0: ਜਿੰਗਾ ਪਤੀ ਪਤਨੀ ਦੀਆਂ ਦੋ ਰੂਹਾਂ ਦੀਆਂ ਗੱਲਾਂ ਦਾ ਜ਼ਰੀਆ ਬਣਨਾ ਹੈ
1: ਜੀ।
0: ਮਾਈ ਵਿੱਚ ਕਦੇ ਵੀ ਕੋਈ ਹੋਰ ਗੱਲ ਨਹੀਂ ਹੋਊਗੀ। ਚਲੋ ਖੈਰ ਮੈਂ ਉਹਨੂੰ ਵਿਸ਼ੇ ਵਾਲੀ ਗੱਲ ਨੂੰ ਨਾ ਵਿੱਚ ਲੈ ਕੇ ਜਾਵਾਂ, ਤਾਂ ਤੁਸੀਂ ਵੰਨਗੀ ਦੀ ਜੇਕਰ ਗੱਲ ਕਰਦੇ ਹੋ ਤਾਂ ਵੰਨਗੀ ਵਿੱਚ ਤੁਸੀਂ ਦੇਖੋ, ਤੁਹਾਨੂੰ ਇਸ ਚੀਜ਼ ਦੀ ਜਜਮੈਂਟ ਹੋ ਜਾਊਗੀ ਕਿ ਇਹਦੇ ਵਿੱਚ ਹੈਗੇ ਭੁੰਨੇ ਹੋਏ ਚੱਬ ਦਾਣੇ
1: ਜੀ।
0: ਅਸਾਂ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਰੱਬ ਜਾਣੇ, ਮੈਂ ਔਸੀਆਂ ਪਾਨੀ ਆ ਉਹ ਕਦੋਂ ਘਰ ਆਵੇ, ਮੈਂ ਕਾਂਗ ਅਡਾਨੀ ਆ ਕੋਠੇ ਤੇ ਗਲਾਸੀ ਹੈ, ਆਏ ਦੀਆਂ ਲੱਖ ਖੁਸ਼ੀਆਂ ਤੇ ਤੁਰ ਗਏ ਦੀ ਉਦਾਸੀ ਹੈ, ਕੋਠੇ ਤੇ ਕਲਮਾਈ ਆ ਲੋਕਾਂ ਦੀਆਂ ਰੋਣ ਅੱਖੀਆਂ ਤੇ ਸਾਡਾ ਰੋਂਦਾ ਏ ਦਿਲ ਮਾਈ ਹੈ, ਰੰਗ ਖੁਰ ਗਿਆ ਖੇਸੀ ਦਾ ਅਸਾਂ ਇੱਥੋਂ ਤੁਰ ਜਾਣਾ ਕੀ ਮਾਣ ਪਰਦੇਸੀ ਦਾ, ਹੱਥ ਸੁਰਖ ਬਟੇਰਾ ਈ ਅਸਾਂ ਕਿਹੜਾ ਨਿੱਤ ਆਉਣਾ, ਸਾਡਾ ਜੋਗੀਆਂ ਵਾਲਾ ਫੇਰਾ ਈ, ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਈ ਆ, ਦੁੱਖ ਟੁੱਟਣ ਬਿਮਾਰਾਂ ਦੇ ਕੋਠੇ ਤੇ ਕਾਂਬੋਲੇ, ਚਿੱਠੀ ਮੇਰੇ ਮਾਹੀਏ ਦੀ ਵਿੱਚ ਮੇਰਾ ਨਾਂ ਬੋਲੇ। ਇਹ ਸਾਰੀਆਂ ਮੰਨਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਇਹ ਦੱਸਦੀਆਂ ਕਿ ਇਹਦੇ ਵਿੱਚ ਪਤੀ ਪਤਨੀ ਦੇ ਜਿਹੜੇ ਸਵਾਲ ਜਵਾਬ ਗਿਲੇ ਸ਼ਿਕਵੇ ਆ ਉਹ ਹੁੰਦੇ ਨੇ। ਇਤਿਹਾਸ ਇਹਦਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹ ਜਾ ਕੇ ਜੁੜ ਜਾਂਦਾ ਸਾਡੇ ਪੱਛਮੀ ਪੰਜਾਬ ਦੇ ਨਾਲ, ਤੇ ਸ਼ਬਦੀ ਅਰਥ ਇਹਦਾ ਹੈਗਾ ਮੱਝਾਂ ਚਾਰਨ ਵਾਲਾ
1: ਜੀ। ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਮਾਈਆ ਗਾ ਉਹ ਮਾਈਆ ਤੇ ਬਾਲੋ ਨਾਲ ਰਿਲੇਟਡ ਆ, ਵੀ ਮਾਈਆ ਜਿਹੜੀਆਂ ਇਸਤਰੀਆਂ ਗਾਉਂਦੀਆਂ ਤੇ ਜਿਹੜਾ ਬਾਲੋ ਉਹ ਮਰਦ ਗਾਉਂਦਾ। ਤਾਂ ਉਸੇ ਤਰ੍ਹਾਂ ਹੀ ਅਸੀਂ ਅੱਗੇ ਚੱਲੀਏ ਤਾਂ ਜਿਹੜੀ ਇਹਦੀ ਮਾਈਏ ਦੀ ਬਣਤਰ ਆ, ਤੁਸੀਂ ਸਾਨੂੰ ਉਹਦੇ ਬਾਰੇ ਜ਼ਰੂਰ ਦੱਸੋ।
0: ਬਿਲਕੁਲ ਨਾ, ਅਸਲ ਚ ਨਾ ਅਸੀਂ ਇਹਨੂੰ ਕਈ ਵਾਰੀ ਰਲ ਗੱਡ ਕਰ ਦਿੰਦੇ ਹਾਂ, ਸ਼ਾਇਦ ਤੁਹਾਡਾ ਵੀ ਸਵਾਲ ਹੋਵੇ, ਪਰ ਮੇਰੇ ਦਿਮਾਗ ਵਿੱਚ ਇਹ ਜ਼ਰੂਰ ਹੁੰਦਾ ਕਿ ਜਦੋਂ ਲੋਕ ਸਾਹਿਤ ਨੂੰ ਜਾਣਦੇ ਆ ਸਾਨੂੰ ਕਈ ਵਾਰੀ ਪਹਿਲੀ ਨਿਗਾਹ ਦੇ ਵਿੱਚ ਜੇ ਟੱਪੇ ਆ ਤੇ ਮਾਈਏ ਆ ਇੱਕੋ ਜਿੰਨੇ ਲੱਗਦੇ ਆ
1: ਜੀ,
0: ਪਰ ਇਹਦੀ ਜਿਹੜੀ ਪਹਿਲੀ ਸਤਰ ਹੁੰਦੀ ਹੈ ਉਹ ਸੁਤੰਤਰ ਹੁੰਦੀ ਹੈ
1: ਜੀ,
0: ਉਹ ਅਰਥ ਨਹੀਂ ਰੱਖਦੀ, ਉਹ ਤਕਾਂਤ ਲਈ ਵਰਤੀ ਜਾਂਦੀ ਹੈ, ਤੇ ਜਿਹੜੀ ਇਹਦੀ ਦੂਜੀ ਸਤਰ ਹੁੰਦੀ ਆ ਉਹ ਲਮੇਰੀ ਹੁੰਦੀ ਹੈ, ਤੇ ਉਹਨਾਂ ਨੂੰ ਵਿਸ਼ਰਾਮ ਲਾ ਕੇ ਜਾਂ ਅਸੀਂ ਕਹਿ ਦਈਏ ਕਿ ਕੋਮਾ ਲਾ ਕੇ ਦੋ ਸਤਰਾਂ ਦੇ ਵਿੱਚ ਲਿਖਿਆ ਜਾਂਦਾ ਹੈ
1: ਜੀ।
0: ਉਦਾਹਰਨ ਦੇ ਤੌਰ ਤੇ ਕੋਠੇ ਤੇ ਕਿਲਮਾਈ ਆ ਇਹ ਪਹਿਲੀ ਸਤਰ ਹੈ, ਕੋਠੇ ਤੇ ਕਿਲਮਾਈ ਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਈ ਆ। ਹੁਣ ਪਹਿਲੀ ਲਾਈਨ ਆ ਕੋਠੇ ਤੇ ਕਿਲਮਾਈ ਆ, ਇਹਦੇ ਕੋਈ ਅਰਥ ਨਹੀਂ, ਕੋਈ ਅਰਥ ਨਹੀਂ ਇਹਦੇ, ਕੋਠੇ ਤੇ ਕਿਲਮਾਈ ਆ ਰੰਗ ਖੁਰ ਗਿਆ ਖੇਸੀ ਦਾ ਅਸਾਂ ਇੱਥੋਂ ਤੁਰ ਜਾਣਾ ਕੀ ਮਾਣ ਪਰਦੇਸੀ ਦਾ, ਰੰਗ ਖੁਰ ਗਿਆ ਖੇਸੀ ਦਾ ਇਹ ਪਹਿਲੀ ਲਾਈਨ ਆ, ਇਹਦਾ ਕੋਈ ਮਤਲਬ ਨਹੀਂ ਗਾ, ਮੈਂ ਔਸੀਆਂ ਪਾਨੀ ਆ ਇਹਦਾ ਕੋਈ ਮਤਲਬ ਨਹੀਂ ਗਾ। ਜੇਕਰ ਅਸੀਂ ਇਸ ਤੋਂ ਅੱਗੇ ਹੋਰ ਜਾ ਕੇ ਦੇਖੀਏ, ਮੈਂ ਤੁਹਾਨੂੰ ਦੱਸਾਂ ਇਹਨਾਂ ਪੁਰਾਣੀਆਂ ਮੰਨਗੀਆਂ ਵਿੱਚੋਂ ਭੁੰਨੇ ਹੋਏ ਚੱਬ ਛੋਲੇ ਜਾਂ ਭੁੰਨੇ ਹੋਏ ਚੱਬ ਦਾਣੇ, ਅਸਾਂ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਰੱਬ ਜਾਣੇ, ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਇਸ ਤੋਂ ਅੱਗੇ ਜੇਕਰ ਕੋਠੇ ਤੇ ਗਲਾਸੀ ਹੈ ਇਹਦੇ ਕੋਈ ਸੈਂਸ ਨਹੀਂ, ਕੋਠੇ ਤੇ ਗਲਾਸੀ ਹੈ ਇਸ ਤੋਂ ਅੱਗੇ ਜੇਕਰ ਗੱਲ ਕਰਾਂ ਹੱਥ ਸੁਰਖ ਬਟੇਰਾ ਹੈ ਇਹਦੀ ਕੋਈ ਸੈਂਸ ਨਹੀਂ, ਪਰ ਕਿਉਂ ਵਰਤਿਆ ਤਕਾਂਤ ਲਈ, ਇਹਦੀ ਸੈਂਸ ਆ ਜਿਹੜੀ ਉਹ ਵਿਸ਼ਾ ਪੱਖ ਤੋਂ ਨਹੀਂ ਕਲਾ ਪੱਖ ਤੋਂ ਹੈ, ਇਹਦੀ ਸੈਂਸ ਕਲਾ ਚ ਹੈਗੀ ਹੈ ਕਿ ਜਦੋਂ ਅਸੀਂ ਇਹਦਾ ਤਕਾਂਤ ਕਰਨਾ ਤੇ ਤਕਾਂਤ ਲਈ ਪਹਿਲੀ ਲਾਈਨ ਸੁਤੰਤਰ ਹੁੰਦੀ ਹੈ, ਸੁਤੰਤਰ ਹੁੰਦੀ ਹੈ ਤੇ ਨਾਲ ਦੀ ਨਾਲ ਉਹ ਆਪਣੇ ਜਿਹੜੇ ਅਰਥ ਨਹੀਂ ਰੱਖਦੀ, ਕੋਠੇ ਤੇ ਕਿਲਮਾਈ ਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਹੈ ਦਿਲ ਮਾਈ ਆ। ਹੁਣ ਦਿਲ ਤੇ ਕਿਲ ਇਹ ਆਪਸ ਵਿੱਚ ਇੱਕ ਤਕਾਂਤ ਹੈ, ਰੰਗ ਖੁਰ ਗਿਆ ਖੇਸੀ ਦਾ ਅਸਾਂ ਇੱਥੋਂ ਤੁਰ ਜਾਣਾ ਕੀ ਮਾਣ ਪਰਦੇਸੀ ਦਾ, ਖੇਸੀ ਦਾ ਪਰਦੇਸੀ ਦਾ ਇਹ ਤਕਾਂਤ ਹੈ, ਪਹਿਲੀ ਲਾਈਨ ਆ ਜਿਹੜੀ ਉਹ ਤਕਾਂਤ ਲਈ ਵਰਤੀ ਜਾਂਦੀ ਹੈ, ਅਰਥਹੀਨ ਹੁੰਦੀ ਹੈ। ਹੁਣ ਜੇ ਅਸੀਂ ਚੱਲੀਏ ਟੱਪਿਆਂ ਵਿੱਚ, ਹਾਲਾਂਕਿ ਮੈਂ ਅੱਗੇ ਜਾ ਕੇ ਇਸਨੂੰ ਹੋਰ ਐਕਸਪਲੇਨ ਕਰੂੰਗਾ, ਉਹਦੇ ਵਿੱਚ ਇੱਦਾਂ ਨਹੀਂ ਹੁੰਦਾ
1: ਜੀ,
0: ਉਹਦੇ ਵਿੱਚ ਦੋ ਸਤਰਾਂ ਤੇ ਇੱਕ ਤੁਕ ਹੁੰਦੀ ਹੈ ਤੇ ਉਹ ਸੰਪੂਰਨ ਆਪਣੇ ਅਰਥ ਰੱਖਦੀ ਆ, ਇਹ ਇਹਦੀ ਇੱਕ ਤਰੀਕੇ ਦੀ ਬਣਤਰ ਬਣ ਜਾਂਦੀ ਹੈ। ਪਹਿਲੀ ਜਿਹੜੀ ਸਤਰ ਹੁੰਦੀ ਹੈ ਉਹ ਛੋਟੀ ਹੁੰਦੀ ਹੈ, ਅਰਥਹੀਨ ਹੁੰਦੀ ਹੈ, ਕਲਾ ਵਾਲੇ ਪੱਖ ਤੋਂ ਆਪਣੇ ਅਰਥ ਰੱਖਦੀ ਹੈ, ਵਿਸ਼ੇ ਵਾਲੇ ਪੱਖ ਤੋਂ ਨਹੀਂ ਰੱਖਦੀ। ਦੂਜੀ ਜਿਹੜੀ ਇਹਦੀ ਤੁਕ ਹੁੰਦੀ ਆ ਉਹ ਲੰਬੇਰੀ ਹੁੰਦੀ ਆ, ਉਹਨਾਂ ਨੂੰ ਦੋ ਸਤਰਾਂ ਦੇ ਵਿੱਚ ਲਿਖਿਆ ਜਾਂਦਾ ਹੈ, ਤੇ ਇਹਨਾਂ ਦੇ ਜਿਹੜੇ ਜ਼ਿਆਦਾਤਰ ਸੰਬੰਧ ਹੈ ਉਹ ਔਰਤ ਮਰਦ ਦੇ ਪ੍ਰੇਮ ਨਾਲ ਜੁੜੇ ਹੋਏ ਜਜ਼ਬਿਆਂ ਦੇ ਨਾਲ ਰਹਿੰਦਾ ਹੈ
1: ਜੀ। ਜਿਵੇਂ ਗੱਲ ਕਰੀਏ ਵੀ ਜਿਹੜੇ ਟੱਪੇ ਤੇ ਮਾਈਏ ਆ ਉਹ ਇੱਕੋ ਜਿੱਕੇ ਜੇ ਹੁੰਦੇ ਆ, ਉਦਾਂ ਹੀ ਮਤਲਬ ਉਹਨਾਂ ਨੂੰ ਗਾਇਆ ਜਾਂਦਾ, ਤੇ ਇਹਨਾਂ ਦਾ ਅੰਤਰ ਕੀ ਹੋ ਸਕਦਾ ਜਾਂ ਇਹਨਾਂ ਦੀ ਕੀ ਪਹਿਚਾਣ ਹੋ ਸਕਦੀ ਹੈ?
0: ਦੇਖੋ ਸਭ ਤੋਂ ਜਿਹੜੀ ਵੱਡੀ ਪਹਿਚਾਣ ਹੈ ਉਹ ਤਾਂ ਇਹਦੀ ਹੈਗੀ ਆ ਬਣਤਰ
1: ਜੀ।
0: ਬਣਤਰ ਚ ਜੇਕਰ ਅਸੀਂ ਮਾਈਏ ਦੀ ਗੱਲ ਕਰੀਏ ਤਾਂ ਮਾਈਏ ਜਿਹੜੇ ਹੁੰਦੇ ਨੇ ਉਹ ਤਿੰਨ ਸਤਰਾਂ ਦੇ ਹੁੰਦੇ ਨੇ ਤੇ ਦੋ ਤੁਕਾਂ ਦੇ ਹੁੰਦੇ ਨੇ
1: ਜੀ।
0: ਮੈਂ ਫਿਰ ਉਸੇ ਧਾਰਨ ਨੂੰ ਲਊਂਗਾ ਕਿ ਸਾਡੇ ਦਰਸ਼ਕ ਉਸ ਨਾਲ ਜੁੜ ਗਏ ਹੋਣਗੇ ਕਿ ਦੋ ਜਿਹੜੀਆਂ ਇਹਦੀਆਂ ਤੁਕਾਂ ਬਣ ਗਈਆਂ ਨੇ ਤੇ ਤਿੰਨ ਸਤਰਾਂ ਬਣ ਗਈਆਂ ਨੇ। ਕੋਠੇ ਤੇ ਗਲਾਸੀ ਹੈ, ਆਏ ਦੀਆਂ ਲੱਖ ਖੁਸ਼ੀਆਂ, ਤੁਰ ਗਏ ਦੀ ਉਦਾਸੀ ਹੈ
1: ਜੀ।
0: ਹੁਣ ਇਹਦੇ ਵਿੱਚ ਸਤਰਾਂ ਤਿੰਨ ਹੋ ਗਈਆਂ ਪਰ ਤੁਕਾਂ ਦੋ ਹੋ ਗਈਆਂ। ਪਹਿਲੀ ਤੁਕ ਜਿਹੜੀ ਕੋਠੇ ਤੇ ਗਲਾਸੀ ਹੈ, ਜਿੱਥੇ ਤਕਾਂਤ ਮੇਲ ਹੁੰਦਾ ਉੱਥੇ ਅਸੀਂ ਤੁਕ ਨੂੰ ਸੰਪੂਰਨ ਮੰਨਦੇ ਹਾਂ। ਕੋਠੇ ਤੇ ਗਲਾਸੀਆ ਆਏ ਦੀਆਂ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀ ਹੈ। ਇਹਦੇ ਵਿੱਚ ਤਕਾਂਤ ਮੇਲ ਗਲਾਸੀ ਦਾ ਤੇ ਆਏ ਦੀਆਂ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀ ਦਾ ਹੈ। ਪਹਿਲਾ ਜਿਹੜਾ ਫਰਕ ਬੇਸਿਕ ਫਰਕ ਕਿ ਇਹਦੇ ਵਿੱਚ ਤਿੰਨ ਜਿਹੜੀਆਂ ਸਤਰਾਂ ਦੋ ਤੁਕ ਹੈ। ਟੱਪਿਆ ਜਾ ਜੋ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਮਾਪੇ, ਸਿਰਫ ਇਹਦੇ ਵਿੱਚ ਦੋ ਤੁਕਾਂ ਬਣਦੀਆਂ ਤੇ ਦੋਨੇ ਬਰਾਬਰ ਹੈ। ਕੋਈ ਛੋਟੀ ਨਹੀਂ ਪਹਿਲੀ ਤੁਕ, ਕੋਈ ਦੂਸਰੀ ਤੁਕ ਵੱਡੀ ਨਹੀਂ, ਕੋਈ ਇਹਦੇ ਵਿੱਚ ਆਜ਼ਾਦ ਨਹੀਂ। ਦੋਨੇ ਦੋਨੇ ਵਿਸ਼ੇ ਤੋਂ ਵੀ ਅਰਥ ਰੱਖਦੀਆਂ, ਕਲਾ ਤੋਂ ਵੀ ਅਰਥ ਰੱਖਦੀਆਂ। ਬੇਸਿਕ ਫਰਕ ਜਿਹੜਾ ਬਣਤਰ ਦੇ ਵਿੱਚ ਜਿੰਨਾ ਸਾਡਾ ਦਰਸ਼ਕ ਸਮਝ ਸਕਦੇ ਨੇ ਜਾਂ ਜਿਸ ਤਰੀਕੇ ਦੇ ਅਸੀਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹਾਂ, ਹਾਲਾਂਕਿ ਮੇਰੇ ਤੋਂ ਬਹੁਤ ਸੁਝਣ ਸਿਆਣੇ ਹੋਣਗੇ, ਮੈਂ ਆਪਣੇ ਸ਼ਬਦ ਵਾਪਸ ਲੈਣਾ, ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸੌਖੀ ਸੌਖੀ, ਕਿਉਂਕਿ ਟੈਲੀਵਿਜ਼ਨ ਉਹਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਰਗ, ਪੜ੍ਹੇ ਤੋਂ ਲੈ ਕੇ ਥੋੜ੍ਹੇ ਪੜ੍ਹੇ ਅਤੇ ਕੂਰਿਆਂ ਤੱਕ ਹਰ ਇੱਕ ਵਰਗ ਹੈ ਜਿਹੜਾ ਉਹ ਬੈਠਾ ਹੁੰਦਾ। ਸਾਡੀ ਕੋਸ਼ਿਸ਼ ਹੈ ਕਿ ਸੌਖਾ ਸੌਖੇ ਤਰੀਕੇ ਦੇ ਨਾਲ ਆਪਣੀ ਤੋਸ਼ ਬੁੱਧੀ ਚੋਂ ਗਿਆਨ ਹੈ ਜਿਹੜਾ ਉਹ ਦਿੰਦੇ ਜੀ। ਅੱਗੇ ਆ ਜਾਓ ਤੁਸੀਂ, ਇਹਦੇ ਵਿੱਚ ਹੁਣ ਆ ਗਏ ਵਿਸ਼ੇ। ਵਿਸ਼ੇ ਦੇ ਪੱਖ ਤੋਂ ਬੜੇ ਫਰਕ ਨੇ। ਜੇਕਰ ਅਸੀਂ ਗੱਲ ਕਰੀਏ ਮਾਹੀਏ ਦੇ ਜਿਹੜੇ ਵਿਸ਼ੇ ਹੁੰਦੇ ਨੇ ਉਹ ਲਿਮਿਟਡ ਹੈ, ਹਾਲਾਂਕਿ ਉਹ ਪ੍ਰੇਮ ਨਾਲ ਜੁੜੇ ਹੋਏ ਆ, ਪਤੀ ਪਤਨੀ ਦੇ ਗਿਲੇ ਸ਼ਿਕਵੇ ਰੋਸੇ ਇਹਨਾਂ ਗੱਲਾਂ ਦੇ ਨਾਲ ਉਹ ਜੁੜੇ ਹੋਏ ਨੇ। ਪਰ ਜਦੋਂ ਅਸੀਂ ਟੱਪਿਆਂ ਵਾਲੇ ਪਾਸੇ ਜਾਂਦੇ ਹਾਂ ਤੇ ਉਹਦੇ ਵਿਸ਼ਿਆਂ ਦੀ ਵਿਸ਼ਾਲਤਾ ਹੈ, ਉਹਦੇ ਉੱਤੇ ਕੋਈ ਰੋਕ ਟੋਕ ਨਹੀਂ। ਜਿਵੇਂ ਬੋਲੀਆਂ ਦੇ ਵਿੱਚ ਰੋਕ ਟੋਕ ਨਹੀਂ, ਉਸੇ ਤਰੀਕੇ ਨਾਲ ਟੱਪਿਆਂ ਦੇ ਵਿੱਚ ਵੀ ਕੋਈ ਰੋਕ ਟੋਕ ਨਹੀਂ। ਪਰ ਇਹ ਜਿਹੜੇ ਹੈਗੇ ਨੇ, ਤੁਸੀਂ ਕਦੇ ਵੀ ਜਦੋਂ ਮਾਈ ਵਾਲੇ ਪਾਸੇ ਜਾਓਗੇ ਤਾਂ ਤੁਹਾਨੂੰ ਏਦਾਂ ਦਾ ਕੋਈ ਮਾਈਆ ਕਦੇ, ਠੀਕ ਹੈ ਲੋਕ ਸਾਹਿਤ ਇਹਦੇ ਵਿੱਚ ਜੋੜਨ ਨੂੰ ਤੁਸੀਂ ਕੁਝ ਮਰਜ਼ੀ ਜੋੜ ਲਓ, ਪਰ ਜਿਹੜੀ ਵੰਨਗੀ ਹੈ ਉਸ ਵੰਨਗੀ ਦਾ ਇੱਕ ਦਾਇਰਾ ਹੈ, ਘੇਰਾ ਹੈ, ਉਸ ਦਾ ਇੱਕ ਸੰਬੰਧ ਹੈ ਵਿਸ਼ੇਸ਼ ਰਸਮ ਨਾਲ, ਵਿਸ਼ੇਸ਼ ਦਿਨਾਂ ਦੇ ਨਾਲ। ਹਾਲਾਂਕਿ ਤੁਹਾਡਾ ਸਵਾਲ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਅੱਗੇ ਜਾ ਕੇ ਵੀ ਕਦੋਂ ਗਾਏ ਜਾਂਦੇ ਆ, ਕਿਵੇਂ ਗਾਏ ਜਾਂਦੇ ਆ। ਪਰ ਜੇਕਰ ਮੈਂ ਇੱਥੇ ਕਹਾਂ ਤਾਂ ਇਹਦੇ ਵਿੱਚ ਜਿਹੜੇ ਵਿਸ਼ੇ ਹੈ, ਵਿਸ਼ੇ ਦੇ ਵਿੱਚ ਕਾਫੀ ਜਿਹੜੀ ਇੱਕ ਤਰੀਕੇ ਦੀ ਬੰਧਸ਼ ਜੀ ਰਹਿੰਦੀ ਹੈ ਕਿ ਇਹ ਸਿਰਫ ਪ੍ਰੇਮ ਭਾਅ ਦੀਆਂ ਗੱਲਾਂ ਹੀ ਸਾਡੇ ਸਨਮੁਖ ਕਰਦੇ ਨੇ।
1: ਦੇਖੀਏ ਜੇ ਹੁਣ ਗੱਲ ਕਰੀਏ ਤਾਂ ਜਿਹੜੀ ਮਤਲਬ ਪਹਿਲਾਂ ਹੁੰਦਾ ਸੀਗਾ ਵੀ ਲੋਕ ਸੱਭਿਆਚਾਰ ਨਾਲ ਜ਼ਿਆਦਾ ਜਾਣੂ ਸੀ ਜਾਂ ਉਹਦੇ ਨਾਲ ਜ਼ਿਆਦਾ ਰਿਲੇਟਡ ਸੀਗੇ, ਪਹਿਲਾਂ ਇਸ ਜਿਹੜੇ ਗੀਤ ਸੀ ਉਹ ਗਾਏ ਜਾਂਦੇ ਸੀ। ਪਰ ਹੁਣ ਕੀ ਹੈ ਵੀ ਜਿਹੜੇ ਬੱਚੇ ਆ ਜਾਂ ਨਵੀਂ ਪੀੜ੍ਹੀ ਕਹਿ ਲਈਏ ਤਾਂ ਉਹ ਕੀ ਸਾਊਂਡ ਸਿਸਟਮ ਨੂੰ ਜ਼ਿਆਦਾ ਪਹਿਲ ਦਿੰਦੀ ਆ, ਤਾਂ ਅੱਜ ਦੇ ਸਮੇਂ 'ਚ ਇਹਦੀ ਕੀ ਪ੍ਰਸੰਗਤਾ ਹੈਗੀ?
0: ਦੇਖੋ ਪ੍ਰਸੰਗਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਹਿ ਦੇਵਾਂ ਕਿ ਪੁਰਾਣੇ ਸਮੇਂ ਵਿੱਚ ਵੀ ਕਦੋਂ ਗਾਏ ਜਾਂਦੇ ਸੀ। ਮਾਹੀਏ ਅਸਲ ਵਿੱਚ ਕੋਈ ਵਿਸ਼ੇਸ਼ ਤਿੱਥ ਤਿਉਹਾਰ ਦੇ ਗੀਤ ਨਹੀਂ, ਮਾਹੀਏ ਪ੍ਰੇਮ ਦੇ ਗੀਤ ਹੈ, ਜਾਂ ਤਾਂ ਸੰਯੋਗ ਪੱਖ ਦੇ ਆ ਜਾਂ ਵਿਯੋਗ ਪੱਖ ਦੇ ਆ। ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਕਿ ਇਹਦੇ ਵਿਸ਼ਿਆਂ ਦੀ ਗੱਲ, ਹਾਲਾਂਕਿ ਮੈਂ ਪਿੱਛੇ ਕਰ ਗਿਆ ਕੰਪੈਰੀਜ਼ਨ ਵਿੱਚ ਕਰ ਗਿਆ, ਤੁਲਨਾ 'ਚ ਕਰ ਗਿਆ, ਪਰ ਮੈਂ ਵਿਸ਼ੇਸ਼ ਤੌਰ 'ਤੇ ਕਰਾਂ ਤਾਂ ਇਹਦੇ ਵਿਸ਼ੇ ਜਿਹੜੇ ਹੈਗੇ ਨੇ ਉਹ ਪ੍ਰੇਮ ਦੇ ਹੈ, ਜਾਂ ਤਾਂ ਇਹਦੇ ਵਿੱਚ ਵਿਯੋਗ ਪੱਖ ਹੋਊਗਾ, ਵਿਛੋੜੇ ਦੀ ਹੂਕ ਹੋਊਗੀ, ਦੁੱਖ ਹੋਊਗਾ, ਦੂਰ ਜਾਣ ਦੀਆਂ ਗੱਲਾਂ ਹੋਣਗੀਆਂ ਜਾਂ ਕਿਸੇ ਦੇ ਆਉਣ ਦੀ ਅੜੀਕ ਹੋਊਗੀ, ਇਹ ਸਾਰੇ ਦੇ ਸਾਰਾ ਇਹਦਾ ਵਿਯੋਗ ਪੱਖ ਹੈ ਇਹਦੇ ਵਿਸ਼ਿਆਂ ਦਾ। ਅੱਗੇ ਆ ਜਾਓ ਇਹਦਾ ਸੰਯੋਗ ਪੱਖ, ਸ਼ਿੰਗਾਰ ਰਸ ਦੇ ਵਿੱਚ ਜਿਹਦੇ ਵਿੱਚ ਮਿਲਣ ਦਾ ਦੀ ਖੁਸ਼ੀ ਹੋਊਗੀ, ਮਿਲ ਚੁੱਕੇ ਦਾ ਚਾਅ ਹੋਊਗਾ, ਦਿਲ ਦੀਆਂ ਅਮੰਗਾਂ ਹੋਣਗੀਆਂ, ਜਾਂ ਫਿਰ ਇੱਕ ਦੂਜੇ ਪ੍ਰਤੀ ਗੁੱਸੇ ਦੇ ਵਿੱਚੋਂ ਜਿਹੜੇ ਗਿਲੇ ਸ਼ਿਕਵੇ ਨੇ ਉਹ ਹੋਣਗੇ। ਇਹ ਸਾਰੇ ਦਾ ਸਾਰਾ ਜਿਹੜਾ ਇਹਦਾ ਪੱਖ ਹੈ। ਇਸ ਤੋਂ ਅੱਗੇ ਤੁਸੀਂ ਇਹਦੀ ਪ੍ਰਸੰਗਤਾ ਦੀ ਗੱਲ ਕਰਦੇ ਹੋ ਕਿ ਇਹਦੀ ਪ੍ਰਸੰਗਤਾ ਕੀ ਹੈ, ਕਿਸ ਤਰੀਕੇ ਦੀ ਪ੍ਰਸੰਗਤਾ ਹੈ ਜਾਂ ਪੁਰਾਣੇ ਸਮੇਂ ਵਿੱਚ ਕੀ ਸੀ। ਪਹਿਲਾਂ ਇਹਦੀ ਪ੍ਰਸੰਗਤਾ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਇਹ ਜਾਣੋ ਕਿ ਇਹ ਗਾਏ ਕਦੋਂ ਜਾਂਦੇ ਸੀ। ਜਦੋਂ ਪੁਰਾਣੇ ਸਮੇਂ ਵਿੱਚ ਮਨੋਰੰਜਨ ਦੇ ਲਈ ਜਾਂ ਪੀੜ ਦੇ ਲਈ, ਹੂਕ ਦੇ ਲਈ ਆਪਣੀ ਗੱਲ ਕਿਸੇ ਅੱਗੇ ਰੱਖੀ ਜਾਂਦੀ ਸੀ, ਤਾਂ ਉਸ ਵਕਤ ਜਿਹੜੇ ਛੋਟੇ ਲੋਕ ਗੀਤ ਪ੍ਰੇਮ ਭਿੱਜੇ ਹੁੰਦੇ ਸੀ, ਮੋਹ ਭਿੱਜੇ ਹੁੰਦੇ ਸੀ, ਦੋ ਰੂਹਾਂ ਦੇ ਮਿਲਣ ਦੀ ਗੱਲ ਕਰਦੇ ਸੀ, ਤੇ ਉਹ ਬਣ ਗਏ ਸੀ ਮਾਹੀਏ। ਚਾਹੇ ਇਹਦੇ ਵਿੱਚ ਹੋਰ ਕਾਫੀ ਬਣ ਗਈਆਂ, ਦੇਖੋ ਸਾਗ ਦੇ ਗੀਤ ਆ ਜਿਹੜੇ ਉਹ ਤ੍ਰਿੰਜਣਾਂ ਦੇ ਹੋ ਸਕਦੇ ਆ, ਘੋੜੀਆਂ ਜਿਹੜੀਆਂ ਹੋ ਸਕਦੀਆਂ ਉਹ ਨਰਸਰੀ ਦੇ ਤੌਰ ਤੇ ਜਦੋਂ ਸਿੱਖਦੀਆਂ ਕੁੜੀਆਂ ਉਹ ਤ੍ਰਿੰਜਣਾਂ ਦੇ ਹੋ ਸਕਦੀਆਂ, ਪਰ ਜਦੋਂ ਅਰਦਾਸ ਪੁਣੇ ਤੇ ਇਕੱਲੇਪਣ ਦੇ ਵਿੱਚ ਇੱਕ ਔਰਤ ਜਾਂ ਇੱਕ ਮਰਦ ਆਪਣੇ ਇੱਕ ਰਿਸ਼ਤੇ ਨੂੰ, ਰੂਹਦਾਰੀ ਦੇ ਰਿਸ਼ਤੇ ਨੂੰ ਯਾਦ ਕਰਨ ਦਾ ਕੋਈ ਗੁਣ ਗਣਾਉਂਦਾ ਹੈ ਜਾਂ ਉਸ ਨੂੰ ਉਹ ਉੱਚੀ ਆਵਾਜ਼ ਵਿੱਚ ਵੀ ਕਿਉਂ ਨਹੀਂ ਗਾਉਂਦਾ, ਤਾਂ ਉਹ ਬਣ ਜਾਂਦੇ ਆ ਜਾ ਕੇ ਮਾਹੀਏ। ਚਾਹੇ ਉਸ ਤੋਂ ਬਾਅਦ ਇਹ ਕਾਫੀ ਜਿਹੜੇ ਮੁਕਾਬਲਿਆਂ ਦਾ ਹਿੱਸਾ ਵੀ ਬਣੇ, ਕਾਫੀ ਜਿਹੜੇ ਇਹ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਗਾਏ ਗਏ। ਹੁਣ ਕਾਲਜਾਂ ਦੇ ਵਿੱਚ ਵੀ ਇਹ ਲੋਕ ਗੀਤ ਦੇ ਰੂਪ ਵਿੱਚ, ਕੰਪੀਟੀਸ਼ਨ ਦੇ ਰੂਪ ਵਿੱਚ, ਜਾਂ ਅਸੀਂ ਕਹਿ ਲਈਏ ਕਿ ਆਪਣੀ ਗਾਇਕੀ ਦੇ ਵਿੱਚ ਵੀ ਜਿਹੜੇ ਗਾਇਕ ਨੇ ਉਹ ਇਹਨਾਂ ਨੂੰ ਵਰਤਦੇ ਨੇ। ਬੜੀਆਂ ਫਿਲਮਾਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਸੰਗੀਤਬੱਧ ਕੀਤਾ ਗਿਆ, ਜਾਂ ਆਪਣੇ ਅਨੁਸਾਰ ਇਹਦੇ ਵਿੱਚ ਨਵਾਂ ਵੀ ਕੁਝ ਕਲਮਬੱਧ ਵੀ ਕੀਤਾ ਜਾਂਦਾ, ਕਿਉਂਕਿ ਲੋਕ ਸਾਹਿਤ ਇੱਕ ਪ੍ਰਵਾਹ ਹੈ, ਪ੍ਰਵਾਹ ਕਦੇ ਰੁਕਦੇ ਨਹੀਂ ਹੁੰਦੇ, ਉਹ ਚੱਲਦੇ ਰਹਿੰਦੇ ਹੁੰਦੇ ਆ। ਦਰਿਆਵਾਂ ਦੇ ਕਦੇ ਬੰਨ ਨਹੀਂ ਵੱਜਦੇ ਹੁੰਦੇ, ਦਰਿਆ ਆਪਣੇ ਹਿਸਾਬ ਦੇ ਨਾਲ ਪਰਿਸਥਿਤੀਆਂ ਦੇ ਨਾਲ ਜਿਹੜੇ ਰਸਤੇ ਆ ਉਹ ਬਣਾਉਂਦੇ ਜਾਂਦੇ ਆ, ਕਦੇ ਇੱਧਰੋਂ ਇੱਧਰ ਹੁੰਦੇ ਜਾਂਦੇ ਤੇ ਕਦੇ ਇੱਧਰੋਂ ਉੱਧਰ ਹੁੰਦੇ ਜਾਂਦੇ ਆ। ਇਸੇ ਤਰੀਕੇ ਨਾਲ ਸਾਡਾ ਲੋਕ ਸਾਹਿਤ ਆ, ਲੋਕ ਸਾਹਿਤ ਕਦੇ ਵੀ ਅੱਗੋਂ ਨਹੀਂ ਠੱਲਿਆ ਜਾ ਸਕਦਾ। ਇਹਦੀ ਜਿਹੜੀ ਦਿਸ਼ਾ ਹੈ ਜਾਂ ਕਹਿ ਲਈਏ ਇਹਦੀ ਦਸ਼ਾ ਵੀ ਉਹ ਸਥਿਤੀਆਂ ਪਰਿਸਥਿਤੀਆਂ ਦੇ ਨਾਲ ਜ਼ਰੂਰ ਪ੍ਰਭਾਵਿਤ ਹੁੰਦੀ ਰਹਿੰਦੀ ਹੈ, ਪਰ ਇਹ ਪ੍ਰਵਾਹ ਲੋਕ ਸਾਹਿਤ ਜਿੰਨਾ ਚਿਰ ਧਰਤੀ ਉੱਤੇ ਲੋਕਾਂ ਦਾ ਜੀਵਨ ਹੈ ਉਨਾ ਚਿਰ ਲੋਕਾਂ ਦਾ ਸਾਹਿਤ ਵੀ ਤਾਂ ਹੋਵੇਗਾ ਹੀ ਹੋਵੇਗਾ। ਪਰ ਉਦੋਂ ਹੀ ਇਸ ਪ੍ਰਸੰਗ ਵਿੱਚ ਗਾਏ ਜਾਂਦੇ ਸੀ। ਹੁਣ ਜੇ ਅਸੀਂ ਅੱਜ ਇਹਦੀ ਪ੍ਰਸੰਗਤਾ ਦੀ ਗੱਲ ਕਰੀਏ ਕਿ ਇਹਦੀ ਪ੍ਰਸੰਗਤਾ ਕੀ ਬਣਦੀ ਹੈ, ਤਾਂ ਅੱਜ ਤਾਂ ਇਹਦੀ ਪ੍ਰਸੰਗਤਾ ਹੋਰ ਵੀ ਜਾਂਦੀ ਹੈ, ਕਿਉਂਕਿ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ। ਕਈ ਵਾਰੀ ਸਾਡੇ ਜਿਹੜੇ ਦੋਸਤ ਹੁੰਦੇ ਨੇ ਉਹ ਕੁਝ ਆਪਣੀ ਗੱਲ ਕਹਿਣਾ ਚਾਹੁੰਦੇ ਨੇ, ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੇ ਨੇ, ਉਹ ਸ਼ਬਦਾਂ ਤੋਂ ਬੜੇ ਊਣੇ ਹੁੰਦੇ ਨੇ, ਤਾਂ ਉਹ ਪੁੱਛਦੇ ਨਹੀਂ, ਉਹ ਕਾਪੀ ਪੇਸਟ ਕਰਦੇ ਨੇ ਚੱਕ ਚੱਕ ਕੇ ਕਿ ਆਪਣੀ ਵੀ ਗੱਲ ਕਹਿਣੀ ਆ, ਤਾਂ ਉਹ ਪੁੱਛਦੇ ਨੇ ਵੀ ਕਿਵੇਂ ਕਿਹਾ ਜਾਵੇ, ਜਿਹਨੂੰ ਹੁਣ ਇਹ ਸ਼ੇਅਰ ਕਹਿਣ ਲੱਗ ਪਏ ਨੇ ਵੀ ਹੋਸ ਰੂਪ ਦੇ ਵਿੱਚ। ਪਰ ਜੇਕਰ ਅਸੀਂ ਪੰਜਾਬੀ ਦੇ ਪਹਿਲੇ ਸ਼ੇਅਰ ਮੰਨੀਏ, ਜੇਕਰ ਅਸੀਂ ਪੰਜਾਬੀ ਦੇ ਲੋਕ ਸਾਹਿਤ ਵਿੱਚ ਸ਼ੇਅਰਾਂ ਦਾ ਮੁੱਢ ਮੰਨੀਏ, ਤਾਂ ਮਾਹੀਏ ਨੇ ਇੱਥੋਂ ਪੰਜਾਬੀ ਦੇ ਰੋਮੈਂਟਿਕ ਸ਼ੈਲੀ ਦਾ ਜਿਹੜਾ ਮੁੱਢ ਹੈ ਨਾ ਉਹ ਇੱਥੋਂ ਵੱਜਦਾ ਹੈ, ਇਹ ਉਹ ਥਾਂ ਹੈ। ਤੇ ਅੱਜ ਤਾਂ ਇਸ ਦੇ ਵਿੱਚ ਜਿਹੜਾ ਇਕੱਲਾਪਣ ਹੈ, ਜਿਹੜੀ ਸ਼ਬਦਾਂ ਦੀ ਘਾਟ ਹੈ, ਜਿਹੜੀ ਸ਼ਬਦਾਵਲੀ ਤੋਂ ਦੂਰ ਹੈ, ਜਿਹੜੀ ਗੱਲ ਕਹਿਣ ਦਾ ਇੱਕ ਤਰੀਕਾ, ਇੱਕ ਜ਼ਰੀਆ, ਇੱਕ ਨਜ਼ਰੀਆ ਹੈ, ਇੱਕ ਆਪਣਾ ਪੱਖ ਰੱਖਣ ਦਾ ਅੰਦਾਜ਼ ਹੈ, ਬਿਆਨ ਹੈ, ਉਹ ਹੈ ਨਹੀਂ ਲੋਕਾਂ ਕੋਲੇ। ਤਾਂ ਅੱਜ ਤਾਂ ਇਸ ਦੀ ਜ਼ਿਆਦਾ ਮਹੱਤਤਾ ਹੈ। ਅੱਜ ਲੋਕ ਕੁਝ ਕਹਿਣਾ ਤਾਂ ਚਾਹੁੰਦੇ ਨੇ, ਪਰ ਕਈ ਵਾਰੀ ਆਪਣੇ ਸ਼ਬਦਾਂ ਦੀ ਘਾਟ ਹੋਣ ਕਰਕੇ ਬਹੁਤ ਕੁਝ ਚੰਗਾ ਕਹਿੰਦੇ ਕਹਿੰਦੇ ਇਸ ਤਰੀਕੇ ਨਾਲ ਕਹਿ ਦਿੰਦੇ ਨੇ ਕਿ ਉਹਦੇ ਅਰਥ ਹੀ ਵਿਗਾੜ 'ਚ ਜਾ ਕੇ ਬੁਰੇ ਹੋ ਜਾਂਦੇ ਨੇ। ਬੜੀ ਪ੍ਰਸੰਗਤਾ ਜੀ, ਅੱਜ ਸੰਗੀਤ ਵਿੱਚ ਵੀ ਹੈ, ਆਮ ਜੀਵਨ ਵਿੱਚ ਵੀ ਹੈ, ਦਿਲ ਦੀਆਂ ਗੱਲਾਂ ਕਹਿਣ ਦੇ ਲਈ ਵੀ ਆ, ਸੁਣਨ ਦੇ ਲਈ ਵੀ ਆ, ਕਿਉਂਕਿ ਜਿੰਨਾ ਚਿਰ ਧਰਤੀ ਉੱਤੇ ਮਨੁੱਖ ਰਹੂਗਾ ਤੇ ਉਹਦੇ ਅੰਦਰ ਇੱਕ ਪਿਆਰ ਦਾ ਜਜ਼ਬਾ ਰਹੂਗਾ, ਉਹਨਾਂ ਚਿਰ ਜਿਹੜੇ ਲੋਕ ਸਾਹਿਤ ਦੇ ਵਾਲੇ ਆਹ ਵਾਲੇ ਗੀਤ ਹਨ ਇਹ ਜਿੰਦਾ ਰਹਿਣਗੇ, ਇਹਨਾਂ ਨੂੰ ਤੁਸੀਂ ਮਾਫ਼ੀ ਨਹੀਂ ਕਰ ਸਕਦੇ।
1: ਜਿਵੇਂ ਤੁਸੀਂ ਗੱਲ ਕੀਤੀ ਮਾਹੀਏ ਬਾਰੇ, ਤਾਂ ਮੇਰੇ ਕੋਲ ਵੀ ਇਹਦੇ ਨਾਲ ਰਿਲੇਟਡ ਕੁਛ ਮਾਹੀਏ ਹੈਗੇ, ਤਾਂ ਮੈਂ ਤੁਹਾਡੇ ਰੂਬਰੂ ਕਰਦੀ ਹਾਂ।
0: ਜੀ

0: ਤੇ ਇਹ ਸੀ ਮਾਈ ਦੀ ਵੰਨਗੀ। ਜਿੱਦਾਂ ਲੋਕ ਸਾਹਿਤ ਨਾਲ ਜੋੜਨ ਲਈ ਬੱਚਿਆਂ ਨੂੰ ਅਧਿਆਪਕ ਜਾਂ ਮਾਪੇ ਹੋਰ ਕੀ ਕੁਛ ਕਰ ਸਕਦੇ ਆ?
1: ਦੇਖੋ, ਇਹ ਗੱਲ ਤਾਂ ਵਾਕਈ ਹੈਗੀ ਹੈ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨਾ, ਉਹ ਇਹਨਾਂ ਚੀਜ਼ਾਂ ਤੋਂ ਓਬੀਅਸਲੀ ਹੈ
0: ਜੀ।
1: ਪਰ ਸਵਾਲ ਇਹ ਹੈ, ਜੇਕਰ ਨਵਿਆਂ ਕੋਲੇ ਕੁਝ ਪਹੁੰਚਿਆ ਨਹੀਂ
0: ਜੀ,
1: ਤਾਂ ਉਹਦੇ ਵਿੱਚ ਢਿੱਲ ਕਿੱਥੇ ਰਹੀ ਹੈ ਜਾਂ ਉਹ ਪਹੁੰਚਾਇਆ ਕਿਉਂ ਨਹੀਂ ਗਿਆ? ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਹੈ ਉਹ ਰਹੀ ਹੈ ਕਿ ਸਾਡੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਮਨੁੱਖਤਾ ਨਾਲ ਜੁੜੀਆਂ ਹੋਈਆਂ ਗੱਲਾਂ, ਸਿਲੇਬਸ ਜਾਂ ਕਹਿ ਲਈਏ ਕਿ ਥੌਟ ਹੈ ਜਿਹੜਾ, ਉਹ ਮਨਫੀ ਹੁੰਦਾ ਜਾਂਦਾ ਹੈ। ਹੌਲੀ ਹੌਲੀ ਹੌਲੀ ਹੌਲੀ ਪਲੈਨਿੰਗ ਦੇ ਥਰੂ ਉਸਨੂੰ ਬਾਹਰ ਕੀਤਾ ਜਾ ਰਿਹਾ ਹੈ। ਸਕੂਲੀ ਸਿੱਖਿਆ ਦੇ ਵਿੱਚ ਇੱਕ ਤਾਂ ਇਹ ਬੜਾ ਜ਼ਰੂਰੀ ਹੈ, ਭਾਸ਼ਾ ਜਿਹੜੀ ਮਰਜ਼ੀ ਹੋਵੇ, ਮੈਂ ਨਹੀਂ ਕਹਿੰਦਾ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ ਜਾਂ ਕਿਸੇ ਵਿੱਚ ਵੀ ਅਸੀਂ ਕਿਸੇ ਉਰਦੂ ਦੀ ਗੱਲ ਕਰੀਏ ਵੀ ਉਹਦੇ 'ਚ ਗੱਲ ਕਰੀਏ ਜਾਂ ਉਹੀ ਅਸੀਂ ਅੱਗੇ ਰੱਖੀਏ, ਨਹੀਂ। ਮੈਂ ਕਹਿੰਦਾ ਕਿ ਜਿਸ ਤੁਸੀਂ ਖਿੱਤੇ ਦੇ ਵਿੱਚ ਵਿਚਰਦੇ ਹੋ, ਉਸ ਖਿੱਤੇ ਦੀ ਮਾਤ ਭਾਸ਼ਾ ਅਤੇ ਉਹਦਾ ਸੱਭਿਆਚਾਰ ਅਤੇ ਉਹਦਾ ਲੋਕ ਸਾਹਿਤ ਬੱਚਿਆਂ ਤੀਕਰ ਪਰੋਸਿਆ ਜ਼ਰੂਰ ਜਾਵੇ, ਜੇਕਰ ਤੁਸੀਂ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਹੋਰ ਡਗੇਰੀਆਂ ਕਰਨਾ ਚਾਹੁੰਦੇ ਹੋ। ਇੱਕ ਦੂਸਰੀ ਗੱਲ, ਸਾਡੇ ਜਿਹੜੇ ਮਾਪੇ ਨੇ ਉਹ ਇਸ ਚੀਜ਼ ਦੇ ਨਾਲ ਜੋੜਨ ਦੇ ਲਈ, ਚਾਹੇ ਸਾਡੇ ਨਾਲ ਬੁਝਾਰਤ ਹੈ, ਅਖਾਣ ਹੈ, ਲੋਕ ਕਹਾਣੀਆਂ, ਲੋਕ ਗੀਤ ਹੈ, ਉਹਦੇ ਵਿੱਚ ਪਹਿਲਾਂ ਆਪ ਇੱਕ ਮਿੱਕ ਹੋਣ। ਜੇ ਤਾਂ ਜਾਣੂ ਨਹੀਂ ਤਾਂ ਉਸ ਨੂੰ ਜਾਣੂ ਕਰਵਾਉਣ, ਜੇ ਨਹੀਂ ਜਾਣੂ ਤਾਂ ਪਹਿਲਾਂ ਜਾਣੂ ਹੋਣ ਦੀ ਕੋਸ਼ਿਸ਼ ਕਰਨ। ਜੇਕਰ ਜਾਣੂ ਹੋਣ ਦਾ ਵਕਤ ਨਹੀਂ, ਜ਼ਿੰਦਗੀ ਬੜੀ ਤੇਜ਼ ਹੈ, ਤਾਂ ਉਹਦੇ ਵਿੱਚ ਘੱਟੋ ਘੱਟ ਬੱਚਿਆਂ ਦਾ ਜਿਹੜੀ ਸੰਗਤ ਹੈ ਉਹ ਇੱਦਾਂ ਦੇ ਬਜ਼ੁਰਗਾਂ ਨਾਲ, ਇੱਦਾਂ ਦੇ ਲੋਕਾਂ ਨਾਲ ਕਰਾਈ ਜਾਵੇ ਜਿਹੜੇ ਉਸ ਚੀਜ਼ ਤੋਂ ਤਾਂ ਜਾਣੂ ਨੇ। ਕਹਿਣ ਦਾ ਭਾਵ ਕਿ ਅਸੀਂ ਅਗਲੀ ਪੀੜ੍ਹੀ ਨੂੰ ਪਿਛਲੀ ਪੀੜ੍ਹੀ ਤੋਂ ਟਰਾਂਸਫਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਤਾਹੀ ਕੀਤੀ ਹੈ। ਪਹਿਲਾਂ ਕੀ ਹੁੰਦਾ ਸੀ ਕਿ ਸੁੱਤੇ ਸਿੱਧ ਇੱਕੋ ਮਾਹੌਲ ਹੁੰਦਾ ਸੀ, ਇੱਕੋ ਮਾਹੌਲ ਵਿੱਚ ਸੁੱਤੇ ਸਿੱਧ ਜਿਹੜਾ ਸਾਡਾ ਲੋਕ ਸਹਿਤ ਸੀ ਉਹ ਟਰਾਂਸਫਰ ਹੁੰਦਾ ਸੀ
0: ਜੀ।
1: ਹੁਣ ਕੀ ਹੋ ਰਿਹਾ, ਹੁਣ ਇੱਕ ਖੱਪਾ ਬਣ ਗਿਆ, ਅਸੀਂ ਆਪਣੇ ਬੱਚੇ ਜਿਹੜੇ ਉਹ ਇੱਕੇ ਵਕਤ ਇੱਕ ਮਾਹੌਲ ਤੋਂ ਤੋੜ ਕੇ ਜਿਹੜੇ ਸ਼ਿਫਟ ਕਰ ਦਿੰਦੇ ਹਾਂ। ਪਹਿਲਾਂ ਤਾਂ ਸ਼ਹਿਰੀ ਮਾਹੌਲ ਦੇ ਵਿੱਚ, ਮੈਂ ਸ਼ਹਿਰੀ ਮਾਹੌਲ ਨੂੰ ਨਿੰਦਾ ਨਹੀਂ ਪਰ ਵੱਖਰਾ ਜ਼ਰੂਰ ਕਹਿੰਦਾ, ਉਸ ਤੋਂ ਬਾਅਦ ਜਦੋਂ ਬੱਚਾ ਆਪਣੀ ਪੜ੍ਹਾਈ ਪੂਰੀ ਕਰਦਾ, ਸਕੂਲਿੰਗ ਪੂਰੀ ਕਰਦਾ, ਤਾਂ ਅਸੀਂ ਚੱਕ ਕੇ ਉਹਨਾਂ ਨੂੰ ਸਿੱਧਾ ਹੀ ਏਸ਼ੀਆ ਦੇ ਮਾਹੌਲ ਤੋਂ ਪੱਛਮ ਦੇ ਮਾਹੌਲ ਵਿੱਚ ਸ਼ਿਫਟ ਕਰ ਦਿੰਦੇ ਹਾਂ। ਅਤੇ ਫਿਰ ਅਸੀਂ ਜਵਾਕਾਂ ਨੂੰ ਕਹਿੰਦੇ ਹਾਂ ਕਿ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ, ਇਹਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ। ਅਸੀਂ ਦੋਨੇ ਤਿੰਨੇ ਵਕਤ ਆਪ ਗਲਤੀ ਕਰਦੇ ਹਾਂ। ਮੈਂ ਨਹੀਂ ਕਹਿੰਦਾ ਤੁਸੀਂ ਸ਼ਹਿਰੀ ਮਾਹੌਲ ਦੇ ਵਿੱਚ ਜਾਂ ਸ਼ਹਿਰੀ ਸਕੂਲਾਂ ਦੇ ਵਿੱਚ ਜਾਂ ਆਈਸੀਐਸਈ ਸੀਬੀਐਸਈ ਬੋਰਡ ਵਿੱਚ ਸ਼ਿਫਟ ਨਾ ਕਰੋ, ਕਰੋ। ਜ਼ਿੰਦਗੀ ਦੇ ਵਿੱਚ ਸਮੇਂ ਦੀ ਰਫ਼ਤਾਰ ਫੜਨੀ ਬੜੀ ਜ਼ਰੂਰੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਤੋੜ ਦਿਓ। ਤੁਸੀਂ ਬੱਚਿਆਂ ਦੇ ਨਾਲ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਕਰੋ, ਉਸ ਚੀਜ਼ ਦੇ ਇਤਿਹਾਸ ਨੂੰ, ਲੋਕ ਸਾਹਿਤ ਨੂੰ, ਸੱਭਿਆਚਾਰ ਨੂੰ ਸਾਂਝਾ ਕਰੋ। ਅਤੇ ਜਦੋਂ ਤੁਸੀਂ ਪੱਛਮ ਦੇ ਵਿੱਚ ਸ਼ਿਫਟ ਕਰਦੇ ਹੋ ਤਾਂ ਫਿਰ ਤੁਸੀਂ ਇੱਦਾਂ ਦੀਆਂ ਕਿਤਾਬਾਂ ਦੇ ਨਾਲ, ਇੱਦਾਂ ਦੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਨਾਲ ਉਹਦੇ ਪੰਡ ਬੰਨ੍ਹ ਕੇ ਤੋਰੋ, ਜਿੱਥੇ ਤੁਸੀਂ ਪੰਡ ਕੱਪੜਿਆਂ ਦੀ ਬੰਨ੍ਹ ਕੇ ਤੋਰਦੇ ਹੋ, ਜਿੱਥੇ ਤੁਸੀਂ ਟੈਂਚੀ ਜਿਹੜੇ ਨੇ ਉਹ ਬਹੁਤ ਭਾਰੇ ਭਾਰੇ ਕਰਕੇ ਤੋਰਦੇ ਹੋ, ਉੱਥੇ ਚਾਰ ਕਿਤਾਬਾਂ ਲੋਕ ਸਾਹਿਤ ਦੀਆਂ ਅਤੇ ਉਸ ਤੋਂ ਪਹਿਲਾਂ ਉਹਦਾ ਮੁੱਢ ਬੰਨ੍ਹ ਕੇ ਉਹਦੇ ਦਿਮਾਗ ਦੇ ਵਿੱਚ ਜ਼ਰੂਰ ਤੋੜੋਗੇ, ਤਾਂ ਉਹ ਉੱਥੇ ਆਪਣੇ ਇਤਿਹਾਸ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਵਿਰਸੇ ਨੂੰ ਜ਼ਿੰਦਾ ਜ਼ਰੂਰ ਰੱਖਣਗੇ। ਇਹੀ ਇੱਕ ਉਪਰਾਲੇ ਆ ਜਿਹੜੇ ਹੁਣ ਕੀਤੇ ਜਾ ਸਕਦੇ ਆ
0: ਜੀ। ਤੁਸੀਂ ਅੱਜ ਸਾਡੇ ਇਸ ਵਿਸ਼ੇ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ
1: ਜੀ। ਸ਼ੁਕਰੀਆ।
0: ਅੱਜ ਅਸੀਂ ਗੱਲ ਕੀਤੀ ਹੈ ਮਾਈ ਬਾਰੇ, ਤਾਂ ਅਸੀਂ ਮਾਈ ਦੀ ਇੱਕ ਵੰਨਗੀ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ।

ਅਸੀਂ ਗੱਲਬਾਤ ਕੀਤੀ ਲੋਕ ਸਾਹਿਤ ਦੀ ਵੰਨਗੀ ਮਾਈਏ ਬਾਰੇ। ਤਾਂ ਜੇਕਰ ਤੁਸੀਂ ਵੀ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਟੀਵੀ ਦੇ ਚੱਲ ਰਹੇ ਸਾਡੇ ਸਟੂਡੀਓ ਨੰਬਰਾਂ ਤੇ ਜਾਂ ਈਮੇਲ ਆਈਡੀ ਤੇ ਆਪਣੇ ਸੁਝਾਅ ਦੇ ਸਕਦੇ ਹੋ। ਤਾਂ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਿਕਾਰ ਲੋਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਿਕਾਰ ਲੋਜਿਸਟਿਕ ਨੂੰ ਕਾਲ ਕਰੋ 437
1: ਪਾਜੀ ਚੰਗੀ ਲੋਕੇਸ਼ਨ ਤੇ ਵਧੀਆ ਜਾ ਕਰ ਮੇਰੇ ਬਜਟ ਚ ਮਿਲ ਸਕਦਾ ਹੈ
2: ਉਹ ਛੋਟੇ ਵੀਰ ਰਿਐਲਟਰ ਜਸਪ੍ਰੀਤ ਜ਼ੂਰੀ ਤੇਰੀ ਹਰ ਖੁਆਇਸ਼ ਕਰੂਗਾ ਪੂਰੀ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਜਾਂ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਮੁਨਾਫਾ ਕਮਾਉਣ ਲਈ ਐਗਜ਼ੀਕਿਊਟਿਵ ਰਿਐਲਿਟੀ ਐਸਟੇਟ ਸਰਵਿਸਿਜ਼ ਲਿਮਿਟਿਡ ਦੇ ਕਾਬਿਲ ਤੇ ਇਮਾਨਦਾਰ ਰਿਐਲਟਰ ਜਸਪ੍ਰੀਤ ਜ਼ੂਰੀ ਅੱਜ ਹੀ ਕਾਲ ਕਰੋ 647 992 93 77 647 992 9

0: जागो मिलनी और बारात से डोली तक का सारा सजावट का सामान भी मिलेगा। 30 मिलनी ड्राइव यूनिट 9 एंड 10 ब्रैम्पटन, टेलीफोन 905-799-9400।
1: ओ हेलो हेलो गल सुन ओ आहा इन्ने सारे कार्ड की दे कट्ठे करी जाना होए
2: ओ यार इंश्योरेंस वाले दे कार्ड ने
1: ओ इन्ना खज्जल होण दी लोड़ नहीं सारे कार्ड छड़ ते आ फड़ गुरजीत सुरी नु कॉल कर ला चाहे लाइफ इंश्योरेंस होवे डिसेबिलिटी या क्रिटिकल इलनेस इंश्योरेंस विजिटर या सुपर वीजा इंश्योरेंस होवे DFSA RESP दे स्पेशलिस्ट गुरजीत सुरी कॉल गुरजीत सुरी 416-627-3111 416-627-3111
3: खुशियां दे संग जिंदगी दे रंग जिंदगी दे रंग
4: तुसी सुन रहे हो रेडियो प्रोग्राम जिंदगी दे रंग अपनी होस्ट गुरजीत कौर सूरी दे नाल अपने बिजनेस नु प्रमोट करन लई कॉल करो 416-627-3111 416-627-3111
5: ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ ਮੇਰੇ ਨਾਲ ਜਾਨੀ ਕਿ ਗੁਰਜੀਤ ਕੌਰ ਸੂਰੀ ਦੇ ਨਾਲ ਅਤੇ ਮੇਰੇ ਵੱਲੋਂ ਆਪ ਸਭ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਕੋਈ ਸਟੂਡੀਓ 'ਚ ਗੱਲਬਾਤ ਕਰਨੀ ਹੈਗੀ ਹੈ ਸਟੂਡੀਓ ਦਾ ਨੰਬਰ 905-673-3337 ਗੋਲਡ ਦੀ ਪ੍ਰਾਈਜ਼ ਦੀ ਗੱਲਬਾਤ ਕਰਦੇ ਹਾਂ ਅਤੇ ਗੋਲਡ ਦੀ ਪ੍ਰਾਈਜ਼ ਜਿਹੜੀ ਰਹੀ ਹੈਗੀ ਆ ਅਮੈਰੀਕਨ ਡੋਲਰ ਦੇ ਵਿੱਚ 4577 ਅਤੇ 40 ਸੈਂਟ ਸਿਲਵਰ ਦੀ ਪ੍ਰਾਈਜ਼ ਰਹੀ ਹੈਗੀ ਆ $78 ਅਤੇ 64 ਸੈਂਟ ਇੱਕ ਕੈਨੇਡੀਅਨ ਡੋਲਰ ਦੀ ਇੰਡੀਅਨ ਕਰੰਸੀ 'ਚ ਪ੍ਰਾਈਜ਼ 69 ਰੁਪਏ ਅਤੇ 52 ਪੈਸੇ ਅਤੇ ਪਾਕਿਸਤਾਨੀ ਕਰੰਸੀ ਦੇ ਵਿੱਚ ਪ੍ਰਾਈਜ਼ ਰਹੀ ਹੈਗੀ ਹੈ 201 ਰੁਪਏ ਅਤੇ 38 ਪੈਸੇ ਅੱਜ ਦੀ ਦਿਨ ਦੀ ਗੱਲਬਾਤ ਕਰ ਲਈਏ ਵੀ ਅੱਜ ਦਿਨ ਹੈਗਾ ਕਿ ਲੱਕੀ ਪੈਨੀ ਡੇ ਬਹੁਤ ਸਾਰੇ ਲੋਕ ਹੈਗੇ ਆ ਕਿ ਜਦੋਂ ਬੈਕ ਹੋਮ ਤੋਂ ਆਉਂਦੇ ਆ ਕਿ ਇੰਡੀਆ ਪਾਕਿਸਤਾਨ ਤੋਂ ਆਉਂਦੇ ਆ ਬਹੁਤਿਆਂ ਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਪਿਆਰ ਦੇ ਰੂਪ ਦੇ ਵਿੱਚ ਆਸ਼ੀਰਵਾਦ ਦੇ ਰੂਪ ਵਿੱਚ ਕਿ ਕਈਆਂ ਨੇ ਸਾਂਭ ਕੇ ਹਜੇ ਤੱਕ ਰੱਖੇ ਹੋਣੇ ਆ ਵਾਲਟ 'ਚ ਰੱਖੇ ਹੋਣੇ ਆ ਕੋਈ 50 ਦਾ ਨੋਟ ਕੋਈ 500 ਦਾ ਨੋਟ ਕੋਈ 100 ਦਾ ਨੋਟ ਕੋਈ ਕੁਆਇਨ ਕੋਈ ਸਿੱਕਾ ਕਿ ਜਿਹਨੂੰ ਲੱਕੀ ਮੰਨਦੇ ਆ ਜਿਹਨੂੰ ਆਸ਼ੀਰਵਾਦ ਮੰਨਦੇ ਹੋ ਤੁਸੀਂ ਤੁਹਾਡੇ ਵਿੱਚੋਂ ਕੋਈ ਹੈਗਾ ਇੱਦਾਂ ਦਾ ਜਿਹਨੇ ਸਾਂਭ ਕੇ ਰੱਖਿਆ ਹੋਵੇ ਯਾਦ ਦੇ ਤੌਰ ਦੇ ਉੱਪਰ ਆਸ਼ੀਰਵਾਦ ਦੇ ਤੌਰ ਦੇ ਉੱਪਰ ਜਾਂ ਕੋਈ ਕੁਆਇਨ ਸਿੱਕਾ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਬਹੁਤ ਲੱਕੀ ਹੈਗਾ ਅਤੇ ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਸਾਂਝ ਪਾ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਪੈਸੇ ਕਮਾਉਣੇ ਬਹੁਤ ਜ਼ਰੂਰੀ ਆ ਬਟ ਕਮਾਉਣ ਦੇ ਨਾਲ ਨਾਲ ਉਹਨਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈਗਾ ਅਤੇ ਸਾਂਭਣ ਦੇ ਲਈ ਗਵਰਨਮੈਂਟ ਨੇ ਸਾਨੂੰ ਬਹੁਤ ਸਾਰੇ ਇੱਥੇ ਟੂਲ ਦਿੱਤੇ ਆ ਕਿ ਜਿਨ੍ਹਾਂ ਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ ਪਹਿਲੇ ਨੰਬਰ 'ਤੇ ਆ ਜਾਂਦਾ ਹੈਗਾ ਤੁਹਾਡਾ ਟੈਕਸ ਫਰੀ ਸੇਵਿੰਗ ਅਕਾਊਂਟ ਹੁਣ ਬੈਂਕ ਦੇ ਵਿੱਚ ਪੈਸੇ ਰੱਖਦੇ ਹੋ ਕੋਈ ਗਰੋਥ ਨਹੀਂ ਉਸੇ ਪੈਸੇ ਨੂੰ ਤੁਸੀਂ ਆਪਣੇ ਟੈਕਸ ਫਰੀ ਸੇਵਿੰਗ ਅਕਾਊਂਟ ਵਿੱਚ ਪਾਉਂਦੇ ਹੋ ਜਿੰਨੀ ਵੀ ਗਰੋਥ ਹੈਗੀ ਹੈ ਟੈਕਸ ਫਰੀ ਗਰੋਥ ਹੈਗੀ ਹੈ ਮੰਥਲੀ ਸੇਵਿੰਗ ਕਰਨੀ ਹੈ ਤੁਸੀਂ ਐਨੂਅਲ ਕੰਟਰੀਬਿਊਸ਼ਨ ਕਰਨੀ ਹੈ ਵੀਕਲੀ ਬਾਏ ਵੀਕਲੀ ਆਪਸ਼ਨ ਸਾਰੀਆਂ ਹੀ ਅਵੇਲੇਬਲ ਹਨ ਐਨੀ ਟਾਈਮ ਕਵਰੇਜ ਨੂੰ ਇਨਕਰੀਜ਼ ਕਰ ਸਕਦੇ ਹਾਂ ਡਿਕਰੀਜ਼ ਕਰ ਸਕਦੇ ਹੈਗੇ ਹਾਂ ਇਸ ਸਾਲ ਦੀ ਗੱਲਬਾਤ ਕਰਦੇ ਹਾਂ ਅਤੇ $2026 ਦੇ ਵਿੱਚ ਤੁਸੀਂ $7,000 ਐਜ਼ ਆ ਹਸਬੈਂਡ ਅਤੇ ਐਜ਼ ਆ ਵਾਈਫ ਕੰਟਰੀਬਿਊਟ ਕਰ ਸਕਦੇ ਹਾਂ ਇਹ ਕਹੂੰਗੀ ਕਿ ਜਿੰਨੇ ਵੀ ਕੈਨੇਡੀਅਨ ਰੈਜੀਡੈਂਸ ਹੈਗੇ ਆ ਚਾਹੇ ਸਟੂਡੈਂਟ ਆ ਵਰਕ ਪਰਮਿਟ ਦੇ ਹੈਗੇ ਆ ਕਿ ਟੈਕਸ ਫਰੀ ਸੇਵਿੰਗ ਅਕਾਊਂਟ ਹਰ ਪਰਸਨ ਦੇ ਕੋਲ ਹੋਣਾ ਚਾਹੀਦਾ 2009 'ਚ ਇਸ ਅਕਾਊਂਟ ਦੀ ਸ਼ੁਰੂਆਤ ਹੋਈ ਸੀ 2009 ਤੋਂ ਤੁਸੀਂ ਇੱਥੇ ਰਹਿ ਰਹੇ ਹੈਗੇ ਹਾਂ ਅਤੇ $109,000 ਤੱਕ ਤੁਸੀਂ ਇਹਦੇ ਵਿੱਚ ਸੇਵ ਕਰ ਸਕਦੇ ਹਾਂ ਹੁਣ ਜਦੋਂ ਅਕਾਊਂਟ ਦੀ ਸ਼ੁਰੂਆਤ ਹੋਈ ਸੀ ਅਤੇ ਉਦੋਂ $5,000 ਸੀਗਾ ਪਹਿਲੇ ਸਾਲ ਵਿੱਚ ਕਦੀ 5,500 ਹੋ ਗਿਆ ਕਦੀ 10,000 ਹੋ ਗਿਆ ਕਿ ਐਵਰੀ ਈਅਰ ਗਵਰਨਮੈਂਟ ਉਹਦੀ ਲਿਮਿਟ ਫਿਕਸ ਕਰਦੀ ਹੈ ਔਰ ਸਭ ਤੋਂ ਬੈਨੀਫਿਟ ਕਿ ਗਰੋਥ ਸਾਰੀ ਦੀ ਸਾਰੀ ਟੈਕਸ ਫਰੀ ਹੈ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ ਤੁਸੀਂ ਸੇਵਿੰਗ ਕਰਨੀ ਹੈ ਫਿਰ ਤੁਹਾਡੇ ਲਈ RESP ਬੈਸਟ ਟੂਲ ਹੈਗਾ ਕਿ ਮਿਨੀਮਮ $25 ਤੋਂ ਲੈ ਕੇ ਮੈਕਸੀਮਮ ਤੁਸੀਂ $210 ਤੱਕ ਕੰਟਰੀਬਿਊਟ ਕਰ ਸਕਦੇ ਹੋ ਮੈਕਸੀਮਮ ਕੰਟਰੀਬਿਊਸ਼ਨ ਕਰਦੇ ਹੋ $7,200 ਦੀ ਗ੍ਰਾਂਟ ਦੇ ਲਈ ਐਲੀਜੀਬਲ ਹੈਗੇ ਹੈ $2,000 ਉਹਨਾਂ ਪੇਰੈਂਟਸ ਦੇ ਲਈ ਹੈਗਾ ਜਿਨ੍ਹਾਂ ਦੀ ਇਨਕਮ ਲੋਅ ਹੈਗੀ ਹੈ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ ਗਵਰਨਮੈਂਟ ਦੀ ਗ੍ਰਾਂਟ ਦੇ ਉੱਪਰ ਤੁਹਾਨੂੰ ਕੰਪਾਊਂਡ ਇੰਟਰਸਟ ਮਿਲਦਾ ਵਿਆਜ ਉੱਪਰ ਵਿਆਜ ਮਿਲਦਾ ਜਿਹਦੇ ਨਾਲ ਤੁਹਾਡੀ ਮਨੀ ਗਰੋ ਕਰਦੀ ਹੈ ਅਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਦੋਂ ਤੁਹਾਡੇ ਕੋਲ ਇੱਕ ਬਹੁਤ ਵਧੀਆ ਅਮਾਊਂਟ ਇਕੱਠੀ ਹੋ ਜਾਂਦੀ ਹੈਗੀ ਹੈ ਤੇ ਨਾਲ ਦੀ ਨਾਲ ਇਹ ਹੈਗਾ ਕਿ ਹੁਣ ਸਾਡੇ ਉਹ ਲਿਸਨਰ ਜਿਨ੍ਹਾਂ ਨੇ ਹਜੇ ਘਰ ਬਾਹਰ ਲੈਣਾ ਉਹਦੇ ਲਈ ਪਲੈਨਿੰਗ ਕਰਨੀ ਹੈ, ਫਸਟ ਹੋਮ ਬਾਇਰ ਹੈਗੇ ਹੈ, ਫਿਰ ਤੁਸੀਂ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰ ਸਕਦੇ ਹਾਂ ਜਿਹਦੇ ਵਿੱਚ $8,000 ਹਸਬੈਂਡ ਅਤੇ ਵਾਈਫ ਈਚ ਤੁਸੀਂ ਕੰਟਰੀਬਿਊਟ ਕਰ ਸਕਦੇ ਹਾਂ। 8,000 ਨੇ ਤੁਹਾਡੀ ਇਨਕਮ 'ਚੋਂ ਮਾਈਨਸ ਹੋ ਜਾਣਾ ਹੈਗਾ, ਉਹਦੇ ਉੱਪਰ ਤੁਸੀਂ ਕੋਈ ਟੈਕਸ ਨਹੀਂ ਦੇਣਾ, ਪਲੱਸ ਉਹਦੇ ਬਦਲੇ ਤੁਹਾਨੂੰ ਟੈਕਸ ਰਿਬੇਟ ਆਉਣੀ ਹੈਗੀ ਹੈ। ਔਰ ਜਦੋਂ ਤੁਸੀਂ ਪਹਿਲਾ ਘਰ ਬਾਹਰ ਲੈਣਾ ਉਦੋਂ ਵੀ ਤੁਸੀਂ ਉਸ ਪੈਸੇ ਨੂੰ ਬਿਨਾਂ ਕੋਈ ਟੈਕਸ ਬਿਨਾਂ ਕੋਈ ਫੀਸ

0: ਸੀਗੇ
1: ਠੀਕ ਹੈ
0: ਤੇ
1: ਜੀ
0: ਤੁਹਾਡਾ ਵੀ ਧੰਨਵਾਦ ਕਿ ਤੁਸੀਂ ਐਡਜਸਟ ਕੀਤਾ ਸਾਰੇ ਸਰੋਤਿਆਂ ਨੂੰ ਆਪਣੇ ਸਰੋਤਿਆਂ ਨਾਲ ਜੋੜ ਕੇ ਰੱਖਿਆ ਪ੍ਰੋਗਰਾਮ ਦੇ ਨਾਲ
1: ਜੀ
0: ਮੈਂ ਕੁਛ ਅਹਿਮ ਅਪਡੇਟ ਜਿਹੜੀਆਂ ਸੀ ਉਹ ਸਾਂਝੀਆਂ ਕਰਨੀਆਂ ਸੀ ਮੇਨ ਖਬਰ ਸੀਗੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਚ ਕੱਲ ਪ੍ਰੈਸ ਕਾਨਫਰੰਸ ਸੀਗੀ
1: ਠੀਕ ਹੈ ਜੀ
0: ਤੇ ਉਹਨਾਂ ਵੱਲੋਂ ਸੰਗਤਾਂ ਨੂੰ ਕੁਛ ਅਪੀਲਾਂ ਜਿਹੜੀਆਂ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਸੰਬੰਧ ਵਿੱਚ ਕੀਤੀਆਂ ਗਈਆਂ ਸੀ ਉਹ ਸਰੋਤਿਆਂ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਸੀ ਆਪਣੇ ਪ੍ਰੋਗਰਾਮ ਦੇ ਉੱਪਰ ਤੇ ਕੁਛ ਇੱਕ ਖਬਰਾਂ ਅਹਿਮ ਜਿਹੜੀਆਂ ਉਹਦੇ ਤੇ ਮੈਂ 5-7 ਮਿੰਟ ਝਾਤੀ ਮਾਰਾਂਗਾ ਕਿਉਂਕਿ 8:30 ਤੇ ਮੈਂ ਲੇਟ ਜੋੜ ਪਾਇਆ ਤੁਹਾਡੇ ਨਾਲ
1: ਜੀ
0: ਤਾਂ ਕੱਲ ਪ੍ਰੈਸ ਕਾਨਫਰੰਸ ਸੀਗੀ ਜੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸ਼ਹੀਦੀ ਨਗਰ ਕੀਰਤਨ ਹੋਣਾ ਜੀ ਜੂਨ 7 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਤੇ ਇਹਦੇ ਨਾਲ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ
1: ਜੀ
0: ਇਹ ਸ਼ਹੀਦੀ ਜਿਹੜਾ ਹਰ ਵਾਰ ਕੱਢਿਆ ਜਾਂਦਾ ਜੀ ਨਗਰ ਕੀਰਤਨ ਸਜਾਇਆ ਜਾਂਦਾ ਤਾਂ ਇਸ ਵਾਰੀ 7 ਜੂਨ ਨੂੰ ਐਤਵਾਰ ਸਜਾਇਆ ਜਾਊਗਾ ਜੀ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਵੱਲੋਂ ਕੁਝ ਵਿਸ਼ੇਸ਼ ਜਾਣਕਾਰੀਆਂ 1 ਮਿੰਟ ਦੀਆਂ ਸਾਂਝੀਆਂ ਕਰ ਦਿੰਦਾ ਕਿ 9:30 ਪਹਿਲਾਂ ਦੀਵਾਨ ਲੱਗਣੇ ਹੈਗੇ ਆ ਗੁਰਦੁਆਰਾ ਸਾਹਿਬ ਦੀ ਵਿਹੜੇ ਦੇ ਵਿੱਚ ਹਦੂਦ ਦੇ ਵਿੱਚ ਉਸ ਤੋਂ ਬਾਅਦ 11:30 ਨਗਰ ਕੀਰਤਨ ਦੇ ਜਿਹੜਾ ਆ ਉਹ ਸ਼ੁਰੂ ਹੋਊਗਾ ਜੀ ਰਵਾਨਾ ਹੋਊਗਾ ਜਿਹੜਾ ਕਿ 11:30 ਪ੍ਰਾਰੰਭ ਹੋ ਕੇ ਡਿਕਸੀ ਰੋਡ ਨਾਰਥ ਤੋਂ ਸੈਂਟਰਲ ਰੋਡ ਈਸਟ ਵੱਲ ਨੂੰ ਕੈਸਲ ਮੋਰ ਤੋਂ ਅੱਗੇ ਵਿਲੀਅਮ ਪਾਰਕ ਵਿੱਚੋਂ ਜਿਹੜਾ ਰਾਈਟ ਲੈ ਕੇ ਤੇ ਨਾਲ ਸਨਪੈਕ ਰੋਡ ਗੁਰਦੁਆਰਾ ਸਨਪੈਕ ਸਾਹਿਬ ਜਾ ਕੇ ਸਮਾਪਤ ਹੋਣਾ ਇਹਦੇ ਸੰਬੰਧ ਵਿਸ਼ੇਸ਼ ਜਿਹੜੀਆਂ ਗੁਰਦੁਆਰਾ ਸਾਹਿਬ ਵੱਲੋਂ ਕੁਝ ਐਡਵਾਈਜ਼ਰੀ ਚ ਆਪਾਂ ਕਹਿ ਸਕਦੇ ਕਿ ਬੇਨਤੀਆਂ ਸੰਗਤਾਂ ਨੂੰ ਕੀਤੀਆਂ ਗਈਆਂ ਨੇ ਕਿ ਖਾਸ ਤੌਰ ਤੇ ਇਸ ਵਾਰ ਜਿਹੜਾ ਦੀਵਾਨ ਹੈਗਾ ਆ ਜਿਹੜਾ ਗੁਰਦੁਆਰਾ ਸਨਪੈਕ ਵਾਲੇ ਪਾਸੇ ਵਾਟਰ ਪਾਰਕ ਦੀ ਬਜਾਏ ਸੈਂਟਰਲ ਰੋਡ ਹਾਈਟ ਸਕੂਲ ਦੇ ਪਿਛਲੇ ਪਾਸੇ ਕ੍ਰਿਕਟ ਗਰਾਊਂਡ ਦੇ ਵਿੱਚ ਸਜਾਇਆ ਜਾਣਾ ਜੀ ਤੇ ਜਿਹੜੇ ਸੇਵਾ ਕਰਨ ਦੇ ਚਾਹਵਾਨ ਹੈਗੇ ਆ ਉਹ ਪਹਿਲਾਂ ਆਪਣੇ ਨਾਂ ਜਿਹੜੇ ਆ ਪ੍ਰਬੰਧਕ ਕਮੇਟੀ ਕੋਲ ਦਰਜ ਕਰਾਉਣ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹਦੇ ਨਾਲ ਪਰਮਿਟ ਜਿਹੜੇ ਆ ਬਕਾਇਦਾ ਜਾਰੀ ਕੀਤੇ ਜਾਣੇ ਆ ਬਿਨਾਂ ਪਰਮਿਟ ਤੋਂ ਜਿਹੜਾ ਆ ਸੰਗਤ ਦੀ ਜਿਹੜੀ ਸੇਵਾ ਆ ਉਹ ਪਰਮਿਟ ਸਾਰਿਆਂ ਨੂੰ ਜਾਰੀ ਕਰਨੇ ਸੁਰੱਖਿਆ ਵਜੋਂ ਜ਼ਰੂਰੀ ਸਮਝੇ ਗਏ ਆ ਜੀ
1: ਤੇ
0: ਲੰਗਰ ਦੇ ਟੈਂਟ ਲਾਉਣੇ ਆ ਸੰਗਤਾਂ ਨੇ ਭੈਣ ਜੀ ਉਹ ਵੀ ਇਹ ਖਬਰ ਇਹ ਹੈਗੀ ਆ ਕਿ ਉਹਨਾਂ ਵੱਲੋਂ ਬੇਨਤੀਆਂ ਨੇ ਲੰਗਰ ਲਗਾਉਣ ਵਾਲੀਆਂ ਸੰਗਤਾਂ ਨੂੰ ਕਿ ਜਿਹੜੇ ਲੰਗਰ ਲਗਾਏ ਜਾਂਦੇ ਆ ਇੱਕ ਤਾਂ ਸਾਈਡ ਵਾਕ ਤੇ ਜਾਂ ਸੜਕ ਦੇ ਉੱਪਰ ਪੱਕੇ ਥਾਵਾਂ ਦੇ ਉੱਪਰ ਰਾਹ ਨਾ ਰੋਕਿਆ ਜਾਵੇ ਜੇ ਰੋਕਣਾ ਵੀ ਪਵੇ ਤਾਂ ਸੜਕਾਂ ਦੇ ਉੱਪਰ ਜਿਹੜੇ ਕਿੱਲ ਕੱਢ ਕੇ ਸਪੋਟਾਂ ਲਾਈਆਂ ਜਾਂਦੀਆਂ ਉਹ ਨਾ ਲਾਈਆਂ ਜਾਣ ਬਲਕਿ ਜਿਹੜੇ ਭਾਰੇ ਡਰੰਮ ਹੈਗੇ ਆ ਪਾਣੀ ਨਾਲ ਭਰੇ ਹੋਏ ਜਾਂ ਕਿਸੇ ਵੱਡੀ ਭਾਰੀ ਰੇਤਾ ਵਗੈਰਾ ਨਾ ਉਹਨਾਂ ਦੀ ਸਪੋਰਟ ਜਿਹੜੀ ਆ ਲਈ ਜਾਏ ਕਿਸੇ ਤੇਲ ਜਾਂ ਡੁੱਲਣ ਤੋਂ ਬਚਾਅ ਜਿਹੜਾ ਕੀਤਾ ਜਾਣਾ ਬਣਦਾ ਹੈਗਾ ਖਾਸ ਤੌਰ ਤੇ ਜਿਹੜੀ ਖਾਸ ਗੱਲ ਹੈਗੀ ਆ ਕਿ ਕਾਰਾਂ ਦੀ ਪਾਰਕਿੰਗ ਸੰਬੰਧੀ ਬੇਨਤੀ ਕੀਤੀ ਗਈ ਆ ਕਿ ਕਾਰਾਂ ਜਿਹੜੀਆਂ ਨੇ ਉਹ ਕੋਈ ਫਾਇਰ ਬਾਕਸ ਹੈਗਾ ਆ ਜਾਂ ਉੱਥੇ ਪਾਸੇ ਏਦਾਂ ਦੀਆਂ ਪ੍ਰੋਪਰ ਪਾਰਕ ਕੀਤੀ ਜਾਵੇ ਖਾਸ ਤੌਰ ਤੇ ਜਦੋਂ ਨਗਰ ਕੀਰਤਨ ਚੱਲਣਾ ਹੈਗਾ ਆ ਗੁਰਦੁਆਰਾ ਸਾਹਿਬ ਤੋਂ ਤਾਂ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਤੋਂ ਉੱਥੇ ਰਿਹਾਇਸ਼ੀ ਇਲਾਕਾ ਹੈਗਾ ਰੈਜੀਡੈਂਸ਼ੀਅਲ ਏਰੀਆ 'ਚ ਕਾਰਾਂ ਪਾਰਕ ਲੱਗਦੀਆਂ ਨੇ ਲਾ ਸਕਦੇ ਹਾਂ ਪਰ ਪ੍ਰੋਪਰ ਤਰੀਕੇ ਨਾਲ ਕਿਸੇ ਦਾ ਡਰਾਈਵੇ ਨਹੀਂ ਰੋਕਣਾ ਹੈਗਾ ਤਾਂ ਇਹਦੇ ਨਾਲ ਨਾਲ ਕੋਈ ਫਾਇਰ ਬਾਕਸ ਹੈਗਾ ਆ ਤੇ ਜਿਹੜਾ ਗੁਰੂ ਨਾਨਕ ਮਿਸ਼ਨ ਰੋਡ ਹੋਊਗਾ ਜੀ ਉਹ ਗੁਰੂ ਨਾਨਕ ਸਟਰੀਟ ਬੰਦ ਹੋਊਗੀ ਉੱਥੇ ਫਲੋਟ ਲੱਗੇ ਹੋਣਗੇ ਦੋਵੇਂ ਪਾਸੇ ਤੋਂ ਬੰਦ ਹੋਊਗੀ ਪਹਿਲਾਂ ਪਾਰਕ ਥੋੜਾ ਦੂਰ ਲਾ ਕੇ ਜਾਇਆ ਜਾ ਸਕਦਾ ਅੰਮ੍ਰਿਤ ਸੰਚਾਰ ਜਿਹੜਾ ਹੋਣਾ ਆ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ 6 ਜੂਨ ਨੂੰ ਸ਼ਨੀਵਾਰ ਹੋਊਗਾ ਜੀ ਜੇ ਕੋਈ ਅੰਮ੍ਰਿਤ ਬਲਾਕੀ ਹੋਵੇ ਤਾਂ ਉੱਥੇ ਜਾ ਕੇ ਅੰਮ੍ਰਿਤ ਛਕਣ ਦੇ ਲਈ ਸੰਪਰਕ ਜਿਹੜਾ ਦੋਵਾਂ ਗੁਰਦੁਆਰਾ ਸਾਹਿਬਾਂ ਨਾਲ ਸੰਪਰਕ ਕੀਤਾ ਜਾ ਸਕਦਾ ਚੋਰਾਂ ਤੋਂ ਚੌਕਸੀ ਜਿਹੜਾ ਹੋਣੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਲੰਘ ਕੇ ਗਏ ਉੱਥੇ ਵੱਡੀ ਪੱਧਰ ਲੋਕਾਂ ਦੇ ਪਰਸ ਤੇ ਫੋਨ ਚੋਰੀ ਹੋਏ ਆ ਗੁਰਜੀਤ ਜੀ ਅੱਜ ਕੱਲ ਪਰਸ ਤੇ ਫੋਨ ਜਿਹੜਾ ਬਰਾਬਰ ਹੀ ਹੈਗਾ ਭਾਵੇਂ ਕਿ ਫੋਨਾਂ ਦੇ ਵਿੱਚ ਸਾਰੇ ਸਾਡੇ ਵੈਲਿਡ ਕਾਰਡ ਹੈਗੇ ਆ ਤੇ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਪਰਸ ਚੋਰੀ ਕਰਨ ਦੀ ਜੇ ਫੋਨ ਚੋਰੀ ਹੋ ਗਿਆ ਤੇ ਸਮਝ ਲਓ ਕਿ ਆਪਣਾ ਪਰਸ ਚੋਰੀ ਹੋ ਗਿਆ ਤਾਂ ਇਹਦੇ ਤੇ ਸਤਰਕ ਸੰਗਤਾਂ ਨੂੰ ਕੀਤਾ ਗਿਆ ਕਿ ਆਪਣੇ ਪਰਸ ਫੋਨ ਦਾ ਖਿਆਲ ਰੱਖਿਆ ਜਾਵੇ ਵੱਡੀ ਗਿਣਤੀ ਜੋ ਉੱਥੇ ਪਰਸ ਦੇ ਜਿਹੜੇ ਫੋਨ ਆ ਸੰਗਤਾਂ ਦੇ ਚੋਰੀ ਹੋਏ ਆ ਜੀ ਤੇ ਜੇ ਕੋਈ ਵਧੇਰੇ ਜਾਣਕਾਰੀ ਹੋਵੇ ਤੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਫੋਨ ਨੰਬਰ 905-790-9682 ਤਾਂ ਇਹਦੇ ਨਾਲ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ 905-790-1415 ਦੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਜੀ ਤੇ ਮੈਂ 2 ਮਿੰਟ ਦੇ ਵਿੱਚ ਕੁਛ ਹਾਈਲਾਈਟ ਸਾਂਝੇ ਕਰ ਦਿੰਦਾ
1: ਹਾਂ
0: 2-3 ਮਿੰਟ ਫਿਰ ਤੁਸੀਂ ਪ੍ਰੋਗਰਾਮ ਕੰਟੀਨਿਊ ਜ਼ਰੂਰ ਕਰਿਓ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੁਣਾਂ ਨੇ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਜਿਹੜਾ ਦਖਾਂਤ ਵਾਪਰਿਆ ਸੀਗਾ ਜੀ ਅੱਜ ਤੋਂ 1914 ਚ ਤੇ 23 ਨਵੰਬਰ 23 ਜਿਹੜੀ ਮਈ ਆ ਉਹਦੀ ਸਾਲਗਰਾਹ ਹੁੰਦੀ ਆ ਜੀ ਯਾਦਗਾਰ ਹੁੰਦੀ ਆ ਇਹਦੇ ਉੱਪਰ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਆਫਿਸ ਨੇ ਬਕਾਇਦਾ ਜਿਹੜੀ ਆ ਸੰਵੇਦਨਾ ਜਾਰੀ ਕੀਤੀ ਆ ਜੀ ਭਾਵ ਹੈ ਕਿ ਆਪਣੀ ਵੱਲੋਂ ਪ੍ਰਤੀਕਿਰਿਆ ਆਈ ਹੈਗੀ ਆ ਕਿ ਇਹ ਏਦਾਂ ਦਾ ਇਹ ਘਟਨਾ ਜਿਹੜੀ ਕੈਨੇਡਾ ਦੇ ਇਤਿਹਾਸ ਕਾਲਾ ਪੰਨਾ ਹੈਗਾ ਆ ਜਿਹੜੀ ਕਿ ਕੈਨੇਡਾ ਜਿਸ ਸਮੇਂ ਮਨੁੱਖੀ ਕਦਰਾਂ ਕੀਮਤਾਂ ਦੀ ਵਿਵਸਥਾ ਨੂੰ ਬਰਕਰਾਰ ਉਸ ਸਮੇਂ ਨਹੀਂ ਰੱਖ ਪਾਇਆ ਪ੍ਰਸਤਾਵ ਜਿਹੜਾ ਕੈਨੇਡਾ ਦਾ ਚਾਰਟਰ ਹੈਗਾ ਉਸ ਸੈਂਸ ਨੂੰ ਉਸ ਸਮੇਂ ਦੇ ਉੱਪਰ ਉਹਦੀ

0: ਘੋਸ਼ਣਾ ਨਹੀਂ ਸੀ ਕੀਤੀ ਗਈ ਜਿਹੜੇ ਵਿੱਚ ਕਾਮਾਗਾਟਾ ਮਹਾਰੂ ਮਾਰੂ ਅੱਜ ਉਹਨੂੰ ਜਿਹੜਾ ਸਿੱਖ ਸੰਗਤਾਂ ਨੇ ਜਿਹੜੀ ਭਾਵਨਾ ਰਹਿਤ ਨਾਂ ਜਿਹੜਾ ਗੁਰੂ ਨਾਨਕ ਜਹਾਜ਼ ਦਾ ਨਾਮ ਦਿੱਤਾ ਜੀ ਉਹਦੇ ਵਿੱਚ 1914 ਨੂੰ ਜਿਹੜੇ 376 ਯਾਤਰੀ ਸਵਾਰ ਸੀਗੇ ਜਦੋਂ ਉਸ ਸਮੇਂ ਦਾ ਬ੍ਰਿਟਿਸ਼ ਕੈਨੇਡਾ ਜਿਹੜੀ ਸਰਕਾਰ ਸੀਗੀ ਉਹਦੇ ਵੱਲੋਂ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ ਬਾਜਵਾੜ ਘਾਟ ਕਲਕੱਤਾ ਵਿਖੇ ਗੋਲੀਆਂ ਜਦੋਂ ਚਲਾਈਆਂ ਗਈਆਂ ਤਾਂ 20 ਜਿਹੜੇ ਯਾਤਰੀ ਸੀਗੇ ਕਰੀਬ ਉਹਨਾਂ ਨੇ ਮੌਤ ਹੋ ਗਈ ਸੀਗੀ ਜੀ ਬਹੁਤ ਸਾਰੇ ਰਸਤੇ ਜਿਹੜੇ ਜ਼ਖਮੀ ਹੋਏ ਤੇ ਮਾਰੇ ਗਏ ਸੀਗੇ ਜੀ ਸੋ ਇਹਦੇ ਉੱਪਰ ਕੈਨੇਡਾ ਸਰਕਾਰ ਨੇ ਆਪਣਾ ਦੁੱਖ ਵਿਅਕਤ ਕਰਕੇ ਵੱਡੀ ਗਿਣਤੀ ਚ ਇਹਦੇ ਸਿੱਖ ਭਾਈਚਾਰੇ ਦੇ ਲੋਕ ਵੀ ਜਿਹੜੇ ਸ਼ਾਮਿਲ ਸੀਗੇ ਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਿਲ ਸੀਗੇ ਜੀ ਇੱਕ ਜਿਹੜਾ ਨੌਜਵਾਨ ਸੀਗਾ ਜੀ ਜਿਹਦਾ ਆਪਾਂ ਖਬਰ ਸਾਂਝੀ ਕੀਤੀ ਹੈ ਤੁਹਾਡੇ ਨਾਲ ਆਪਾਂ ਪ੍ਰੋਗਰਾਮ ਤੋਂ ਜਸਪਾਲ ਸਿੰਘ ਗਿੱਲ ਸਿਡਨੀ ਪੈਗ ਵਾਲੇ ਪਾਸੇ ਉਹਨੇ ਪੁਲਿਸ ਦਾ ਇਮਤਿਹਾਨ ਦੇਣਾ ਸੀ ਭਰਤੀ ਦਾ ਲੇਕਿਨ ਉਹਨੂੰ ਉਹਦਾ ਸ੍ਰੀ ਸਾਹਿਬ ਕਰਕੇ ਜਿਹੜਾ ਛੋਟੀ ਕਿਰਪਾਨ ਪਾਈ ਹੁੰਦੀ ਉਹਦੇ ਕਰਕੇ ਇਮਤਿਹਾਨ ਚ ਨਹੀਂ ਸੀ ਬੈਠਣ ਦਿੱਤਾ ਗਿਆ ਡਬਲਯੂ ਐਸ ਏ ਵੱਲੋਂ ਸੰਪਰਕ ਕੀਤਾ ਗਿਆ ਜੀ ਅਪਰੋਚ ਕੀਤੀ ਗਈ ਆ ਤਾਂ ਹੁਣ ਜਿਹੜਾ ਪੁਲਿਸ ਬੋਰਡ ਆ ਉਹਨੇ ਇਹਦੇ ਲਈ ਸਹਿਮਤੀ ਦੇ ਦਿੱਤੀ ਆ ਕਿ ਭਵਿੱਖ ਵਿੱਚ ਉਹ ਇਹਦੇ ਤੇ ਵਰਕਆਊਟ ਕਰ ਰਿਹਾ ਕਿ ਕੋਈ ਵੀ ਜਿਹੜਾ ਸਿੱਖ ਨੌਜਵਾਨ ਹੈਗਾ ਜੇ ਉਹਨੇ ਆਪਣੀ ਇੱਕ ਮਿਕਦਾਰ ਜਿਹੜੀ ਕੈਨੇਡਾ ਚ ਅਲਾਊਡ ਹੈਗਾ ਸਾਈਜ਼ ਉਸ ਪੱਧਰ ਦੀ ਕਿਰਪਾਨ ਪਾਵੇ ਕਿ ਸ੍ਰੀ ਸਾਹਿਬ ਪਾਇਆ ਹੋਊਗਾ ਤਾਂ ਉਹਨੂੰ ਟੈਸਟ ਦੇਣ ਤੋਂ ਨਹੀਂ ਰੋਕਿਆ ਜਾਊਗਾ ਇਹ ਆਪਣੇ ਤਸੱਲੀ ਵਾਲੀ ਗੱਲ ਜਿਹੜੀ ਆਉਣ ਵਾਲੇ ਸਮੇਂ ਦੇ ਨੌਜਵਾਨਾਂ ਦੇ ਲਈ ਕਹੀ ਜਾ ਸਕਦੀ ਆ ਜੀ ਇੱਕ ਖਬਰ ਜਿਹੜੀ ਰੀਸੈਂਟਲੀ ਹੁਣ ਸ਼ੇਅਰ ਕੀਤੀ ਆ ਮੈਂ ਉਹ ਸਾਂਝੀ ਕਰਨਾ ਚਾਹੁੰਦਾ ਸੀ ਕਿ ਘਰਾਂ ਦੀ ਮਾਰਕੀਟ ਦੇ ਬਾਰੇ ਕਾਫੀ ਫਿਕਰ ਜਿਹੜਾ ਆਮ ਲੋਕਾਂ ਚ ਬਰਕਰਾਰ ਹੈਗਾ ਜੀ ਪਾਵਿਆ ਕਿ ਬਹੁਤ ਸਾਰੀਆਂ ਫੋਰਸ ਸੇਲਾਂ ਜਿਹੜੀਆਂ ਪਾਵਰ ਸੇਲਾਂ ਹਾਲੇ ਲੱਗ ਰਹੀਆਂ ਵੱਡੀ ਪੱਧਰ ਦੇ ਉੱਪਰ ਕੁਛ ਇੱਕ ਦਿੱਕਤਾਂ ਇੰਸ਼ੋਰੈਂਸਾਂ ਦੀਆਂ ਆਈਆਂ ਨੇ ਕਿ ਇੰਸ਼ੋਰੈਂਸ ਉਸ ਲੈਵਲ ਤੋਂ ਘੱਟ ਸੀਗੀ ਜਾਂ ਕਹਿ ਲਈਏ ਕਿ ਨੌਲੇਜ ਆਪਾਂ ਉਸ ਲੈਵਲ ਦੀ ਨਹੀਂ ਰੱਖਦੇ ਤਾਂ ਉਹਦੇ ਕਰਕੇ ਵੱਡੀ ਗਿਣਤੀ ਚ ਲੋਕਾਂ ਨੂੰ ਦਿੱਕਤਾਂ ਆਈਆਂ ਲੇਕਿਨ ਅੱਜ ਬ੍ਰੈਂਪਟਨ ਦੀ ਵੱਡੀ ਜਿਹੜੀ ਕੈਨੇਡਾ ਦੀ ਵੱਡੀ ਅਖਬਾਰ ਹੈ ਜੀ ਉਹਦੇ ਵਿੱਚ ਹਾਊਸਿੰਗ ਮਾਰਕੀਟ ਦੇ ਕਰੈਸ਼ ਹੋਣ ਦੇ ਅਸਰ ਜਿਹੜੇ ਦਿਖਾਈ ਦੇ ਰਹੇ ਉਸ ਰਿਪੋਰਟ ਦੇ ਵਿੱਚ ਇਹ ਕੋਰੋਨਾ ਸਮੇਂ ਜਦੋਂ ਘਰਾਂ ਦੇ ਪ੍ਰਾਈਜ਼ ਕਾਫੀ ਉੱਪਰ ਸੀਗੇ ਉਸ ਸਮੇਂ ਬਹੁਤ ਸਾਰੀਆਂ ਪ੍ਰੋਪਰਟੀਆਂ ਲੋਕਾਂ ਵੱਲੋਂ ਜਿਹੜੀ ਖਰੀਦੀਆਂ ਗਈਆਂ ਅੱਜ ਮਾਰਕੀਟ ਕਰੈਸ਼ ਹੋਣ ਕਰਕੇ ਜਾਂ ਵਿਆਜ ਦਰਾਂ ਉੱਪਰ ਜਾਣ ਕਰਕੇ ਹਾਲੇ ਵੀ ਜਿਹੜੀ ਕਿਸ਼ਤਾਂ ਸੀਗੀਆਂ ਇਸ ਲੈਵਲ ਦੀਆਂ ਕਿ ਉਹਦੇ ਵਿੱਚ ਘਰਾਂ ਦੀ ਜਿਹੜੀ ਮਾਰਕੀਟ ਹੈ ਉਹਦਾ ਵੱਡੀ ਪੱਧਰ ਕਰੈਸ਼ ਹੋਇਆ ਜੀ ਇਮੀਗ੍ਰੇਸ਼ਨ ਦੇ ਵਿੱਚ 34% ਜਿਹੜੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਆ ਉਹ ਗਿਰਾਵਟ ਆ ਚੁੱਕੀ ਹੈ ਜੀ ਇਹਦੇ ਚੱਲਦਿਆਂ ਹੋਇਆਂ ਹੁਣ ਵੱਡੀ ਗਿਣਤੀ ਵਿੱਚ ਘਰਾਂ ਦੀਆਂ ਜਿਹੜੀਆਂ ਮੌੜਗੇ ਦੀਆਂ ਪਹਿਲਾਂ ਰਿਪੋਰਟ ਆਈ ਸੀ ਦੋ ਤਿੰਨ ਦਿਨ ਪਹਿਲਾਂ ਕਿ ਮੌੜਗੇ ਨੇ ਕਿਸ਼ਤਾਂ ਟੁੱਟੀਆਂ ਹੈਗੀਆਂ ਨੇ ਭਾਵ ਲੋਕ ਡਿਫਾਲਟ ਤੇ ਹੋਇਆ ਤੇ ਫੋਰਸਡ ਘਰ ਲੱਗ ਰਿਹਾ ਲੇਕਿਨ ਪੋਜ਼ਿਟਿਵ ਰਹਿਣ ਦੀ ਲੋੜ ਹੈ ਥੋੜਾ ਬਹੁਤਾ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਸਮਾਂ ਕੱਢ ਲਿਆ ਜਾਵੇ ਤੇ ਹੋ ਸਕਦਾ ਕੋਈ ਸਮਾਂ ਸੌਖਾ ਆ ਸਕਦਾ ਜਿੰਨਾ ਕੋਈ ਇੱਕ ਪ੍ਰੋਪਰਟੀ ਆ ਉਹ ਸਰਵਾਈਵ ਕਰਨਗੇ ਚੰਗੀ ਉਮੀਦ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਜੀ ਬ੍ਰੈਂਪਟਨ ਮਿਸੀਸਾਗਾ ਕ੍ਰਾਈਮ ਦੀ ਰੇਟ ਹੈ ਭਾਵੇਂ ਜਿਹੜਾ ਅਸੋਲਟ ਜਿਹੜੇ ਕੇਸ ਆ 378 ਦੇ ਕਰੀਬ ਪੁਲਿਸ ਵੱਲੋਂ ਰਿਪੋਰਟ ਕੀਤੇ ਗਿਆ ਇਹਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣ ਦੀ ਸੰਭਾਵਨਾ ਜੀ ਅੰਤਰਰਾਸ਼ਟਰੀ ਲਾਸਟ ਖਬਰ ਕਰ ਰਿਹਾ ਜੀ ਕਿ ਟਰੰਪ ਪ੍ਰਸ਼ਾਸਨ ਜਿਹੜਾ ਹੈਗਾ ਉਹਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਰਾਨ ਦੇ ਨਾਲ ਜਿਹੜੀ ਆ ਵੱਡਾ ਜਿਹੜਾ ਵਿਵਾਦ ਚੱਲ ਰਿਹਾ ਉਹਦਾ ਸੋਲਿਊਸ਼ਨ ਨਿਕਲਦਾ ਆ ਰਿਹਾ ਇਹ ਦਾਅਵਾ ਟਰੰਪ ਵੱਲੋਂ ਜਿਹੜੇ ਪ੍ਰੈਜੀਡੈਂਟ ਹੈਗੇ ਅਮਰੀਕਾ ਦੇ ਉਹਨਾਂ ਵੱਲੋਂ ਕੀਤਾ ਗਿਆ ਇਰਾਨ ਦੇ ਨਾਲ ਉਹਨਾਂ ਦੀ ਡੀਲ ਜਿਹੜੀ ਲਗਭਗ ਸਿਰੇ ਚੜ ਗਈ ਹੈਗੀ ਆ ਇਰਾਨ ਆਪਣਾ ਨਿਊਕਲੀਅਰ ਜਿਹੜਾ ਪ੍ਰੋਗਰਾਮ ਹੈ ਉਹਨੂੰ ਡ੍ਰੌਪ ਅਪ ਕਰਕੇ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹਣ ਲਈ ਸਹਿਮਤ ਹੋ ਗਿਆ ਤਾਂ ਪਰ ਇਰਾਨ ਵੱਲੋਂ ਕੋਈ ਵੀ ਟਿੱਪਣੀ ਹਾਲੇ ਤੱਕ ਨਹੀਂ ਆਈ ਇਹ ਆਪਣੇ ਆਪ ਦੇ ਵਿੱਚ ਅਜੇ ਇਹਦੇ ਤੇ ਕੀ ਬਣਦਾ ਕਿ ਇਹ ਸਮੱਸਿਆ ਅੱਜ ਦੇ ਸਮੇਂ 'ਚ ਵੱਡੀ ਜੜ ਜਿਹੜੀ ਬਣੀ ਹੋਈ ਆ ਕਿ ਤੇਲ ਦੀਆਂ ਪ੍ਰਾਈਜ਼ਾਂ ਦਾ ਵਧਣਾ ਮਾਰਕੀਟ ਦਾ ਟੁੱਟਣਾ ਤੇ ਜਿਹੜੇ ਹਾਈਵੇ ਦੇ ਜਿਹੜਾ ਖਾਸ ਟਰੈਕਿੰਗ ਸੈਕਟਰ ਦੇ ਵਿੱਚ ਜਾਂ ਆਪਾਂ ਕਹਿ ਲਈਏ ਮਹਿੰਗਾਈ ਦਾ ਕਾਰਨ ਵਧਣਾ ਇਹੀ ਕਾਰਨ ਨੌਰਥ ਅਮਰੀਕਾ 'ਚ ਬਣਿਆ ਹੋਇਆ ਤੇ ਧੰਨਵਾਦ ਗੁਰਜੀਤ ਜੀ ਤੁਹਾਡਾ ਸਮਾਂ ਦੇਣ ਵਾਸਤੇ ਆਪਾਂ ਦੁਬਾਰਾ ਜੁੜਦੇ ਹਾਂ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ
1: ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਗੁਰਮੁਖ ਜੀ ਸਾਨੂੰ ਜਿਹੜੀਆਂ ਖਬਰਾਂ ਦੀਆਂ ਮੇਨ ਹੈਡਲਾਈਟਸ ਦੇ ਨਾਲ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਨਾਲ ਦੀ ਨਾਲ ਖਬਰਾਂ ਦੇ ਇਸ ਭਾਗ ਨੂੰ ਸਪਾਂਸਰ ਕੀਤਾ ਜਾ ਰਿਹਾ ਹੈਗਾ ਜਸਮੀਤ ਸਿਰਾ ਉਹਨਾਂ ਦੇ ਵੱਲੋਂ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਤੁਸੀਂ ਬੈਸਟ ਬੈਸਟ ਰੇਟ ਲੈਣੇ ਆ ਆਟੋ ਇੰਸ਼ੋਰੈਂਸ ਤੁਹਾਡੀ ਵੱਧ ਕੇ ਆ ਗਈ ਹੈਗੀ ਹੈ ਅਤੇ ਨਾਮ ਅਤੇ ਨੰਬਰ ਨੋਟ ਕਰ ਲਓ ਜਸਮੀਤ ਸਿਰਾ ਉਹਨਾਂ ਦਾ ਕਾਫੀ ਸਾਰੇ ਇਹਨਾਂ ਨੇ ਤੁਹਾਡੇ ਡਾਲਰਾਂ ਦੀ ਸੇਵਿੰਗ ਕਰਾ ਦੇਣੀ ਹੈਗੀ ਹੈ ਕਿ ਮਲਟੀਪਲ ਡਿਸਕਾਊਂਟ ਤੁਹਾਨੂੰ ਦਿਵਾਉਣਗੇ ਆਟੋ ਐਂਡ ਹੋਮ ਇੰਸ਼ੋਰੈਂਸ ਤੁਸੀਂ ਇਕੱਠੀ ਲੈਂਦੇ ਹੋ 20% ਦਾ ਡਿਸਕਾਊਂਟ ਹੈਗਾ ਘਰ ਦੇ ਵਿੱਚ ਮਲਟੀਪਲ ਵਹੀਕਲ ਹੈਗੇ ਆ ਉਹ ਵੀ ਡਿਸਕਾਊਂਟ ਮਿਲ ਜਾਂਦਾ ਹੈਗਾ ਤੁਹਾਡੀਆਂ ਗੱਡੀਆਂ ਦੇ ਵਿੱਚ ਡੈਸ਼ ਕੈਮ ਲੱਗੇ ਹੋਏ ਆ ਉਹ ਡਿਸਕਾਊਂਟ ਵੀ ਮਿਲ ਜਾਂਦਾ ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰ ਲਓ 437-436-6611 6111 ਤੇ ਤੁਸੀਂ ਸੰਪਰਕ ਕਰਨਾ ਜਸਮੀਤ ਸਿਰਾ ਉਹਨਾਂ ਦੇ ਨਾਲ। ਅਤੇ ਨਾਲ ਦੀ ਨਾਲ ਜਦੋਂ ਵੀ ਗੱਲਬਾਤ ਆਉਂਦੀ ਹੈਗੀ ਆ ਪਰਸਨਲ ਇੰਸ਼ੋਰੈਂਸ ਦੀ, ਉੱਥੇ ਬਹੁਤ ਜ਼ਰੂਰੀ ਹੈਗਾ, ਸਪੈਸ਼ਲੀ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਇਹ ਨਹੀਂ ਹੈਗਾ ਕਿ ਇਕੱਲੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੀ ਆ, ਚਾਹੇ ਉਹ ਟਰੱਕਿੰਗ ਦੇ ਵਿੱਚ ਆ, ਉਬਰ ਦਾ ਕੰਮ ਆ, ਕੰਸਟਰਕਸ਼ਨ ਦਾ ਕੰਮ ਹੈਗਾ, ਪੇਂਟ ਦਾ ਕੰਮ ਹੈਗਾ, ਕੋਈ ਵੀ ਤੁਹਾਡਾ ਕੰਮ ਹੈਗਾ ਕਿ ਜਿੱਥੇ ਤੁਹਾਨੂੰ ਗਵਰਨਮੈਂਟ ਵੱਲੋਂ ਕੋਈ ਵੀ ਬੈਨੀਫਿਟ ਨਹੀਂ ਹੈਗੇ, ਮੇਕ ਸ਼ੋਰ ਕਰੋ ਕਿ ਆਪਣੀ ਡਿਸਬਿਲਟੀ ਦੀ ਅਤੇ ਨਾਲ ਦੀ ਨਾਲ ਕ੍ਰਿਟੀਕਲ ਦੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖੋ। ਦੋਨੋਂ ਲਿਵਿੰਗ ਬੈਨੀਫਿਟ ਹੈਗੇ ਆ। ਹੁਣ ਕੰਮ ਕਿਸ ਤਰ੍ਹਾਂ ਕਰਦੇ ਹੈਗੇ ਆ, ਮੇਰੀ ਜ਼ਿੰਦਗੀ ਦੇ ਦੋ ਵਰਸ ਐਕਸਪੀਰੀਅੰਸ ਜਿਹੜੇ ਰਹੇ ਆ ਉਹ ਵੀ ਅੱਜ ਜ਼ਰੂਰ ਸ਼ੇਅਰ ਕਰੂੰਗੀ। ਹੁਣ ਇਹਦੇ 'ਚ ਕੀ ਹੈਗਾ ਕਿ ਡਿਸਬਿਲਟੀ ਦੇ ਵਿੱਚ ਤੁਹਾਨੂੰ ਜਿਹੜਾ ਬੈਨੀਫਿਟ ਮਿਲਦਾ ਹੈਗਾ ਕਿ ਇਨ ਕੇਸ ਕੋਈ ਇੰਜਰੀ ਹੁੰਦੀ ਹੈ, ਕੋਈ ਸਿਕਨੈਸ ਹੁੰਦੀ ਹੈ, ਦੋ ਤਰ੍ਹਾਂ ਦੇ ਬੈਨੀਫਿਟ ਹੈ। ਡਿਪੈਂਡ ਹੈਗਾ ਕਿ ਤੁਸੀਂ ਕਿਹੜਾ ਬੈਨੀਫਿਟ ਲਿਆ ਹੈਗਾ। ਉਨੇ ਮਹੀਨੇ ਤੁਹਾਨੂੰ ਮੰਥਲੀ ਇਨਕਮ ਘਰ ਬੈਠਿਆਂ ਨੂੰ ਪ੍ਰੋਵਾਈਡ ਹੁੰਦੀ ਹੈ, ਜਿੰਨੇ ਮਹੀਨੇ ਤੁਹਾਡਾ ਡਾਕਟਰ ਕਹਿੰਦਾ ਕਿ ਤੁਸੀਂ ਆਪਣੀ ਜੌਬ ਦੇ ਉੱਪਰ ਨਹੀਂ ਜਾ ਸਕਦੇ। ਇਹਦੇ ਜਿਹੜੇ ਪਲਾਨ ਹੈਗੇ ਆ ਕਿ ਤੁਸੀਂ 2000 ਮੰਥਲੀ ਡਾਲਰ ਵਾਲਾ ਪਲਾਨ ਲੈਂਦੇ ਹੋ, ਲੋਕਲ ਤੁਸੀਂ ਡਰਾਈਵ ਕਰਦੇ ਹੈਗੇ ਆ, ਅਤੇ $34 ਤੋਂ ਸਟਾਰਟ ਹੋ ਜਾਂਦੇ ਆ, ਜਿਹਦੇ ਵਿੱਚ $10,000 ਦਾ ਐਕਸੀਡੈਂਟ ਮੈਡੀਕਲ ਬੈਨੀਫਿਟ ਵੀ ਇਨਕਲੂਡ ਹੈਗਾ ਕਿ ਅਗਰ ਕੋਈ ਇੰਜਰੀ ਹੋ ਗਈ, ਡਾਕਟਰ ਕੋਈ ਫਿਜ਼ੀਓ ਮਸਾਜ ਕਰ ਹੀ ਹੋ, ਉਹ ਐਕਸਪੈਂਸ ਵੀ ਇਹਦੇ 'ਚ ਕਵਰ ਹੋ ਜਾਂਦੇ ਆ। ਪਲੱਸ ਜਿੰਨੇ ਵੀ ਸਾਡੇ ਵੀਰ ਜਿਹੜੇ US ਜਾਂਦੇ ਆ, ਉਹਨਾਂ ਦੇ ਲਈ ਹਾਈਲੀ ਰਿਕਮੈਂਡਡ ਕਿ ਆਪਣੀ ਡਿਸਬਿਲਟੀ ਦੇ ਨਾਲ ਟਰੈਵਲ ਇੰਸ਼ੋਰੈਂਸ ਜ਼ਰੂਰ ਐਡ ਔਨ ਕਰੋ, ਜਿਹਦੇ ਵਿੱਚ 5 million ਦੀ ਟਰੈਵਲ ਇੰਸ਼ੋਰੈਂਸ ਹੁੰਦੀ ਆ, ਪਹਿਲੇ ਦਿਨ ਤੋਂ ਤੁਹਾਨੂੰ ਕਵਰ ਕਰਦੀ ਆ, ਕਿਉਂਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ। ਕੋਈ ਇੰਜਰੀ ਹੋ ਗਈ ਉੱਥੇ ਪੇ ਵੀ US ਡਾਲਰ ਦੇ ਵਿੱਚ ਕਰਨਾ ਪੈਂਦਾ। ਸਭ ਤੋਂ ਵੱਡਾ ਜਿਹੜਾ ਖਰਚਾ ਆਉਂਦਾ ਨਾ ਜਦੋਂ ਏਅਰ ਐਂਬੂਲੈਂਸ ਕਰਕੇ ਵਾਪਸ ਲੈ ਕੇ ਆਉਣਾ ਪੈਂਦਾ ਹੈਗਾ। ਇਸ ਲਈ ਮੇਕ ਸ਼ੋਰ ਕਿ ਡਿਸਬਿਲਟੀ ਦੀ ਕਵਰੇਜ ਤੁਹਾਡੇ ਕੋਲ ਜ਼ਰੂਰ ਹੋਵੇ। ਹੁਣ ਸੈਕਿੰਡ ਆ ਜਾਂਦੀ ਕ੍ਰਿਟੀਕਲ ਦੀ। ਕ੍ਰਿਟੀਕਲ ਦੇ ਵਿੱਚ ਕੀ ਹੈਗਾ ਕਿ ਜਿਹੜੀਆਂ ਮੋਸਟਲੀ ਕੰਪਨੀਜ਼ ਦੇ ਵਿੱਚ 25 ਮੇਜਰ ਇਲਨੈਸ ਕਵਰ ਹੁੰਦੀਆਂ ਕਿ ਕੋਈ ਕੈਂਸਰ ਹੋ ਗਿਆ, ਹਾਰਟ ਅਟੈਕ, ਸਟ੍ਰੋਕ, ਕੋਈ ਬਾਈਪਾਸ, ਇੱਦਾਂ ਦਾ ਕੁਛ ਹੁੰਦਾ ਹੈਗਾ, ਅਤੇ ਤੁਹਾਨੂੰ ਇੱਕ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਜਿੰਨੇ ਦੀ ਵੀ ਤੁਸੀਂ ਕਵਰੇਜ ਲਈ ਹੈਗੀ ਹੈ। ਟਰਮ ਪਲਾਨ ਦੀ ਆਪਸ਼ਨ ਵੀ ਹੈਗੀ ਹੈ, ਮਨੀ ਬੈਕ ਦੀ ਆਪਸ਼ਨ ਵੀ ਬਹੁਤ ਵਧੀਆ ਹੈਗੀ ਹੈ ਕਿ ਟਰਮ ਦੇ ਵਿੱਚ ਤੁਸੀਂ ਕੋਈ ਵੀ ਟਰਮ 10, 20 ਅਪ ਟੂ ਏ 65, 75 ਚੂਜ਼ ਕਰ ਸਕਦੇ ਹੋ, ਜਾਂ ਮਨੀ ਬੈਕ ਦੇ ਵਿੱਚ ਇਹ ਹੈਗਾ ਕਿ ਟੋਟਲੀ ਤੁਹਾਡੀ ਸੇਵਿੰਗ ਅਤੇ ਪ੍ਰੋਟੈਕਸ਼ਨ ਹੋ ਜਾਂਦੀ ਹੈ ਕਿ ਅਗਰ ਕੋਈ ਕਲੇਮ ਆ ਗਿਆ, ਕਲੇਮ ਹੈ, ਨਹੀਂ ਕੋਈ ਕਲੇਮ ਆਇਆ ਅਤੇ ਜਿੰਨੇ ਵੀ ਤੁਸੀਂ ਪੈਸੇ ਦਿੱਤੇ ਆ ਉਹ ਸਾਰੇ ਦੇ ਸਾਰੇ ਤੁਹਾਡੀ ਰਿਟਾਇਰਮੈਂਟ 'ਤੇ ਜਾ ਕੇ ਵਾਪਸ ਹੋ ਜਾਣੇ ਹੈ। ਥਰਡ ਕੀ ਕਿਸੇ ਰੀਜ਼ਨ ਕਰਕੇ ਡੈਥ ਹੋ ਗਈ ਤਾਂ ਵੀ ਤੁਹਾਡਾ ਦਿੱਤਾ ਹੋਇਆ ਪ੍ਰੀਮੀਅਮ ਤੁਹਾਡੇ ਬੈਨੀਫਿਸ਼ਰੀ ਨੂੰ ਟੈਕਸ ਫਰੀ ਮਿਲ ਜਾਂਦਾ ਹੈਗਾ। ਹੁਣ ਜਿਹੜੇ ਮੈਂ 2 ਵਰਸ ਐਕਸਪੀਰੀਅੰਸ ਆਪਣੀ ਜ਼ਿੰਦਗੀ ਦੇ ਸ਼ੇਅਰ ਕਰਾਂ, ਆਪਣੇ ਜਿਹੜੇ ਇੰਸ਼ੋਰੈਂਸ ਕੈਰੀਅਰ ਦੇ, ਮੈਨੂੰ ਤਾਂ ਵੈਸੇ ਉਹ ਕਦੀ ਨਹੀਂ ਭੁੱਲਦੇ। ਪਹਿਲਾ ਹੈਗਾ ਕਿ ਫੈਮਿਲੀ ਨੇ ਮੇਰੇ ਕੋਲੋਂ ਲਾਈਫ ਦੀ ਕਵਰੇਜ ਲਈ, ਉਹਨਾਂ ਨੂੰ ਕਾਫੀ ਉਦੋਂ ਕਿਹਾ ਕਿ ਤੁਸੀਂ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਲਓ, ਚਾਹੇ 50,000 ਦੀ ਲੈ ਲਓ, ਐਟਲੀਸਟ ਕੁਛ ਨਾ ਕੁਛ ਜ਼ਰੂਰ ਹੋਵੇ। ਕਵਰੇਜ ਉਹਨਾਂ ਨੇ ਉਦੋਂ ਨਹੀਂ ਲਈ, ਬਟ ਚਲੋ ਬਾਅਦ ਦੇ ਵਿੱਚ ਉਹਨਾਂ ਦੀ 4 ਕੁ ਮਹੀਨੇ ਬਾਅਦ ਕਾਲ ਆਉਂਦੀ ਹੈ, ਉਹਦੇ ਹਸਬੈਂਡ ਦੀ ਕਾਲ ਆਉਂਦੀ ਹੈਗੀ ਹੈ, ਕਪਲ ਦੀ ਪੋਲਿਸੀ ਸੀ, ਕਹਿੰਦੇ ਕਿ ਮੇਰੀ ਕ੍ਰਿਟੀਕਲ ਦੀ ਕਵਰੇਜ ਤੁਸੀਂ ਕਰ ਦਿਓ। ਉਹ ਜਿਹੜਾ ਪਰਸਨ ਸੀ US ਨੂੰ ਡਰਾਈਵ ਕਰਦੇ ਸੀਗੇ, ਠੀਕ ਹੈ ਜੀ, ਇਨਫੋਰਮੇਸ਼ਨ ਮੇਰੇ ਕੋਲ ਹੈਗੀ ਸੀ, ਮੈਂ ਉਹਨਾਂ ਦੀ ਐਪਲੀਕੇਸ਼ਨ, ਜਿਸ ਦਿਨ ਉਹਨਾਂ ਨੇ ਮੋਰਨਿੰਗ ਕਿਹਾ ਨਾ ਕਿ ਮੇਰੀ ਐਪਲੀਕੇਸ਼ਨ ਤੁਸੀਂ ਕਰ ਦਿਓ, ਮੈਂ ਹਜੇ ਐਪਲੀਕੇਸ਼ਨ ਕਰ ਰਹੀ ਸੀ, ਉਹਨਾਂ ਨੂੰ ਸਾਈਨ ਕਰਨ ਦੇ ਲਈ ਭੇਜਣੇ ਸੀਗੇ, ਉਹਨਾਂ ਦੀ ਵਾਈਫ ਦੀ ਕਾਲ ਆਉਂਦੀ ਹੈ ਕਿ ਮੇਰੇ ਹਸਬੈਂਡ ਨੂੰ ਹਾਰਟ ਅਟੈਕ ਹੋ ਗਿਆ। ਕਿ ਉਹਨਾਂ ਦੀ ਕਵਰੇਜ ਜਿਹੜੀ ਤੁਸੀਂ ਕੀਤੀ ਸੀ ਕ੍ਰਿਟੀਕਲ ਦੀ, ਮੈਂ ਫਿਰ ਐਕਸਪਲੇਨ ਕੀਤਾ, ਮੈਂ ਕਿਹਾ ਵੀ ਹਜੇ ਤੱਕ ਨਹੀਂ ਹੋਈ ਸੀ, ਬਟ ਅੱਜ ਹੀ ਤੁਹਾਡੇ ਹਸਬੈਂਡ ਨੇ ਯੈਸ ਕੀਤੀ ਸੀ, ਹਜੇ ਮੈਂ ਪੋਲਿਸੀ ਸਬਮਿਟ ਕਰਨੀ ਸੀ ਕਿ ਉਹਨਾਂ ਨੂੰ ਸਾਈਨ ਕਰਨ ਦੇ ਲਈ ਭੇਜਣੇ ਸੀਗੇ। ਸੈਕਿੰਡ ਦਾ ਦੱਸਦਾ, ਇਹ ਸੀਗਾ ਡਿਸਬਿਲਟੀ ਦਾ ਕਲੇਮ। ਡਿਸਬਿਲਟੀ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਪਹਿਲਾਂ ਡਿਸਬਿਲਟੀ ਦੀ ਕਵਰੇਜ ਨਹੀਂ ਲਈ, ਬਾਅਦ ਦੇ ਵਿੱਚ ਯੈਸ ਕੀਤੀ। ਪਹਿਲੀ ਵਾਰੀ ਐਪਲੀਕੇਸ਼ਨ ਸਾਈਨ ਕਰਨ ਨੂੰ ਭੇਜੀ, ਸਾਈਨ ਨਹੀਂ ਕੀਤੇ। ਦੂਜੀ ਵਾਰੀ ਐਪਲੀਕੇਸ਼ਨ ਭੇਜੀ, ਫਿਰ ਉਹ ਸਾਈਨ ਨਹੀਂ ਕੀਤੇ, ਕਿਉਂਕਿ ਆਟੋਮੈਟਿਕਲੀ ਜਿਹੜੇ ਸਾਈਨ ਹੈਗੇ ਆ ਉਹ 72 ਆਵਰ ਬਾਅਦ ਐਕਸਪਾਇਰ ਹੋ ਜਾਂਦੇ ਹੈਗੇ ਆ। ਸੈਕਿੰਡ ਟਾਈਮ ਵੀ ਉਹਨਾਂ ਨੇ ਸਾਈਨ ਨਹੀਂ ਕੀਤੇ, ਤੀਸਰੇ ਦਿਨ ਸੱਟ ਲੱਗ ਗਈ। ਫਿਰ ਕਾਲ ਹੋਵੇ ਕਿ ਕਿਸੇ ਤਰ੍ਹਾਂ ਸਾਡੀ ਜਿਹੜੀ ਹੈਗੀ ਆ ਉਹ ਪੋਲਿਸੀ ਨੂੰ ਕਰ ਦਿਓ, ਬੈਕਡੇਟਿਡ ਜਾ ਕੇ ਕਰ ਦਿਓ, ਉੱਥੇ ਕੋਈ ਵੀ ਤੁਹਾਡੀ ਚਾਹ ਕੇ ਵੀ ਹੈਲਪ ਨਹੀਂ ਕਰ ਸਕਦਾ। ਇਸ ਲਈ ਬਹੁਤ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਦੋਨੋਂ ਕਵਰੇਜ ਜਿਹੜੀਆਂ ਹੋਣੀਆਂ ਚਾਹੀਦੀਆਂ। ਲਿਵਿੰਗ ਬੈਨੀਫਿਟ ਹੈਗੇ ਆ, ਕਿਉਂਕਿ ਹੁਣ ਜਦੋਂ ਸੈਲਫ ਇੰਪਲਾਇਡ ਕੰਮ ਕਰਦੇ ਹੋ, ਘਰ ਇਨਕਮ ਜਦੋਂ ਉਦੋਂ ਹੀ ਆਉਣੀ ਆ ਜਦੋਂ ਤੁਸੀਂ ਕੰਮ 'ਤੇ ਜਾ ਰਹੇ ਹੋ, ਚਾਹੇ ਕਿਸੇ ਇੰਜਰੀ ਕਰਕੇ, ਚਾਹੇ ਸਿਕਨੈਸ ਕਰਕੇ ਘਰ ਬਹਿਣਾ ਪੈ ਗਿਆ, ਅਤੇ ਉੱਥੇ ਇਨਕਮ ਸਟੋਪ ਹੈ, ਤੁਹਾਡੇ ਘਰ ਦੇ ਖਰਚੇ ਕਿਸ ਤਰ੍ਹਾਂ ਚੱਲਣੇ ਆ, ਜਾਂ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਕਿਸ ਤਰ੍ਹਾਂ ਪੇ ਕਰਨਾ। ਬਹੁਤ ਵਾਰੀ ਸਾਡੀ ਕਮਿਊਨਿਟੀ ਦੀ ਕਾਲ ਆਉਂਦੀ ਹੈ ਕਿ ਬੱਚਿਆਂ ਦੀ ਇੰਸ਼ੋਰੈਂਸ ਕਰ ਦਿਓ, ਬੱਚਿਆਂ ਦੇ ਲਈ ਅਸੀਂ ਬਹੁਤ ਜਲਦੀ ਰੈਡੀ ਹੋ ਜਾਂਦੇ ਹਾਂ, ਪਹਿਲਾਂ ਆਪਣੇ ਰਿਸਕ ਕਵਰ ਕਰੋ ਫੁੱਲ ਫਲੈਜ, ਉਸ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਕੰਟਰੀਬਿਊਸ਼ਨ ਦਾ ਰੂਮ ਹੈਗਾ। ਜੀ ਸਦਕੇ ਜਿੰਨੀਆਂ ਮਰਜ਼ੀ ਬੱਚਿਆਂ ਦੀਆਂ ਲਾਈਫ ਕ੍ਰਿਟੀਕਲ ਦੇ ਤੁਸੀਂ ਪਲਾਨ ਲੈ ਸਕਦੇ ਹਾਂ। ਕੋਈ ਵੀ ਤੁਹਾਡਾ ਕੁਐਸਚਨ ਪਰਸਨਲ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟਸ ਦੇ ਰਿਗਾਰਡਿੰਗ, ਪੇਰੈਂਟਸ ਦੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤਾਂ ਨੰਬਰ 416-627-3111 416-627-3111 ਅਤੇ ਨਾਲ ਦੀ ਨਾਲ ਨੰਬਰ ਨੋਟ ਕਰ ਲਓ ਮਨਜੀਤ ਜੀ ਦਾ ਕਿ ਸਾਡੀਆਂ ਭੈਣਾਂ ਨੇ ਸੋਹਣੇ ਸੋਹਣੇ ਸੂਟ ਲੈਣੇ ਆ, ਸਟਿੱਚ ਲੈਣੇ, ਅਨਸਟਿੱਚ ਲੈਣੇ ਹੈਗੇ ਆ, ਕੋਈ ਲਹਿੰਗੇ ਲੈਣੇ ਆ, ਗਰਾਰੇ ਸ਼ਰਾਰੇ ਲੈਣੇ ਆ, ਇਹਨਾਂ ਨੇ ਜਿਹੜਾ ਹੈਗਾ ਬਹੁਤ ਸੇਲ ਲਗਾ ਦਿੱਤੀ ਆ। ਵੀਰਾਂ ਨੇ ਕੁੜਤੇ ਪਜਾਮੇ ਲੈਣੇ ਆ, ਫੁੱਲ ਸਲੀਵ ਚਾਹੇ ਹਾਫ ਸਲੀਵ ਲੈਣੇ ਆ, $50 'ਚ ਮਿਲ ਜਾਣੇ ਆ। ਅਤੇ ਜਾਣਾ ਤੁਸੀਂ ਕਿੱਥੇ ਆ, ਏਅਰਪੋਰਟ 'ਤੇ ਕੰਟਰੀ ਸਾਈਡ ਦੀ ਮੇਨ ਇੰਟਰਸੈਕਸ਼ਨ 'ਤੇ, ਨੰਬਰ ਮਨਜੀਤ ਜੀ ਦਾ 647-209-2557 647-209-2557 'ਤੇ ਤੁਸੀਂ ਸੰਪਰਕ ਕਰਨਾ ਮਨਜੀਤ ਜੀ ਦੇ ਨਾਲ। ਅਤੇ ਅੱਜ ਇੱਕ ਗੀਤ ਅਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਲੇਖ ਤੁਹਾਡੇ ਲਈ, ਅਤੇ ਫਿਰ ਉਸ 'ਤੇ ਹੀ ਆਪਾਂ ਗੱਲਬਾਤ ਕਰਾਂਗੇ।

0: ਲਾਈਫ ਕ੍ਰਿਟੀਕਲ ਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਚ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP NRESP ਕਾਲ ਗੁਰਜੀਤ ਸੂਰੀ ਐਟ 416-627-3111।
2: ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ। ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111 416-627-3111।
3: ਕਹਿੰਦੇ ਕਿ ਜ਼ਿੰਦਗੀ ਇੱਕੋ ਹੀ ਜ਼ਿੰਦਗੀ ਮਿਲੀ ਹੈ। ਜ਼ਿੰਦਗੀ ਦੇ ਵਿੱਚ ਇੱਦਾਂ ਦੇ ਕਦੀ ਵਾਰੀ ਦੌਰ ਆਉਂਦੇ ਆ ਵੀ ਜਦੋਂ ਅਸੀਂ ਮਿਹਨਤ ਕਰਦੇ ਹਾਂ, ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਵੀ ਜਿਹੜੇ ਹੈਗੇ ਆ ਕਿ ਠੋਸ ਨਤੀਜੇ ਨਹੀਂ ਸਾਹਮਣੇ ਆਉਂਦੇ, ਇਸ ਦੇ ਬਾਵਜੂਦ ਅਸੀਂ ਕੁਝ ਨਾ ਕੁਝ ਜਿਹੜਾ ਕਰਨ 'ਚ ਲੱਗੇ ਹਾਂ। ਜੇ ਕਹਿੰਦੇ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਕਿ ਮਿੱਥੇ ਸਮੇਂ 'ਤੇ ਨਾ ਹੋਵੇ, ਅਸੀਂ ਕਿਸੇ ਮੁਕਾਮ 'ਤੇ ਨਾ ਪਹੁੰਚੀਏ, ਅਸੀਂ ਇੱਕ ਨਹੀਂ ਹੋਰ ਤਰੀਕੇ ਅਪਣਾਉਂਦੇ ਹਾਂ। ਇਹ ਹੈਗੇ ਕਿ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜੇ ਬਦਲਾਅ ਕਰਦੇ ਹਾਂ, ਜਿਸ ਵਿੱਚ ਸੁਧਾਰ ਦੀ ਉਮੀਦ ਤੋਂ ਕੁਝ ਅਸੀਂ ਨਵਾਂ ਵੀ ਸਿੱਖਦੇ ਹਾਂ, ਉਸ ਵਿੱਚ ਕੁਝ ਨਵਾਂਪਨ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਰੁਕਦੇ ਨਹੀਂ, ਸਦਾ ਯਤਨਸ਼ੀਲ ਰਹਿੰਦੇ ਹਾਂ। ਇਹ ਸਭ ਅਸੀਂ ਇਸ ਆਸ ਵਿੱਚ ਕਰਦੇ ਹਾਂ ਵੀ ਕਦੇ ਤਾਂ ਸਾਡੀਆਂ ਉਮੀਦਾਂ ਅਤੇ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਉਹ ਪੈਂਦਾ ਵੀ ਜ਼ਰੂਰ ਹੈ, ਸਮਾਂ ਵੀ ਲੱਗਦਾ। ਜਿਵੇਂ ਅੰਬ ਦੇ ਬੂਟੇ ਨੂੰ ਫਲਦਾ ਆਪਣੀ ਰੁੱਤ ਦੇ ਅਨੁਸਾਰ, ਸਮੇਂ 'ਤੇ ਲੱਗਣਾ, ਪਰ ਬੂਟਾ ਸਾਰਾ ਸਾਲ ਆਪਣੇ ਯਤਨ 'ਚ ਲੱਗਾ ਰਹਿੰਦਾ। ਅੱਛਾ, ਹੁਣ ਬੂਟਿਆਂ ਦੀ ਗੱਲ ਆਈ ਹੈ ਬਈ, ਬਹੁਤ ਸਾਰੇ ਹੈਗੇ ਜਿਨ੍ਹਾਂ ਨੇ ਗਾਰਡਨਿੰਗ ਦਾ ਸ਼ੌਂਕ ਹੈਗਾ, ਅਤੇ ਆਪਣੇ ਦੇ ਵੀ ਇੱਥੇ ਗਾਰਡਨਿੰਗ ਜਿਹੜੀ ਹੈਗੀ ਹੈ ਕਿ ਆਹ ਹੀ 3 ਮਹੀਨੇ ਹੁੰਦੇ ਆ, ਜੂਨ, ਜੁਲਾਈ, ਅਗਸਤ, ਸਪਤੰਬਰ ਤੋਂ ਤਾਂ ਫਿਰ ਠੰਡ ਸ਼ੁਰੂ ਹੋਣੀ ਹੋ ਜਾਂਦੀ ਹੈ ਨਾ। ਬਈ ਤੁਸੀਂ ਗਾਰਡਨਿੰਗ ਸ਼ੁਰੂ ਕਰਤੀ? ਕਿਉਂਕਿ ਆਹ ਵੀਕਐਂਡ 'ਤੇ ਗਾਰਡਨਿੰਗ ਵਾਲਾ ਨਹੀਂ ਸੀ, ਪਿਛਲਾ ਜ਼ਰੂਰ ਸੀ, ਜਾਂ ਹੁਣ ਅਗਲਾ ਵੀਕ ਜਿਹੜਾ ਹੈਗਾ ਬਹੁਤ ਗਰਮੀ ਦੱਸੀ ਜਾ ਰਹੀ ਹੈ, ਫਿਰ ਤੁਸੀਂ ਜਿਹੜਾ ਹੈਗਾ ਬਈ ਗਾਰਡਨਿੰਗ ਕਰ ਸਕਦੇ ਆ ਨਾ। ਕਹਿੰਦੇ ਕਿ ਹੁਣ ਜ਼ਿੰਦਗੀ ਜਿਹੜੀ ਹੈਗੀ ਆ ਇਹੀ ਹੈਗੀ ਹੈ ਬਈ ਅੱਕ ਕੇ ਹਾਰ ਨਾ ਮੰਨਣ ਦੀ ਕਲਾ ਆ, ਇੱਕੋ ਹੀ ਜਿੱਦ ਹੈ, ਇਹੀ ਜਿੱਦ ਹੈ ਵੀ ਅਕਸਰ ਜਿਹੜੀ ਸਾਡੀ ਜਿੱਤ ਦਾ ਆਧਾਰ ਬਣਦੀ ਹੈ। ਸਾਡੀਆਂ ਕੋਸ਼ਿਸ਼ਾਂ ਸਿਰਫ ਸਾਡੀ ਸਫਲਤਾ ਨੂੰ ਨਹੀਂ ਦਰਸਾਉਂਦੀਆਂ, ਸਾਡੀ ਸਫਲਤਾ ਦੇ ਪਿੱਛੇ ਉਹ ਜਿਹੜੀ ਮਿਹਨਤ ਹੈਗੀ ਹੈ ਉਹ ਵੀ ਨਜ਼ਰ ਆਉਂਦੀ ਹੈਗੀ ਹੈ। ਕਹਿੰਦੇ ਕਿ ਇਸ ਦਾ ਅੰਦਾਜ਼ਾ ਸਾਡੇ ਸੁਭਾਅ ਤੋਂ ਲਗਾਇਆ ਜਾ ਸਕਦਾ ਵੀ ਅਸੀਂ ਅੱਕਣਾ, ਰੁਕਣਾ, ਹੰਭਣਾ, ਹਾਰ ਕੇ ਬਹਿ ਜਾਣਾ ਜਾਂ ਮੁੜ ਉੱਠ ਕੇ ਆਪਣੀ ਧੁਨ ਵਿੱਚ ਲੱਗ ਜਾਣਾ। ਖਾਸ ਕਰਕੇ ਸਾਡੇ ਪੰਜਾਬੀ ਜਿਹੜੇ ਆ ਵੀ ਇਸੇ ਲਈ ਜਾਣੇ ਜਾਂਦੇ ਆ ਵੀ ਇਹ ਢਹਿੰਦੀ ਕਲਾ 'ਚ ਨਹੀਂ, ਚੜ੍ਹਦੀ ਕਲਾ 'ਚ ਰਹਿੰਦੇ ਆ। ਆਪਣੇ ਅੰਦਰ ਦੀ ਮਜ਼ਬੂਤੀ ਜਿਹੜੀ ਹੈਗੀ ਆ ਵੀ ਉਹਦੇ ਤੋਂ ਬਣੇ ਰਹਿੰਦੇ ਆ, ਆਪ ਹੀ ਨਹੀਂ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਵੀ ਹਿੰਮਤ, ਹੌਂਸਲੇ ਜਿਹੜੇ ਹੈਗੇ ਆ ਉਹ ਦਿੰਦੇ ਆ। ਕਹਿੰਦੇ ਕਿ ਆਮ ਇਨਸਾਨੀ ਫਿਤਰਤ ਹੈ ਕਿ ਹਰ ਕੀਤੇ ਸਿਰੜ ਦੇ ਨਤੀਜੇ ਦੀ ਆਸ ਰੱਖਣਾ, ਪਰ ਇਸ਼ਕ ਜਿਹੜੇ ਹੈਗੇ ਆ ਨਤੀਜੇ ਨਾ ਮਿਲਣ 'ਤੇ ਫਿਰ ਢਾ ਢੇਰੀ ਜਿਹੜੀ ਆ ਵੀ ਬਹਿ ਜਾਣਾ ਜਾਂ ਮੁੜ ਮਿਹਨਤ ਕਰਨ ਲੱਗ ਜਾਣ ਦਾ ਗੁਣੀ ਸਾਨੂੰ ਆਮ ਤੋਂ ਖਾਸ ਬਣਾਉਂਦਾ ਆ। ਅਕਸਰ ਬਹੁਤ ਸਾਰੀਆਂ ਕੋਸ਼ਿਸ਼ਾਂ ਦਾ ਮੁੱਲ ਸਿਰਫ ਨਤੀਜਿਆਂ ਨਾਲ ਅਸੀਂ ਜੋੜ ਕੇ ਦੇਖਦੇ ਹਾਂ, ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਜਿਹੀ ਮੋੜ ਆਉਂਦੇ ਆ ਵੀ ਜਦੋਂ ਸਾਨੂੰ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ, ਅਸੀਂ ਮਹਿਸੂਸ ਕਰਨ ਲੱਗਦੇ ਹਾਂ ਵੀ ਸਾਡੀ ਤਾਂ ਸਾਰੀ ਮਿਹਨਤ ਵਿਅਰਥ ਹੋ ਗਈ। ਪਰ ਅਸਲ ਵਿੱਚ ਇਹ ਸਮਾਂ ਜਿਹੜਾ ਹੈਗਾ ਬਹੁਤ ਬਲਵਾਨ ਹੈਗਾ। ਹੁਣ ਕਹਿੰਦੇ ਕਿ ਅਸਲ ਦੇ ਵਿੱਚ ਸਮੇਂ ਤੋਂ ਪਹਿਲਾਂ ਕਹਿੰਦੇ ਵੀ ਸਾਨੂੰ ਜਿਹੜਾ ਹੈਗਾ ਕੁਛ ਮਿਲਦਾ ਨਹੀਂ ਹੈਗਾ, ਮਿਹਨਤ ਜਿਹੜੀ ਹੈਗੀ ਆ ਕਰਦੇ ਰਹਿਣਾ ਚਾਹੀਦਾ। ਕਹਿੰਦੇ ਕਿ ਜਿਵੇਂ ਇੱਕ ਕਿਸਾਨ ਫਸਲ ਦਾ ਬੀਜ ਵੇਚ ਕੇ ਤੁਰੰਤ ਨਤੀਜਿਆਂ ਦੀ ਆਸ ਨਹੀਂ ਕਰਦਾ, ਸਗੋਂ ਜਿਹੜੀ ਉਹਦੀ ਤੈਅ ਕੀਤੀ ਹੋਈ ਜਿਹੜੀ ਹੈਗੀ ਆ ਮਿਆਦ ਉਹ ਪੂਰੀ ਹੋਣ 'ਤੇ ਫਿਰ ਫਸਲ ਦੀ ਜਿਹੜੀ ਹੈਗੀ ਆ ਉਮੀਦ ਕਰਦਾ। ਸਾਡਾ ਹੌਂਸਲਾ ਅਤੇ ਆਸ ਉਸ ਕਿਸਾਨ ਵਰਗੀ ਹੋਣੀ ਚਾਹੀਦੀ ਹੈ। ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਕਿ ਜਿਸ ਵੀ ਮਨੁੱਖ ਨੇ ਹੁਣ ਤੱਕ ਕੋਈ ਮਹਾਨ ਸਿਰਜਣਾ ਜਾਂ ਪ੍ਰਾਪਤੀ ਕੀਤੀ ਹੈ ਉਸਨੇ ਆਪਣੀਆਂ ਕੋਸ਼ਿਸ਼ਾਂ ਵਿੱਚ ਨਿਰੰਤਰਤਾ ਨੂੰ ਕਾਇਮ ਰੱਖਿਆ। ਸਮਾਜ ਵਿੱਚ ਇਹੋ ਜਿਹੇ ਇਨਸਾਨ ਹੀ ਮਿਸਾਲ ਬਣੇ ਹਨ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਆਲੇ ਦੁਆਲੇ ਵੀ ਹੈਗੇ ਕੋਈ ਇਨਸਾਨ ਜਿਹੜੇ ਲਗਾਤਾਰ ਮਿਹਨਤ ਕੀਤੀ ਹੈ ਅਤੇ ਫਿਰ ਤੁਸੀਂ ਉਹਨਾਂ ਨੂੰ ਵੀ ਉੱਪਰ ਜਾਂਦੇ ਦੇਖਿਆ ਹੈਗਾ ਅਤੇ ਤੁਸੀਂ ਅੱਜ ਸਟੂਡੀਓ 'ਚ ਸਾਂਝ ਪਾ ਸਕਦੇ ਹੋ ਵੀ ਕਿਹੜੇ ਇਨਸਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਉਹਨਾਂ ਦੀ ਮਿਹਨਤ ਦੇ ਨਤੀਜੇ ਵੀ ਨਿਕਲੇ ਹੈ ਅਤੇ ਸਟੂਡੀਓ ਦਾ ਨੰਬਰ 905-673-3337 ਇਹ ਹੈਗਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜ੍ਹਾਅ ਆਉਂਦੇ ਆ ਉਹਨਾਂ ਤੋਂ ਡਰਨਾ ਨਹੀਂ ਚਾਹੀਦਾ, ਉਹਨਾਂ ਦੇ ਚੱਲਦਿਆਂ ਆਪਣੀ ਜਿੱਤ ਵੱਲ ਵਧਣਾ ਚਾਹੀਦਾ, ਹਿੰਮਤ ਨਹੀਂ ਹਾਰਨੀ ਚਾਹੀਦੀ। ਇਹ ਕਦਮ ਦਰ ਕਦਮ ਉਸ ਮੁਕਾਮ ਵੱਲ ਲੈ ਕੇ ਜਾਂਦੇ ਆ ਕਿ ਜਿੱਥੇ ਆਮ ਇਨਸਾਨ ਨਹੀਂ ਪਹੁੰਚਦਾ। ਇਹ ਪ੍ਰਾਪਤੀ ਹੁੰਦੀ ਹੈ ਕਿ ਲਗਾਤਾਰ ਰੁੱਝੇ ਰਹਿਣ ਦੀ, ਤੁਸੀਂ ਰੁਕਣ ਦੀ ਥਾਂ ਥੱਕ ਜਾਣ ਨੂੰ ਅੰਤਮ ਨਹੀਂ ਮੰਨਦੇ, ਸਗੋਂ ਅੰਤਿਮ ਪੜਾਅ ਉਹੀ ਹੈ ਜਦੋਂ ਕੋਸ਼ਿਸ਼ਾਂ ਦੇ ਵਿੱਚੋਂ ਕੁਝ ਸਾਰਥਿਕ ਸਮਾਜ ਦੀ ਝੋਲੀ 'ਚ ਪਾਇਆ ਜਾ ਸਕੇ। ਜਿੱਤ ਜਾਂ ਸਫਲਤਾ ਦਾ ਮਤਲਬ ਸਿਰਫ ਮੰਜ਼ਿਲ ਤੱਕ ਪਹੁੰਚ ਜਾਣਾ ਨਹੀਂ, ਸਗੋਂ ਜਿੱਤ ਉਹ ਹੁੰਦੀ ਹੈ ਜੋ ਔਖੇ ਸਮੇਂ 'ਚ ਵੀ ਮਨੁੱਖ ਨੂੰ ਹਾਰ ਮੰਨਣ ਨਹੀਂ ਦਿੰਦੀ। ਕਦੇ ਕਦੇ ਜਿੱਤ ਜਿਹੜੀ ਆ ਗੁਣਾਤਮਕ ਵੀ ਹੁੰਦੀ ਹੈ, ਜਿਸ ਦੀ ਸਾਰਥਿਕਤਾ ਪਰਖੀ ਜਾਂਦੀ ਹੈ, ਨਾ ਹੀ ਕੁਝ ਮਾਪਿਆਂ ਤੋਲਿਆ ਜਾਂਦਾ। ਹੁਣ ਇਹ ਹੈਗਾ ਕਿ ਬਹੁਤ ਸਾਰੇ ਸਾਡੇ ਲੋਕ, ਬਹੁਤ ਸਾਰੇ ਵਿਅਕਤੀ ਜਿਨ੍ਹਾਂ ਦੇ ਅੰਦਰ ਜਿਵੇਂ ਕਿ ਸਿਰੜ, ਸਬਰ, ਹੌਂਸਲਾ, ਸ਼ੁਕਰਾਨਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਨਾ, ਇਹ ਸਫਲਤਾ ਦੀ ਨੀਂਹ ਰੱਖਦੀਆਂ। ਇਹ ਗੁਣ ਇੱਕ ਇਨਸਾਨ ਨੂੰ ਵਿਲੱਖਣ ਸ਼ਖਸੀਅਤ ਦੇ ਰੂਪ 'ਚ ਨਿਖਾਰਦੇ ਹੈ। ਸ਼ਾਇਦ ਕਿਸੇ ਨੇ ਇਸੇ ਲਈ ਕਿਹਾ ਹੈ, ਸਭ ਤੋਂ ਵੱਡੀ ਹਾਰ ਕੋਸ਼ਿਸ਼ ਛੱਡ ਦੇਣਾ ਹੁੰਦਾ ਆ, ਨਾ ਕਿ ਜਿਹੜਾ ਵੀ ਤੁਹਾਨੂੰ ਨਾ ਕਾਮਯਾਬੀ ਅਗਰ ਮਿਲੀ ਹੈਗੀ ਹੈ, ਡਜ਼ਨਟ ਮੈਟਰ ਕਾਮਯਾਬੀ ਮਿਲੀ ਹੈਗੀ ਆ, ਨਹੀਂ ਮਿਲੀ ਹੈ, ਸਫਲਤਾ ਆ ਹਾਰ ਹੈ, ਬਟ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਲਗਾਤਾਰ ਚੱਲਣ ਦਾ ਨਾਮ ਹੈਗਾ। ਜ਼ਿੰਦਗੀ ਦੇ ਵਿੱਚ ਲਗਾਤਾਰ ਅੱਗੇ ਵੱਧਦੇ ਰਹੋ, ਚੱਲਦੇ ਰਹੋ, ਮਿਹਨਤ ਕਰਦੇ ਰਹੋ, ਸੱਚ ਦਾ ਅਤੇ ਮਿਹਨਤ ਦਾ ਪੱਲਾ ਨਹੀਂ ਛੱਡਣਾ। ਜ਼ਿੰਦਗੀ ਇੱਕ ਦਿਨ ਬਹੁਤ ਤੁਹਾਨੂੰ ਉੱਪਰ ਮੁਕਾਮ ਵਧੀਆ ਦੇ ਲੈ ਕੇ ਜਾਊਗੀ। ਆਲੇ ਦੁਆਲੇ ਦੀ ਬਜਾਏ ਆਪਣੀ ਮਿਹਨਤ 'ਤੇ ਵਿਸ਼ਵਾਸ ਕਰੋ। ਕਿਸੇ ਨੇ ਤੁਹਾਡਾ ਕੁਝ ਨਹੀਂ ਸਵਾਰਨਾ, ਸਵਾਰਨ ਦੇ ਲਈ, ਅੱਗੇ ਵਧਣ ਦੇ ਲਈ ਤੁਹਾਨੂੰ ਮਿਹਨਤ ਆਪ ਕਰਨੀ ਪੈਣੀ ਹੈ। ਦੂਜਿਆਂ ਦੇ ਹੱਥਾਂ 'ਚ ਦੇਖਣ ਦੀ ਬਜਾਏ ਆਪਣੇ ਹੱਥਾਂ ਦੀ ਮਿਹਨਤ 'ਤੇ ਯਕੀਨ ਰੱਖੋ।

0: ਮੁਹੱਬਤ ਛੱਡਣੀ।
1: ਤੇ ਸਾਡੇ ਨਾਲ ਕਾਲਰ ਹੋਲਡ ਤੇ ਆ 5630। ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਤੁਸੀਂ ਕਹਿੰਦੇ ਜਿੱਦਾਂ ਲੱਕੀ ਚੀਜ਼ ਕੋਈ ਏਦਾਂ ਤਾਂ ਨਹੀਂ ਹੈ। ਮੈਂ ਜਿੱਦਾਂ ਪੈਸੇ ਇੱਕ ਉਹਨਾਂ ਤੇ ਸੰਨ ਹੀ ਹੈ ਨਹੀਂ, ਉਹ ਰੱਖੇ ਆ ਦੋ ਸਾਂਭ ਕੇ।
1: ਅੱਛਾ, ਉਹਦੇ ਉੱਪਰ ਸੰਨ ਲਿਖਿਆ ਹੀ ਨਹੀਂ ਹੈਗਾ ਕੋਈ?
2: ਹਾਂਜੀ, ਉਹ ਸੰਨ ਤੋਂ ਪਹਿਲਾਂ ਦੇ ਹੀ ਆ ਕਿਤੇ।
1: ਠੀਕ ਹੈ ਜੀ।
2: ਇੰਡੀਆ ਚ ਕਰਾਉਂਦਿਆਂ ਤੇ ਨਿਕਲੇ ਸੀ, ਜਿੱਦਾਂ ਉਹ 2700 ਪੈਸਾ ਸੀਗਾ ਤਾਂ 9 ਕਿਲੋ ਭਾਰ ਸੀ ਇਹਨਾਂ ਦਾ।
1: ਠੀਕ ਹੈ।
2: ਤਾਂਬੇ ਜਾਏ ਦੀ ਜਿੱਦਾਂ ਹੌਲੀ ਹੌਲੀ ਸਾਰੇ ਵੰਡ ਹੀ ਦਿੱਤੇ, ਉਹ ਮੈਂ 2 ਕੁ ਰੱਖੇ ਆ ਹੁਣ।
1: ਠੀਕ ਹੈ ਜੀ।
2: ਕਹਿੰਦੇ ਹੁੰਦੇ 786 ਦਾ ਨੀ ਜੀ ਨੋਟ ਨਿਕਲਦਾ, ਸਿਰੇ ਤੇ ਜਿਹਦੇ ਹੋਵੇ ਉਹ ਵੀ ਰੱਖੇ ਆ 2 ਕੁ।
1: ਠੀਕ ਹੈ ਜੀ।
2: ਇੱਕ ਕਾਗਜ਼ ਦਾ ਰੁਪਇਆ ਰੱਖਿਆ ਹਲੇ ਤੇ, ਏਦਾਂ ਤਾਂ ਨਹੀਂ ਬਈ ਲੱਕੀ ਕਰਕੇ ਰੱਖਿਆ, ਓਦਾਂ ਦੇਖਣ ਨੂੰ ਹੀ ਰੱਖੇ।
1: ਠੀਕ ਹੈ ਜੀ, ਕਿ ਪੁਰਾਣੀਆਂ ਯਾਦਾਂ ਪੁਰਾਣੀਆਂ ਨਿਸ਼ਾਨੀਆਂ।
2: ਹਾਂਜੀ, ਕਾਗਜ਼ ਦਾ ਰੁਪਇਆ ਵੀ ਹੈਗਾ, ਹੁਣ ਕਿਸੇ ਨੇ ਤਾਂ ਦੇਖਿਆ ਨੀ ਹੁਣ ਪਹਿਲਾਂ ਉਹਨੂੰ ਕਾਗਜ਼ ਵਾਲਾ ਰੁਪਇਆ।
1: ਜੀ ਬਿਲਕੁਲ। ਅਨਮੋਲ ਖਜ਼ਾਨਾ ਜਿਹੜਾ ਹੈਗਾ ਬਈ ਉਹ ਸਾਂਭ ਕੇ ਰੱਖਿਆ ਹੈਗਾ। ਹੁਣ ਇਹ ਜਿਹੜੇ ਨੋਟ ਹੈਗੇ ਆ ਜਾਂ ਇਹ ਜਿਹੜੇ ਕੁਆਇਨ ਆ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਦਿਓਗੇ ਫਿਊਚਰ ਦੇ ਵਿੱਚ, ਬਈ ਉਹਨਾਂ ਦੀ ਕਿੰਨੀ ਜ਼ਿਆਦਾ ਵੈਲਿਊ ਹੋਊਗੀ। ਇਹ ਹੈਗਾ ਕਿ ਅੰਟੀਕ ਚੀਜ਼ਾਂ ਕਹਿ ਲਓ ਕਿ ਤੁਸੀਂ ਜਿਹੜੀਆਂ ਵੀ ਸਾਂਭ ਕੇ ਰੱਖੀਆਂ ਆ, ਤੁਸੀਂ ਵਧਾਈ ਦੇ ਪਾਤਰ ਹੋ।
0: ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨਸੀ ਜੋੜ ਕੇ, ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ।
1: ਜੀ ਰਿਸ਼ਪਾਲ ਬਾਲੀ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਗੁਰਜੀਤ ਜੀ,
1: ਕੀ ਹਾਲ ਚਾਲ ਜੀ?
3: ਬਸ ਠੀਕ ਠਾਕ। ਥੋੜੀ ਦੇਰ ਪਹਿਲਾਂ ਤੁਸੀਂ ਇੱਕ ਨਾ ਹਾਫ ਸਲੀਵ ਦੀ ਗੱਲ ਕੀਤੀ ਸੀਗੀ, ਉਹ ਕਿਸੇ ਦੀ ਐਡ ਕਰ ਰਹੇ ਤੁਸੀਂ।
1: ਜੀ ਜੀ ਜੀ।
3: ਤੇ ਉਹ ਮੈਨੂੰ 30 ਸਾਲ ਗੱਲ ਪੁਰਾਣੀ ਯਾਦ ਆ ਗਈ, ਇੱਕ ਮੋਂਟਰੀਆਲ ਦੀ।
1: ਅੱਛਾ ਜੀ।
3: ਨਵੇਂ ਨਵੇਂ ਆਏ ਸੀ ਤੇ ਮੇਰਾ ਦੋਸਤ ਨਾਲ ਮੇਰੇ ਫਲੀ ਮਾਰਕੀਟ ਅਸੀਂ ਗਏ ਨਾ।
1: ਠੀਕ ਹੈ ਜੀ।
3: ਤੇ ਉੱਥੇ ਜਾ ਕੇ ਉਹਨੇ ਕਹਿਣਾ ਤਾਂ ਸੀਗਾ ਹਾਫ ਸਲੀਵ, ਜਦੋਂ ਆਪਣੇ ਨਾ ਪੰਜਾਬੀ ਬੰਦੇ ਦੀ ਇੰਗਲਿਸ਼ ਮੁੱਕ ਜਾਏ ਉੱਥੋਂ ਹਿੰਦੀ ਸ਼ੁਰੂ ਹੋ ਜਾਂਦੀ।
1: ਠੀਕ ਹੈ ਜੀ।
3: ਉਹਨੂੰ ਕਹਿੰਦਾ ਯੂ ਹੈਵ, ਕਹਿੰਦਾ ਹਾਫ ਬਾਜੂ। ਉਹ ਮੈਨੂੰ ਯਾਦ ਆ ਗਈ ਗੱਲ ਜੀ।
1: ਠੀਕ ਹੈ, ਠੀਕ ਹੈ ਜੀ।
3: ਜੇ ਇਜਾਜ਼ਤ ਹੋਵੇ ਤਾਂ ਕੁਛ ਸੁਣਾਈਏ ਜੀ।
1: ਜੀ ਆਪਣੇ ਕੋਲ ਟਾਈਮ ਨਹੀਂ ਹੈਗਾ ਰਿਸ਼ਪਾਲ ਜੀ, ਨੈਕਸਟ ਵੀਕ ਜ਼ਰੂਰ ਕਰਾਂਗੇ। ਪ੍ਰੋਗਰਾਮ ਸਮਾਪਤੀ ਤੇ ਆ ਜੀ।
3: ਥੈਂਕ ਯੂ
1: ਰਿਸ਼ਪਾਲ ਬਾਲੀ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਦੇਖ ਲਓ ਵੀ ਹਰ ਗੱਲ ਦੇ ਨਾਲ ਕੋਈ ਨਾ ਕੋਈ ਯਾਦ ਜੁੜੀ ਹੁੰਦੀ ਹੈ। ਤੇ ਬਿਲਕੁਲ ਜੀ, ਹੁਣ ਤੁਸੀਂ ਹਾਫ ਸਲੀਵ ਫੁੱਲ ਸਲੀਵ ਕੁੜਤੇ ਪਜਾਮੇ ਲੈਣੇ ਹੈਗੇ ਹੈ, ਨਾਮ ਤੇ ਨੰਬਰ ਤੁਸੀਂ ਯਾਦ ਰੱਖ ਲਓ ਮਨਜੀਤ ਜੀ ਦਾ, $50 ਦੇ ਵਿੱਚ ਇਹਨਾਂ ਦੇ ਕੋਲੋਂ ਮਿਲ ਜਾਣੇ ਆ। ਤੇ ਨੰਬਰ 647-209-2557, 647-209-2557 ਤੇ ਤੁਸੀਂ ਸੰਪਰਕ ਕਰ ਸਕਦੇ ਆ। ਦੋ ਖਬਰਾਂ ਜਿਹੜੀਆਂ ਦਿਲ ਨੂੰ ਹਿਲਾਉਣ ਵਾਲੀਆਂ, ਹੁਣ ਇਹ ਜਿਹੜੀ ਖਬਰ ਹੈਗੀ ਆ ਪਾਕਿਸਤਾਨ ਤੋਂ ਹੈਗੀ ਆ, ਬਲੋਚਿਸਤਾਨ। ਕਹਿੰਦੇ ਕਿ ਉੱਥੇ ਜਿਹੜਾ ਬਲੋਚਿਸਤਾਨ ਦੇ ਕਵੇਟਾ ਦੇ ਵਿੱਚ ਇੱਕ ਸ਼ਟਲ ਟ੍ਰੇਨ ਤੇ ਇੱਕ ਆਤਮਘਾਤੀ ਹਮਲੇ ਦੇ ਵਿੱਚ 27 ਫੌਜੀ ਅਧਿਕਾਰੀਆਂ ਦੀ ਮੌਤ, ਤੇ ਜਿਹਦੇ ਵਿੱਚ 131 ਤੋਂ ਵੱਧ ਜਿਹੜੇ ਹੈਗੇ ਆ ਜ਼ਖਮੀ ਹੋਏ ਦੱਸੇ ਜਾ ਰਹੇ ਆ। ਧਮਾਕੇ ਦੇ ਨਾਲ ਕਹਿੰਦੇ ਕਿ ਟ੍ਰੇਨ ਦੇ 3 ਡੱਬੇ ਜਿਹੜੇ ਪਟਰੀ ਤੋਂ ਉਤਰ ਗਏ, 2 ਹੋਰ ਜਿਹੜੀਆਂ ਪਲਟ ਗਏ, ਤੇ ਇੱਕ ਡੱਬੇ ਨੂੰ ਜਿਹੜਾ ਹੈਗਾ ਵੀ ਉੱਥੇ ਅੱਗ ਲੱਗਣ ਦੀ ਜਿਹੜੀ ਖਬਰ ਹੈਗੀ ਹੈ। ਤੇ ਨਾਲ ਦੀ ਨਾਲ ਜਿਹੜੀ ਅਗਲੀ ਖਬਰ, ਕਹਿੰਦੇ ਕੀਵ ਦੇ ਵਿੱਚ ਵੀ ਜਿਹੜਾ ਹੈਗਾ ਕਿ ਉੱਥੇ ਰੂਸ ਨੇ ਜਿਹੜੀ ਵੀ ਕਹਿੰਦੇ ਕਿ ਰਾਤੋ ਰਾਤ ਕਿਹੜਾ ਉੱਥੇ ਹਮਲਾ ਹੋਇਆ ਯੂਕਰੇਨ 'ਤੇ, ਜਿਹੜਾ 600 ਡਰੋਨਾਂ ਦੇ ਨਾਲ ਜਿਹੜਾ ਹੈਗਾ ਕਿ ਹਮਲਾ ਜਿਹੜਾ ਹੋਇਆ ਹੈਗਾ। ਤੇ ਕਾਲਰ ਸਾਡੇ ਨਾਲ ਨੈਕਸਟ ਹੋਲਡ ਤੇ ਹੈਗੇ ਆ। ਜੀ ਬੀਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਜੀ?
4: ਠੀਕ ਹੈ ਜੀ। ਮੈਂ ਕਿਹਾ ਜ਼ਿੰਦਗੀ ਵੀ ਇੱਕ ਤਰ੍ਹਾਂ ਦਾ ਕੋਰਸ ਹੈ।
1: ਬਿਲਕੁਲ ਜੀ, ਬਿਲਕੁਲ।
4: ਸਿਲੇਬਸ ਲੰਬਾ ਜ਼ਰੂਰ ਹੈ ਪਰ ਕਈ ਸਹੂਲਤਾਂ ਵੀ ਹਨ।
1: ਬਿਲਕੁਲ ਜੀ।
4: ਜਿਹੜਾ ਬੁਢਾਪੇ ਚ ਨਿਕਲਦਾ ਹੈ ਤਾਂ ਡਿਗਰੀ ਮਰਨ ਤੋਂ ਬਾਅਦ ਮਿਲਦੀ ਹੈ।
1: ਵਾਹ ਜੀ ਵਾਹ।
4: ਠੀਕ ਹੈ, ਹੁਣ ਸਾਨੂੰ ਡਿਗਰੀ ਦੀ ਵੇਟ ਕਰਦੇ ਆ ਆਪਾਂ, ਨਤੀਜਾ ਤਾਂ ਮਿਲ ਗਿਆ।
1: ਨਹੀਂ ਤੁਸੀਂ, ਅਸੀਂ ਤਾਂ ਕਹਿੰਦੇ ਹੋਰ 100 ਸਾਲ ਜੀ, ਜਿੱਦਾਂ ਤੁਸੀਂ એનર્ਜੀ ਲੈ ਕੇ ਆਉਂਦੇ ਆ ਨਾ।
4: ਮੈਂ ਕਿਹਾ ਮੈਨੂੰ ਨਤੀਜਾ ਤਾਂ ਮੈਂ ਕਰ ਲਿਆ ਕੋਰਸ ਪੂਰਾ, ਨਤੀਜਾ ਮੈਨੂੰ ਮਿਲ ਗਿਆ
1: ਜੀ। ਨਹੀਂ, ਬਹੁਤ ਬਹੁਤ ਵਧੀਆ ਬੀਜੀ, ਬਹੁਤ ਵਧੀਆ,
4: ਪਰਮਾਤਮਾ ਦੀ ਮਿਹਰ ਹੈ ਬੇਟੇ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਇਹ ਹੈਗਾ ਕਿ ਇਹ ਦੇਖ ਲਓ ਬਈ, ਇੰਨੀ ਏਜ ਦੇ ਵਿੱਚ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ, ਸਿੱਖਣ ਦੀ ਲੋੜ ਹੈ ਸਾਨੂੰ ਇਹਨਾਂ ਤੋਂ। ਤੇ ਬਿਲਕੁਲ ਜੀ, ਤੁਸੀਂ ਵੀ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟਸ ਦੇ ਰਿਗਾਰਡਿੰਗ, ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ 416-627-3111 416-627-3111 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਮਾਂ ਸਮਾਪਤੀ ਦੇ ਆ, ਇੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: WhatsApp Bhuvan Jha 94 6478355294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
1: Second, third mortgage, home equity, business loan, debt consolidation, refinance, rent to only. Call karo Devinder Pawar nu 647-988-8731-647-988-8731.
0: Je nahi hona khajjal khwar, ta call karo
1: Devinder Pawar.
0: Jekar ek baar ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
2: Oho, sardi ch heat ni jaldi te garmi ch
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
2: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
3: 647-706-6640
0: ਕੋਈ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ ਜੀਟੀਏ ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ ਪੀਐਨਜੇ ਸਪ੍ਰਿੰਗ ਵੀਲ ਅਲਾਈਨਮੈਂਟ
5: ਪੁੱਜੋ 5530 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
4: ਕਾਲ ਕਰੋ ਜੇਨ ਗੈਰੀ ਨੂੰ
0: 905-459-5533
4: 905-459-5533 ਤੇ
0: ਪੀਐਨਜੇ ਸਪ੍ਰਿੰਗ ਵੀਲ ਅਲਾਈਨਮੈਂਟ
6: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
7: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
6: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
7: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494-647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: फिट्टे मुंह फिट्टे मुंह, क्या बात है, सवेरे सवेरे फिट्टे मुंह फिट्टे मुंह, फिट्टे मुंह सरकारे तेरे, झूठे निकले हुण तक दे लारे तेरे, छड छड के भज रहे ने ओदियां नूं, किसी जमाने हुंदे सी जो प्यारे तेरे, लिखे जाणगे काले अखरां विचों सारे, पंज सालां विच कीते होए कारे तेरे, इनकलाब दी लहर लियाई नौजवानी, लुट्टे पाणी दियां बछाड़ां दे नज़ारे तेरे, जिंदगी तो भी हार गए हो सारे लीडर, कहिंदा जिंदगी तो भी हार गए हो सारे लीडर, चुटकलियां दे अगे जिहड़े हारे तेरे, हुण काकरोच करनगे सफाई गटर दी, कट्ठे हो के बेरुजगार आउणगे दरबारे तेरे, तेरे अपने लुट के तैनूं लै गए मदहोश, कहिंदा तेरे अपने तैनूं लुट के लै गए मदहोश, बदल सके ना किस्मत दे सितारे तेरे। ਉਹੀ ਪਾਲੇ ਉਹੀ ਸੰਭਾਲੇ, ਉਹੀ ਪਾਲੇ ਉਹੀ ਸੰਭਾਲੇ, ਸਾਡੇ ਵਰਗੇ ਝੱਲਿਆਂ ਨੂੰ ਕਿਆਸ ਨਹੀਂ ਲੱਗਣਾ ਤੇਥੋਂ ਯਾਰਾ, ਜਿੱਡਾ ਉਹਦਾ ਘੇਰਾ ਏ ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ ਸਭ ਦਾਣਾ ਪਾਣੀ ਤੇਰਾ ਏ। ਝੂਠੇ ਲਾਰੇ ਲਾਈ ਜਾਂਦਾ, ਫੋਕੇ ਛੰਦ ਸੁਣਾਈ ਜਾਂਦਾ, ਹਰ ਇੱਕ ਸ਼ੈ ਦੀ ਤੇਰੀ ਇੱਕ ਹਰ ਇੱਕ ਸ਼ੈ ਹੀ ਤੇਰੀ ਹੋਵੇ, ਹਰ ਥਾਂ ਟੰਗ ਅੜਾਈ ਜਾਂਦਾ, ਪਹਿਲੀ ਅੱਗ ਬੁਝਾ ਨਹੀਂ ਹੋਈ ਹੋਰ ਨਵੀਂ ਕਿਉਂ ਲਾਈ ਜਾਂਦਾ, ਕਹਿੰਦਾ ਬੇੜੀਆਂ ਦੇ ਵਿੱਚ ਪਾ ਕੇ ਵੱਟੇ ਪੂਰੀ ਕਰੀ ਤਬਾਹੀ ਜਾਂਦਾ, ਢਿੱਡੋ ਅੱਕੇ ਪਏ ਨੇ ਸਾਰੇ ਕਾਹਤੋਂ ਹੋਰ ਸਤਾਈ ਜਾਂਦਾ, ਆਪਣੀ ਲਾਹ ਕੇ ਕੱਛ 'ਚ ਦਿੱਤੀ ਦੂਜਿਆਂ ਦੀ ਕਿਉਂ ਲਾਹੀ ਜਾਂਦਾ, ਲੋਕੀ ਭੁੱਖੇ ਮਰਨ ਨੂੰ ਫਿਰਦੇ ਤੂੰ ਤਾਂ ਐਸ਼ ਉਡਾਈ ਜਾਂਦਾ, ਚੋਣ ਨਿਸ਼ਾਨ ਨਹੀਂ ਕੌਣ ਬਦਲਦੇ, ਚੋਣ ਨਿਸ਼ਾਨ ਨਹੀਂ ਕੌਣ ਬਦਲਦੇ, ਐਵੇਂ ਮਗਜ਼ ਖਪਾਈ ਜਾਂਦਾ, ਭੋਰੇ ਨੇ ਕਿਰਦਾਰ ਇਹੀ, ਤੂੰ ਕਿਹਦੀ ਗੱਲ ਸੁਣਾਈ ਜਾਂਦਾ, ਤੂੰ ਕਿਹਦੀ ਗੱਲ ਸੁਣਾਈ ਜਾਂਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀਸ਼ ਸਿੰਘ ਜੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ, ਮਈ ਮਹੀਨੇ ਦਾ ਆਖਰੀ ਸੋਮਵਾਰ, ਅਤੇ ਫਿਰ ਬਸ ਬਸ ਛੁੱਟੀਆਂ ਕੱਟ ਕੇ ਆਏ ਹੁੰਦੇ ਹਾਂ, ਇਹਨੂੰ ਚਾਹੇ ਖੁਸ਼ੀ ਵਾਲਾ ਹੀ ਦਿਨ ਕਹਿ ਸਕਦੇ ਹਾਂ ਆਪਾਂ ਵੀ, ਚਲੋ ਅੱਜ ਜੇ ਸੋਮਵਾਰ ਆ ਤਾਂ ਹੀ ਫਿਰ ਸ਼ੁੱਕਰਵਾਰ ਆਊਗਾ, ਹੈ ਨਾ ਬਾਈ, ਬਾਬਾ ਜੀ ਦੇ ਆਸ਼ੀਰਵਾਦ ਨਾਲ ਚੌ ਚੜਿਆ ਹੁੰਦਾ ਜਿੱਦਣ, ਅਤੇ ਅੱਜ ਫਿਰ ਤਾਂ ਕੱਢੇ ਵੀ ਸਟਾਰਟ ਆ, ਅਤੇ ਚਲੋ ਇਸ ਵੇਲੇ ਤਾਂ ਨਾਲੇ ਹੁੰਦਾ ਹੀ ਆ, ਕੋਈ ਚੱਕਰ ਨਹੀਂ, ਨੋਟ ਵਰੀ, ਐਨਰਜੀ। 25 ਮਈ 2026 ਦੇ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਮਿਸੀਸਾਗਾ ਦੇ ਵਿੱਚ ਮਾਲਟਨ ਦੇ ਵਿੱਚ 13 ਟੈਂਪਰੇਚਰ, ਫੀਲ ਲਾਈਕ ਵੀ 13 ਕਰਦੇ ਹਾਂ, ਪੀਅਰਸਨ ਟੋਰਾਂਟੋ ਦੇ ਬਿਲਕੁਲ ਐਨ ਨੇੜੇ ਤੇੜੇ ਜੜ੍ਹਾਂ ਦੇ ਵਿੱਚ, ਐਂ ਕਹਿ ਸਕਦੇ ਹਾਂ, ਹੈ ਨਾ, ਦੁਪਹਿਰ ਨੂੰ 20 ਹੈ, ਸ਼ਾਮ ਨੂੰ 23 ਹੈ, ਰਾਤ ਨੂੰ 20 ਟੈਂਪਰੇਚਰ, 5:44 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ 8:47 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ, ਕਿਉਂਕਿ ਵੀਕਐਂਡ 'ਤੇ ਤਾਂ ਸੂਰਜ ਸਾਹਿਬ ਨੇ ਦਰਸ਼ਨ ਦਿੱਤੇ ਹੀ ਨਹੀਂ, ਅਤੇ ਸੂਰਜ ਸਾਹਿਬ ਨੇ ਅਤੇ ਰੱਬ ਜੀ ਨੇ ਤਾਂ ਫਿਰ ਵੀਕਐਂਡ ਖਰਾਬ ਕਰਕੇ ਰੱਖਿਆ, ਘਾਲਾ ਮਾਲਾ ਹੀ ਕਰਤਾ, ਗਿੱਲਾ ਚਿੱਕੜ ਪੀਣਾ ਕਰਤਾ, ਪਰਸੋਂ ਤਾਂ ਮੀਂਹ ਹਟੇ ਹੀ ਨਹੀਂ, ਕੱਲ੍ਹ ਫਿਰ ਹਟਿਆ ਰਿਹਾ, ਪਰ ਚਿੱਕੜੀ ਬਹੁਤ ਜ਼ਿਆਦਾ ਸੀ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਵੀਕਐਂਡ 'ਤੇ, ਇਹੋ ਜਿਹੀ ਕੋਈ ਗੱਲਬਾਤ ਤੁਹਾਡੇ ਨਾਲ ਹੋਈ ਹੋਵੇ, ਜਾਂ ਤੁਸੀਂ ਖੁਸ਼ੀ ਭਰੀ ਕੋਈ ਗੱਲਬਾਤ ਕਰਨੀ ਹੈ, ਜਾਂ ਤੁਹਾਨੂੰ ਲੱਗਦਾ ਵੀ ਕੋਈ ਸ਼ਹਿਰ ਦੇ ਵਿੱਚ ਇਹੋ ਜਿਹੀ ਹੱਡ ਬੀਤੀ ਹੋਈ ਜਿਹੜੀ ਕਿਸੇ ਨੂੰ ਪਤਾ ਨਹੀਂ ਗਾ, ਜਾਂ ਪਤਾ ਵੀ ਹੋ ਸਕਦਾ ਚੇਤਾ ਕਰਾਉਣਾ ਚਾਹੁੰਦੇ ਆ, ਜਾਂ ਰੱਬ ਨਾ ਕਰੇ ਰੋਡ 'ਤੇ ਐਕਸੀਡੈਂਟ ਹੋਇਆ ਹੋਇਆ, ਕਿਤੇ ਕੰਸਟਰਕਸ਼ਨ ਚੱਲਦੀ ਹੈ, ਰੋਡ ਬਲੋਕ ਆ, ਹੈ ਨਾ, ਅਤੇ ਫਿਰ ਨੰਬਰ 905-673-3337 905-673-3337 ਉਹਨਾਂ ਨੂੰ ਫੋਨ ਦੇ ਉੱਪਰ ਸੁਣਨਾ 416-16-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਫਿਰ ਉਹਦੇ 'ਤੇ ਪ੍ਰੋਗਰਾਮਾਂ ਨੂੰ ਵੱਖ ਵੱਖ ਟਾਈਮਾਂ 'ਤੇ 530 'ਤੇ ਜਿੰਨੇ ਚੱਲਦੇ ਸੁਣ ਸਕਦੇ। ਮੈਸੇਜ ਪਾਉਣੇ ਵਟਸਐਪ ਕਰਨਾ 647-835-5594 6 4 7 8 3 5 5 2 9 4 'ਤੇ ਆਪਣੀ ਮੈਸੇਜ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ, ਜਾਂ ਫਿਰ 5 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਾਲ ਲਾ ਲਿਓ, ਫਿਰ 5-7-10-15 ਮਿੰਟ ਲਈ ਆਪਾਂ ਗੱਲਬਾਤ ਕਰ ਸਕਦੇ ਹਾਂ, ਜਾਂ ਫਿਰ ਸ਼ਾਮੀ 4 ਵਜੇ ਤੋਂ ਬਾਅਦ ਫਿਰ ਖੁੱਲ੍ਹਾ ਹੀ ਟਾਈਮ ਆਪਣੇ ਕੋਲ, ਫਿਰ ਕੋਈ ਚੱਕਰ ਨਹੀਂ। 600 ਮੇਰਾ ਪਰਸਨਲ ਨੰਬਰ 647-835-5594 ਕੋਈ ਬਿਜ਼ਨਸ ਤੁਹਾਡਾ ਆਪਣਾ, ਕੋਈ ਰਿਸ਼ਤੇਦਾਰ ਦਾ, ਦੋਸਤ ਮਿੱਤਰ ਦਾ, ਭੈਣ ਭਰਾ ਦਾ, ਤੁਸੀਂ ਐਡਵਰਟਾਈਜ਼ਮੈਂਟ ਇੱਥੇ ਕਰਾਉਣੀ ਚਾਹੁੰਦੇ ਹੋ ਤਾਂ ਵੀ ਤੁਹਾਡੇ ਲਈ ਇਹੀ ਨੰਬਰ 647-835-5594 6 4 7 8 3 5 5 2 9 4 'ਤੇ ਗੱਲਬਾਤ ਹੋ ਸਕਦੀ ਹੈ। ਵੀਕਐਂਡ ਮੇਰਾ ਰਿਹਾ ਬੀਜੀ, ਤੁਹਾਡਾ ਵੀਕਐਂਡ ਕਿੱਦਾਂ ਦਾ ਰਿਹਾ? ਸੈਟਰਡੇ ਨੂੰ ਬਸ ਭੱਜ ਨੱਠ ਅਤੇ ਫਿਰ ਬਸ ਭੱਜੇ ਨੱਠੇ ਫਿਰੀ ਗਏ ਹੈ ਨਾ। ਕੱਲ੍ਹ ਫਿਰ ਕੱਲ੍ਹ ਪਿੰਡ ਸੂਸਾਂ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੰਗਤ ਨੇ ਅਖੰਡ ਪਾਠ ਸਾਹਿਬ ਸੀ ਬਾਬਾ ਜੀ ਦੀ ਜਵਾਹਰਦਾਸ ਉਹਨਾਂ ਦੀ ਯਾਦ ਦੇ ਵਿੱਚ ਅਤੇ ਉੱਥੇ ਜਾਣ ਦਾ ਮੌਕਾ ਮਿਲਿਆ ਡਿਕਸੀ ਗੁਰੂ ਘਰ ਬਾਬਾ ਜੀ ਦੇ ਸੰਗਤ ਦੇ ਦਰਸ਼ਨ ਕੀਤੇ ਅਤੇ ਫਿਰ ਭਾਈ ਆਪਾਂ ਨੂੰ ਜਾਣ ਦਾ ਮੌਕਾ ਮਿਲਿਆ ਮੀਨੂ ਜੀ ਦੇ ਤੀਆਂ ਦਾ ਮੇਲਾ ਪਿੰਡ ਬ੍ਰਹਮਟਨ ਦੀਆਂ ਤੀਆਂ ਪਿੰਡ ਬ੍ਰਹਮਟਨ ਦੀਆਂ ਐਨ ਬੱਲੇ ਬੱਲੇ ਬਈ ਪੂਰੀ ਹੈ ਨਾ ਐਂ ਕਹਿ ਸਕਦੇ ਹਾਂ ਆਪਾਂ ਤਾਂ ਅਤੇ ਹੋਈ ਵੀ ਆ ਇਹ 'ਚ ਸ਼ੱਕ ਵੀ ਕੋਈ ਨਹੀਂ ਹੈ ਨਾ। ਅਤੇ ਫਿਰ ਜਿਹੜਾ ਤੀਆਂ ਪਿੰਡ ਬ੍ਰਹਮਟਨ ਦੀਆਂ ਦਾ ਮੇਲੇ 'ਤੇ ਉੱਥੇ ਰੌਣਕਾਂ ਲੱਗੀਆਂ ਜਾਂ ਇਕੱਠ ਸੀ ਲੇਡੀਜ਼ ਦਾ ਭੈਣਾਂ ਦਾ ਆਂਟੀਆਂ ਦਾ ਜਿਨ੍ਹਾਂ ਨੇ ਉਹਨਾਂ ਨੇ ਡਾਂਸ ਕੀਤੇ ਨੱਚੀਆਂ ਟੱਪੀਆਂ ਬੋਲੀਆਂ ਪਾਈਆਂ ਉਹ ਇੱਕ ਦੇਖਣ ਵਾਲਾ ਸੀ। ਹਾਲ ਦੇ ਵਿੱਚ ਇਹ ਕਹਿ ਲਓ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੈਗੀ। ਬਹੁਤ ਵਧੀਆ ਔਰਗਨਾਈਜ਼ ਕੀਤਾ ਹੋਇਆ ਅਤੇ ਬਹੁਤ ਹੀ ਸਾਰੀਆਂ ਭੈਣਾਂ ਆਂਟੀਆਂ ਚਾਚੀਆਂ ਤਾਈਆਂ ਜਿਹੜੇ ਜਿਹੜੇ ਵੀ ਚਲੋ ਰਿਸ਼ਤੇ ਆ ਲੇਡੀਜ਼ ਕਹਿ ਸਕਦੇ ਹੋ ਪੂਰਾ ਸੱਜ ਤੱਜ ਕੇ ਆਈਆਂ ਹੋਈਆਂ ਸੀਗੀਆਂ ਆਪਣਾ ਆਪਣਾ ਜਿਹੜੀ ਮੈਂ ਕਹਿੰਦਾ ਵੀ ਹੋਣਾ ਚਾਹੀਦਾ ਹੈ ਨਾ ਨੱਚਣਾ ਟੱਪਣਾ ਮਨਕਾ ਚੌਕ ਕੀ ਕਹਿੰਦੇ ਹੁੰਦੇ ਹੈ ਨਾ ਅਤੇ ਪਰ ਇੰਜੋਏਮੈਂਟ ਹੋਣੀ ਚਾਹੀਦੀ ਨਹੀਂ ਤਾਂ ਕੰਮ ਘਰ ਕੰਮ ਘਰ ਕੰਮ ਘਰ ਹੈ ਨਾ ਘਰ ਤੋਂ ਕੰਮ ਕੰਮ ਤੋਂ ਘਰ ਇਹੀ ਚੱਲੀ ਜਾਂਦਾ। ਪਰ ਮੀਨੂ ਜੀ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੀ ਸਾਰੀ ਟੀਮ ਨੂੰ ਵਧਾਈਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਹੋਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ। ਸਪੌਂਸਰਾਂ ਦਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਉਹਨਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਪੂਰਾ ਸਾਥ ਦਿੱਤਾ ਅਤੇ ਸਾਡੇ ਵਾਲੇ ਭਾਈਚਾਰੇ ਦਾ ਵੀ ਥੈਂਕ ਯੂ ਚਲੋ ਮੈਂ ਹੀ ਕਰ ਦਿੰਦਾ ਹੈ ਨਾ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ। ਅਤੇ ਪਰ ਹਰੇਕ ਬੰਦੇ ਨੇ ਉੱਥੇ ਆਪਣਾ ਸਮਝ ਕੇ ਇੰਜੋਏ ਕੀਤਾ। ਖਾਣ ਦੇ ਸਟਾਲ ਬਹੁਤ ਸਾਰੇ ਲੱਗੇ ਹੋਏ ਸੀ ਖਾਣ ਪੀਣ ਦੇ ਅਤੇ ਅੰਦਰ ਜੂਲਰੀ ਦੇ ਕੱਪੜਿਆਂ ਦੇ ਹੈ ਨਾ ਹਰੇਕ ਸਟਾਲ ਸੀ। ਪਰ ਇਹ ਸੀ ਵੀ ਹਰੇਕ ਸਟਾਲ 'ਤੇ ਕੋਈ ਨਾ ਕੋਈ ਪੰਜ ਸੱਤ ਦਸ ਜਣੇ ਖੜ੍ਹੇ ਸੀਗੇ ਅਤੇ ਬਸ ਫਿਰ ਵਧੀਆ ਉੱਥੇ ਸਭ ਨੇ ਜਣੇ ਬਹੁਤ ਫਨ ਕੀਤਾ ਔਰ ਥੈਂਕ ਯੂ ਅਗੇਨ ਸਾਰੀ ਟੀਮ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਮੇਲਾ ਲੇਡੀਜ਼ ਲਈ ਰੱਖਿਆ ਔਰਗਨਾਈਜ਼ ਕੀਤਾ ਅਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਤੇ ਅੱਗੇ ਤੋਂ ਹੋਰ ਇਹੋ ਜਿਹੇ ਮੇਲੇ ਕਰਵਾਉਣ ਦਾ ਬਲ ਬਖਸ਼ੇ। ਇਹ ਕਹਿ ਸਕਦੇ ਹਾਂ ਵੀ ਤਰੱਕੀਆਂ 'ਚ ਰਹੋ ਹਰ ਵਕਤ ਅਤੇ ਤੁਸੀਂ ਕੋਈ ਸੰਪਰਕ ਉਹਨਾਂ ਨਾਲ ਕਰਨਾ 416-671-1996 416-671-1996 'ਤੇ ਮੀਨੂ ਜੀ ਨੂੰ ਫੋਨ ਕਰਕੇ ਵਧਾਈਆਂ ਤੁਸੀਂ ਦੇ ਸਕਦੇ ਹੋ। ਅਤੇ ਜੰਗ ਸਟੀਲ ਫੋਰਟ 'ਤੇ ਜਾਣ ਦਾ ਮੌਕਾ ਮਿਲਿਆ ਅੱਜ ਮੈਂ ਉਹਨਾਂ ਦੀ ਵੀਡੀਓ ਪਾ ਲੈਣੀ ਆ ਅਤੇ ਤੁਸੀਂ ਉੱਥੋਂ ਗੱਡੀ ਗੁੱਡੀ ਕੋਈ ਲੈ ਕੇ ਆਉਣੀ ਆ ਭਾਈ ਅਤੇ ਜ਼ਰੂਰ ਲੈ ਕੇ ਆਇਓ। F-150 $125 ਵੀਕਲੀ ਆ ਹੈ ਨਾ ਅਤੇ ਕਿੰਨੇ ਬਣ ਗਏ ਮਹੀਨੇ ਦੇ 500 ਆਹੋ 4-1 ਬਣ ਗਏ 25-25 ਨੂੰ 4 ਨਾਲ ਹੋਰ ਗੱਲ ਹੀ ਅਤੇ 500 ਬਣ ਗਿਆ ਹੈ ਨਾ। ਅਤੇ ਭਾਈ ਫਿਰ ਉਹਨਾਂ ਨੇ ਮੈਨੂੰ ਉੱਥੇ ਆਪਣੇ ਸ਼ਾਇਦ ਮੁਲਤਾਨੀ ਸਾਹਿਬ ਆਏ ਜਾਣ ਕਾਲ 'ਤੇ ਤੁਸੀਂ ਚੱਲਦਾ ਵੀ ਆ ਫੋਨ ਕਿਤੇ ਆਈ ਨਹੀਂ ਕਾਲ ਹੁਣ ਤੱਕ ਕੋਈ ਅਤੇ ਮੁਲਤਾਨੀ ਸਾਹਿਬ ਮੈਂ ਉੱਥੋਂ ਨਿਕਲਿਆ ਅਤੇ ਮੁਲਤਾਨੀ ਅਮਰਜੀਤ ਅਤੇ ਮੁਲਤਾਨੀ ਭਾਈ ਚਲੇ ਗਏ ਅਤੇ ਫਿਰ ਇਹਨਾਂ ਨੇ ਗੱਡੀ ਗੁੱਡੀ ਲਈ ਆ ਉੱਥੇ ਪਿੱਕਾ ਲਿਆ ਇਹ F-150 ਦਾ ਪਰ ਇਹਨਾਂ ਦੇ ਹਿਸਾਬ ਨਾਲ ਉੱਥੇ ਕਿਸ਼ਤ ਘੱਟ ਬਣੀ ਆ ਤੁਸੀਂ ਵੀ ਪਤਾ ਕਰ ਲਿਓ ਕਿੰਨੀ ਕੁ ਬਣੀ ਆ ਹੈ ਨਾ ਅਤੇ ਜਾਂ ਫਿਰ ਆ ਜਾਂਦੇ ਮੁਲਤਾਨੀ ਸਾਹਿਬ ਆਪਣੀ ਜਵਾਨੀ ਨੂੰ ਦੱਸ ਦੇਣਗੇ ਵੀ ਕਿੰਨੀ ਕਿਸ਼ਤ ਬਣੀ ਆ ਅਤੇ ਪਹਿਲਾਂ ਕਿੰਨਾ ਦਿੱਤਾ ਮੈਨੂੰ ਪਤਾ ਨਹੀਂ ਹੈ ਨਾ ਕਿਉਂਕਿ ਫਿਰ ਇਹ ਦੱਸਦੇ ਸੀ ਵੀ ਇੰਨੀ ਕੁ ਬਣ ਗਈ। ਚਲੋ ਚੰਗੀ ਗੱਲ ਆ ਇੰਨਾ ਕਿਉਂਕਿ ਹੁੰਦਾ ਹੀ ਆ ਮਾੜਾ ਮੋਟਾ 416-704-4940 416-704-4940 'ਤੇ ਬਨੀਤ ਜਿਨ੍ਹਾਂ ਨੂੰ ਤੁਸੀਂ ਸੰਪਰਕ ਕਰ ਲਿਓ। ਵਰਨਕੋ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ ਸਪੋਰਟਸ ਮਾਡਲ 89 ਪਰ ਵੀਕ ਲਿੰਕਨ ਦੀਆਂ ਕੋਈ ਗੱਡੀਆਂ ਲੈਣੀਆਂ ਚਾਹੁੰਦੇ ਹੋ ਤਾਂ ਚੱਕ ਲਓ ਸੰਪਰਕ ਕਰ ਲਿਓ ਫਿਰ ਬਨੀਤ ਜੀ ਨਾਲ ਜੰਗ ਸਟੀਲ ਫੋਰਟ ਵਾਲਿਆਂ ਨਾਲ। ਤੁਹਾਡੇ ਕੋਲ ਪੁਰਾਣੇ ਕੋਈ ਪਿੱਕੇ ਹੈਗੇ ਤੁਸੀਂ ਉਹ ਬਦਲਣਾ ਚਾਹੁੰਦੇ ਫੋਟੋ 'ਤੇ ਹੀ ਪਰ ਹੁਣ ਉਹ ਬਦਲਣਾ ਚਾਹੁੰਦੇ ਹੋ ਉਹਨਾਂ ਦੇ ਵਿੱਚ ਵੀ ਹੈਗਾ ਉਹਨਾਂ ਦਾ ਕੋਈ ਗੱਲਬਾਤ ਤੁਸੀਂ ਉਹ ਵੀ ਪੁੱਛ ਸਕਦੇ ਹੋ ਤਾਂ ਦੇਖ ਸਕਦੇ ਹੋ ਜੇ ਉੱਥੇ ਜਾਓਗੇ ਕੂਪਨ ਜ਼ਰੂਰ ਪਾ ਕੇ ਆਇਓ। ਜੰਗ ਸਟੀਲ ਫੋਰਟ 416-704-4940 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ ਹੈਲੋ ਸੰਧੂ ਸਾਹਿਬ ਜੀ ਇਹਨੂੰ ਨਹੀਂ ਬਣਦੀ ਨਹੀਂ ਗੱਲ ਸੰਧੂ ਸਾਹਿਬ ਆਈ ਨਹੀਂ ਆਵਾਜ਼ ਤੁਹਾਡੀ ਨਹੀਂ। ਅਮਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਇਹਨੂੰ ਕੀ ਪ੍ਰੋਬਲਮ ਕਿਤੇ ਹੈ ਕੋਈ ਪ੍ਰੋਬਲਮ ਕਿੱਥੇ ਚੱਲ ਗਈ? ਅੱਛਾ ਇੱਧਰ ਚੱਲ ਗਈ ਹਾਂ ਲੈ ਹੁਣ ਹੁਣ ਆਊਗੀ ਆਵਾਜ਼। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਇਹਨੂੰ
1: ਸਤਿ ਸ਼੍ਰੀ ਅਕਾਲ ਭਾਜੀ ਸਾਰੇ ਪਰਿਵਾਰ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਕਿੱਦਾਂ
1: ਹੈਪੀ ਮੰਡੇ ਜੀ,
0: ਹੈਪੀ ਮੰਡੇ ਤੁਹਾਨੂੰ ਵੀ ਪਹਿਲਾਂ ਤਾਂ ਵਧਾਈਆਂ ਗੱਡੀਆਂ ਦੀਆਂ, ਬਹੁਤ ਬਹੁਤ ਤੁਹਾਨੂੰ ਚੱਕ ਲਈ ਭਰਾ
1: ਸਭ ਨੂੰ ਬਹੁਤ ਲੈ ਲਈ ਜੀ ਗੱਡੀ ਭਾਈ।
0: ਅੱਛਾ ਡੀਲ ਕਿੱਦਾਂ ਬਣੀ ਤੁਸੀਂ ਆਪਣੀ ਜਵਾਨੀ ਦੱਸੋ।
1: ਨਹੀਂ ਬਹੁਤ ਸੋਹਣੀ ਡੀਲ ਬਣਾਈ ਭਾਜੀ ਉਹਨਾਂ ਨੇ,
0: ਕੀ ਬਾਤ ਹੈ,
1: ਬਹੁਤ ਰਿਸਪੈਕਟ ਕੀਤੀ ਤੁਹਾਡੀ, ਪੂਰੇ ਇੱਜ਼ਤ ਮਾਨ ਸਤਿਕਾਰ ਵੀ ਦਿੱਤਾ ਜੀ।
0: ਬਸ ਇਹੀ ਚੀਜ਼ ਚਾਹੀਦੀ ਹੁੰਦੀ ਹੈ।
1: ਤਾਂ ਇੱਕ ਉੱਥੇ ਹੋਰ ਹੀ ਜਾਣ ਪਛਾਣ, ਉਹ ਵੀ ਉਹਨਾਂ ਨੇ ਉਹਦੇ ਕੋਲ ਲਿੱਤੀ ਡੀਲ
0: ਲੈ
1: ਭਾਜੀ ਕੋਲ,
0: ਦੇਖ ਲਓ ਹਨਾ।
1: ਤਾਂ ਮਤਲਬ ਸਾਰਾ ਕੁਛ ਠੀਕ ਠਾਕ ਵਧੀਆ ਫਸਲ, ਤੇ ਮੰਥ ਦਾ ਸਿਰਫ $400 ਜੀ।
0: ਲੈ
1: ਆਪਣੇ
0: ਮਤਲਬ
1: ਘੱਟੋ ਘੱਟ ਵੀ ਜਿਆਦਾ ਨੀ ਨੱਬੇ ਪਚਾਨਵੇਂ ਡਾਲਰ ਦਾ ਫਰਕ
0: ਸੀ, ਦੇਖ ਲੋ ਫਿਰ ਮਹੀਨੇ ਦਾ
1: ਥੋੜਾ ਨੀ ਹੁੰਦਾ,
0: ਥੋੜਾ ਨੀ ਹੁੰਦਾ ਮਹੀਨੇ ਬਣ ਗਿਆ। ਹਾਂਜੀ
1: ਗੱਡੀ ਵੀ ਟੋਪ ਦੀ,
0: ਗੱਡੀ ਵੀ ਟੋਪ ਦੀ ਬਿਲਕੁਲ ਜੀ। ਤੁਸੀਂ ਵੀ ਕੋਈ ਗੱਡੀ ਲੈਣੀ ਚਾਹੁੰਦੇ ਹੋ, ਫੋਰਡ ਦਾ ਪਿੱਕਾ ਲੈਣਾ ਜਾਂ ਹੋਰ ਕੋਈ ਗੱਡੀ ਲੈਣੀ, ਇੱਕ ਵਾਰ ਬਨੀਤ GM ਨੇ ਉੱਥੇ ਜਨਰਲ ਮੈਨੇਜਰ ਨੇ 416-7044, ਪਰ ਦੱਸਿਓ ਜ਼ਰੂਰ ਵੀ ਜਾ ਕੇ ਅਸੀਂ ਹਰਜੀਤ ਜੰਜੂਏ ਨੂੰ ਜਾਂ
1: ਬਿਲਕੁਲ ਬਾਕੀ ਆਸੇ ਪਾਸੇ ਪਤਾ ਕਰਕੇ ਫੇਰ
0: ਗਲਤ ਨਾਲ ਗਲਤ ਤੇ ਠੀਕ ਨਾਲ ਠੀਕ। ਹਾਂ ਜੇ ਦੁਨੀਆ ਪੱਥਰ ਏ ਤੇ ਆਪਾਂ ਪੱਥਰ ਦੇ ਲੀਕ ਆ, ਉਹਨਾਂ ਨੇ ਵਿੱਚ ਉਹ ਲਿਖਿਆ, ਮੈਂ ਚਲੋ ਨਹੀਂ ਬੋਲਿਆ। ਇਸ ਗੱਲ ਦਾ ਹੰਕਾਰ ਕਦੇ ਨਾ ਕਰੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ, ਅਤੇ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਹੀ ਪੈਣੀ ਹੈ। ਗੱਲ ਤਾਂ ਸਹੀ ਹੈ। ਥੈਂਕ ਯੂ ਬਲਦੇਵ ਸਿੰਘ ਸਿੱਧੂ ਸਾਹਿਬ, ਥੈਂਕ ਯੂ, ਬਹੁਤ ਵਧੀਆ। ਹਜੇ ਤਾਂ ਘਰਾੜੇ ਘਰੂੜੇ ਮਾਰਦੇ ਹੋ ਸੰਧੂ ਸਾਹਿਬ, ਤੁਹਾਡੀ ਕਾਲ ਕੱਟ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। 8520 ਤੋਂ ਰੇਸ਼ਮ ਭਾਅ ਜੀ ਦਾ ਮੈਸੇਜ ਆ। ਰੇਸ਼ਮ ਭਾਅ ਜੀ ਥੈਂਕ ਯੂ ਸੋ ਮੱਚ, ਗੁੱਡ ਮੋਰਨਿੰਗ ਤੁਹਾਨੂੰ ਵੀ ਪਿਆਰ ਭਰੀ। ਸੰਧੂ ਸਾਹਿਬ ਦਾ ਵੀ ਗੁੱਡ ਮੋਰਨਿੰਗ ਦਾ ਮੈਸੇਜ ਆਇਆ ਹੋਇਆ। ਕੱਲ੍ਹ ਸੰਧੂ ਸਾਹਿਬ ਵੀ ਦੇਖਣ ਵਾਲੀ ਟੌਰ ਸੀ ਇਹਨਾਂ ਦੀ ਪੂਰੀ ਉੱਥੇ। ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਪ੍ਰੋਗਰਾਮ ਮੈਸੇਜ ਆਇਆ, ਕਹਿੰਦੇ ਗੁੱਡ ਮੋਰਨਿੰਗ ਸਾਰੇ ਫਰੈਂਡ ਨੂੰ। ਬਿਲਕੁਲ ਜੀ, ਮੈਨੂੰ ਇਹਨਾਂ ਦੇ ਉੱਥੇ ਜਾਣ ਦਾ ਮੌਕਾ ਮਿਲਿਆ ਇੰਪੀਰੀਅਲ ਕ੍ਰਾਈਸ਼ਨ ਵਾਲਿਆਂ ਦੇ, ਸੈਚਰਡੇ ਨੂੰ ਮੈਨੂੰ ਵਿਦ ਫੈਮਿਲੀ ਮੈਂ ਗਿਆ, ਅਤੇ ਬਹੁਤ ਸੋਹਣਾ ਮਤਲਬ ਸ਼ੋਅਰੂਮ ਇਹਨਾਂ ਨੇ ਸਜਾਇਆ ਹੋਇਆ। ਕਿੱਥੇ ਆਹ ਬੈਠੇ, ਆਹ ਬੈਠੇ ਕਿੱਥੇ ਮੈਂ ਗਿਆ, ਅਤੇ ਲੇਡੀਜ਼ ਭੈਣਾਂ ਲਈ ਕੱਪੜੇ ਬਹੁਤ ਨੇ ਉੱਥੇ। ਤੁਸੀਂ ਗਰਾਰੇ ਸ਼ਰਾਰੇ ਲੈਣੇ ਆ, ਲਹਿੰਗੇ ਲੈਣੇ ਆ, ਅਤੇ ਕੋਈ ਤੁਸੀਂ ਕੱਪੜਿਆਂ ਨੂੰ ਸਿਲਾਈ ਕਢਾਈ ਕਰਾਉਣੀ ਆ, ਕੋਟ ਜਿਵੇਂ ਆਪਣੇ ਕੋਟ ਹੁੰਦੇ ਆ, ਬਲੇਜ਼ਰ ਹੁੰਦੇ ਆ, ਉਹ ਟਾਈਟ ਹੋ ਗਏ, ਢਿੱਡ ਮੋਟੇ ਹੋ ਗਏ, ਵੱਡੇ ਹੋ ਗਏ ਢਿੱਡ, ਉਹਨਾਂ ਨੂੰ ਭਾਈ ਖੁਲਾਉਣਾ, ਅਤੇ ਜਾਂ ਖੁੱਲਿਆਂ ਨੂੰ ਜ਼ਿਆਦਿਆਂ ਨੂੰ ਟਾਈਟ ਕਰਾਉਣਾ, ਉਹ ਵੀ ਕੰਮ ਸਾਰਾ ਉੱਥੇ ਕਰਦੇ ਆ। ਤੁਸੀਂ ਡਰਾਈ ਕਲੀਨ ਕੋਈ ਕਰਾਉਣੀ ਆ, ਪ੍ਰੈਸ ਕਰਾਉਣੇ ਆ ਕੱਪੜੇ, ਹੈ ਨਾ, ਅਤੇ ਗਾਰਮੈਂਟ ਰਿਪੇਅਰ ਦਾ ਸਾਰਾ ਕੰਮ ਉਹਨਾਂ ਨੇ ਕਰਨਾ। 353 ਬੈਟਰਨਸ ਡਰਾਈਵ ਬਰੈਂਪਟਨ, ਜੇ ਇੱਧਰੋਂ ਆਪਾਂ ਜਿੱਥੇ ਹੁਣ ਆਪਣਾ ਸਟੂਡੀਓ ਐਂ ਕਹਿ ਲਓ, ਜਾਂ ਬਰੈਂਪਟਨ ਏਅਰਪੋਰਟ ਵਾਲੀ ਸਾਈਡ ਤੋਂ ਜਾਣਾ ਪਵੇ ਤਾਂ ਦੂਜੇ ਪਾਸਾ ਬਰੈਂਪਟਨ, ਉੱਧਰ ਪਰਲਾ ਪਾਸਾ ਸਾਰਾ ਹੀ ਲੰਘ ਜਾਣਾ, ਹੈ ਨਾ। ਫਿਰ ਭਾਈ ਬਵੇੜ ਦੇ ਉੱਪਰ ਵੀ ਤੁਸੀਂ ਜਾ ਸਕਦੇ ਹੋ, ਸੈਂਡਲਵੁੱਡ ਦੇ ਵਿੱਚ ਦੀ ਵੀ ਜਾ ਸਕਦੇ ਹੋ, ਅਤੇ ਮੇਫੀਲਡ ਲੈ ਕੇ ਵੀ ਜਾ ਸਕਦੇ ਹੋ। ਵੈਟਰਨਸ ਡਰਾਈਵ 353 ਯੂਨਿਟ ਨੰਬਰ 15 6437-235-2950-4584-7374 'ਤੇ। ਅਤੇ ਉਹਨਾਂ ਨੇ ਵੀ ਸਾਡਾ ਮਾਣ ਆਦਰ ਪੂਰਾ ਕੀਤਾ, ਭੈਣ ਜੀ ਉਹਨਾਂ ਨੇ, ਹਰਜਿੰਦਰ ਉਹਨਾਂ ਨੇ, ਅਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦੀ ਸਾਰੀ ਟੀਮ ਦਾ। ਅਤੇ ਇੱਕ ਉਹਨਾਂ ਦੇ ਭੈਣ ਜੀ ਸੀ, ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ, ਇੰਡੀਆ ਤੋਂ ਆਏ ਹੋਏ ਸੀ, ਅਤੇ ਪਰ ਉਹਨਾਂ ਨੇ ਰਿਕਾਰਡ ਪੂਰਾ ਕੀਤਾ ਵਿਦ ਫੈਮਿਲੀ ਦਾ। ਲੱਡੂ ਵੀ ਖਿਲਾਏ ਸਾਨੂੰ ਵਿਆਹ ਵਾਲੇ, ਬਹੁਤ ਵਧੀਆ ਲੱਗਿਆ, ਥੈਂਕ ਯੂ ਸੋ ਮੱਚ। 905-487-7374-4 437-235-2700 'ਤੇ ਇੰਪੀਰੀਅਲ ਕ੍ਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ। 3434 ਤੋਂ ਮਲਦਾਨੀ ਭਾਅ ਜੀ ਕਹਿੰਦੇ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਨੂੰ ਅਤੇ ਖੁਸ਼ੀਆਂ ਢੇਰੀਆਂ ਤੰਦਰੁਸਤੀਆਂ ਬਖਸ਼ੇ, ਥੈਂਕ ਯੂ। ਜਸਪ੍ਰੀਤ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਕਰੀਏ ਫਿਰ ਪ੍ਰੋਗਰਾਮ ਸਟਾਰਟ, ਹੁਣ ਇਹ ਤਾਂ ਚੱਲੀ ਜਾਣਾ ਆਪਣਾ ਕੰਮ ਤਾਂ। ਰਮਨ ਭਾਅ ਜੀ ਨੇ ਇੱਧਰ ਭੇਜਿਆ, ਕਹਿੰਦੇ ਗੁੱਡ ਮੋਰਨਿੰਗ ਮੈਸੇਜ ਗਰੁੱਪ ਦੇ ਵਿੱਚ ਭਾਅ ਜੀ, ਚਲੋ ਪਾ ਦਿਓ ਤੁਸੀਂ, ਠੀਕ ਆ, ਪਰ ਮੇਰੇ ਪਰਸਨਲੀ ਤਾਂ ਪਾ ਦਿਆ ਕਰੋ ਇੱਦਾਂ ਦੇ ਫਿਰ ਮੈਸੇਜ ਚੱਲਦੇ ਪ੍ਰੋਗਰਾਮ 'ਚ। ਅਤੇ ਆਪਣੇ ਕੋਲ ਐਡਵਰਟਾਈਜ਼ ਹੈਗੀ ਆ ਉਹਨਾਂ ਦੀ, ਗਰਾਜ ਜਿਹੜੇ ਰਿਪੇਅਰ ਕਰਦੇ ਆ ਡੋਰ, ਹੈ ਨਾ, ਠੀਕ ਕਰਦੇ ਆ ਨਾ, ਸਨੀ ਬਾਈ ਜੀ ਦੀ। ਤੇ ਸਨੀ ਬਾਈ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਮਿਲਿਆ ਨਹੀਂ ਸੀ ਉਹਨਾਂ ਨੂੰ, ਐਵੇਂ ਤੁਹਾਨੂੰ ਕਹਿ ਦੇਵਾਂ, ਪਰਸੋਂ ਫਿਰ ਚਲੋ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹ ਕਹਿੰਦੇ ਅੱਜ ਤੋਂ ਮੈਂ ਨਾ 7-8 ਕੁ ਸਾਲ ਪਹਿਲਾਂ, ਜਦ ਮੈਂ 13-17 ਦੇ ਵਿੱਚ ਆਪਾਂ ਰੇਡੀਓ ਸਟਾਰਟ ਕੀਤਾ ਹੀ ਆ, ਉਸ ਵਕਤ ਕਹਿੰਦੇ ਸੁਣਦਾ ਹੁੰਦਾ ਸੀ, ਅਤੇ ਕਹਿੰਦੇ ਚਲੋ ਦਿਮਾਗ 'ਚ ਸੀ ਵੀ ਹਰਜੀਤ ਜੰਜੂ ਇੱਦਾਂ ਰੇਡੀਓ ਕਰਦਾ ਜਾਂ, ਪਰ ਮੈਨੂੰ ਕਹਿੰਦੇ ਪਤਾ ਨਹੀਂ ਸੀ ਕਿਹੜਾ ਟਾਈਮ ਆ ਨਾ ਕਿਹੜਾ ਕੀ ਆ। ਅੱਛਾ, ਉਹ ਜਿੱਥੇ ਕੰਮ ਕਰਦੇ ਆ ਉੱਥੇ ਆਪਣੇ ਭਰਾ ਨੇ ਕੋਈ ਬਿਪਨ ਜੀ ਸ਼ਾਇਦ ਇਸ ਟਾਈਮ ਸੁਣਦੇ ਹੋਣ ਪ੍ਰੋਗਰਾਮ ਨੂੰ, ਫਿਰ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੀ ਬਿਪਨ ਸੁਣਦੇ ਹੁੰਦੇ ਤੁਹਾਡਾ ਪ੍ਰੋਗਰਾਮ, ਅਤੇ ਤੁਸੀਂ ਕਹਿੰਦੇ, ਮੈਂ ਉਹਨਾਂ ਨਾਲ ਗੱਲ ਕੀਤੀ ਵੀ ਆਪਾਂ ਐਡ ਕਰਨੀ ਆ, ਕਹਿੰਦੇ ਫਿਰ ਉਹ ਕਹਿੰਦੇ ਹੋਰ ਕਿੱਥੇ ਆਪਾਂ ਕਰਨੀ, ਆਪਣੇ ਵਾਲਾ ਹੀ ਹੈਗਾ। ਕਹਿੰਦੇ ਮੈਂ ਕਿਹਾ ਕੌਣ? ਕਹਿੰਦੇ ਜੰਜੂਆ। ਉਹ ਕਹਿੰਦੇ ਮੇਰੇ ਜਦੋਂ ਇੱਕ ਦਿਮਾਗ ਨੇ ਕਲਿੱਕ ਕਰ ਲਿਆ ਵੀ ਹਾਂ ਵੀ ਭਾਅ ਜੀ ਨਾਲ ਗੱਲ ਕਰਨੀ ਆ, ਅਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ। ਬਿਪਨ ਜੀ ਤੁਹਾਡਾ ਥੈਂਕ ਯੂ ਸੋ ਮਚ, ਮੈਨੂੰ ਪਤਾ ਨਹੀਂ ਤੁਸੀਂ ਸੁਣਦੇ ਹੋ ਪ੍ਰੋਗਰਾਮ ਜਾਂ ਨਹੀਂ, ਜੇ ਸੁਣਦੇ ਹੋ ਤਾਂ ਮੈਸੇਜ ਪਾ ਦਿਓ ਮਾੜਾ ਜਿਹਾ, ਵਧੀਆ ਲੱਗਦਾ। 647-835-5495। ਜੇ ਤੁਸੀਂ ਗਰਾਜ ਦੀ ਰਿਪੇਅਰ ਕਰਾਉਣੀ ਆ, ਡੋਰ ਦੀ ਰਿਪੇਅਰ ਕਰਾਉਣੀ ਆ, ਇੱਕ ਮੈਨੂੰ ਹੋਰ ਦੱਸ ਕੇ ਗਏ, ਓਪਨਰ ਤੁਹਾਡੇ ਖਰੇ ਖਰਾਬ ਹੋ ਗਿਆ, ਚੈਨ ਵਾਲਾ ਓਪਨਰ ਆ, ਹੁਣ ਪੱਟੇ ਵਾਲੇ ਨਵੇਂ ਓਪਨਰ ਆਏ ਆ। ਉਹ ਕਹਿੰਦੇ ਵੀ ਜੇ ਕੋਸਕੋ ਨੇ ਸੇਲ 'ਤੇ ਲੱਗੇ ਹੋਏ ਆ, ਤੁਸੀਂ ਉੱਥੋਂ ਲੈ ਕੇ ਆਉਣਾ ਚਾਹੁੰਦੇ ਹੋ, ਉੱਥੋਂ ਆਪ ਲੈ ਆਓ, ਮੈਂ ਫਿਟਿੰਗ ਕਰ ਦੂੰਗਾ ਕਹਿੰਦੇ, ਅਤੇ ਨਹੀਂ ਫਿਰ ਸਾਡੇ ਕੋਲੋਂ 650 ਰੁਪਏ ਦਾ ਵਿੱਚੇ ਓਪਨਰ ਵਿੱਚ ਲਵਾਈ ਕਢਾਈ ਬੜਾਈ ਜੋ ਵੀ ਕਰਨਾ, ਕਹਿਣ ਦਾ ਭਾਵ ਸਾਰਾ ਤੁਹਾਨੂੰ ਫਿੱਟ ਕਰਕੇ ਦੇਣਾ। $650 ਦੇ ਉਹਨਾਂ ਨੇ ਸੇਲ ਲਾਈ ਆ, ਅਤੇ ਉਹ ਕਹਿੰਦੇ ਓਪਨਰ ਦਾ ਅਤੇ ਪਹਿਲਾਂ ਵਿੱਚੇ ਸਪਰਿੰਗਾਂ ਦਾ ਵਿੱਚ ਸਾਰਾ ਕੰਮ ਅਸੀਂ ਕਰਕੇ ਦੇਣਾ। ਅਤੇ ਮੈਨੂੰ ਉਹਨਾਂ ਨੇ ਜਿਹੜੇ ਸਾਡੇ ਗਰਾਜ ਦੇ ਵਿੱਚ ਜਿਹੜੀ ਮੈਂ ਚੀਜ਼ ਕਦੇ ਦੇਖੀ ਹੋਣੀ ਐਵੇਂ ਕਹਿਣਾ, ਉਹ ਵੀ ਮੈਨੂੰ ਚੀਜ਼ਾਂ ਦੱਸ ਕੇ ਗਏ ਵੀ ਆਹ ਇੱਥੇ ਆਹ ਚੀਜ਼ ਹੁੰਦੀ ਆ, ਨੱਟ ਢਿੱਲੇ ਆ ਤੇਰੇ। ਮੈਂ ਕਿਹਾ ਮੈਂ ਤਾਂ ਕਦੇ ਦੇਖੇ, ਉਹ ਸੱਚੀ ਨੱਟ ਢਿੱਲੇ ਸੀ, ਹਜੇ ਮੈਂ ਕਸਣੇ ਆ ਕਿਉਂਕਿ ਪਰਸੋਂ ਫਿਰ ਟਾਈਮ ਨਹੀਂ ਲੱਗਿਆ। ਜੇ ਤੁਸੀਂ ਕੋਈ ਗਰਾਜ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਸਨੀ ਬਾਈ ਨਾਲ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਨੰਗੇ
2: ਸਰ, ਕੀ ਹਾਲ ਚਾਲ ਆਉਂਦੀ ਜੀ?
0: ਕਿਰਪਾ ਤੂੰ, ਹਾਂਜੀ ਹੁਣ ਆਉਂਦੀ ਆ ਜੀ, ਆਇਆਂ ਨੂੰ
2: ਪਹਿਲਾਂ ਸੁਣਦੇ ਨਹੀਂ ਸੀ ਰਾਤ, ਤੇ ਹੋਰ ਸਰ ਕਿੱਦਾਂ? ਠੀਕ ਠਾਕ ਹੋ?
0: ਐਨ ਬੱਲੇ ਬੱਲੇ। ਕਿਰਪਾ
2: ਕਿੱਦਾਂ ਰਿਹਾ ਵੀਕਐਂਡ ਤੁਹਾਡਾ?
0: ਵੀਕਐਂਡ ਬੱਲੇ ਬੱਲੇ ਵਧੀਆ ਵਧੀਆ, ਖੀਰ ਪੂੜੇ ਤੁਸੀਂ ਖਿਲਾ ਦੇ ਗੱਲ?
2: ਹਾਂਜੀ ਵਧੀਆ। ਮੈਂ ਜਦੋਂ ਸੋਚਦਾ ਸੀ
0: ਹਾਂਜੀ
2: ਇਹ ਬੰਦਿਆਂ ਦਾ ਪ੍ਰੋਗਰਾਮ ਰੱਖ ਲਈਏ, ਪਰ ਉਹ ਦਿਨੇ ਹੋ ਨਹੀਂ ਸਕਦਾ,
0: ਇਦਾਂ ਦਾ ਪ੍ਰੋਗਰਾਮ ਨਹੀਂ ਹੋ ਸਕਦਾ।
2: ਲੜਾਈ ਦੇ ਕਾਰਨ ਪਹਿਲਾਂ ਹੁੰਦੇ, ਰਾਈਟ ਨੂੰ ਨਹੀਂ ਹੁੰਦੇ। ਮੈਂ ਰੰਜਿਸ਼ ਰੱਖਦਾ ਹੋਊਗਾ ਤਾਂ ਲੜੂੰਗਾ, ਉੱਥੇ ਲੜਨ ਦਾ ਪਤਾ ਨਹੀਂ ਕਿਉਂ ਲੜਾਂ ਵੀ ਮੱਕੀ ਲੋਕ ਨੇ ਸਰ।
0: ਸ਼ਕਤੀ ਬਟਰ ਵੀ ਹੋਵੇ ਚਾਹੇ ਨਾ ਵੀ ਹੋਵੇ, ਫਿਰ ਮੈਂ ਤਾਂ ਮੈਂ ਆ ਜਾਂਦੀ ਨਾ, ਮੈਂ ਫਿਰ ਮੈਂ ਆ, ਇੱਦਾਂ ਨਹੀਂ ਹੁੰਦਾ ਹੁੰਦਾ, ਇੱਦਾਂ ਨਹੀਂ ਕਹਿੰਦੇ।
2: ਤੁਸੀਂ ਦੱਸੋ ਮੈਂ ਹੁਣ ਤੁਹਾਡਾ ਕਿਹੜੀ ਕੋਲ ਲੜੂੰਗਾ ਜੀ? ਨਾ ਤੁਸੀਂ ਮੇਰੇ ਪੈਸੇ ਮਾਰੇ, ਨਾ ਮੇਰਾ ਵੱਟ ਵੱਢੀ ਤੁਸੀਂ ਮੇਰੀ, ਨਾ ਮੇਰਾ ਤੁਸੀਂ ਕਿਤੇ ਹੋਰ ਨੁਕਸਾਨ ਕੀਤਾ, ਪਾਣੀ ਵੱਢਿਆ ਮੇਰਾ, ਮੈਂ ਲੜੂ ਤੁਹਾਡਾ ਗੱਲ ਲੜੂ ਜੀ?
0: ਲੈ ਉੱਥੇ ਅਗਲਾ ਕਹਿੰਦਾ ਤੂੰ ਮੇਰੀ ਗੱਲ ਟੋਕਤੀ।
2: ਹਾਂਜੀ,
0: ਅਗਲੇ ਨੇ ਕਹਿਣਾ ਮੇਰੀ ਗੱਲ ਕਿਉਂ ਟੋਕੀ, ਜਾਂ ਮੈਂ ਗੱਲ ਕਰ ਲਿਆ ਤੂੰ ਵਿੱਚ ਕਿਉਂ ਬੋਲਿਆ।
2: ਮਤਲਬ ਗੱਲ ਇਹ ਹੁੰਦੀ ਜਸੋ, ਆਪਾਂ ਮੈਂ ਹਮੇਸ਼ਾ ਗੱਲ ਕਰਦਾ ਕਿ ਹਰ ਬੰਦੇ ਦੀ ਆਪਣੀ ਇੱਕ ਫਿਦਰਤ ਆ, ਕੋਈ ਤੁਹਾਡੇ ਵਰਗੇ ਮਮਤਾ ਮੰਡਣ ਵਾਲੇ ਲੋਕ ਹੁੰਦੇ, ਕੋਈ ਸਾਡੇ ਵਰਗੇ ਨਫ਼ਰਤ ਮੰਡਣ ਵਾਲੇ ਲੋਕ ਹੁੰਦੇ, ਇਸ ਕਰਕੇ ਹਰ ਬੰਦੇ ਦੀ ਫਿਦਰਤ ਆ।
0: ਵਾਹਿਗੁਰੂ ਵਾਹਿਗੁਰੂ।
2: ਤੇ ਬੜਾ ਸੋਹਣਾ ਸੀ ਬਾਈ, ਬੀਬੀਆਂ ਨੇ ਬੜਾ ਆਪਣਾ ਉਹ ਜਿਹੜੇ ਕਿਚਨ ਚ ਜਿਹੜਾ ਰੋਜ਼ ਕੰਮ ਕਰਦੀਆਂ ਉੱਥੇ, ਮਤਲਬ ਦੇਖੋ ਸੱਜਣਾ ਸਵਰਨਾ ਕਿਹਨੂੰ ਨੀ ਚੰਗਾ ਲੱਗਦਾ?
0: 100%
2: ਇੱਕ ਵੀਰ ਦਾ ਕਮੈਂਟ ਆਇਆ ਸੀ ਫੇਸਬੁੱਕ ਤੇ ਆਪਣੇ ਮੀਡੀਆ ਜੀ ਨੇ ਕਿ ਬੰਦਿਆਂ ਦਾ ਉੱਥੇ ਕੀ ਕੰਮ ਹੈ। ਮੁੜ ਕੇ ਸੋਚਿਆ ਵੀ ਡੀਜੀ ਵਾਲੇ ਬੰਦੇ, ਇਲੈਕਟ੍ਰੀਸ਼ੀਅਨ ਬੰਦੇ, ਬੰਦਿਆਂ ਦਾ ਹੋਣਾ ਨਾ ਮੈਨੂੰ ਲੱਗਦਾ। ਦੇਖੋ ਜਿੰਨੀਆਂ ਵੀ ਬੀਬੀਆਂ ਬੋਲੀਆਂ ਪਾਉਂਦੀਆਂ ਬੰਦਿਆਂ ਨੂੰ ਮੁਖਾਵਤ ਹੋ ਕੇ ਪਾਉਂਦੀਆਂ ਸੰਬੋਧਨ ਕਰਕੇ,
0: ਬਿਲਕੁਲ ਬਿਲਕੁਲ।
2: ਇਸ ਕਰਕੇ ਕੋਈ ਮਾੜੀ ਗੱਲ ਨੀ, ਤੁਹਾਡੀ ਨਜ਼ਰ ਦਾ ਫਰਕ ਹੋ ਸਕਦਾ। ਦੇਖੋ ਤੁਹਾਡੀ ਨਜ਼ਰ ਆ, ਭੈਣਾਂ ਨੇ ਸਾਡੀਆਂ, ਧੀਆਂ ਨੇ ਸਾਡੀਆਂ, ਤੇ ਸਾਡਾ ਜਾਣਾ ਬਣਦਾ। ਕੋਈ ਸਪੋਂਸਰ ਕੀਤਾ ਹੁੰਦਾ ਬੰਦੇ ਨੂੰ ਹੁੰਦਾ, ਚਲੋ ਐਪਰੀਸ਼ੀਏਟ ਕਰਨਗੇ ਲੋਕਾਂ ਚ।
0: ਸਪੋਂਸਰ ਵੀ ਤਾਂ ਹੀ ਕਰਦਾ ਨਾ ਬੰਦਾ ਜੇ ਆਪਣੇ ਆਪ ਨੂੰ ਉੱਥੇ ਪ੍ਰਮੋਟ ਕਰਨਾ।
2: ਬਿਲਕੁਲ, ਜੋ ਕੋ ਮਰਜ਼ੀ ਕਵੇ, ਜਿਹਦੀ ਕਿਤੇ ਹੱਥ ਨਾ ਪਹੁੰਚੇ ਥੂ ਕੌੜੀ, ਬਸ ਇਹੀ ਕਹੋ।
0: ਬਸ ਸਿੱਧੀ ਜੀ ਗੱਲ, ਸਿੱਧੀ ਜੀ ਗੱਲ।
2: ਥੈਂਕ ਯੂ ਸਰ,
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਤੇ ਸਪੋਂਸਰਾਂ ਨੇ ਵੀ ਭਾਈ ਆਪਣੇ ਬਿਜ਼ਨਸ ਉੱਥੇ ਪ੍ਰਮੋਟ ਕਰਨੇ, ਇਹ 'ਚ ਕੀ ਆ? ਅਗਲੇ ਨੇ ਪੈਸੇ ਦਿੱਤੇ ਹੁੰਦੇ ਆ ਕਿਸੇ ਵੀ ਮੇਲੇ 'ਤੇ ਹੋਣ, ਚਾਹੇ ਤੀਆਂ ਦਾ ਹੋਵੇ, ਚਾਹੇ ਦੂਜੇ ਹੋਰ ਕੋਈ ਮੇਲੇ ਹੋਣ। ਹੁਣ ਮੇਲਾ ਤਾਂ ਜਿੰਦਾਬਾਦ ਮੇਲੇ ਵਾਲਾ ਵੀ ਆਪਣੇ ਕਰਾ ਰਿਹਾ ਮੇਜਰ ਚੱਕ ਸਾਬੂ ਭਾਈ, ਉੱਥੇ ਫ੍ਰੀ ਆ, ਕੋਈ ਪੈਸਾ ਨਹੀਂ ਤੁਹਾਡਾ ਲੱਗਣਾ ਟਿਕਟ ਦਾ। ਅਤੇ ਜੇ ਹੋਇਆ ਮਨ ਤਾਂ ਜ਼ਰੂਰ ਜਾ ਕੇ ਆਇਓ, ਜੇ ਟਾਈਮ ਕੱਢ ਲਿਓ ਅਗਲੇ ਸ਼ਨੀਵਾਰ ਨੂੰ, 30 ਮਈ ਦਿਨ ਸ਼ਨੀਵਾਰ ਨੂੰ, 1370 ਵਿਲੀਅਮ ਪਾਰਕਵੇ ਈਸਟ ਬਰੈਂਪਟਨ, ਜਿੱਥੇ ਸੁਖਵਿੰਦਰ ਸੁੱਖੀ, ਹਰਮਨਦੀਪ ਉਹ ਕੁੜੀ ਲੱਗਣਾ, ਬੁੱਕਣ ਜੱਟ ਬਾਈ ਜੀ ਨੂੰ ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ, ਇਹਨਾਂ ਦਾ ਬੇਟਾ ਪੁਲਿਸ 'ਚ ਭਰਤੀ ਹੋਇਆ ਇੱਥੇ, ਬੁੱਕਣ ਜੱਟ ਬਾਈ ਜੀ, ਜ਼ੋਰਾਵਰ ਗਿੱਲ ਬਾਈ ਜੀ, ਵਧਾਈਆਂ ਤੁਹਾਨੂੰ, ਜ਼ੋਰਾਵਰ ਗਿੱਲ ਦਾ ਭਤੀਜਾ, ਅਤੇ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਸਾਰਿਆਂ ਦਾ। ਅਤੇ 519-577-5577 ਮੇਜਰ ਚੱਕ ਸਾਹਿਬ, ਉਹਨਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਮੇਲੇ ਨੂੰ ਸਪੋਂਸਰ ਉਹਨਾਂ ਦੇ ਨੂੰ ਕਰਨਾ, ਫਰੀ ਟਿਕਟਾਂ, ਕੋਈ ਪੈਸਾ ਨਹੀਂ ਕਹਿੰਦੇ ਲੈਣਾ, ਅਤੇ ਫਿਰ ਭਾਈ ਹੋਰ ਕੀ ਚਾਹੀਦਾ, ਫਿਰ ਬੱਲੇ ਬੱਲੇ ਆ ਪੂਰੀ ਜਿੰਦਾਬਾਦ ਮੇਲਾ। 30 ਮਈ ਆਪਣੇ ਬੌਬੀ ਭੰਦੇਰ ਬਾਈ ਨੇ ਵੀ ਲੱਗਣਾ ਉੱਥੇ, 519-577-5577 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈਗਾ। ਤੁਹਾਨੂੰ ਦੋ ਕਬੂਲ ਗੀਤ ਦੇ ਸੜਾ ਵਾ, ਸੁਣਿਓ ਮਾੜਾ ਜਿਹਾ ਕੀ ਕਹਿੰਦਾ ਗੀਤ, ਹੁਣ ਰੱਖੋ।

0: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट Brampton, 905-790-0560, 6 Marconi Court, Bolton, 905-951-9394. Stephen Furniture ki dhamake dar festival season sale.
1: ਨਾਲੇ ਚੋਪੜੀਆਂ ਨਾਲੇ ਦੋ ਦੋ।
2: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
1: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
2: ਇੱਕ ਵਾਰ ਆਉਂਗੇ ਮੈਂ ਬਾਰ ਬਾਰ ਆਉਂਗੇ।
1: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
3: Ladies and gentlemen, you are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਵਿਕਿੰਗ ਗਿਰੀਸ਼ ਸ਼ਰਮਾ।
5: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮਾਰਗੇਜਸ, ਪ੍ਰਾਈਵੇਟ ਫੰਡਸ,
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
5: ਕਾਲ 6476068110
4: ਔਰ ਵਿਜ਼ਿਟ sharmamortgages.com।
6: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ, ਤੇ ਨਾਲ ਦੇ ਨਾਲ ਆਪਾਂ ਖਬਰ ਆ ਸਾਡੇ ਉਰੇ ਆਪਣੇ ਮੋਬਾਈਲਾਂ ਦੇ ਵਿੱਚ ਬਹੁਤ ਕੁਛ ਹੁੰਦਾ, ਬਹੁਤ ਕੁਛ ਹੁੰਦਾ। ਤੁਸੀਂ ਮੈਨੂੰ ਮੈਸੇਜ ਪਾਉਂਦੇ ਹੋ, ਮੈਂ ਤੁਹਾਨੂੰ ਮੈਸੇਜ ਪਾਉਣਾ, ਤੁਸੀਂ ਮੈਨੂੰ ਕੋਈ ਵੀਡੀਓ ਭੇਜਤੀ, ਮੈਂ ਤੁਹਾਨੂੰ ਕੋਈ ਵੀਡੀਓ ਭੇਜਤੀ, ਕੋਈ ਗਲਤ ਮਲਤ ਵਾਲੀ ਵੀਡੀਓ ਵੀ ਮੰਨ ਲਓ ਹੋ ਸਕਦੀ ਆ, ਕੋਈ ਸਹੀ ਸੇਧ ਦੇਣ ਵਾਲੀ ਵੀ ਵੀਡੀਓ ਹੋ ਸਕਦੀ ਹੈ, ਕਿਉਂਕਿ ਫੋਨ ਆ, ਫੋਨਾਂ ਦੇ ਵਿੱਚ ਬਹੁਤ ਕੁਛ ਹੁੰਦਾ, ਨੈੱਟ ਆ, ਇੰਟਰਨੈੱਟ ਆ। ਅਮੈਰੀਕਾ ਨੇ ਕਨੇਡਾ ਤੋਂ ਜਾਂਦਿਆਂ ਨੂੰ ਬਾਰਡਰ 'ਤੇ ਟਰੱਕ ਡਰਾਈਵਰਾਂ ਦੇ 4 ਜਣਿਆਂ ਦੇ ਮੋਬਾਈਲ ਚੈੱਕ ਕਰ ਲਏ, ਉਹਦੇ 'ਚ ਅਸ਼ਲੀਲ ਵੀਡੀਓ ਦੇਖ ਲਈਆਂ। ਅਤੇ ਬਾਈ ਜੀ, 4 ਦੇ ਵੀਜ਼ੇ ਰੱਦ ਕਰਦੇ, ਕਹਿੰਦੇ ਨਾ ਅਸੀਂ ਨਹੀਂ ਬਣ ਦੇਣਾ। ਕਹਿੰਦੇ ਤੁਹਾਨੂੰ ਅੱਗੇ ਇਹ ਸੁਣਿਆ ਸੀ ਵੀ ਜੇ ਤੁਹਾਡੇ ਕੋਈ ਗੰਨ ਦੀ ਕੋਈ ਵਿੱਚ ਫੋਟੋ ਆ, ਰਫਲ ਦੀ ਜਾਂ ਪਿਸਟਲ ਦੀ ਜਾਂ ਕਿੱਦਾਂ ਵੀ, ਤੁਸੀਂ ਕੋਈ ਗਲਤ ਗਤੀਵਿਧੀਆਂ 'ਚੋਂ, ਅਤੇ ਤਾਂ ਤੁਹਾਡੇ ਵੀਜ਼ੇ ਰੱਦ ਕੀਤੇ ਜਾਂਦੇ। ਆਹ ਤਾਂ ਅਸ਼ਲੀਲ ਵੀਡੀਓ 'ਤੇ ਪਾ ਤਾ, ਉਹਨਾਂ ਦੇ ਰੱਦ ਕਰਤੇ ਵੀਜ਼ੇ, ਕਮਾਲੇ ਹੋ ਗਈ। ਇੱਦਾਂ ਦਾ ਦੇਖਿਆ ਕਦੇ ਲਾ ਤੁਸੀਂ
7: ਹਰਜੀਤ ਜੀ? ਇਹਦੇ ਵਿੱਚ ਇੱਕ ਇਨਪੁਟ ਇਹ ਵੀ ਆ ਰਹੀ ਆ ਕਿ ਇਹ ਸਿਰਫ 4 ਬੰਦਿਆਂ ਦਾ ਮਸਲਾ ਨਹੀਂ ਆ, 2025 ਦਾ ਡਾਟਾ ਵੀ ਇਹਦੇ ਨਾਲ ਹੀ ਨਾਲ ਜਿਹੜਾ ਸਾਹਮਣੇ ਆ ਗਿਆ ਕਿ 2025 ਦੇ ਵਿੱਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਜਿਹੜੇ ਟਰੱਕਰ ਸੀ, ਉਹਨਾਂ ਦੇ ਵਿੱਚੋਂ 55,000 ਟਰੱਕਰ ਦੇ ਮੋਬਾਈਲ ਫੋਨ ਚੈੱਕ ਕੀਤੇ ਗਏ।

0: ਵਾਪਸ ਕਰਨ ਲਈ ਮਤਲਬ ਮੋੜ ਦਿੱਤੇ ਗਏ ਨੇ, ਉਹਨਾਂ ਨੂੰ ਅਮਰੀਕਾ ਚ ਦਾਖਲ ਨਹੀਂ ਹੋਣ ਦਿੱਤਾ ਗਿਆ ਜੀ।
1: ਕਿਆ ਬਾਤ ਹੈ, ਕੈਨੇਡਾ ਵਿੱਚ ਸ਼ਰਾਬੀ ਡਰਾਈਵਰਾਂ ਨੇ ਨਕੇਲ ਕੱਸਣ ਦਾ ਨਵਾਂ ਤਰੀਕਾ ਹੋ ਗਿਆ। ਕਹਿੰਦੇ ਅਸੀਂ ਬੋਰਡ ਬਾਰਡ ਲਾਉਣੇ ਆ ਭਾਈ, ਬੰਦੇ ਬਣ ਜਾਓ। ਕਹਿੰਦੇ ਫਿਰ ਚੱਕ ਦੰਗ ਨਹੀਂ ਫੱਟੇ, ਦੱਬ ਦਾਂਗੇ ਕਿੱਲੀ ਤਾਂ ਫੇਰਾਂਗੇ। ਉਹ ਦੱਸਿਆ ਨਹੀਂ 22-25% 20-25 ਨਾਲੋਂ 26 ਦੇ ਵਿੱਚ ਅਜੇ 5 ਮਹੀਨੇ ਖਤਮ ਹੋਣੇ ਵਾਲੇ ਆ, ਅਤੇ ਵਾਧਾ ਹੋਇਆ ਸ਼ਰਾਬੀ ਡਰਾਈਵਰਾਂ ਦਾ ਫੜਨ ਦਾ, ਉਹਨਾਂ ਦਾ ਬਚ ਕੇ ਭਾਈ। ਵਿਨੀਪੈਗ ਪੁਲਿਸ ਕਿਰਪਾਨ ਪਹਿਨ ਪੁਲਿਸ ਭਰਤੀ ਇਮਤਿਹਾਨ ਦੇਣ ਦੀ ਇਜਾਜ਼ਤ ਲਈ ਬੇਨਤੀ ਲਈ ਨੀਤੀ ਕਰੇਗੀ ਤਿਆਰ। ਚਲੋ ਵੈਰੀ ਗੁੱਡ, ਆਉਣ ਦਿਓ। ਅਤੇ ਸਾਬਕਾ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਮੁੜ ਲਾਏ ਬ੍ਰੈਂਪਟਨ ਸਿਟੀ ਦੇ ਗੰਭੀਰ ਦੋਸ਼, ਕਿਹਾ ਵਾਰ ਵਾਰ ਬਿਆਨ ਬਦਲ ਰਹੇ ਹਨ ਇੰਟੀਗ੍ਰਿਟੀ ਕਮਿਸ਼ਨਰ। ਢਿੱਲੋਂ ਸਾਹਿਬ ਨੂੰ ਕਹਿੰਦਾ ਲਿਆਵਾਂਗੇ ਏਅਰ 'ਤੇ, ਕਰਾਂਗੇ ਫਿਰ ਖੁੱਲ੍ਹ ਕੇ ਗੱਲਾਂ ਬਾਤਾਂ, ਕੁਸ਼ਚਨ ਉਹਨਾਂ ਦੇ ਨਹੀਂ, ਕੁਸ਼ਚਨ ਆਪਣੇ ਹੋਣਗੇ। ਪੀ ਆਰ ਲਈ ਫੇਕ ਮੈਰਿਜ ਕਰਵਾਉਣ ਵਾਲਿਆਂ ਦਾ ਵੀਜ਼ਾ ਹੋਵੇਗਾ ਰੱਦ ਭਾਈ, ਕਰਤਾ ਕਨੇਡਾ ਵਾਲੇ ਕਹਿੰਦੇ। ਅਤੇ ਬ੍ਰੈਂਪਟਨ ਦਾ ਰਿਹਾਇਸ਼ੀ ਮਾਰਕੀਟ ਦਾ ਵੱਡਾ ਝਟਕਾ, ਫੋਰਸਡ ਸੇਲਾਂ ਵਧੀਆਂ, ਵੱਡੇ ਨੁਕਸਾਨ। ਬ੍ਰੈਂਪਟਨ ਵਿੱਚ ਟੋਰਾਂਟੋ ਏਰੀਆ ਦੇ ਹਾਊਸਿੰਗ ਮਾਰਕੀਟ ਦੇ ਕ੍ਰੈਸ਼ ਸਭ ਤੋਂ ਵੱਧ ਅਸਰ ਦਿਖਾਈ ਦੇ ਰਿਹਾ। ਪੈਂਡਮਿਕ ਸਮੇਂ ਵੱਡੀਆਂ ਘਰਾਂ ਅਤੇ ਬੇਸਮੈਂਟਾਂ ਵਾਲੀਆਂ ਪ੍ਰੋਪਰਟੀਜ਼ ਖਰੀਦਣ ਵਾਲੇ ਘਰ ਮਾਲਕਾਂ ਨੂੰ ਹੁਣ ਵੱਡੇ ਨੁਕਸਾਨ ਝੱਲਣੇ ਪੈ ਰਹੇ ਹਨ। ਅਤੇ ਫੋਰਸਡ ਸੇਲਾਂ ਪਾਵਰ ਆਫ ਸੇਲ ਵੱਧ ਰਹੀਆਂ ਨੇ, 16 ਲੱਖ ਦਾ ਘਰ ਕਹਿੰਦੇ 9 ਲੱਖ ਦੇ ਵਿੱਚ ਵਿਕ ਰਿਹਾ ਭਾਈ। ਚਲੋ ਆਉਂਦੇ ਆ ਸ਼ਰਮਾ ਸਾਹਿਬ, ਆਪਾਂ ਕਰਾਂਗੇ ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ। ਕਾਰਨੀ ਦੀ ਵਾਤਾਵਰਨ ਨੀਤੀ 'ਤੇ 14 ਲਿਬਰਲ MP ਨੇ ਚਿੱਠੀ ਲਿਖ ਕੇ ਜਤਾਤੀ ਚਿੰਤਾ, ਕਹਿੰਦੇ ਭਾਈ ਸਾਡਾ ਔਖਾ। ਪ੍ਰਧਾਨ ਮੰਤਰੀ ਮਾਰਗ ਕਾਰਨੀ ਦਫ਼ਤਰ ਨੇ ਗੁਰੂ ਨਾਨਕ ਜਹਾਜ਼ ਕਾਮਾ ਘਾਟਾ ਮਾਰੂ ਦੁਕਾਨ 'ਤੇ ਬੇਦਨਾ ਪ੍ਰਗਟ ਕਰਦਿਆਂ ਆਖਿਆ ਕਿ ਇਹ ਘਟਨਾ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਐਸਾ ਕਾਲਾ ਪੰਨਾ ਹੈ ਜਦੋਂ ਕੈਨੇਡਾ ਆਪਣੀ ਵਿਵਸਥਾ 'ਚ ਮਨੁੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ 'ਚ ਅਸਫਲ ਰਿਹਾ। ਵੈਰੀ ਗੁੱਡ, ਕੀ ਕਰ ਸਕਦੇ ਹੈ। ਹੈਲੀਫੈਕਸ ਵਿੱਚ ਨਵਾਂ ਸ਼ਕੋਸ਼ੀਆ ਵਿਖੇ ਇੱਕ 23 ਸਾਲਾ ਔਰਤ ਨੇ ਨਵਜੰਮੇ ਬੱਚੇ ਦੀ ਮੌਤ ਅਤੇ ਲਾਸ਼ ਨਾਲ ਛੇੜਛਾੜ ਦੇ ਮਾਮਲੇ ਵਿੱਚ ਸੁਖਪ੍ਰੀਤ ਸਿੰਘ 23 ਸਾਲ ਅਤੇ ਉਸਦੀ ਪਤਨੀ ਰਮਨਦੀਪ ਕੌਰ 26 ਸਾਲ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ। ਦੋਵੇਂ ਔਰਤ ਦੇ ਜਾਣ ਪਹਿਚਾਣ ਵਾਲੇ ਸਨ ਅਤੇ ਔਰਤ ਵਾਲੇ ਬੱਚੇ ਨੂੰ ਹਸਪਤਾਲ ਵਿੱਚ ਜਨਮ ਦਿੱਤਾ ਗਿਆ, ਪਰ ਬਾਅਦ ਵਿੱਚ ਨਵਜੰਮਿਆ ਬੱਚਾ ਲਾਪਤਾ ਹੋ ਗਿਆ ਅਤੇ ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ। ਅਮਰੀਕਾ 'ਚ ਵਾਈਟ ਹਾਊਸ ਦੇ ਨੇੜੇ ਫਾਇਰਿੰਗ ਹੋ ਗਈ ਹੈ ਜੀ। ਕੱਲ੍ਹ ਆਪਾਂ ਸਾਰਿਆਂ ਨੇ ਪਰਸੋਂ ਦੇਖੀ ਆ ਸੋਸ਼ਲ ਮੀਡੀਆ 'ਤੇ, ਸੀਕ੍ਰੈਟ ਸਰਵਿਸ ਨੇ ਇੱਕ ਸ਼ੱਕੀ ਨੂੰ ਮਾਰੀ ਗੋਲੀ, ਮੌਤ ਹੋ ਗਈ ਉਹਦੀ। ਅਤੇ ਟਰੰਪ ਦੀ ਬੇਟੀ ਦਾ ਹੋ ਜਾਣਾ ਸੀ ਕਹਿੰਦੇ ਕਤਲ, ਪੁਲਿਸ ਕਹਿੰਦੀ ਵੀ ਕਿਉਂਕਿ ਟਰੰਪ ਸਾਹਿਬ ਵੀ ਅੰਦਰ ਸੀ ਅਤੇ ਬੇਟੀ ਵੀ ਸ਼ਾਇਦ ਉੱਥੇ ਹੋ ਸਕਦੀ ਉਹਨਾਂ ਦੀ। ਚਲੋ ਇਹ ਮਾੜੀ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ ਯਾਰ। ਭਾਰਤ ਅਮਰੀਕਾ ਦਰਮਿਆਨ ਜਲਦ ਸਿਰੇ ਚੜੇਗੀ ਵੱਡੀ ਟ੍ਰੇਡ ਡੀਲ, ਮਾਰਕੋ ਰੂਬੀਓ ਨੇ ਦਿੱਤੇ ਅਹਿਮ ਖੁਲਾਸੇ। ਅਤੇ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋ ਗਿਆ ਰੇਲ ਦਾ, ਜਿਹਦੇ 'ਚ ਫੌਜੀ ਸੀਗੇ ਪਾਕਿਸਤਾਨ ਫੌਜੀ, ਅਤੇ 20 ਜਣਿਆਂ ਦੀ ਮੌਤ ਹੋ ਗਈ। ਉਹਦੇ 'ਚ ਈਦ ਦੀ ਛੁੱਟੀ 'ਤੇ ਮਨਾ ਕੇ ਜਾ ਰਹੇ ਸੀ ਜਵਾਨ ਕਹਿੰਦੇ, ਅਤੇ ਮਾੜੀ ਖਬਰ। ਅਤੇ ਆਪਣੇ ਇੱਕ ਪਰਮਿੰਦਰ ਜੀ, ਪਹਿਲਾਂ ਤੁਹਾਨੂੰ ਵਧਾਈਆਂ, ਇੱਕ ਨਵਾਂ ਕਹਿੰਦੇ ਸਿੱਖ ਉੱਡਣਾ ਸਿੱਖ ਹੋ ਗਿਆ ਆਪਣੇ ਪੰਜਾਬ ਦੇ, ਪੰਜਾਬ ਦਾ ਮੁੰਡਾ।
0: ਬਿਲਕੁਲ, ਪੰਜਾਬ ਦਾ ਵੀ ਹੋ ਗਿਆ ਔਰ ਨਾਲ ਜਲੰਧਰ ਦਾ ਵੀ ਹੋ ਗਿਆ, ਏਦਾਂ ਵੀ ਕਿਹਾ ਜੀ। ਜਲੰਧਰ ਵਾਲਿਆਂ ਨੂੰ ਵੀ ਮਾਣ ਆ, ਦੁਆਬਾ ਵਾਲਿਆਂ ਨੂੰ ਵੀ ਮਾਣ ਆ ਜੀ।
1: ਪਹਿਲਾਂ ਵੀ ਜਲੰਧਰ ਦਾ ਜਿਹੜਾ ਸਿੱਖ ਬਿਆਸ ਪਿੰਡ ਦਾ
0: ਜੀ ਜੀ ਜੀ ਬਿਲਕੁਲ, ਔਰ ਇਹ ਮਾਣ ਦਵਾਇਆ ਜੀ ਗੁਰਿੰਦਰ ਵੀਰ ਸਿੰਘ ਜਿਹੜੇ ਜਲੰਧਰ ਦੇ ਪਿੰਡ ਪਤਿਆਲ ਦੇ ਦੱਸੇ ਜਾਂਦੇ ਨੇ, ਉਹਨਾਂ ਨੇ 100 ਮੀਟਰ ਫਰਾਟਾ ਦੌੜ ਅਥਲੈਟਿਕ ਦੇ ਵਿੱਚ ਜਿਹੜਾ ਆਪਣਾ ਹੀ ਰਿਕਾਰਡ ਤੋੜ ਦਿੱਤਾ, 10.09 ਦਾ ਉਹਨਾਂ ਨੇ ਸਮਾਂ ਲਿਆ ਜੀ। 10 ਸਕਿੰਟ ਤੇ 0.9 ਦੇ ਨਾਲ ਜੋੜ ਲਓ, ਲਗਭਗ 10 ਸਕਿੰਟ ਦੇ ਵਿੱਚ 100 ਮੀਟਰ ਉਹਨਾਂ ਨੇ ਕੀਤਾ। ਸੋ ਇੱਕ ਬਹੁਤ ਵੱਡੀ ਅਚੀਵਮੈਂਟ ਆ, ਪਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ ਅਰਜੀਤ ਜੀ, ਆਪਾਂ ਉਹ ਵੀ ਸ਼ਾਮਿਲ ਕਰ ਲੈਣੀ ਆ ਕਿ ਇਹਨਾਂ ਦੇ ਜਿਹੜੇ ਕੋਚ ਨੇ, ਮੇਰੀ ਅੱਜ ਉਹਨਾਂ ਨਾਲ ਗੱਲਬਾਤ ਹੋਣੀ ਸੀ ਪਰ ਕਿਸੇ ਕਾਰਨ ਨਹੀਂ ਹੋ ਸਕੀ। ਜਿਹੜੀ ਜਾਣਕਾਰੀ ਆ ਰਹੀ ਆ ਕਿ ਇਹਨਾਂ ਦੇ ਕੋਚ ਜਿਹੜੇ ਸਰਬਜੀਤ ਹੈਪੀ ਆ, ਉਹਨਾਂ ਨੇ ਇਹਨੂੰ ਬਹੁਤ ਸ਼ਿੰਗਾਰਿਆ, ਇਹਨੂੰ ਮਤਲਬ ਹੀਰਾ ਬਣਾਤਾ, ਇੱਕ ਅਜਿਹਾ ਖਿਡਾਰੀ ਬਣਾਤਾ ਜਿਹਨੂੰ ਉੱਡਣਾ ਸਿੱਖ, ਦੂਜਾ ਉੱਡਣਾ ਸਿੱਖ ਮਿਲਖਾ ਸਿੰਘ ਤੋਂ ਬਾਅਦ ਜਿਹੜਾ ਖਿਤਾਬ ਮਿਲਣ ਜਾ ਰਿਹਾ। ਸੋ ਹੁਣ ਸਵਾਲ ਇੱਥੇ ਕੀ ਪੈਦਾ ਹੋਇਆ ਕਿ ਗੁਰਿੰਦਰ ਵੀਰ ਸਿੰਘ ਇਸ ਵੇਲੇ ਮੁੰਬਈ 'ਚ ਰਹਿ ਰਿਹਾ, ਰਿਲਾਇੰਸ ਜਿਹੜੀ ਅੰਬਾਨੀਆਂ ਦੀ ਰਿਲਾਇੰਸ ਹੈ, ਇੱਕ ਉਹਨਾਂ ਦੀ ਅਕੈਡਮੀ ਹੈ, ਸਪੋਰਟਸ ਅਕੈਡਮੀ, ਉਹਦੇ ਵਿੱਚੋਂ ਟ੍ਰੇਨਿੰਗ। ਇੱਕ ਪਾਸੇ ਸਾਡੇ ਭਗਵੰਤ ਮਾਨ ਸਾਡੀ ਸਰਕਾਰ ਆ ਕਹਿ ਰਹੀ ਆ ਸੂਬੇ ਦੇ ਅਸੀਂ ਇੰਨੇ ਸਟੇਡੀਅਮ ਬਣਾ ਜਾਂਦੇ ਹਾਂ ਜਾਂ ਇੰਨੇ ਅਸੀਂ ਖਿਡਾਰੀਆਂ ਨੂੰ ਪ੍ਰਮੋਟ ਕਰ ਰਹੇ ਹਾਂ, ਪਰ ਇਹ ਗੁਰਿੰਦਰ ਵੀਰ ਸਿੰਘ ਪੰਜਾਬ ਤੋਂ ਦੁਖੀ ਹੋ ਕੇ ਨਿਕਲਿਆ, ਮੁੰਬਈ ਦੇ ਵਿੱਚ ਟ੍ਰੇਨਿੰਗ ਕੀਤੀ ਹੈ ਤਾਂ ਉੱਡਣਾ ਸਿੱਖ ਬਣਿਆ। ਇਹ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੇ ਕੋਚ ਦਾ ਕਹਿਣਾ ਕਿ ਸਾਨੂੰ ਉੱਦਾਂ ਦੀਆਂ ਸਹੂਲਤਾਂ ਜਾਂ ਉੱਦਾਂ ਦੀਆਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨਹੀਂ ਮਿਲੀਆਂ ਸੀ, ਥੱਕ ਹਾਰ ਕੇ ਅਸੀਂ ਮੁੰਬਈ ਗਏ ਹਾਂ, ਮੁੰਬਈ ਦੇ ਵਿੱਚ ਜਿਸ ਤਰ੍ਹਾਂ ਦੀਆਂ ਟ੍ਰੇਨਿੰਗਾਂ, ਜਿਸ ਤਰ੍ਹਾਂ ਦੀਆਂ ਸਹੂਲਤਾਂ ਬਣੀਆਂ, ਉਹਦੇ ਨਾਲ ਹੀ ਇਹ ਅਵਾਰਡ ਸਾਡੀ ਝੋਲੀ 'ਚ ਪਿਆ।

ਬਿਲਕੁਲ ਜੀ, ਦਵਿੰਦਰ ਪਵਾਰ ਸਾਹਿਬ ਨਾਲ ਸੰਪਰਕ ਕਰ ਲਿਓ। ਮੋਰਗੇਜ ਦਾ ਕੋਈ ਕੁਐਸਚਨ ਹੈ 647-988-8731 ਦੇ ਗੱਲਬਾਤ ਹੋ ਸਕਦੀ ਹੈ। ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ। ਜੇ ਤੁਸੀਂ ਗਰੋਸਰੀ ਹਜੇ ਤੱਕ ਨਹੀਂ ਕੀਤੀ, ਅੱਜ ਕਰਨੀ ਚਾਹੁੰਦੇ ਹੋ, ਵੀਕਐਂਡ ਵਾਲਾ ਰੇਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਇਓ। ਅਤੇ 1729 ਕੁਈਨ ਸਟਰੀਟ ਈਸਟ ਤੁਸੀਂ ਕੋਈ ਆਪਣੀਆਂ ਕੀ ਕਹਿੰਦੇ ਹੁੰਦੇ ਪਨੀਰੀਆਂ ਲੈਣੀਆਂ, ਹੈ ਨਾ, ਘਾਹ ਲਾਉਣਾ ਤੁਸੀਂ, ਉੱਥੋਂ ਘਾਹ ਘੂ ਵੀ ਮਿਲਦਾ ਭਾਈ। ਮੈਂ ਵੀ ਲਾਇਆ ਇੱਕ ਵੀਡੀਓ ਵੀ ਬਣਾਈ ਆ, ਪਾਵਾਂਗੇ ਉਹਨੂੰ, ਅੱਗੇ ਵੀ ਪਾਈ ਸੀ। ਅਤੇ ਦਾਣਾ ਮੰਡੀ ਸੁਪਰ ਮਾਰਕੀਟ 905-286-9957 ਦੇ ਉੱਪਰ ਸੰਪਰਕ ਕਰ ਲਓ। ਬਹੁਤ ਭਾਰੀ ਸੇਲ ਹਰ ਵਕਤ ਲੱਗੀ ਰਹਿੰਦੀ ਆ ਉੱਥੇ ਗਰੋਸਰੀ 'ਤੇ। 1729 ਕੁਈਨ ਐਂਡ ਬ੍ਰੈਮਲੀ ਦਾ ਏਰੀਆ, 1729 ਕੁਈਨ ਸਟਰੀਟ ਈਸਟ, 905-286-9957 'ਤੇ ਸੰਪਰਕ ਕਰ ਲਿਓ। ਜੇ ਰੋਇਲ ਕਰੋਕਰੀ ਬਿਲਾਂ 'ਤੇ ਹਜੇ ਤੱਕ ਤੁਸੀਂ ਨਹੀਂ ਗਏ, ਉੱਥੋਂ ਤੁਸੀਂ ਸਮਾਨ ਲਿਆਉਣਾ, ਤਾਂ ਰੋਇਲ ਕਰੋਕਰੀ ਬਿਲਾਂ ਵਾਲਿਆਂ ਦੇ ਜ਼ਰੂਰ ਜਾ ਕੇ ਆਇਓ। ਉਹਨਾਂ ਦਾ ਕੱਲ੍ਹ ਉੱਥੇ ਸਟੋਰ ਵੀ ਲਾਇਆ ਹੋਇਆ ਸੀ ਉਹਨਾਂ ਨੇ, ਉੱਥੇ ਵੀ ਤੀਆਂ ਦੇ ਮੇਲੇ 'ਤੇ। ਅਤੇ 15-10 ਡਰਿਊ ਰੋਡ ਮਿਸਜਾਗਾ ਦੇ ਵਿੱਚ ਨੇ, ਡਿਕਸੀ ਵੱਲ ਨੂੰ ਇਹਦਾ ਫੇਸ ਹੋਊਗਾ ਜਾਂ ਡਰਿਊ, ਤਾਂ ਤੁਸੀਂ ਉੱਥੇ ਮੁੜਨਾ। ਅਤੇ ਫਿਰ ਭਾਈ ਜਾਂ 31 ਮੈਲਿਨ ਡਰਾਈਵ ਯੂਨਿਟ ਨੰਬਰ 1 'ਤੇ ਚਲ ਜਾਓ, ਦੱਸਿਓ ਜ਼ਰੂਰ, ਉੱਥੇ ਪਰਮਿੰਦਰ ਭਾਅ ਜੀ ਹੁਣੀ ਹੋਣਗੇ। 647-296-50-60 'ਤੇ ਤੁਸੀਂ ਕਰੋਕਰੀ ਦਾ ਕੋਈ ਵੀ ਸਮਾਨ ਲੈਣਾ, ਗਲਾਸ ਗਲੂਸ ਲੈਣੇ ਜਾਂ ਤੰਦੂਰ ਲੈਣੇ ਆ, ਮਧਾਣੀਆਂ ਲੈਣੀਆਂ, ਸਟੇਨਲੈਸ ਦੇ ਭਾਂਡੇ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰੋਕਰੀ ਬਿਲਾਂ 'ਤੇ ਜਾ ਕੇ ਆਇਓ। ਅਤੇ ਤੁਸੀਂ ਬਾਲਾਂ ਨੂੰ ਹਜੇ ਤੱਕ ਤੇਲ ਨਹੀਂ ਲਾਇਆ ਜਿਹੜਾ ਬਾਲਾਂ ਨੂੰ ਝੜਨ ਤੋਂ ਰੋਕਦਾ ਜਾਂ ਉਹਨਾਂ ਨੂੰ ਕਾਲੇ ਕਰਨ ਦੇ ਵਿੱਚ ਮਦਦ ਕਰਦਾ ਅਤੇ ਨਵੇਂ ਵਾਲ ਹੋਰ ਉਗਾਉਂਦਾ, ਵਾਲਾਂ ਦਾ ਝੜਨਾ ਰੋਕਦਾ, ਨਵੇਂ ਵਾਲ ਉਗਾਉਣ 'ਚ ਮਦਦ ਕਰਦਾ, 5-7 ਦਿਨਾਂ ਵਿੱਚ ਕਹਿੰਦੇ ਮਹਿਸੂਸ ਕਰੋਗੇ ਤੁਸੀਂ ਫਰਕ ਨੂੰ। 100% ਖਾਲਸ ਜੜੀ ਬੂਟੀਆਂ ਨਾਲ ਬਣਿਆ। 647-521-5151 ਦੇ ਜਾਫਰ ਮਲਿਕ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ। 647-521-5151 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਤਵਾ ਕਿਚਨ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਤੁਸੀਂ ਸ਼ਾਇਦ ਮੇਰੀ ਵੀਡੀਓ ਵੀ ਦੇਖੀ ਹੋਊਗੀ। ਮੈਨੂੰ ਕੱਲ੍ਹ ਭਾਅ ਜੀ ਉਹਨਾਂ ਦੇ ਇੱਕ ਦੋ ਦੇ ਫੋਨ ਵੀ ਆਏ, ਕਹਿੰਦੇ ਇਕੱਲਾ ਹੀ ਆਇਆ। ਮੈਂ ਕਿਹਾ ਨਹੀਂ, ਹੁਣ ਮੈਂ ਅਗਲੀ ਵਾਰ ਨਾ ਸਾਰਿਆਂ ਨੂੰ ਉਹ ਕਰਨਾ। ਗਰੀ ਸ਼ਰਮਾ ਸਾਹਿਬ ਮੇਰੇ ਨਾਲ ਸੀਗੇ, ਉਹ ਵੀ ਜਾ ਕੇ ਆਏ ਸੀ। ਅਸੀਂ ਜਿਹੜਾ ਉਹ ਕਹਿੰਦੇ ਨਹੀਂ ਪਰੌਂਠੇ ਆ, ਦਾਰਾ ਸਿੰਘ ਪਰੌਂਠਾ, ਉਹ ਖਾ ਕੇ ਆਏ ਸੀ। ਸੱਚੀ ਹੈਗਾ ਵੀ ਦਾਰਾ ਸਿੰਘ ਪਰੌਂਠਾ, ਕੋਈ ਸ਼ੱਕ ਨਹੀਂ ਗਾ। ਅਤੇ ਤੁਸੀਂ ਜੇ ਜਾਣਾ ਚਾਹੁੰਦੇ ਹੋ ਚਾਹ ਚੂਹ, ਉੱਥੇ ਚਲੋ ਮੈਂ ਕਹਿ ਗਿਆ ਸੀ ਵੀ ਵੀਕਐਂਡ 'ਤੇ ਫ੍ਰੀ ਜਾਂ ਲੱਸੀ ਕੋਈ ਵੀ ਹੋਵੇ ਨਾਲ, ਉਹ ਤੁਸੀਂ ਪੈਸਾ ਨਾ ਉਹਦਾ ਕੋਈ ਵੀ ਲਿਓ, ਪਰ ਅਸੀਂ ਪੈਸੇ ਦੇ ਕੇ ਆਏ ਸੀ ਇਸ ਗੱਲ 'ਤੇ ਮੈਂ ਕਹਿੰਦਾ, ਹੈ ਨਾ। 905-790-1699 'ਤੇ ਸੰਪਰਕ ਕਰ ਲਏ। ਹਾਂ, ਇਹ ਜ਼ਰੂਰ ਆ ਵੀ ਉਹਨਾਂ ਨੇ ਸਾਤੋਂ ਘੱਟ ਲਏ, ਪਰ ਅਸੀਂ ਜ਼ਰੂਰ ਪੈਸੇ ਦੇ ਕੇ ਆਏ ਸੀ। ਤਵਾ ਕਿਚਨ 50 ਸਨੇਵੈਲ ਗੇਟ ਬ੍ਰੈਂਪਟਨ ਦੇ, ਇਹ ਵੀ ਨਾਲ ਆ, ਪਰ ਲੈਂਦੇ ਨਹੀਂ ਸੀ ਪੈਸੇ, ਧੱਕੇ ਨਾਲ ਸੀ। ਸ਼ਰਮਾ ਸਾਹਿਬ ਗਵਾਹ ਨੇ, ਜੇ ਦੇਖਣਾ ਜਾ ਗਏ ਉਹ। 905-790-1699 'ਤੇ ਕਿਸੇ ਦਾ ਕਹਿੰਦੇ ਹੱਕ ਨਹੀਂ ਰੱਖਣਾ ਚਾਹੀਦਾ, ਆਪਣਾ ਛੱਡਣਾ ਨਹੀਂ ਚਾਹੀਦਾ, ਕਿਸੇ ਦਾ ਹੱਕ ਰੱਖਣਾ ਨਹੀਂ ਚਾਹੀਦਾ, ਹੈ ਨਾ, ਮੇਰੀ ਆਦਤ ਆ। ਤਵਾ ਕਿਚਨ ਜ਼ਰੂਰ ਜਾ ਕੇ ਆਓ, ਸੱਚੀ ਯਾਰ, ਤੁਸੀਂ ਕੇਟਰਿੰਗ ਕਰਾ ਕੇ ਦੇਖੋ, ਉੱਥੋਂ ਬਹੁਤ ਟੇਸਟੀ ਫੂਡ ਆ, ਬਹੁਤ ਟੇਸਟੀ ਫੂਡ। 905-790-1699 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਆਹ ਦੋ ਬੋਲਾਂ ਤੋਂ ਬਾਅਦ ਰਾਈਟ ਬਾਏ ਪਰਮਿੰਦਰ ਜੀ।

0: ਪਰਮਿੰਦਰ ਜੀ, 10 ਦਿਨਾਂ ਚ ਕਿੰਨਵੀਂ ਵਾਰ ਵਧਿਆ ਤੇਲ? ਕਰਾਤੀ ਕਹਿੰਦੇ ਬਸ ਹੋ ਗਈ ਧੰਨ ਧੰਨ।
1: ਚੌਥੀ ਵਾਰ ਵਧਿਆ ਜੀ 10 ਦਿਨਾਂ ਚ। 15 ਮਈ ਨੂੰ 3 ਰੁਪਈਏ ਦੇ ਹਿਸਾਬ ਨਾਲ ਵਧੇ ਸੀ ਪੈਟਰੋਲ ਡੀਜ਼ਲ ਦੇ ਰੇਟ। 19 ਮਈ ਨੂੰ 87.99 ਪੈਸੇ, 23 ਮਈ ਨੂੰ 87.99 ਪੈਸੇ, ਤੇ ਅੱਜ ਚੌਥੀ ਵਾਰ ਜਿਹੜੇ ਨੇ ਪੈਟਰੋਲ 2.61 ਰੁਪਏ ਦੇ ਹਿਸਾਬ ਨਾਲ ਤੇ ਡੀਜ਼ਲ 2.71 ਰੁਪਏ ਦੇ ਹਿਸਾਬ ਨਾਲ ਜਿਹੜਾ ਮਿਲ ਗਿਆ। ਸੋ ਹੁਣ ਜਿਹੜਾ ਤੁਸੀਂ ਗਾਣਾ ਸੁਣਾਇਆ ਨਾ ਪੈਟਰੋਲ ਫੂਕਦਾ ਤੇ ਮਗਰ ਮਗਰ ਫਿਰਦਾ, ਹੁਣ ਪੈਟਰੋਲ ਨੀ ਇਹਦਾ ਖੂਨ ਮੱਚਦਾ ਲੱਗਦਾ ਬਈ, ਜੇ ਨਿਆਣਾ ਸਿਆਣਾ ਕੋਈ ਓਦਾਂ ਹੀ ਐਵੀਂ ਗੇੜੀਆਂ ਮਾਰੇ ਤੇ ਦੂਜਾ ਬੰਦਾ ਮਹਿਸੂਸ ਕਰਦਾ ਪਰਿਵਾਰ ਵਾਲਾ ਕਿ ਇਹਦੇ ਵਿੱਚ ਮੇਰਾ ਖੂਨ ਮੱਚਦਾ, ਇੰਨਾ ਮਹਿੰਗਾ ਹੋ ਗਿਆ ਪੈਟਰੋਲ ਨੇ ਸੈਂਕੜਾ ਮਾਰ ਰਿਹਾ। ਜਲੰਧਰ ਦੇ ਵਿੱਚ ਇਸ ਵੇਲੇ ਪਿਛਲੇ 10 ਦਿਨਾਂ ਚ 7 ਰੁਪਈਏ ਵੱਧ ਕੇ 103-104 ਰੁਪਈਏ ਹੋ ਗਿਆ। ਵੱਡੇ ਮੈਟਰੋਪੋਲੀਟਨ ਸਿਟੀ ਆ ਜਿਹੜੇ ਮੁੰਬਈ, ਦਿੱਲੀ ਜਾਂ ਕਲਕੱਤਾ, ਉਹਨਾਂ ਦੇ ਵਿੱਚ 113-114 ਰੁਪਈਏ ਪੈ ਰਿਹਾ ਟੈਕਸ ਟੁਕਸ ਪਾ ਕੇ। ਸੋ ਇਹਨੇ ਇੱਕ ਮਹਿੰਗਾਈ ਦਾ ਇੱਕ ਅਜਿਹਾ ਰੇਲਾ ਬੰਨਿਆ ਕਿ ਹਰ ਚੀਜ਼ ਮਹਿੰਗੀ ਹੋ ਗਈ ਆ ਜੀ। ਹੁਣ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਔਰ ਸੁਖਵੀਰ ਬਾਦਲ ਰਾਜਾ ਪੜਿੰਗ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਸੱਤਾ ਚ, ਉਹਨਾਂ ਨੇ ਇਸ ਗੱਲ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਕਿ ਮੋਦੀ ਸਰਕਾਰ ਹੁਣ ਲੋਕਾਂ ਦਾ ਜਿਹੜਾ ਮੂੰਹ ਦੀ ਬੁਰਕੀ ਵੀ ਖੋਣਾ ਚਾਹ ਰਹੀ ਹੈ। ਕਿਉਂਕਿ ਜੀ ਜੀ ਆਪਾਂ ਇਹ ਨਾ ਭੁੱਲੀਏ, ਜਦੋਂ ਪੈਟਰੋਲ ਡੀਜ਼ਲ ਮਹਿੰਗਾ ਹੁੰਦਾ ਤਾਂ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ, ਕਿਉਂਕਿ ਟਰਾਂਸਪੋਰਟ ਦੇ ਨਾਲ ਜੁੜਿਆ ਹੋਇਆ ਮਾਮਲਾ। ਦੇਖਦੇ ਹਾਂ ਕਿ ਇਹ ਜਿਹੜਾ ਚੱਕਰ ਹੁਣ ਇਹ ਕਿੱਥੇ ਕੁ ਅੱਗੇ ਜਾ ਕੇ ਰੁਕਦਾ ਹੁੰਦਾ ਸੀ। ਆਪਾਂ ਇਹ ਵੀ ਨਾ ਭੁੱਲੀਏ, ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਜਿਹਨੂੰ ਅਸੀਂ ਰੋਜ਼ ਭੰਡਦੇ ਹਾਂ, ਉੱਥੇ 6 ਰੁਪਈਏ ਪੈਟਰੋਲ ਸਸਤਾ ਹੋ ਗਿਆ।
0: ਚੱਕ ਅੱਛਾ, ਹੋਲਡ ਰੱਖਿਓ ਜੀ, ਹੋਲਡ ਰੱਖਿਓ।

0: ਜੇ ਤੁਸੀਂ ਲੋਨ ਚੱਕਣਾ, ਪੈਸੇ ਲੈਣੇ ਆ, ਕੋਠੀਆਂ ਪਾਉਣੀਆਂ, ਤਾਂ ਗਰੇਸ਼ ਸ਼ਰਮਾ ਸਾਹਿਬ ਨਾਲ ਕਰ ਲਿਓ ਸੰਪਰਕ 647-686-88 ਦਾ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆ ਨੰਗਿਓ ਲੋਨ ਚੱਕਣੇ ਪੈਣੇ ਆ, ਹੈ ਕਿਸ਼ਤਾਂ ਫਿਰ ਦੇਣੀਆਂ ਪੈਣੀਆਂ, ਤੇ ਉਧਰ ਆਪਣੇ ਬ੍ਰੈਂਪਟਨ ਦੇ ਵਿੱਚ ਮਾਰਕੀਟ ਦਾ ਕਹਿੰਦੇ ਕਾਫੀ ਬੋਲਬਾਲਾ ਹੱਲਾ ਗੁੱਲਾ ਹੋਇਆ ਹੋਇਆ ਹੈ, ਕੀ ਕਹਿਣਾ ਚਾਹੁੰਦੇ?
1: ਰਿਪੋਰਟ ਪਿੱਛੇ ਆਈ ਸੀਗੀ ਆਪਣੀ, ਡੈਲੀਕੁਐਂਸੀ ਰੇਟ ਸਭ ਤੋਂ ਜ਼ਿਆਦਾ ਬ੍ਰੈਂਪਟਨ 'ਚ ਸੀਗਾ। ਉਹਦੇ ਦੋ ਤਿੰਨ ਕਾਰਨ ਹੈ ਜਿੰਦਲ ਸਾਹਿਬ, ਦੇਖੋ ਇੱਕ ਤੇ ਅਸੀਂ ਓਵਰ ਬਿਡਿੰਗ 'ਚ ਜਾ ਕੇ ਜਿਹੜੀਆਂ ਪ੍ਰਾਈਸਾਂ ਲਈਆਂ ਪਿਛਲੇ 2-3 ਸਾਲ ਪਹਿਲਾਂ, ਦੇਖੋ ਦੇਖੀ ਜਿਹੜਾ ਜੰਜੂਆ ਸਾਹਿਬ ਨੇ 3 ਕੋਠੀਆਂ ਲੈ ਲਈਆਂ ਤੇ ਸ਼ਰਮਾ ਸਾਹਿਬ ਕਿਤੇ ਪਿੱਛੇ ਰਹਿ ਜਾਣਾ।
0: ਵਾਹਿਗੁਰੂ। ਅੱਛਾ,
1: ਠੀਕ ਆ। ਤੇ ਇੱਕ ਪ੍ਰੋਪਰਟੀ ਦੇ ਉੱਪਰ ਮਲਟੀਪਲ ਮੋਰਗੇਜ ਜਿਹੜੀਆਂ ਲਈਆਂ ਹੋਈਆਂ, ਇੱਕ ਲੋਨ ਪੇ ਕਰਨ ਲਈ ਦੂਜਾ ਲੋਨ, ਦੂਜਾ ਪੇ ਕਰਨ ਲਈ ਤੀਜਾ ਲੋਨ, ਮਤਲਬ ਕਰਜ਼ੇ 'ਚ ਫਸੇ ਗਏ ਆ ਲੋਕ। ਜਿਹੜੀ ਤੁਸੀਂ ਗੱਲ ਕੀ ਨਾ ਵੀ ਲੋਨ ਲੈ ਕੇ ਕੋਠੀਆਂ ਪਾਣੀਆਂ, ਇੰਗਲਿਸ਼ 'ਚ ਇੱਕ ਕਹਾਵਤ ਹੈ, ਬਾਏ ਮੋਰ ਬੋਰੋ ਮੋਰ ਬਾਏ ਮੋਰ ਤੇ ਪੇ ਡਾਊਨ ਮੋਰ, ਮਤਲਬ ਕਰਜ਼ਾ ਜ਼ਿਆਦਾ ਲਓ, ਕੋਠੀਆਂ ਜ਼ਿਆਦਾ ਲਓ, ਤੇ ਜਦੋਂ ਪੇ ਨਾ ਹੋਣ ਤੇ ਬੈਂਕ ਸਾਰਾ ਪੈਸਾ ਲੈ ਜਾਵੇ ਤੁਹਾਡਾ।
0: ਕਹਿੰਦੇ 16 ਲੱਖ ਦਾ ਘਰ ਬੰਦਿਆਂ ਨੇ ਲਿਆ ਸੀ 21 ਦੇ ਵਿੱਚ, ਤੇ 9 ਲੱਖ ਦਾ ਵਿਕਿਆ ਹੁਣ ਕਹਿੰਦੇ।
1: ਹਾਂ ਬਿਲਕੁਲ, ਦੇਖੋ ਜਿਹਨੂੰ ਵੇਚਣਾ ਪੈ ਰਿਹਾ ਘਰ ਦੀ, ਆਪਣੇ ਕਰਜ਼ੇ ਪੇ ਨਹੀਂ ਹੋ ਰਹੇ, ਡੈਟ ਪੇ ਨਹੀਂ ਹੋ ਰਹੇ, ਉਹ ਕੀ ਕਰਨਗੇ? ਬੈਂਕਾਂ ਪਾਵਰ ਆਫ ਸੇਲ ਤੇ ਲੈ ਕੇ ਜਾਣੀਆਂ ਘਰ। ਪਹਿਲੇ ਕੁਆਟਰ ਦੇ ਵਿੱਚ 16 ਪ੍ਰੋਪਰਟੀ ਜਿਹੜੀ ਬ੍ਰੈਂਪਟਨ ਦੀ ਵਿਕੀਆਂ ਪਾਵਰ ਆਫ ਸੇਲ ਦੀ ਵਿਕੀਆਂ ਜੰਜੂਆ ਸਾਹਿਬ, ਮਿਸਿਸਾਗਾ, ਈਟੋਬੀਕੋ, ਨੌਰਥ ਯੋਕ, ਸਕਾਰਬਰੋ, ਸਾਰਿਆਂ ਨਾਲੋਂ ਵੱਧ ਬ੍ਰੈਂਪਟਨ ਦੀ ਹੈ, ਕਿਉਂਕਿ ਅਸੀਂ ਓਵਰ ਬਿਲਡਿੰਗ 'ਚ ਜਾ ਕੇ ਬ੍ਰੈਂਪਟਨ ਦੇ ਪ੍ਰਾਈਸਾਂ ਲਈਆਂ ਹੋਈਆਂ ਪ੍ਰੋਪਰਟੀਆਂ।
0: ਅੱਛਾ, ਇਹਦਾ ਇਹ ਵੀ ਕਾਰਨ ਹੋ ਸਕਦਾ ਵੀ ਸਟੂਡੈਂਟਾਂ ਦਾ ਨਾ ਆਉਣਾ ਹੁਣ ਉਰੇ, ਜਾਂ ਇੱਥੇ ਨਹੀਂ ਰਹਿੰਦੇ ਹੁਣ ਘੱਟ ਬ੍ਰੈਂਪਟਨ 'ਚ, ਖਾਸ ਕਰਕੇ ਜੀ ਟੀ ਏ ਦੇ ਵਿੱਚ ਕਹਿ ਸਕਦੇ ਹਾਂ, ਆਲੇ ਦੁਆਲੇ ਮੂਵ ਹੋ ਗਏ, ਰੈਂਟਲ ਮਾਰਕੀਟ ਨੂੰ ਵੀ ਅਸਰ ਉਸ ਕਰਕੇ ਪਿਆ, ਤਾਂ ਹੀ ਹੋ ਸਕਦਾ ਕਿਸ਼ਤਾਂ ਟੁੱਟੀਆਂ ਹੋਣ ਲੋਕਾਂ ਦੀਆਂ। ਕਹਿੰਦੇ ਬ੍ਰੈਂਪਟਨ ਦੇ ਵਿੱਚ ਤਾਂ ਖਾਸ ਹੀ
1: ਰੈਂਟਲ ਮਾਰਕੀਟ ਨੂੰ ਵੀ ਤਾਂ ਹੀ ਫਰਕ ਪਿਆ, ਦੇਖੋ ਕਿਤੇ 2000 ਦੀ ਬੇਸਮੈਂਟ 16-17 ਤੁਹਾਨੂੰ ਮਿਲ ਰਹੀ ਹੈ, ਹੁਣ ਕਿੰਨਾ ਫਰਕ ਪੈ ਗਿਆ ਦੇਖੋ, ਸਿੱਧੇ 20-25% ਦਾ ਫਰਕ ਪੈ ਗਿਆ, ਠੀਕ ਹੈ ਨਾ। ਜਿਹੜੀ ਹੁਣ ਪਿੱਛੇ ਮਹਿੰਗਾਈ ਦੀ ਰਿਪੋਰਟ ਆਈ ਸੀ 2.8%, ਫਰਵਰੀ ਮਹੀਨੇ ਦੀ ਰਿਪੋਰਟ ਮਾਰਚ ਸੀਗੀ 2.4 ਦੀ, ਮਾਰਚ ਦੀ ਜਿਹੜੀ ਅਪ੍ਰੈਲ ਦੀ ਰਿਪੋਰਟ ਆਈ 2.8 ਦੀ, ਠੀਕ ਹੈ। ਹੁਣ ਜਿਹੜਾ ਜੂਨ 10 ਨੂੰ ਅਨਾਊਂਸਮੈਂਟ ਹੋਣ ਜਾ ਰਹੀ ਹੈ ਬੈਂਕ ਆਫ ਕੈਨੇਡਾ ਦੀ, ਇੱਥੇ ਰੇਟ ਹੋਲਡ ਹੀ ਰੱਖਣਗੇ। ਜੇ ਮਹਿੰਗਾਈ ਦੀ ਦਰ ਜਿਹੜੀ ਜੂਨ 22 ਨੂੰ ਰਿਪੋਰਟ ਆਉਣੀ ਹੈ ਜੰਜੂਆ ਸਾਹਿਬ ਇਨਫਲੇਸ਼ਨ ਦੀ, ਜੇ ਉਹ 3% ਕ੍ਰੋਸ ਕਰ ਜਾਂਦੀ ਹੈ ਫਿਰ ਇਹਨੇ ਇੰਟਰਸਟ ਰੇਟ ਵੀ ਵਧਾ ਦੇਣਾ
0: ਤੇ ਮਹਿੰਗਾਈ ਹੋਰ। ਫਿਰ
1: ਬਿਲਕੁਲ ਸਭ ਤੋਂ ਵੱਡਾ ਕਾਰਨ ਇਹੀ ਹੈ ਨਾ, ਜਿਹਦਾ ਪਰਵਿੰਦਰ ਜੀ ਨੇ ਕਿਹਾ ਵੀ ਗੈਸ ਪ੍ਰਾਈਸਿਸ, ਟਰਾਂਸਪੋਰਟੇਸ਼ਨ ਮਹਿੰਗੀ ਹੋਏਗੀ, ਹਰ ਚੀਜ਼ ਕੋਸਟ ਤੇ ਤੁਹਾਡੀ ਵੱਧ ਜਾਏਗੀ, ਚਾਹੇ ਉਹ ਗਰੋਸਰੀ ਹੈ ਚਾਹੇ ਘਰ ਦਾ ਕੋਈ ਸਮਾਨ ਹੈ, ਕਿਉਂਕਿ ਹਰ ਚੀਜ਼ ਟਰਾਂਸਪੋਰਟੇਸ਼ਨ ਤੇ ਡਿਪੈਂਡਡ ਹੈ। ਜੇ ਆਇਲ ਪ੍ਰਾਈਸਿਸ ਹੋਵੇਗੀ, ਗੈਸ ਪ੍ਰਾਈਸਿਸ ਹੋਵੇਗੀ, ਤੇ ਉਹਨਾਂ ਨਾਲ ਕੰਪਨੀ ਆਪਣੇ ਰੇਟ ਬਿਲਕੁਲ ਵਧਾਉਣਗੀਆਂ, ਉਹਦਾ ਇਫੈਕਟ ਹਰ ਇੱਕ ਆਮ ਇਨਸਾਨ ਦੀ ਜੇਬ ਤੇ ਬਿਲਕੁਲ ਪੈ।
0: ਜੇ ਹੁਣ ਕਿਸੇ ਨੇ ਮੋਰਗੇਜ ਲੈਣੀ ਹੋਵੇ ਤੁਹਾਡੇ ਤੋਂ ਕਿਉਂ ਕਾਲ ਕਰਨ, ਤੇ ਕਿੱਥੇ ਤੁਹਾਨੂੰ ਮਿਲ ਸਕਦੇ ਹੋ?
1: ਬਿਲਕੁਲ ਜੰਜੂ ਸਾਹਿਬ, ਦੇਖੋ ਮੋਰਗੇਜ ਲੈਣੀ ਬਾਅਦ ਦੀ ਗੱਲ ਹੈ, ਪਹਿਲਾਂ ਆ ਕੇ ਸਲਾਹ ਕਰਨੀ ਬਹੁਤ ਜ਼ਰੂਰੀ ਹੈ,
0: ਅੱਜ ਦੀ
1: ਕਿੰਨਾ ਬੰਦਾ ਅਫੋਰਡ ਕਰ ਰਿਹਾ, ਕਿੰਨੀ ਕੁਆਲੀਫਿਕੇਸ਼ਨ ਹੈ, ਕਿੰਨੇ ਉਹਦੇ ਕਰਜ਼ੇ ਹੈ, ਕਿੱਥੇ ਉਹਦਾ ਕ੍ਰੈਡਿਟ ਹੈ, ਉਹਦੇ ਅਕੋਰਡਿੰਗ ਆਪਾਂ ਡਿਜ਼ਾਈਨ ਕਰਕੇ ਦੇ ਰਿਹਾ ਵੀ ਇਸ ਤੋਂ ਵੱਧ ਤੁਹਾਡੀ ਪੈਰ ਨਾ ਫਸਾਏ ਜਾਣਾ ਅੱਜ ਦੀ ਰੇਟ ਦੇ ਵਿੱਚ। ਅੱਜ ਵੀ ਦੇਖੋ ਸਾਡੇ ਕੋਈ ਕਲਿਸਟਿੰਗ ਆਈ ਹੋਈ ਹੈ ਫਾਦਰ ਟੋਪਿੰਗ ਤੇ ਟੋਰਗਨ ਤੇ ਜਜਵਾ ਸਾਹਿਬ, ਕਰਜ਼ੇ ਨਹੀਂ ਪੇ ਹੋ ਰਹੇ, ਬਹੁਤ ਅੱਛੀ ਪ੍ਰਾਈਸ ਤੇ ਘਰ ਸਾਡਾ ਲਿਸਟ ਹੋਇਆ ਸਾਡੇ ਕਲਾਇੰਟ ਦਾ, ਜੇ ਕਿਸੇ ਨੂੰ ਉਹਦੇ ਬਾਰੇ ਵੀ ਜਾਣਕਾਰੀ ਲੈਣੀ, ਬਹੁਤ ਅੱਛੀ ਪ੍ਰਾਈਸ ਤੇ ਟਾਊਨ ਹਾਊਸਿੰਗ ਮਿਲ ਸਕਦਾ ਟੋਰਗਨ ਤੇ ਫਾਦਰ ਟੋਪਿੰਗ ਤੇ, ਠੀਕ ਹੈ। ਬਾਕੀ ਮੋਰਗੇਜ ਲੈਣੀ, ਦੇਖੋ ਮੋਰਗੇਜ ਵੇਚਣ ਦਾ ਕੰਮ ਤੇ ਅਸੀਂ ਜ਼ਰੂਰ ਕਰਦੇ ਹਾਂ, ਪਰ ਮੋਰਗੇਜ ਪਲਾਨ ਕਰਨ ਦਾ ਕੰਮ ਸਭ ਤੋਂ ਪਹਿਲਾਂ ਕਰਦੇ ਹਾਂ ਤੁਹਾਡੇ ਬਜਟ ਦੇ ਅਕੋਰਡਿੰਗ, ਤੁਹਾਡੇ ਕ੍ਰੈਡਿਟ ਦੇ ਅਕੋਰਡਿੰਗ,
0: ਸਹੀ ਗੱਲ,
1: ਕੈਸ਼ ਫਲੋ ਦੇ ਅਕੋਰਡਿੰਗ, ਕਿੰਨਾ ਤੁਹਾਨੂੰ ਘਰ ਸੂਟ ਕਰਦਾ ਤੇ ਕਿੰਨੀ ਮੋਰਗੇਜ ਦੀ ਅਫੋਰਡ ਕਰ ਸਕਦੇ ਆ, ਬਹੁਤ ਵੱਡੀ ਗੱਲ ਹੈ ਜੰਜੂ ਸਾਹਿਬ।
0: ਨੰਬਰ ਬੋਲੋ,
1: ਠੀਕ ਹੈ। ਆਫਿਸ ਸਾਡੇ ਦੋ ਹੈ ਜੰਜੂ ਸਾਹਿਬ, ਇੱਕ ਬ੍ਰੈਂਪਟਨ ਤੇ ਮਿਸਾਗਾ ਦੇ ਵਿੱਚ, ਬ੍ਰੈਂਪਟਨ ਦਾ ਆਫਿਸ ਹੈ 93 ਗੌਰਵੇ ਡਰਾਈਵ, ਸਨਪੈਕ ਗੁਰਦੁਆਰਾ ਦੀ ਬੈਕ ਸਾਈਡ ਤੇ, ਤੇ ਜਿਹੜਾ ਮਿਸਾਗਾ 2000 ਅਰਜੈਂਟੀਆ ਰੋਡ 41 ਤੇ ਮਿਸਾਗਾ ਦੇ ਕੋਰਨਰ।
0: ਨੰਬਰ ਦੋ
1: 647-606-8110। ਬਾਕੀ ਕੱਲ ਦਾ ਤੁਸੀਂ ਜ਼ਿਕਰ ਕਰ ਹੀ ਦਿੱਤਾ, ਕੱਲ ਮੇਲਾ ਬਹੁਤ ਵਧੀਆ ਸੀ, ਰੌਣਕ ਭਰਿਆ ਸੀਗਾ, ਜੰਜੂਆ ਸਾਹਿਬ ਬਹੁਤ ਜੱਚ ਰਹੀ ਸੀ ਕੱਲ,
0: ਸਾਹਿਬ
1: ਵੀ ਮਿਲੇ ਉੱਥੇ, ਠੀਕ ਹੈ, ਤੇ ਬਹੁਤ ਬਹੁਤ ਰੌਣਕ ਸੀਗੀ ਬੀਬੀਆਂ ਦੀ ਬਹੁਤ ਜ਼ਿਆਦਾ।
0: 647-606-88 ਦਾ ਸ਼ਰਮਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਥੈਂਕ ਯੂ, ਹੋਲਡ ਰੱਖਿਓ, ਗਾਣਾ ਸੁਣਿਓ ਪੂਰਾ।

0: 2 ਸਾਲ ਰੁਕਣਾ ਚਾਹੀਦਾ, ਸੰਗੀ ਚੰਗੀ ਗੱਲ ਹੈ, ਬਹੁਤ ਵਧੀਆ ਜੇ 2 ਸਾਲ ਰੁਕ ਜਾਓ ਭਾਈ ਫਿਰ ਮਹਿਲ ਮੂਲ ਪੈ ਜਾਣੇ ਵਧੀਆ। ਅੱਛਾ ਪਰ ਮੈਂ ਇੱਧਰ ਸੰਧੂ ਸਾਹਿਬ ਨੂੰ ਕੀ ਕਹਿੰਦੇ ਹੁਣ, ਸੰਧੂ ਸਾਹਿਬ ਆ ਜਾਓ ਨੰਗਾ।
1: ਸਰ ਗਾਣਾ ਤੁਸੀਂ ਲਾਇਆ ਭਗਵਾਨ ਤੇ ਵੀ 2 ਸਾਲ ਰੁਕ ਜਾ ਮੁੜ ਕੇ ਬਹਿਲ ਪਤਾ ਨਹੀਂ ਜਾਂ ਹੋਰ ਕਿਸੇ ਦਾ ਲਾਇਆ
0: ਨਹੀਂ, ਉਹ ਤਾਂ ਕਿਸ਼ਤਾਂ ਤੇ ਲੋਨ ਅਸੀਂ ਦਵਾਉਣੇ ਸੀਗੇ।
1: ਅੱਜ ਮੌਸਮ ਸੁਧਰ ਗਿਆ ਜੀ, ਹੁਣ ਥੋੜਾ ਜਿਹਾ ਟੈਂਪਰੇਚਰ
0: ਵੀਕਐਂਡ ਤਾਂ ਖਰਾਬ ਕਰਤਾ ਨਾ ਮੌਸਮ ਨੇ, ਪੱਤੀ ਮੇਸ ਕਰਕੇ ਰੱਖੀ 2 ਦਿਨ।
1: ਦੇਖੋ ਗੱਲ ਜਿੰਨਾ ਸਾਹਿਬ, ਜੇ ਕੁਦਰਤ ਨਾਲ ਲੜਿਆ ਜਾ ਸਕਦਾ ਹੁੰਦਾ ਤਾਂ ਲੋਕੀ ਜ਼ਰੂਰ ਲੜਦੇ,
0: ਜ਼ਰੂਰ ਲੜਦੇ, ਸੱਚੀ ਗੱਲ, ਸੱਚੀ ਗੱਲ।
1: ਮੈਂ ਇੰਡੀਆ ਸੀ, ਆਪਣੇ ਘਰ ਨਾ ਪਾਣੀ ਲਾਇਆ ਲਾਉਂਦਾ ਛੱਤ ਤੇ, ਗਰਮੀ ਤੇ ਛਿੱਟੇ ਪੈ ਗਏ ਗੁਆਂਢੀ ਨਾਲ। ਬੀਬੀ ਥੋੜੀ ਜਿਹੀ ਵੈਸੇ ਮੇਰੇ ਨਾਲ ਮੱਛੀ ਪਈ, ਮੈਨੂੰ ਕਹਿੰਦੀ ਪਾਣੀ ਪਾਤਾ। ਮੈਂ ਭੈਣ ਜੀ ਸ਼ੁਕਰ ਕਰੋ 2 ਛਿੱਟੇ ਪੈ ਗਏ, ਜੇ ਹੁਣੇ ਮੀਂਹ ਪੈ ਗਿਆ ਫਿਰ ਕਿਹੜੇ ਰੱਬ ਅੱਗੇ ਤੁਸੀਂ ਕੁਛ, ਮੈਂ ਗੱਲਾਂ ਤੇ ਹੋਰ ਬਥੇਰੀਆਂ ਕੀਤੀ ਕੀ ਕਰੋਗੇ।
0: ਸਹੀ ਗੱਲ,
1: ਉਸ ਰੱਬ ਨਾਲ ਉਸ ਕੁਦਰਤ ਲੜੇ ਨੇ। ਮੈਂ ਗੱਲ ਕਰਦੇ ਮੌਸਮ ਸੁਧਰ ਗਿਆ ਜਦੋਂ ਸੇ, ਇੱਕ ਤੇ ਏ ਸੀ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ, ਹੁਣ ਤੁਹਾਡਾ ਕੋਈ ਵੀ ਸਰੋਤਾ ਕਾਲ ਕਰੇ ਬਹੁਤ ਸੋਹਣੀਆਂ ਡੀਲਾਂ ਨੇ, ਤੇ 2500 ਤੋਂ ਸ਼ੁਰੂ ਕੀਤਾ ਹੋਇਆ ਏ ਸੀ 2 ਟਨ ਦਾ, 2.5 ਟਨ ਦਾ, 2700 ਤੋਂ, ਤੇ ਕੋਈ ਸਰਵਿਸ ਚਾਹੀਦੀ ਆ। ਬਾਕੀ ਦੱਸੋ ਅੱਜ ਕੱਲ ਜਿਹੜਾ ਸਮਾਰਟ ਥਰਮੋਸਟੇਟ ਆ ਉਹ ਤੇ ਰਿਬੇਟ ਦੇ ਰਹੀ ਗਵਰਨਮੈਂਟ।
0: ਅੱਛਾ,
1: ਹਾਂਜੀ, ਉਹ 179 ਦਾ ਇੱਕੋ ਵੀ ਤਾਂ ਆਉਂਦਾ ਵਾ ਸਮਾਰਟ, ਤੁਸੀਂ ਆਪਣੇ ਫੋਨ ਤੇ ਉਹਦਾ ਐਪ ਲੋਡ ਕਰ ਸਕਦੇ ਹੋ, ਦੁਨੀਆ 'ਚ ਕਿੱਥੇ ਬਹਿ ਕੇ ਤੁਸੀਂ ਆਪਣੇ ਉਹਨੂੰ ਚੈੱਕ ਕਰ ਸਕਦੇ ਹੋ, ਟੈਂਪਰੇਚਰ ਨੂੰ ਆਫ ਔਨ ਕਰ ਸਕਦੇ ਹੋ, ਤੇ ਉੱਥੇ $100 ਰਿਬੇਟ ਆ। ਤੁਹਾਨੂੰ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਪੈਗੀ, ਉਹ ਕੂਪਨ ਲੈ ਕੇ ਜਾਓਗੇ ਤੁਸੀਂ ਹੋਮ ਡਿਪੂ ਤੇ, ਉੱਥੋਂ ਇੱਕੋ ਵੀ ਦਾ ਲੈ ਕੇ ਆਉਣਾ, ਉਹ ਵਧੀਆ ਆ। ਤੇ ਬਾਕੀ ਵਾਟਰ ਹੀਟਰ ਵੀ ਆਪਣੇ ਕੋਲ, ਅੱਜ ਕੱਲ ਮੈਂ ਹੁਣ 2500 ਦੇ ਵਾਟਰ ਹੀਟਰ ਲਾ ਰਿਹਾ ਵਾ, ਤੇ ਕਿਹਨੂੰ ਗੈਸ ਲੈਣਾ ਪੈ ਰਿਹਾ, ਬਾਰਬੀਕਿਊ ਵੀ ਤੁਹਾਡੇ ਵੀ ਸ਼ਾਇਦ ਪਾਉਣੇ ਸੁੱਖ ਨਾ, ਹੁਣ ਤੇਰੇ ਪਾਉਣੇ ਮੌਸਮ ਖੁੱਲ ਗਿਆ, ਤੇ ਸੁਣਦੇ ਪ੍ਰੋਗਰਾਮ ਜੀ।
0: ਥੈਂਕ ਯੂ। 647-7646 ਤੇ ਸੰਧੂ ਸਾਹਿਬ ਨਾਲ ਸੰਪਰਕ ਹੋ ਸਕਦਾ। ਥੈਂਕ ਯੂ ਸੋ ਮਚ। ਬਿਲਕੁਲ ਜੀ, ਤੰਦੂਰੀ ਬੋਇਜ਼ ਤਾਂ ਜ਼ਰੂਰ ਜਾ ਕੇ ਆਇਓ, 905-956 2115 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ ਤੰਦੂਰੀ ਬੋਇਜ਼। ਨੰਬਰ ਇੱਥੋਂ ਚੱਕ ਲਿਓ ਤੁਸੀਂ, 905-956-2111 71 ਟੋਰਬਰਮ ਰੋਡ ਯੂਨਿਟ ਨੰਬਰ 5, ਬੈਠ ਕੇ ਖਾਓ, ਘਰੇ ਲਿਜਾ ਕੇ ਖਾਓ। ਸੋਫਾ ਸਟੂਡੀਓ ਤੇ ਸ਼ਗਨਦੇਵ ਢਿੱਲੋਂ ਨਾਲ ਗੱਲਬਾਤ ਹੋ ਸਕਦੀ ਹੈ, 905-799-8875 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, 905-799-8875। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰਕੰਟਰੀ ਕਮਾਣੀਆਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ, 5330 ਬਰੈਡਕੋ ਬੁਲੇਵਾਰਡ ਮਿਸਿਸਾਗਾ ਡਿਕਸਨ ਮੈਥਿਸਨ ਦੇ ਰਹੀ, 905-459-5533 ਦੇ ਸੰਪਰਕ ਕਰ ਲਓ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਕੋਲ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਸੈਚਰਡੇ ਨੂੰ, ਅਤੇ ਡਾਕਟਰ ਸਾਹਿਬ ਨੇ ਫਿਰ ਜਿਹੜੇ ਹੱਡ ਗੋਡੇ ਜੁੜੇ ਹੁੰਦੇ ਆ ਮਾੜੇ ਮੋਟੇ ਖੋਲ੍ਹ ਦਿੰਦੇ ਆ ਇਹ, ਬਹੁਤ ਵਧੀਆ ਭਾਈ, ਜਾ ਕੇ ਆਇਓ, ਕਰਿਓ ਸੰਪਰਕ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਪੇਨ ਆ ਕਿਤੇ ਵੀ, 416-884-5486 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਤੁਸੀਂ ਇੰਸ਼ੋਰੈਂਸ ਦਾ ਕੋਈ ਗੱਲਬਾਤ ਕਰਨੀ, ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਉਹ 'ਚ ਹੈਲਪ ਕੀਤੀ ਜਾ ਸਕਦੀ ਹੈ। ਰਮਨਦੀਪ ਨਾਲ ਸੰਪਰਕ ਕਰ ਲਿਓ, 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ, 647-237-3131। ਅਤੇ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਅਰਜੈਂਟ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਤੁਸੀਂ ਕੰਟੇਨਰਾਂ 'ਤੇ ਜੋਬ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਓਨਰ ਆਪਰੇਟਰ ਹੋ ਤਾਂ ਵੀ ਤੁਸੀਂ ਇਹਨਾਂ ਨਾਲ ਹਾਇਰ ਹੋ ਸਕਦੇ ਹੋ। ਕਹਿੰਦੇ ਸਾਰੇ ਬ੍ਰੈਂਪਟਨ ਦਾ ਕੰਮ ਸਲੋ ਹੋ ਸਕਦਾ, ਸਾਡੇ ਕੰਮ ਸਲੋ ਨਹੀਂ ਹੁੰਦਾ ਕਹਿੰਦੇ ਕਦੇ, ਅਤੇ ਹੁੰਦਾ ਵੀ ਨਹੀਂ, ਬਾਬੇ ਦੀ ਕਿਰਪਾ ਇਹਨਾਂ 'ਤੇ ਨਹੀਂ। 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, 416-717-2929 ਜਸਵੀਰ ਭਾਅ ਜੀ ਦਾ ਨੰਬਰ, ਜਾਂ ਫਿਰ ਗੁਰਬਖਸ਼ ਸਿੰਘ ਚੱਠਾ ਸਾਹਿਬ, ਨਹੀਂ ਜਗਤਾਰ ਸਿੰਘ ਚੱਠਾ ਸਾਹਿਬ ਭਾਅ ਜੀ ਦਾ, 416-455-9911। ਗੁਰਬਖਸ਼ ਭਾਅ ਜੀ ਵੀ ਉੱਥੇ ਹੋਣਗੇ, ਕਰ ਲਿਓ ਗੱਲਬਾਤ, 416-455-9911 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਪਰਮਿੰਦਰ ਜੀ ਕਹਿੰਦੇ ਆਪਣੇ ਦਲਜੀਤ ਦਸਾਂਝ ਸਾਹਿਬ ਨੂੰ ਉਹਦਾ ਘਰ ਕਹਿੰਦੇ ਅਡਾਉਣ ਦੀ ਧਮਕੀ ਦਿੱਤੀ ਆ ਲੁਧਿਆਣੇ ਦੇ ਵਿੱਚ।
2: ਦਿਲਜੀਤ ਦੋਸਾਂਝ ਦੀਆਂ 2 ਖਬਰਾਂ ਨੇ ਜੀ, ਇੱਕ ਚੰਗੀ ਖਬਰ ਆ, ਖੁਸ਼ੀ ਵਾਲੀ ਖਬਰ ਆ, ਦੂਜੀ ਖਬਰ ਚਿੰਤਾ ਚ ਪਾਉਣ ਵਾਲੀ ਆ। ਪਹਿਲੀ ਖਬਰ ਉਹਨਾਂ ਦੀ ਕੀ ਆ, ਪਹਿਲੀ ਖਬਰ ਇਹ ਆ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਟੂਰ ਚੱਲ ਰਿਹਾ, ਔਰ ਜਿਹੜੀ ਮੈਡੀਸਨ ਸਕੁਐਰ ਅਮਰੀਕਾ, ਜਿਹੜੀ ਇੱਕ ਗਾਰਡਨ ਆ ਜਿਹੜਾ ਬਣਿਆ ਹੋਇਆ, ਉੱਥੇ ਸ਼ੋ ਹੁੰਦੇ ਨੇ, ਉਸ ਗਾਰਡਨ ਦੇ ਵਿੱਚ ਸ਼ੋ ਕਰਨ ਵਾਲਾ ਦਿਲਜੀਤ ਦੋਸਾਂਝ ਪਹਿਲਾ ਇੰਡੀਅਨ ਬਣ ਗਿਆ ਜੀ। ਸੋ ਇਹ ਇੱਕ ਉਹਨਾਂ ਦੀ ਪ੍ਰਾਪਤੀ ਆ। ਪਰ ਨਾਲ ਦੀ ਨਾਲ ਜਿਹੜੇ ਪੰਜਾਬ ਵਾਲੇ ਪਾਸਿਓਂ ਮਾੜੀ ਖਬਰ ਵੀ ਆ ਰਹੀ ਹੈ ਕਿ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆ, ਔਰ ਇਹਦੇ ਨਾਲ ਨਾਲ ਲੁਧਿਆਣਾ ਦੀ ਮੇਅਰ ਆ ਜਿਹੜੀ ਇੰਦਰਜੀਤ ਕੌਰ, ਉਹਦੇ ਘਰ ਨੂੰ ਵੀ ਉਡਾਉਣ ਦੀ ਧਮਕੀ ਆ। ਸੋ ਇਹ ਧਮਕੀਆਂ ਦਾ ਸਿਲਸਿਲਾ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਹੜੀ ਫੇਮਸ ਪਰਸਨੈਲਿਟੀਆਂ ਹੁੰਦੀਆਂ ਉਹਨਾਂ ਨੂੰ ਮਿਲਦਾ, ਪੁਲਿਸ ਜਾਂਚ ਕਰ ਰਹੀ ਆ, ਦੇਖਦੇ ਹਾਂ ਕਿ ਗੱਲ ਕਿੰਨੀ।
0: ਮਨਪ੍ਰੀਤ ਅਯਾਲੀ ਕਹਿੰਦੇ ਚੱਲੇ ਆ ਪਾਰਟੀ ਦੂਜੀ 'ਚ ਆਪਣੇ ਵਾਰਸ ਪੰਜਾਬ ਦੇ।
2: ਬਿਲਕੁਲ, ਮਨਪ੍ਰੀਤ ਅਯਾਲੀ ਜਿਹੜੇ ਪੁੰਨੂ ਸੁਜੀਤ ਅਕਾਲੀ ਦਲ ਛੱਡ ਚੁੱਕੇ ਨੇ, ਉਹਨਾਂ ਨੇ ਉਸੇ ਦਿਨ ਦਾ ਬਿਆਨ ਤੁਸੀਂ ਨੋਟ ਕੀਤਾ ਹੋਣਾ, ਉਹਨਾਂ ਨੇ ਕਾਂਗਰਸ ਭਾਜਪਾ ਜਾਂ ਆਮ ਆਦਮੀ ਪਾਰਟੀ ਇਹ ਕਿਹਾ ਸੀ ਕਿ ਇਹਨਾਂ ਚ ਮੈਂ ਕਦਰੀ ਜਾਣਾ, ਹਾਲਾਂਕਿ ਵਾਰਸ ਵਾਲਿਆਂ ਦਾ ਉਹਨਾਂ ਨੇ ਨਾਂ ਨੀ ਲਿਆ ਸੀ। ਹੁਣ ਜਿਹੜੀ ਅਪਡੇਟ ਆ ਰਹੀ ਹੈ ਕਿ ਐਮਪੀ ਡਿਬਰੂਗੜ੍ਹ ਚ ਜਿਹੜੇ ਬੰਦ ਨੇ ਐਮਪੀ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਇੱਕ ਸੰਦੇਸ਼ਾ ਆਪਣੇ ਬਾਪੂ ਜਿਹੜਾ ਤਰਸੇਮ ਸਿੰਘ ਦੇ ਜ਼ਰੀਏ ਮਨਪ੍ਰੀਤ ਯਾਲੀ ਨੂੰ ਭੇਜਿਆ। ਬਾਪੂ ਤਰਸੇਮ ਸਿੰਘ ਮਿਲੇ ਵੀ ਨੇ ਔਰ ਉਹਨਾਂ ਨੇ ਉਹ ਸੰਦੇਸ਼ ਦਿੱਤਾ। ਮੈਨੂੰ ਲੱਗਦਾ ਗੱਲ ਲਗਭਗ ਤੈਅ ਹੋ ਚੁੱਕੀ ਹੈ, ਹੁਣ ਸਮਾਂ ਵਿਚਾਰਨਾ ਹੋਊਗਾ ਕਿ ਕਿਹੜੇ ਵੇਲੇ ਮਨਪ੍ਰੀਤ ਤੇ ਯਾਲੀ ਜਿਹੜੇ ਨੇ ਵਾਪਸ ਪੰਜਾਬ ਦੇ ਵਿੱਚ ਜਾਂਦੇ ਨੇ, ਸ਼ਾਮਲ ਹੁੰਦੇ ਨੇ।
0: ਜੀ ਕਰ ਲਓ ਹੈਡਲਾਈਨਸ ਫਿਰ ਹੁਣ।
2: ਜੀ ਹੈਡਲਾਈਨ, ਮਜੀਠਾ ਨੇੜੇ ਗੋਲੀਆਂ ਨਾਲ ਭੁੰਨਿਆ ਪੰਜਾਬ ਪੁਲਿਸ ਦਾ ASI, ਮ੍ਰਿਤਕ ਦੀ ਪਛਾਣ ASI ਜੋਗਾ ਸਿੰਘ ਵਜੋਂ ਹੋਈ। ਅੰਮ੍ਰਿਤਸਰ ਚ SGPC ਅਧੀਨ ਆਉਂਦੇ ਗੁਰੂ ਘਰ ਚ ਵੱਡਾ ਹਾਦਸਾ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚ ਪਾਠ ਕਰ ਰਹੀਆਂ ਬੀਬੀਆਂ ਉੱਤੇ ਡਿੱਗੀ ਲੈਂਟਰ ਦੀ ਸ਼ਟਰਿੰਗ, ਦੋ ਬੀਬੀਆਂ ਦੀ ਥਾਂ ਮੌਤ, 9 ਹੋਰ ਗੰਭੀਰ ਫੱਟੜ। ਰਾਜਪੁਰਾ ਚ ਆਪਣੇ ਨੇ ਆਪਣੇ ਹੱਥੀ ਜਹਾਨੋਂ ਤੋਰੇ ਜਿਗਰ ਦੇ ਟੁਕੜੇ। ਪਤੀ ਪਤਨੀ ਨੇ 3 ਮਸੂਮਾਂ ਸਮੇਤ ਮਾਰੀ ਭਾਖੜਾ, ਨਹਿਰ ਚ ਛਾਲ, ਮੌਕੇ ਤੇ ਲੋਕਾਂ ਨੇ ਬਚਾਏ ਪਤੀ ਪਤਨੀ, 3 ਬੱਚਿਆਂ ਦੀ ਮੌਤ। ਇੰਬੋਲਾ ਵਾਇਰਸ ਨੂੰ ਲੈ ਕੇ ਰਾਜਾ ਸੰਸੀ ਏਅਰਪੋਰਟ ਉੱਤੇ ਹਾਈ ਅਲਰਟ, ਭਾਰਤੀ ਏਅਰਪੋਰਟ ਅਥਾਰਟੀ ਨੇ ਬੁਲਾਈ ਐਮਰਜੈਂਸੀ ਮੀਟਿੰਗ। ਏਅਰਲਾਈਨਸ ਲਈ ਯਾਤਰੀਆਂ ਦਾ ਸੈਲਫ ਡੈਕਲਾਰੇਸ਼ਨ ਫਾਰਮ ਭਰਨਾ ਲਾਜ਼ਮੀ ਕਰਾਰ। ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ। 8 ਨਗਰ ਨਿਗਮਾਂ, 76 ਨਗਰ ਕੌਂਸਲਾਂ, 21 ਨਗਰ ਪੰਚਾਇਤਾਂ ਲਈ 7623 ਉਮੀਦਵਾਰ ਚੋਣ ਮੈਦਾਨ ਚ। ਰਾਜਾ ਬਣੇਗਾ ਮੁਸ਼ਕਲ ਚ, ਤੈਅ ਸਮੇਂ ਮਗਰੋਂ ਗਿੱਦੜਵਾ ਚ ਚੋਣ ਪ੍ਰਚਾਰ ਕਰਨ ਉੱਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਰਿਟਰਨਿੰਗ ਅਫਸਰ ਦਾ ਮਿਲਿਆ ਨੋਟਿਸ। ਪੰਜਾਬੀ ਗਾਇਕਾ ਇੰਦਰ ਕੌਰ ਕਤਲਕਾਂਡ ਨਾਲ ਜੁੜੇ ਕੈਨੇਡਾ ਦੇ ਤਾਰ, ਪ੍ਰੇਮੀ ਤੋਂ ਕਾਤਲ ਬਣੇ ਸੁਖਵਿੰਦਰ ਸੁੱਖਾ ਦੇ ਨੇਪਾਲ ਜ਼ਰੀਏ ਕੈਨੇਡਾ ਪਹੁੰਚਣ ਦੀ ਖਬਰ। ਬਾਦਲ ਕਿਆਂ ਨੂੰ ਵੱਡਾ ਝਟਕਾ, ਮਜੀਠਾ ਤੋਂ ਸਾਬਕਾ MP ਰਾਜ ਮਹਿੰਦਰ ਸਿੰਘ ਮਜੀਠਾ ਆਮ ਆਦਮੀ ਪਾਰਟੀ ਚ ਸ਼ਾਮਲ। ਜੀ
0: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ ਦੇ ਪ੍ਰੋਗਰਾਮ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਹਰਮਨ ਭਾਜੀ ਕੀ ਕਹਿੰਦੇ, ਆਹ ਸੌਂਗ ਪਲੇ ਕਰ ਦਿਓ ਜੀ ਅੱਜ, ਨਹੀਂ ਤਾਂ ਕੱਲ੍ਹ ਕਰ ਦਿੰਦੇ ਮੈਂ, ਹੁਣ ਖੁੱਲ੍ਹੇ ਹੀ ਹੋਣਾ 44 ਤੋਂ। ਹਰਮਨ ਭਾਜੀ ਅੱਧਾ ਪ੍ਰੋਗਰਾਮ ਮੇਰਾ ਕਰ ਜਾਂਦੇ ਆਪ, ਕਿਉਂਕਿ ਇਹਨਾਂ ਦੀਆਂ ਭੇਜੀਆਂ ਹੋਈਆਂ 17 ਆਪਾਂ ਪੜ੍ਹਦੇ ਹੁੰਦੇ ਹਾਂ। ਕੁਮਾਰੀ ਆਂਟੀ ਦਾ ਵੀ ਮੈਸੇਜ ਆ 93 ਤੋਂ, ਮੈਂ ਕਰਾਂ ਅਰਦਾਸ ਉਸ ਮਾਲਕ ਅੱਗੇ, ਤੱਤੀ ਬਾਹ ਨਾ ਕਿਸੇ ਨੂੰ ਲੱਗੇ, ਕਹਿੰਦੇ ਗੁੱਡ ਮਾਰਨਿੰਗ। ਬਿਲਕੁਲ, ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ। ਅਤੇ ਸ਼ਰਮਾ ਸਾਹਿਬ ਵੀ ਕਰ ਗਏ ਆਪਣੀ ਗੱਲਬਾਤ, ਅਤੇ ਚਲੋ ਦੋ ਇਜਾਜ਼ਤ ਭਾਈ, ਤਵਾ ਕਿਚਨ 'ਤੇ ਜ਼ਰੂਰ ਜਾਇਓ। ਤਵਾ ਕਿਚਨ ਵਾਲਿਆਂ ਦੇ ਤੁਸੀਂ ਵਧੀਆ ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ, ਤਵਾ ਕਿਚਨ, ਤਵਾ ਕਿਚਨ 905-790-1699, ਤਵਾ ਕਿਚਨ ਵਾਲਿਆਂ 'ਤੇ ਕੇਟਰਿੰਗ ਵੀ ਕਰਾ ਸਕਦੇ ਹੋ। ਦੋ ਇਜਾਜ਼ਤ, ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਬੁਲਾਈਏ ਫਤਿਹ ਆਪਣੇ ਤੋਂ ਬਾਅਦ ਸੱਜਰੀ ਸਵੇਰ ਲੈ ਕੇ ਪ੍ਰੋਗਰਾਮ ਛੇਵੀਂ ਪੱਠਲ ਹੋਣੀ ਹਾਜ਼ਰ। ਬੁਲਾਈਏ ਫਤਿਹ, ਵਾਧਾ ਘਾਟਾ ਬੋਲਿਆ ਕਿਵੇਂ ਕਰਦੇ ਹੋ ਮਾਫ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ ਦੋ ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ 2-2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਐਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 647-539-4499। ਧੰਨਵਾਦ।
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
2: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇ ਗੈਰੀ ਨੂੰ
4: 9054595533
2: 9054595533
4: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Yep. Asas, guasas, hebisas, nadit hosi bisas, bole sone hal, sasya kal.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: क्या बात है जी, वेरी गुड मॉर्निंग, हैप्पी वीक डे। अज हफ्ते की शुरुआत है, परमात्मा अगे अरदास है भी यह हफ्ता परिवारां दे विच, कारोबारां दे विच खुशियां खेड़े ते वादे लैके आवे। ते दोस्तों तुहाडा अपना प्रोग्राम सजरी सवेर विद शमी पठान लैके तुहाडी कचहरी दे विच हाजिर है। 6 बजे तक तुहाडा साडा साथ होवेगा, जिहदे विच खूब सारियां जो वीकेंड ते हजे तक अपडेट्स मेरे तक पहुंचियां ने उह सांझियां कीतियां जाणगे। अगे जाके साडे नाल साडे सीनियर पत्रकार सरदार ਸਪਾਲ ਸਿੰਘ ਜੌਹਲ ਉਹ ਸਾਡੇ ਨਾਲ ਹਾਜ਼ਰੀ ਲਵਾਉਣਗੇ ਤੇ ਤੁਹਾਨੂੰ ਤੱਕ ਜੋ ਵੱਖ ਵੱਖ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। ਸੋ ਇਸੇ ਤਰ੍ਹਾਂ ਜੁੜੇ ਰਹਿਣਾ, ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ। ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ, ਤੁਸੀਂ ਚਾਹੁੰਦੇ ਹੋ ਵੀ ਅਪਡੇਟ ਕੀਤਾ ਜਾਵੇ, ਜਾਂ ਫਿਰ ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਦੇਖਦੇ ਪਏ ਹੋ, ਰੁਕਾਵਟ ਚੱਲ ਰਹੀ ਆ, ਡੀਟੂਰ ਲੱਗਾ ਹੋਇਆ ਆ, ਤਾਂ ਫਿਰ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, ਉੱਥੇ ਕਾਲ ਕਰਕੇ ਸਾਨੂੰ ਸਾਰਿਆਂ ਨੂੰ ਤੁਸੀਂ ਅਪਡੇਟ ਕਰ ਸਕਦੇ ਹੋ। ਨੰਬਰ ਹੈ ਜੀ 905-6 73-33-37 9056733337 ਤੇ ਤੁਸੀਂ ਕਾਲ ਕਰ ਸਕਦੇ ਹੋ। ਵੈਲਕਮ ਸਾਰਿਆਂ ਨੂੰ, ਵੈਰੀ ਗੁੱਡ ਮਾਰਨਿੰਗ, ਹੈਪੀ ਮੰਡੇ। ਗੀਤ ਤੋਂ ਆ ਜਿਹੜਾ ਬਾਬਾ ਨਜ਼ਮੀ ਹੋਣੀ ਆ ਜਿਹੜਾ ਕੁਝ ਕੁ ਸਤਰਾਂ ਲਿਖਿਆ ਸੀ, ਕਹਿੰਦੇ ਇੰਨੀ ਵਿੱਥ ਨਾ ਪਾਈਏ ਕੱਲ ਨੂੰ ਰਲ ਕੇ ਬਹਿ ਨਾ ਸਕੀਏ, ਇੱਕ ਦੂਜੇ ਨੂੰ ਦਿਲ ਆਪਣੇ ਦੀ ਗੱਲ ਵੀ ਫਿਰ ਕਹਿ ਨਾ ਸਕੀਏ। ਕਿਆ ਬਾਤ ਹੈ, ਕਿਆ ਬਾਤ ਹੈ। ਜ਼ਿੰਦਗੀ ਦੇ ਵਿੱਚ ਸਬਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਚੀਜ਼ ਸਬਰ ਕਰਨ ਤੋਂ ਬਾਅਦ ਵਿੱਚ ਮਿਲਦੀ ਹੈ ਨਾ, ਉਹਦਾ ਆਨੰਦ ਹੀ ਮਿੱਤਰੋ ਵੱਖਰਾ ਹੁੰਦਾ। ਚੰਗੇ ਟਾਈਮ ਵਿੱਚ ਬਹੁਤੀ ਅੱਤ ਨਾ ਚੱਕੋ, ਮਾੜਾ ਸਮਾਂ ਦੱਸ ਕੇ ਨਹੀਂ ਆਉਂਦਾ, ਅਰਸ਼ੋ ਥੱਲੇ ਸੁੱਟਣ ਲੱਗਿਆਂ ਰੱਬ ਫਿਰ ਪਲ ਵੀ ਨਹੀਂ ਲਾਉਂਦਾ। ਜਦੋਂ ਫਿਕਰਾਂ ਵਸੋ ਬਾਹਰ ਹੋ ਜਾਣ ਤਾਂ ਰੱਬ ਨੂੰ ਸੌਂਪ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਹੁੰਦਾ ਤਾਂ ਉਹੀ ਹੈ ਜੋ ਉਸ ਮਾਲਕ ਨੂੰ ਭਾਉਂਦਾ ਹੈ। ਲਾਜ ਰੱਖੀ ਮੇਰੇ ਮਾਲਕਾ, ਮੈਂ ਤਾਂ ਜ਼ਿੰਦਗੀ ਦਾ ਹਰ ਫੈਸਲਾ ਤੇਰੇ ਉੱਤੇ ਛੱਡਿਆ ਹੋਇਆ। ਮੈਨੂੰ ਮੇਰੇ ਕਰਮਾਂ ਤੇ ਭਰੋਸਾ ਨਹੀਂ, ਪਰ ਤੇਰੀਆਂ ਰਹਿਮਤਾਂ ਤੇ ਮੈਨੂੰ ਬੜਾ ਭਰੋਸਾ ਹੈ। ਮੇਰੇ ਕਰਮਾਂ ਵਿੱਚ ਤੇ ਕਮੀ ਹੋ ਸਕਦੀ ਹੈ, ਪਰ ਪਰਮਾਤਮਾ ਤੇਰੀਆਂ ਰਹਿਮਤਾਂ ਦੇ ਵਿੱਚ ਨਹੀਂ। ਕਦਰ ਤੇ ਇੱਜ਼ਤ ਉੱਥੇ ਹੀ ਮਿਲਦੀ ਹੈ ਮਿੱਤਰੋ, ਜਿੱਥੇ ਤੁਹਾਡੀ ਹਾਜ਼ਰੀ ਦੀ ਅਹਿਮੀਅਤ ਹੋਵੇ। ਜਿਨ੍ਹਾਂ ਰਿਸ਼ਤਿਆਂ ਵਿੱਚ ਹਰ ਵੇਲੇ ਤੁਹਾਨੂੰ ਹੀ ਆਪਣੇ ਹੋਣ ਦਾ ਸਬੂਤ ਦੇਣਾ ਪਵੇ ਨਾ, ਉੱਥੇ ਚੁੱਪ ਚਾਪ ਦੂਰ ਹੋ ਜਾਣਾ ਹੀ ਬਿਹਤਰ ਹੁੰਦਾ ਹੈ। ਹੰਕਾਰ ਅਤੇ ਸੰਸਕਾਰ, ਕਿਆ ਬਾਤ ਹੈ, ਇਹਨਾਂ ਦੇ ਵਿੱਚ ਕਹਿੰਦੇ ਬਹੁਤਾ ਫਰਕ ਨਹੀਂ ਹੁੰਦਾ। ਹੰਕਾਰ ਹੈ ਦੂਸਰਿਆਂ ਨੂੰ ਝੁਕਾ ਕੇ ਖੁਸ਼ ਹੁੰਦਾ ਹੈ, ਅਤੇ ਸੰਸਕਾਰ ਖੁਦ ਝੁੱਕ ਕੇ ਖੁਸ਼ ਹੁੰਦਾ ਹੈ। ਕਿਆ ਬਾਤ ਹੈ ਜੀ। ਸੋ ਉੱਥੇ ਹੀ ਦੋਸਤੋ ਕੁਝ ਕੁ ਜਿਹੜੀਆਂ ਅਪਡੇਟਸ ਹੈ ਬਹੁਤ ਜ਼ਰੂਰੀ ਨੇ, ਉਹ ਤੁਹਾਡੇ ਨਾਲ ਅੱਗੇ ਜਾ ਕੇ ਆਪਾਂ ਸ਼ਾਮਿਲ ਕਰਾਂਗੇ। ਤੁਹਾਡੇ ਕੁਝ ਕੁ ਜਿਹੜੇ ਟੈਕਸਟ ਮੈਸੇਜ ਹੈ, ਜਿਹੜੇ ਵਟਸਐਪ ਮੈਸੇਜ ਹੈ, ਮੇਰੇ ਤੱਕ ਪਹੁੰਚ ਚੁੱਕੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਤੇਜੀ ਜੀ, ਵੈਰੀ ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ। ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਵਿਕਰਮ ਜੀ ਗੁੱਡ ਮਾਰਨਿੰਗ, ਮਨਦੀਪ ਜੀ ਗੁੱਡ ਮਾਰਨਿੰਗ, 32-19 ਕਹਿੰਦੇ ਭਾਜੀ ਵੇਟਿੰਗ ਫੋਰ ਯੂ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਸਰ, ਵੈਰੀ ਗੁੱਡ ਮਾਰਨਿੰਗ। ਹਰਮਨ ਜੀ ਹੋਣਾ ਦਾ ਮੈਸੇਜ ਆਇਆ, ਕਹਿੰਦੇ 25 ਮਈ ਦੀ ਸੋਹਣੀ ਸਵੇਰ ਮੁਬਾਰਕ ਹੋਵੇ ਜੀ, ਅੱਜ ਜੇਠ ਮਹੀਨੇ ਦੀ 10ਵੀਂ ਦਾ ਪਵਿੱਤਰ ਦਿਹਾੜਾ ਹੈ ਜੀ, ਦਿਨ ਸੋਮਵਾਰ, ਪਰਮਾਤਮਾ ਸਭ ਨੂੰ ਖੁਸ਼ੀਆਂ ਤੰਦਰੁਸਤੀਆਂ ਤੇ ਚੜ੍ਹਦੀ ਕਲਾ ਬਖਸ਼ਣ। ਗੁੱਡ ਮਾਰਨਿੰਗ, ਕਿਆ ਬਾਤ ਹੈ ਹਰਮਨ ਭਾਜੀ, ਬਹੁਤ ਬਹੁਤ ਧੰਨਵਾਦ। ਬੁੱਧੀਮਾਨ ਇਨਸਾਨ ਤਾਂ ਬੋਲਦਾ ਹੈ ਕਿਉਂਕਿ ਉਸ ਕੋਲ ਬੋਲਣ ਨੂੰ ਕੁਝ ਚੰਗਾ ਹੁੰਦਾ ਹੈ, ਅਤੇ ਮੂਰਖ ਤਾਂ ਬੋਲਦਾ ਹੈ ਕਿਉਂਕਿ ਉਸਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਹੈ। ਕਿਆ ਬਾਤ ਹੈ। ਸੌਂ ਦੀ ਰਸੀਦ ਨਹੀਂ ਹੁੰਦੀ, ਅਤੇ ਵਾਅਦੇ ਜਿਹੜੇ ਪ੍ਰੋਮਿਸ ਹੈ ਉਹਨਾਂ ਦਾ ਬਿੱਲ ਨਹੀਂ ਹੁੰਦਾ, ਮੁਹੱਬਤ ਦਾ ਦਿਮਾਗ ਨਹੀਂ ਹੁੰਦਾ, ਤੇ ਧੋਖੇ ਦਾ ਦਿਲ ਨਹੀਂ ਹੁੰਦਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਹੈ ਹਰਮਨ ਜੀ ਹੋਣਾ ਵੱਲੋਂ ਭੇਜੀਆਂ। ਤੇ ਉੱਥੇ ਹੀ ਫਿਰ ਵਟਸਐਪ ਜਿਹੜੇ ਕੁਛ ਕੁ ਮੈਸੇਜ ਆਏ ਨੇ, ਜਤਿੰਦਰ ਜੀ ਵੈਰੀ ਗੁੱਡ ਮਾਰਨਿੰਗ ਭਾਅ ਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਮੁਲਤਾਨੀ ਸਾਹਿਬ ਜੀ ਦਾ ਆਇਆ, ਇਹਨਾਂ ਨੇ ਲਿਖਿਆ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਆਪ ਸਾਰਿਆਂ ਨੂੰ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਹੋਣਾ ਦਾ ਆਇਆ ਮੈਸੇਜ, ਕਹਿੰਦੇ ਗੁੱਡ ਮਾਰਨਿੰਗ, ਮੇ ਦਾ ਲਾਰਡ ਬਲੈਸ ਯੂਅਰ ਹੋਮ ਐਂਡ ਫੈਮਿਲੀ, ਐਂਡ ਮੇ ਯੂ ਫੀਲ ਹਿਜ਼ ਪ੍ਰੈਜੈਂਸ ਐਂਡ ਪ੍ਰੋਟੈਕਸ਼ਨ ਓਵਰ ਯੂਅਰ ਲਵਡ ਵਨਸ, ਹੈਵ ਏ ਗ੍ਰੇਟ ਵੀਕ, ਹੈਪੀ ਮੰਡੇ। ਕਿਆ ਬਾਤ ਹੈ, ਹੈਪੀ ਮੰਡੇ, ਅੱਧਾ ਤਾਂ ਮੇਰਾ ਦਿਨ ਹੈ ਜਿਹੜਾ ਤੁਸੀਂ ਸਾਰੇ ਬਣਾ ਦਿੰਦੇ ਹੋ, ਇੰਨੇ ਸੋਹਣੇ ਜਿਹੜੇ ਮੈਸੇਜਸ ਤੁਸੀਂ ਘੱਲ ਦਿੰਦੇ ਹੋ, ਹੈ ਦਿਲ ਹੈ ਮੇਰਾ, ਕਿਆ ਬਾਤ, ਗਦ ਗਦ ਹੋਠ ਦਾ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਬਹੁਤ ਇੰਨਾ ਤੁਸੀਂ ਪਿਆਰ ਹੈ ਜਿਹੜਾ ਪ੍ਰੋਗਰਾਮ ਨੂੰ ਬਖਸ਼ਦੇ ਹੋ। ਦੋਸਤੋ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦਾ ਨੰਬਰ 905-6 73-33-37 9056733337 ਤੇ ਤੁਸੀਂ ਕਾਲ ਕਰ ਸਕਦੇ ਹੋ। ਸੰਧੂ ਸਾਹਿਬ ਵੈਲਕਮ ਜੀ, ਐਨੂ ਗੁੱਡ ਮਾਰਨਿੰਗ ਸਰ।
1: ਸਸਿਕਾ ਸਰ ਬਹੁਤ ਸੁਣੀਆਂ ਬਾਬਾ ਨਜ਼ਮੀ ਕਹਿੰਦਾ ਤੂੰ ਕੋ ਟਾਵੇਂ ਮੇਰੇ ਮੰਦਰ ਨੂੰ ਮੈਂ ਕੋ ਟਾਵਾਂ ਤੇਰੀ ਮਸਜਿਦ ਨੂੰ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਸਾਡੇ ਧਰਮ ਨੂੰ ਅੱਗੇ ਰੱਖ ਕੇ ਆਪਣੀਆਂ ਰੋਟੀਆਂ ਸੇਕਦੇ ਇਹਨਾਂ ਨੂੰ ਮੈਨੂੰ ਲੱਗਦਾ ਕਿ ਪਤਾ ਨੀ ਰੱਬ ਕਦੋਂ ਬਖਸ਼ੂਗਾ ਤੇ ਬਾਕੀ ਬੜੀਆਂ ਸੋਹਣੀ ਗੱਲਾਂ ਕਹਿੰਦਾ ਇਹੋ ਜਿਹੇ ਮਿੱਠੇ ਬੋਲ ਬੋਲੋ ਕਿ ਕੱਲ ਨੂੰ ਵਾਪਸ ਲੈਣੇ ਪੈਣ ਤੇ ਤੁਹਾਨੂੰ ਕੌੜੀ ਨਾ ਲੱਗੇ।
0: ਕੀ ਬਾਤ, ਸਹੀ ਗੱਲ, ਬਿਲਕੁਲ ਦਰੁਸਤ,
1: ਬਹੁਤ ਵਧੀਆ। ਤੇ ਕਈ ਬੰਦੇ ਵਾਕਿਆ ਕਟਾਸ਼ ਕਰਦੇ ਆ, ਚੰਗੀ ਲੱਗਦੀ ਆ, ਸਮੇਂ ਦੇ ਨਾਲ ਚੀਜ਼ਾਂ ਚਾਹੀਦੀ ਨੇ
0: ਜੀ।
1: ਥੈਂਕ ਯੂ ਸ਼ਮੀ, ਸੁਣ ਰਿਹਾ ਤੁਹਾਨੂੰ
0: ਜੀ। ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਵਾਸਤੇ। ਤੇ ਦੋਸਤੋ, ਪੀਰ ਪੁਲਿਸ ਹੈ ਜਿਹੜੀ, ਉਹਨੇ ਆ ਜਿਹੜਾ ਜਨਹਿਤ ਦੇ ਵਿੱਚ ਕਹਿ ਲਓ ਜਾਂ ਫਿਰ ਸੁਚੇਤ ਜਾਂ ਜਾਗਰੂਕ ਕੀਤਾ, ਪ੍ਰੀਕੋਸ਼ਨਸ ਲੈਣ ਵਾਸਤੇ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਵੀ ਪ੍ਰੋਗਰਾਮ ਹੋਣਗੇ, ਕੌਂਸਰਟ ਹੋਣਗੇ, ਉੱਥੇ ਜਿਹੜੀ ਹੈ ਪੀਲ ਪੁਲਿਸ ਆਪਣੀ ਪ੍ਰੈਜੈਂਸ ਹੈ ਜਿਹੜੀ ਉਹ ਜ਼ਿਆਦਾ ਰੱਖੇਗੀ, ਕਿਉਂਕਿ ਜਿਹੜੀਆਂ ਕੁਛ ਕੁ ਜਿੱਦਾਂ ਵਿਕਟੋਰੀਆ ਡੇ 'ਤੇ ਆ ਜਿਹੜੇ ਇੰਸੀਡੈਂਟ ਹੋਏ ਨੇ ਐਸ਼ ਬ੍ਰਿਜ ਦੇ ਉੱਤੇ ਜਾਂ ਫਿਰ ਚੰਗਿਊਜ਼ੀ ਪਾਰਕ ਬ੍ਰੈਂਪਟਨ ਦੇ ਵਿੱਚ, ਜਿੱਥੇ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਰਾਹਗੀਰਾਂ 'ਤੇ ਜਾਂ ਫਿਰ ਜਿਹੜੇ ਕੌਂਸਰਟ ਦੇ ਵਿੱਚ ਫੈਮਿਲੀ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਹੋਏ ਸੀਗੇ, ਉਹਨਾਂ 'ਤੇ ਫਾਇਰ ਕਰੈਕਰਸ ਜਾਂ ਆਤਿਸ਼ਬਾਜ਼ੀਆਂ ਚਲਾਤੀਆਂ ਸੀਗੀਆਂ, ਉਸ ਨੂੰ ਦੇਖਦੇ ਹੋਏ ਕਹਿੰਦੇ ਵੀ ਅਸੀਂ ਆ ਜਿਹੜਾ ਸੋਸ਼ਲ ਮੀਡੀਆ 'ਤੇ ਇਸ ਟਾਈਮ ਸਾਨੂੰ ਇਹ ਭਾਫ ਆ ਰਹੀ ਹੈ ਵੀ ਇਹੋ ਜਿਹੀਆਂ ਗਤੀਵਿਧੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦੀਆਂ ਨੇ। ਸੋ ਇਸ ਕਰਕੇ ਕਹਿੰਦੇ ਵੀ ਪੁਲਿਸ ਹੈ ਜਿਹੜੀਆਂ ਔਨਲਾਈਨ ਐਕਟੀਵਿਟੀਜ਼ ਦੇ ਉੱਤੇ ਆਪਣੀ ਬਾਜ ਅੱਖ ਰੱਖ ਰਿਹਾ ਆ। ਅਤੇ ਨਾਲ ਦੀ ਨਾਲ ਇੱਥੇ ਮੈਨੂੰ ਇਹ ਵੀ ਆ ਗਿਆ ਵੀ ਇਹ ਤਾਂ ਇੱਦਾਂ ਹੋ ਗਿਆ ਵੀ ਆਪਾਂ ਜਿੱਦਾਂ ਥਰਡ ਵਰਲਡ ਕੰਟਰੀ 'ਤੇ ਆ ਗਏ ਹੁਣ, ਵੀ ਹੁਣ ਸਾਨੂੰ ਸੋਚਣਾ ਪਵੇਗਾ। ਦੇਖੋ ਕੈਨੇਡਾ ਦੇ ਵੀ ਆ ਰਿਹਾ ਆ, ਹਾਂਜੀ, ਉਦੋਂ ਦੇਖੋ ਕਿੰਨੀ ਚਾਰੇ ਪਾਸੇ ਰੌਣਕ ਹੁੰਦੀ ਹੈ, ਕਈ ਮੇਲੇ ਆ ਜਿਹੜੇ ਆਲੇ ਆਲੇ ਦੁਆਲੇ ਜਿਹੜੇ ਖੁੱਲ੍ਹੇ ਲੱਗਦੇ ਨੇ, ਜਿੱਥੇ ਪਬਲਿਕ ਐਕਸੈਸ ਹੁੰਦਾ ਆ, ਸੋ ਤੁਸੀਂ ਫਰੀ ਐਕਸੈਸ ਜਾਂ ਕਹਿ ਲਓ ਹੁੰਦਾ ਆ। ਸੋ ਇਹ ਫਿਰ ਇੱਕ ਡਰ ਦਾ ਮਾਹੌਲ ਆ ਜਾਂਦਾ, ਪਰਿਵਾਰ ਕਹਿੰਦੇ ਵੀ ਕਿਉਂ ਆ ਜਿਹੜਾ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਜਾਣਾ, ਉੱਥੇ ਕੁਛ ਵੀ ਹੋ ਸਕਦਾ ਹੈ। ਪਰ ਚਲੋ, ਪੁਲਿਸ ਕਹਿ ਰਹੀ ਹੈ ਵੀ ਤੁਸੀਂ ਡਰੋ ਨਾ, ਅਸੀਂ ਆ ਜਿਹੜੀ ਆਪਣੀ ਪ੍ਰੈਜੈਂਸ, ਅਸੀਂ ਪੂਰੀ ਜਾਗਰੂਕ ਸੁਚੇਤ ਹੋ ਕੇ ਅਤੇ ਨਫ਼ਰੀ ਵਧਾ ਕੇ ਅਜੇ ਇੱਦਾਂ ਦੇ ਕੋਈ ਈਵੈਂਟ ਹੁੰਦੇ ਪਏ, ਸਾਡੀ ਜਿਹੜੀ ਪ੍ਰੈਜੈਂਸ ਹੈ ਜਿਹੜੀ ਅੱਗੇ ਨਾਲੋਂ ਦੁੱਗਣੀ ਤਿਗਣੀ ਹੋਵੇਗੀ। ਸੋ ਆਸ ਕਰਦੇ ਹਾਂ ਜਿਹੜੇ ਇੱਦਾਂ ਦੇ ਸ਼ਰਾਰਤੀ ਅਨਸਰ ਹੈ ਉਹਨਾਂ 'ਤੇ ਸਖ਼ਤ ਕਾਰਵਾਈ ਅਤੇ ਉਹਨਾਂ 'ਤੇ ਨਕੇਲ ਹੈ ਜਿਹੜੀ ਉਹ ਕੱਸੀ ਜਾਵੇ। ਇੱਕ ਕਹਿ ਲਓ ਵੀ ਰਿਪੋਰਟ ਆਈ ਹੈ, ਇਹ ਜਿਹੜੇ ਸਾਡੇ ਯੰਗ ਅਤੇ ਯੂਥ ਨੇ ਉਹਨਾਂ ਦੇ ਉੱਤੇ ਇਹ ਰਿਪੋਰਟ ਹੈ ਜਿਹੜੀ ਇਹ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਜ਼ਿਆਦਾਤਰ ਜਿਹੜੇ 12 ਸਾਲ ਤੋਂ ਲੈ ਕੇ 24 ਸਾਲ ਦੇ ਜਿਹੜੇ ਯੂਥ ਹੈ, ਜਿਹਦੇ 'ਚ ਟੀਨ ਵੀ ਆ ਜਾਂਦੇ ਆ, ਉਹਨਾਂ ਬੱਚਿਆਂ ਦੇ ਉੱਤੇ ਇਹ ਰਿਪੋਰਟ ਇਹ ਆਧਾਰਿਤ ਹੈ। ਰਿਪੋਰਟ ਦੇ ਵਿੱਚ ਇਹ ਰਿਪੋਰਟ ਇੱਦਾਂ ਨਹੀਂ ਹੈ ਵੀ ਇੱਕ ਸਾਲ ਦੀ ਹੈ, 10 ਸਾਲਾਂ ਦੇ ਪਿੱਛੋਂ ਜੀ ਰਿਪੋਰਟ ਦੇ ਵਿੱਚ ਨਿਚੋੜ ਕੱਢਿਆ ਗਿਆ। ਕਹਿੰਦੇ ਵੀ ਬੱਚਿਆਂ ਦੇ ਵਿੱਚ ਇਸ ਟਾਈਮ ਹੈ ਜਿਹੜਾ ਮੈਂਟਲ ਸਟਰੈਸ ਹੈ ਜਿਹੜਾ ਉਹ ਵੱਧਦਾ ਜਾ ਰਿਹਾ। 25% ਜਿਹੜੇ ਬੱਚੇ ਹੈ ਉਹ ਮੈਂਟਲ ਸਟਰੈਸ ਦੇ ਵਿੱਚੋਂ ਆ ਜਿਹੜੇ ਗੁਜ਼ਰ ਰਹੇ ਆ, ਅਤੇ ਉਹਦੇ ਕਾਰਨ ਵੀ ਆ ਜਿਹੜੇ ਬਹੁਤ ਦੱਸੇ ਆ। ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਵੀ ਜਿੱਦਾਂ ਟੈਕਨੋਲੋਜੀ ਦੇ ਵਿੱਚ ਬੰਦਾ ਖੁੱਭਦਾ ਜਾ ਰਿਹਾ, ਉਸੇ ਤਰ੍ਹਾਂ ਬੱਚਿਆਂ ਦੇ ਵਿੱਚ ਜਿਹੜਾ ਸਟ੍ਰੈਸ ਲੈਵਲ ਆ ਉਹ ਵੱਧਦਾ ਜਾ ਰਿਹਾ। ਅੱਛਾ, ਕਾਹਤੋਂ ਵੱਧਦਾ ਜਾ ਰਿਹਾ ਆ ਉਹਦਾ ਜਿਹੜਾ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ। ਸੋ ਕਹਿੰਦੇ ਵੀ ਇੱਕ ਤਾਂ ਸੋਸ਼ਲ ਮੀਡੀਆ ਦਾ ਐਕਸਪੋਜ਼ਰ ਹੈ ਜਿਹੜਾ ਬੱਚਿਆਂ ਨੂੰ ਬਹੁਤ ਪਹੁੰਚ ਰਿਹਾ, ਅਤੇ ਸਕਰੀਨ ਟਾਈਮ ਆ ਉਹਨਾਂ ਦਾ ਵੱਧ ਰਿਹਾ, ਡੇਟਾ ਟੈਕਨੋਲੋਜੀ ਦੇ ਨਾਲ ਵਾਹ ਵਾਸਤਾ ਉਹਨਾਂ ਦਾ ਜ਼ਿਆਦਾ ਹੋ ਰਿਹਾ, ਐਕਾਡੈਮਿਕ ਪ੍ਰੈਸ਼ਰ ਆ ਜਿਹੜਾ ਉਹ ਵੀ ਆ ਜਿਹੜਾ ਜ਼ਿਆਦਾ ਵੱਧ ਰਿਹਾ, ਕੰਪੀਟੀਸ਼ਨ ਆ ਜਿਹੜਾ ਉਹਦੀ ਭਾਵਨਾ ਜਿਹੜੀ ਆ ਉਹ ਵੀ ਜ਼ਿਆਦਾ ਵੱਧ ਰਹੀ ਹੈ। ਸੋ ਜਿਸ ਕਰਕੇ ਇਹ ਚੀਜ਼ਾਂ ਬੱਚਿਆਂ 'ਤੇ ਹਾਵੀ ਹੋ ਰਹੀਆਂ ਨੇ, ਅਤੇ ਬੱਚਿਆਂ ਦੇ ਮੈਂਟਲ ਸਟਰੈਸ ਲੈਵਲ ਨੂੰ ਆ ਜਿਹੜਾ ਉੱਪਰ ਨੂੰ ਚੱਕਿਆ ਜਾ ਰਿਹਾ। ਉੱਥੇ ਹੀ US ਗ੍ਰੀਨ ਕਾਰਡ ਪੋਲਿਸੀ ਹੈ ਜਿਹੜਾ ਉਹਦੇ ਵਿੱਚ ਆ ਜਿਹੜਾ ਅਨਾਊਂਸਮੈਂਟ ਇਸ ਵੀਕਐਂਡ 'ਤੇ ਕੀਤੀ ਗਈ ਵੀ ਭਾਈ ਜਿਹੜੇ ਉੱਥੇ ਜਿੰਨੇ ਵੀ ਆ ਜਿਹੜੇ ਵਿਜ਼ਟਰਸ ਨੇ ਜਾਂ ਟੈਂਪਰਰੀ ਵਰਕਰਸ ਨੇ ਅਤੇ ਉਹ ਗ੍ਰੀਨ ਕਾਰਡ ਲੈਣਾ ਚਾਹੁੰਦੇ ਨੇ, ਪਹਿਲਾਂ ਤਾਂ ਸੀਗਾ ਨਾ ਤੁਸੀਂ ਉੱਥੇ ਕੰਮ ਕਰਦੇ ਹੋ ਜਿੱਦਾਂ ਆਪਾਂ ਇੱਥੇ ਕੈਨੇਡਾ ਦੇ ਵਿੱਚ ਕਰਦੇ ਹਾਂ, ਉਸੇ ਤਰ੍ਹਾਂ US ਦੇ ਵਿੱਚ ਜਿਹੜਾ ਤੁਸੀਂ ਕੰਮ ਕਰਦੇ ਹੋ, ਤੁਸੀਂ ਆ ਜਿਹੜੇ ਕੁਛ ਉਹਨਾਂ ਦਾ ਜਿਹੜੇ ਕ੍ਰਾਈਟੀਰੀਆ ਪਾਸ ਕਰ ਲੈਂਦੇ ਹੋ ਤਾਂ ਤੁਸੀਂ ਆ ਜਿਹੜਾ ਉੱਥੇ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕਦੇ ਹੋ। ਪਰ ਜਦੋਂ ਦੇ ਟਰੰਪ ਸਾਹਿਬ ਆਏ ਨੇ ਬਹੁਤ ਕੁਛ ਉਥਲ ਪੁਥਲ ਉਹਨਾਂ ਨੇ ਕਰ ਦਿੱਤਾ, ਅਤੇ ਹੁਣ ਕਹਿੰਦੇ ਵੀ ਜੇ ਤੁਸੀਂ ਉੱਥੇ ਕੰਮ ਕਰਦੇ ਹੋ ਭਾਵੇਂ ਸਟੂਡੈਂਟ ਦੇ ਹੋ ਜਾਂ ਟੈਂਪਰਰੀ ਵਰਕਰਸ ਹੈਗੇ ਹੋ ਅਤੇ ਗ੍ਰੀਨ ਕਾਰਡ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆ ਜਿਹੜਾ US ਦਾ ਮੁਲਕ ਹੈ ਜਿਹੜਾ ਉਹ ਛੱਡਣਾ ਪਵੇਗਾ, ਅਤੇ ਆਪਣੇ ਬੈਕ ਹੋਮ ਤੋਂ ਹੀ ਆ ਜਿਹੜਾ ਫਾਈਲ ਆ ਜਿਹੜੀ ਉਹ ਅਪਲਾਈ ਕਰਨੀ ਪਵੇਗੀ। ਹਾਂ, ਪਰ ਉਹਦੇ ਵਿੱਚ ਕੁਝ ਕੁ ਜਿਹੜੀਆਂ ਐਕਸੈਪਸ਼ਨਸ ਹੈ ਜਿਹੜੀਆਂ ਉਹ ਰੱਖੀਆਂ ਗਈਆਂ ਨੇ, ਕੁਝ ਕੁ ਨੂੰ ਆ ਜਿਹੜਾ ਐਕਸੈਪਸ਼ਨ ਦੇ ਤੌਰ 'ਤੇ ਆ ਜਿਹੜੀ ਰਾਹਤ ਹੈ ਜਿਹੜੀ ਉਹ ਦਿੱਤੀ ਗਈ ਹੈ। ਅਤੇ ਉੱਥੇ ਹੀ ਮਿੱਤਰੋ ਇੱਕ ਬੜੀ ਵਧੀਆ ਕਹਿ ਲਓ ਵੀ ਇੱਕ ਠੰਡਾ ਬੁੱਲਾ ਜਿਹਨੂੰ ਕਹਿੰਦੇ ਹੁੰਦੇ, ਕੋਸ਼ਿਸ਼ ਤਾਂ ਮੇਰੀ ਇੱਦਾਂ ਦੀ ਹੁੰਦੀ ਹੈ ਖਬਰ, ਪਰ ਇੱਕ ਖਬਰ ਅੱਗੇ ਜਾ ਕੇ ਇਹੋ ਜਿਹੀ ਹੈ ਜਿਹੜੀ ਮੈਂ ਚਾਹੁੰਦਾ ਨਹੀਂ ਸੀ, ਪਰ ਇੱਕ ਖਬਰ ਦੇ ਤੌਰ 'ਤੇ ਮੈਨੂੰ ਜ਼ਰੂਰ ਹੈ ਜਿਹੜੀ ਉਹ ਸਾਂਝੀ ਕਰਨੀ ਪੈਣੀ ਹੈ, ਤਾਂ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਕਰਦਾ। ਆਪਣੇ ਗੁਰਿੰਦਰ ਵੀਰ ਸਿੰਘ ਹੈ ਜਿਹੜੇ ਉਹਨਾਂ ਨੇ 100 ਮੀਟਰ ਰੇਸ ਦੇ ਵਿੱਚ ਸਪਰਿੰਟ ਲਾ ਕੇ ਜੋ ਇੰਡੀਆ ਦਾ ਨੈਸ਼ਨਲ ਰੈਕਰਡ ਸੀਗਾ ਉਹ ਤੋੜ ਦਿੱਤਾ। ਰਾਂਚੀ ਦੇ ਵਿੱਚ ਜਿਹੜਾ ਇਹ ਮੁਕਾਬਲਾ ਸੀਗਾ ਫੈਡਰੇਸ਼ਨ ਕੱਪ ਸੀਗਾ, ਅਤੇ ਉੱਥੇ ਆ ਜਿਹੜੇ ਉਹਨਾਂ ਨੇ ਆ ਜਿਹੜਾ ਪਹਿਲਾਂ ਜਿਹੜਾ 10.10 ਸੈਕਿੰਡ ਦਾ ਬੈਰੀਅਰ ਸੀਗਾ ਇਸ ਨੂੰ ਆ ਜਿਹੜਾ ਤੋੜ ਕੇ ਹੁਣ 10.09 ਸੈਕਿੰਡਸ ਦਾ ਜਿਹੜਾ ਕਰ ਦਿੱਤਾ। ਓਲੰਪਿਕਸ ਦੇ ਵਿੱਚ ਉਸੇਨ ਬੋਲਟ ਹੈ ਜਿਹੜਾ, ਉਹਨਾਂ ਦਾ ਨਾਂ ਬੜੇ ਅਦਬ ਦੇ ਨਾਲ ਲਿੱਤਾ ਜਾਂਦਾ ਜਦੋਂ ਵੀ ਦੌੜਾਂ ਦੀ ਗੱਲ ਹੁੰਦੀ ਹੈ, ਭਾਵੇਂ 100 ਮੀਟਰ 4x100 ਮੀਟਰ ਰਿਲੇਅ ਦੀ ਗੱਲ ਕਰ ਲਈਏ, ਕਿਉਂਕਿ ਉਹਨਾਂ ਦਾ ਜਿਹੜਾ ਰੈਕਰਡ ਹੈ ਲੈਜੈਂਡਰੀ ਵਰਲਡ ਰੈਕਰਡ ਹੈ। ਅਤੇ ਗੁਰਵਿੰਦਰ ਵੀਰ ਕਹਿੰਦਾ ਵੀ ਮੈਂ ਇਸੇ ਤਰ੍ਹਾਂ ਮਿਹਨਤ ਕਰਦਾ ਰਹਾਂਗਾ ਅਤੇ ਮੈਨੂੰ ਆਸ ਹੈ ਵੀ ਮੈਂ ਜਿਹੜਾ ਵਰਲਡ ਰੈਕਰਡ ਦੇ ਕੋਲ ਵੀ ਪਹੁੰਚ ਜਾਵਾਂਗਾ। ਬਹੁਤ ਬਹੁਤ ਮੁਬਾਰਕਾਂ ਸਾਡੇ ਇਸ ਵੀਰ ਨੂੰ, ਇਸੇ ਤਰ੍ਹਾਂ ਇਹ ਮਿਹਨਤ ਕਰਦਾ ਰਹੇ। ਅਤੇ ਉੱਥੇ ਹੀ ਇੱਕ ਸਟੱਡੀ ਹੋਈ ਐਬਕਸ ਡਾਟਾ ਵੱਲੋਂ, ਉਹਨਾਂ ਦੀ ਸਟੱਡੀ ਹੈ ਜਿਹੜੀ, ਉਹਨਾਂ ਨੇ ਇਹ ਕਿਹਾ ਵੀ 47% ਜਿਹੜੇ ਲੋਕ ਇਹ ਮੰਨਦੇ ਆ ਵੀ ਕੈਨੇਡਾ ਜਿਹੜਾ ਆ ਉਹ ਰਾਈਟ ਡਾਇਰੈਕਸ਼ਨ 'ਤੇ ਇਸ ਵਕਤ ਚੱਲ ਰਿਹਾ ਮਾਰਕਾਨੀ ਸਾਹਿਬ ਦੀ ਅਗਵਾਈ ਦੇ ਵਿੱਚ। ਇਹ ਮੈਂ ਨਹੀਂ ਕਹਿ ਰਿਹਾ, ਮੈਂ ਤੁਹਾਡੇ ਤੱਕ ਜਿਹੜੀਆਂ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਉਹਨਾਂ ਦੇ ਆਧਾਰ 'ਤੇ ਤੁਹਾਡੇ ਨਾਲ ਮੈਂ ਸਾਰੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। ਸੋ ਉਹਨਾਂ ਨੇ ਐਬਕਸ ਡਾਟਾ ਦੀ ਜਿਹੜੀ ਰਿਪੋਰਟ ਹੈ ਉਹਨੇ ਦੱਸਿਆ 47% ਆਫ ਕੈਨੇਡੀਅਨਸ ਬਿਲੀਵ ਦੈਟ ਦਾ ਗਵਰਨਮੈਂਟ ਆਫ ਕੈਨੇਡਾ ਇਜ਼ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ। ਸੋ ਇਹ ਆ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ, ਬਾਕੀ 39% ਆ ਜਿਹੜੇ ਕਹਿ ਰਹੇ ਆ ਵੀ ਨਹੀਂ ਭਾਈ ਕੈਨੇਡਾ ਜਿਹੜਾ ਆ ਦੂਸਰੇ ਪਾਸੇ ਹੋਰ ਪਾਸੇ ਨੂੰ ਤੁਰਿਆ ਪਿਆ। ਜਦੋਂ ਆਪਾਂ ਦੀਨ ਦੁਨੀਆ ਦੀ ਗੱਲ ਕਰਦੇ ਹਾਂ, ਵਰਲਡ ਲੈਵਲ ਦੀ ਗੱਲ ਕਰਦੇ ਪਏ ਹਾਂ, ਤਾਂ ਉੱਥੇ ਜਿਹੜੇ ਕੈਨੇਡੀਅਨਸ ਇਹ ਮੰਨਦੇ ਨੇ ਵੀ 76% ਆਫ ਕੈਨੇਡੀਅਨਸ ਆ ਜਿਹੜੇ ਉਹ ਇਹ ਸਮਝਦੇ ਆ ਵੀ ਦੁਨੀਆ ਜਿਹੜੀ ਹੈ ਇਸ ਟਾਈਮ ਗਲਤ ਦਿਸ਼ਾ ਦੇ ਵਿੱਚ ਜਾ ਰਹੀ ਹੈ। ਅਤੇ 80% ਹੈ ਜਿਹੜੇ ਉਹ ਕਹਿ ਰਹੇ ਆ ਵੀ ਖਾਸ ਤੌਰ 'ਤੇ ਜਿਹੜਾ ਯੂਨਾਈਟਡ ਸਟੇਟ ਦੀਆਂ ਜਿਹੜੀਆਂ ਪੋਲਿਸੀ ਹੈ ਜਾਂ ਜਿਸ ਹਿਸਾਬ ਦਾ ਉਸਨੇ ਰੁੱਖ ਅਪਣਾਇਆ ਪਿਆ ਉਹ ਬਿਲਕੁਲ ਹੈ ਜਿਹੜਾ ਗਲਤ ਪਾਸੇ ਨੂੰ ਹੈ ਜਿਹੜਾ ਚੱਲ ਰਿਹਾ ਹੈ। ਅਤੇ ਉੱਥੇ ਹੀ ਦੋਸਤੋ ਇਹ ਜਿਹੜੀ ਖਬਰ ਹੈ ਮੈਂ ਸਾਂਝੀ ਕਰਦਾ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
2: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ, ਤੇ ਤੁਹਾਡੀ ਖਬਰ ਬਿਲਕੁਲ ਸਹੀ ਹੈ ਜੀ। ਇਹ ਰਾਂਚੀ ਬਿਹਾਰ ਦੇ ਵਿੱਚ ਹੋ ਰਹੀਆਂ ਸੀ ਨੈਸ਼ਨਲ ਗੇਮਾਂ
0: ਜੀ ਜੀ,
2: ਉਹਦੇ ਵਿੱਚ ਮੁੰਡਾ ਜਿਹੜਾ ਗੁਰਿੰਦਰ ਸਿੰਘ ਹੈ ਇਹਨੇ 10.6 ਦਾ ਟਾਈਮ ਕੱਢ ਕੇ ਆਪਣੇ ਨਵਾਂ ਨੈਸ਼ਨਲ ਰਿਕਾਰਡ ਪੈਦਾ ਕੀਤਾ। ਇਹਦੇ ਅੱਗੇ ਵੀ ਇਹ ਮੁੰਡਾ ਵਧੀਆ ਕਰੇਗਾ। ਔਰ ਵੈਸੇ ਵੀ ਕੱਲ ਪਰਸੋਂ ਆਪਣੇ ਪੰਜਾਬ ਸਰਕਾਰ ਨੇ 32.5 ਕਰੋੜ ਦੇ ਜੀ ਇਨਾਮ ਦਿੱਤੇ ਆ ਜਿਹੜੇ ਪੰਜਾਬ ਦੇ ਖਿਡਾਰੀ ਸੀਗੇ ਤੇ ਨਾਲ ਮਹਾਰਾਣਾ ਰਣਜੀਤ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਉਹਨਾਂ ਨੂੰ। ਤੇ ਇਹਦੇ ਵਿੱਚ ਕ੍ਰਿਕਟ ਦੀ ਜਿਹੜੀ ਆਪਣੀ ਹਰਲੀਨ ਕੌਰ ਕੁੜੀ ਆ ਆਪਣੇ
0: ਹਰਮਨਪ੍ਰੀਤ ਕੌਰ ਨਾਲ,
2: ਸੋਰੀ ਹਰਮਨਪ੍ਰੀਤ ਕੌਰ, ਤੇ ਨਾਲ ਹੋਰ ਜਿਹੜੇ ਮੁੰਡੇ ਹਾਕੀ ਦੇ ਪਲੇਅਰ ਸੀਗੇ ਜਾਂ ਜਿਹਨਾਂ ਨੇ ਇੰਡੀਵਿਜੁਅਲ ਸਾਰੀਆਂ ਗੇਮਾਂ ਦੇ ਉੱਤੇ ਕੁਝ ਨਾ ਕੁਝ ਅਵਾਰਡ ਜਿੱਤੇ ਆ ਜਾਂ ਪੋਜੀਸ਼ਨ ਹਾਸਲ ਕੀਤੀ ਆ, ਤੇ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰੇਗਾ ਜੀ। ਪੰਜਾਬੀ ਨੰਬਰ 1 ਹੋਣਗੇ ਦੁਆਰਾ ਫਿਰ ਸ਼ੁਰੂਆਤ ਹੋਈ ਆ, ਪਰ ਇਸ ਮੁੰਡੇ ਦੀ ਵੀ ਸ਼ੂਰ ਕਰੀ ਪੰਜਾਬ ਸਰਕਾਰ ਹੈਲਪ ਕਰੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖਬਰ ਮਿਲ ਜਾਣੀ ਹੈ ਵੀ ਸਰ ਥੈਂਕ ਯੂ ਮਿਹਰਬਾਨੀ ਤੁਹਾਡਾ ਟਾਈਮ ਦੇ
0: ਜੀ। ਬਹੁਤ ਬਹੁਤ ਧੰਨਵਾਦ ਕਮਲਜੀਤ ਭਾਜੀ, ਬਹੁਤ ਬਹੁਤ ਧੰਨਵਾਦ। ਤੇ ਸਾਡੀ ਵੀ ਇਹੀ ਅਰਦਾਸਾਂ ਆ ਵੀ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਸ ਨੂੰ ਆ ਜਿਹੜਾ ਇਹ ਦੱਸਿਆ ਗਿਆ ਵੀ ਭਾਈ ਉੱਥੇ 5ਵਾਂ ਦਰਿਆ ਵਹਿ ਗਿਆ, ਹਾਂਜੀ, ਸੋ ਉੱਦਾਂ ਤਾਂ ਖੇਡ ਦੇ ਮਾਮਲਿਆਂ ਦੇ ਵਿੱਚ ਆ ਜਿਹੜੇ ਹਮੇਸ਼ਾ ਪੰਜਾਬੀ ਮੋਹਰ ਹੀ ਰਹੇ ਨੇ, ਇੱਕ ਸਮਾਂ ਸੀਗਾ ਪਰ ਸਮੇਂ ਦੀਆਂ ਗਲਤ ਨੀਤੀਆਂ ਕਰਕੇ ਹਾਂਜੀ ਜਿਹੜੇ ਯੂਥ ਹੈ ਜਿਹੜਾ ਉਹ ਥੋੜ੍ਹਾ ਰਾਹ ਭਟਕ ਗਿਆ ਸੀਗਾ। ਅੱਛਾ, ਹਰਮਨਪ੍ਰੀਤ ਕੌਰ ਹੋਣਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਦਾ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ, ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਹੈ ਜਿਹੜੀ ਖੇਡਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਕਰ ਰਹੀ ਹੈ ਅਤੇ ਕਾਫੀ ਪੈਸਾ ਜਿਹੜਾ ਆ ਇਨਫਰਾਸਟ੍ਰਕਚਰ ਦੇ ਉੱਤੇ ਆ ਜਿਹੜਾ ਉਹ ਲਾਇਆ ਜਾ ਰਿਹਾ। ਮੈਂ ਦੋ ਕੁ ਖਬਰਾਂ ਉੱਥੇ ਹੀ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਜੌਲ ਸਾਹਿਬ ਵੀ ਆ ਜਿਹੜੇ ਹਾਜ਼ਰ ਹੋ ਚੁੱਕੇ ਨੇ। ਅਤੇ ਦੋਸਤੋ ਅੱਜ ਦਾ ਇਹ ਜਿਹੜਾ ਹਫ਼ਤਾ ਆ ਜਿਹੜਾ ਬਹੁਤ ਖਾਸ ਵੀ ਹੈ। ਕੈਨੇਡਾ ਸਰਕਾਰ ਇੱਕ ਤਾਂ ਜਿਹੜੇ ਹੈ ਚਾਈਨੀਜ਼ ਦੇ ਫੋਰਨ ਮਿਨਿਸਟਰ ਹੈ ਉਹ ਇੱਥੇ ਪਹੁੰਚ ਰਹੇ ਨੇ ਆਪਣੀ ਡੈਲੀਗੇਸ਼ਨਸ ਦੇ ਨਾਲ ਤਾਂ ਕਿ ਆ ਜਿਹੜਾ ਐਨਰਜੀ ਕਾਰਪੋਰੇਸ਼ਨ ਦੇ ਉੱਤੇ ਹੋਰ ਕੰਮ ਕੀਤਾ ਜਾਵੇ, ਟ੍ਰੇਡ ਦੇ ਉੱਤੇ ਹੋਰ ਕੰਮ ਕੀਤਾ ਜਾਵੇ। ਉਸ ਤੋਂ ਪਹਿਲਾਂ ਅੱਜ ਇੰਡੀਅਨ ਮਿਨਿਸਟਰ ਆਫ ਕਮਰਸ ਐਂਡ ਇੰਡਸਟਰੀ ਪਿਊਸ਼ ਗੋਇਲ ਸਾਹਿਬ ਹੈ ਜਿਹੜੇ ਆਪਣੇ 100 ਤੋਂ ਵੱਧ ਡੈਲੀਗੇਟਸ ਲੈ ਕੇ, ਇਹ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਡੈਲੀਗੇਟ ਹੈ ਜਿਹੜਾ ਕਿਸੇ ਫੋਰਨ ਮੁਲਕ ਦੇ ਵਿੱਚ ਜਿਹੜਾ ਇੰਨੀ ਵੱਡੀ ਤਾਦਾਦ ਦੇ ਵਿੱਚ ਪਹੁੰਚ ਰਿਹਾ। ਅਤੇ ਕੈਨੇਡਾ ਉਹ ਮੁਲਕ ਹੈ। ਸੋ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਜਿਹੜੇ ਆਪਣੇ ਇੰਡੀਆ ਤੋਂ ਮਹਿਮਾਨ ਆ ਜਿਹੜੇ ਉਹ ਕੈਨੇਡਾ ਦੀ ਧਰਤੀ 'ਤੇ ਪਹੁੰਚ ਰਹੇ ਨੇ, ਕਿਉਂਕਿ ਇਹ ਪਿੱਛੇ ਜੇ ਮਾਰਕਾਰਨੀ ਸਾਹਿਬ ਇੰਡੀਆ ਗਏ ਸੀਗੇ ਅਤੇ ਉੱਥੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਵੀ ਇਨਵਾਈਟ ਕੀਤਾ ਸੀਗਾ ਵੀ ਤੁਸੀਂ ਕੈਨੇਡਾ ਆਇਓ, ਪਰ ਇਸ ਵਿਜ਼ਿਟ 'ਤੇ ਉਹ ਨਹੀਂ ਆ ਰਹੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਮੋਦੀ ਸਾਹਿਬ ਵੀ ਕੈਨੇਡਾ ਪਹੁੰਚਣਗੇ, ਪਰ ਫਿਲਹਾਲ ਆ ਜਿਹੜਾ ਇਹ ਜਿਹੜੇ ਅੱਜ ਐਡਾ ਵੱਡਾ ਵਫਦ ਹੈ ਜਿਹੜਾ ਇਹ ਪਹੁੰਚ ਰਿਹਾ, ਇਹ ਸਾਡੇ ਜਿਹੜੇ ਕੈਨੇਡਾ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਸਿੱਧੂ ਸਾਹਿਬ ਉਹਨਾਂ ਦੇ ਨਾਲ ਅੱਜ ਗੱਲਬਾਤ ਇਹਨਾਂ ਦੀ ਹੋਵੇਗੀ ਓਟਵਾ ਦੇ ਵਿੱਚ, ਫਿਰ ਅਨੀਤਾ ਆਨੰਦ ਦੇ ਨਾਲ ਅਤੇ ਫਿਰ ਇਹਨਾਂ ਦੀ ਕਾਰਨੀ ਸਾਹਿਬ ਦੇ ਨਾਲ ਵੀ ਗੱਲਬਾਤ ਹੋਵੇਗੀ, ਕਿਉਂਕਿ ਇਹ ਜਿਹੜਾ ਕੈਨੇਡਾ ਅਤੇ ਇੰਡੀਆ ਜਿਹੜਾ ਆ ਇਹਨਾਂ ਨੇ ਕਿਹਾ ਸੀਗਾ ਵੀ ਵੀ ਆਰ ਸਟਰੋਂਗ ਇਕੋਨਮਿਕ ਪਾਰਟਨਰਸ ਅਤੇ ਅਸੀਂ ਆ ਜਿਹੜਾ ਆਪਣਾ ਟ੍ਰੇਡ ਆ ਜਿਹੜਾ 2030 ਤੱਕ ਡਬਲ ਕਰਨਾ, ਹੁਣ ਤੱਕ ਹੈ ਜਿਹੜਾ 30-35 ਬਿਲੀਅਨ ਹੈ ਅਤੇ 2030 ਤੱਕ ਇਹਨਾਂ ਦਾ ਟੀਚਾ ਆ ਵੀ ਉਹ ਟ੍ਰੇਡ ਹੈ ਜਿਹੜਾ ਹੁਣ 70 ਬਿਲੀਅਨ ਤੱਕ ਹੈ ਜਿਹੜਾ ਪਹੁੰਚਾਇਆ ਜਾਵੇ। ਸੋ ਉਸੇ ਨੂੰ ਦੇਖਦੇ ਹੋਏ ਅੱਜ ਇਹ ਬਹੁਤ ਵੱਡਾ ਵਫਦ ਹੈ ਜਿਹੜਾ ਇਹ ਕੈਨੇਡਾ ਪਹੁੰਚ ਰਿਹਾ, ਤਾਂ ਕਿ ਵਪਾਰ ਦੇ ਉੱਤੇ, ਟ੍ਰੇਡ ਦੇ ਉੱਤੇ, ਐਨਰਜੀ ਦੇ ਉੱਤੇ ਹੈ ਜਿਹੜਾ ਹੋਰ ਵੱਧ ਤੋਂ ਵੱਧ ਹੈ ਜਿਹੜਾ ਕੰਮ ਕੀਤਾ ਜਾਵੇ। ਸੋ ਦੋਸਤੋ, ਜੌਹਲ ਸਾਹਿਬ ਨੂੰ ਲੈਣ ਤੋਂ ਪਹਿਲਾਂ ਇੱਕ ਜਿਹੜੀ ਇਹ ਖਬਰ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ, ਫਿਰ ਉਸ ਤੋਂ ਬਾਅਦ ਜੌਹਲ ਸਾਹਿਬ ਨੂੰ ਆਪਾਂ ਲੈਂਦੇ ਹਾਂ। ਅਤੇ ਇਹ ਖਬਰ ਹੈ ਜਿਹੜੀ ਹੈਲੀਫੈਕਸ ਤੋਂ ਆ ਰਹੀ ਹੈ, ਮੈਂ ਚਾਹੁੰਦਾ ਨਹੀਂ ਸੀ ਪਰ ਐਜ ਏ ਖਬਰ ਦੇ ਤੌਰ 'ਤੇ, ਕਿਉਂਕਿ ਆਪਣੀ ਕਮਿਊਨਿਟੀ ਦੇ ਨਾਲ ਵੀ ਇਹ ਵਾਹ ਵਾਸਤਾ ਰੱਖਦੀ ਹੈ। ਇੱਕ ਲੇਡੀ ਹੈ ਜਿਹੜੀ ਉਹ ਐਮਰਜੈਂਸੀ ਦੇ ਵਿੱਚ ਹੈ ਜਿਹੜੀ ਹੋਸਪਿਟਲ ਪਹੁੰਚਦੀ ਹੈ, ਅਤੇ ਉਸ ਤੋਂ ਬਾਅਦ ਹੈ ਜਿਹੜੀ ਉੱਥੇ ਦੀ ਪੁਲਿਸ ਨੂੰ ਹੈ ਜਿਹੜੀ ਭਾਜੜ ਪੈ ਜਾਂਦੀ ਹੈ, ਉੱਥੇ ਦੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਓਫੀਸ਼ਲਸ ਹੈ ਉਹਨੂੰ ਭਾਜੜ ਪੈ ਜਾਂਦੀ ਹੈ ਵੀ ਇੱਕ ਇਨਫੈਂਟ ਹੈ ਜਿਹੜਾ ਉਹ ਇਸ ਵਕਤ ਜੋ ਇਸ ਲੇਡੀ ਦਾ ਸੀਗਾ ਜਿਹੜਾ ਨਵ ਜੰਮਿਆ ਬੱਚਾ ਸੀਗਾ ਉਹ ਹੈ ਜਿਹੜਾ ਇਸ ਵਕਤ ਹੈ ਜਿਹੜਾ ਉਹ ਮਿਲ ਨਹੀਂ ਰਿਹਾ, ਅਤੇ ਉਸ 'ਤੇ ਫਿਰ ਇੱਕਦਮ ਹੀ ਆ ਜਿਹੜੀ ਪੁਲਿਸ ਹੋਰ ਕਈ ਜਿਹੜੇ ਆ ਵਲੰਟੀਅਰ ਲੋਕ ਆ ਜਿਹੜੇ ਉਹ ਲੱਗ ਪੈਂਦੇ ਆ ਉਹ ਏਰੀਆ ਖੰਘਾਲਣ ਵਾਸਤੇ। ਪਹਿਲਾਂ ਤਾਂ ਉਹ ਘਰ ਜਿੱਥੇ ਉਹ ਲੇਡੀ ਰਹਿੰਦੀ ਸੀਗੀ ਉਸ ਨੂੰ ਆ ਜਿਹੜਾ ਪੂਰੀ ਤਰ੍ਹਾਂ ਜਿਹੜਾ ਆ ਉਹਦੀ ਤਫਤੀਸ਼ ਕੀਤੀ ਗਈ, ਫਿਰ ਆਲੇ ਦੁਆਲੇ ਵਾਲਾ ਏਰੀਆ ਥਰੂ ਆਊਟ ਨਾਈਟ ਆ ਜਿਹੜੀ ਇਹ ਸਰਚ ਆ ਜਿਹੜੀ ਚੱਲਦੀ ਗਈ, ਅਤੇ ਹੌਲੀ ਹੌਲੀ ਜਿਵੇਂ ਅਗਲਾ ਦਿਨ ਚੜ੍ਹਦਾ ਗਿਆ ਪੁਲਿਸ ਹੱਥ ਹੈ ਜਾਂ ਉੱਥੇ ਦੀਆਂ ਜਿਹੜੀਆਂ ਖੁਫੀਆ ਸੰਸਥਾਵਾਂ ਉਹਨਾਂ ਹੱਥ ਕੋਈ ਇਨਫੋਰਮੇਸ਼ਨ ਹੋਰ ਲੱਗਦੀ ਹੈ, ਫਿਰ ਇੱਕ ਜਗ੍ਹਾ ਹੋਰ ਉਹਨਾਂ ਦਾ ਫੋਕਸ ਹੋ ਜਾਂਦਾ। ਇੱਕ ਸੜਕ ਹੁੰਦੀ ਹੈ ਜਿਸ ਨੂੰ ਜਿਹੜਾ ਓਲਡ ਕੋਚ ਰੋਡ ਕਿਹਾ ਜਾਂਦਾ, ਸੋ ਉੱਥੇ ਉਹ ਸੜਕ ਦੇ ਉੱਤੇ ਫੋਕਸ, ਆਲੇ ਦੁਆਲੇ ਦੇ ਜਿਹੜੇ ਜੰਗਲ ਹੈ ਝਾੜੀਆਂ ਉੱਥੇ ਫੋਕਸ ਹੁੰਦਾ, ਅਤੇ ਉੱਥੇ ਕਹਿੰਦੇ ਕੱਲ੍ਹ ਐਤਵਾਰ ਨੂੰ ਬਾਅਦ ਦੁਪਹਿਰ 3:20 'ਤੇ ਉਹ ਜਿਹੜਾ ਨਵ ਜੰਮਿਆ ਬੱਚਾ ਸੀਗਾ ਉਹਦੀ ਲਾਸ਼ ਹੈ ਜਿਹੜੀ ਉੱਥੋਂ ਮਿਲਦੀ ਹੈ। ਅਤੇ ਹੁਣ ਜਿਹੜਾ ਪਹਿਲਾਂ ਜਦੋਂ ਪੁਲਿਸ ਨੇ ਜਿਹੜਾ 4 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ, ਉਸ ਤੋਂ ਬਾਅਦ 2 ਜਣਿਆਂ ਨੂੰ ਛੱਡ ਦਿੱਤਾ, ਅਤੇ ਹੁਣ 2 ਜਣੇ ਇਸ ਟਾਈਮ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ, ਅਤੇ ਅੱਜ ਉਹਨਾਂ ਦੀ ਹੈਲੀਫੈਕਸ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਅਤੇ 2 ਜਣੇ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ, ਇੱਕ ਤਾਂ ਸੁਖਪ੍ਰੀਤ ਸਿੰਘ ਹੈ, 23 ਸਾਲ ਦੀ ਉਮਰ ਹੈ, ਅਤੇ ਇਹ ਉਸ ਔਰਤ ਦਾ ਰਿਸ਼ਤੇਦਾਰ ਹੈ ਜਿਸ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ, ਅਤੇ ਨਾਲ ਉਹਦੀ ਵਾਈਫ ਰਮਨਦੀਪ ਕੌਰ ਜਿਸ ਦੀ ਉਮਰ 26 ਸਾਲ ਹੈ, ਇਸ ਨੂੰ ਹੈ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਜਿਹੜਾ ਹਿਰਾਸਤ 'ਤੇ ਲਿਆ, ਅਤੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਅਤੇ ਉੱਥੇ ਹੀ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮਰ ਸਰਵਿਸਿਜ਼ ਹੈ ਜਿਹੜੀ ਉਹ ਉਸ ਬੱਚੇ ਦੀ ਪੋਸਟਮਾਰਟਮ ਵੀ ਕਰੇਗਾ, ਤਾਂ ਕਿ ਅਸਲ ਕਾਰਨ ਹੈ ਜਿਹੜੇ ਬੱਚੇ ਦੇ ਮੌਤ ਦੇ ਪਤਾ ਕੀਤੇ ਜਾ ਸਕਣ। ਸੋ ਬੜੀ ਹੀ ਮੰਦਭਾਗੀ ਇਹ ਖਬਰ ਹੈ ਜਿਹੜੀ ਇਹ ਕੱਲ੍ਹ ਜਦੋਂ ਮੈਂ ਪੜ੍ਹੀ ਬੜਾ ਹੀ ਮਨ ਮਹਿਸੂਸਿਆ ਗਿਆ। ਤੁਸੀਂ ਇਹ ਦੇਖੋ ਵੀ ਜਿਹੜੇ ਫਸਟ ਰਿਸਪੋਂਡਰਸ ਹੋਣਗੇ ਜਦੋਂ ਉਹਨਾਂ ਨੇ ਇਹ ਸਿਚੁਏਸ਼ਨ ਹੈ ਜਿਹੜੀ ਫੇਸ ਕੀਤੀ ਹੋਵੇਗੀ ਉਹਨਾਂ 'ਤੇ ਕੀ ਬੀਤਦੀ ਹੋਵੇਗੀ। ਸੋ ਵੈਰੀ ਸੈਡ ਨਿਊਜ਼ ਹੈ ਜਿਹੜੀ ਇਹ ਆਈ ਹੈ। ਸੋ ਅਸੀਂ ਸਾਰੇ ਹੀ ਆ ਉੱਦਾਂ ਤਾਂ ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਹੈ ਸਾਰੇ ਹੀ ਆ ਜਿਹੜੇ ਸੋਗ ਦੇ ਵਿੱਚ ਡੁੱਬੇ ਹੋਏ ਨੇ, ਅਤੇ ਓ ਪੀ ਪੀ ਦੋਸਤੋ ਇਸ ਟਾਈਮ ਇਹੋ ਜਿਹੇ ਟੂਲਸ ਉਹਨਾਂ ਕੋਲ ਆ ਚੁੱਕੇ ਨੇ, ਕੁਛ ਕੁ ਪੁਲਿਸ ਸਰਵਿਸਿਸ ਕੋਲ ਇਹੋ ਜਿਹੇ ਟੂਲ ਆ ਚੁੱਕੇ ਨੇ ਵੀ ਉਹ ਤੁਹਾਡਾ ਦੇ ਫੋਨਾਂ ਦੇ ਵਿੱਚ ਵੜ ਕੇ ਤੁਹਾਡੇ ਫੋਨ ਦੇ ਵਿੱਚ ਕੀ ਕੁਛ ਚੱਲ ਰਿਹਾ, ਤੁਹਾਡੇ ਫੋਨ ਦੇ ਵਿੱਚ ਭਾਵੇਂ ਤੁਸੀਂ ਫੋਨ ਆਫ ਕੀਤਾ ਜਾਂ ਔਨ ਕੀਤਾ ਹੋਇਆ, ਪਰ ਉਹ ਫੋਨ ਦੀ ਸਾਰੀ ਰਿਕਾਰਡਿੰਗ ਹੈ ਜਿਹੜੀ ਇਸ ਵਕਤ ਹੈ ਜਿਹੜੀ ਪੁਲਿਸ ਸਰਵਿਸਿਸ ਤੱਕ ਹੈ ਜਿਹੜੀ ਉਹ ਪਹੁੰਚ ਰਹੀ ਹੈ। ਸੋ ਇਹ ਵੀ ਖਬਰ ਹੈ ਜਿਹੜੀ ਜੇ ਟਾਈਮ ਲੱਗਿਆ ਤਾਂ

0: ਚਾਹੀਦੀ ਹੈ, ਖਾਸ ਤੌਰ 'ਤੇ ਹੋਮ ਆਟੋ ਇੰਸ਼ੋਰੈਂਸ। ਤੁਸੀਂ ਆ ਜਿਹੜੇ ਆਪਣੇ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਕਾਫੀ ਇਹਨਾਂ ਕੋਲ, ਇਹਨਾਂ ਦੇ ਨਾਲ ਗੱਲਬਾਤ ਜਦੋਂ ਮੈਂ ਕੀਤੀ, ਇਹਨਾਂ ਕੋਲ ਕਾਫੀ ਇਹੋ ਜਿਹੇ ਪ੍ਰੋਡਕਟਸ ਨੇ ਜਿੱਥੇ ਤੁਹਾਡੇ ਪ੍ਰੀਮੀਅਮ ਘੱਟ ਸਕਦਾ ਅਤੇ ਕਾਫੀ ਤੁਹਾਡੇ ਡਾਲਰਾਂ ਦੀ ਬੱਚਤ ਹੋ ਸਕਦੀ ਹੈ। ਸੋ ਮਨਵੀਰ ਹੋਣਾ ਦਾ ਨੰਬਰ 647-219-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਵਾਸਤੇ। ਅਤੇ ਆਓ ਫਿਰ ਅੱਜ ਹੋਰ ਜਿਹੜੀਆਂ ਅਪਡੇਟਸ ਲੈ ਕੇ ਸਾਡੇ ਨਾਲ ਸਰਦਾਰ ਪਾਲ ਸਿੰਘ ਜੌਲ ਜੀ ਹੈ ਜਿਹੜੇ ਜੁੜ ਚੁੱਕੇ ਨੇ, ਜੋ ਵੱਖ ਵੱਖ ਮੁੱਦਿਆਂ ਦੇ ਉੱਤੇ, ਖਾਸ ਤੌਰ 'ਤੇ ਜਿਹੜੇ ਸਾਡੇ ਲੋਕਲ ਜਾਂ ਮਿਊਂਸੀਪਲ ਇਸ਼ੂਜ਼ ਨੇ ਉਹਨਾਂ 'ਤੇ ਬਾਜ਼ ਅੱਖ ਰੱਖਦੇ ਨੇ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਮਸਲਿਆਂ ਨੂੰ ਦਰੁਸਤ ਕੀਤਾ ਜਾਵੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪੋਲਿਸੀਜ਼ ਅਲੀਕੀਆਂ ਜਾਣ ਵੀ ਜਿਹੜੇ ਤੁਹਾਡੇ ਨੁਮਾਇੰਦੇ ਆ ਉਹ ਅਕਾਊਂਟੇਬਲ ਹੋਣ, ਟਰਾਂਸਪੇਰੈਂਸੀ ਦੇ ਨਾਲ ਕੰਮ ਹੋਵੇ, ਤੁਹਾਡੇ ਇਕੱਲੇ ਇਕੱਲੇ ਡਾਲਰ ਦਾ ਜਿਹੜਾ ਆ ਉਹ ਸਹੀ ਹਿਸਾਬ ਦਿੱਤਾ ਜਾਵੇ। ਇਸ ਤਰ੍ਹਾਂ ਦੇ ਉੱਤੇ ਬੜੇ ਐਕਟਿਵਲੀ ਕੰਮ ਕਰਦੇ ਨੇ ਸਰਦਾਰ ਸਤਪਾਲ ਸਿੰਘ ਜੌਲ। ਜੌਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ ਜੀ।
1: ਸਭ ਤੋਂ ਪਹਿਲਾਂ ਤੇ ਇਹ ਦੁਖਦਾਈ ਖਬਰ ਜਿਹੜੀ ਨੋਵਾ ਸਕੋਸ਼ੀਆ ਤੋਂ ਆਈ, ਉਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਾਫੀ ਕੁਝ ਇਸ ਤਰ੍ਹਾਂ ਦਾ ਕਾਲਾ ਮਾਲਾ ਲੱਗਦਾ ਹੈ ਵੀ ਜਿਵੇਂ ਆਪਾਂ ਮੁਲਕ ਬਦਲਣ ਦੀ ਕਾਹਲੀ ਦੇ ਵਿੱਚ ਹੁੰਦੇ ਹਾਂ। ਜਦੋਂ ਮੁਲਕ ਬਦਲਣਾ ਉਦੋਂ ਸਰੀਰਾਂ ਤੇ ਨਵੇਂ ਕੱਪੜੇ ਪਾਉਂਦੇ ਹਾਂ, ਟੈਚੀਆਂ ਬੈਗਾਂ 'ਚ ਵੀ ਸਾਰਾ ਕੁਝ ਨਵਾਂ, ਪਰ ਸਿਰਾਂ ਦੇ ਵਿੱਚ ਨਹੀਂ ਤਬਦੀਲੀਆਂ ਕਰਦੇ। ਜਦੋਂ ਜਿਹੜਾ ਕਿ ਜਦੋਂ ਸਮਾਜ ਅਸੀਂ ਬਦਲਦੇ ਹਾਂ, ਦੇਸ਼ ਬਦਲਦੇ ਹਾਂ, ਤੇ ਵੀ ਉਹ ਜੋ ਐਡਜਸਟਮੈਂਟ ਕਰਨ ਦੀ ਲੋੜ ਹੁੰਦੀ ਸਿਰ ਦੇ ਅੰਦਰ, ਉਹ ਨਾ ਕੀਤੀ ਗਈ ਹੋਣ ਕਰਕੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਐਕਸ਼ਨਸ ਆ ਉਹਦੇ ਨਾਲ ਇਸ ਤਰ੍ਹਾਂ ਦੇ ਘਾਤਕ ਜਿਹੜੇ ਸਿੱਟੇ ਆ ਉਹ ਪ੍ਰਾਪਤ ਹੁੰਦੇ ਆ। ਸੋ ਕੁੱਲ ਮਿਲਾ ਕੇ ਜਿਹੜੇ ਇਹ 4 ਜਾਣੇ ਗ੍ਰਿਫਤਾਰ ਕੀਤੇ ਸੀਗੇ, ਇਹਨਾਂ ਨੇ ਇਹੋ ਜਿਹੜੀ ਪ੍ਰੈਗਨੈਂਸੀ ਆ ਉਹ ਲੁਕੋਈ ਲੱਗਦੀ ਆ। ਇਹ ਵੀ ਆ ਕਿ ਜਿਹੜੀ ਬੋਡੀ ਆ ਜਦੋਂ ਬੱਚੇ ਦਾ ਜਨਮ ਹੋ ਗਿਆ, ਵੀ ਹੁਣ ਜੇ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਬੱਚਾ ਡੈਡ ਪੈਦਾ ਹੋਇਆ ਜਾਂ ਮਾਰ ਕੇ ਬੋਡੀ ਸੁੱਟੀ ਗਈ ਜੀ, ਇਹ ਪ੍ਰੈਗਨੈਂਸੀ ਆ ਵੀ ਉਹਦੇ ਵਿੱਚ ਇਹ ਕਿਸ ਤਰ੍ਹਾਂ ਇਹ ਸਭ ਕੁਛ ਹੈ। ਚਲੋ ਫਰਦਰ ਉਹ ਹਜੇ ਤਾਂ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਮੈਡੀਕਲ ਸਿਚੁਏਸ਼ਨ ਉਸ ਕੁੜੀ ਦੀ ਬੜੀ ਵਿਗੜ ਗਈ ਸੀ, ਭਾਵੇਂ ਕਿ ਵੂਮੈਨ ਕਿਹਾ ਗਿਆ, ਪਰ ਜਿਹੜੀਆਂ ਇਹਨਾਂ ਦੀਆਂ ਉਮਰਾਂ ਆ ਉਹ ਹਜੇ ਲੱਗਦਾ ਵੀ ਇੰਨੀਆਂ ਕਿਹਾ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਯੂਥ ਆ ਜਿਹੜਾ ਇਹ 14 ਸਾਲ ਤੋਂ ਬਾਅਦ 24-25 ਸਾਲ ਤੱਕ ਬਹੁਤ ਸਟ੍ਰੈਸ ਦੇ ਵਿੱਚ ਜਾਣ ਦੀਆਂ ਗੱਲਾਂ, ਤੇ ਫੋਨ ਸਾਰੀ ਦੁਨੀਆਂ ਦੇ ਯੂਥ ਦੇ ਹੱਥ ਵਿੱਚ ਹੀ ਆ, ਤੇ ਵੀ ਇਹ ਫੋਨ ਤੇ ਹੁਣ ਆਪਾਂ ਕਹਿੰਦੇ ਵੀ ਸਟ੍ਰੈਸ ਆਉਣ ਲੱਗ ਗਿਆ ਵੀ, ਪਰ ਇਹ ਫੋਨ ਯੂਥ ਜਾਂ ਬੱਚੇ ਲੈ ਕੇ ਪੈਦਾ ਨਹੀਂ ਸੀ ਹੋਏ। ਇਹਨਾਂ ਨੂੰ ਜਾਣੀ ਕਿ ਬਿਨਾਂ ਇਨਫੋਰਮਡ ਇਨਫੋਰਮੇਸ਼ਨ ਤੋਂ ਫੋਨ ਕਿਹਨੇ ਥਮਾਇਆ, ਕਿਹਨੇ ਸੋਸ਼ਲ ਮੀਡੀਆ ਇਹਨਾਂ ਨੂੰ ਬੈਡਰੂਮਾਂ ਤੱਕ ਪਹੁੰਚਾ ਤਾ, ਇਹ ਗੱਲ ਸੋਚਣ ਵਾਲੀ ਆ। ਅੱਜ ਦੇ ਸਮਾਜ ਦੇ ਵਿੱਚ ਪ੍ਰੋਬਲਮ ਯੂਥ ਆਪ ਘੱਟ ਆ, ਪਰ ਸਮਾਜ ਦੇ ਵਿੱਚ ਉਹਨਾਂ ਨੂੰ ਜੋ ਮਾਹੌਲ ਮਿਲਦਾ ਘਰਾਂ ਦੇ ਵਿੱਚ, ਜੋ ਪੇ ਰੈਂਟਿੰਗ ਅੱਜ ਤੋਂ 40 ਸਾਲ ਪਹਿਲਾਂ ਸੀ, ਉਦੋਂ ਆਪਾਂ ਉੱਥੇ ਕਦੀ ਪੰਜਾਬ ਦੇ ਵਿੱਚ ਗੱਲ ਸੁਣੀ ਨਹੀਂ ਸੀ ਵੀ ਸਾਨੂੰ ਮੈਂਟਲ ਸਟ੍ਰੈਸ ਹੋ ਗਿਆ ਜੀ, ਹਨਾ ਇਹੋ ਜਿਹੀ ਗੱਲ ਆਪਾਂ ਕਦੀ ਸੁਣੀ ਹੀ ਨਹੀਂ ਸੀ। ਬੜਾ ਸੋਹਣਾ ਸੀ ਸਾਰੀਆਂ ਜ਼ਿੰਦਗੀਆਂ, ਕਿੰਨਾ ਆਰਾਮ ਨਾਲ ਸਾਰਾ ਸਮੂਥ ਜੀਵਨ ਚੱਲਦਾ ਸੀ, ਪਰ ਜਿਉਂ ਜਿਉਂ ਇਹ ਟੈਕਨੋਲੋਜੀਜ਼ ਦਾ ਅਬਿਊਜ਼ ਆਇਆ ਸਾਡੇ ਹੱਥਾਂ ਦੇ ਵਿੱਚ, ਕਿਉਂਕਿ ਆਪਸ਼ਨ ਯੂਜ਼ ਦੀ ਸੀ, ਆਪਸ਼ਨ ਨਾਲ ਅਬਿਊਜ਼ ਦੀ ਵੀ ਸੀ, ਫਿਰ ਆਪਣੀ ਆਪਣੀ ਸਮਝ ਦੀ ਸਮਰੱਥਾ ਦੇ ਮੁਤਾਬਕ ਆਪਾਂ ਉਹਦਾ ਯੂਜ਼ ਕੀਤਾ ਜਾਂ ਅਬਿਊਜ਼ ਕੀਤਾ, ਉਹਦੇ ਨਾਲ ਜ਼ਿੰਦਗੀ ਦੇ ਵਿੱਚ ਫਾਇਦੇ ਤੇ ਨੁਕਸਾਨਾਂ ਦੇ ਸਿੱਟੇ ਪ੍ਰਾਪਤ ਹੋਏ ਜੀ। ਏਦਾਂ ਹੀ ਲੱਗਦਾ ਵੀ ਇਹ ਹੁਣ ਦੇਖੋ, ਇੱਕ ਤਾਂ ਇਹਨਾਂ ਨੇ ਬੱਚੇ ਦੀ ਬੋਡੀ ਲੁਕੋਈ, ਦੂਸਰਾ ਇਹਨਾਂ ਨੇ ਫਿਰ ਪੁਲਿਸ ਤੋਂ ਵੀ ਇਹ ਸਾਰਾ ਕੁਛ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਚਾਰਜ ਜਿਹੜਾ ਇਹਨਾਂ ਤੇ ਉਹ ਵੀ ਲੱਗਾ ਜੀ। ਅੱਛਾ, ਫਿਰ ਇਹਨਾਂ ਨੇ ਜਾਣੀ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਰੁਕਾਵਟ ਪਾਈ, ਤੇ ਨਾਲ ਹੀ ਜਾਣੀ ਕਿ ਜਿਹੜੀ ਇਹ ਹਿਊਮਨ ਬੋਡੀ ਆ ਉਹਦੀ ਕਹਿ ਲਓ ਵੀ ਬੇਅਦਬੀ ਕਰਨ ਦਾ ਦੋਸ਼ ਵੀ ਇਹਨਾਂ ਤੇ ਲੱਗਾ, ਜਿਹੜੀ ਡੈਡ ਬੋਡੀ ਆ ਬੱਚੇ ਦੀ ਚੱਕ ਕੇ ਜੰਗਲ ਵਿੱਚ ਸੁੱਟ ਆਏ ਜੀ। ਸੋ ਇਸ ਕਰਕੇ ਜੋ ਇਹ ਚੀਜ਼ਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਇਹਨਾਂ ਸਮਾਜਾਂ ਦੇ ਵਿੱਚ ਜਦੋਂ ਹੋਰਨਾਂ ਸਮਾਜਾਂ ਚੋਂ ਆ ਕੇ ਲੋਕ ਏਦਾਂ ਦੇ ਚੰਦ ਚਾੜਦੇ ਆ, ਤੇ ਫਿਰ ਜਾਣੀ ਇਹਨਾਂ ਨੂੰ ਬਹੁਤੀ ਦੇਰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹ ਏਦਾਂ ਦੇ ਲੋਕ ਦੁਨੀਆਂ 'ਚ ਹੈਗੇ ਆ, ਹਨਾ। ਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਇਸ ਦੇਸ਼ ਦੇ ਵਿੱਚ ਜਿਸ ਤਰ੍ਹਾਂ ਲੋਕ ਕ੍ਰਾਈਮ ਕਰਨ ਤੇ ਅਰੈਸਟ ਹੁੰਦੇ ਆ, ਬਹੁਤ ਰੇਅਰ ਟੂ ਰੇਅਰ ਤੇ ਜਾਣੀ ਕਿ ਮੈਂ ਇਹੋ ਜਿਹੀ ਚੀਜ਼ ਕਿੰਨੀ ਦੇਰ ਤੋਂ ਦਹਾਕਿਆਂ ਤੋਂ ਮੈਂ ਇਹ ਸਭ ਕੁਛ ਆਪਾਂ ਕਵਰ ਕਰਦੇ ਆ ਰਹੇ ਹਾਂ, ਏਦਾਂ ਕਦੀ ਸੁਣਿਆ ਨਹੀਂ ਸੀ ਕਿ ਆਹ ਘਟਨਾ ਕੈਨੇਡਾ ਦੀ ਧਰਤੀ ਤੇ ਜਿਹੜੀ ਅਜੀਬ ਸਾਡੇ ਹੱਥਾਂ 'ਚ ਇਹੋ ਜਿਹੀ ਖ਼ਬਰ ਪਹਿਲਾਂ ਕਦੇ ਨਹੀਂ ਆਈ। ਸੋ ਆਪਣੇ ਆਪ ਦੇ ਵਿੱਚ ਬੜੀ ਬੜੀ ਇਹ ਅਫਸੋਸਨਾਕ ਗੱਲ ਆ ਕਿ ਆਪਾਂ ਉੱਥੋਂ ਅੱਜ ਵੀ ਜੇ ਦੇਖੀਏ ਵੀ ਪੰਜਾਬ ਦੇ ਵਿੱਚ ਜਾਂ ਤੇ ਬਹੁਤੀਆਂ ਸਮਾਜ ਦੇ ਵਿੱਚ

0: ਲੜਾਈਆਂ ਦੀਆਂ ਖਬਰਾਂ ਆ ਰਹੀਆਂ ਘਸੁੱਣ ਮੁੱਕੀ ਦੀਆਂ, ਡਾਂਗੋ ਡਾਂਗੀ ਲੋਕ ਹੋ ਰਹੇ ਆ, ਗੋਲੀਆਂ ਚਲਾਈਆਂ ਜਾ ਰਹੀਆਂ, ਕਈ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ, ਜਾਂ ਉੱਥੋਂ ਆ ਰਹੀਆਂ ਤੇ ਏਜੰਟ ਦੁਨੀਆਂ ਭਰ ਦੇ ਵੀਜ਼ਿਆਂ ਦੀਆਂ ਫੋਟੋ ਕਾਪੀਆਂ ਕਰਾ ਕੇ ਪ੍ਰਚਾਰ ਕਰ ਰਹੇ ਆ ਤੇ ਉਹ ਲੋਕਾਂ ਨੂੰ ਦੱਸ ਰਹੇ ਵੀ ਤੁਸੀਂ ਪੰਜਾਬ ਕਿੱਦਾਂ ਛੱਡ ਸਕਦੇ ਆ। ਇਸ ਪਾਸੇ ਨੂੰ ਯਾਨੀ ਕਿ ਸਮਾਜ ਆ ਜਿਹੜਾ ਉੱਥੇ ਬਹੁਤ ਅਫਰਾ ਤਫਰੀ ਚ ਤੁਰਿਆ ਜ਼ਰੂਰ ਹੋਇਆ, ਪਰ ਜੇ ਉਹ ਹੁਣ ਉਹ ਧਰਤੀ ਜੇ ਗੁਰੂਆਂ ਦੀ ਵਰਸੋਈ ਹੋਈ ਆਪਣੀ ਬਰਬਾਦ ਹੋਈ ਲੱਗਦੀ ਆ ਤੇ ਲੱਗਦਾ ਨਹੀਂ ਕਿ ਸਿਰਾਂ ਦੇ ਅੰਦਰ ਜੋ ਐਡਜਸਟਮੈਂਟ ਕਰਕੇ ਸਾਨੂੰ ਪ੍ਰਵਾਸ ਕਰਨ ਦੀ ਲੋੜ ਆ, ਵੀ ਉਹ ਐਡਜਸਟਮੈਂਟ ਕਰਨ ਵਾਲੇ ਪਾਸੇ ਧਿਆਨ ਯੂਥ ਦਾ ਦਵਾਇਆ ਜਾ ਰਿਹਾ ਜੀ। ਉਹ ਐਡਜਸਟਮੈਂਟ ਦੀ ਘਾਟ ਕਰਕੇ ਜਿਹੜੇ ਗੁਣਾਂ ਕਰਕੇ ਇਹ ਸਮਾਜ ਨੰਬਰ 1 ਸੀ, ਸਾਨੂੰ ਉੱਥੇ ਬੈਠਾ ਚੰਗੇ ਲੱਗਦੇ ਆ, ਉਹਨਾਂ ਗੁਣਾਂ ਨੂੰ ਅਸੀਂ ਧਾਰਨ ਕਰਨ ਤੋਂ ਇਨਕਾਰੀ ਆ, ਜੇ ਕਰਕੇ ਵੀ ਸਾਨੂੰ ਫਿਰ ਇਹ ਸਵਰਗ ਦੀ ਬਜਾਏ ਸਵਰਗ ਦੇ ਵਿੱਚ ਆ ਕੇ ਅਸੀਂ ਆਪਣੇ ਐਕਸ਼ਨਸ ਦੇ ਨਾਲ ਨਰਕ ਦਾ ਜਾਗ ਲਾਉਂਦੇ ਆ ਤੇ ਇਹ ਸਿੱਧੇ ਪ੍ਰਾਪਤ ਹੁੰਦੇ ਆ। ਸੋ ਆਪਣੇ ਆਪ ਦੇ ਵਿੱਚ ਖਬਰ ਇੱਕ ਪਾਸੇ ਆ, ਪਰ ਉਸ ਖਬਰ ਤੋਂ ਫਿਊਚਰ ਵਾਸਤੇ ਸਮਾਜ ਕੋਈ ਲੈਸਨ ਲਵੇ, ਆਪਣੇ ਐਕਸ਼ਨਸ ਜਿਹੜੇ ਅੱਜ ਵੀ ਅਸੀਂ ਅਕੋਰਡਿੰਗਲੀ ਕਰੀਏ। ਇਹ ਥੋੜਾ ਇੱਕ ਦੁਨੀਆ ਦਾ ਨੰਬਰ 1 ਦੇਸ਼ ਆ, ਅਸੀਂ ਉੱਥੇ ਜਾਣ ਨੂੰ ਤਰਸਦੇ ਆ ਤੇ ਉੱਥੇ ਜਾ ਕੇ ਅਸੀਂ ਜਦੋਂ ਜਾਈਏ ਤੇ ਅਸੀਂ ਬਰਬਾਦ ਹੋ ਜਾਈਏ। ਇਹ ਕਿੱਦਾਂ ਹੋ ਸਕਦਾ ਜੀ ਸਾਡੇ ਐਕਸ਼ਨਸ ਠੀਕ ਹੋਣ, ਹਨਾ? ਜੇ ਅਸੀਂ ਉੱਥੋਂ ਦੇ ਗੁਣ ਧਾਰਨ ਕਰੀਏ, ਆਪਣੇ ਗੁਣ ਲੈ ਕੇ ਜਾਈਏ ਤੇ ਆਬਾਦੀ ਪ੍ਰਾਪਤ ਹੋਵੇਗੀ, ਬਰਬਾਦੀ ਪ੍ਰਾਪਤ ਨਹੀਂ ਹੋਵੇਗੀ। ਪਰ ਜੇ ਸਾਡੇ ਐਕਸ਼ਨ ਏਦਾਂ ਦੇ ਆ ਤੇ ਫਿਰ ਬਰਬਾਦੀ ਵੱਧਦੇ ਆ ਜੀ,
1: ਬਿਲਕੁਲ
0: ਦੁੱਖ ਲੱਗਦਾ ਹਨਾ। ਸੋ ਇਸ ਕਰਕੇ ਜੋ ਅਸੀਂ ਇਹ ਐਟੀਚਿਊਡ ਪਿਛਲੇ ਦਹਾਕਿਆਂ ਤੋਂ ਅਪਣਾਇਆ ਸੀ ਵੀ ਲੁਕੋ ਲਓ, ਦੱਬ ਲਓ, ਗੱਲ ਨਾ ਕਰੋ, ਕਮਿਊਨਿਟੀ ਬਦਨਾਮ ਹੋ ਜਾਓ, ਤੁਸੀਂ ਮੈਨੂੰ ਦੱਸੋ ਵੀ ਏਦਾਂ ਕਰਦਿਆਂ ਕਰਦਿਆਂ ਕਮਿਊਨਿਟੀ ਆਬਾਦ ਹੋ ਗਈ, ਬਰਬਾਦ ਹੋ ਨਹੀਂ ਗਈ? ਤੇ ਜੇ ਹੁਣ ਇਹ ਲੁਕੋਇਆ ਦਬਾਇਆ ਇਹ ਪਖੰਡ ਵੀ ਕਮਿਊਨਿਟੀ ਬਦਨਾਮ ਹੋ ਜੂ, ਉਹ ਕਮਿਊਨਿਟੀ ਸਭ ਕੁਝ ਚੱਲਦੇ ਰਹਿਣ ਨਾਲ ਬਦਨਾਮ ਹੋਈ ਜਾ ਰਹੀ ਹੈ ਦੁਨੀਆਂ ਭਰ ਚ, ਕਿ ਜਾਂ ਇਹਨੂੰ ਲੁਕਾਉਣ ਨਾਲ ਕੋਈ ਫਾਇਦਾ ਹੋ ਰਿਹਾ, ਕਿ ਜਾਂ ਇਹਦੀ ਚਰਚਾ ਕਰਕੇ ਕੋਈ ਹੱਲ ਦਾ ਰਾਹ ਪੈਦਾ ਕਰਨ ਦੇ ਲਈ ਕਮਿਊਨਿਟੀ ਦਾ ਫੇਰ ਬਚਾਅ ਹੋ ਸਕਦਾ। ਸੋ ਜੇ ਲੁਕਾਉਣ ਨਾ ਦਬਾਉਣ ਨਾ ਹੁਣ ਤੱਕ ਨਹੀਂ, ਇਹ ਮਸਲੇ ਹੋਰ ਵਿਕਰਾਲ ਵੱਡੇ ਹੋ ਰਹੇ ਆ ਤੇ ਸਾਡੇ ਸਿਰਾਂ ਚ ਇਹ ਨੁਕਤਾ ਪੈਦਾ ਹੋਣਾ ਚਾਹੀਦਾ ਕਿ ਆਓ ਥੋੜੀ ਜਿਹੀ ਐਡਜਸਟਮੈਂਟ ਕਰਕੇ ਦੇਖ ਲਈਏ, ਪੁਰਾਣਾ ਦਕੀਆ ਨੂੰ ਸੀ ਇਹ ਸਿਸਟਮ ਨਹੀਂ ਚੱਲ ਰਿਹਾ ਦਬਾਉਣ ਵਾਲਾ ਲੁਕਾਉਣ ਵਾਲਾ, ਥੋੜੀ ਜਿਹੀ ਹੁਣ ਚਰਚਾ ਕਰ ਲਿਆ ਕਰੀਏ, ਚਰਚਾ ਕਰਕੇ ਸ਼ਾਇਦ ਅਵੇਅਰਨੈਸ ਆਵੇ ਤੇ ਏਦਾਂ ਦੇ ਜਿਹੜੇ ਭੈੜੇ ਐਕਸ਼ਨ ਸਾਡੇ ਉਹਨਾਂ ਦੇ ਵਿੱਚ ਕੋਈ ਦਰੁਸਤੀ ਹੋ ਜਾਵੇ ਤੇ ਸਾਡੀ ਕਮਿਊਨਿਟੀ ਜਿਹੜੀ ਆ ਇਹ ਬਰਬਾਦੀਆਂ। ਯਾਰ ਸਾਰੀ ਧਰਤੀ ਤੁਸੀਂ ਮੈਨੂੰ ਦੱਸੋ ਵੀ ਨਿਊਜ਼ੀਲੈਂਡ ਤੋਂ ਲੈ ਕੇ ਆਸਟ੍ਰੇਲੀਆ ਤੱਕ, ਅਲਾਸਕਾ ਤੱਕ ਕਿੱਥੇ ਡਾਂਗੋਕ੍ਰੇਸੀ ਨਹੀਂ ਹੋ ਰਹੀ, ਕਿੱਥੇ ਡਾਂਗ ਸੋਟਾ ਨਹੀਂ ਖੜਕ ਰਿਹਾ, ਕਿੱਥੇ ਪੰਜਾਬ ਚੋਂ ਨਿਕਲ ਕੇ ਸਾਨੂੰ ਸਾਰੇ ਸਾਰੀਆਂ ਨੂੰ ਪਲ ਪਚ ਗਈ ਆ। ਇਸ ਕਰਕੇ ਨਕਸ਼ਾ ਚੱਕੀਏ ਤੇ ਦੇਖੀਏ ਵੀ ਐਕਸ਼ਨਸ ਦੇ ਵਿੱਚ ਕਿੱਥੇ ਦਰੁਸਤੀ ਕਰਨ ਦੀ ਲੋੜ ਹੈ, ਉਹ ਦਰੁਸਤੀਆਂ ਹੋ ਜਾਣਗੀਆਂ, ਏਦਾਂ ਦੀਆਂ ਖਬਰਾਂ ਵੀ ਘੱਟ ਜਾਣਗੀਆਂ ਤੇ ਮੀਡੀਆ ਨੂੰ ਚਰਚਾ ਆਪੇ ਹੀ ਨਹੀਂ ਕਰਨੀ ਪਊਗੀ, ਹਨਾ? ਕਮਿਊਨਿਟੀ ਦੀ ਬਦਨਾਮੀ ਉਸ ਗੱਲ ਚ ਤਾਂ ਮੰਨੀ ਜਿਹੜੀ ਕਿਸੇ ਨੇ ਕੋਈ ਕੋਲੋਂ ਜੋੜ ਕੇ ਕਰ ਦਿੱਤੀ ਆ। ਸੱਚ ਦੱਸ ਦਿੱਤਾ ਉਹਦੇ ਨਾਲ ਕਮਿਊਨਿਟੀ ਬਦਨਾਮ ਨਹੀਂ ਹੋਈ, ਕਮਿਊਨਿਟੀ ਦੇ ਵਿੱਚ ਜੇ ਕੁਝ ਬਦਨਾਮੀ ਵਾਲੇ ਕੰਮ ਵਾਪਰ ਰਹੇ ਆ ਉਹਨਾਂ ਦੀ ਚਰਚਾ ਕਰਕੇ ਅਵੇਅਰਨੈਸ ਪੈਦਾ ਕਰਕੇ ਇਹ ਚੀਜ਼ਾਂ ਘਟਾਉਣ ਦੇ ਵਿੱਚ ਸਹਾਈ ਹੋ ਰਿਹਾ ਮੀਡੀਆ, ਇਹ ਸੋਚਣ ਦੀ ਲੋੜ ਹੈ। ਨੈਗੇਟਿਵ ਪੋਜ਼ਿਟਿਵ ਇਹ ਗੱਲ ਕਹਿਣ ਤੋਂ ਪਹਿਲਾਂ ਨੈਗੇਟਿਵ ਪੋਜ਼ਿਟਿਵ ਦਾ ਡੂੰਘਾਈ ਚ ਅਨਾਲਿਸਿਸ ਕਰ ਲਿਆ ਜਾਣਾ ਚਾਹੀਦਾ ਵੀ ਨੈਗੇਟਿਵ ਹੁੰਦਾ ਕੀ ਹੈ, ਸੱਚ ਨੈਗੇਟਿਵ ਨਹੀਂ ਹੁੰਦਾ, ਉਹ ਸੱਚ ਹੈ। ਨੈਗੇਟਿਵ ਉਹੀ ਗੱਲ ਹੈ ਜਿਹੜੀ ਕੋਲੋਂ ਬਣਾ ਕੇ ਕਿਸੇ ਨੇ ਝੂਠੀ ਕਰਤੀ।
1: ਜੀ ਜੀ ਜੋਹਰ ਸਾਹਿਬ, ਆਪਾਂ ਕਾਲਸ ਵੀ ਆ ਰਹੀਆਂ, ਕੁਛ ਕਹੋ ਵੀ ਆਪਾਂ ਏਅਰ ਤੇ ਗੱਲ। ਮੁਲਤਾਨੀ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਔਰ ਮੈਂ ਸਵਾਲ ਪੁੱਛਣਾ ਸੀ, ਜਿਹੜਾ ਚੰਕੂ ਜੀ ਪਾਰਟ ਦੇ ਵਿੱਚ ਹੋਇਆ ਸੀ ਜੀ, ਪਾਰ ਵਾਲੇ ਨੇ ਪਟਾਕੇ ਚਲਾਏ, ਉਹਦੇ ਬਾਰੇ ਕੋਈ ਅਪਡੇਟ ਹੋ ਜੀ?
1: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਹਜੇ ਅਪਡੇਟ ਹੈ ਜਿਹੜੀ ਮੈਨੂੰ ਲੱਗਦਾ ਨਹੀਂ, ਕਿਉਂਕਿ ਉੱਦਾਂ ਜਿਹੜੀ ਮੈਨੂੰ ਪਤਾ ਚੱਲ ਗਈ ਹੈ, ਪਰ ਮੈਂ ਉਹ ਤੁਹਾਡੇ ਨਾਲ ਹਜੇ ਏਅਰ 'ਤੇ ਤਾਂ ਨਹੀਂ ਸ਼ੇਅਰ ਕਰ ਸਕਦਾ ਵੀ ਕੌਣ ਸੀਗੇ ਉਹ ਲੋਕ ਜਿਨ੍ਹਾਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ, ਕਿਹੜੇ ਜਿਹੜੇ ਫੜੇ ਗਏ 13 ਜਣੇ, ਪਰ ਕਿਉਂਕਿ ਇਹ ਜਿਹੜਾ ਮੈਨੂੰ ਜੋਹਰ ਸਾਹਿਬ ਤੋਂ ਉੱਦਾਂ ਮੈਂ ਕਨਫਰਮੇਸ਼ਨ ਲੈ ਲੈਂਦਾ, ਕਿਉਂਕਿ ਹਜੇ ਮੀਡੀਆ 'ਤੇ ਪ੍ਰਕਾਸ਼ਿਤ ਨਹੀਂ ਹੋਏ ਨਾਮ ਉਹਨਾਂ ਦੇ, ਉਮਰਾਂ, ਇਸ ਕਰਕੇ ਮੈਂ ਏਅਰ 'ਤੇ ਨਹੀਂ ਕਹਿ ਸਕਦਾ। ਬਾਕੀ ਜੋਹਰ ਸਾਹਿਬ ਤੁਸੀਂ ਆ ਜਿਹੜਾ ਇਹਦੇ 'ਤੇ ਥੋੜ੍ਹਾ ਜਿਹਾ ਚਾਨਣਾ ਪਾ ਦਿਉ, ਅਤੇ ਨਾਲ ਦੀ ਨਾਲ ਕੱਲ੍ਹ ਦਾ ਜਿਹੜਾ ਇੱਕ ਬਿਆਨ ਹੈ ਤੁਸੀਂ ਵੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੋਇਆ, ਪੀਲ ਪੁਲਿਸ ਨੇ ਇਹ ਕਿਹਾ ਵੀ ਜਿਹੜੇ ਕੰਸਰਟ ਹੋ ਰਹੇ ਨੇ ਜਾਂ ਫਿਰ ਮੇਲੇ ਜਿਹੜੇ ਆਉਣ ਵਾਲੇ ਹੋ ਰਹੇ ਨੇ ਉੱਥੇ ਵੀ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ ਨੇ, ਇਸ ਕਰਕੇ ਅਸੀਂ ਆ ਜਿਹੜੀ ਆਪਣੀ ਪ੍ਰੈਜੈਂਸ ਹੈ ਜਿਹੜੀ ਵਧਾ ਰਹੇ ਹਾਂ, ਅਤੇ ਔਨਲਾਈਨ ਇਹੋ ਜਿਹੇ ਅੰਸਰਾਂ 'ਤੇ ਇੱਕ ਬਾਜ਼ ਅੱਖ ਰੱਖੀ ਜਾ ਰਹੀ ਹੈ। ਜੀ ਭਾਜੀ,
0: ਨਹੀਂ ਦੇਖੋ 13 ਤਾਂ ਫੜੇ ਸੀ ਉਹਨਾਂ ਸ਼ਰਾਰਤੀਆਂ ਦੀ ਵੀ, ਫਿਰ ਇਹੀ ਆ ਵੀ ਸਾਡੇ ਮੁਲਕ ਦੇ ਵਿੱਚ ਯੂਥ ਕ੍ਰਿਮੀਨਲ ਜਸਟਿਸ ਐਕਟ ਆ, ਇੱਥੋਂ ਦੇ ਕਾਨੂੰਨਾਂ ਦੇ ਵਿੱਚ ਨੁਕਸ ਕੱਢਣ ਦੀ ਲੋੜ ਨਹੀਂ, ਕਿਉਂਕਿ ਇਹੋ ਢਿੱਲੇ ਕਾਨੂੰਨਾਂ ਨਾਲ ਹੀ ਇਹ ਸਮਾਜ ਨੰਬਰ 1 ਸੀ, ਸਾਨੂੰ ਚੰਗਾ ਲੱਗਾ ਸੀ ਤੇ ਆਪਾਂ ਫਿਰ ਵੀ ਇੱਥੇ ਆਉਣ ਨੂੰ ਤਰਸਦੇ ਸੀ। ਬਿਨਾਂ ਕਾਨੂੰਨਾਂ ਤੋਂ ਇਹ ਸਮਾਜ ਨੂੰ ਇਹਨਾਂ ਨੇ ਦੇਸ਼ ਨੂੰ ਸੰਭਾਲਿਆ ਹੋਇਆ ਸੀਗਾ। ਅੱਜ ਹੁਣ ਜਿਸ ਤਰ੍ਹਾਂ ਦਾ ਸਮਾਜ ਆ, ਹਰ ਗੱਲ ਤੇ ਸਖ਼ਤ ਕਾਨੂੰਨਾਂ ਦੀ ਮੰਗ ਕਰਦੇ ਹਾਂ, ਪਰ ਇਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਕਾਨੂੰਨ ਬਣਾਏ ਹੋਏ ਆ ਵੀ ਜਿਹੜਾ ਏਜ ਆ ਨਾ ਬੱਚੇ ਦੀ ਜਾਂ ਕ੍ਰਿਮੀਨਲ ਦੀ ਜਾਂ ਅਫੈਂਡਰ ਦੀ, ਵੀ ਜੇ ਉਹ ਅਜੇ ਮਾਈਨਰ ਹੈ ਤੇ ਨਾਂ ਨਹੀਂ ਦੱਸੇ ਜਾ ਸਕਦੇ, ਹਨਾ। ਉਹਦੇ ਵਿੱਚ ਕੁਛ ਇਹੋ ਜਿਹੇ ਵੀ ਹੈਗੇ ਆ ਜਿਹੜੇ ਅੰਡਰ ਏਜ ਆ ਅਜੇ, ਪਰ ਸਾਰਿਆਂ ਦਾ ਹੀ ਨਾਂ ਜਿਹੜਾ ਜੀ, ਕਿਉਂਕਿ ਇਨਵੈਸਟੀਗੇਸ਼ਨ ਫਿਰ ਅਜੇ ਆਨ ਗੋਇੰਗ ਆ, ਤੇ ਇੱਥੋਂ ਤੱਕ ਕੀ ਆ ਵੀ ਜਿਹੜਾ ਸਸਪੈਕਟ ਆ ਵੀ ਜੇ ਉਹਦੀ ਏਜ 18 ਤੋਂ ਘੱਟ ਆ ਉਹਦਾ ਨਾਂ ਹੀ ਨੀ ਲਕਾਉਣਾ, ਉਹਦੇ ਨਾਲ ਜਿਹੜੇ ਲੋਕ ਆ ਉਹਨਾਂ ਦੇ ਵੀ ਨਾਂ ਲਕਾਉਣੇ ਹੁੰਦੇ ਆ, ਤਾਂ ਕਿ ਇਹਨਾਂ ਨਿਆਣਿਆਂ ਦੀ ਪਛਾਣ ਫੇਕ ਦੇ ਉਹਨਾਂ ਕਰਕੇ ਨਾਂ ਇਨਡਾਇਰੈਕਟਲੀ ਹੋ ਜਾਏ ਜੀ। ਸੋ ਤਦ ਕਰਕੇ ਇਹਨਾਂ ਘਟਨਾਵਾਂ ਦੇ ਵਿੱਚ ਇਹ ਨਾਂ ਜਾਂ ਕਿਸੇ ਇੰਡੀਵਿਜੁਅਲ ਨੂੰ ਕਹਿ ਲਓ ਵੀ ਉਹਦੀ ਜੱਖਣਾ ਪੱਟਣ ਦੀ ਬਜਾਏ ਕੋਸ਼ਿਸ਼ ਇਹ ਹੁੰਦੀ ਆ ਵੀ ਇੱਕ ਤੇ ਉਸ ਇੰਡੀਵਿਜੁਅਲ ਨੂੰ ਠੀਕ ਕਰੀਏ, ਜਿਹਦਾ ਦੇਸ਼ ਨੰਬਰ 1 ਸੀ, ਹਨਾ, ਭਾਵੇਂ ਆਪਾਂ ਅੱਗੇ ਇੱਥੇ ਨੁਕਸ ਕੱਢੀਏ ਹੁਣ, ਪਰ ਇਹਦੇ ਨਾਲ ਹੀ ਫਿਰ ਪੁਲਿਸ ਦਾ ਹੁੰਦਾ ਵੀ ਜੋ ਇਹ ਘਟਨਾ ਵਾਪਰ ਗਈ ਆ ਵੀ ਇੱਥੋਂ ਲੈਸਨ ਲਈਏ ਤੇ ਇੱਦਾਂ ਦੀ ਗਾਹ ਨਾ ਹੋ ਸਕੇ, ਇਹ ਦੋ ਚੀਜ਼ਾਂ ਪ੍ਰਮੁੱਖ ਹੁੰਦੀਆਂ। ਸੋ ਉਹਦੇ ਕਰਕੇ ਹੁਣ ਆਪਾਂ ਦੇਖਿਆ ਵੀ ਇਸ ਵੀਕਐਂਡ ਤੇ ਵੀ ਤੇ ਜਾਂ ਆਉਣ ਵਾਲੇ ਵੀ ਜਿਹੜੇ ਈਵੈਂਟਸ ਹੋਣਗੇ ਉੱਥੇ ਬ੍ਰੈਂਪਟਨ ਮਹਿਸਾਗਾ ਦੇ ਵਿੱਚ ਅਪੀਲ ਪੁਲਿਸ ਦੀ ਪ੍ਰੈਜੈਂਸ ਆਪਾਂ ਜ਼ਿਆਦਾ ਦੇਖਾਂਗੇ। ਤੇ ਦੂਸਰਾ ਇਹ ਆ ਜੀ ਵੀ ਇਹ ਹੁਣ ਆਨਲਾਈਨ ਜਿਹੜਾ ਧਮੱਚੜ ਮਚਾਇਆ ਆ ਬੈਡਰੂਮਾਂ ਤੱਕ ਵੜ ਵੜ ਕੇ ਸੈੱਲਫੋਨ ਉੱਥੇ ਲਿਜਾ ਕੇ ਜਾਂ ਬਾਹਰ ਵੀ ਕਿਤੇ 24 ਘੰਟੇ ਜੋ ਫੋਨਾਂ ਦੇ ਉੱਤੇ ਖੇਡਾਂ ਖੇਡੀਆਂ ਜਾ ਰਹੀਆਂ ਨਾ, ਆਹ ਚੈਟਾਂ ਦੇ ਪੱਟੇ ਤਾਂ ਤੁਹਾਨੂੰ ਸਾਰੀ ਦੁਨੀਆ ਚ ਮਿਲ ਜਾਣਗੇ, ਇੰਗਲੈਂਡ ਦੇ ਵਿੱਚ, ਉੱਤਰੀ ਅਮਰੀਕਾ ਚ, ਆਸਟ੍ਰੇਲੀਆ, ਯੂ ਨੇਮ ਇਟ, ਹਨਾ, ਵੀ ਉਹ ਨਿੱਕੀ ਉਮਰ ਦੀਆਂ ਕੁੜੀਆਂ ਨੂੰ ਮਿਲਣ ਗਏ ਹੋ ਜੀ, 12-13 ਸਾਲਾਂ ਦੀਆਂ ਕੁੜੀਆਂ ਦੇ ਨਾਲ ਚੈਟਾਂ ਹੋ ਰਹੀਆਂ ਜੀ, ਹਨਾ। ਅੱਛਾ ਉਹਦੇ ਵਿੱਚ ਹੁੰਦੇ ਵੀ ਬਾਹਲੇ ਇੰਗਲੈਂਡ ਵਰਗੇ ਇੱਥੇ ਕੈਨੇਡਾ ਮੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਏ ਹੋ ਆ ਇੱਥੇ ਆਪਣਾ ਚੰਗਾ ਜੀਵਨ ਸਿਰਜਣ ਵਾਸਤੇ, ਹੁੰਦੇ ਵੀ ਉਹ ਆ ਸਿਆਣੇ ਬਿਆਣੇ ਕਈ ਫੈਮਿਲੀਜ਼ ਵਾਲੇ, ਆਪਣੇ ਬੱਚਿਆਂ ਵਾਲੇ, 60-70 ਸਾਲ ਦੀ ਉਮਰ ਵਾਲੇ, ਮੈਂ ਹੈਰਾਨ ਆ ਜਾਣੀ ਲੋਕਾਂ ਤੋਂ, ਹਨਾ। ਸੋ ਇਸ ਕਰਕੇ ਜੀ ਵੀ ਉਹ ਹੁਣ ਵੀ ਸੈੱਲ ਫੋਨਾਂ ਤੇ ਚੰਦ ਕੀ ਚੜ ਰਹੇ ਆ, ਇਹ ਘਟਨਾ ਵਾਪਰਨ ਤੋਂ ਪਹਿਲਾਂ ਪੁਲਿਸ ਥੋੜਾ ਜਿਹਾ ਮੁਸਤੈਦੀ ਰੱਖੂਗੀ ਵੀ ਕਿੱਦਾਂ ਦਾ ਮਟੀਰੀਅਲ ਆ ਜਿਹੜਾ ਇੱਧਰ ਉੱਧਰ ਪ੍ਰਚਾਰਿਆ ਜਾ ਰਿਹਾ ਹੈ, ਕਿੱਦਾਂ ਦੇ ਜਿਹੜੇ ਮੈਸੇਜਸ ਆ ਇਹ ਚੈਟ ਗਰੁੱਪਾਂ ਚ ਇੱਕ ਦੂਜੇ ਨਾਲ ਐਕਸਚੇਂਜ ਕੀਤੇ ਜਾ ਰਹੇ ਆ, ਵੀ ਇਸ ਮੁਸਤੈਦੀ ਦੇ ਨਾਲ ਘਟਨਾ ਵਾਪਰਨ ਤੋਂ ਪਹਿਲਾਂ ਉਸ ਨੂੰ ਜਿਹੜਾ ਜੀ ਵੀ ਪ੍ਰਿਵੈਂਟ ਕੀਤਾ ਜਾ ਸਕਿਆ ਕਰੂ, ਰੋਕਿਆ ਜਾ ਸਕਿਆ ਕਰੂਗਾ, ਉਹਦੇ ਤੇ ਵੀ ਅਪੀਲ ਪੁਲਿਸ ਹੁਣ ਜਿਹੜੇ ਆ ਆਨਲਾਈਨ ਇਹ ਨਜ਼ਰ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਤੇ ਰੱਖ ਰਹੇ ਆ, ਤਾਂ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਜੀ।
1: ਜੀ ਬਿਲਕੁਲ, ਤੇ ਨਾਲ ਦੀ ਨਾਲ ਹੈ ਜਿਹੜਾ ਮਾਪੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਵੀ ਇੱਕ ਬਹੁਤ ਵੱਡਾ ਰੋਲ ਹੈ ਜੀ। ਕਈ ਵਾਰ ਜਿਹੜਾ ਆਪਾਂ ਫੋਨ ਦੇ ਦਿੰਦੇ ਹਾਂ ਬੱਚਿਆਂ ਨੂੰ ਜਾਂ ਫਿਰ ਪੈਸੇ ਦੇ ਦਿੰਦੇ ਹਾਂ, ਫਿਰ ਇਹ ਨਹੀਂ ਰੱਖ ਦੇਖਦੇ ਵੀ ਉਹ ਕਿੱਥੇ ਇਸਤੇਮਾਲ ਕਰ ਰਿਹਾ। ਸਕੂਲ ਕਦੇ ਨਹੀਂ ਕਹਿੰਦੇ, ਇਸ 'ਤੇ ਜੌਹਲ ਸਾਹਿਬ ਨੇ ਵੀ ਪਿੱਛੇ ਸਕੂਲ ਟਰੱਸਟੀ ਹੁੰਦੇ ਹੋਏ ਇਹੋ ਜਿਹੇ ਬਹੁਤ ਸਾਰੇ ਜਿਹੜੇ ਮੁੱਦੇ ਹੈ ਉਹਨਾਂ ਦੇ ਵਿੱਚ ਇੱਕ ਸਹੀ ਨੀਤੀ ਅਪਣਾਈ, ਪੇਰੈਂਟਸ ਨੂੰ ਜਾਗਰੂਕ ਕੀਤਾ। ਸੋ ਜੌਹਲ ਸਾਹਿਬ ਜਾਂਦੇ ਜਾਂਦੇ ਆ ਜਿਹੜਾ ਰੈਪ ਅਪ ਕਰ ਦਿਓ ਪਲੀਜ਼, ਕੀ ਹੋਰ ਤੁਸੀਂ ਆ ਜਿਹੜਾ ਕਹਿਣਾ ਚਾਹੁੰਦੇ ਹੋ?
0: ਮੈਂ ਜਮੀ ਜੀ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਕਹਿਣਾ ਕਈ ਵਾਰੀ, ਇਹਦੇ ਵਿੱਚ ਕਈ ਵਾਰੀ ਨਹੀਂ ਹਰ ਵਾਰੀ ਆ, ਯਾਨੀ ਕਿ ਜਿਹੜਾ ਸੈੱਲ ਫੋਨ ਆ ਉਹ ਪੇਰੈਂਟਸ ਤੋਂ ਬਿਨਾਂ ਹੋਰ ਤੋਂ ਕੋਈ ਬੱਚਿਆਂ ਨੂੰ ਦਿੰਦਾ ਨੀ
1: ਜੀ ਜੀ।
0: ਸੋ ਹਰ ਵਾਰੀ ਪੇਰੈਂਟਸ ਹੀ ਦਿੰਦੇ ਆ, ਪੇਰੈਂਟਸ ਨੇ ਪਹਿਲਾਂ ਬੱਚਾ ਪੈਦਾ ਕੀਤਾ, ਪੇਰੈਂਟਿੰਗ ਦੇ ਨਾਲ ਹੀ ਜਿਹੜਾ ਜੀ ਬੱਚੇ ਦਾ ਜੀਵਨ ਸਿਰਜ ਹੋਣਾ, ਪੇਰੈਂਟਿੰਗ ਦੇ ਵਿੱਚ ਹੀ ਅਣਭੋਲਪੁਣੇ ਚ ਕਹਿ ਲਓ ਜਾਂ ਫਿਰ ਰਿਸ਼ਤੇਦਾਰਾਂ ਨੇ ਲੈ ਲਿਆ, ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ, ਵੀ ਬੱਚੇ ਨੂੰ ਬਰਬਾਦੀਆਂ ਵੱਲ ਵੀ ਪੇਰੈਂਟਿੰਗ ਵਿੱਚ ਨੁਕਸ ਕਰਕੇ ਹੀ ਇਹ ਧੱਕਿਆ ਜਾ ਰਿਹਾ। ਕਈ ਜਨਰੇਸ਼ਨ ਆਪਾਂ ਬਰਬਾਦ ਕਰ ਲਈਆਂ ਇਹ ਸੈੱਲ ਫੋਨ ਬਾਰੇ ਅਵੇਅਰਨੈਸ ਲੈਣ ਤੋਂ ਪਹਿਲਾਂ, ਇਹ ਥਮਾਈ ਜਾਣਾ ਬੱਚਿਆਂ ਨੂੰ ਤੇ ਉਹਨਾਂ ਦੇ ਬਿੱਲ ਤਾਰਨੇ ਸ਼ੁਰੂ ਕਰ ਦੇਣੇ ਵੀ ਉੱਥੇ ਹੋਮਵਰਕ ਹੋ ਰਿਹਾ ਕਿ ਜਾਂ ਉੱਥੇ ਪੜ੍ਹਾਈਆਂ ਹੋ ਰਹੀਆਂ, ਪੜ੍ਹਾਈ ਵਾਸਤੇ ਤੇ ਸਕੂਲ ਨੇ ਕਦੀ ਕਿਹਾ ਹੀ ਨਹੀਂ ਸੀ ਵੀ ਲੈ ਕੇ ਦਿਓ ਸੈੱਲ ਫੋਨ, ਆਪੇ ਇੱਕ ਦੂਜੇ ਵੱਲ ਲੈ ਕੇ ਜਾਣੀ ਕਿ ਦੇ ਕੇ ਆਪਾਂ ਭੇਜਣੇ ਸ਼ੁਰੂ ਕਰ ਦਿੱਤੇ। ਆਪੇ ਫਿਰ ਕਿਹਾ ਵੀ ਸਕੂਲ ਪਾਬੰਦੀ ਲਾਵੇ, ਭੇਜਿਆ ਕਰੋ ਪਾਬੰਦੀ ਸਕੂਲ ਲਾਵੇ, ਸੋ ਇਸ ਕਰਕੇ ਚਲੋ ਸਕੂਲੇ ਪਾਬੰਦੀ ਲੱਗ ਗਈ, ਪਰ ਜਿਹਨਾਂ ਨੇ ਫਿਰ ਘਰੇ ਉਹ ਪਾਬੰਦੀ ਹਲੇ ਨਹੀਂ ਲਾਈ ਤੇ ਸਿੱਟਾ ਸੇਮ ਆ ਜੀ। ਸੋ ਇਸ ਕਰਕੇ ਕਈ ਵਾਰੀ ਆਪਾਂ ਕਹਿੰਦੇ ਵੀ ਜਿਹੜੀ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਆ, ਬਹੁਤ ਸਾਰੇ ਇਸ਼ੂਜ਼ ਆ ਜਿਹੜੇ ਸਮਾਜ ਦੇ ਵਿੱਚ ਅੱਜ ਆ ਰਹੇ ਆ, ਸਕੂਲਾਂ ਚ ਆ ਰਹੇ ਆ, ਤੇ ਉਹਨਾਂ ਦੀ ਜੜ ਘਰਾਂ ਚ ਬੈਡਰੂਮਾਂ ਤੱਕ ਜਾਂਦੀ, ਜਿੱਥੇ ਤੱਕ ਸੈੱਲ ਫੋਨ ਜਾਂਦਾ, ਜਿੱਥੇ ਤੱਕ ਇਹ ਚੈਟ ਗਰੁੱਪਾਂ ਦੀਆਂ ਖਰਮਸਤੀਆਂ ਜਾਂਦੀਆਂ ਜੀ। ਕੋਈ ਮੰਨੇ ਤੇ ਭਾਵੇਂ ਨਾ, ਸੱਚ ਨੇ ਸੱਚ ਰਹਿਣਾ
1: ਜੀ।
0: ਸੋ ਇਸ ਕਰਕੇ ਜਿੰਨਾ ਚਿਰ ਇਹ ਦਰੁਸਤੀ ਆਪਾਂ ਘਰਾਂ ਦੇ ਅੰਦਰ ਨਹੀਂ ਕਰਦੇ, ਉਹ ਪੇਰੈਂਟਿੰਗ ਜਿਹੜੀ 100 ਸਾਲ ਪਹਿਲਾਂ ਸੀ, 50 ਸਾਲ ਪਹਿਲਾਂ ਸੀ, ਬਿਨਾਂ ਪੁਲਿਸਾਂ ਤੋਂ ਹੀ ਸਮਾਜ ਬੜਾ ਵਧੀਆ ਸੀ, ਕੀ ਗੱਲ ਅੱਜ ਹਨਾ, ਪੁਲਿਸਾਂ ਵੀ ਆਲੇ ਦੁਆਲੇ ਚ ਉਹਨਾਂ ਦਾ ਮਾਰ ਕਿਤੇ ਤਾੜਾਂ ਪੈ ਰਹੀਆਂ ਤੇ ਫੇਰ ਵੀ ਆਪਾਂ ਠੀਕ ਨੀ ਹੋ ਰਹੇ, ਤੇ ਫਿਰ ਕਿਤੇ ਨਾ ਕਿਤੇ ਜਾਣੀ ਕਿ ਇਹ ਚੀਜ਼ਾਂ ਜਿਹੜੀਆਂ ਆ ਵੀ ਇਹ ਜੋ ਸਾਨੂੰ ਫੈਸਿਲਿਟੀਜ਼ ਮਿਲਦੀਆਂ ਉਹਨਾਂ ਦਾ ਜਿਹੜਾ ਅਬਿਊਜ਼ ਆ, ਜਿੰਨਾ ਚਿਰ ਆਪਾਂ ਉਹਦੇ ਪ੍ਰਤੀ ਅਵੇਅਰ ਨੀ ਹੁੰਦੇ, ਸੱਚ ਨੂੰ ਸੱਚ ਮੰਨਦੇ ਨੀ, ਨੈਗੇਟਿਵ ਪੋਜ਼ਿਟਿਵ ਦਾ ਅਰਥ ਨੀ ਸਮਝਦੇ, ਸੋ ਉਹਨਾਂ ਚਿਰ ਜਿਹੜਾ ਜੀ ਆਪਾਂ ਸਹੀ ਤਰੀਕੇ ਨਾਲ ਸਮੱਸਿਆ ਨੂੰ ਫੜ ਕੇ ਉਹਦੀ ਜੜ ਨੀ ਪੱਟ ਸਕਦੇ। ਇਹ ਸੈੱਲ ਫੋਨ ਤੇ ਕੈਸ਼ ਬੱਚਿਆਂ ਨੂੰ ਘਰੋਂ ਮਿਲਦਾ, ਇਹ ਬਹੁਤ ਸਾਰੇ ਪੌੜਿਆਂ ਦੀ ਜੜ ਸੀ, ਹੈ, ਇਹ ਰਹੂਗੀ ਜੇ ਆਪਾਂ ਨਾ ਰੋਕ ਪਾਏ। ਸੋ ਸਕੂਲਾਂ ਚ ਹੁਣ ਇਹਨਾਂ ਚੀਜ਼ਾਂ ਤੇ ਪਾਬੰਦੀ ਪਹਿਲਾਂ ਹੀ ਆ, ਸਕੂਲ ਕਹਿੰਦਾ ਹੀ ਨੀ ਕੈਸ਼ ਲੈ ਕੇ ਆਓ, ਕੈਸ਼ ਆਨਲਾਈਨ ਸਿਸਟਮ ਬਣਾਇਆ ਹੋਇਆ ਵੀ ਜੇ ਸਕੂਲੇ ਕੋਈ ਆਈਟਮ ਪੇ ਕਰਨੀ ਘਰੇ ਬੈਠਾ ਪੇਰੈਂਟ ਪੇ ਕਰ ਸਕਦਾ, ਬੱਚੇ ਦੀ ਜੇਬ ਚ $0 ਚਾਹੀਦਾ। ਇਹ ਜਿਹੜੀਆਂ ਵੇਪ ਬਲੈਕ ਹੁੰਦੀਆਂ, ਸਿਵਟਾਂ ਬਲੈਕ ਹੁੰਦੀਆਂ, ਭੰਗ ਖਰੀਦ ਲਈ, ਕਿੱਥੋਂ ਖਰੀਦ ਲਈ, ਬੱਚੇ ਦੀ ਜੇਬ ਚ ਕਿਸੇ ਨੇ ਤਾਂ ਪੈਸੇ ਪਾਏ ਨੀ, ਆਪਾਂ ਹੀ ਪਾਏ ਸੀ ਲੰਚ ਵਾਸਤੇ। ਲੰਚ ਵੀ ਖਰੀਦ ਸਕਦਾ, ਖਰਾਬੀ ਵੀ ਖਰੀਦ ਸਕਦਾ, ਬੱਚਾ ਬੱਚਾ ਉਹਨੇ ਘਰੇ ਆ ਕੇ ਨੀ ਦੱਸਣਾ ਵੀ ਖਰਾਬੀ ਖਰੀਦੀ ਸੀ, ਜਦੋਂ ਫੇਫੜੇ ਗਲ ਜਾਣਗੇ ਫੇਰ ਪਤਾ ਲੱਗਣਾ ਵੀ ਇਹਨੇ ਖਰਾਬੀ ਖਰੀਦੀ ਸੀ। ਸੋ ਇਸ ਕਰਕੇ ਘਰੋਂ ਕਈ ਵਾਰੀ ਆਪਾਂ ਜਿਹੜੇ ਬਹੁਤ ਸਾਰੇ ਕੰਡੇ ਪਹਿਲਾਂ ਬੀਜਦੇ ਹਾਂ, ਉਹ ਕੰਡੇ ਜਦੋਂ ਸੂਲਾ ਬਣ ਕੇ ਚੁੱਭਦੇ ਆ ਫੇਰ ਆਪਾਂ ਸ਼ਿਕਾਇਤ ਕਰਦੇ ਹਾਂ ਜੀ ਵੀ ਹੁਣ ਸਮਾਜ ਦਾ ਕਸੂਰ ਹੈ। ਸੋ ਇਸ ਕਰਕੇ ਘਰੋਂ ਥੋੜਾ ਜਿਹਾ ਆਪਾਂ ਇਹਨਾਂ ਚੀਜ਼ਾਂ ਦੀ ਸਫਾਈ ਕਰਨੀ ਸ਼ੁਰੂ ਕਰੀਏ, ਜਿਹੜੀਆਂ ਸਮੱਸਿਆਵਾਂ ਉਹਨਾਂ ਦੀਆਂ ਜੜ੍ਹਾਂ ਪਛਾਣ ਕਰੀਏ, ਜਿੱਥੇ ਜੜ੍ਹਾਂ ਹੈਗੀਆਂ ਖੁੱਲੇ ਮਨ ਨਾਲ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਪੱਟ ਲਿਆ ਕਰੀਏ। ਐਡੀ ਵੀ ਨੀ ਗੱਲ ਹੈ ਕਿ ਨੰਬਰ 1 ਦੇਸ਼ ਦੇ ਵਿੱਚ ਅਸੀਂ ਤਰੱਦਦ ਨਾਲ ਆਈਏ, ਸਭ ਕੁਝ ਇੱਥੇ ਮਤਲਬ ਠੀਕ ਹੁੰਦੇ ਹੁੰਦੇ ਸਾਡਾ ਜਿਹੜਾ ਜੀਵਨ ਗਰਕ ਹੋ ਜਾਏ, ਸਾਡੇ ਬੱਚੇ ਗਰਕ ਹੋ ਜਾਣ, ਤੇ ਫਿਰ ਕੰਮ ਕਰਨਾ ਸ਼ੁਰੂ ਕਰਨਾ ਪੈਣਾ। ਮੈਨੂੰ ਕਿਹਾ ਕਿੱਥੇ ਸੀ।
1: ਜੀ ਜੀ, ਥੈਂਕ ਯੂ ਜੋਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਵਾਸਤੇ ਭਾਜੀ। ਜੀ ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਉੱਥੇ ਹੀ ਕੈਨੇਡੀਅਨ ਡੈਂਟਲ ਕੇਅਰ ਪਲਾਨ, ਜੇ ਤੁਸੀਂ ਇਹਦੇ ਮੈਂਬਰਸ ਬਣੇ ਹੋ ਜਾਂ ਫਿਰ ਨਹੀਂ ਬਣੇ ਹੋ, ਅਤੇ ਤੁਹਾਡੇ ਦੋਨਾਂ ਵਾਸਤੇ ਜਿਹੜੀ ਇਹ ਖਬਰ ਹੈ, ਜੇ ਤਾਂ ਫੈਮਿਲੀ ਇਨਕਮ ਹੈ ਜਿਹੜੀ 90,000 ਤੋਂ ਘੱਟ ਹੈ, ਟੋਟਲ ਫੈਮਿਲੀ ਇਨਕਮ ਦੀ ਗੱਲ ਕਰ ਰਿਹਾ, ਮਤਲਬ ਦੋਨਾਂ ਜਿਹੜੇ ਸਪਾਊਸਿਸ ਹੈ ਉਹਨਾਂ ਦੀ 90,000 ਤੋਂ ਥੱਲੇ ਜੇ ਇਨਕਮ ਘੱਟ ਹੈਗੀ, ਇਹ ਥੱਲੇ 90,000 ਤੋਂ ਘੱਟ ਹੈ, ਤਾਂ ਤੁਸੀਂ ਫੈਡਰਲ ਦੇ ਇਸ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਦੇ ਫੇਸ 'ਚ ਹਿੱਸਾ ਲੈ ਰਹੇ ਹੋ। 2023 ਦੇ ਵਿੱਚ ਹੈ ਜਿਹੜੀ ਇਸਦੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਸੀਗੀ, ਹਰ ਸਾਲ ਹੈ ਜਿਹੜਾ ਇਸ ਨੂੰ ਐਲੀਜੀਬਿਲਟੀ ਕਰਨ ਵਾਸਤੇ, ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਵੀ ਭਾਈ ਤੁਹਾਡੀ ਜਿਹੜੀ ਇਨਕਮ ਹੈ ਜਿਹੜੀ ਪਿਛਲੇ ਸਾਲ ਹੈ ਜਿਹੜੀ ਉਹ 90,000 ਤੋਂ ਘੱਟ ਰਹੀ, ਉਹਦਾ ਪ੍ਰੂਫ ਹੈ ਜਿਹੜਾ ਤੁਹਾਨੂੰ ਸਰਕਾਰ ਤੱਕ ਹੈ ਜਿਹੜਾ ਜਮ੍ਹਾਂ ਕਰਾਉਣਾ ਪੈਂਦਾ, ਉਹ ਤੁਸੀਂ NOA ਹੋ ਗਏ ਜਾਂ ਜਿਹੜਾ ਟੈਕਸ ਤੁਸੀਂ ਫਾਈਲ ਕੀਤਾ ਜਾਂ T4 ਹੋ ਗਿਆ, ਤੁਸੀਂ ਉਹ ਫਾਈਲ ਕਰਕੇ ਆ ਜਿਹੜਾ ਹਰ ਸਾਲ ਹੈ ਜਿਹੜਾ ਆਪਣੀ ਆਪਣਾ ਜਿਹੜਾ ਇਹ ਪਲੈਨ ਰਿਨਿਊ ਕਰ ਸਕਦੇ ਹੋ, ਜਿਸ ਦੇ ਨਾਲ ਤੁਹਾਨੂੰ ਆ ਜਿਹੜੀ ਡੈਂਟਲ ਕਵਰੇਜ ਹੈ ਜਿਹੜੀ ਉਹ ਮਿਲਦੀ ਹੈ। ਅਤੇ ਜਿਨ੍ਹਾਂ ਨੇ ਨਹੀਂ ਕਰਾਈ ਉਹ ਇਨਰੋਲ ਕਰ ਸਕਦੇ ਹੋ, ਉਹ ਐਪਲੀਕੇਸ਼ਨ ਭਰ ਸਕਦੇ ਹੋ। 1 ਜੂਨ ਤੱਕ ਦਾ ਸਮਾਂ ਆ ਤੁਹਾਡੇ ਤੱਕ, ਤੁਸੀਂ ਐਪਲੀਕੇਸ਼ਨ ਸਰਕਾਰ ਨੂੰ ਦੇ ਕੇ ਇਸ ਕੈਨੇਡੀਅਨ ਡੈਂਟਲ ਕੇਅਰ ਪਲੈਨ ਦੇ ਵਿੱਚ ਹੈ ਜਿਹੜਾ ਆਪਣਾ ਹਿੱਸਾ ਪਾ ਸਕਦੇ ਹੋ। ਸੋ ਇੱਕ ਤਾਂ ਇਹ ਖਬਰ ਹੈ, ਅਤੇ ਦੂਸਰੀ ਜਿਹੜੀ ਖਬਰ ਹੈ ਕਿ ਇਹ ਆ ਰਹੀ ਹੈ ਵੀ ਇਰਾਨ ਅਤੇ US ਦੀ ਡੀਲ ਹੈ ਜਿਹੜੀ ਤਕਰੀਬਨ ਲਗਭਗ ਜਿਹੜੀ ਉਹ ਤੈਅ ਆ। ਐਤਵਾਰ ਨੂੰ ਆ ਜਿਹੜਾ ਟਰੰਪ ਸਾਹਿਬ ਨੇ ਜਿਹੜੇ ਸਾਈਨ ਕਰਨੇ ਸੀ, ਪਰ ਫਿਲਹਾਲ ਉਹਨਾਂ ਨੇ ਹਜੇ ਸਾਈਨ ਨਹੀਂ ਕੀਤੇ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਰਸ਼ ਦੇ ਵਿੱਚ ਨਹੀਂ ਹੈ। ਸੋ ਬਾਕੀ ਜਿਹੜੇ ਆ ਇਸ ਡੀਲ ਬਾਬਤ ਜਿਹੜੇ ਸੂਤਰ ਹੈ ਜਿਹੜੇ ਉਹ ਇਨਫੋਰਮੇਸ਼ਨ ਰੱਖਦੇ, ਉਹਨਾਂ ਨੇ ਕਿਹਾ ਵੀ ਕਾਫੀ ਹੱਦ ਤੱਕ ਹੈ ਜਿਹੜੀ ਨੈਗੋਸ਼ੀਏਸ਼ਨ ਹੈ ਜਿਹੜੀ ਉਹ ਸਿਰੇ ਚੜ੍ਹ ਚੁੱਕੀ ਹੈ, ਜਿਸ ਦੇ ਤਹਿਤ ਇਰਾਨ ਹੈ ਜਿਹੜਾ ਮੰਨ ਗਿਆ ਵੀ ਉਹ ਆਪਣੇ ਨਿਊਕਲੀਅਰ ਵੈਪਨ ਦੇ ਵੱਲ ਨਹੀਂ ਜਾਵੇਗਾ, ਉਹ ਆਪਣਾ ਜਿਹੜਾ ਇਨਰਿਚਮੈਂਟ ਉਹਨਾਂ ਨੇ ਯੂਰੇਨੀਅਮ ਕੀਤਾ ਹੋਇਆ ਉਹ ਥਰਡ ਕੰਟਰੀ ਦੇ ਹਵਾਲੇ ਕਰ ਦੇਵੇਗਾ, ਅਤੇ ਦੂਸਰਾ ਉਹਨਾਂ ਨੇ ਸਟ੍ਰੇਟ ਆਫ ਹਾਰਮੋਨਸ ਹੈ ਜਿਹੜਾ ਉਸ ਨੂੰ ਆ ਜਿਹੜਾ ਬਿਨੇ ਕਿਸੀ ਪਾਬੰਦੀ ਦੇ ਖੋਲ੍ਹਣ ਦੀ ਗੱਲ ਵੀ ਹੈ ਜਿਹੜੀ ਉਸ ਐਗਰੀਮੈਂਟ ਦੇ ਵਿੱਚ ਹੈ, ਅਤੇ ਨਾਲ ਦੀ ਨਾਲ ਫਿਰ US ਨੇ ਵੀ ਕਿਹਾ ਜੇ ਉਹ ਖੋਲ੍ਹਦਾ ਤਾਂ ਫਿਰ ਅਸੀਂ ਵੀ ਜਿਹੜੀ ਬਲੋਕੇਡ ਕੀਤੀ ਹੈ ਉਹ ਖੋਲ੍ਹ ਦੇਵਾਂਗੇ। ਅਤੇ ਉੱਥੇ ਜੇ ਇਹ ਚੀਜ਼ਾਂ ਖੁੱਲ੍ਹਦੀਆਂ ਨੇ ਤਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਾਂ ਫਿਰ ਕੁਝ ਕੁ ਮਹੀਨਿਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਬੜੀ ਛੇਤੀ ਹੈ ਜਿਹੜੀ ਉਹ ਥੱਲੇ ਆ ਜਾਣਗੀਆਂ। ਪਰ ਮੇਨ ਇਹ ਹੈ ਵੀ ਇਹ ਕਦੋਂ ਸਾਈਨ ਕਰਦੇ ਹੈ, ਕਦੋਂ ਆ ਜਿਹੜਾ ਇਹਨਾਂ ਸ਼ਰਤਾਂ ਦੇ ਉੱਤੇ ਦੋਨੇ ਪੱਖ ਇੱਕ ਸੇਮ ਪੇਜ 'ਤੇ ਆਉਂਦੇ ਹੈ। ਪਰ ਜ਼ਿਆਦਾਤਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨਸ ਹੈ ਜਿਹੜੀ ਉਹ ਹੋ ਚੁੱਕੀ ਹੈ, ਅਤੇ ਦੋਨਾਂ ਧਿਰ ਐਗਰੀ ਕਰ ਚੁੱਕੀਆਂ ਨੇ। ਮਾਰਕ ਰੂਬੀਓ ਜਿਹੜੇ US ਦੇ ਸੈਕਟਰੀ ਇਸ ਟਾਈਮ ਭਾਰਤ ਦੀ ਫੇਰੀ ਦੇ ਵਿੱਚ ਨੇ, ਅਤੇ ਉੱਥੇ ਵੀ ਆ ਜਿਹੜਾ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਆ ਜਿਹੜਾ ਟੂਡੇ ਵਨ ਜਿਹੜਾ ਮੇਰੇ ਖਿਆਲ ਇੰਡੀਆ ਟੂਡੇ ਹੈ ਉੱਥੇ ਉੱਥੇ ਦੇ ਜਿਹੜੇ ਪੱਤਰਕਾਰ ਦੇ ਨਾਲ ਗੱਲ ਕਰਦੇ ਹੋਏ ਇਸ ਖਬਰ ਦਾ ਖੁਲਾਸਾ ਕੀਤਾ ਵੀ ਬੜੀ ਜਲਦੀ ਈਰਾਨ ਦੇ ਨਾਲ ਅਤੇ ਯੂ ਐੱਸ ਦੀ ਜਿਹੜੀ ਡੀਲ ਹੈ ਜਿਹੜੀ ਉਹ ਸਿਰੇ ਚੜ੍ਹ ਜਾਵੇਗੀ ਕਿ ਬਹੁਤ ਸਾਰੀਆਂ ਜਿਹੜੀਆਂ ਸ਼ਰਤਾਂ ਦੋਨੋਂ ਪਾਸੇ ਦੇ ਜਿਹੜੇ ਨੈਗੋਸ਼ੀਏਟਰ ਹੈ ਉਹਨਾਂ ਨੇ ਰਿਜ਼ੋਲਵਸ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹ ਕਰ ਲਈਆਂ ਨੇ ਪਰ ਫਿਰ ਵੀ ਇੱਕ ਦੋ ਕਹਿ ਰਹੇ ਹੈ ਵੀ ਜਦੋਂ ਤੱਕ ਸਾਈਨ ਨਹੀਂ ਹੋ ਜਾਂਦਾ ਉਦੋਂ ਤੱਕ ਐਂਡਲੇ ਮੂਵਮੈਂਟ 'ਤੇ ਤੱਕ ਹੈ ਜਿਹੜਾ ਆਪਾਂ ਕੁਝ ਕਹਿ ਨਹੀਂ ਸਕਦੇ। ਉੱਥੇ ਹੀ ਲਿਬਰਲ ਐਮ ਪੀ ਨੇਟ ਐਕਸਿਨ ਸਮਿਥ ਹੈ ਜਿਹੜੇ ਉਹਨਾਂ ਨੇ ਜਿਹੜੀ ਆਪਣੀ ਕਿਸਮਤ ਅਜਵਾਈ ਸੀ ਵੀ ਭਾਈ ਮੈਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜੀ ਆਪਣੀ ਕਿਸਮਤ ਅਜ਼ਮਾਵਾਂ ਪਰ ਉੱਥੇ ਉਹ ਨੋਮੀਨੇਸ਼ਨ ਹਾਰ ਗਏ ਸੀਗੇ ਸਕਾਰਬੋ ਸਾਊਥ ਵੈਸਟ ਉਹ ਜਿਹੜੀ ਨੋਮੀਨੇਸ਼ਨ ਹੈ ਅਸਨੁਲ ਹਾਫੀਜ਼ ਜਿਨ੍ਹਾਂ ਦੇ 30 ਡੋਮੀਨੋਜ਼ ਪੀਜ਼ਾ ਆਊਟਲੈਟ ਨੇ ਉਹ ਜਿੱਤ ਗਏ ਸੀਗੇ ਅਤੇ ਫਿਰ ਇਹਨਾਂ ਨੇ ਜਿਹੜਾ ਰੁੱਖ ਕੀਤਾ ਸੀ ਕਿ ਭਾਈ ਮੇਰੇ ਨਾਲ ਜਿਹੜੀ ਗਲਤ ਹੋਈ ਹੈ ਇਹ ਨੋਮੀਨੇਸ਼ਨ ਪ੍ਰੋਸੈਸ ਹੈ ਜਿਹੜਾ ਇਹਦੇ ਵਿੱਚ ਘਪਲਾ ਹੋਇਆ ਸੋ ਉਹ ਚੀਜ਼ ਹੈ ਜਿਹੜੀ ਅੱਗੇ ਚੱਲੀ ਸੀਗੀ ਅਤੇ ਉਹਦਾ ਵੀ ਜਿਹੜਾ ਡਿਸੀਜਨ ਅੱਜ ਇਹ ਆ ਗਿਆ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਇਰੈਗੂਲੇਟਰੀਸ ਹੈ ਜਿਹੜੀਆਂ ਉਹ ਜਦੋਂ ਨੋਮੀਨੇਸ਼ਨ ਦੇ ਦੌਰਾਨ ਹੈ ਜਿਹੜੀਆਂ ਉਹ ਨਹੀਂ ਹੋਈਆਂ ਸੀਗੀਆਂ ਸੋ ਦੋਸਤੋ ਇਹ ਕੁਝ ਕੁ ਖਾਸ ਖਬਰਾਂ ਜਿਹਦੇ 'ਤੇ ਅਸੀਂ ਤੁਹਾਨੂੰ ਅਪਡੇਟ ਕੀਤਾ ਅਤੇ ਉੱਥੇ ਹੀ ਤੁਸੀਂ ਕੋਈ ਵੀ ਅਪਲਾਇੰਸਸ ਹੈ ਜਿਹੜਾ ਘਰ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਫਿਰ ਡਰੀਮ ਹੋਮ ਅਪਲਾਇੰਸਸ ਦੀ ਟੀਮ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰ ਸਕਦੇ ਹੋ ਨੰਬਰ ਹੈ ਜੀ 905-805-3000 905-805-3000 ਤਿੰਨ ਅਪਲਾਇੰਸਸ 'ਤੇ $600 ਚਾਰ ਅਪਲਾਇੰਸਸ 'ਤੇ 800 ਅਤੇ ਪੰਜ ਅਪਲਾਇੰਸਸ 'ਤੇ $1200 ਦੀ ਜਿਹੜੀ ਬੱਚਤ ਹੋ ਸਕਦੀ ਹੈ ਡਜ਼ਨ ਮੈਟਰ ਤੁਸੀਂ ਇੱਕ ਅਪਲਾਇੰਸ ਬਾਏ ਕਰਨਾ ਜਾਂ ਫਿਰ ਤੁਸੀਂ ਇਹ ਜਿਹੜਾ ਬੰਡਲ ਪੈਕੇਜ ਲਉਂਗੇ ਇੱਕ ਤਾਂ ਇਹ ਡਿਸਕਾਊਂਟ ਦਿੱਤਾ ਇਹਦੇ ਉੱਤੇ ਹੋਰ ਟੋਪ ਆਫ ਦੈਟ 10% ਐਡੀਸ਼ਨਲ ਆਫ ਹੋਰ ਜਿਹੜਾ ਦਿੱਤਾ ਜਾਵੇਗਾ ਕਹਿੰਦੇ ਕੋਈ ਵੀ ਡੀਲ ਹੈ ਜਿਹੜੀ ਤੁਸੀਂ ਚੱਕ ਲਿਆਓ ਅਸੀਂ ਮੈਚ ਨਹੀਂ ਕਰਾਂਗੇ ਅਸੀਂ ਉਸਨੂੰ ਬੀਟ ਕਰਕੇ ਆ ਜਿਹੜਾ ਅਸੀਂ ਦੱਸਾਂਗੇ ਸੋ ਇਸ ਕਰਕੇ ਕਹਿੰਦੇ ਵੀ ਤਾਂ ਹੀ ਆ ਜਿਹੜਾ ਨਾਮ ਹੈ ਡਰੀਮ ਹੋਮ ਅਪਲਾਇੰਸਸ 905-805-3000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਵਿਖੇ ਯੂਨਿਟ ਨੰਬਰ 2 ਚ ਹੈ ਜਿਹੜਾ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਬਾਕੀ ਟਰੱਕ ਟ੍ਰੇਲਰ ਸਾਡਾ ਬਹੁਤ ਵੱਡਾ ਭਾਈਚਾਰਾ ਪ੍ਰੋਗਰਾਮ ਨੂੰ ਸੁਣਦਾ ਕੋਈ ਟਰੱਕ 'ਚ ਤਕਨੀਕੀ ਨੁਕਸ ਪੈ ਗਿਆ ਐਨੂਅਲ ਸੇਫਟੀ ਕਰਾਉਣੀ ਹੈ ਐਮਿਸ਼ਨ ਟੈਸਟ ਕਰਾਉਣਾ ਚਾਹੁੰਦੇ ਹੋ ਆਇਲ ਚੇਂਜ ਕਰਾਉਣਾ ਇੰਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਫਿਰ DPF ਦਾ ਕੋਈ ਕੰਮ ਕਰਾਉਣਾ ਟਰਾਂਸਮਿਸ਼ਨ ਡੈਫ ਦਾ ਰੀਬਿਲਟ ਕਰਾਉਣਾ ਚਾਹੁੰਦੇ ਹੋ ਪ੍ਰੋ 1 ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਹੈ ਜਿਹੜਾ ਇਹ ਗਰਾਜ ਚਲਾ ਰਹੇ ਨੇ ਅਤੇ ਖਾਸੀਅਤ ਇਹ ਹੈ ਫੁੱਲੀ ਸਿਕਿਉਰਡ ਹੈ ਨੰਬਰ 1 ਕੁਆਲਿਟੀ ਸਰਵਿਸ ਹੈ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜਾ ਉਹ ਜਿੱਤਦੇ ਆ ਰਹੇ ਨੇ ਸੋ ਤੁਸੀਂ ਮਿਲਟਨ ਵਿਖੇ ਜਾ ਸਕਦੇ ਹੋ 14 ਮੈਨਸ ਵੁੱਡ ਕੋਰਟ ਜਾਂ ਫਿਰ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਗੂਗਲ ਕਰ ਲਿਓ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਜਿਹੜੀ PM ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਫ੍ਰੀ ਆਫ ਕੋਸਟ ਜਿਹੜੀ ਉਹ ਤੁਹਾਨੂੰ ਕਰਕੇ ਦੇਣਗੇ ਸੋ ਮਿਲਟਨ ਦੇ ਵਿੱਚ ਬਾਕੀ ਹੈ ਇਹਨਾਂ ਦਾ ਰੇਟ ਹੈ ਜਿਹੜਾ ਕੁਆਲਿਟੀ ਤਾਂ ਹੈ ਹੀ ਹਾਈ ਹੈ ਰੇਟ ਹੈ ਜਿਹੜਾ ਤੁਸੀਂ ਇਹ ਤੁਹਾਡਾ ਬਿਲਕੁਲ ਬਜਟ ਫਰੈਂਡਲੀ ਹੈ ਜਿਹੜਾ ਇਹ ਕੰਮ ਕਰਕੇ ਦਿੰਦੇ ਨੇ ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਦੋਸਤੋ ਸੰਪਰਕ ਕਰ ਸਕਦੇ ਹੋ ਬਾਕੀ ਤੁਸੀਂ ਇਹ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਕੋਈ ਆਪਣਾ ਤੁਸੀਂ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸਾਡੀ ਟੀਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਰੀਅਲ ਸਟੇਟ ਬਾਬਤ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਹਾਡਾ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ ਕਿਸੇ ਰੀਜ਼ਨ ਕਰਕੇ ਤਾਂ ਵੀ ਤੁਸੀਂ ਮੇਰੇ ਟੀਮ ਦੇ ਨਾਲ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੇਰਾ ਜੀ 416-917-63416-917-7763 'ਤੇ ਸੰਪਰਕ ਕੀਤਾ ਜਾ ਸਕਦਾ ਦੋਸਤੋ ਹਮੇਸ਼ਾ ਮੈਂ ਲਾਈਫ ਇੰਸ਼ੋਰੈਂਸ ਨੂੰ ਲੈ ਕੇ RESP ਨੂੰ ਬੱਚਿਆਂ ਦੀ ਲੈ ਕੇ ਜਾਂ ਫਿਰ ਤੁਸੀਂ ਇਹ ਜਿਹੜਾ RRSP ਜਾਂ TFSA ਜਾਂ FHSA ਅਕਾਊਂਟ ਹੈ ਜਿਹੜੇ ਜਦੇ ਵੀ ਫਸਟ ਟਾਈਮ ਹੋਮ ਬਾਇਰ ਮੈਂ ਹਮੇਸ਼ਾ ਕਹਿੰਦਾ ਵੀ ਆਪਣਾ FHSA ਅਕਾਊਂਟ ਹੈ ਜ਼ਰੂਰ ਹੈ ਜਿਹੜਾ ਟੋਪ ਅਪ ਕਰੋ ਕਈ ਵਾਰ ਆਪਾਂ ਸੇਵਿੰਗਸ ਕਰਦੇ ਹਾਂ ਉਹ ਪੈਸਾ ਇਹਦੇ 'ਚ ਪਾਓ ਤੁਹਾਨੂੰ ਟੈਕਸ ਰਿਬੇਟ ਵੀ ਮਿਲਦਾ ਅਤੇ ਹੋਰ ਫੀਚਰਸ ਵੀ ਹੈ ਜਿਹੜੇ ਤੁਸੀਂ FHSA ਅਕਾਊਂਟ ਦੇ ਲੈ ਸਕਦੇ ਹੋ ਸੋ ਨੰਬਰ ਮੇਰਾ 416-917-7763-416-917-7763 ਇੱਥੇ ਦਿਓ ਇਜਾਜ਼ਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ, ਬਹੁਤ ਬਹੁਤ ਧੰਨਵਾਦ। 530 AM ਡਾਇਲ ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਬਹੁਤ ਸਾਰੇ ਲਾਈਵ ਹੁੰਦੇ ਹਨ। ਤੁਹਾਡਾ ਵੈਲਕਮ ਕਰਦੇ ਹਾਂ। ਹੁਣ ਸਾਡੀ ਵਾਰੀ ਆ ਗਈ ਹੈ ਵਿਰਾਸਤ ਰੇਡੀਓ ਦੀ, ਤੇ ਸਾਡੇ ਦੋਸਤ ਬਹੁਤ ਵਧੀਆ ਪ੍ਰੋਗਰਾਮ ਕਰਕੇ ਗਏ ਹਨ, ਸਾਰੇ ਹੀ ਆਪਣੇ ਹਨ, ਤੇ ਹੁਣ ਮੇਰੀ ਵਾਰੀ ਆ ਗਈ ਆ ਤੁਹਾਡੇ ਨਾਲ। 7 ਵਜੇ ਤੱਕ ਸਾਥ ਰਹੇਗਾ, ਸਾਥ ਸਾਡਾ ਹੀ ਚਾਹੀਦਾ ਹੈਗਾ ਆ। ਨੰਬਰ ਸਟੂਡੀਓ ਦੇ ਮੈਂ ਦੱਸ ਦਿੰਦਾ, 416-837-1515, 416-837-1515 ਸਟੂਡੀਓ ਨੰਬਰ ਹੁੰਦਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ ਆਫਲਾਈਨ ਤੇ, ਜਦੋਂ ਮੈਂ ਰੇਡੀਓ ਤੋਂ ਆਫ ਹੋ ਜਾਂਦਾ, ਤਾਂ 416-451-2222 ਤੇ ਕਰ ਲਿਓ। ਪਰ ਹੁਣ ਜੇ ਸਟੂਡੀਓ ਵਿੱਚ ਡਾਇਲ ਕਰਨਾ ਹੋਵੇ 416-837-1515। ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਗੁਰਮੁਖ ਸਿੰਘ ਬਾਰੀ ਹੈ ਜੀ, ਥੋੜ੍ਹੀਆਂ ਠਹਿਰ ਕੇ ਆਉਣਗੇ। ਇਸੇ ਨਾਲ ਨਾਲ ਮੈਂ ਦੱਸ ਦੇਵਾਂ, ਕਾਫੀ ਸਾਰੇ ਸਪੋਂਸਰ ਵੀ ਨੇ, ਸੰਦੇਸ਼ ਹੋਣਗੇ, ਨਵੇਂ ਤੋਂ ਨਵੇਂ ਸਪੋਂਸਰ ਜੁੜ ਰਹੇ ਹਨ, ਬਹੁਤ ਬਹੁਤ ਧੰਨਵਾਦ। ਤੁਹਾਡੀ ਆਵਾਜ਼ ਬਣ ਕੇ ਬੈਠੇ ਹਾਂ, ਜੋ ਹੈਗਾ ਉਹੀ ਕਵਰ ਕਰਾਂਗੇ। ਤੋ ਜਦੋਂ ਵੀ ਤੁਸੀਂ ਕਾਲ ਕਰਨੀ ਆ, ਤੋ ਰਿਸਪੈਕਟ ਨਾਲ ਕਾਲ ਕਰਨੀ ਆ, ਤੁਹਾਡੇ ਆਪਣੇ ਵਿਚਾਰ ਆਪਣੇ ਹੀ ਹੁੰਦੇ ਹਨ। ਅਸੀਂ ਤੁਹਾਡਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਦੇ ਸਕਦੇ ਹੈਗੇ ਹਾਂ। ਪਰ ਜਿਹੜੀ ਵੀ ਖਬਰ ਲੈ ਕੇ ਆਉਣੀ, ਇਨਫੋਰਮੇਸ਼ਨ ਲੈ ਕੇ ਆਉਣੀ, ਮੇਕ ਸ਼ੋਰ ਅਥੈਂਟਿਕ ਹੋਵੇ ਤੇ ਸਹੀ ਹੋਵੇ, ਇਹੀ ਕਹਿਣਾ ਚਾਹੁੰਦੇ ਆ। ਪਰ ਜੋ ਕੁਝ ਤੁਹਾਡੇ ਕੈਨੇਡਾ ਵਿੱਚ ਹੋ ਰਿਹਾ, ਉਹ ਸਪੈਸ਼ਲੀ ਟੋਰਾਂਟੋ GTA ਏਰੀਆ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਟਰਨੈਸ਼ਨਲ ਖਬਰਾਂ ਜੇ ਕੋਈ ਵਾਪਰੀਆਂ ਹੋਈਆਂ, ਉਹਦੀ ਵੀ ਜਾਣਕਾਰੀ ਲੈ ਕੇ ਆਵਾਂਗੇ। ਪਰ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ TV ਸਟ੍ਰੀਮਿੰਗ ਡਿਵਾਈਸ ਤੇ ਵਿਰਾਸਤ TV ਤੁਸੀਂ ਦੇਖ ਸਕਦੇ ਹੋ। ਤੁਸੀਂ ਮੈਨੂੰ TV ਤੇ ਦੇਖ ਰਹੇ ਹੋ, ਵਿਰਾਸਤ TV ਤੇ ਰੇਡੀਓ ਤੇ ਸੁਣ ਰਹੇ ਹੋ 530 AM ਡਾਇਲ ਤੇ। ਸੋਮਵਾਰ ਦਾ ਦਿਨ ਆ, ਮਈ ਮਹੀਨੇ ਦੀ 25 ਤਰੀਕ ਹੋ ਗਈ ਆ, ਵੀਕਐਂਡ ਤੋਂ ਬਾਅਦ ਤੁਹਾਡਾ ਵੈਲਕਮ ਕਰਦੇ ਆ। ਗਿੱਲੇ ਗਿੱਲੇ ਹੋ ਗਏ, ਭਿੱਜ ਗਏ ਹੋ ਗਏ, ਸੁੱਕ ਗਏ ਹੋਣੇ ਆ। ਹੁਣ ਸੱਚੀ ਗੱਲ ਆ, ਸੁੱਕ ਤਾਂ ਅੱਗੇ ਜਾਣਾ, ਮੋਰਗੇਜ ਆ ਰਹੀ ਆ, ਫਿਰ ਐਂਡ ਆਫ ਦਾ ਮੰਥ ਆ ਰਿਹਾ, ਕੀ ਕਰੇ ਬੰਦਾ। ਕੈਨੇਡਾ ਵਿੱਚ ਕੰਮ ਮਿਹਨਤ ਕਰਨੀ ਪੈਣੀ ਆ, ਚੰਗੇ ਦਿਨ ਵੀ ਆ ਜਾਣਗੇ। ਸੋ ਜਿਹਨਾਂ ਦੇ ਔਖਾ ਟਾਈਮ ਲੰਘ ਰਿਹਾ ਹੈਗਾ, ਸੌਖਾ ਹੋ ਜਾਵੇਗਾ। ਕੋਈ ਐਸਾ ਗਲਤ ਕੰਮ ਨਾ ਕਰ ਬੈਠੇ ਹੋ ਪੰਜਾਬੀਓ, ਤੁਹਾਡੀ ਇੱਜ਼ਤ ਜਿਹੜੀ ਹੈ ਉਹ ਬਣਾਉਣ ਵਾਸਤੇ ਕੁਰਬਾਨੀਆਂ ਦੇ ਦਿੱਤੀਆਂ ਲੋਕਾਂ ਨੇ, ਰਾਤ ਦਿਨ ਗਾਲਾਂ ਖਾਈਆਂ, ਜਾਨਾਂ ਵਾਰੀਆਂ, ਸਪੈਸ਼ਲੀ ਇਸ ਕੰਟਰੀ ਦੇ ਵਿੱਚ ਸਾਨੂੰ ਪੈਕੀ ਕਹਿੰਦੇ ਹੁੰਦੇ ਸੀ, ਇੱਧਰ ਸ਼ਬਦ ਸਾਡੇ ਵਾਸਤੇ ਵਰਤਦੇ ਹੁੰਦੇ ਸੀ, ਜੋਬ ਨਹੀਂ ਦਿੰਦੇ ਹੋ, ਜਿਹੜਾ ਸਮੈਲ ਆਉਂਦੀ ਆ, ਕਰ ਕਰਕੇ ਕਿੱਥੇ ਤੱਕ ਲੈ ਕੇ ਆਏ ਸੀ। ਹੁਣ ਜਗਾੜ ਲਾ ਲਾ ਕੇ ਆਪਾਂ ਛੇਤੀ ਅਮੀਰ ਹੋਣ ਦੀ ਕੋਸ਼ਿਸ਼ ਕਰੀ ਦੀ ਆ, ਤਾਂ ਬਹੁਤ ਸਾਰਿਆਂ ਨੇ ਸਾਡੀ ਜਿਹੜੀ ਆ ਕਮਿਊਨਿਟੀ ਦਾ ਸੱਤਿਆਨਾਸ਼ ਕੀਤਾ ਹੋਇਆ ਹੈ। ਕਿਸ ਖਾਤਰ? ਇੱਦਾਂ ਦੇ ਕੰਮ ਕਰਕੇ ਆਪਾਂ ਛਾਏ ਪਏ ਹਾਂ, ਜਿੱਥੇ ਛਾਣਾ ਚਾਹੀਦਾ ਉੱਥੇ ਨਹੀਂ ਛਾ ਰਹੇ, ਤੋ ਉਨੀ ਕੁ ਇੱਜ਼ਤ ਨਹੀਂ ਰਹੀ। ਬਣਾ ਲਿਓ, ਹੋਰ ਬਣਾਉਣੀ ਚਾਹੀਦੀ ਹੈਗੀ ਆ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ, ਵਨ ਆਫ ਦਾ ਬੈਸਟ ਕੰਟਰੀ ਟੂ ਲਿਵ ਇਨ। ਇੱਧਰ ਇਸੇ ਤਰ੍ਹਾਂ ਆਪਾਂ ਇਹਨੂੰ ਬਿਊਟੀਫੁਲ ਅਤੇ ਬੈਟਰ ਬਣਾਉਣ ਦੀ ਕੋਸ਼ਿਸ਼ ਕਰੀਏ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀ ਇਹਨਾਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ। ਟਾਰਗੇਟ ਲੋਜੈਸਟਿਕਸ ਵਾਲੇ ਹੈ, 905-564-9992 ਇਹਨਾਂ ਦਾ ਨੰਬਰ ਆ। ਡਰਾਈਵਰ ਅਤੇ ਓਨਰ ਓਪਰੇਟਰ ਅਤੇ ਮਕੈਨਿਕ ਦੀ ਸਦਾ ਲੋੜ ਰਹਿੰਦੀ ਆ। ਗਰਲਾਟ ਹੈਪੀ ਸਰਵੀ ਅਤੇ ਦਵਿੰਦਰ ਸੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, ਸਟਾਰਗੇਟ ਲੋਜੈਸਟਿਕਸ। ਅਤੇ ਅਵੀ ਧਾਲੀਵਾਲ ਜੀ ਫ੍ਰੀਵੇ ਗਰੁੱਪ ਤੋਂ ਪ੍ਰੋਗਰਾਮ ਸਪੋਂਸਰ ਕਰ ਰਹੇ। ਅਵੀ ਧਾਲੀਵਾਲ ਜੀ ਇਲੈਕਸ਼ਨ ਵਿੱਚ ਖੜੇ, ਮਿਊਨਸੀਪਲ ਇਲੈਕਸ਼ਨ ਵਿੱਚ ਖੜੇ ਹਨ, ਐਜ਼ ਅ ਮੇਅਰ ਬੈਸਟ ਆਫ ਲੱਕ ਟੂ ਦੈਮ, ਜਿੰਨੇ ਵੀ ਖੜੇ ਹਨ। ਅਤੇ ਅਵੀ ਧਾਲੀਵਾਲ ਜੀ ਕਾਫੀ ਮਿਹਨਤ ਕਰਕੇ ਤੁਹਾਡੇ ਵਾਸਤੇ ਬਹੁਤ ਸਾਰੀ ਜਾਣਕਾਰੀ ਲੈ ਕੇ ਆਉਂਦੇ ਹਨ। ਸੋ ਫ੍ਰੀਵੇ ਗਰੁੱਪ ਤੋਂ ਅਵੀ ਧਾਲੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰਨਾ, 905-670-4444 ਦੇ ਐਕਸਪ੍ਰੈਸ ਸੈਲਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ CWC ਇਮੀਗ੍ਰੇਸ਼ਨ। ਬਹੁਤ ਸਾਰੇ ਤੁਹਾਡੇ ਫੋਨ ਕਾਲਸ ਆਉਂਦੇ ਹਨ ਵੀ ਪ੍ਰੋਗਰਾਮ ਵਿੱਚ ਕੀ ਕੁਝ ਹੋਵੇਗਾ। ਸੋ ਜੂਨ ਦੀ 1 ਤਰੀਕ ਨੂੰ ਹੁਣ ਆਪਾਂ ਰੋਜ਼ ਫੋਨ ਕਾਲ ਲੈ ਰਹੇ ਹਨ, ਕੀ ਕੁਝ ਹੋਣਾ ਚਾਹੀਦਾ ਉਹੀ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਗੀਤ ਸੰਗੀਤ ਬਹੁਤ ਹੀ ਘੱਟ ਹੋਵੇਗਾ, ਕਿਉਂਕਿ ਆਪਾਂ ਜਾਣਕਾਰੀ ਲੈ ਕੇ, ਇਨਫੋਰਮੇਸ਼ਨ ਲੈ ਕੇ ਆਉਣੀ ਆ। ਬੱਚਿਆਂ ਨੇ ਕੀ ਕੁਝ ਦੇਖਣਾ TV ਤੇ, ਤੁਹਾਡਾ ਵੀ ਹੱਕ ਬਣਦਾ, ਫਰਜ਼ ਬਣਦਾ, ਦੱਸਣ ਵਾਸਤੇ, ਦਿਖਾਲਣ ਵਾਸਤੇ ਵੀ ਆਹ ਚੀਜ਼ ਦੇਖੋ, ਇਹ ਹੈਪਨ ਵਾਪਰੀ ਕੱਲੇ ਹੈਗੀ ਆ। ਕਈ ਵਾਰੀ ਖਬਰ ਸਮਝ ਨਹੀਂ ਲੱਗਦੀ, ਦੁਬਾਰਾ ਬੱਚੇ ਨੂੰ ਕੋਲ ਸਾਨੂੰ ਸਮਝਾ ਕੇ ਦੱਸੋ, ਉਹ ਵੀ ਜੁੜ ਜਾਂਦੇ ਹਨ ਵੀ ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ ਹੈਗਾ ਆ। ਅਤੇ W5 ਦੀ ਡਾਕੂਮੈਂਟਰੀ ਜੇ ਤੁਸੀਂ ਨਹੀਂ ਦੇਖੀ, ਕੋਕੇਨ ਸੂਟ ਕੇਸ ਜਿਹੜੀ ਹੈਗੀ ਆ, ਕੋਕੇਨ ਸੂਟ ਕੇਸ W5 ਦੀ ਡਾਕੂਮੈਂਟਰੀ ਆ, ਯੂਟਿਊਬ 'ਤੇ ਪਈ ਆ, ਦੇਖਿਓ ਜ਼ਰੂਰ। ਬੱਚਿਆਂ ਨੂੰ ਦਿਖਾਲਣ ਦੀ ਕੋਸ਼ਿਸ਼ ਕਰਿਓ ਵੀ ਕਿੱਦਾਂ ਪ੍ਰੋਮਿਸ ਕਰਕੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਟਰੈਵਲ ਫਰੀ ਹੋਵੇਗਾ, ਆਹ ਫਰੀ ਹੋਵੇਗਾ, ਅਤੇ ਕਿੱਦਾਂ ਗਲਤ ਕੰਮ ਕਰਵਾਏ ਜਾਂਦੇ ਆ, ਜਾਂ ਸੂਟਕੇਸ ਦੇ ਵਿੱਚ ਗਲਤ ਚੀਜ਼ਾਂ ਪਾਈਆਂ ਜਾਂਦੀਆਂ ਹਨ। ਸੋ W5 ਦੀ ਡਾਕੂਮੈਂਟਰੀ ਆ, ਬੱਚਿਆਂ ਨੂੰ ਦਿਖਾ ਲਿਓ ਜ਼ਰੂਰ। ਸਾਡਾ ਫਰਜ਼ ਬਣਦਾ ਉਹਨਾਂ ਨੂੰ ਬਿਠਾਲਣ ਵਾਸਤੇ, ਦੱਸਣ ਵਾਸਤੇ, ਕਿਉਂਕਿ ਜਦੋਂ ਯੰਗ ਹੁੰਦੇ ਆ, ਟੀਨੇਜਰ ਹੁੰਦੇ ਆ, ਯੂਥ ਵਨ ਵਨ ਲੱਗੇ ਹੁੰਦੇ, ਪਤਾ ਨਹੀਂ ਹੁੰਦਾ ਕਿੱਧਰ ਨੂੰ ਚਲੇ ਜਾਣਾ। ਆ ਜਿਹੜੇ ਫਸੇ ਵੀ ਸੀਗੇ ਨਾ ਆ ਗਲਤ ਕੰਮਾਂ ਦੇ ਵਿੱਚ, ਜੇ ਉਹਨਾਂ ਦੀਆਂ ਚੈਟਸ ਦੇਖੋ, ਉਹ ਪੁੱਛ ਰਹੇ ਹਨ ਇਜ਼ ਦਿਸ ਲੀਗਲ, ਯੂ ਥਿੰਕ ਆਈ ਬੀ ਏਬਲ ਟੂ ਡੂ ਦਿਸ। ਉਹ ਵਿਚਾਰੇ ਇਨਸੈਂਟ ਹਨ ਪਰ ਫਸਾਏ ਗਏ ਹਨ ਵਾਟਰਲੂ ਕਿਚਨ ਏਰੀਆ ਵਿੱਚ। ਬੱਚਿਆਂ ਨੂੰ ਪਸਾਉਣ ਦੀ ਕੋਸ਼ਿਸ਼ ਲੱਗੇ ਹੋਏ ਦੇ ਹੁਣ ਜੀ ਟੀ ਏ ਦੇ ਏਰੀਆ ਵਿੱਚ ਵੀ ਆ ਗਏ ਹਨ, ਪਰ ਡਾਕੂਮੈਂਟਰੀ ਜ਼ਰੂਰ ਦੇਖਣੀ ਅਤੇ ਬੱਚਿਆਂ ਨੂੰ ਨਾਲ ਨਾਲ ਦਿਖਾ ਲੈਣੀ ਬਈ ਕਿਸ ਤਰ੍ਹਾਂ ਬੱਚਿਆਂ ਨੂੰ ਲੂਰ ਕੀਤਾ ਜਾਂਦਾ, ਸੂਟ ਕਿਸ ਬਦਲੇ ਜਾਂਦੇ ਹਨ, ਬਹੁਤ ਕੁਛ ਹੋ ਰਿਹਾ। ਸੋ ਜਸਟ ਬੀ ਕੇਅਰਫੁਲ, ਲੈਸ ਮੂਵ ਫੋਰਵਰਡ। ਬੜੀ ਜਲਦੀ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਨੀ, ਪਰ ਦੱਸ ਦੇਵਾਂ ਟੋਪ ਆਟੋ ਕਲੀਜਨ ਤੋਂ ਮੇਜਰ ਜਾਂ ਮਾਈਨਰ ਕਲੀਜਨ ਰਿਪੇਅਰ ਕਰਵਾਉਣੀ ਹੋਵੇ, ਗੁਰਦੇਵ ਸਿੰਡਰ 905-624-0770 'ਤੇ ਗੱਲਬਾਤ ਕਰ ਲੈਣੀ। 24 ਘੰਟੇ 7 ਦਿਨ ਤੋਂ ਹੀ ਸੇਵਾਵਾਂ ਵੀ ਮਿਲਦੀਆਂ ਹਨ ਟੋਪ ਆਟੋ ਕਲੀਜਨ ਤੋਂ। ਦੁਆਬਾ ਸਵੀਸ ਰੈਸਟੋਰੈਂਟ, ਧਾਰਮਿਕ ਪ੍ਰੋਗਰਾਮ ਹੁੰਦੇ ਹਨ, ਫਿਕਰ ਪੈ ਜਾਂਦਾ ਵੀ ਖਾਣਾ ਮੰਗਾਈਏ ਜੂਠੇ ਹੱਥ ਨਾ ਲੱਗ ਜਾਣ, ਸ਼ੁੱਧ ਵੈਜੀਟੇਰੀਅਨ ਹੋਵੇ ਤਾਂ ਕਰ ਲਓ ਕਾਲ। ਫਿਰ ਇਹਨਾਂ ਨੂੰ ਕੇਟਰ ਵੀ ਕਰਕੇ ਦਿੰਦੇ ਆ, ਡਿਲੀਵਰ ਵੀ ਕਰ ਜਾਂਦੇ, ਪਿਕਅਪ ਵੀ ਕਰਦੇ, ਬੈਠ ਕੇ ਵੀ ਛੱਕ ਸਕਦੇ ਹੋ। ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਬਣਾ ਕੇ ਦਿੰਦੇ ਆ। ਦੁਆਬਾ ਸਵੀਟਸ ਵਾਲੇ ਕੇਟਰਿੰਗ ਕਰਵਾਉਣੀ ਹੋਵੇ ਡਾਈਨ ਇਨ ਟੇਕ ਆਊਟ 905-450-1455 'ਤੇ ਗੱਲਬਾਤ ਕਰ ਲੈਣੀ ਆ। ਜੀ ਪੀ ਐਸ ਡਿਵਾਈਸ ਚਾਹੀਦੇ, ਕੰਪਿਊਟਰ ਚਾਹੀਦੇ ਆ ਤਾਂ ਤੁਸੀਂ ਗੱਲਬਾਤ ਕਰਨੀ ਹੈਗੀ ਆ ਸੁਖਵਿੰਦਰ ਸਿੰਘ ਨਾਲ 416-613-8081। ਅਤੇ ਗੁਰੂ ਘਰ ਦੇ ਵਿੱਚ ਕਾਫੀ ਸਾਰੀਆਂ ਮੁਸ਼ਕਲਾਂ ਆਈਆਂ, ਗੁਰੂ ਘਰ ਵਿੱਚ ਨਹੀਂ, ਇਹਨੇ ਬੰਦੇ ਨੇ ਮੁਸ਼ਕਲਾਂ ਲਿਆਈਆਂ ਹੁੰਦੀਆਂ ਹਨ। ਮੈਨੂੰ ਲੱਗਦਾ ਫਿਲਡਲਫੀਆ ਤੋਂ ਹੀ ਕਾਲ ਆਈ ਹੈ, ਮੈਂ ਲੈਣ ਦੀ ਕੋਸ਼ਿਸ਼ ਕਰਦਾ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਆਪ ਜੀ ਨੂੰ ਤੇ ਆਪਦੇ ਵੀਅਰਸ ਨੂੰ ਸਤਿ ਸ੍ਰੀ ਅਕਾਲ, ਐਂਡ ਯੂ ਗਾਈਸ ਆਰ ਡੂਇੰਗ ਵੈਰੀ ਗ੍ਰੇਟ ਵਰਕ। ਤੁਹਾਡਾ ਜੋ ਇਸ ਸ਼ੋਅ ਦੇ ਵਿੱਚ ਜਿਹੜਾ ਅਸੀਂ ਦੇਖਦੇ ਹਾਂ, ਜਿਹੜਾ ਤੁਹਾਡਾ ਐਫਰਟ ਉਹ ਬਹੁਤ ਹੀ ਅੱਛਾ ਹੁੰਦਾ। ਤੁਸੀਂ ਬੱਚਿਆਂ ਨੂੰ ਅਫਲਿਪਟ ਕਰਦੇ ਨੇ, ਆਪਣੀ ਕਮਿਊਨਿਟੀ ਨੂੰ ਸਾਰੀ ਨੂੰ, ਤੇ ਤੁਸੀਂ ਸੂਝਵਾਨ ਹੈ ਜੀ। ਮੈਂ ਇੱਕ ਕੁਐਸਚਨ ਕਰਨਾ ਤੁਹਾਨੂੰ, ਥੋੜੇ ਜਿਹੇ ਸੁਝਾਓ ਦਿਓ ਜੀ, ਤੇ ਇਹ ਅਗਰ ਕੋਈ ਸੱਚ ਬੋਲੇ ਤੇ ਉਸਨੂੰ ਸੱਚ ਨੂੰ ਉਸਦੇ ਨੂੰ ਝੂਠ ਦੇ ਵਿੱਚ ਬਦਲਦਾ ਜਾਂਦਾ ਤੇ ਝੂਠ ਨੂੰ ਸੱਚ ਵਿੱਚ ਬਦਲ ਦਿੱਤਾ ਜਾਂਦਾ, ਤੇ ਕਿਰਪਾ ਕਰਕੇ ਤੁਸੀਂ ਕਿਹਾ ਬਹੁਤ ਸੂਝਵਾਨ ਨੇ, ਕਾਫੀ ਸਮੇਂ ਤੋਂ ਅਸੀਂ ਤੁਹਾਨੂੰ ਸੁਣਦੇ ਆ ਰਹੇ ਹਾਂ, ਤੇ ਥੋੜੇ ਜਿਹੇ ਸੁਜੈਸ਼ਨ ਤਾਂ ਜੋ ਕਿ ਅਸੀਂ ਬਹੁਤ ਸਾਰੇ ਕਈ ਵਾਰੀ ਅਸੀਂ ਗਲਤੀ ਵੀ ਕਰ ਬੈਠਦੇ ਹਾਂ, ਜਿੱਦਾਂ ਸੱਚ ਨੂੰ ਝੂਠ ਝੂਠ ਨੂੰ, ਤੇ ਕੀ ਹੋ ਸਕਦਾ ਹੈ ਤਾਂ ਜੋ ਕਿ ਕੋਈ ਨਾ ਕੋਈ ਸਲੂਸ਼ਨ ਦੱਸੋ ਜੀ, ਕਿਉਂਕਿ ਬਿਕੋਜ਼ ਆਫ ਯੂ ਨੋ ਐਸ ਵੀ ਨੋ ਦਾ ਵੇ ਯੂ ਯੂ ਨੋ ਪ੍ਰੈਜ਼ੈਂਟ ਯੂਰਸੈਲਫ ਇਨ ਦਾ ਕਮਿਊਨਿਟੀ। ਥੈਂਕ ਯੂ,
0: ਧੰਨਵਾਦ, ਬਹੁਤ ਬਹੁਤ ਧੰਨਵਾਦ। ਇਹ ਸੀ ਕਾਲ ਫਿਲਡਲਫੀਆ ਤੋਂ ਜਸਵੀਰ ਸਿੰਘ ਦੀ ਕਾਲ। ਗੁਰਮੁਖ ਸਿੰਘ ਬਾਰੀਆ ਸਾਹਿਬ ਵੀ ਆ ਰਿਹਾ ਲਾਈਨ, ਤੁਸੀਂ ਹੋਲਡ ਦੇ ਰੱਖੋ, ਤੁਹਾਡੇ ਨਾਲ ਵੀ ਸਤਿ ਸ੍ਰੀ ਅਕਾਲ ਬੁਲਾ ਦੇ ਥੋੜ੍ਹੀਆਂ ਠਹਿਰ ਕੇ। ਪਹਿਲਾਂ ਮੈਂ ਦੱਸ ਦੇਵਾਂ ਵੀ ਸੱਚ ਲੁਕੋਇਆ ਨਹੀਂ ਜਾ ਸਕਦਾ, ਸੱਚ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਤੁਹਾਨੂੰ ਸਟੋਰੀਆਂ ਨਹੀਂ ਬਣਾਉਣੀਆਂ ਪੈਣੀਆਂ। ਸੋ ਜੋ ਹੈਗਾ ਅਸੀਂ ਵੀ ਉਹੀ ਕੁਛ ਕਵਰ ਕਰਦੇ ਹਾਂ। ਬਹੁਤ ਵਰੀ ਦੇਖਣ ਨੂੰ ਆ ਰਿਹਾ, ਕਿਉਂਕਿ ਫਿਲਡਲਫੀਆ ਵਿੱਚ ਗੁਰੂ ਘਰ ਦੇ ਵਿੱਚ ਜੋ ਕਮੇਟੀ ਵਿੱਚ ਮੁਸ਼ਕਲਾਂ ਆਈਆਂ ਹੋਈਆਂ ਹਨ, ਹੋਪਲੀ ਬੜੀ ਜਲਦੀ ਦੂਰ ਹੋ ਜਾਂਦੇ, ਤਾਂ ਲੱਗਦਾ ਇਹ ਬਿਜ਼ਨਸ ਦੀ ਖੇਡ ਹੋ ਗਈ ਆ। ਸੋ ਨਾ ਕਰੋ ਇੱਦਾਂ ਦੇ ਕੰਮ, ਕਿਉਂਕਿ ਬੱਚੇ ਉਹ ਗੁਰੂ ਘਰ ਆਉਣਾ ਚਾਹੁੰਦੇ ਹਨ। ਜਦੋਂ ਪੁਲਿਸ ਪਹੁੰਚ ਜਾਂਦੀ ਆ, ਜੁੱਤੀਆਂ ਪਾਈਆਂ ਹੁੰਦੀਆਂ ਤਾਂ ਬੇਅਦਬੀ ਹੋ ਜਾਂਦੀ ਹੈਗੀ ਆ, ਪਰ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਵੀ ਰੂਲਸ ਰੈਗੂਲੇਸ਼ਨ ਕੀ ਚੱਲ। ਉਹਨਾਂ ਨੇ ਤਾਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਜਦੋਂ ਪੁਲਿਸ ਕਾਲ ਆ ਜਾਂਦੀ ਹੈਗੀ ਆ, ਪਰ ਸਾਨੂੰ ਦੇਖਣਾ ਚਾਹੀਦਾ ਆਪਾਂ ਕਿੱਥੇ ਪੁਲਿਸ ਸੱਦਣ ਲੱਗੇ ਹੈਗੇ ਆ। ਜੇ ਕਿਸੇ ਨੇ ਸੱਦੀ ਵੀ ਹੈਗੀ, ਉਹਨੂੰ ਬਾਹਰ ਰੋਕ ਲਵੋ ਵੀ ਦਿਸ ਇਜ਼ ਵੇਅਰ ਦਾ ਪ੍ਰੋਬਲਮ ਇਜ਼, ਕਿਉਂਕਿ ਉਹਨਾਂ ਨੇ ਤਾਂ ਭੱਜਿਆ ਨੇ ਆਉਣਾ। ਜੇ ਕਾਲ ਆਈ ਜਾਵੇ, ਕੋਈ ਲੜਾਈ ਹੋਣੀ ਸ਼ੁਰੂ ਹੋਣ ਲੱਗੀ ਆ, ਕੁਛ ਹੋਣ ਲੱਗ, ਉਹਨੇ ਬਚਾਉਣ ਦੀ ਕੋਸ਼ਿਸ਼ ਕਰਨੀ ਆ। ਉਹਨਾਂ ਦੇ ਬੈਕ ਐਂਡ 'ਤੇ ਇਹ ਨਹੀਂ ਚੱਲਦਾ ਹੁੰਦਾ ਵੀ ਇਹਦੇ ਵਿੱਚ ਕੀ ਆ, ਕਿਉਂਕਿ ਨਾ 911 ਦੱਸਦਾ ਆ, ਉਹ ਹੀ ਦੱਸਦਾ ਇੱਥੇ ਪਹੁੰਚੋ ਆ ਕੁਝ ਹੋਇਆ। ਸੋ ਨਾ ਕਰੋ ਇੱਦਾਂ ਦੇ ਕੰਮ, ਬੇਅਦਬੀ ਅੱਗੇ ਬਹੁਤ ਹੋ ਰਹੀ ਹਨ, ਮੁੜ ਕੇ ਨਾ ਇੱਦਾਂ ਕਰਿਆ ਕਰੋ। ਸਾਈਡ ਰੂਮ ਵਿੱਚ ਬੈਠ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਸੋ ਸੱਚ ਬੋਲਣਾ ਔਖਾ ਬੜਾ ਹੈਗਾ ਆ, ਪਰ ਕੋਸ਼ਿਸ਼ ਕਰੋ, ਮੈਂ ਇਹੀ ਕਹਿੰਦਾ, ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਤੁਸੀਂ ਕਰ ਸਕਦੇ ਹੈਗੇ ਆ। ਸਟੂਡੀਓ ਦੇ ਨੰਬਰ ਜਿਹੜੇ ਹੈਗੇ ਆ 416-837-1515 416-837-1515 ਆ। ਜੇ ਤੁਸੀਂ ਕੋਈ ਕਾਲ ਕਰਨੀ ਹੋਵੇ ਠਹਿਰ ਕੇ ਕਾਲ ਕਰਿਓ, ਹਜੇ ਮੈਂ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਣੀਆਂ ਅਤੇ ਖਬਰਾਂ 'ਤੇ ਨਜ਼ਰ ਰੱਖਾਂਗੇ। ਸ਼ੇਰ ਆਟੇ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਮੇਡ ਫਰੈਸ਼ ਇਨ ਕੈਨੇਡਾ। ਸੋ ਸ਼ੇਰ ਆਟਾ ਕੈਨੇਡਾ ਵਿੱਚ ਬਣਦਾ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ, ਅਤੇ ਦਿਨਾਂ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ, ਮਹੀਨੇ ਨਹੀਂ ਲੱਗਦੇ ਕੰਟੇਨਰਾਂ ਦੇ ਵਿੱਚ। ਸੋ ਵਿਨਪੈਗ ਵਿੱਚ ਬਹੁਤ ਵੱਡੀ ਮਿੱਲ ਹੈਗੀ ਹੈ ਜਿਹਦੇ ਵਿੱਚ ਸ਼ੇਰ ਆਟਾ ਬਣਾਇਆ ਜਾਂਦਾ, ਫਰੈਸ਼ਲੀ ਮੇਡ ਕੈਨੇਡੀਅਨ ਕਣਕਿਆਂ ਅਤੇ ਕੈਨੇਡਾ ਦੇ ਲੋਕ ਹਨ, ਮੇਡ ਫਰੈਸ਼ ਇਨ ਕੈਨੇਡਾ ਸ਼ੇਅਰ ਆਟਾ ਅਤੇ ਇਹਨਾਂ ਦਾ ਮਲਟੀ ਗ੍ਰੇਨ ਆਟਾ ਟਰਾਈ ਕਰਕੇ ਦੇਖਿਓ, ਅਤੇ ਇਹਨਾਂ ਦਾ ਬਰਾੜਾਂ ਦਾ ਬੇਸਣ ਜਿਹੜਾ ਉਹ ਵੀ ਟਰਾਈ ਕਰਕੇ ਦੇਖਿਓ ਜ਼ਰੂਰ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਨੰਬਰ ਹੈਗਾ, ਮਾਲਟਨ ਵਿੱਚ ਹਨ ਏਅਰਪੋਰਟ ਅਤੇ ਡੈਰੀ 'ਤੇ, ਇਸ ਦੇ ਨਾਲ ਨਾਲ ਬਰੈਂਪਟਨ ਵਿੱਚ ਗੋਰ ਐਂਡ ਅਵਨੀਜ਼ਰ 'ਤੇ ਤੁਸੀਂ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ, ਵਧੀਆ ਪ੍ਰਾਈਸ ਵਿੱਚ ਵੇਚਦੇ, ਸਰਵਿਸ ਬਹੁਤ ਵਧੀਆ ਹੈਗੀ ਆ, ਸਵੇਰ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਆ, 8:30 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੇ ਵਾਸਤੇ ਫੋਨ ਕਾਲਸ ਆਂਸਰ ਕਰਦੇ ਹਨ, ਹੈਲਪ ਕਰਦੇ ਹਨ, ਟਿਕਟਾਂ ਵੇਚਦੇ ਹਨ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀ ਹੋਵੇ, ਟਰੈਵਲ ਕਰਨਾ ਹੋਵੇ, ਸਮਰ ਵਕੇਸ਼ਨ ਸੈਟਅਪ ਕਰਨੀ ਹੋਵੇ, ਪਹਿਲੇ ਕਰ ਲਵੋ ਤਾਂ ਨੰਬਰ 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦਾ। ਜਸ ਭੁੱਲਰ ਸਾਹਿਬ ਇਹ ਵੀ ਲੱਗਦਾ ਕਿਤੇ ਟੂਰ 'ਤੇ ਗਏ ਹੋਏ ਹਨ, ਜਾਣਾ ਵੀ ਚਾਹੀਦਾ ਯਾਰ, ਰਾਤ ਦਿਨ ਮਿਹਨਤ ਕਰਦੇ ਹੈ। ਜਸ ਭੁੱਲਰ ਮੋਰਗੇਜ ਚਾਹੀਦੀ ਆ, 416-732-2611 'ਤੇ ਗੱਲਬਾਤ ਕਰਨੀ ਹੈ। ਫਸਟ ਸੈਕਿੰਡ ਥਰਡ ਹੋਪਲੀ ਸੈਕਿੰਡ ਦੀ ਨਾ ਲੋੜ ਪਵੇ ਤਾਂ ਮੋਰਗੇਜ ਲੈਣ ਵਾਸਤੇ ਪ੍ਰੀ ਅਪਰੂਵਲ ਕਰਾਉਣ ਵਾਸਤੇ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ, 416-732-2611। ਅਤੇ ਨਿਊ ਬੈਸਟ ਟਰੱਕ ਐਂਡ ਰਿਪੇਅਰ ਐਂਡ ਟਾਇਰ ਸੈਂਟਰ 'ਤੇ। ਪਰ ਮੈਂ ਦੱਸ ਦੇਵਾਂ, ਮੀਂਹ ਬਹੁਤ ਸਾਰਾ ਪਿਆ ਸੀਗਾ ਵੀਕਐਂਡ 'ਤੇ, ਮੀਂਹ ਪੈਣ ਨਾਲ ਦਰਖਤ ਗਿੱਲੇ ਹੋ ਜਾਂਦੇ ਆ, ਜੜ੍ਹਾਂ ਗਿੱਲੀਆਂ ਹੋ ਜਾਂਦੀਆਂ, ਅਤੇ ਜਦੋਂ ਜ਼ਿਆਦਾ ਗਿੱਲੀਆਂ ਹੋ ਜਾਂਦਾ ਭਾਰ ਪੈ ਜਾਵੇ ਦਰਖਤਾਂ 'ਤੇ, ਫਿਰ ਡਿੱਗ ਪੈਂਦੇ ਹਨ। ਕਾਫੀ ਸਾਰੇ ਦਰਖਤ ਜਿਹੜੇ ਆ ਡਿੱਗੇ ਸੀਗੇ, ਟਾਹਣੀਆਂ ਟੁੱਟੀਆਂ ਸੀਗੀਆਂ, ਅਤੇ ਕਲੀਨ ਅਪ ਮੋਸਟਲੀ ਕਰ ਦਿੱਤਾ ਹੈਗਾ, ਮਾੜਾ ਮੋਟਾ ਚੱਲਦਾ ਵੀ ਹੈਗਾ ਆ। ਤੋ ਬਹੁਤ ਸਾਰੇ ਫੋਨ, 700 ਤੋਂ ਵੱਧ ਫੋਨ ਕਾਲਸ ਆਏ ਵੀ ਵੈਦਰ ਰਿਲੇਟਡ ਜਿਹੜੀਆਂ ਪ੍ਰੋਬਲਮ ਆਈਆਂ, ਤੋ ਸਿਟੀ ਨੇ ਟੋਰਾਂਟੋ ਸਿਟੀ ਆਫ ਟੋਰਾਂਟੋ ਜੀ ਟੀ ਏ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਆਈਆਂ ਉਹ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ ਦੇ, ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ, ਡਰਾਈਵ ਥਰੂ ਓਇਲ ਚੇਂਜ ਜਾਂ ਬ੍ਰੇਕ ਰਿਪੇਅਰ ਸਰਵਿਸ ਹੈ, ਇੰਜਨ ਟਾਇਰ ਐਗਜ਼ੋਸਟ ਇਲੈਕਟ੍ਰੀਕਲ ਕੰਮ, ਦੇ ਡੂ ਇਟ ਆਲ। ਅਤੇ ਇਹਨਾਂ ਦੇ ਕੋਲ ਡਾਇਮੰਡ ਟਰੱਕ ਪਾਰਟਸ ਵੀ ਹੁੰਦੇ ਹਨ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗਿੱਲ, ਲੈਂਡਿੰਗ ਗੀਅਰ, ਰੇਡੀਏਟਰਸ, ਯੂ ਨੇਮ ਇਟ, ਦੇ ਹੈਵ ਇਟ। ਸੋ ਸਟੈਕ ਕਿੱਟ ਚਾਹੀਦੀ ਹੈ, ਸਟੇਨਲੈਸ ਸਟੀਲ ਬੰਪਰ ਚਾਹੀਦੇ ਆ, ਏਅਰ ਟੈਂਕ ਚਾਹੀਦੇ ਆ, ਏਅਰ ਟੈਂਕ, ਏਅਰ ਬੈਗਸ, ਡੀ ਪੀ ਐਫ ਦੀ ਕਿੱਟ ਚਾਹੀਦੀ ਆ। ਤਾਂ ਸੁਰਜੀਤ ਨਾਲ 905-212-9900 'ਤੇ ਗੱਲਬਾਤ ਕਰ ਲੈਣੀ ਆ, 905-212-9900 'ਤੇ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਤੁਹਾਨੂੰ, ਅੱਜ ਟੈਂਪਰੇਚਰ ਜਿਹੜਾ ਹੈਗਾ ਆ 12 ਤੋਂ ਲੈ ਕੇ ਚੱਲ ਰਿਹਾ ਇਸ ਵੇਲੇ, ਅਤੇ 20 ਡਿਗਰੀ ਤੱਕ ਪਹੁੰਚ ਜਾਵੇਗਾ। ਸੋ ਗਰਮੀਆਂ ਆ ਜਾਣੀਆਂ, ਫਿਰ ਤੁਸੀਂ ਗਰਮੀਆਂ ਦਾ ਕੰਪਲੇਨ ਕਰ ਲਵਾਂ, ਕੰਪਲੇਨ ਨਾ ਕਰਿਓ, ਮਸੀ ਮਸੀ ਤਾਂ ਗਰਮੀਆਂ ਆਉਣੀਆਂ, ਇੰਜੋਏ ਕਰਿਓ ਜਿੰਨੀਆਂ ਵੀ ਕਰ ਸਕਦੇ ਹੋ। ਅਤੇ ਬਹੁਤ ਸਾਰੇ ਸਪੋਂਸਰ ਵੀ ਨਾਲ ਧੰਨਵਾਦ ਕਰਨਾ, ਪਹਿਲਾਂ ਮੈਂ ਵੈਲਕਮ ਕਰ ਦੇਵਾਂ ਗੁਰਮੁਖ ਸਿੰਘ ਬਾਰੀਆਂ ਨੂੰ, ਅਤੇ ਸਟੂਡੀਓ ਦੇ ਨੰਬਰ 416-837-1500 ਦੇ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਸਮਰ ਸਾਹਿਬ, ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਧੁੰਦ, ਮੀਂਹ, ਹਵਾ, ਗਿੱਲੇ ਗਿੱਲੇ ਰਹੇ ਵੀਕਐਂਡ ਤੇ।
2: ਦਰਅਸਲ ਜਿੱਦਾਂ ਇਸ ਵਾਰ ਵੈਦਰ ਨੇ ਵੈਰੀ ਕੀਤਾ ਜੀ, ਇੱਕ ਡਿਫਰੈਂਟ ਐਕਸਪੀਰੀਅੰਸ ਰਿਹਾ ਸਾਡੇ ਸਾਰਿਆਂ ਦਾ, ਕਿ ਖਾਸ ਤੌਰ ਤੇ ਕੈਨੇਡਾ ਦੇ ਵਿੱਚ, ਕਿਉਂਕਿ ਵੈਦਰ ਤਾਂ ਹਮੇਸ਼ਾ ਇੱਥੇ ਮੰਨਿਆ ਜਾਂਦਾ ਕਿ ਵੈਰੀ ਹੁੰਦੇ ਆ ਇਸ ਕੰਟਰੀਆਂ ਦੇ ਵਿੱਚ, ਪਰ ਜਿਵੇਂ ਇਸ ਵਾਰ ਸਮਰ ਲਗਭਗ ਹੁਣ ਆਈ ਹੋਈ ਆ, ਤਾਂ ਫਿਰ ਵੀ ਇਹਦੇ ਵੈਦਰ ਬਹੁਤ ਵੈਰੀ ਕਰਦਾ, ਠੰਡ, ਗਰਮੀ, ਉਹਨੂੰ ਲੈ ਕੇ ਲੱਗਦਾ ਕਿ ਹਾਲੇ ਕੋਈ ਜਿੱਦਾਂ ਗਲੋਬਲ ਵਾਰਮਿੰਗ ਦੀ ਗੱਲ ਹੋਵੇ, ਸਮੇਂ ਸਮੇਂ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਚੇਤਾਵਨੀਆਂ ਆਉਂਦੀਆਂ ਨੇ, ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਾਫੀ ਡਿਸਟਰਬਿੰਗ ਜਿਹੜੀ ਉਹ ਚੱਲ ਰਹੀ ਹੈ ਜੀ, ਤੇ ਆਪਾਂ ਇਹੀ ਕਰ ਸਕਦੇ ਹਾਂ ਕਿ ਇਹਦੇ ਅਕੋਰਡਿੰਗਲੀ ਸਾਨੂੰ ਚੱਲਣਾ ਪੈਣਾ ਜਦੋਂ ਬਾਹਰ ਨਿਕਲਣਾ, ਤੇ ਜਿਹੜਾ ਸਿਸਟਮ ਹੈ ਉਹਨੂੰ ਥੋੜਾ ਥੋੜਾ ਨਾਲ ਵਰਕ ਕਰਨਾ ਪੈਣਾ, ਕਿ ਜਿੱਦਾਂ ਹੁਣ ਕੋਈ ਟ੍ਰੀਜ਼ ਵਗੈਰਾ ਡਿੱਗ ਜਾਂਦੇ ਆ ਜਾਂ ਕਿੱਦਾਂ ਵੀ ਆ, ਤਾਂ ਉਹਦਾ ਸਿਸਟਮ ਕਿਵੇਂ ਆਪਾਂ ਕਰੈਕਟ ਕਰਨਾ ਹੈਗਾ।
0: ਖਬਰਾਂ ਤੋਂ ਜਾਣ ਤੋਂ ਪਹਿਲਾਂ ਮੈਂ ਲੋਕਾਂ ਨੂੰ ਜਾਗਰਤ ਕਰ ਦੇਵਾਂ ਵੀ ਪੁੱਛਦੇ ਰਹਿੰਦੇ ਹਨ, ਕਿਉਂਕਿ ਕੈਨੇਡੀਅਨ ਇਕਾਨਮੀ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਪਹੁੰਚੀ ਨਹੀਂ, ਹਜੇ ਕਹਿੰਦੇ ਸਾਲ ਕੁ ਲੱਗ ਜਾਵੇਗਾ, ਪਰ ਥਿੰਗਸ ਕੁਡ ਬੀ ਲੁਕਿੰਗ ਬੈਟਰ, ਪਰ ਪੈਸਾ ਬੜਾ ਡੋਨੇਟ ਕਰਦੇ। ਇੱਕ ਵਾਰੀ ਫਿਰ ਰਿਮਾਇੰਡ ਕਰ ਦੇਵਾਂ, ਜਦੋਂ ਲੀਡਰ ਤੁਹਾਡੇ ਕੋਲ ਪਹੁੰਚ ਜਾਣ, ਪੁੱਛ ਲਿਆ ਕਰੋ ਵੀ ਸਾਡੀ ਡਿਪਾਰਟਮੈਂਟ ਦੀ ਕਦੋਂ ਮਦਦ ਕਰਾਂਗੇ, ਸਾਡੇ ਵਾਸਤੇ ਕੀ ਕੁਛ ਸੋਚਾਂਗੇ। ਤਾਂ ਯੂਕਰੇਨ ਨੂੰ ਸੋਫਾ $25.5 billion ਸਾਡੇ ਕੈਨੇਡਾ ਵਾਲਿਆਂ ਨੇ ਡੋਨੇਟ ਕੀਤਾ, ਕਮਿਟਡ ਕੀਤਾ, ਇਸ ਅਮੇਜ਼ਿੰਗ ਕਿੰਨੀ ਫਾਈਨੈਂਸ਼ੀਅਲ ਸਪੋਰਟ ਦਿੱਤੀ ਆ, $25.5 billion। ਜੇ ਇਹਨਾਂ ਨੂੰ ਡਿਵਾਈਡ ਕੀਤਾ ਵਿਖਾਓ ਕਿੰਨੇ ਲੋਕ ਕੈਨੇਡਾ ਵਿੱਚ ਰਹਿੰਦੇ ਹਨ, ਲੱਗਦਾ ਕਾਫੀ ਪੈਸਾ ਸਾਡੇ ਬੈਂਕ ਵਿੱਚ ਪਹੁੰਚ ਸਕਦਾ, ਅਸੀਂ ਵੀ ਥੋੜ੍ਹਾ ਸੁੱਖ ਦਾ ਸਾਹ ਲੈ ਸਕਦੇ ਸੀਗੇ। ਬਟ ਇਟ ਇਜ਼ ਅਮੇਜ਼ਿੰਗ ਹਾਊ ਮਚ ਮਨੀ ਇਸ ਕੰਟਰੀ ਤੋਂ ਬਾਹਰ ਕੱਢੀ ਜਾ ਰਹੀ ਹੈਗੀ, ਮੈਂ ਇਹੀ ਦੱਸਣਾ ਚਾਹੁੰਦਾ ਸੀਗਾ। ਤੇ ਬਾਰੀ ਸਾਹਿਬ, ਖਬਰਾਂ ਵੱਲ ਚੱਲਦੇ ਆ।
2: ਜੀ 5 ਮਿੰਟ ਦੇ ਵਿੱਚ ਮੈਂ ਸਾਰੇ ਹਾਈਲਾਈਟ ਦੇ ਦੇਣਾ, ਫਿਰ ਆਪਾਂ ਕੰਟੀਨਿਊ ਸਬਜੈਕਟ ਆਪਣੇ ਇੱਕ ਦੋ ਹੈਗੇ ਉਹਦੇ ਉੱਤੇ ਆਪਾਂ ਸਰੋਤਿਆਂ ਨਾਲ ਜੁੜਾਂਗੇ ਜੀ। ਠੀਕ ਹੈ ਜੀ। ਤਾਂ ਜਿਵੇਂ ਕਿ ਐਕਸਪੈਕਟਡ ਸੀਗਾ ਕਿ ਜੁਲਾਈ ਦੇ ਵਿੱਚ ਹੁਣ ਫ੍ਰੀ ਟ੍ਰੇਡ ਡਿਊ ਹੈਗਾ ਜੀ ਅਮੈਰੀਕਾ ਦੇ ਨਾਲ ਸਾਡਾ। ਠੀਕ ਹੈ ਜੀ। ਕੁਛ ਇੱਕ ਹਲਚਲ ਹੋਣੀ ਸ਼ੁਰੂ ਹੋਈ ਆ, ਪ੍ਰਧਾਨ ਮੰਤਰੀ ਮਾਰਕਰ ਨੇ 2 ਦਿਨਾਂ ਦੌਰੇ ਤੇ ਜਾ ਰਿਹਾ ਜੀ ਅਮੈਰੀਕਾ ਦੇ, ਨਿਊਯਾਰਕ ਦੇ ਵਿੱਚ ਉਹ ਬੁੱਧਵਾਰ ਤੋਂ ਉੱਥੇ ਪਹੁੰਚਣਗੇ ਤੇ ਵੱਖ ਵੱਖ ਜਿਹੜੇ ਟ੍ਰੇਡ ਰਿਪ੍ਰੈਜੈਂਟੇਟਿਵ ਹੈਗੇ ਆ ਜਾਂ ਆਪਾਂ ਕਹਿ ਸਕਦੇ ਇੱਕ ਹੋਰ ਉੱਥੇ ਇਨਵੈਸਟਰ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕਰਨਗੇ ਜੀ। ਫੋਕਸ ਰਹੂਗਾ ਕਿ ਜਿਹੜੇ ਨਿਊ ਇਕਨੋਮਿਕ ਸਟ੍ਰੈਟਜੀ ਹੈਗੀ ਕੈਨੇਡਾ ਦੀ ਉੱਥੇ ਕਮ ਸੇ ਕਮ ਰੱਖੀ ਜਾਵੇ ਤੇ ਇਨਵੈਸਟਮੈਂਟ ਦੀ ਗੱਲਬਾਤ ਜਿਹੜੀ ਹੈ ਐਕਸਪੈਕਟੇਸ਼ਨ ਕੀਤੀਆਂ ਗਈਆਂ ਨੇ। ਹਾਲਾਂਕਿ ਇਹਦੇ ਪੈਰਲਲ ਆਪਾਂ ਗੱਲ ਕਰੀਏ ਕਿ ਵੱਡੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਆਟੋ ਉਹ ਇੱਥੋਂ ਵਾਪਸੀ ਦੀਆਂ ਤਿਆਰੀਆਂ ਅੰਦਰ ਖਾਤੇ ਕਰਦੀਆਂ ਪਈਆਂ ਨੇ, ਜਿੱਦਾਂ ਮਰਜ਼ੀ ਸਰਕਾਰ ਦਾਅਵੇ ਕਰੇ, ਲੇਕਿਨ ਕੁਛ ਇੱਕ ਜਿਹੜੇ ਸੰਕੇਤ ਆ ਬਹੁਤੇ ਚੰਗੇ ਨਹੀਂ ਹੈਗੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਅਮੈਰੀਕਾ ਦੇ ਨਾਲ ਪ੍ਰੋਪਰ ਤਰੀਕੇ ਨਾਲ ਸੈਟਲਮੈਂਟ ਨਹੀਂ ਕੀਤੀ ਜਾਂਦੀ ਜੀ। ਇਹ 2 ਦਿਨਾਂ ਦੌਰੇ ਵਿੱਚ ਕੀ ਫੋਕਸ ਰਹਿੰਦਾ, ਹੋਰ ਕੀ ਗੱਲਬਾਤ ਹੁੰਦੀ ਆ, ਆਪਾਂ ਸਾਂਝੀ ਕਰਦੇ ਰਹਾਂਗੇ। ਇਹਦੇ ਨਾਲ ਹੀ ਜਿਹੜੇ ਗੁਆਂਢੀ ਮੁਲਕ ਦੇ ਅਮੈਰੀਕਾ ਦੇ ਸੈਕਟਰੀ ਆਫ ਸਟੇਟ ਹੈਗੇ ਜੀ ਮਾਰਕ ਰੂਬੀਓ, ਉਹ ਭਾਰਤ ਦੇ ਦੌਰੇ ਤੇ ਸੀਗੇ, ਉੱਥੇ ਵੀ 4 ਦਿਨਾਂ ਦੌਰੇ ਦਰਮਿਆਨ ਉਹਨਾਂ ਨੇ ਪਹਿਲੇ 2 ਦਿਨਾਂ 'ਚ ਮੁਲਾਕਾਤ ਕੀਤੀ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੇ ਨਾਲ ਤੇ ਜਿਹੜੇ ਫੋਰਨ ਮਿਨਿਸਟਰ ਹੈਗੇ SA ਸ਼ੰਕਰ, ਤੇ ਉਹਨਾਂ ਦਾ ਫੋਕਸ ਜਿਹੜਾ ਟ੍ਰੇਡ ਐਨਰਜੀ ਡਿਫੈਂਸ, ਕਿਉਂਕਿ ਅਮੈਰੀਕਾ ਦਾ ਜਿਹੜਾ ਵੱਡਾ ਜ਼ੋਰ ਲੱਗਾ ਹੋਇਆ, ਕਿਉਂਕਿ ਭਾਰਤ ਵੱਡਾ ਵੱਡਾ ਜਿਹੜਾ ਮੁਲਕ ਹੈਗਾ ਉਹਦੇ ਵਿੱਚ ਜਿਹੜੀ ਵੱਡੀ ਕੰਜਮਪਸ਼ਨ ਹੈਗੀ ਆ ਉਹਨੂੰ ਆਪਣੇ ਨਾਲ ਹੋਲਡ ਅਪ ਕਰਕੇ ਰੱਖਿਆ ਜਾਵੇ। ਆਪਾਂ ਨੂੰ ਪਤਾ ਹੈ ਕਿ ਪਹਿਲੇ ਸਮੇਂ ਦਰਮਿਆਨ ਵੱਖ ਵੱਖ ਸਮਿਆਂ ਦੇ ਉੱਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਪ੍ਰੈਜੀਡੈਂਟ ਅਮੈਰੀਕਾ ਦੇ, ਉਹ ਪੁਸ਼ ਅਪ ਕਰਦੇ ਰਹੇ ਆ ਇੰਡੀਆ ਨੂੰ ਤੇ ਉਹ ਆਪਣਾ ਫਿਊਲ ਜਿਹੜਾ ਹੈਗਾ ਕਰੂਡ ਫਿਊਲ ਕੋਲ ਘਟਾਉਣ ਰਸ਼ੀਆ ਤੋਂ। ਤਾਂ ਜਿਹੜੀ ਖਾਸ ਤੌਰ ਤੇ ਡਿਫੈਂਸ ਤਾਂ ਕਰੂਡ ਆਇਲ ਦੇ ਮਾਮਲੇ ਜਿਹੜੀ ਅਮੈਰੀਕਾ ਦੀ ਨੀਤੀ ਆ ਉਹਨੂੰ ਟੋ ਕਰਨ, ਉੱਥੇ ਉਹਨਾਂ ਦਾ ਦੌਰਾ ਜਿਹੜਾ ਕੀ ਕਿਸ ਤਰ੍ਹਾਂ ਕਿਸ ਪਾਸੇ ਜਾਂਦਾ, ਇਹ ਆਪਣਾ ਸਮੇਂ ਦੇ ਹਿਸਾਬ ਨਾਲ ਜਿਹੜੇ ਐਂਡ ਅਪ ਜਦੋਂ ਹੁੰਦਾ ਤਾਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਇੱਕ ਖਬਰ ਜਿਹੜੀ ਆਈ ਹੈਗੀ ਆ, ਤੰਬੜ ਸਾਹਿਬ ਕਾਫੀ ਸੰਸਨੀ ਕੇਸ ਤੇ ਸੰਵੇਦਨਸ਼ੀਲ ਹੈਗੀ ਆ ਜੀ, ਹੈਲੀਫੈਕਸ ਨਵਾਸ਼ਕੋਸ਼ੀਆ ਤੋਂ ਸ਼ਾਇਦ ਤੁਹਾਡੇ ਧਿਆਨ ਚ ਆ ਗਈ ਹੋਗੀ, ਤਾਂ ਆਪਣੇ ਭਾਈਚਾਰੇ ਨਾਲ ਜੁੜੀ ਹੋਈ ਆ ਜੀ। ਇੱਕ ਨਵੇਂ ਬੱਚੇ ਜਨਮੇ ਦੇ ਰਿਮੇਨਸ ਜਿਹੜੇ ਆ ਪਾਏ ਗਏ ਆ ਜੀ ਇੱਕ ਡੰਪ ਦੇ ਵਿੱਚੋਂ। ਤਾਂ ਇਹਦੇ ਖਬਰ ਦੀ ਡਿਟੇਲਸ ਇੱਦਾਂ ਹੈਗੀਆਂ ਨੇ ਕਿ ਦਰਅਸਲ ਸ਼ੁੱਕਰਵਾਰ ਨੂੰ ਜਿਹੜੀ ਮੈਡੀਕਲ ਟੀਮ ਹੈਗੀਆਂ ਤੇ ਐਜ਼ ਵੈਲ ਐਜ਼ ਪੁਲਿਸ ਉਹਨਾਂ ਨੂੰ ਕਾਲਾਂ ਗਈਆਂ 9 ਵਜੇ ਸ਼ੁੱਕਰਵਾਰ। ਇਹ ਜਿਹੜੀ ਔਰਤ ਹੈਗੀ ਆ ਉਹ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਹੈਲਥ ਪੱਖੋਂ ਕ੍ਰਿਟੀਕਲ ਹੈਗੀ ਆ, ਤਾਂ ਉਹਨੂੰ ਹੋਸਪਿਟਲ ਲਿਜਾਇਆ ਗਿਆ ਸੀਗਾ ਜਿੱਥੇ ਇਹ ਬਾਅਦ ਵਿੱਚ ਮੰਨਿਆ ਗਿਆ ਕਿ ਉਹਨੂੰ ਮੈਡੀਕਲ ਟੀਮ ਦਾ ਮੰਨਣਾ ਸੀਗਾ ਕਿ ਉਹਨੇ ਬੱਚੇ ਨੂੰ ਜਨਮ ਦਿੱਤਾ ਰੀਸੈਂਟਲੀ ਉਸ ਤੋਂ ਪਹਿਲਾਂ, ਲੇਕਿਨ ਬੱਚਾ ਮਿਸਿੰਗ ਸੀਗਾ, ਇਨਫੈਂਟ ਮਿਸਿੰਗ ਸੀਗਾ ਜੀ। ਤਾਂ ਕਾਫੀ ਸਰਚ ਆਊਟ ਬਾਅਦ ਚ ਕੀਤਾ ਗਿਆ ਜਿੱਥੇ ਉਹਦੀ ਔਰਤ ਦੀ ਟ੍ਰੀਟਮੈਂਟ ਕੀਤੀ ਗਈ, ਨਾਲ ਬੱਚਾ ਸਰਚ ਆਊਟ ਕੀਤਾ ਤੇ ਬੱਚਾ ਜਿਹੜਾ ਉਹ ਡੰਪ ਚੋਂ ਪਾਇਆ ਗਿਆ ਜੀ ਨੇੜੇ। ਤਾਂ ਇਹਦੇ ਸੰਬੰਧ ਵਿੱਚ 4 ਲੋਕਾਂ ਨੂੰ ਪੁਲਿਸ ਨੇ ਕਸਟਡੀ ਚ ਲਿਆ ਸੀਗਾ, ਜਿਹਦੇ ਵਿੱਚ ਕਾਫੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਸ ਤੋਂ ਬਾਅਦ ਇੱਕ ਜੋੜਾ ਜਿਹੜਾ ਹੈਗਾ ਪੰਜਾਬੀ ਉਹਨੂੰ ਚਾਰਜ ਕਰ ਲਿਆ ਗਿਆ ਜੀ। 26 ਸਾਲਾਂ ਆਪਾਂ ਇਹ ਕਹਿ ਸਕਦੇ ਹਾਂ, ਸੁਖਪ੍ਰੀਤ ਸਿੰਘ 23 ਸਾਲਾਂ ਤੇ ਰਮਨਦੀਪ ਕੌਰ 26 ਸਾਲਾਂ। ਹਾਲਾਂ ਇਹਨਾਂ ਦੀ ਜਿਹੜੀ ਪੇਸ਼ੀ ਆ ਅੱਜ ਮੰਡੇ ਹੋਣੀ ਆ ਕੋਰਟ ਦੇ ਵਿੱਚ, ਪਰ ਵੇਰਵੇ ਕੀ ਹੈਗੇ ਆ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ, ਕੀ ਵਾਪਰਿਆ, ਕਿਵੇਂ ਵਾਪਰਿਆ, ਕੌਣ ਦੋਸ਼ੀ ਹੈਗਾ, ਹਾਲੇ ਕੋਰਟ ਨੇ ਡਿਸਾਈਡ ਕਰਨਾ। ਪਰ ਫਿਲਹਾਲ ਚਾਰਜ ਜਿਹੜੇ ਆ ਪੁਲਿਸ ਨੇ ਇਹਨਾਂ ਦੋਵਾਂ ਤੇ ਲਗਾ ਦਿੱਤੇ ਆ। ਤੰਬੜ ਸਾਹਿਬ
0: ਜੀ, ਤੁਸੀਂ ਲਾਈਨ ਹੋਲਡ ਤੇ ਰੱਖੋ, ਮੈਂ ਦੱਸ ਦੇਵਾਂ। ਤੁਸੀਂ ਦੂਸਰੇ ਪਾਸੇ ਰੀਜਨਲ ਲਾਈਨ ਤੇ ਨਾ ਕਾਲ ਕਰਿਓ, ਜਿਹੜੀ 530 ਐਮਡਾਇਲ ਦੀ ਹੁੰਦੀ ਆ, ਪਰ ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 416-837-1515 ਸਟੂਡੀਓ ਨੰਬਰ ਹੈ। ਸਟੂਡੀਓ ਵਿੱਚ ਕਾਲ ਕਰਕੇ ਤੁਸੀਂ ਕੋਈ ਵੀ ਆਪਣਾ ਵਿਚਾਰ ਦੇਣਾ ਹੋਵੇ ਠਹਿਰ ਕੇ ਦੇ ਸਕਦੇ ਹੋ। ਹਜੇ ਖਬਰਾਂ ਵੱਲ ਆਪਾਂ ਧਿਆਨ ਰੱਖੀਏ। ਦੱਸ ਦੇਵਾਂ, ਕੈਨੇਡਾ ਕੰਜ਼ੂਮਰ ਕ੍ਰੈਡਿਟ ਐਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਡਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। 416-502-3100 ਇਹਨਾਂ ਦਾ ਨੰਬਰ ਹੈਗਾ ਆ। ਕਲੈਕਸ਼ਨ ਕਾਲਾਂ ਆ ਰਹੀਆਂ ਹਨ, ਪੂਰੀਆਂ ਚਿੱਠੀਆਂ ਤੰਗ ਕਰ ਰਹੀਆਂ ਹਨ ਤੇ ਬਿੱਲ ਬੱਤੀਆਂ ਨਹੀਂ ਉੱਤਰ ਰਹੇ, ਫਸੇ ਹੀ ਜਾ ਰਹੇ ਹੋ, ਤਾਂ ਪਾਵਰ ਆਫ ਸੇਲ ਵੱਲ ਨਾ ਜਾਇਓ, ਘਰ ਵੇਚਣ ਦੀ ਕੋਸ਼ਿਸ਼ ਨਾ ਕਰਿਓ, ਪਾਵਰ ਆਫ ਸੇਲ ਦੇ ਪਹੁੰਚ ਜਾਇਓ। ਪਹਿਲਾਂ ਸਲਾਹ ਲੈ ਲਿਓ, ਸਲਾਹ ਬਿਲਕੁਲ ਫਰੀ ਮਿਲਦੀ ਆ ਤੇ ਗਵਰਨਮੈਂਟ ਦਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਜਸਵੀਰ ਸਿੰਘ ਹੁੰਡਲ ਜੀ 416-502-3100 ਇਹਨਾਂ ਦਾ ਨੰਬਰ ਹੈ। ਤੇ ਐਲਫਾ ਟਰਾਂਸ ਲਿਮਿਟਡ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਏਜ ਡਰਾਈਵਰ ਦੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਹੈ। 905-799-1525 ਮਜੈਸਟਿਕ ਕਿਚਨਸ ਵਾਲੇ ਹਨ, ਕਸਟਮ ਕਿਚਨ ਕੈਬਨਿਟ ਬਣਾ ਕੇ ਦਿੰਦੇ ਹਨ, ਕਸਟਮ ਬਾਰ, ਕਸਟਮ ਟੀਵੀ ਯੂਨਿਟ, ਕਿਚਨ ਰੈਨੋਵੇਸ਼ਨ ਕਰਵਾਉਣੀ ਹੋਵੇ ਤਾਂ ਤੁਸੀਂ ਇੱਕ ਕਾਲ ਕਰਨੀ ਆ। ਇਹਨਾਂ ਕੋਲ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ। ਇਸ ਅਮੇਜ਼ਿੰਗ ਕਿੰਨਾ ਸੋਹਣਾ ਕੰਮ ਕਰਕੇ ਦਿੰਦੇ ਆ ਮਜੈਸਟਿਸ ਕਿਚਨਸ ਵਾਲੇ 6479374537 6479745 3 ਤੇ ਗੱਲਬਾਤ ਤੁਸੀਂ ਕਰ ਲੈਣੀ ਆ। ਤੇ ਮੈਟਰੋ ਇਮੀਗ੍ਰੇਸ਼ਨ ਤੇ ਸੁਰੇਸ਼ ਗੁਪਤਾ ਸਾਹਿਬ ਜੀ ਕਹਿੰਦੇ ਹਨ ਟੈਂਪਰੇਰੀ ਰੈਜੀਡੈਂਸੀ ਐਪਲੀਕੇਸ਼ਨ ਭਰਾਉਣੀ ਹੋਵੇ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ ਭਰਵਾਉਣੀ ਹੋਵੇ, ਰੈਫਿਊਜੀ ਕਲੇਮ ਸਪਾਊਸਲ ਸਪੋਂਸਰਸ਼ਿਪ ਐਕਸਪ੍ਰੈਸ ਐਂਟਰੀ ਪੀ ਐਨ ਪੀ ਐਲ ਐਮ ਆਈ ਏ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਐਕਸਟੈਂਸ਼ਨ ਚਾਹੀਦੇ ਹਨ। ਸੁਰੇਸ਼ ਗੁਪਤਾ ਸਾਹਿਬ ਨਾਲ ਗੱਲਬਾਤ ਕਰਨੀ ਆ 905-673-1200 ਨੀਲੀ ਵੈਲ ਦੇ ਵਿੱਚ ਹਨ, ਡੇਅਰੀ ਰੋਡ ਤੇ ਮਿਸ ਸਾਗਾ ਦੇ ਵਿੱਚ। ਤੇ ਮੌਸਮ ਲੱਗਦਾ ਹੁਣ ਚੰਗਾ ਹੀ ਰਹਿਣਾ ਹੈਗਾ, ਜੇ ਫਲ ਬੂਟੇ ਲੈਣੇ ਹੋ ਨਰਸਰੀ ਵਾ ਤੇ ਪਹੁੰਚੋ ਗ੍ਰੀਨ ਵੈਲੀ ਦੀ ਨਰਸਰੀ ਮਕਵੀਨ ਅਤੇ ਮੇਫੀਲਡ ਦੇ। ਬਹੁਤ ਵੱਡਾ ਰੈਸਟੋਰੈਂਟ ਵੀ ਹੈਗਾ ਆ ਤੇ ਨਾਲ ਦੀ ਨਾਲ ਗਰੋਸਰੀ ਸਟੋਰ ਹੈਗਾ ਤੇ ਬਾਹਰ ਨਰਸਰੀ ਬਣਾਈ ਹੋਈ ਆ ਤੁਹਾਡੇ ਵਾਸਤੇ। ਫਲ ਬੂਟੇ ਲੈਣੇ ਹੋਣ, ਘਰ ਨੂੰ ਸਜਾਉਣਾ ਹੋਵੇ, ਕੋਈ ਬੀਜ ਚਾਹੀਦਾ ਬੀਜਣ ਵਾਸਤੇ, ਕੋਈ ਸਬਜ਼ੀ ਚਾਹੀਦੀ ਹੈ ਬੀਜਣ ਵਾਸਤੇ, ਸਭ ਕੁਛ ਮਿਲਦਾ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ। ਵਧੀਆ ਗਰੋਸਰੀ ਸਟੋਰ ਹੈ, ਰੈਸਟੋਰੈਂਟ ਡਾਇਨਿੰਗ ਟੇਕ ਆਊਟ ਤੇ ਬਾਹਰਲੇ ਪਾਸੇ ਨਰਸਰੀ ਲਾਈ ਹੋਈ ਹੈਗੀ ਆ। ਹੈਂਗਿੰਗ ਬਾਸਕਿਟ ਚਾਹੀਦੀ ਆ, ਫਲਾਵਰ ਚਾਹੀਦੇ ਆ ਮਕਵੀਨ ਅਤੇ ਮੇਅਰਫੀਲਡ ਤੇ, ਗ੍ਰੀਨ ਵੈਲੀ ਸੁਪਰ ਮਾਰਕੀਟ ਤੇ ਪਹੁੰਚਣਾ। ਤੇ ਅਗਲੀ ਖਬਰ ਵੱਲ ਚੱਲਦੇ ਆ, ਗੁਰਬਖਸ਼ ਸਿੰਘ ਜੀ ਜੀ ਆਇਆਂ ਨੂੰ ਫਿਰ।
2: ਜੀ ਬਿਲਕੁਲ ਤੰਬਰ ਸਾਹਿਬ, ਕੁਛ ਦਿਨ ਪਹਿਲਾਂ ਕੁਛ ਬੀਤੇ ਸਮੇਂ ਗੁਰਕਮਲ ਸਿੰਘ ਸੀਗਾ 24 ਸਾਲਾਂ, ਇਹ ਬੜਾ ਰੁਝਾਨ ਹੈਗਾ ਜੀ ਕੈਨੇਡਾ ਦੇ ਵਿੱਚ ਗੋਲੀਆਂ ਚਲਾਉਣ ਦਾ ਬਿਨਾਂ ਮਕਸਦ ਤੋਂ ਹੀ। ਤਾਂ ਕਰਾਊਨ ਏਰੀਏ ਦੇ ਵਿੱਚ ਇੰਨੇ ਜੰਗਲੀ ਏਰੀਏ ਜਾ ਕੇ ਗੋਲੀਆਂ ਚਲਾਈਆਂ ਸੀਗੀਆਂ, 5-7 ਮੁੰਡੇ ਸੀਗੇ, ਬਾਅਦ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਜੀ, ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਨੇ ਚਾਰਜ ਕਰ ਲਿਆ ਗਿਆ ਸੀਗਾ। ਹੁਣ ਗੁਰਕਮਲ ਸਿੰਘ ਨੇ ਅਦਾਲਤ ਚ ਆਪਣੇ ਦੋਸ਼ ਕਬੂਲ ਲਿਆ ਜੀ, ਕਾਫੀ ਬਹਿਸ ਚੱਲੀ ਉੱਥੇ ਤੇ ਜੱਜ ਨੇ ਬੜੀਆਂ ਸਖ਼ਤ ਟਿੱਪਣੀਆਂ ਜਿਹੜੀਆਂ ਇਸ ਮਾਮਲੇ 'ਚ ਕੀਤੀਆਂ ਹੈਗੀਆਂ ਕਿ ਕਿੱਦਾਂ ਦੀ ਮੋਰਟੈਲਿਟੀ ਆਪਾਂ ਵਰਤ ਰਹੇ ਹੈਗੇ ਆ ਇੱਥੇ, ਕਿ ਜਿਹੜੇ ਹਥਿਆਰ ਹੈਗੇ ਆ ਉਹਨਾਂ ਨੂੰ ਕਿਸ ਮਕਸਦ ਲਈ ਵਰਤਿਆ ਜਾਣਾ, ਇਹਦੇ ਲਈ ਐਜੂਕੇਟ ਕਰਨਾ ਜਿਹੜਾ ਬਣਦਾ ਹੈਗਾ। ਫਿਲਹਾਲ 4 ਜਿਹੜੇ ਆ ਇਹਦੇ ਉੱਪਰ ਲੱਗ ਗਏ ਆ ਜੀ, ਤਾਂ ਅੱਗੇ ਕਿਸ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਚਾਰਜ ਤੋਂ ਬਾਅਦ ਜਿਹੜੇ ਕਨੈਕਸ਼ਨ ਹੁੰਦੀ ਹੈ, ਸਜ਼ਾ ਹੁੰਦੀ ਆ, ਉਹ ਆਪਾਂ ਅਪਡੇਟ ਕਰਾਂਗੇ।
0: ਗੁਰਬਖਸ਼ ਸਿੰਘ ਜੀ, ਤੁਸੀਂ ਕਿਹਾ ਵੀ ਬੜਾ ਸਖ਼ਤ ਨੋਟਿਸਿਸ ਦਿੱਤੇ ਆ ਜੱਜ ਨੇ, ਦੇਣੇ ਵੀ ਚਾਹੀਦੇ ਹਨ। ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਗਵਰਨਮੈਂਟ ਵੱਲੋਂ ਫੰਡ ਕੀਤੀਆਂ ਹੁੰਦੀਆਂ ਹਨ, ਜਿਹਦੇ ਵਿੱਚ ਕਿੱਦਾਂ ਤੁਸੀਂ ਕੈਨੇਡਾ ਵਿੱਚ ਪਹੁੰਚਣਾ, ਕਿੱਦਾਂ ਜੌਬ ਲੈਣੀ ਆ, ਕਿੱਦਾਂ ਰੈਜ਼ਮੇ ਬਣਾਉਣੀ ਆ। ਮੈਂ ਕਹਿੰਦਾ ਇਹ ਵੀ ਉਸ ਜਿਹੜੀਆਂ ਸੰਸਥਾਵਾਂ ਦੱਸਦੇ ਕਰਨ ਇੱਥੇ ਰੂਲਸ ਐਂਡ ਰੈਗੂਲੇਸ਼ਨਸ ਕੀ ਹੁੰਦੇ ਹਨ। ਹੱਥ ਜੋੜ ਕੇ ਬੇਨਤੀ ਹੈਗੀ ਆ, ਆ ਗੋਰ ਤੇ ਹਾਈਵੇ 50 ਤੇ ਨਾ ਉਹਨਾਂ ਨੇ ਵੱਡਾ ਸਾਰਾ ਸਾਈਨ ਲਾਇਆ ਹੈਗਾ ਵੀ ਰੈੱਡ ਲਾਈਟ ਤੇ ਮੁੜ ਨਹੀਂ ਸਕਦੇ, ਭਾਵੇਂ ਸਵੇਰ ਦੇ 3 ਵਜੇ ਉਹਨੂੰ ਉਹ ਕੱਲੇ ਲਾਇਆ ਹੁੰਦਾ, ਕਿਉਂਕਿ ਜਦੋਂ ਰਾਈਟ ਮੋੜਨਾ ਪਿਛਲੇ ਪਾਸੇ 80 ਦੀ ਸਪੀਡ ਹੁੰਦੀ ਹੈ, ਲੋਕ 100 ਤੇ ਆਉਂਦੇ ਆ, ਉਹ ਖੂੰਜੇ ਵਿੱਚ ਐਡੀ ਦੂਰ ਤੀਕਰ ਤੁਸੀਂ ਦੇਖ ਨਹੀਂ ਸਕਦੇ, ਜਿਸ ਸਪੀਡ ਨਾਲ ਤੁਸੀਂ ਮੁੜਨਾ ਪਿੱਛੋਂ ਕਾਰ ਤੇਜ਼ ਆਈ ਆ ਤਾਂ ਐਕਸੀਡੈਂਟ ਬਹੁਤ ਗੰਭੀਰ ਹੋ ਸਕਦਾ। ਤਾਂ ਹੀ ਕਰਕੇ ਲਾਈ ਹੁੰਦੀ ਉਹਨਾਂ ਨੇ ਵੀ ਰੈੱਡ ਲਾਈਟ ਤੇ ਮੁੜਨਾ ਨਹੀਂ, ਫਿਰ ਵੀ ਸਾਡੇ ਉਹ ਲੋਕ ਆਪਣੇ ਹਟਦੇ ਨਹੀਂ। ਸੋ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਤੁਹਾਡੀ ਸੇਫਟੀ ਵਾਸਤੇ ਹਨ, ਇਹ ਤੁਹਾਨੂੰ ਬਚਾਉਣਾ ਚਾਹੁੰਦੇ ਹਨ, ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ, ਪਰ ਆਪਾਂ ਰੂਲ ਪਰ ਰੂਲ ਬ੍ਰੇਕ ਕਰ ਰਹੇ ਹਨ। ਨੌਰਥ ਵਾਲਾ ਜਾਓ ਨਾ, ਕਹਿੰਦੇ ਲੈ ਖੁੱਲ੍ਹਾ ਫਾਰਮ ਆ, ਸੜਕ ਖੁੱਲ੍ਹੀ ਆ, ਪਰ ਸਪੀਡ ਲਾਈ ਹੋਈ ਆ 60 ਦੀ ਜਾਂ 50 ਦੀ, ਪਤਾ ਕੱਲੇ ਲਾਈ ਹੋਈ ਹੈਗੀ ਆ। ਸਿੱਖ ਲਓ, ਆਪਾਂ ਵੀ ਸਿੱਖਣ ਲੱਗੇ ਹੋਏ ਹਨ, ਉੱਥੇ ਟਰੈਕਟਰ ਵੜ ਸਕਦੇ ਆ ਉਸ ਰੋਡ ਤੇ, ਜੇ ਤੁਸੀਂ 60 ਦੀ ਜਗ੍ਹਾ 100 ਤੇ ਜਾਂਦੇ ਬ੍ਰੇਕਾਂ ਨਹੀਂ ਤੁਹਾਡੇ ਕੋਲ ਲੱਗਣੀਆਂ, ਫਿਰ ਐਕਸੀਡੈਂਟ ਹੀ ਹੋਣਾ। ਸੋ ਹੱਥ ਜੋੜ ਕੇ ਬੇਨਤੀ ਆ, ਸੋ ਰੂਲਸ ਐਂਡ ਰੈਗੂਲੇਸ਼ਨ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਡਾ ਆਪਣਾ ਹੀ ਦੇਸ਼ ਹੈਗਾ, ਇਸ ਨੂੰ ਹੋਰ ਸੁੰਦਰ ਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ। ਤੇ BK ਟੈਕਸ ਐਂਡ ਅਕਾਊਂਟਿੰਗ ਤੋਂ ਪਾਲ ਮਾਂਗਰ ਸਾਹਿਬ ਉਹਨੂੰ ਸਪੋਂਸਰ ਕਰਦੇ ਆ, ਆਪਣਾ ਪਰਸਨਲ ਟੈਕਸ, ਕਾਰਪੋਰੇਟ ਟੈਕਸ ਜਾਂ ਕੋਈ ਬਿਜ਼ਨਸ ਟੈਕਸ ਕਾਰਪੋਰੇਸ਼ਨ ਕੋਈ ਖੋਲ੍ਹਣੀ ਹੋਵੇ, ਬਿਜ਼ਨਸ ਲਾਇਸੈਂਸ ਕੋਈ ਚਾਹੀਦਾ ਹੈਗਾ, ਤਾਂ 205 ਐਡਵਾਂਸ ਬੁਲਵਾਰਡ ਤੇ ਪਹੁੰਚੋ, ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰ ਲਿਓ, ਵਧੀਆ ਸਰਵਿਸ ਪੇਸ਼ ਕਰਦੇ ਹਨ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰਨਾ ਹੋਵੇ ਤੁਹਾਨੂੰ ਚਾਹੀਦਾ, ਬੈਂਕਰ ਹਾਲ ਵਾਸਤੇ ਕੋਈ ਫੈਸਿਲਿਟੀ ਚਾਹੀਦੀ ਆ, ਵੈਡਿੰਗ ਕਾਰਪੋਰੇਟ ਇਵੈਂਟ, ਸੋਸ਼ਲ ਗੱਲ ਟ੍ਰੇਡ ਸ਼ੋਅ ਵਾਸਤੇ, ਤਾਂ ਤੁਸੀਂ ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰ ਸਕਦੇ ਹੋ। ਜਸਪਾਲ ਗੋਣੀ ਸਾਹਿਬ ਮੋਰਗੇਜਸ ਲੈ ਕੇ ਦਿੰਦੇ ਹਨ, 25 ਸਾਲ ਦਾ ਐਕਸਪੀਰੀਅੰਸ। ਫੰਡਿੰਗ ਪ੍ਰਾਈਵੇਟ ਚਾਹੀਦੀ ਆ, ਟਰੱਕ ਲੋਨ ਚਾਹੀਦਾ, ਬਿਜ਼ਨਸ ਲੋਨ ਚਾਹੀਦਾ, ਜਸਪਾਲ ਗੋਣੀ ਆ 416-674-7050 ਤੇ ਗੱਲਬਾਤ ਕਰ ਲੈਣੀ ਆ। ਜੇ ਟਿਪ ਹੁੰਦੀ ਸੀਗੀ ਵੀਕਰ ਦੇ ਛੱਤ ਲੀਕ ਕਰਦੀ ਸੀਗੀ ਨਾ, ਤਾਂ ਕਰ ਲਵੋ ਫੋਨ LP ਰੂਫਿੰਗ ਵਾਲਿਆਂ ਨੂੰ, ਸ਼ਿੰਗਲ ਰਿਪਲੇਸ ਕਰਕੇ ਦਿੰਦੇ ਆ, ਰਿਪੇਅਰ ਕਰਕੇ ਦਿੰਦੇ ਆ, ਕੌਂਕ੍ਰੀਟ ਦਾ ਕੰਮ ਵੀ ਕਰਦੇ ਹਨ, ਡਿਜ਼ਾਈਨ ਵੀ ਕਰਦੇ ਤੇ ਵਧੀਆ ਤੁਹਾਨੂੰ ਸਿਸਟਮ ਬਣਾ ਕੇ ਦਿੰਦੇ ਆ, ਲੁੱਕ ਬਣਾ ਕੇ ਦਿੰਦੇ ਆ। ਤੁਹਾਡੇ ਬਾਹਰ ਗਾਰਡਨ ਦਾ ਕੌਂਕ੍ਰੀਟ ਪਵਾਉਣੀ ਹੋਵੇ ਜਾਂ ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ ਹੋਣ, ਬਲਵਿੰਦਰ ਸਿੰਘ ਨਾਲ 416-602-7216 ਤੇ ਗੱਲਬਾਤ ਕਰ ਲੈਣੀ ਆ। ਤੇ ਬਾਰੀ ਸਾਹਿਬ ਆ ਜਾਓ ਮੁੜ ਕੇ
2: ਜੀ, ਲਾਸਟ ਆਪਾਂ ਮਿੰਟ ਚ ਹੈਗੇ ਆਪਣੇ ਖਬਰਾਂ ਦੇ। ਤਾਂ ਪ੍ਰਮੁੱਖ ਅਖਬਾਰ ਕੈਨੇਡਾ ਦੀ ਇਹਨਾਂ ਨੇ ਇੱਕ ਹਾਊਸਿੰਗ ਮਾਰਕੀਟ ਤੇ ਰਿਪੋਰਟ ਛਾਪੀ ਹੈ ਜੀ, ਜਿਹਦੇ ਵਿੱਚ ਬ੍ਰੈਂਪਟਨ ਉਹਨਾਂ ਫੋਕਸ ਰੱਖਿਆ। ਭਾਵੇਂ ਮੰਨਿਆ ਹੈਗਾ ਕਿ ਬ੍ਰੈਂਪਟਨ ਜਿਹੜਾ ਹੈਗਾ ਆ ਉਹ ਘਰਾਂ ਦੀ ਜਿਹੜੀ ਮਾਰਕੀਟ ਕਰੈਸ਼ ਹੋਈ ਉਹਦਾ ਸਭ ਤੋਂ ਵੱਧ ਸ਼ਿਕਾਰ ਹੈਗਾ ਜੀ। ਡਾਟਿਆਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕੋਰੋਨਾ ਸਮੇਂ ਦਰਮਿਆਨ ਜਾਂ ਇਸ ਤੋਂ ਪਹਿਲਾਂ ਬੇਸਮੈਂਟ ਵਾਲੀਆਂ ਜਿਹੜੀਆਂ ਪ੍ਰੋਪਰਟੀਆਂ ਸੀਗੀਆਂ ਉਹਨੂੰ ਲੈ ਕੇ ਕਾਫੀ ਆਪਾਂ ਇਹ ਕਹਿ ਸਕਦੇ ਹਾਂ ਕਿ ਘਰਾਂ ਦੀ ਸੇਲ ਖਰੀਦ ਜਿਹੜੀ ਹੋਈ ਸੀਗੀ ਉਹਦੇ ਵਿੱਚ ਹੁਣ ਬਹੁਤ ਸਾਰੇ ਘਰ ਜਿਹੜੇ ਪਾਵਰ ਹਾਊਸ ਤੇ ਪਾਵਰ ਹਾਊਸ ਸੇਲ ਤੇ ਲੱਗੇ ਹੈਗੇ ਆ ਜੀ। ਇਹ ਜਿਹੜੀ ਅਖਬਾਰ ਦਾ ਦਾਅਵਾ ਹੈਗਾ ਕਈ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਘੱਟ ਵਿਆਜ ਦਰਾਂ ਤੇ ਉੱਚਾ ਰੈਂਟਲ ਆਮਦਨ ਸੀਗੀ ਉਹਦੇ ਕਰਕੇ ਲੋਕ ਚੇਂਜ ਹੋਏ ਉਸ ਸਮੇਂ ਤੇ ਪ੍ਰੋਪਰਟੀਆਂ ਖਰੀਦਣ ਲਈ। ਲੇਕਿਨ ਹੁਣ ਸਭ ਤੋਂ ਵੱਧ ਬ੍ਰੈਂਪਟਨ ਦੇ ਵਿੱਚ ਮਈ ਮਹੀਨੇ ਦੇ ਵਿੱਚ ਹੀ 100 ਦੇ ਕਰੀਬ ਪ੍ਰੋਪਰਟੀਆਂ ਜਿਹੜੀਆਂ ਪਾਵਰ ਹਾਊਸ ਸੇਲ ਦੇ ਉੱਪਰ ਲੱਗੀਆਂ ਹੈਗੀਆਂ ਜੀ। ਕੁੱਲ ਮਿਲਾ ਕੇ ਕੁਝ ਕਦਮ ਚੱਕ ਲਏ ਗਏ ਸੀ ਉਦੋਂ ਸਾਡੇ ਆਮ ਲੋਕਾਂ ਨੇ ਜਦੋਂ ਸਰਕਾਰ ਜਿਹੜੀ ਸੀ ਸੁੱਤੀ ਪਈ ਸੀ। ਆਮ ਲੋਕ ਬੰਦਾ ਜਿਹੜਾ ਇਨਵੈਸਟ ਕਰ ਰਿਹਾ ਸੀਗਾ ਕਿ ਜਿਹੜਾ ਕਿ ਇਨਵੈਸਟਰ ਨਹੀਂ ਸੀਗਾ ਆਪਾਂ ਕਹਿ ਸਕਦੇ ਹਾਂ, ਸਿਰਫ ਇੱਕ ਆਮ ਬੰਦਾ ਸੀਗਾ ਉਹਦੇ ਕੋਲ ਬਚਤ ਪਈ ਸੀ, ਘਰਾਂ 'ਚ ਇਕੁਇਟੀ ਪਈ ਸੀਗੀ, ਉਹ ਕੱਢ ਕੱਢ ਕੇ ਘਰ ਖਰੀਦੇ ਗਏ ਤੇ ਉਸ ਤੋਂ ਬਾਅਦ ਜਦੋਂ ਮਾਰਕੀਟ ਕਰੈਸ਼ ਹੋਈ ਘਰ ਥੱਲੇ ਆ ਗਏ, ਵਿਆਜ ਦਰਾਂ ਵੱਧ ਗਈ, ਕਾਫੀ ਲੋਕ ਜਿਹੜੇ ਫਸੇ ਹੋਏ ਮਹਿਸੂਸ ਕਰ ਰਹੇ ਆ ਜੀ। ਤਾਂ ਲਾਸਟ ਮੈਂ ਉਹ ਬਾਅਦ ਚ ਕਰ ਲਾਂਗਾ, ਤੁਸੀਂ ਕਾਲਾਂ ਲੈ ਲਓ, ਨਗਰ ਕੀਰਤਨ ਬਾਰੇ ਜਾਣਕਾਰੀ ਦੇਣੀ ਆ ਜੇ ਕਿਹਨੇ ਨਾਲ ਦੇ ਦੇਣਾ, ਨਹੀਂ ਤੇ ਫਿਰ ਆਪਾਂ ਕਾਲਾਂ ਪਹਿਲਾਂ ਲੈ ਲਈ।
0: ਕਾਲਾਂ ਮੈਂ ਠਹਿਰ ਥੋੜ੍ਹੀਆਂ ਠਹਿਰ ਗਿਆ ਵਾ, ਇੱਕ ਦੋ ਮੈਂ ਸਪੋਂਸਰ ਵੀ ਨਾਲ ਧੰਨਵਾਦ ਕਰਦਾ, ਉਹ ਕਾਲਾਂ ਫਿਰੇਗੀ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ। ਹੁਣ 2 ਮਿੰਟ ਬਾਅਦ ਤੁਹਾਡੀ ਕਾਲ ਲੈ ਲਵਾਂਗੇ, 416-837-1515 ਦੇ 416-837-1515 ਤੇ ਕਾਲ ਲੈ ਸਕਦੇ ਆ, 416-837-1515। ਨਵ ਏਅਰ ਕੰਫਰਟ ਵਾਲੇ ਹਨ ਸੰਧੂ ਸਾਹਿਬ, ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨ ਸਰਵਿਸ ਵਾਸਤੇ ਅਫੋਰਡੇਬਲ ਪ੍ਰਾਈਸਿਸ ਹਨ, ਰਿਲਾਇਬਲ ਸਰਵਿਸ ਅਤੇ ਟਰਸਟਡ HVAC ਦੇ ਐਕਸਪਰਟਸ ਹਨ ਤੇ ਮਾਡਰਨ ਇਕੁਪਮੈਂਟ ਤੁਹਾਡੇ ਵਾਸਤੇ ਵਰਤਦੇ ਹਨ ਤੇ ਵੇਚਦੇ ਹਨ। ਟੈਂਕਲੈਸ ਵਾਟਰ ਹੀਟਰ ਇੰਸਟਾਲ ਟੁਡੇ, ਸੇਵ ਥਾਊਜ਼ੰਡਸ ਟਮਾਰੋ। ਨਵ ਲਓ ਜੀ, ਨਵ ਏਅਰ ਦੀ ਗੱਲਬਾਤ ਕੀਤੀ, ਮੇਰੇ ਵੀਰ ਆ ਗਏ ਹਨ, ਪਹਿਲਾਂ ਇਹਨਾਂ ਦੀ ਲਾਈਨ ਲੈ ਲਓ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਸੰਧੂ ਸਾਹਿਬ।
3: ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਵੀਕਐਂਡ ਬਹੁਤ ਸੋਹਣਾ ਗੁਜ਼ਰਿਆ, ਸੋਮਵਾਰ ਹੈ ਤੇ ਤੁਹਾਨੂੰ ਵੀ ਆਪਣਾ ਬਾਗੀਆ ਸਾਹਿਬ ਨੂੰ ਵੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ ਸੰਧੂ ਸਾਹਿਬ, ਕੁਝ ਕਹਿਣਾ ਚਾਹੁੰਦੇ ਹੋ? ਇੱਕ ਖਬਰ ਸਾਂਝੀ ਕਰਕੇ ਗਏ ਹਨ, ਠੀਕ ਹਨ ਵਿਚਾਰੇ ਲੋਕ ਜਿਹੜੇ ਫਸ ਗਏ ਸੀਗੇ ਘਰਾਂ ਦੇ ਵਿੱਚ, ਸੋਚਿਆ ਸੀਗਾ ਪੈਸੇ ਵੱਧ ਤੋਂ ਵੱਧ ਕਮਾਵਾਂਗੇ, ਇੱਕ ਨਹੀਂ ਦੋ ਲੈ ਲੈਂਦੇ ਆ, ਕੋਈ ਨਹੀਂ ਗਰਾਜ ਵੀ ਕਿਰਾਏ ਤੇ ਦੇ ਦਿੰਦੇ ਆ, ਕੋਈ ਨਹੀਂ ਆਪਾਂ ਬਾਹਰ ਹਾਲ ਵਿੱਚ ਸੌਂ ਜਾਵਾਂਗੇ, ਬੈਡਰੂਮ ਵੀ ਚਾੜ ਦਿੰਦੇ ਹੈਗੇ ਆ, ਤੇ ਹੁਣ ਪਾਵਰ ਆਫ ਸੇਲ ਬਹੁਤ ਆਉਣ ਲੱਗ ਪਈਆਂ।
3: ਅਸਲ ਤੰਬਰ ਸਾਹਿਬ ਗੱਲ ਇਹ ਆ ਕਿ ਚਲੋ ਘਰ ਲੈਣੇ, ਬਿਜ਼ਨਸ ਕਰਨਾ ਜਾਂ ਅੱਗੇ ਨਾ ਮਾੜੀ ਚੀਜ਼ ਨਹੀਂ ਆ
0: ਜੀ,
3: ਇਹ ਸਮੇਂ ਦੀ ਮਾਰ ਆ, ਇਹਦੇ ਚ ਮੈਂ ਕਿਸੇ ਦਾ ਦੋਸ਼ ਨਹੀਂ ਕੱਢਦਾ, ਸਮਾਂ ਮਾੜਾ ਚੱਲਦਾ ਪਿਆ ਵਾ। ਅਸਲ ਚ ਕੀ ਹੁੰਦਾ ਕਿ ਪਹਿਲਾਂ ਜੇ ਤੁਹਾਨੂੰ ਘਰ ਤੋਂ ਨਹੀਂ ਕੋਈ ਵਾਅਦਾ ਤੇ ਤੁਹਾਡਾ 5-6 ਸਾਲ ਬਾਅਦ ਘਰ 2-3 ਲੱਖ ਐਪਰੀਸ਼ੀਏਟ ਕਰ ਜਾਂਦਾ ਸੀ, ਚਲੋ ਆਪਾਂ ਸਾਰੇ ਪਰਿਵਾਰਾਂ ਵਾਲੇ ਆ, ਲੋੜ ਹੁੰਦੀ ਪੈਸਿਆਂ ਦੀ, ਬੱਚੇ ਵਿਆਹੁਣੇ ਆ, ਪੜ੍ਹਾਉਣੇ ਆ,
0: ਤੇ
3: ਚਲੋ ਹੁਣ ਸਮਾਂ ਮਾੜਾ ਚੱਲਦਾ ਪਿਆ, ਜਿਹੜੇ ਮਤਲਬ ਕੋਈ ਮਾਹਰ ਆ ਉਹਨੂੰ ਲਿਆ ਕੇ ਇਹਦਾ ਹੱਲ ਜ਼ਰੂਰ ਲੱਭੋ, ਤੇ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਕਮਿਊਨਿਟੀ ਦੀ ਹੈਲਪ ਕਰਨੀ, ਠੀਕ ਆ ਲਾਲਚ ਕਰ ਲੈਂਦੇ ਆ, ਪਰ ਚਲੋ ਹੁਣ ਸਮਾਂ ਮਾੜਾ, ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ। ਬਾਕੀ ਹੁਣ ਗਰਮੀ ਦਾ ਸੀਜ਼ਨ ਆ ਗਿਆ ਤੰਬੜ ਸਾਹਿਬ, ਆਪਣੇ ਕੋਲ ਬਹੁਤ ਸੋਹਣੇ ਏਸੀ ਦੀਆਂ ਡੀਲਾਂ ਨੇ ਬੜੀਆਂ, ਬਾ ਕਮਾਲ, ਮਤਲਬ ਬੇਸਿਕ ਤੇ 2500-2500 ਦੋ ਟਨ ਦਾ ਏਸੀ, ਮੈਂ ਜਿਹੜਾ ਇੱਕ ਕਹਿ ਲੈਂਦੇ ਚਾਈਨਾ ਦਾ, ਪਰ ਬਹੁਤ ਟੋਪ ਦੀ ਕੁਆਲਿਟੀ ਆ, ਮੈਂ ਆਪਣੀ ਗਰੰਟੀ ਤੇ ਵੇਚਦਾ ਉਹਨੂੰ। ਤੇ ਕੋਈ ਵੀ ਤੁਹਾਡਾ ਸੋਤਾ ਕਾਲ ਕਰੇ ਸਰਵਿਸ ਲਈ, ਟੈਂਕਲੈਸ ਲਈ, ਗੈਸ ਲੈਣ ਲਈ, ਵਾਟਰ ਹੀਟਰ, ਮੈਂ ਅੱਗੇ ਲਾਉਂਦਾ 2300 ਦਾ, ਹੁਣ ਮੈਂ 2000 ਦਾ ਪਾਵਰ ਬੈਂਟ 50 ਗੈਲਨ ਟੈਂਕ ਲਾ ਕੇ ਦੇ ਰਿਹਾ ਵਾ। ਤੇ ਬਾਕੀ ਕੋਈ ਮੈਨੂੰ ਕੋਈ ਸਲਾਹ ਮਸ਼ਵਰਾ ਕਰਨੀ ਆ, ਸਰਵਿਸ ਕਰਾਉਣੀ ਆ, ਤੇ ਮੇਰੇ ਨੰਬਰ ਤੇ ਕਾਲ ਕਰ ਸਕਦਾ ਜੀ, 647-7640-6477-7066-4-0। ਥੈਂਕ ਯੂ ਸਰ, ਸੁਣਦੇ ਜੀ ਤੁਹਾਨੂੰ,
0: ਬਹੁਤ ਬਹੁਤ ਧੰਨਵਾਦ, ਕੀਪ ਅਪ ਦ ਗੁੱਡ ਵਰਕ। ਸੱਜਰੇ ਉੱਠ ਕੇ ਖੜਦੇ ਹਨ, ਰੈਡੀ ਟੂ ਵਰਕ ਹੁੰਦੇ ਹਨ, ਤੋ ਤੁਸੀਂ ਕੋਈ ਡੀਲ ਲੈਣੀ ਹੋਵੇ, ਸੋ ਬੜੀ ਸਾਸੀ ਪ੍ਰੈਸ ਚਲਾਈ ਹੋਈ ਆ ਵਿਰਾਸਤ ਰੇਡੀਓ, ਜਾਂ ਮੇਰਾ ਨਾਂ ਲੈ ਦਿਓ ਬਲਜਿੰਦਰ ਤੰਬਰ, ਰੇਡੀਓ ਤੇ ਸੁਣਿਆ ਸੀਗਾ, ਜੇ ਕਿਸੇ ਹੋਰ ਦਾ ਵੀ ਲੈਣਾ ਚਾਹੀਦਾ ਲੈ ਦਿਓ, ਕਿਉਂਕਿ ਸਾਰੇ ਹੀ ਆਪਣੇ ਹਨ। ਸੋ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰਨਾ, 6640 ਤੇ ਗੱਲਬਾਤ ਕਰ ਰਹੀ ਹਾਂ। ਢਿੱਲੋ ਵੀਡੀਓ ਵਾਲੇ ਹਨ, ਗੁਰਬਾਣੀ ਰੇਡੀਓ ਚਾਹੀਦਾ, ਆਈ ਪੀ ਟੀ ਵੀ ਦੇ ਡਿਵਾਈਸ ਚਾਹੀਦੇ ਹਨ, ਡਾਊਨਲੋਡ ਕਰੋ, ਸਟ੍ਰੀਮ ਐਪ ਕਰ ਲਵੋ ਅਤੇ ਆਪਣੇ ਫੋਨ 'ਤੇ ਆਈਪੈਡ 'ਤੇ ਦੇਖ ਸਕਦੇ ਹੋ ਬਹੁਤ ਸਾਰੇ ਚੈਨਲ। ਅਤੇ ਨੰਬਰ ਢਿੱਲੋ ਵੀਡੀ ਦਾ 905-204-1313, 905-204-1313। ਕਿੱਥੇ ਦੋ ਦੋ ਲੱਖ ਪ੍ਰਾਈਸ ਆ, ਚਾਰ ਚਾਰ ਲੱਖ ਵਧੀਆ ਸੀਗੀਆਂ, ਹੋਰ ਪੰਜ ਪੰਜ ਲੱਖ ਡਾਊਨ ਆ ਗਈਆਂ। ਇਹ ਸੱਚ ਆ, ਸੈਡ ਸੈਡ ਸਟੋਰੀ ਆ। ਰੇਸ਼ਮ ਦਸਾਂ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਜੀ। ਤੰਬਰ ਸਾਹਿਬ, ਗੱਲ ਐਡ ਸੁਣੀ ਸੀ ਕਿ $2 billion ਯੂਕਰੇਨ ਨੂੰ ਦੇਤਾ ਤੇ ਅਮੈਰੀਕਾ $2 billion ਪਰ ਮੰਥ ਪਾਕਿਸਤਾਨ ਨੂੰ ਦਿੰਦਾ। ਇਹ ਕੋਈ ਨਹੀਂ ਦਿੰਦੇ ਜੀ, ਇਹ ਸਿਰਫ ਉਹਨਾਂ ਨੂੰ ਸਿੱਕਾ ਵੇਚਣਗੇ, ਫਰੀਆ ਵੇਚਣਗੇ ਡਿਵੈਲਪਮੈਂਟ ਲਈ, ਤੇ ਉਹ ਆਧਾਰ ਹੀ ਦਿੱਤਾ ਹੁੰਦਾ ਤੇ ਫਿਰ ਇੱਧਰ ਜੋਬਾਂ ਕ੍ਰੀਏਟ ਕਰਨਗੇ ਤੇ ਅਸੀਂ ਫਿਰ ਟੈਕਸ ਦੇਵਾਂਗੇ, ਉਹ $2 billion ਨਿਕਲ ਆਏਗਾ। ਲੇਕਿਨ ਜੋਬਾਂ ਕ੍ਰੀਏਟ ਕਰਨ ਲਈ ਸਭ ਤੋਂ ਫਿਰ ਦਿੱਤਾ ਜਾਂਦਾ, ਕੋਈ ਕੈਸ਼ ਨਹੀਂ ਦਿੱਤਾ ਜਾਂਦਾ ਜੀ। ਮੇਰੀ ਸਮਝ ਹੈ,
0: ਧੰਨਵਾਦ ਤੁਹਾਡਾ। ਸੋ ਇੰਨੀ ਦੁਨੀਆ ਮਾਰ ਕੇ ਲੜਾਈ ਸ਼ੁਰੂ ਕਰਕੇ ਬੰਦ ਨਹੀਂ ਕਰਵਾਉਣੀ, ਵੈਪਨ ਟੈਸਟ ਕਰਨ ਲੱਗੇ ਹੁੰਦੇ ਹਨ। ਸੋ ਜਿੰਨੇ ਵੀ ਜਿਹੜੇ ਆ ਵੈਪਨਸ ਵਰਤਦੇ ਜਾਂਦੇ ਹਨ ਜਾਂ ਪਲੇਨ ਡਿੱਗ ਪੈਂਦੇ ਹਨ ਜਾਂ ਨਾਲ ਦੀ ਨਾਲ ਗੋਲੀਆਂ ਵਰਤੀ ਜਾਂਦੀਆਂ ਫਿਰ ਦੁਬਾਰਾ ਬਣਾਈਆਂ ਜਾਂਦੀਆਂ, ਇੱਦਾਂ ਤਾਂ ਜਿਹੜੀ ਹੈਗੀ ਆ ਇਕੋਨਮੀ ਚੱਲਦੀ ਆ। ਪਰ ਇੰਨਾ ਸਾਰਾ ਪੈਸਾ ਡੋਨੇਟ ਕਰਕੇ ਆਪਣੇ ਲੋਕ ਇੱਥੇ ਤੰਗ ਆਏ ਪਏ ਹਨ, ਇੱਥੇ ਵਾਸੀ ਕੁਝ ਨਾ ਕੁਝ ਡਿਵੈਲਪਮੈਂਟ ਕਰ ਲਵੋ, ਇਹੀ ਆਪਾਂ ਕਹਿਣਾ ਚਾਹੁੰਦੇ ਹਨ। ਅਤੇ ਮੈਂ ਦੱਸ ਦੇਵਾਂ ਤੁਹਾਨੂੰ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਦਾ, ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ABS ਸੈਂਸਰ ਇਸ਼ੂ ਆ ਗਿਆ ਤਾਂ ਤੁਸੀਂ ਸੋਨਾ ਨਾਲ ਗੱਲਬਾਤ ਕਰ ਲੈਣੀ ਆ, 3472713834 ਤੇ ਗੱਲਬਾਤ ਕਰ ਲਿਓ। ਬਾਰੀ ਸਾਹਿਬ, ਕੁਝ ਕਹਿਣਾ ਚਾਹੁੰਦੇ ਹੋ, ਕੋਈ ਖਬਰ ਹੋਰ ਲੈ ਕੇ ਆਉਣਾ ਚਾਹੁੰਦੇ ਹੋ?
2: ਬਿਲਕੁਲ ਜੀ, ਆਪਾਂ ਜਾਂਦੇ ਜਾਂਦੇ ਇੱਕ ਅਪਡੇਟ ਦਿੰਦੇ ਹਾਂ ਵਿਰਾਸਤ ਮੀਡੀਆ ਰਾਹੀਂ, ਕਿਉਂਕਿ ਗੁਰਦੁਆਰਾ ਸਾਹਿਬ ਤੇ ਇੱਕ ਪ੍ਰੈਸ ਕਾਨਫਰੰਸ ਸੀਗੀ
0: ਜੀ,
2: ਤਾਂ ਉੱਥੋਂ ਆਪਾਂ ਆਪਣੇ ਪ੍ਰੋਗਰਾਮ ਵੱਲੋਂ ਉੱਥੇ ਸ਼ਿਰਕਤ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਕੁਛ ਬੇਨਤੀਆਂ ਸੰਗਤਾਂ ਲਈ ਨੇ ਜਿਹੜੀਆਂ ਜ਼ਰੂਰੀ, ਉਹ ਉੱਥੋਂ ਜਿਹੜੀ ਸੀ ਆਪਣੇ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਆਈਆਂ ਨੇ, ਤਾਂ ਆਪਾਂ ਇੱਕ ਮਿੰਟ ਦੇ ਵਿੱਚ ਮੈਂ ਸਾਂਝੀਆਂ ਕਰ ਦਿੰਦਾ ਕਿ ਸ਼ਹੀਦੀ ਨਗਰ ਕੀਰਤਨ ਜਿਹੜਾ ਕਿ ਸੱਤ ਜੀ ਉਹਨੂੰ ਸਜਾਇਆ ਜਾਣਾ ਜੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਲੈ ਕੇ ਗੁਰਦੁਆਰਾ ਸੰਤ ਪੈਕ ਸਾਹਿਬ ਤੱਕ। ਤਾਂ ਇਹਦੇ ਸੰਬੰਧ ਵਿੱਚ ਕੁਝ ਵਿਸ਼ੇਸ਼ ਬੇਨਤੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਕਿ ਪਹਿਲਾਂ ਤਾਂ ਜਾਣਕਾਰੀ ਕੀ ਦਿੱਤੀ ਗਈ ਆ, ਜਿਹੜਾ ਨਗਰ ਕੀਰਤਨ ਹੈ 7 ਜੂਨ ਨੂੰ 9 ਵਜੇ ਪਹਿਲਾਂ ਵਿਸ਼ੇਸ਼ ਦੀਵਾਨ ਜਿਹੜੇ ਆਰੰਭ ਹੋਣੇ ਆ ਤੇ 11:30 ਇੱਥੋਂ ਰਵਾਨਾ ਹੋਣਾ ਜੀ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਡਿਕਸੀ ਰੋਡ ਨਾਰਥ ਸੈਂਡ ਰੋਡ ਈਸਟ ਕੈਸਮਲ ਨੂੰ ਕ੍ਰੋਸ ਕਰਦੇ ਹਾਂ ਵਿਲੀਅਮ ਪਾਰਕ ਦੇ ਵੈਸਟ ਤੋਂ, ਉਸ ਤੋਂ ਬਾਅਦ ਸੰਤ ਪੈਕ ਗੁਰਦੁਆਰਾ ਸਾਹਿਬ ਪਹੁੰਚੇਗਾ ਜੀ। ਵਿਸ਼ੇਸ਼ ਤੌਰ ਤੇ ਜਾਣਕਾਰੀ ਇਹ ਦਿੱਤੀ ਗਈ ਕਿ ਇਸ ਵਾਰ ਜਿਹੜੇ ਵਿਸ਼ੇਸ਼ ਦੀਵਾਨ ਉੱਤੇ ਹੈਗੇ ਆ ਸੈਂਡ ਰੋਡ ਹਾਈ ਸਕੂਲ ਦੇ ਪਿਛਲੇ ਪਾਸੇ ਕ੍ਰਿਕਟ ਗਰਾਊਂਡ ਦੇ ਵਿੱਚ, ਕ੍ਰਿਕਟ ਜਿਹੜੀ ਗਰਾਊਂਡ ਹੈ ਉਹਦੇ ਵਿੱਚ ਲਗਾਏ ਜਾਣੇ ਆ ਜੀ। ਜਿਹੜੀਆਂ ਹੋਰ ਬੇਨਤੀਆਂ ਨੇ ਕਿ ਸੇਵਾਦਾਰ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਪਹਿਲਾਂ ਨਾਂ ਦਰਜ ਕਰਾਉਣ ਤਾਂ ਜੋ ਬੈਜ ਲਗਾਉਣੇ ਜਿਹੜੇ ਪਰਮਿਟ ਹੈ ਉਹ ਜ਼ਰੂਰੀ ਹੈਗੇ ਆ ਜੀ। ਐਸਸੀਟੀ ਦੇ ਜਿਹੜੇ ਨਿਯਮ ਹੈ ਉਹਨਾਂ ਦਾ ਖਿਆਲ ਰੱਖਣ ਦੀ ਬੇਨਤੀ ਕੀਤੀ ਗਈ ਕਿ ਲੰਗਰ ਜਿਹੜਾ ਸੰਗਤਾਂ ਲਾਉਣੇ ਚਾਹੁੰਦੀਆਂ ਨੇ ਉਹਨਾਂ ਦੇ ਜਿਹੜੇ ਟੈਂਟ ਵਗੈਰਾ ਲਾਉਣੇ ਆ ਉਹ ਪ੍ਰੋਪਰਟੀ ਨੂੰ ਡੈਮੇਜ ਨਾ ਕਰਨ, ਇਸ ਤਰੀਕੇ ਨਾਲ ਕੰਮ ਕਰਨ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਜਿਹਦੇ ਪ੍ਰੋਪਰਟੀ ਜਿਹੜਾ ਸਿਟੀ ਦੇ ਨਿਯਮਾਂ ਜਿਹੜੀ ਆ ਉਲੰਘਣਾ ਹੁੰਦੀ ਹੋਵੇ। ਅਮਰਤ ਸੰਚਾਰ ਹੋਣਾ ਜੀ 6 ਜੂਨ ਸ਼ਨੀਵਾਰ ਨੂੰ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ। ਇਹ ਕੁਛ ਬੇਨਤੀਆਂ ਹੈਗੀਆਂ
0: ਜਿਹੜੇ ਜਿਹੜੇ ਜਿੰਨੇ ਵੀ ਟੈਂਟ ਲੱਗਣੇ ਕਿਸੇ ਨੇ ਕੋ ਲੰਗਰ ਦੀ ਸੇਵਾ ਕਰਨੀ ਆ ਉੱਥੇ ਦੀਵਾਨ ਵੀ ਸਜਾਏ ਜਾਣਗੇ, ਸੈਂਡਰਵੁੱਡ ਸਕੂਲ ਦੀ ਜਿਹੜੀ ਕ੍ਰਿਕਟ ਪਾਰਕਿੰਗ ਕ੍ਰਿਕਟ ਗਰਾਊਂਡ ਹੈ ਉੱਥੇ
2: ਬਿਲਕੁਲ ਉੱਥੇ ਦੀਵਾਨ ਸਜਾਏ ਜਾਣੇ ਆ ਜੀ, ਸਾਰਾ ਦਿਨ ਪ੍ਰੋਗਰਾਮ ਹੋਣੇ ਉੱਥੇ।

0: ਟੀਐਫ ਤੇ ਫੋਨ ਚੰਗੀ ਤਰ੍ਹਾਂ ਸੰਭਾਲ ਕੇ ਰੱਖੇ ਜਾਣ, ਗੱਡੀਆਂ ਜਿਹੜਾ ਸਮਾਨ ਹੈ ਉਹ ਕੀਮਤੀ ਨਾ ਛੱਡਿਆ ਜਾਵੇ। ਵਧੇਰੇ ਜਿਹੜੀ ਜਾਣਕਾਰੀ ਵਾਸਤੇ ਗੁਰਦੁਆਰਾ ਸਾਹਿਬ ਦੇ ਨੰਬਰ ਜਿਹੜੇ ਆ 905-799-2682, 905-790-1415 ਦੇ ਜਿਹੜਾ ਸੰਪਰਕ ਆ ਉਹ ਕੀਤਾ ਜਾ ਸਕਦਾ।
1: ਉਸ ਗਰਾਊਂਡ ਦੇ ਵਿੱਚ ਜਿਹੜੇ ਟੈਂਟ ਲੱਗਣੇ ਕਦੋਂ ਸ਼ੁਰੂ ਹੋਣੇ, ਇੱਕ ਦਿਨ ਪਹਿਲਾਂ ਸ਼ੁਰੂ ਹੋ ਜਾਣੇ ਹੈਗੇ, ਕਿਉਂਕਿ ਸੰਗਤ ਨੇ ਹੀ ਸਵਾਲ ਹੁੰਦੇ ਆ ਵੀ ਟੈਂਟ ਕਦੋਂ ਲਾ ਸਕਦੇ, ਕਿੱਥੇ ਲਾ ਸਕਦੇ, ਤੁਹਾਨੂੰ ਪਰਮਿਟ ਲੈਣਾ ਪੈਣਾ, ਆਪਣਾ ਏਰੀਆ ਰਜਿਸਟਰ ਕਰਨਾ ਪੈਣਾ ਉੱਥੇ।
0: ਬਿਲਕੁਲ ਰਜਿਸਟਰ ਕਰਨਾ ਪੈਣਾ ਜੀ। ਇਹਦੇ ਸੰਬੰਧ ਵਿੱਚ ਇੱਕ ਮੀਟਿੰਗ ਜਿਹੜੀ ਆ ਸੱਦੀ ਗਈ ਹੈ ਗੁਰਦੁਆਰਾ ਸਾਹਿਬ ਚ, ਜਿਹੜੇ ਸੇਵਾ ਕਰਨੇ ਚਾਹੁੰਦੇ ਹੈਗੇ ਆ ਇੰਡੀਵਿਜੁਅਲ ਤੌਰ ਤੇ ਜਾਂ ਫਿਰ ਸੰਗਤ ਰੂਪ ਚ ਟੈਂਟ ਲਾਉਣਾ ਹੈਗਾ, ਉਹਨਾਂ ਨੂੰ ਆਲਰੇਡੀ ਜਿਹੜਾ ਇਨ ਸੰਪਰਕ ਜਿਹੜੀਆਂ ਮੈਸੇਜ ਕੀਤੇ ਗਏ ਆ ਜੀ, ਤਾਂ ਉਹਦੇ ਸੰਬੰਧ ਵਿੱਚ ਮੀਟਿੰਗ ਪਹਿਲਾਂ ਹੋਊਗੀ, ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਉਹ ਸਾਰੇ ਦੱਸੇ ਜਾਣਗੇ। ਤਾਂ ਆਮ ਸੰਗਤ ਲਈ ਇਹ ਬੇਨਤੀਆਂ ਸੀਗੀਆਂ ਕਿ ਉਹ ਵੀ ਸਹਿਯੋਗ ਕਰਨ, ਤਾਂ ਜੋ ਸਾਡੀ ਕਮਿਊਨਿਟੀ ਦੇ ਵਿੱਚ ਕਈ ਵਾਰ ਇਹ ਲੱਗਦਾ ਹੈਗਾ ਕਿ ਅਸੀਂ ਡਿਸਿਪਲਿਨ ਵਿੱਚ ਸ਼ਾਇਦ ਨਹੀਂ ਆ, ਆਪਾਂ ਡਿਸਿਪਲਿਨ ਚ ਹੈਗੇ ਹਾਂ ਇੱਦਾਂ ਦੀ ਗੱਲ ਨਹੀਂ ਹੈਗੀ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਇੱਦਾਂ ਦੇ ਦੋਸ਼ ਵੀ ਨਾ ਲੱਗਣ, ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਉੱਥੇ ਸ਼ਮੂਲੀਅਤ ਕਰੀਏ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਜਿਹੜਾ ਸਮਾਗਮ ਹੈ ਸਮਰਪਿਤ, ਉਹਦੇ ਵਿੱਚ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੀਏ ਜੀ।
1: ਸਭ ਤੋਂ ਵੱਡੀ ਸੇਵਾ ਹੈਗੀ ਆ ਸੇਵਾਦਾਰਾਂ ਦਾ ਵਾਲੰਟੀਅਰ ਦਾ ਕਹਿਣਾ ਮੰਨਣਾ, ਤੇ ਸਿਟੀ ਦੇ ਰੂਲਸ ਐਂਡ ਰੈਗੂਲੇਸ਼ਨ ਹਿਸਾਬ ਨਾਲ ਫਿਰ ਆਪਾਂ ਸੇਵਾ ਕਿਹੜੀ ਕਰੀਏ। ਸਭ ਤੋਂ ਵੱਡੀ ਸੇਵਾ ਕਾਰ ਕਿੱਥੇ ਲਾਉਣੀ ਹੈ, ਉੱਥੇ ਲਾਇਓ ਜਿੱਥੇ ਅਲਾਊਡ ਹੈਗੀ, ਘਾਹ ਤੇ ਨਾ ਲਾਇਓ, ਇਹ ਤੁਹਾਡਾ ਨਹੀਂ ਹੈਗਾ, ਇਹ ਚਾਹੇ ਸਿਟੀ ਦੀ ਪ੍ਰੋਪਰਟੀ ਜਾਂ ਕਿਸੇ ਹੋਰ ਦੇ ਘਰ ਹੈਗਾ, ਕਿਸੇ ਦੀ ਕਾਰ ਨਾ ਬਲੋਕ ਕਰੋ, ਕੋਈ ਐਮਰਜੈਂਸੀ ਆ ਸਕਦੀ ਹੈਗੀ ਆ, ਤੂੰ ਐਡੀ ਵੱਡੀ ਸੇਵਾ ਕਰ ਦਿਓ, ਜਿੱਥੇ ਪਾਰਕਿੰਗ ਲਾ ਉੱਥੇ ਪਾਰਕਿੰਗ ਕਰੋ। ਸੈਂਡਰਵੁੱਡ ਸਕੂਲ ਤੇ ਪਾਰਕਿੰਗ ਬਹੁਤ ਵੱਡੀ ਹੈਗੀ, ਆਲੇ ਦੁਆਲੇ ਜਿਹੜੀ ਸਟਰੀਟਸ ਹਨ ਉੱਥੇ ਮੋਸਟਲੀ ਇੱਕ ਪਾਸੇ ਹੀ ਕਾਰ ਪਾਰਕਿੰਗ ਲੱਗਦੀ, ਕੋਸ਼ਿਸ਼ ਕਰੋ ਦੋਨੇ ਪਾਸੇ ਨਾ ਲਾਇਓ, ਕੋਈ ਐਮਰਜੈਂਸੀ ਵਹੀਕਲ ਨਹੀਂ ਲੰਘ ਸਕਦੀ ਹੁੰਦੀ ਆ, ਫਿਰ ਮੁਸ਼ਕਲ ਵਿੱਚ ਸਾਰੇ ਹੀ ਜਾਣੇ ਫਸ ਜਾਂਦੇ। ਫਿਰ ਟਿਕਟਾਂ ਲੈ ਕੇ ਨਾ, ਸਾਨੂੰ ਟਿਕਟ ਦਿੱਤੀ ਗਈ, ਮੈਂ ਤਾਂ 2 ਮਿੰਟ ਲਾਈ ਸੀਗੀ, 2 ਮਿੰਟ ਲਾਈ ਆ, 30 ਸਕਿੰਟ ਲਾਈ ਆ, ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਡਿਜੀਟਲ ਆਪਣਾ ਸਕੈਨਰ ਜਿਹਾ ਲੈ ਕੇ ਆਇਆ, ਤੁਹਾਨੂੰ ਟਿਕਟ ਦੇ ਦੇਣੀ ਹੈਗੀ ਆ। ਸੋ ਪਲੀਜ਼ ਇਹੀ ਕੰਮ ਕਰਿਓ, ਸੇਵਾ ਕਰਨੀ ਚਾਹੁੰਦੇ ਹੋ, ਆਪਣਾ ਨਾਂ ਲਿਖਾ ਦਿਓ, ਕੀ ਕੁਛ ਸੇਵਾ ਵਿੱਚ ਤੁਸੀਂ ਕਰਨਾ, ਕਿੱਦਾਂ ਦਾ ਲੰਗਰ ਲਾਉਣਾ, ਤੋ ਲਿਖ ਲੈਂਦੇ ਹਨ, ਅਤੇ ਹੈਲਥ ਐਂਡ ਸੇਫਟੀ ਵਾਲਿਆਂ ਨੂੰ ਜਿਹੜੇ ਫੂਡ ਇੰਸਪੈਕਟਰ ਉਹਨਾਂ ਵਿੱਚ ਕੰਮ ਸੌਖਾ ਹੋ ਜਾਂਦਾ ਹੈਗਾ ਆ। ਰਲ ਮਿਲ ਕੇ ਤੁਸੀਂ ਇਸ ਨਗਰ ਕੀਰਤਨ ਵਿੱਚ ਆਪਣੀ ਸੇਵਾ ਕਰਨੀ ਆ। ਸੋ ਕਿਸੇ ਵੀ ਗੁਰੂ ਘਰ ਸੰਪਰਕ ਕਰਨ, ਤੁਹਾਡੀ ਤੁਹਾਨੂੰ ਜਾਣਕਾਰੀ ਦੇ ਦੇਣਗੇ, ਅਤੇ ਨਗਰ ਕੀਰਤਨ ਜਿਹੜਾ ਇਹ ਹੈਗਾ ਬਰੈਂਪਟਨ ਦੇ ਵਿੱਚ, ਇਹ ਕਿੰਨੀ ਤਰੀਕ ਨੂੰ, 7 ਜੂਨ ਨੂੰ ਆਈ ਬਲੀਵ
0: ਜੀ, 7 ਜੂਨ ਨਾ, ਲੇਕਿਨ ਸਮਾਗਮ ਜਿਹੜੇ ਆ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਜਾਣੇ ਆ, ਤਾਂ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੋਵਾਂ ਗੁਰਦਾਂ ਸਮਾਗਮ ਹੋਣਗੇ, ਸੰਗਤਾਂ ਪਹਿਲਾਂ ਵੀ ਜਾ ਸਕਦੀਆਂ ਨੇ, ਸੇਵਾ ਕਰ ਸਕਦੀਆਂ ਨੇ, ਲੇਕਿਨ 7 ਜੂਨ ਨੂੰ ਜਿਹੜਾ ਹੈਗਾ ਆ ਵਿਸ਼ੇਸ਼ ਸਮਾਗਮ ਹੋਣੇ ਆ, ਜਿੱਦਣ ਨਗਰ ਆਪਣਾ ਕੀਰਤਨ ਸਮਾਗਮ ਹੋਣਗੇ ਪਹਿਲਾਂ, ਜੇ ਨਗਰ ਕੀਰਤਨ ਰਵਾਨਾ ਹੋਊਗਾ ਜੀ। ਤਾਂ ਤੰਬੜ ਸਾਹਿਬ ਇੱਕ ਅਹਿਮ ਜਿਹੜੀ ਗੱਲਬਾਤ ਹੈਗੀ ਆ, ਪੀਅਰ ਪੋਲੀਵਾਲ ਸਾਹਿਬ ਆਪਣੇ ਉਹਨਾਂ ਦੀ ਗੱਲ ਆਪਣੇ ਰੇਡੀਓ ਚ ਘੱਟ ਹੋਈ ਆ, ਮੈਨੂੰ ਲੱਗਦਾ ਕਿ ਸਾਨੂੰ ਬਰਾਬਰੀ ਪਹਿਲ ਦੇਣੀ ਚਾਹੀਦੀ ਹੈ। ਤਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਾਲ ਸਾਹਿਬ, ਜਿਹੜੀ CRTC ਕੈਨੇਡੀਅਨ ਜਿਹੜਾ ਹੈਗਾ ਜੀ, ਕੈਨੇਡੀਅਨ ਰੇਡੀਓ ਟੈਲੀਵਿਜ਼ਨ ਇੱਕ ਐਕਟ ਲਿਆਂਦਾ ਸੀਗਾ ਜੀ ਗਵਰਨਮੈਂਟ ਨੇ, ਠੀਕ ਹੈ ਜੀ, ਉਹਦੇ ਤਹਿਤ ਜਿਹੜੀਆਂ ਅਮੈਰੀਕਨ ਕੁਛ ਕੰਪਨੀਆਂ ਸੀਗੀਆਂ, ਆਨਲਾਈਨ ਕੰਪਨੀਆਂ ਐਮਾਜ਼ੋਨ, ਨੈਟਫਲਿਕਸ, ਡਿਜ਼ਨੀ, ਇਹਨਾਂ ਦੇ ਉੱਪਰ ਕੁਛ ਟੈਕਸ ਜਿਹੜੇ ਲਾਏ ਸੀਗੇ ਜੀ। ਹੁਣ ਪੀਅਰ ਪੋਲੀਵਾਲ ਸਾਹਿਬ ਦਾ ਕਹਿਣਾ, ਉਹਨਾਂ ਨੇ ਜ਼ੋਰ ਦੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਜਿਹੜਾ CRTC ਐਕਟ ਆ ਇਹਨੂੰ ਵਾਪਸ ਲੈ ਲੈਣਾ, ਓਵਰਰੂਲ ਕਰਨ। ਕਾਰਨ ਉਹਨਾਂ ਇਹ ਕਿਹਾ ਹੈਗਾ ਕਿ ਭਾਵੇਂ ਤੁਸੀਂ ਜਿੰਨਾ ਮਰਜ਼ੀ ਇਹਨਾਂ ਦੇ ਉੱਤੇ ਰੈਵਨਿਊ ਦਾ ਟੈਕਸ ਲਾਓ, ਜਿਹੜਾ ਘੁੰਮ ਘੁਮਾ ਕੇ ਆਮ ਲੋਕਾਂ ਤੇ ਪੈਣਾ ਕਿ ਜਿਹੜੇ ਲੋਕ ਸਾਡੇ ਇੱਥੇ ਹੈਗੇ, ਖਾਸ ਤੌਰ ਬੱਚੇ ਇਹ ਇਹਨਾਂ ਨੂੰ ਯੂਜ਼ ਕਰਦੇ ਹੈਗੇ ਆ, ਆਮ ਲੋਕ ਵੀ ਯੂਜ਼ ਕਰਦੇ, ਦੁੱਧ ਵਗੈਰਾ ਗੁਜ਼ਾਰਾ ਵੀ ਨਹੀਂ ਹੈਗਾ, ਤਾਂ ਇਹ ਘੁੰਮ ਘੁਮਾ ਕੇ ਜਿਹੜਾ ਖਰਚਾ ਜਿਹੜਾ ਕੰਪਨੀਆਂ ਨੇ ਆਮ ਕੈਨੇਡੀਅਨ ਲੋਕਾਂ ਤੇ ਹੀ ਪਾਉਣਾ ਹੈਗਾ, ਤਾਂ ਇਹਦਾ ਕੋਈ ਹੱਲ ਹੋਰ ਕੱਢਣਾ ਚਾਹੀਦਾ, ਤਾਂ ਇਹ ਜਿਹੜਾ ਕੋਸਟ ਆ ਇਹਨੂੰ ਘੱਟ, ਇਹ ਜਿਹੜਾ ਆਪਾਂ ਕਹਿ ਸਕਦੇ ਐਕਟ ਜਿਹੜਾ ਇਹਨੂੰ ਵਾਪਸ ਲੈਣਾ ਚਾਹੀਦਾ, ਜਾਂ ਫਿਰ ਕੋਈ ਅਮੈਂਡਮੈਂਟ ਜਿਹੜੀਆਂ ਜ਼ਰੂਰੀ ਆ ਇਹ ਕਰਨੀਆਂ ਚਾਹੀਦੀਆਂ, ਇਹ ਪੀਅਰ ਪੋਲੀਵਾਲ ਸਾਹਿਬ ਦਾ ਜਿਹੜਾ ਕਹਿਣਾ ਹੈਗਾ ਜੀ। ਜੀ
1: ਗੁਰਬਖਸ਼ ਜੀ, ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਅਲਬਰਟਾ ਤੇ, ਜਿਹੜਾ ਉਹਨੇ ਸਵਾਲ ਰੱਖਿਆ ਗਿਆ ਤੁਸੀਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਕਿ ਵੱਖਰਾ ਹੋਣਾ ਚਾਹੁੰਦੇ ਹੋ, ਉਹਦੇ ਬਾਰੇ ਕਾਫੀ ਸਾਰੇ ਫੋਨ ਕਾਲ ਸਾਨੂੰ ਵੀ ਆਉਂਦੇ ਰਹਿੰਦੇ ਹਨ ਵੀ ਕੀ ਕੁਝ ਹੋਵੇਗਾ, ਅਲਬਰਟਾ ਪ੍ਰੋਵਿੰਸ ਜਿਹੜੀ ਹੈਗੀ ਆ ਕੈਨੇਡਾ ਦੇ ਨਾਲ ਹੀ ਰਹੇਗੀ, ਕਿਸ ਤਰ੍ਹਾਂ ਰਹੇਗੀ, ਕਿ ਇੱਕ ਵੱਖਰੀ ਕੰਟਰੀ ਬਣ ਜਾਏਗੀ, ਉਹਦੀ ਆਪਾਂ ਗੱਲਬਾਤ ਕਰਦੇ। ਪਹਿਲਾਂ ਦੱਸ ਦੇਵਾਂ ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਹਨ, 1850 ਐਲੀਵਨ ਰੋਡ ਤੇ ਹਨ, ਥੋਬਕੋ ਦੇ ਵਿੱਚ, ਚਲੋ ਫਰੈਸ਼ਕੋ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਹੈਗੀ ਆ, ਬ੍ਰੈਮਲੀ ਐਂਡ ਸੈਂਡਵਲ ਏਅਰਪੋਰਟ ਐਂਡ ਕੰਟਰੀ ਸਾਈਡ ਤੇ। ਹਰਪਾਲ ਸੰਧੂ ਜਾਂ ਹਰਮਿੰਦਰ ਸਿੰਘ ਦੀ ਟੀਮ ਹੈਗੀ ਹੈ, ਕਾਫੀ ਲੰਬੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੇ ਮਿਹਨਤ ਕਰਕੇ ਇੱਥੇ ਤੱਕਰ ਕੰਪਨੀ ਲੈ ਕੇ ਆਉਂਦੀ ਆ, ਸਮੋਸਾ ਐਂਡ ਸਵੀਟ ਫੈਕਟਰੀ ਤੇ ਆਪਣਾ ਬ੍ਰੈਂਡ ਇਹਨਾਂ ਨੇ ਲਾਂਚ ਕੀਤਾ ਦੁਨੀਆ।

0: ਭਰ ਵਿੱਚ ਇਹ ਵਿਕਦਾ ਹੈਗਾ ਆ। ਤੁਸੀਂ ਕੇਟਰਿੰਗ ਕਰਵਾਉਣੀ ਹੋਵੇ ਜਾਂ ਤੁਸੀਂ ਸਮੋਸੇ ਟੇਸਟ ਕਰਨਾ ਹੋਵੇ ਜਾਂ ਕੋਈ ਬਰਫੀ ਲੈਣੀ ਹੋਵੇ, ਸਮੋਸਾ ਸਵੀਟ ਫੈਕਟਰੀ 416-213-1165 ਇਹਨਾਂ ਦਾ ਨੰਬਰ ਆ। ਅਤੇ ਜੇ ਤੁਸੀਂ ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਟ੍ਰੇਲਰ ਜਿਹੜੇ ਹੁੰਦੇ ਆ ਫਲੈਟ ਬੈੱਡ ਟ੍ਰੇਲਰ ਹੁੰਦੇ ਆ ਜਾਂ ਕੋਇਲ ਟ੍ਰੇਲਰ ਹੁੰਦੇ ਆ, ਬੀ ਟੇ ਟ੍ਰੇਨ ਵਾਲੇ ਹੁੰਦੇ ਆ, ਇੰਜੀਨੀਅਰਡ ਹਨ ਥਰੂ ਵੇ, ਬਿਲਡਸ ਅ ਬੈਸਟ ਟ੍ਰੇਲਰਸ ਇਨ ਦਾ ਇੰਡਸਟਰੀ, ਇੰਜੀਨੀਅਰ ਟੂ ਲਾਸ, ਅਤੇ ਡੀਜ਼ਲ ਟੈਂਕ ਦੇ ਗੈਸ ਟੈਂਕ ਦੇ ਲੋਕ ਵੀ ਜਿਹੜੇ ਆ ਬਹੁਤ ਸਾਰੇ ਇਹਨਾਂ ਕੋਲ ਅਵੇਲੇਬਲ ਸਪੈਸ਼ਲ ਪ੍ਰਾਈਸ 'ਤੇ ਲਾਏ ਹੋਏ ਹਨ। ਅੱਜ ਕੱਲ੍ਹ ਗੈਸ ਅਤੇ ਡੀਜ਼ਲ ਸਪੈਸ਼ਲੀ ਬੜਾ ਮਹਿੰਗਾ ਹੈਗਾ, ਲੋਕ ਚੋਰੀ ਵੀ ਕਰਦੇ ਹਨ, ਇਹਨਾਂ ਚੋਰਾਂ ਨੂੰ ਲੋਕ ਲਾ ਕੇ, ਚੋਰਾਂ ਤੋਂ ਲੋਕ ਤਾਂ ਕੋਈ ਨਹੀਂ ਲਾਉਂਦਾ, ਚੋਰੀ ਕਰਕੇ ਫਿਰ ਭੱਜ ਜਾਂਦੇ ਹਨ, ਪਰ ਜੇ ਤੁਸੀਂ ਲੋਕ ਲਾਇਆ ਹੋਵੇ ਤਾਂ ਤੁਸੀਂ ਬਚ ਸਕਦੇ ਹੋ। ਡੀਜ਼ਲ ਟੈਂਕ ਦਾ ਜਿਹੜਾ ਲੋਕ ਹੈਗਾ ਆ ਇਹ ਵੀ ਮਿਲਦਾ ਹੈਗਾ, ਅਤੇ ਟ੍ਰੇਲਰਾਂ ਦੀ ਨਵੇਂ ਟ੍ਰੇਲਰ ਬਣਾ ਕੇ ਦਿੰਦੇ ਹਨ। ਫੀਸਟਰ 1170 ਫੀਸਟਰ ਡਰਾਈਵ 'ਤੇ ਹਨ ਹਿੰਦਾ ਭਾਅ ਜੀ, 905-212-0080 ਇਹਨਾਂ ਦਾ ਨੰਬਰ ਹੈ। ਕੋਈ ਫਲੈਟ ਬੈੱਡ ਚਾਹੀਦਾ ਇਹਨਾਂ ਕੋਲ, ਤੁਸੀਂ ਬ੍ਰੈਂਡ ਨਿਊ ਆਪਣੇ ਲੋੜ ਮੁਤਾਬਕ ਤੁਸੀਂ ਬਣਾ ਸਕਦੇ ਹੋ, ਪਰ ਕਾਲ ਕਰ ਲੈਣੀ ਆ 905-219-0080 'ਤੇ। ਅਤੇ ਇੰਡੀਆ ਪੰਜਾਬੀ ਬਾਜ਼ਾਰ ਵਾਲੇ 115 ਫਾਦਰ ਟੋਵਨ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ, ਟੇਕ ਓਵਰ ਕਰਵਾਉਣਾ ਹੋਵੇ ਮੀਟ ਸ਼ੋਪ ਵੀ ਹੈਗੀ ਆ। ਇੰਡੀਆ ਪੰਜਾਬੀ ਬਾਜ਼ਾਰ ਅਤੇ ਐਲੇ ਟਰੱਕ 'ਤੇ, ਐਲੇ ਟਰੱਕ ਟਾਇਰ ਐਂਡ ਲੂਵ ਐਂਡ ਵਾਸ਼ 'ਤੇ ਰਾਜਾ ਐਲੇ ਵਾਲੇ, ਐਲੇ ਵਾਲੇ ਹੀ ਇਹਨਾਂ ਨੂੰ ਜਾਣਦੇ ਸੀਗੇ, ਐਲੇ ਵਾਲੇ ਤੋਂ ਇਹ ਮਸ਼ਹੂਰ ਹੋਏ ਹਨ। ਕਾਰ ਜਾਂ ਟਰੱਕ ਦਾ ਓਇਲ ਚੇਂਜ ਕਰਵਾਉਣਾ ਹੋਵੇ, ਟਾਇਰ ਚੇਂਜ ਕਰਵਾਉਣੇ ਹਨ, 1776 ਮਾਇਰ ਸਾਈਡ 'ਤੇ ਪਹੁੰਚੋ ਅਤੇ ਰਾਜਾ ਬਾਈ ਜੀ ਨਾਲ ਗੱਲਬਾਤ ਕਰ ਲਵੋ। ਕਾਫੀ ਸਾਰੀਆਂ ਜੋਬਸ ਵੀ ਅਵੇਲੇਬਲ ਹਨ, ਮੈਂ ਕੱਲ੍ਹ ਆ ਲੈਂਦਾ ਤੁਹਾਡੀਆਂ। 416-837-1515 ਸਟੂਡੀਓ ਨੰਬਰ ਆ, 416-837-1515। ਬਲਦੇਵ ਸਿੰਘ ਜੀ ਆ ਜਾਓ।
1: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ ਵੱਡੇ ਭਾਈ।
0: ਸਤਿ ਸ਼੍ਰੀ ਅਕਾਲ ਜੀ।
1: ਪਹਿਲਾਂ ਤਾਂ ਤੁਹਾਡੀ ਉਂਗਲ ਦਾ ਬੜਾ ਅਫਸੋਸ ਹੈ, ਕਿੱਥੇ ਦੇ ਰਹੀ ਹੈ ਨਾ। ਤੇ ਦੂਜਾ ਜਿਵੇਂ ਹੁਣ ਫਿਰ ਨਾ ਜੋ ਠੱਗ ਦਲਾਲ ਫਿਰ ਲੋਕਾਂ ਨੂੰ ਫਸਾਉਣ ਨੂੰ ਫਿਰਦਾ, ਘਰ ਵੀ ਘਰ ਲੈ ਲਓ, ਘਰ ਲੈ ਲਓ
0: ਜੀ,
1: 2 ਘੰਟੇ ਸੋਲਡ, 2 ਘੰਟੇ ਸੋਲਡ, ਟਿਕਟੋਕ ਤੇ ਬੁੜੀਆ ਪਾ ਕੇ
0: ਜੀ,
1: ਇਹਨਾਂ ਦਾ ਬਚ ਕੇ ਰਹੋ ਨਾ, ਬਚ ਕੇ ਰਹੋ ਭਾਈ। ਫਿਰ ਨਾ ਕਹਿੰਦਾ ਪੁੱਠਾ ਪੰਗ ਲੈ ਲਾ ਜੱਡੀ।
0: ਧੰਨਵਾਦ,
1: ਉਂਗਲ ਦਾ ਖਿਆਲ ਰੱਖੀ।
0: ਜ਼ਰੂਰ ਖਿਆਲ ਰੱਖੋ, ਬਹੁਤ ਬਹੁਤ ਧੰਨਵਾਦ। ਸੋ ਕੋਸ਼ਿਸ਼ ਕਰੋ, ਜਿਹਨਾਂ ਨੇ ਘਰ ਵੇਚਣੇ ਆ ਵੇਚ ਸਕਦੇ ਹੋ, ਜਿਹਨਾਂ ਨੇ ਖਰੀਦੇ ਹਨ ਖਰੀਦ ਸਕਦੇ ਹੋ, ਕਿਹਦੇ ਕੋਲ ਖਰੀਦਣੇ ਆ, ਕੀ ਕੁਝ ਕਰਨਾ। ਬੜਾ ਪੈਸਾ ਲੱਗਦਾ, ਉਮਰ ਲੰਘ ਜਾਂਦੀ ਆ ਪੇ ਆਫ ਕਰਨ ਵਾਸਤੇ, ਕਈ ਵਾਰੀ ਪੇ ਆਫ ਨਹੀਂ ਹੁੰਦੀ ਤਾਂ ਦੁਨੀਆ ਭਰ ਤੋਂ ਚਲੇ ਜਾਂਦੇ ਹੋ, ਪਰ ਇਹਦੇ ਉੱਪਰ ਆਪਾਂ ਸੋਚ ਸਮਝ ਕੇ ਇਨਵੈਸਟ ਕਰਨਾ। ਪ੍ਰਾਈਸਾਂ ਹਜੇ ਵੀ ਡਾਊਨ ਆ ਰਹੀਆਂ ਹਨ, ਇਹ ਪੰਗਾ ਕਿਨ ਪਾਇਆ। ਕਈ ਤਾਂ ਕਹਿੰਦੇ ਹਨ ਬਈ ਲੋਕਾਂ ਦੀ ਆਪਣੀ ਸੋਚ ਸੀਗੀ, ਪਰ ਕਈ ਵਾਰੀ ਇੱਦਾਂ ਲੱਗਦਾ ਜਿੱਦਾਂ ਸਰਕਾਰ ਨੇ ਸੋਚ ਕੇ ਸਭ ਕੁਝ ਕੀਤਾ ਹੋਵੇਗਾ। ਸਟੂਡੈਂਟ ਵੀ ਬੰਦ ਕਰ ਦਿੱਤੇ, ਉੱਧਰੋਂ ਟਰੱਕਾਂ ਦੇ ਯਾਰਡ ਜਿਹੜੇ ਸੀਗੇ ਉਹ ਵੀ ਕਾਫੀ ਸਾਰੇ ਬੰਦ ਹੋ ਰਹੇ, ਜਿਹੜੇ ਤਾਂ ਜਿਹਨਾਂ ਨੇ ਬਣਾਏ ਸੀਗੇ ਵਿਦਾਊਟ ਐਨੀ ਪਰਮਿਟ, ਜਾਂ ਜਿੱਥੇ ਨਹੀਂ ਬਣਾ ਸਕਦੇ ਸੀ ਉਹ ਤਾਂ ਹੁਣ ਫਸ ਗਏ ਹਨ। ਕਰਨ ਵੀ ਕੀ, ਦੱਸਿਆ ਵੀ ਸੀਗਾ ਵੀ ਦਿਸ ਇਜ਼ ਨਾਟ ਅ ਟਰੱਕ ਪਾਰਕਿੰਗ, ਫਿਰ ਵੀ ਲੈ ਲਏ, ਸ਼ਾਇਦ ਸਿਟੀ ਮੰਨ ਜਾਵੇ, ਸ਼ਾਇਦ ਬਰਾਊਨ ਬੈਗ ਜੇ ਦਿੱਤਾ ਜਾਵੇ ਤਾਂ ਸਿਟੀ ਮੰਨ ਜਾਵੇ। ਸੋ ਕਈ ਸਿਟੀ ਵਾਲੇ ਨਹੀਂ ਮੰਨਦੇ, ਕਈ ਮੰਨ ਜਾਂਦੇ ਹੋਣਗੇ ਤੁਹਾਨੂੰ ਪਤਾ ਕੌਣ ਮੰਨਦਾ, ਪਰ ਕਈ ਨਹੀਂ ਮੰਨਦੇ, ਜਿਹੜਾ ਰੂਲਸ ਐਂਡ ਰੈਗੂਲੇ ਚੱਲਣੇ ਪੈਂਦੇ ਹਨ। ਸੋ ਜਿੱਥੇ ਹੀ ਟਰੱਕ ਪਾਰਕਿੰਗ ਬਣਾ ਸਕਦੇ, ਟਰੱਕ ਰੂਟ ਹੁੰਦੇ ਹਨ ਉੱਥੇ ਹੀ ਬਣਾ ਸਕਦੇ। ਬਹੁਤ ਸਾਰੇ ਲੋਕ ਇਸ ਤਰ੍ਹਾਂ ਫਸ ਗਏ ਫਾਰਮ ਲੈ ਕੇ ਬਈ ਸ਼ਾਇਦ ਆਪਾਂ ਇਹਦੀ ਟਰੱਕ ਪਾਰਕਿੰਗ ਬਣਾ ਲਈਏ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
2: ਅਮਰ ਸਾਹਿਬ ਸਤਿ ਸ਼੍ਰੀ ਅਕਾਲ, ਗੌਰਮੁਖ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਗੌਰਮੁਖ ਬਾਈ ਹੋਣੀ ਗੱਲ ਕੀਤੀ ਆ ਘਰਾਂ ਦੇ ਬਾਰੇ ਵੀ ਇੰਨੇ ਘਰ ਸੇਲ ਤੇ ਚਲ ਗਏ, ਜੇ ਤੰਬਰ ਸਾਹਿਬ ਤੁਸੀਂ ਪਿੱਛੇ ਜਾਵੋ 19 ਤੋਂ ਲੈ ਕੇ 21-22 ਤੱਕ, ਮੈਂ ਸਾਰੇ ਰੀਅਲ ਸਟੇਟ ਵਾਲਿਆਂ ਨੂੰ ਨੀ ਕਹਿੰਦਾ, ਕੁਛ ਕੁ ਰੀਅਲ ਸਟੇਟ ਵਾਲਿਆਂ ਨੇ ਮਾਈਕ ਤੇ ਕੰਟਰੋਲ ਕਰਕੇ ਪ੍ਰੋਪਰਟੀਆਂ ਦਾ ਇੰਨਾ ਯਾਨੀ ਕਿ ਪ੍ਰਾਈਸਾਂ ਵਧਾਤੀਆਂ ਸੀ
0: ਜੀ।
2: ਕਹਿੰਦੇ ਸੀ ਵੀ ਘਰ ਜੇ ਤੁਸੀਂ ਹੁਣ ਲੈਣਾ ਤਾਂ ਲੈ ਸਕਦੇ ਆ, ਮੁੜ ਕੇ ਤੁਹਾਡੇ ਘਰ ਨਹੀਂ ਲੈ ਹੋਣਾ। ਉਹ ਸਵੇਰ ਨੂੰ ਤੰਬਰ ਸਾਹਿਬ 3 ਵਜੇ ਮਾਈਕ ਤੇ ਬਹਿ ਜਾਂਦੇ ਸੀ ਤੇ ਏਦਾਂ ਚੀਕਾਂ ਮਾਰਦੇ ਸੀ, ਸੈਂਟ ਕੈਸਰੇ ਨਾ ਜਾਓ, ਲੰਡਨ ਵੱਲ ਘਰ ਲੈ ਲਓ। ਸੋ ਕਹਿੰਦਾ ਮਤਲਬ ਅੱਜ ਕੱਲ੍ਹ ਉਹ ਤੀਰੇ ਨੀ, ਮੈਨੂੰ ਲੱਗਦਾ ਖੜਿਆ ਉਹ ਯੂਕਰੇਨ ਦੀ ਲੜਾਈ ਦੇ ਵਿੱਚ ਚਲ ਗਿਆ। ਕਹਿੰਦਾ ਮਤਲਬ ਉਹਨਾਂ ਦੀਆਂ ਆਵਾਜ਼ਾਂ ਨੀ ਸੁਣੀਆਂ ਜੀ। ਧੰਨਵਾਦ ਹੈ ਤੁਹਾਡਾ।
0: ਧੰਨਵਾਦ ਤੁਹਾਡਾ। ਸੋ ਦੇਖੋ ਇੱਕ ਮਿੰਟ ਗੱਲ, ਕਹਿੰਦਾ ਜਿਸ ਨੇ ਵੀ ਮਾਰਕੀਟਿੰਗ ਕਰਨੀ ਹੁੰਦੀ ਨਾ, ਮਾਰਕੀਟਿੰਗ ਕਰਕੇ ਹੀ ਵੇਚੀ ਨਿੱਚ ਮਾਰਕੀਟਿੰਗ ਕਹਿੰਦੇ ਆ, ਤੁਸੀਂ ਬਿਲੀਵ ਨਹੀਂ ਕਰਨਾ ਨਾ, ਜਿਹੜੀ ਨਾ ਕੈਂਡੀਆਂ ਜਾਂ ਕਹਿ ਲਓ ਉਹ ਚੌਕਲੇਟ ਬਾਰ ਰੱਖੀਆਂ ਜਾਂਦੀਆਂ ਗੈਸ ਸਟੇਸ਼ਨ ਤੇ, ਇੰਨੀ ਤਕੜੀ ਮਾਰਕੀਟਿੰਗ ਕੀਤੀ, ਇਹਨਾਂ ਨੂੰ ਪਤਾ ਹੁੰਦਾ ਕਿਹੜੇ ਮਹੀਨੇ ਕਿਹੜੀ ਵੱਧ ਵਿਕਣੀ ਆ, ਉਸ ਹਿਸਾਬ ਨਾਲ ਸ਼ਿਫਟ ਕਰਦੇ ਆ। ਵੀ ਲੋਕਾਂ ਦੀ ਡਿਮਾਂਡ ਕੀ ਆ, ਕਮਰਸ਼ੀਅਲ ਕਿਹੜੇ ਚਾਹੇ ਅਮੇਜ਼ਿੰਗ ਮਾਰਕੀਟਿੰਗ ਹੈਗੀ ਆ, ਤੋ ਤੁਸੀਂ ਸੋਚ ਸਮਝ ਕੇ ਖਰੀਦਣੇ ਆ ਕਿ ਜਿਹਨਾਂ ਨੇ ਅੱਡੀਆਂ ਚੱਕ ਕੇ ਵਾਹੇ ਲੈ ਲਏ ਹੁਣ ਕੀ ਕਰ ਸਕਦੇ ਆ, ਸੋਚਦੇ ਹੋਣੇ ਆ ਕਿੱਥੇ ਪੰਗਾ ਲੈ ਲਿਆ। ਕਮਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਫਿਰ ਗੁਰਮੁਖ ਸਿੰਘ ਨਾਲ ਗੱਲਬਾਤ ਕਰਦੇ। ਕਮਲ ਸਿੰਘ ਜੀ ਆ ਨੂੰ
3: ਹਾਂਜੀ ਸੰਬਰ ਸਾਹਿਬ ਸਤਿ ਸ੍ਰੀ ਅਕਾਲ। ਤੇ ਦੇਖੋ ਮੈਨੂੰ ਤੇ ਹੁਣ ਪਤਾ ਨੀ ਲੱਗ ਰਿਹਾ ਕਿ ਗੌਰਮੈਂਟ ਮਤਲਬ ਕਿਸ ਤਰ੍ਹਾਂ ਆ। ਇੱਕ ਤਰ੍ਹਾਂ ਇੱਕ ਪਾਸੇ ਤਾਂ ਕੈਨੇਡੀਅਨ ਗੌਰਮੈਂਟ ਇਹ ਕਹਿ ਰਹੀ ਹੈ ਵੀ ਸਾਡੇ ਯੂਐਸ ਦੇ ਨਾਲ ਅਸੀਂ ਜਿਹੜੇ ਆ ਵਪਾਰਕ ਸਮਝੌਤੇ ਜਿਹੜੇ ਸਾਡੇ ਪੁਰਾਣੇ ਆ ਜਿਹੜੇ ਸਾਰੇ ਅਸੀਂ ਉਹਨਾਂ ਨੂੰ ਨਵੇਂ ਤਰੀਕੇ ਨਾਲ ਸੋਚਣਾ ਆ, ਤੇ ਦੂਜੇ ਪਾਸੇ ਅਸੀਂ ਆਪਣੇ ਯੂਕਰੇਨ ਨੂੰ ਇੰਨਾ ਪੈਸਾ ਦੇ ਰਹੇ 26 ਬਿਲੀਅਨ ਦੇ ਚੁੱਕੇ ਹਾਂ ਅਸੀਂ, ਚਲੋ ਅਸੀਂ ਉੱਧਰ ਹੈ ਨੀ ਆ। ਤੇ ਉੱਥੇ ਤੁਹਾਨੂੰ ਕੀ ਲੱਗਦਾ ਵੀ ਕੋਈ ਵੋਟ ਬੈਂਕ ਤਾਂ ਨੀ ਹੈਗਾ? ਵੀ ਕਿੱਥੇ ਤੱਕ ਮੈਨੂੰ ਤਾਂ ਇਹ ਖ਼ਬਰ ਹੈ ਵੀ ਲੱਗੀ ਵੀ ਕਹਿੰਦੇ ਵੋਟ ਬੈਂਕ ਜ਼ਿਆਦਾ ਹੈ ਉਹਨਾਂ ਦਾ, ਇਸ ਕਰਕੇ ਦੂਜਾ ਹੁੰਦਾ। ਤੇ ਕੱਲ ਸਰ ਮੈਂ ਕੋਸਟੋ ਦੇ ਵਿੱਚ ਕਾਫੀ 3-4 ਘੰਟੇ ਅਸੀਂ ਲਾਏ ਉੱਥੇ, ਮੇਰੇ ਇੱਕ ਫਰੈਂਡ ਨੇ, ਤੇ ਲਾ ਕੇ ਅਸੀਂ ਕਾਫੀ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਹਰ ਇੱਕ ਕਮਿਊਨਿਟੀ ਦੇ ਨਾਲ, ਰਦਰਫੋਰਡ ਐਂਡ ਸਟੀਡ ਵਾਲਾ ਜਿਹੜਾ ਉੱਥੇ। ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਵੀ ਲੋਕੀ ਅਫੋਰਡੇਬਿਲਟੀ ਜਿਹੜੀ ਆ ਗਰੋਸਰੀ ਦੀ ਇੰਨੀ ਘੱਟ ਗਈ ਆ, ਔਰ ਅਸੀਂ ਹਰ ਕਮਿਊਨਿਟੀ ਵਾਲੇ ਬੰਦੇ ਨਾਲ ਕੰਮ ਉੱਥੇ ਗੱਲਬਾਤ ਕੀਤੀ ਆ, ਕੁਛ ਕੁ ਬੰਦਿਆਂ ਦੇ ਫੈਮਿਲੀ ਦੇ ਨੰਬਰ ਵੀ ਅਸੀਂ ਲੈ ਕੇ ਰੱਖੇ ਆ। ਉਸ ਤੋਂ ਬਾਅਦ ਇਹ ਸਰਕਾਰਾਂ ਨੇ 1900 ਦੇਖੋ COVID-19 ਤੋਂ ਬਾਅਦ ਅਸੀਂ ਕਹਿਣਾ ਸ਼ੁਰੂ ਕੀਤਾ ਸੀ ਆਮ ਲੋਕਾਂ ਨੇ ਵੀ ਤੁਸੀਂ ਕਮ ਸੇ ਕਮ ਜਿਹੜੀਆਂ ਫੂਡ ਪ੍ਰਾਈਸ ਆ ਉਹ ਤੇ ਘਟਾ ਸਕਦੇ ਆ ਨਾ, ਜਿਹਦੇ ਕਿਹੜਾ ਕੋਈ ਤੁਹਾਨੂੰ ਮਤਾ ਪਾਸ ਕਰਨਾ ਪੈਣਾ। ਇੰਡੀਆ ਦਾ ਡੈਲੀਗੇਸ਼ਨ ਇੱਥੇ ਆ ਰਿਹਾ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਸਾਡੇ ਮਾਰੇ ਗਏ ਸੀ ਉਹਨਾਂ ਬਾਰੇ ਕੋਈ ਗੱਲਬਾਤ ਹੋਏਗੀ ਜਾਂ ਨਹੀਂ, ਜਾਂ ਉਹ ਗੱਲਾਂ ਸੀ ਸਿਰਫ। ਥੈਂਕ ਯੂ ਸਰ, ਮਿਹਰਬਾਨੀ।
0: ਥੈਂਕ ਯੂ ਵੈਰੀ ਮਚ। ਗੁਰਮੁਖ ਸਿੰਘ ਤੁਸੀਂ ਕੁਝ ਕਹਿਣਾ ਚਾਹੁੰਦੇ? ਪਹਿਲਾਂ ਮੈਂ ਇੱਕ ਮਿੰਟ ਜੋਬਸ ਦੀ ਖਬਰ ਦੇ ਦਾਂ, ਫਿਰ ਤੁਹਾਡੇ ਵਿਚਾਰ ਮੈਂ ਲੈਂਦਾ ਜ਼ਰੂਰ। ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਆ ਮਿਸਾਗਾ ਦੇ ਵਿੱਚ ਤੇ ਗੁਆਲਫ ਦੇ ਵਿੱਚ। ਐਕਸਪੀਰੀਅੰਸ ਸ਼ੀਟ ਮੈਟਲ ਤੇ ਸਟੇਨਲੈਸ ਸਟੀਲ, ਐਕਸਪੀਰੀਅੰਸ ਰੈਜ਼ਿਸਟੈਂਟ ਵੈਲਡਿੰਗ ਵਾਲੇ ਵੀ ਚਾਹੀਦੇ ਹਨ। $30-$40 ਪਰ ਘੰਟੇ ਮਿਲ ਸਕਦੇ ਆ, ਡਿਪੈਂਡਿੰਗ ਔਨ ਐਕਸਪੀਰੀਅੰਸ। ਤੋਂ $30 ਤੋਂ ਸ਼ੁਰੂ ਕਰਨਗੇ। ਲੀਡ ਆਫਟਰਨੂਨ ਵੈਲਡਰ ਵੀ ਚਾਹੀਦਾ ਮਿਸਾਗਰ ਦੇ ਵਿੱਚ, ਟਿਗ ਵੈਲਡਰ ਦਾ ਐਕਸਪੀਰੀਅੰਸ ਚਾਹੀਦਾ, ਐਕਸਪੀਰੀਅੰਸ ਵਿਦ ਸ਼ੀਟ ਮੈਟਲ ਤੇ ਸਟੇਨਲੈਸ ਸਟੀਲ। ਸੋ ਕੰਪਨੀ ਵੱਡੀ ਆ, ਉਹੀ ਦੱਸਿਓ ਜੋ ਤੁਸੀਂ ਕਰ ਸਕਦੇ ਹੋ। ਕਈ ਵਾਰੀ ਸਮਝ ਲੈਂਦੇ ਆ ਕੋਈ ਨੀ, ਥੋੜਾ ਐਕਸਪੀਰੀਅੰਸ ਹੈਗਾ ਫਿਰ ਵੀ ਹਾਇਰ ਕਰ ਲਿਆ ਤੁਹਾਨੂੰ ਜੋਬ ਵਧੀਆ ਮਿਲ ਸਕਦੀ ਆ। ਸੋ $25-$37 ਇਹਦੇ ਬਰਾਬਰ ਮਿਲਦੇ ਆ, ਡਿਪੈਂਡਿੰਗ ਔਨ ਐਕਸਪੀਰੀਅੰਸ। ਵੈਰੀਅਸ ਏਜ ਡਰਾਈਵਰ ਦੇ ਵੀ ਰੋਲ ਹਨ ਤੇ ਵੈਲਡਰ ਵੀ ਚਾਹੀਦੇ ਹਨ। ਨੰਬਰ ਦਿੰਦਾ 437-242-3158, 437-242-3158 ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜੇ ਤੁਹਾਨੂੰ ਇਹ ਜੋਬਾਂ ਚਾਹੀਦੇ ਹਨ। ਇਸਦੇ ਨਾਲ ਨਾਲ USA ਵਾਸਤੇ ਡਰਾਈਵਰ ਚਾਹੀਦੇ ਹਨ, 3 ਸਾਲ ਦਾ ਐਕਸਪੀਰੀਅੰਸ, ਸੇਫਟੀ ਬੋਨਸ ਅਪ ਟੂ 70 ਸੈਂਟ ਮਿਲਦੇ ਹਨ, ਤੇ ਡੈਡੀਕੇਟਡ ਟ੍ਰਿਪਸ ਆ, ਨੋ ਹੋਲਡ ਬੈਕ, ਐਕਸਟਰਾ ਪਿਕਅਪ ਡਿਲੀਵਰੀ, ਪੇਡ 90% ਸਵਿਚਸ ਹਨ, ਤੇ ਹਾਇਰਿੰਗ ਬੋਲਟਨ ਤੇ ਸਟੋਨੀ ਕ੍ਰੀਕ ਦੇ ਵਿੱਚ ਆ। 6473305850 ਤੇ ਗੱਲ ਕਰਨੀ। ਗੁਰਮੁਖ ਸਿੰਘ ਜੀ ਇੱਕ ਵਾਰੀ ਕੁਝ ਕਹਿਣਾ ਚਾਹੁੰਦੇ ਹੋ? ਬਈ ਫੂਡ ਪ੍ਰਾਈਸਾਂ ਇੰਨੀਆਂ ਹੋ ਰਹੀਆਂ ਹਨ, ਪਰ ਕਬੈਕ ਵਾਲੇ ਸ਼ਾਇਦ ਪ੍ਰਾਈਸਾਂ ਘਟਾ ਦੇਣ, ਕੁਛ ਟੈਕਸ ਦੀ ਟੈਕਸ ਚੱਕਦੇ ਹਨ, ਪਰ ਅਕਰੋਸ ਕੈਨੇਡਾ ਲੋਕੀ ਅੱਕੇ ਪਏ ਹਨ ਬਈ ਪ੍ਰਾਈਸਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਗਰੋਸਰੀ ਖਰੀਦਣੀ ਬੜੀ ਔਖੀ ਹੋ ਗਈ ਆ।
1: ਸਮਰ ਸਾਹਿਬ ਗੱਲ ਇਹ ਹੈਗੀ ਹੈ ਕਿ ਕੈਨੇਡਾ ਗਵਰਨਮੈਂਟ ਦੇ ਕੁਛ ਅੰਕੜੇ ਹੈਗੇ ਆ ਸਮੇਂ ਸਮੇਂ ਦੇ ਜਿਹੜੇ ਆਉਂਦੇ ਆ ਮਹਿੰਗਾਈ ਦੇ ਉੱਪਰ। ਹਾਂਜੀ, ਜਿਹੜਾ ਇੰਨਾ ਰੇਟ ਘੱਟ ਗਿਆ ਹੈਗਾ, ਲੇਕਿਨ ਮੈਂ ਕੁਛ ਡਾਟੇ ਜਿਹੜੇ ਸਾਂਝੇ ਜੇ ਕਰਾਂ, ਕੁਛ ਪਿਛਲੇ ਕੁਛ ਘਟਨਾਵਾਂ ਕਾਊਂਟ ਕਰਾਂ
0: ਜੀ।
1: ਜਿਹੜੇ ਲੋਕ ਮਹਿਸੂਸ ਕਰ ਰਹੇ ਆ ਉਹ ਏਦਾਂ ਮਹਿਸੂਸ ਨਹੀਂ ਕਰ ਰਹੇ, ਖਾਸ ਤੌਰ ਤੇ ਗਰੋਸਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਤਾਂ ਇਹ ਵੀ ਕਹਿ ਸਕਦਾ ਕਿ 5 ਜਿਹੜੇ ਵੱਡੇ ਗਿਆਨ ਜਿਹੜੇ ਕੈਨੇਡਾ ਚ ਹੈਗੇ ਆ ਜੀ, ਇੱਥੇ ਪ੍ਰਾਈਸ ਫਿਕਸਿੰਗ ਦਾ ਰੌਲਾ ਵੀ ਪਿਆ ਸੀਗਾ, ਤੇ ਖਾਸ ਤੌਰ ਤੇ ਗਵਰਨਮੈਂਟ ਵੱਲੋਂ ਇੱਕ ਜਿਹੜਾ ਲਾਅ ਲਿਆਂਦਾ ਗਿਆ ਇਹਨੂੰ ਫਿਕਸ ਕਰਨ ਵਾਸਤੇ, ਟ੍ਰਾਂਸਪੇਰੈਂਸੀ ਵਾਸਤੇ, ਉਹਨੂੰ ਵੀ ਹਾਲੇ ਤੱਕ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ। ਤਾਂ ਕੁੱਲ ਮਿਲਾ ਕੇ ਇਹ ਗੱਲ ਹੈਗੀ ਆ ਬਿਲਕੁਲ, ਕਿ ਜਿਹੜਾ ਆਮ ਬੰਦਾ ਜੀ ਜਦੋਂ ਉਹ ਜਾਂਦਾ ਹੈਗਾ ਕੋਈ ਵੀ ਚੀਜ਼ ਪਿਕ ਕਰਦਾ ਗਰੋਸਰੀ ਦੀ, ਉਹ ਵੀ ਅਪਰੋਚ ਤੋਂ ਹਾਲੇ ਕਾਫੀ ਬਾਹਰ ਹੈਗੀ ਆ। ਇਹ ਕਿਹੜੇ ਡਾਟੇ ਲਏ ਜਾਂਦੇ ਆ ਜਿਹੜੇ ਖਾਸ ਤੌਰ ਤੇ ਜਿਹੜੀ ਗਵਰਨਮੈਂਟ ਡਾਟੇ ਸ਼ੋ ਕਰਦੀ ਆ, ਇਹ ਕਈ ਮਲਟੀਪਲ ਪੱਖਾਂ ਨੂੰ ਬਣਾ ਕੇ ਬਣਦੇ ਆ, ਲੇਕਿਨ ਉਹਨਾਂ ਨੂੰ ਪੇਸ਼ ਓਦਾਂ ਨੀ ਕੀਤਾ ਜਾਂਦਾ। ਪੇਸ਼ ਏਦਾਂ ਕੀਤਾ ਜਾਂਦਾ ਕਿ ਜਿਹੜਾ ਮਹਿੰਗਾਈ ਦਰ ਹੈਗੀ ਆ ਕਾਫੀ ਥੱਲੇ ਆ ਗਈ ਆ, ਤਾਂ ਲੇਕਿਨ ਜਿਹੜਾ ਆਮ ਬੰਦੇ ਦੇ ਮੇਨ ਕੰਸਰਨ ਵਾਲੀਆਂ ਚੀਜ਼ਾਂ ਹੁੰਦੀਆਂ ਜਿਹਨਾਂ ਤੋਂ ਬਗੈਰ ਬੰਦੇ ਦਾ ਗੁਜ਼ਾਰਾ ਨਹੀਂ,
0: ਠੀਕ
1: ਹੈ ਜੀ, ਉਹ ਚੀਜ਼ਾਂ ਸਸਤੀਆਂ ਨੀ ਹੈਗੀਆਂ।
0: ਹੋਰ ਕਰਕੇ ਮੈਂ ਕਾਲ ਲੈ ਲਵਾਂ, ਨੰਬਰ ਮੈਂ ਦੱਸਦਾ 416-837-1515 ਸੁਣਨ ਪਿਆ। ਰਣਦੀਪ ਜੀ ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ
4: ਭਾਈ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ।
0: ਧੰਨਵਾਦ ਜੀ ਵੀਰੇ,
4: ਬਹੁਤ ਵਧੀਆ ਲੱਗਦਾ ਵੱਡੀਆਂ ਗੱਲਾਂ ਸੁਣ ਕੇ। ਤੇ ਭਾਜੀ ਤੁਸੀਂ ਹੁਣੀ ਇੱਕ ਨੰਬਰ ਦਿੱਤਾ ਸੀਗਾ ਆਪਣੇ ਟਰੱਕ ਡਰਾਈਵਰਾਂ ਦੇ ਲਈ
0: ਜੀ।
4: ਭਾਜੀ ਤੁਸੀਂ ਇੱਕ ਬਸ ਤੁਹਾਨੂੰ ਕਹਿਣਾ ਸੀਗਾ, ਤੁਸੀਂ ਬਹੁਤ ਫਾਸਟ ਬੋਲ ਜਾਂਦੇ ਹੋ, ਪਤਾ ਨੀ ਲੱਗਦਾ ਨੰਬਰ ਦਾ।
0: ਲਓ ਜੀ
4: ਦੋ ਵਾਰੀ ਰਿਪੀਟ ਕਰਦੇ,
0: ਮੈਂ ਨੋ ਪ੍ਰੋਬਲਮ, ਮੈਂ ਰਿਪੀਟ ਕਰਦਾ 6473305850। ਮੈਨੂੰ ਬਾਅਦ ਵਿੱਚ ਕਾਲ ਕਰਕੇ ਨੰਬਰ ਹੈ, ਭਾਵੇਂ ਸਾਡੀ ਐਡ ਚੱਲਦੀ ਕਿ ਨਹੀਂ ਚੱਲਦੀ, ਕਿਸੇ ਹੋਰ ਦਾ ਵੀ ਚਾਹੀਦਾ ਲੈ ਲਿਆ ਕਰੋ, ਸਾਰੇ ਹੀ ਆਪਣੇ ਹਨ, ਪਰ ਬੋਲਟ ਅਤੇ ਸਟੋਨੀ ਕ੍ਰੀਕ ਵਿੱਚ ਇਹ ਹਾਇਰ ਕਰਦੇ ਆ। 6473305850 'ਤੇ ਗੱਲਬਾਤ ਕਰ ਲੈਣੀ ਹੈ, 6473305850 'ਤੇ ਗੱਲਬਾਤ ਕਰ। ਜਦੋਂ ਆਪਾਂ 8 ਵਜੇ ਤੱਕ ਚੱਲ ਗਏ ਨਾ, 6 ਤੋਂ 8, ਫਿਰ ਆਪਾਂ ਨੰਬਰ ਹੌਲੀ ਹੌਲੀ ਬੋਲਿਆ ਕਰੇ, ਥੋੜ੍ਹੀ ਸਪੀਡ ਫੜੀ ਹੋਈ ਹੈਗੀ ਆ। ਦੱਸ ਦੇਵਾਂ, ਮਨਮੋਹਨ ਵਾਰਸ ਦਾ ਸ਼ੋਅ ਆ ਰਿਹਾ ਜੀ, ਪੰਜਾਬੀ ਵਿਰਸਾ ਲੈ ਕੇ ਆ ਰਹੇ ਸਾਡੇ ਵੀਰ, ਪ੍ਰੀ ਸੇਲ ਚੱਲ ਰਹੀ ਹੈਗੀ ਆ, ਸਪੈਸ਼ਲ ਪ੍ਰਮੋਸ਼ਨ ਅਰਲੀ ਬਰਡ ਦੀ ਚੱਲ ਰਹੀ ਆ। 12 ਤੋਂ 26 ਤੱਕ ਟਿਕਟਾਂ ਲਓਗੇ, ਤੁਹਾਡੇ ਪੈਸੇ ਬਚ ਸਕਦੇ ਹਨ, ਟਿਕਟ ਮਾਸਟਰ ਤੇ ਲੈ ਕੇ ਤੋਂ ਜਾ ਕੇ ਇਹ ਲੈ ਸਕਦੇ ਹੋ। ਪੰਜਾਬੀ ਵਿਰਸਾ 2026 ਮਨੋਹਰ ਵਾਰਸ ਕਮਲ ਹੀਰ ਤੇ ਸੰਗਤਾਰ ਦਾ ਸ਼ੋਅ ਸ਼ਨੀਵਾਰ ਦੀ ਜੁਲਾਈ ਦੀ 25 ਤਰੀਕ ਨੂੰ ਹੋਣਾ, ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਹਾਈਵੇ 27 ਤੇ ਰੈਕਸਟਲ ਬੁਲਵਾਰਡ ਤੇ ਹੈਗਾ, ਉੱਥੇ ਕਸੀਨੋ ਵੀ ਹੈ, ਉੱਧਰ ਨਾ ਜਾਇਓ, ਬਹੁਤ ਬੰਦਾ ਪੈਸਾ ਲੂਜ਼ ਕਰਦਾ। ਹਾਂ ਜੇ ਤੁਹਾਡੀ ਖੁਸ਼ੀ ਹੈਗੀ ਜਾ ਵੜਿਓ, ਪਰ ਆਈ ਥਿੰਕ ਗੈਂਬਲਿੰਗ ਇਜ਼ ਨੋਟ ਫੋਰ ਮੀ, ਐਨਸ਼ੋਰ ਵੀ ਫੋਰ ਐਨੀਬਡੀ, ਪਰ ਐਂਟਰਟੇਨਮੈਂਟ ਹੈਗੀ ਉਨਾ ਕੁ ਕਰ ਲਿਆ ਕਰੋ। ਪਰ ਹਾਂ, ਸ਼ੋਅ ਜ਼ਰੂਰ ਦੇਖ ਆਇਓ, ਕੋਈ ਜਾਣਕਾਰੀ ਲੈਣੀ ਹੋਵੇ 416-303-4444, 647-468-62, ਤੇ ਸਾਨੂੰ ਜੁਆਇਨ ਕੀਤਾ ਮੋਨਾ ਮਹਿੰਗੀ ਜੀ ਨੇ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵਿਜ਼ਨ ਅਤੇ ਟਰੈਵਲ ਇੰਸ਼ੋਰੈਂਸ, 416-509-1509 'ਤੇ ਗੱਲਬਾਤ ਕਰ ਲੈਣੀ ਆ ਮੋਨਾ ਮਹਿੰਗੀ ਜੀ ਦਾ ਆਪਾਂ ਵੈਲਕਮ ਕਰਦੇ ਹਾਂ। ਮੇਰੇ ਕੋਲ 7 ਮਿੰਟ ਬਾਕੀ ਹਨ, ਅਤੇ ਇੱਕ ਸਾਨੂੰ ਹੋਰ ਬਿਜ਼ਨਸ ਨੇ ਜੁਆਇਨ ਕੀਤਾ ਉਹ ਹੈਗੀ ਹੈ ਦਾ ਫੈਮਿਲੀ ਮਾਰਟ, ਐਵਰੀਡੇ ਗਰੋਸਰੀ ਹੋਲਸੇਲ ਪ੍ਰਾਈਸਿਸ, ਇਹ ਖੁੱਲ੍ਹਿਆ ਹੈਗਾ ਮਿਸ ਸਾਗਾ ਦੇ ਵਿੱਚ, ਸਾਊਥ ਆਫ ਕਹਿ ਸਕਦੇ ਹਾਂ ਸੈਂਟਰਲ ਪਾਰਕ, ਇਹ ਨੌਰਥ ਆਫ ਡੰਡਾ ਸਟਰੀਟ, ਇਹ ਹੈਗਾ 25 ਹਿੱਲ ਕ੍ਰੈਸਟ ਐਵਨਿਊ, ਬਹੁਤ ਵੱਡੀ ਪਾਰਕਿੰਗ ਆ, ਖੁੱਲ੍ਹਾ ਡੁੱਲਾ ਸਟੋਰ ਹੈਗਾ, ਅਤੇ ਸੇਲ ਚੱਲਦੀ ਹੈਗੀ ਆ, ਸ਼ੇਅਰ ਆਟੇ ਬੜਾ ਸਸਤਾ ਮਿਲਦਾ। ਦਾ ਫੈਮਿਲੀ ਮਾਲਟ 25 ਹਿੱਲ ਕ੍ਰੈਸਟ ਐਵਨਿਊ 'ਤੇ ਖੁੱਲ੍ਹਾ ਹੈਗਾ, ਅਤੇ ਤੁਸੀਂ ਸੰਪਰਕ ਕਰ ਲਓ। ਜਗਦੀਪ ਸਿੰਘ ਬੰਗਾ, ਹੈਪੀ ਸੋਤਾ, ਪਾਲ ਮਾਗਟ, ਲੱਕੀ ਸੈਣੀ, ਅਵੀ ਧਾਲੀਵਾਲ, ਸੁੱਖਾ ਸੋਤਾ, ਦਲਜੀਤ ਸੰਘਾ, ਕਾਲਾ ਭਾਜੀ, ਬਲਜਿੰਦਰ ਬੇਸ, ਸ਼ੇਰਾ ਮੰਡੇਰ, ਗੁਰਪ੍ਰੀਤ ਢੇਸੀ, ਚਮਕੌਰ ਭਮਰਾ, ਜਸਵੀਰ ਬੋਲਾ, ਰਣਜੀਤ ਬੋਲਾ, ਤੀਰਥ ਦਿਓਲ, ਸਰਜੀਤ ਦਸਾਂਜ, ਦਵਿੰਦਰ ਸੋਤਾ, ਪਿਆਰਾ ਸਿੰਘ USA, ਬੱਲੀ ਫਰੋਮ ਚਲੋ ਫਰੈਸ਼ਕੋ, KS ਮੱਖਣ, ਬਲਰਾਜ, ਬਿਲਗਾ, ਗਗਨ ਕੋਕਰੀ, ਤੇ ਨਵ ਏਅਰ ਤੋਂ ਜਤਿੰਦਰ ਸੰਧੂ ਸਾਹਿਬ, ਤੇ ਸਿੱਖ ਸਪੋਰਟਸ ਵਾਲੀ ਟੀਮ, ਕਸ਼ਮੀਰ ਧਾਨੀ ਦੇ ਸਖਰਾਜ ਸੰਧੂ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਟੂਡੀਓ ਨੰਬਰ ਮੈਨੂੰ ਪਤਾ, ਉੱਧਰ ਬਹੁਤ ਸਾਰੇ ਕਾਲਾਂ ਜਾ ਰਹੇ ਹਨ, ਮੈਨੂੰ ਮੈਸੇਜ ਆ ਰਹੇ ਹਨ, ਤੁਸੀਂ ਇੱਥੇ ਮੇਰੇ ਨਾਲ ਕਦੇ ਵੀ ਗੱਲਬਾਤ ਕਰਨੀ ਇਸ ਸਟੂਡੀਓ ਦੇ ਵਿੱਚ, 416-837-1515 ਨੰਬਰ ਹੈਗਾ। ਪਾਰਲੀਮੈਂਟ ਰਿਟਰਨਸ ਟੂ ਆਟਵਾ ਟੂਡੇ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪ੍ਰਪੇਅਰਸ ਫਾਰ ਅ ਨਿਊ ਲੈਜਿਸਲੇਟਿਵ ਸੈਸ਼ਨ, ਸੋ ਅੱਜ ਪਾਰਲੀਮੈਂਟ ਖੁੱਲ੍ਹੇਗੀ ਅਤੇ ਗੱਲਾਂ ਬਾਤਾਂ ਹੋਣਗੀਆਂ। ਅਤੇ ਨਵੀਂ ਜਿਹੜੀ ਇੱਕ ਖਬਰ ਮੈਂ ਸਾਂਝੀ ਕਰ ਦਿੰਦਾ, ਫਿਰ ਗੁਰਮਤ ਸਿੰਘ ਬਾਣੀ ਸਾਹਿਬ ਨਾਲ ਗੱਲਬਾਤ ਕਰਦੇ ਅਤੇ ਗੁੱਡ ਬਾਏ ਲੈਂਦੇ ਇਹਨਾਂ ਦੇ ਕੋਲੋਂ। ਗੋਲਡ ਪ੍ਰੋਡਿਊਸਰ ਐਗਨੀਕੋ ਈਗਲ, ਇਹਨੇ 2.4 ਬਿਲੀਅਨ ਰੀਡਿਵੈਲਪਮੈਂਟ ਕਰਨਾ ਆਫ ਦੀ ਹੋਪ ਬੇ ਗੋਲਡ ਮਾਈ ਇਨ ਨਨਵੈਟ, ਅਤੇ ਇਹਨਾਂ ਨੇ ਜੋਬਾਂ ਕ੍ਰੀਏਟ ਕਰਨੀਆਂ ਨੌਰਥ ਦੇ ਵਿੱਚ, ਥਾਊਸੰਡਸ ਆਫ ਜੋਬਸ ਵਿਲ ਬੀ ਕ੍ਰੀਏਟਡ। ਸੋ ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਹੈਗਾ, ਉੱਧਰ ਮੂਵ ਹੋਣਾ ਚਾਹੁੰਦੇ ਹੋ, ਮਾਈਨਿੰਗ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਗੋਲਡ ਪ੍ਰੋਡਿਊਸਰ ਦੀ ਖਬਰ ਸਰਚ ਕਰ ਲਿਓ ਅਤੇ ਤੁਹਾਨੂੰ ਮਿਲ ਜਾਵੇ, ਸ਼ਾਇਦ ਅਪਲਾਈ ਕਰਕੇ ਜੋਬ ਵੀ ਮਿਲ ਜਾਵੇ। ਅਤੇ ਕਬੈਕ ਨੇ ਕਹਿੰਦੇ ਟੈਕਸ ਰਿਮੂਵ ਕਰਨ ਦੀ ਕੋਸ਼ਿਸ਼ ਕਰਨੀ ਗਰੋਸਰੀ ਤੋਂ, ਬਿਫੋਰਡਬਿਲਟੀ ਹੋ ਜਾਵੇ। ਅੰਟੀਰੀਓ ਵਿੱਚ ਡੱਗ ਫੋਰਡ ਕੀ ਕਰ ਰਿਹਾ ਕੁਛ ਨਹੀਂ ਕਰ ਰਹੇ ਆ, ਇਹ ਡੱਗ ਫੋਰਡ ਜੀ ਜਾ ਰਹੇ ਆ ਕੋਰਟ ਦੇ ਵਿੱਚ, ਟਰਾਈ ਟੂ ਪ੍ਰਵੈਂਟ ਦ ਰਿਲੀਜ਼ ਆਫ ਡਾਕੂਮੈਂਟਸ, ਬਲੂ ਲਾਈਸੈਂਸ ਪਲੇਟ ਦੀਆਂ, ਸਾਡਾ ਲਿਖਿਆ ਹੋਇਆ ਨਾ ਸੋਚੋ, 3056-3056 ਆ ਜਾਓ।
5: ਸੰਭਰ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ, ਗੁਰਦਾਸ ਸਿੰਘ ਬਾਰਿਆ ਭਾਜੀ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
5: ਭਾਜੀ ਦੇਖੋ ਆਪਣੀ ਗੌਰਮੈਂਟ ਕਿੰਨੀ ਸਿਆਣੀ ਆ, ਹਨਾ, ਹੋਰ ਗੌਰਮੈਂਟ ਦੀ ਗੱਲ ਕਰ ਰਿਹਾ ਮੈਂ
0: ਜੀ,
5: ਕਿੰਨਾ ਵਧੀਆ ਕੰਮ ਕਰਦੇ ਨਾ, ਅਮਰੀਕਾ ਦੀ ਸ਼ਰਾਬ ਸੈਲਫਾਂ ਤੋਂ ਚੱਕ ਕੇ ਸਟੋਰਾਂ ਚ ਕਰਤੀ, ਉਹਦੇ ਉੱਤੇ ਹੁਣ ਸਾਲ ਦਾ ਕਹਿੰਦੇ 2-3 ਮਿਲੀਅਨ ਦਾ ਖਰਚਾ ਆ ਰਿਹਾ, ਕਿੰਨੇ ਸਿਆਣੇ ਬੰਦੇ ਨੇ, ਇਹਨਾਂ ਨੂੰ ਅਕਲਮੰਦਾਂ ਨੂੰ ਕਹੋ ਭਾਈ ਜੇ ਇਹ ਉਹੀ ਖਰਚਾ ਬੇਰ ਵਾਸਤੇ ਕਰਦੇ, ਲੋਕਾਂ ਨੂੰ ਫ੍ਰੀ ਦੇ ਦੇਣ,
0: ਉਹ ਵੇਚ ਹੀ ਦੇਵੋ, ਵੇਚ ਕੇ
5: ਪੱਟ ਲਓ ਜਾਂ ਫਿਰ ਫ੍ਰੀ ਦੇ ਦੋ।
0: ਖਰੀਦੀ ਖਰੀਦੀ ਉਹ ਤਾਂ ਹੈਗੀ ਆ, ਦੇਖੋ ਜੀ ਸਾਲ ਹੋ ਚੱਲਾ, ਖਰੀਦੀ ਉਹ ਤਾਂ ਹੈਗੀ ਆ, ਉਹ ਬਿੱਲ ਬੱਤੀਆਂ 30 ਡੇ 60 ਜਾਂ 90 ਡੇ ਤੱਕ ਹੁੰਦੀ ਆ, ਖਰੀਦੀ ਉਹ ਤਾਂ ਹੈਗੀ ਆ, ਉਹ ਵੇਚ ਦੇਵੋ, ਵੇਚ ਕੇ ਹੋਰ ਨਾ ਖਰੀਦਿਓ, ਐਂ ਵੇਅਰ ਹਾਊਸ ਤਰ੍ਹਾਂ ਕਰੋ।
5: ਇਹਨਾਂ ਦਾ ਕਹਿੰਦੇ 2 ਮਿਲੀਅਨ ਦਾ ਖਰਚਾ ਪੈ ਰਿਹਾ ਪਤਾ ਨੀ ਮਹੀਨੇ ਦਾ ਪਰ ਸਾਲ ਦਾ,
0: ਇਹਨਾਂ ਦੇ ਥੋੜਾ ਪੈਣਾ ਸਾਡੇ ਤੇ ਪੈਣਾ ਭਾਜੀ, ਇਹਨਾਂ ਤੇ ਤੁਸੀਂ ਵੀ ਗਲਤ ਬੋਲ, ਇਹਨਾਂ ਤੇ ਨੀ ਪੈਣਾ ਸਾਡੇ ਤੇ ਪੈਣਾ।
5: ਇਹ ਸਾਡੇ ਮੰਤਰੀ ਸਾਹਿਬ ਜੀ ਕਿੱਥੇ ਗਏ ਹੁਣ, 5-6 ਜਣੇ ਸੀ ਜਿਹੜੇ, ਉਹ ਹੁਣ ਫੋਟੋ ਨੂੰ ਕਹਿੰਦੇ ਨੀ,
0: ਉਹ ਟ੍ਰੇਨ ਤੇ ਚੜਨ ਲੱਗੇ ਆ, ਜਿਹੜੀ ਆ ਹਾਈਵੇ 10 ਵਾਲੀ ਆਣੀ ਨਾ ਹਰਡੇ ਦੇ। ਧੰਨਵਾਦ ਤੁਹਾਡਾ ਬਾਰੀਆ ਸਾਹਿਬ, ਕੀ ਕਹਿਣਾ ਚਾਹ ਰਹੇ ਹੋ ਅਖੀਰ ਵਿੱਚ?
6: ਬਸ ਮੈਂ ਕਲੋਜਿੰਗ ਰਿਮਾਰਕਸ ਦੇਣਾ ਨੀ, ਸਮਾਪਤ ਕਰਦੇ ਆ, ਆਪਾਂ ਮਿੰਟ 3 ਰਹਿ ਗਏ ਸਾਡੇ ਕੋਲ
0: ਜੀ।
6: ਮੈਂ ਜਾਣ ਲੱਗਿਆ ਸੀ ਕਹਿਣਾ, ਇੱਕ ਤਾਂ ਪੋਜ਼ਿਟਿਵ ਰਹਿਣਾ ਚਾਹੀਦਾ ਜੀ ਸਾਨੂੰ, ਕੋਈ ਵੀ ਇਹ ਖਬਰ ਜਦੋਂ ਦਿੰਦੇ ਆ ਅਸੀਂ ਇਸ ਕਰਕੇ ਨੀ ਦਿੰਦੇ ਕਿ ਉਹ ਜਿਹੜਾ ਪ੍ਰੋਸੈਸ ਹੈਗਾ ਆ ਵੀ ਲੋਕਾਂ ਨੂੰ ਘਰ ਨਹੀਂ ਬਿਲਕੁਲ ਨੀ ਲੈਣੇ ਚਾਹੀਦੇ, ਜਾਂ ਫਿਰ ਕਿਸੇ ਅਸੀਂ ਪ੍ਰੋਫੈਸ਼ਨ ਦੇ ਖਿਲਾਫ਼ ਨੀ ਗੱਲ ਕਰਨਾ ਚਾਹੁੰਦੇ, ਉਹ ਬਿਲਕੁਲ ਸਾਰੇ ਗਲਤ ਹੈਗੇ ਆ, ਪ੍ਰੋਫੈਸ਼ਨ ਸਾਰੇ ਚੰਗੇ ਮਾੜੇ ਬੰਦੇ ਹੁੰਦੇ ਆ, ਠੀਕ ਹੈ ਜੀ।
0: ਐਟੀਐਂਡ ਸਾਈਨ ਤਾਂ ਤੁਸੀਂ ਕਰਨਾ, ਡਾਟਰ ਲਾਈਨ ਦੇ ਤੁਸੀਂ ਹੀ ਸਾਈਨ ਕਰਨਾ।
6: ਹਾਂ ਬਿਲਕੁਲ, ਤਾਂ ਬਹੁਤ ਸ਼ੁਕਰੀਆ ਜੀ ਤੰਬੜ ਸਾਹਿਬ, ਆਪਾਂ ਦੁਬਾਰਾ ਕੱਲ ਜੁੜਦੇ ਆ ਤੇ ਗੁਰਮਿੰਟ ਤੁਸੀਂ ਕਲੋਜਿੰਗ ਕਰੋ ਤੇ ਫਿਰ ਆਪਾਂ ਕੱਲ ਮਿਲਦੇ ਜੀ, ਮਿਹਰਬਾਨੀ।
0: ਧੰਨਵਾਦ ਗੁਰਮਤ ਸਿੰਘ ਬਾਰੀਆ, ਸਾਡੇ ਗੈਸਟ ਹੁੰਦੇ ਨੇ, ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ, ਬਹੁਤ ਬਹੁਤ ਧੰਨਵਾਦ। ਤੋ ਮਾਰਕੀਟਿੰਗ ਹੁੰਦੀ ਆ, ਵੱਖਰੇ ਤਰੀਕੇ ਨਾਲ ਮਾਰਕੀਟਿੰਗ ਕਰਦੇ ਹਨ, ਕਈ ਵਾਰੀ ਹੁਣ ਸ਼ੇਅਰ ਆਟਾ ਦੇਖ ਲਓ, ਜਿੰਨੇ ਦਾ ਖਰੀਦਦੇ ਆ ਉਹ ਤੋਂ $5 ਪੱਲਿਓ ਪਾਉਂਦੇ ਆ। ਮੈਂ ਸ਼ੇਅਰ ਆਟਾ ਹੀ ਟੇਕ ਕਰਦਾ, ਮੈਂ ਤੁਹਾਨੂੰ ਆਪ ਦੱਸਦਾ, ਕਈ ਵਾਰੀ 9.99 ਦਾ ਲਾ ਦਿੰਦੇ, ਅਸੀਂ ਕੁਝ ਨਹੀਂ ਕਰ ਸਕਦੇ, ਉਹਨਾਂ ਨੇ ਇਹ ਲੋਸ ਕਹਿੰਦੇ ਕਸਟਮਰ ਪੁੱਲਰ ਕਹਿ ਸਕਦੇ ਆ, ਵੀ ਇੱਕ ਆਈਟਮ ਸੇਲ ਦੇ ਲਾ ਦਿਓ, ਬਾਕੀ ਕਸਟਮਰ ਪੁੱਲ ਕਰ ਲਓ, ਇਸੇ ਤਰ੍ਹਾਂ ਵੱਖਰੀ ਵੱਖਰੀ ਮਾਰਕੀਟਿੰਗ ਚੱਲਦੀ ਆ। ਸੋ ਬਾਕੀ ਐਂਡ ਦੇ ਤੁਹਾਡੇ ਦੇ ਹੁੰਦਾ, ਘਰ ਖਰੀਦਣਾ ਹੋਵੇ ਜਾਂ ਨਾ ਹੋਵੇ। ਸੋ ਵੈਸਟਰਨ ਕੈਨੇਡੀਅਨ ਪ੍ਰੀਮੀਅਰਸ ਮੀਟ ਕਰ ਰਹੇ ਆ ਇਸ ਹਫ਼ਤੇ, ਐਨਰਜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਇਕਨੋਮਿਕਸ ਕਾਰਪੋਰੇਸ਼ਨ। ਸੋ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਕਰਨਾ ਬੜਾ ਜ਼ਰੂਰੀ ਹੈਗਾ ਆ, ਬਹੁਤ ਸਾਰੀਆਂ ਰੋਕਾਂ ਲਾਈਆਂ ਜਾਂਦੀਆਂ ਹਨ, ਬੰਦਾ ਕੈਨੇਡਾ ਵਿੱਚ ਆਪਸ ਵਿੱਚ ਨਹੀਂ ਬਿਜ਼ਨਸ ਕਰ ਸਕਦਾ, ਸੱਚ ਆ ਸੈਡ ਸਟੋਰੀ। ਅਤੇ ਕੈਨੇਡਾ ਜਿਹੜੀ ਹੈਗੀ ਆ ਕੰਟੀਨਿਊਸ ਮੋਨੀਟਰ ਈਬੋਲਾ ਆਊਟਬ੍ਰੇਕ ਅਤੇ ਕਰ ਰਹੇ ਹਨ, ਅਤੇ ਸਾਨੂੰ ਮੋਰਗੇਜ ਦੀ ਮੋਰਗੇਜ ਚਾਹੀਦੀ ਹੈ। ਦਵਿੰਦਰ ਪਵਾਰ ਨੇ ਵੀ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਵਿੱਚ ਬਹੁਤ ਕੁਝ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਮੇਰੇ ਕੋਲ ਸਿਰਫ 2 ਮਿੰਟ ਬਾਕੀ ਆ, ਮੈਂ ਦੱਸ ਦੇਵਾਂ, ਰੱਬ ਤੁਹਾਡੇ ਘਰ ਵਾਸਤਾ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਸੇਵਾ ਹੁੰਦੀ ਆ। ਅੱਜ ਕੱਲ੍ਹ ਜਿਹੜੇ ਬੱਚੇ ਹਨ ਉਹਨੂੰ ਕਿਸ ਤਰ੍ਹਾਂ ਸਾਂਭਣਾ, ਸਭ ਤੋਂ ਵੱਡਾ ਰੋਲ ਮਾਂ ਦਾ ਅਤੇ ਉਸ ਤੋਂ ਵੱਡਾ ਰੋਲ ਬਾਪ ਦਾ ਹੁੰਦਾ। ਇਕੱਲੀ ਮਾਂ 'ਤੇ ਨਾ ਛੱਡਦਿਆ ਕਰੋ, ਜਾਂ ਉੱਤੇ ਰਹਿੰਦਿਆ ਕਰੋ, ਰਾਤ ਦਿਨ ਉਹ ਵੀ ਮਿਹਨਤ ਕਰੀ, ਸਵੇਰ ਤੁਹਾਡੇ ਕੰਮ 'ਤੇ ਜਿਹੜੀ ਬੱਚਿਆਂ ਨੂੰ ਸਾਂਭਦੀ ਆ, ਆਪਾਂ ਰਲਦੇ ਕਿ ਤੁਸੀਂ ਆਪਣਾ ਪਰਿਵਾਰ ਤੁਸੀਂ ਆਪ ਸਾਂਭਣਾ, ਤੁਸੀਂ ਵਧੀਆ ਤਰੀਕੇ ਨਾਲ ਸਾਂਭ ਲਉਂਗੇ ਅਤੇ ਇਸ ਦੇ ਨਾਲ ਨਾਲ ਅਤੇ ਕੰਟਰੀ ਵਧੀਆ ਤਰੀਕੇ ਨਾਲ ਚੱਲ ਸਕਦੀ ਹੈਗੀ ਆ। ਡਾਕੂਮੈਂਟਰੀ ਜ਼ਰੂਰ ਦਿਖਾਉਣੀ ਬੱਚਿਆਂ ਨੂੰ, ਕੋਕੇਨ ਸੂਟ ਕੇਸ W5 ਦੀ ਹੈਗੀ ਆ, ਬੱਚਿਆਂ ਨੂੰ ਕਿੱਦਾਂ ਲੂਰ ਕੀਤਾ ਜਾਂਦਾ, ਇਸ ਯੂਰ ਡੂ ਡਿਟੇਲ ਦਾ ਵਟ ਟੂ ਰੀਡ, ਅਤੇ ਬੱਚੇ ਨੂੰ ਕਿਸੇ ਨਾ ਕਿਸੇ ਸਪੋਰਟਸ ਵਿੱਚ ਜੁਆਇਨ ਕਰ ਲਵੋ। ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜ਼ਰੂਰ, ਆਪਣੇ ਹਾਂ ਤੁਹਾਡੇ, ਸਾਂਭ ਲਿਓ ਯਾਰ, ਪੈਸਾ ਕੁਝ ਨਹੀਂ ਹੈਗਾ, ਇੱਕ ਘਰ ਨਾਲ ਸਰ ਜਾਂਦਾ, ਛੋਟੇ ਨਾਲ ਸਰ ਜਾਂਦਾ, ਪਰ ਜਿਹੜਾ ਪਿਆਰ ਅਤੇ ਜਿਹੜਾ ਸਤਿਕਾਰ ਦੀ ਰਿਸਪੈਕਟ ਮਾਂ ਪਿਓ ਨੂੰ ਮਿਲਣੀ ਕਿਤੋਂ ਮਿਲਣੀ ਚਾਹੀਦੀ, ਅਤੇ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਆ, ਨਿਮਰਤਾ ਦੇ ਨਾਲ ਰਿਹਾ ਕਰੋ, ਜਦੋਂ ਤੁਸੀਂ ਗੁਰਦੁਆਰੇ ਜਾ ਕੇ ਭਾਂਡੇ ਖਿੱਚ ਖਿੱਚ ਕੇ ਧੋਂਦੇ ਆ ਨਾ, ਘਰ ਵੀ ਥੋੜ੍ਹਾ ਬਹੁਤ ਸਾਫ਼ ਕਰ ਲਿਆ ਕਰੋ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਅਤੇ ਜੀ ਗੁੱਡ ਬਾਏ ਹੀ ਮੈਂ ਕਹਿ ਸਕਦਾ ਹੈ, ਸਤਿ ਸ਼੍ਰੀ ਅਕਾਲ ਜੀ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ,
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: This is AM 530, CHLO AM, serving Brampton, Mississauga, Toronto, the GTA, and the world at am530.ca.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਇਹ ਸੱਚ ਕਿਹੋ ਜਿਹਾ ਹੁੰਦਾ?
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
9: ਮਿੱਟੀ ਚੁਗਦੀ ਫਸਲ ਸੱਚ ਹੈ,
8: ਖੁਰੂ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: सतगुरु होए दयाल तसरदा पूरी है, सतगुरु होए दयाल ना कब हूँ चोरी है, सतगुरु होए दयाल ता दुख ना जानी है, सतगुरु होए दयाल ता हर रंग माणी है। अकाल पुरख के दिते हुए सारे रंगों माणते हुए जुड़ चुके हैं एक और फिर खूबसूरत शाम, खूबसूरत सवेर, खूबसूरत चढ़दी कला वाले दिन के नाल खूबसूरत रेडियो प्रोग्राम पंजाबी लहरां लैके मैं थोड़ा अपना मेज़बान प्रभ संधु स्टूडियो के घड़ियों के मुताबिक 7:03 हो चुके हैं जी। हुण तो लैके थोड़ा साडा साथ 8 बजे तक बने रहेगा। सो 8 बजे तक बहुत ही खूबसूरत गल्लां बातां पंजाब की धरती तो रमेश हुशियारपुर जी नाल खबरां का सिलसिला शुरू करांगे। रमेश जी साडे नाल बन चुके हैं। सो अज एक खास गुजारिश कि जिन्नियां भी कॉल्स आउणगियां थोड़ियां प्लीज़ 30 to 40 seconds तो वध कोई कॉल ना होवे, शॉर्ट जी थोड़े सवाल रखियो तां कि रमेश जी सारे सवालों का जवाब दे सकन। सो अज दे प्रोग्राम नूं शुरुआत करदे हां जी। बहुत ही खूबसूरत चढ़दी कला वाला दिन और बहुत सूरज दीआं प्यारियां प्यारियां किरणां जदों पै जाण तां फिर चढ़दी कला दा प्रतीक होंदी और सोमवार दा दिन और सारे तुसीं कमांकारां दे उपर निकल चुके हो। सो चढ़दी कला सेफ्टी ड्राइव दे विच तुसीं ध्यान देणा, नाल दी नाल रेडियो प्रोग्राम पंजाबी लहरां नूं इंजॉय करना। सो पंजाबी लहरां बिल्कुल जी साढ़े नाल जुड़ चुके हैं रमेश हुशियारपुर जी, क्योंकि साडा साथ थोड़े नाल एक घंटे का रहना। सो एक घंटे के कोशिश करांगे कि सारिया खबरां थोड़े तक पहुँचाइया जाए, थोड़े सारे सवालों के जवाब भी दिए जाए। रमेश जी उन्होंने स्वागत करिए। रमेश जी सत श्री अकाल, तुसी ऑनर हो जी।
1: प्रभ संधु जी शुक्रिया, मेहरबानी, पंजाबी लहरां दे नाल जुड़े साढ़े सारे स्रोतियों नूं प्यार ते सत्कार भरी सत श्री अकाल।
0: सत श्री अकाल जी, गुड मॉर्निंग। तो जिमें मैं क्विकली एक बार फिर थोड़े मूँह भी मैं सारे स्रोतियों एक बार आप स्नेहा दे दिए कि जिदा साडा प्रोग्राम एक घंटे का हो गया जी। सो एक घंटे के ही सारा कुछ समेटन की सारा कुछ उस तरह सारी खबरों उन दर्शकों तक पेश करने की कोशिश करा। सो प्लीज़ तुम भी एक मैसेज दे दौ कि स्रोते लंबी कॉल ना करन, उन्हीं गल्लां सो 30-40 seconds के अपना सवाल थोड़े तक रख दें ताकि तुम उस जवाब दे सको।
1: बहुत ही सत्कारयोग स्रोतियो, जिवें संधु साहब ने तुहानू थोड़ी जिही जानकारी दे दित्ती ते थोड़ी जिही मैं उहदे नाल जोड़ दिंदा। देखो प्रोग्राम विच तब्दीली ते होई है, इह इक सच है, परंतु दूजा सच इहदे नाल नाल है कि जो असीं पहलां 1.5 घंटे दे विच इस शो दे विच आप जी दे कन्नां च पाउण दा यतन करदे सी, पंजाब दा भारत दा ताज़ा तरीन सच, चाहे वह सियासी तौर पर है, चाहे वह समाजिक तौर पर है, चाहे कुछ भी जड़ा महत्वपूर्ण है, मैं वादा करता कि असी इस एक घंटे दे विच सारा कुछ आप जी दे सन्मुख करांगे। हुण उहदे विच जिथे मैं अपनी जिम्मेवारी निभाउणी है, प्रभ संधु जी ने अपनी जिम्मेवारी निभाउणी है, असी दोवें बहुत सारियां चीज़ां नूं अपनियां नूं उहनां नूं समेट लवांगे जिहड़ियां समेटियां जा सकदियां, जिहड़ियां घट कीतियां जा सकदियां, इह साडे दोवां वल्लों वादा है। अगला वादा असी तुहाडे वल्लों चाहुंदे हां कि तुसीं भी बकायदा अपने मोबाइलों तो जां जिस साधन दे नाल भी तुसीं टैलीफोन की घंटी खड़काउंदे हो खड़काओ, उहदा समां बड़ा सीमित रखणा है ते सवाल केंद्रित गल होवे, जे किते सुझाव भी आ सानूं कोई इतराज नहीं है, परंतु बहुत एक सीमित समय दे विच जिवें संधु साहब कह गए कि 30-35 seconds विच आपां अपनी गल रखीए तां जो कि प्रोग्राम की लड़ीवारता उवें ही रहे। एक स्रोतियो अपील यह है कि ਤੁਸੀਂ ਇਸ ਦਿੱਕਤ ਨੂੰ ਸਮਝ ਸਕਦੇ ਹੋ ਕਿ ਇਹ ਪ੍ਰੋਗਰਾਮ ਦੀਆਂ ਤਬਦੀਲੀਆਂ, ਪ੍ਰੋਗਰਾਮ ਦੇ ਵਿੱਚ ਸਮੇਂ ਦੀ ਕੁਛ ਕਟੌਤੀ ਕਰਕੇ ਕੁਛ ਨਵੀਆਂ ਚੀਜ਼ਾਂ ਪਾਉਣੀਆਂ, ਜਿੱਥੇ ਹੋ ਸਕਦਾ ਕਿ ਕੁਛ ਇੱਕ ਵੱਖਰਾ ਢੰਗ ਹੋਵੇ, ਉੱਥੇ ਇਹਨੂੰ ਆਪਾਂ ਵਪਾਰਕ ਪੱਧਰ 'ਤੇ ਵੀ ਥੋੜ੍ਹਾ ਇਹਦਾ ਇੱਕ ਕਾਰਨ ਹੈ। ਸੋ ਇਸ ਕਰਕੇ ਤੁਹਾਨੂੰ ਅਪੀਲ ਇਹ ਹੈ ਕਿ ਤੁਸੀਂ ਆਪ ਵੀ ਆਪਣੇ ਪਰਿਵਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਇਸ ਸਮੇਂ ਵੱਧ ਤੋਂ ਵੱਧ ਇਸ ਰੇਡੀਓ ਦੇ ਨਾਲ ਜੋੜਿਆ ਕਰਿਓ, ਪੰਜਾਬੀ ਲਹਿਰਾਂ ਦੇ ਨਾਲ ਜੋੜਿਆ ਕਰਿਓ, ਤਾਂ ਜੋ ਕਿ ਪੰਜਾਬੀ ਲਹਿਰਾਂ ਦੀ ਆਵਾਜ਼ ਦੂਰ ਦੂਰ ਤੱਕ ਬਹੁਤ ਸਾਰੇ ਕੰਨਾਂ 'ਚ ਪਵੇ। ਜਦੋਂ ਬਹੁਤ ਸਾਰੇ ਕੰਨਾਂ 'ਚ ਪਵੇਗੀ ਤੇ ਇਹ ਰੇਡੀਓ ਵੀ ਉੱਪਰ ਨੂੰ ਜਾਵੇਗਾ, ਜਦੋਂ ਰੇਡੀਓ ਉੱਪਰ ਨੂੰ ਜਾਵੇਗਾ ਤੇ ਅਸੀਂ ਤੁਸੀਂ ਆਪਣਾ ਸੁਨੇਹਾ ਦੇਣ ਵਿੱਚ ਵੀ ਉੱਪਰ ਨੂੰ ਜਾਵਾਂਗੇ। ਇਹੀ ਅੱਜ ਦੀ ਮੇਰੀ ਤੁਹਾਨੂੰ ਸਭ ਨੂੰ ਅਪੀਲ ਹੈ
0: जी। बिल्कुल मैनू मैसेज आने शुरू हो गया कि अज इस प्रोग्राम की जी पूरी सदत्ता बरकरार रखांगे। सो मैनू बड़े क्विकली एक मैसेज आया कि भाजी कहिंदे चाह दा कप लै लिया, बस असीं इंजॉय करना, कहिंदे असीं कॉल नहीं करनी। सो नहीं, बिल्कुल तुसीं करो, पर 30-40 seconds की कॉल रखनी है, ज़्यादा लंबा नहीं गल्लां करनी, तुसीं चाह पीओ। तो चाह एक बहुत वधिया मैं कहना शुरुआत आ। सो कहिंदे कि चाह शिक ਗੁੱਸੇ ਸ਼ਿਕਵੇ ਦੂਰ ਕਰਨ ਦਾ ਤਰੀਕਾ ਹੈ, ਇਹਨੂੰ ਪੀਣ ਦਾ ਵੀ ਇੱਕ ਸਲੀਕਾ ਹੈ, ਹਰ ਇੱਕ ਸਿਪ ਦੇ ਨਾਲ ਭੇਦ ਦਿਲਾਂ ਦੇ ਖੁੱਲ੍ਹਦੇ ਨੇ, ਇਹਨੂੰ ਪੀਂਦੇ ਜੋ ਗੱਲਾਂ ਕਰਦੇ ਫਿਰ ਫਿਕਰਾਂ ਨੂੰ ਭੁੱਲਦੇ ਨੇ, ਸੋ ਚਾਹ ਪੀਣਾ ਵੀ ਇੱਕ ਅੜਬ ਆ। ਸੋ ਐਨੀਵੇ ਆਪਾਂ ਚੱਲੀਏ ਜੀ ਪੰਜਾਬ ਦੀ ਧਰਤੀ ਵੱਲ, ਰਮੇਸ਼ ਜੀ ਸਾਡਾ ਜੁੜ ਗਏ ਨੇ, ਸੁਨੇਹਾ ਤੁਹਾਨੂੰ ਮਿਲ ਗਿਆ, ਸੋ ਪ੍ਰੋਗਰਾਮ ਨੂੰ ਆਪਾਂ ਸ਼ੁਰੂਆਤ ਕਰਦੇ ਹਾਂ, ਆਪਾਂ ਬਹੁਤਾ ਸਮਾਂ ਖਰਾਬ ਨਹੀਂ ਕਰਦੇ, ਸਟੂਡੀਓ ਦੀ ਘੜੀਆਂ ਦੇ ਬਾਅਦ ਸਮੇਂ ਦੇ ਮੁਤਾਬਿਕ 7:07 ਹੋ ਚੁੱਕੇ ਆ, ਸੋ ਇੱਥੇ ਵੀ ਗਰਮੀ ਦਾ ਪ੍ਰਭਾਵ, ਮੈਨੂੰ ਵੀ ਹੁਣ ਸਟੂਡੀਓ ਥੋੜ੍ਹੀ ਥੋੜ੍ਹੀ ਗਰਮੀ ਮਹਿਸੂਸ ਹੋ ਰਹੀ ਹੈ। ਰਮੇਸ਼ ਜੀ ਕਿੱਦਾਂ ਗਰਮੀ ਦਾ ਪ੍ਰਕੋਪ ਕਿੱਦਾਂ ਪੰਜਾਬ ਦੇ ਵਿੱਚ, ਗਰਮੀ ਦਾ ਕੱਲ੍ਹ ਪਰਸੋਂ ਆਪਾਂ ਖਬਰਾਂ ਕਰ ਰਹੇ, ਤੁਸੀਂ ਕਿਹਾ ਕਿ ਗਰਮੀ ਇਸ ਟਾਈਮ ਪੂਰੀਆਂ ਤੱਤੀਆਂ ਲੋਆਂ ਵਗਣ ਦੇ ਆਸਾਰ ਆ, ਖਬਰਾਂ ਆ ਰਹੀਆਂ ਲੋਆਂ ਵਗਣਗੀਆਂ, ਗਰਮੀ ਨੌਬਤਾ ਦੀ ਸ਼ੁਰੂਆਤ ਹੋ ਗਈ ਆ।
1: ਤੁਹਾਨੂੰ ਸਭ ਗੱਲ ਇਸ ਤਰ੍ਹਾਂ ਆ ਕਿ ਗਰਮੀ ਦਾ ਅੱਜ ਤੋਂ ਜਿਹੜੀ ਇੱਕ ਸ਼ੁਰੂਆਤ ਹੋਈ ਹੈ, ਜਿਹੜੇ ਅੱਜ ਤੋਂ ਲੈ ਕੇ ਅਗਲੇ 9 ਦਿਨ, ਇਹ ਬੜੇ ਮਹੱਤਵਪੂਰਨ ਹੁੰਦੇ ਆ ਹਮੇਸ਼ਾ ਹੀ ਗਰਮੀ ਦੇ ਮਹੀਨਿਆਂ ਚ। ਇਹਨੂੰ ਇੱਕ ਵਿਸ਼ੇਸ਼ ਸ਼ਬਦ ਬੜੇ ਬੋਲਿਆ ਜਾਂਦਾ ਜਿਹੜਾ ਤੁਸੀਂ ਹੁਣੇ ਬੋਲ ਕੇ ਹਟੇ ਹੋ, ਨੌਤਪਾ। ਨੌਤਪਾ ਭਾਰਤ ਦੇ ਵਿੱਚ ਉਹ 9 ਦਿਨ ਹੁੰਦੇ ਆ ਜਿਹੜੇ 9 ਦਿਨ ਅੱਤ ਦੀ ਗਰਮੀ ਦੇ ਮੰਨੇ ਜਾਂਦੇ ਆ। ਇਹਦੇ ਮਗਰ ਇੱਕ ਗਿਆਨ ਵੀ ਹੈ ਤੇ ਇਹਦੇ ਮਗਰ ਇੱਕ ਵਿਗਿਆਨ ਵੀ ਹੈ, ਭਾਵ ਕਿ ਕਿਤੇ ਨਾ ਕਿਤੇ ਇਹਦੇ ਮਗਰ ਇੱਕ ਧਾਰਮਿਕ ਭਾਵਨਾ ਆ, ਹਿੰਦੂ ਧਰਮ ਦੀ ਇੱਕ ਮਿੱਥ ਆ, ਹਿੰਦੂ ਧਰਮ ਦਾ ਮੰਨਣਾ ਆ, ਜਾਂ ਇੰਝ ਕਹੀਏ ਕਿ ਜੋਤਿਸ਼ ਦਾ ਮੰਨਣਾ ਆ ਕਿ ਆਹ ਜਿਹੜੇ ਦਿਨ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੂਰਜ ਹੈ ਉਹ ਰੋਹਿਣੀ ਨਕਸ਼ਤਰ ਦੇ ਵਿੱਚ ਜਿਹੜਾ ਪ੍ਰਵੇਸ਼ ਕਰ ਜਾਂਦਾ ਹੈ, ਜਦੋਂ ਰੋਹਿਣੀ ਨਕਸ਼ਤਰ ਵਿੱਚ ਉਹ ਪ੍ਰਵੇਸ਼ ਕਰਦਾ ਹੈ ਤੇ ਸੂਰਜ ਦੀਆਂ ਕਿਰਨਾਂ ਕਹਿੰਦੇ ਕਿ ਇਸ ਢੰਗ ਦੇ ਨਾਲ ਪੈਂਦੀਆਂ, ਉਹ ਚੰਦਰਮੇ ਦੀ ਠੰਡ ਨੂੰ ਵੀ ਆਪਣੇ ਚ ਸੋਖ ਲੈਂਦੀਆਂ, ਤੇ ਜਦੋਂ ਚੰਦਰਮੇ ਦੀ ਠੰਡ ਵੀ ਆਪਣੇ ਚ ਸੋਖ ਲਈ ਤੇ ਫਿਰ ਕਿੰਨੇ ਗਰਮੀ ਵੱਧਦੀ ਹੈ। ਜਿੱਥੇ ਹਿੰਦੂ ਧਰਮ ਦੇ ਵਿੱਚ ਇਹਨਾਂ ਦਿਨਾਂ ਨੂੰ ਇੱਕ ਵਿਸ਼ੇਸ਼ ਢੰਗ ਦੇ ਨਾਲ ਮਨਾਇਆ ਵੀ ਜਾਂਦਾ ਹੈ, ਭਾਵ ਕਿ ਪੂਜਾ ਅਰਚਨਾ ਸੂਰਜ ਦੇਵਤੇ ਦੀ ਕੀਤੀ ਜਾਂਦੀ ਹੈ ਕਿ ਸੂਰਜ ਦੇਵਤਾ ਰਹਿਮ ਕਰ, ਕਿਤੇ ਵਰਖਾ ਤੋਂ ਜਿਹੜੀਆਂ ਛਿੱਟਾਂ ਉੱਪਰੋਂ ਕਰਦੇ ਠੰਡ ਪਾ ਦੇ। ਉੱਥੇ ਵਿਗਿਆਨ ਦੇ ਆਧਾਰ ਤੇ ਵੀ ਗੱਲ ਕਰੀਏ ਤੇ ਆਹ ਦਿਨਾਂ ਚ ਮੰਨਿਆ ਜਾਂਦਾ ਕਿ ਸੂਰਜ ਕਾਫੀ ਸਿੱਧਾ ਜਿਹੜਾ ਬਣ ਜਾਂਦਾ ਹੈ, ਤੇ ਜਦੋਂ ਕਿਰਨਾਂ ਸਿੱਧੀਆਂ ਪੈਂਦੀਆਂ ਤੇ ਫਿਰ ਸੰਧੂ ਸਾਹਿਬ ਗਰਮੀ ਹੋਣੀ ਸੁਭਾਵਿਕ ਹੈ। ਤੇ ਉੱਪਰੋਂ ਐਲ ਨੀਨੋ, ਬਹੁਤ ਸਾਰਿਆਂ ਨੇ ਇੱਕ ਸ਼ਬਦ ਬੀਤੇ ਸਮੇਂ ਚ ਸੁਣਿਆ ਹੋਵੇਗਾ ਕਿ ਇਸ ਵਾਰ ਇਸ ਧਰਤੀ ਤੇ ਇਸ ਪ੍ਰਿਥਵੀ ਤੇ ਸੁਪਰ ਐਲ ਨੀਨੋ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ। ਉਵੇਂ ਤੇ ਐਲ ਨੀਨੋ ਪ੍ਰਸ਼ਾਂਤ ਸਾਗਰ ਨੂੰ ਹਮੇਸ਼ਾ ਹੀ ਪ੍ਰਭਾਵਿਤ ਕਰਦਾ ਹੈ, ਸਾਲ ਵਿੱਚ 2 ਵਾਰ ਵੀ ਕਰਦਾ ਹੈ, ਪਰੰਤੂ ਆਹ ਜਿਹੜਾ ਸਮਾਂ ਚੱਲ ਰਿਹਾ ਕਹਿੰਦੇ ਕਿ ਕਾਫੀ ਵੱਡੇ ਪੱਧਰ ਤੇ ਜਿਹੜਾ ਪਾਣੀ ਦਾ ਤਾਪਮਾਨ ਉੱਪਰ ਨੂੰ ਜਾ ਰਿਹਾ। ਜਦੋਂ ਪਾਣੀ ਦਾ ਤਾਪਮਾਨ ਜਾਣਾ ਹੈ, ਪ੍ਰਸ਼ਾਂਤ ਮਹਾਂਸਾਗਰ ਦਾ ਜਿਹੜਾ ਦਾਇਰਾ ਹੈ, ਉੱਥੇ ਗਰਮੀ ਵਧਣੀ ਹੈ ਤੇ ਗਰਮੀ ਦਾ ਪ੍ਰਕੋਪ ਇੰਨਾ ਕੁ ਵੱਧ ਸਕਦਾ ਕਿ ਵੱਡੇ ਪੱਧਰ ਤੇ ਗਰਮੀ ਦੇ ਨਾਲ ਜਿਹੜਾ ਹੈਗਾ ਪ੍ਰਿਥਵੀ ਦੇ ਉੱਪਰ ਨੁਕਸਾਨ ਵੀ ਹੋ ਸਕਦਾ ਹੈ। ਸੋ ਗਰਮੀ ਦਾ ਕਹਿਰ ਤੇ ਸੰਧੂ ਸਾਹਿਬ ਨਿਰੰਤਰ ਜਾਰੀ ਹੈ। ਗਰਮੀ ਦੇ ਨਾਲ ਨਾਲ ਦੱਸਦਾ ਕਿ ਭਾਰਤ ਵਿੱਚ ਬਹੁਤ ਸਾਰੇ ਸੂਬੇ ਸਮੇਤ ਪੰਜਾਬ ਅੱਤ ਦੀ ਗਰਮੀ ਹੈ, ਤੱਤੀਆਂ ਹਵਾਵਾਂ ਵਗ ਰਹੀਆਂ, ਲੂ ਵਗ ਰਹੀ ਹੈ, ਜਨ ਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕਾ ਹੈ। 9 ਦਿਨ ਜਿਹੜਾ ਨੌਤਪਾ ਦਾ ਜ਼ਿਕਰ ਕੀਤਾ, ਲਗਾਤਾਰ ਗਰਮੀ ਰਹਿਣੀ ਹੈ। ਉੱਥੇ ਗਰਮੀ ਦੇ ਨਾਲ ਨਾਲ ਜਿਹੜੀਆਂ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਹੈ, ਸੰਧੂ ਸਾਹਿਬ ਅੱਜ ਲਗਾਤਾਰ 4ਵੀਂ ਵਾਰ
0: ਜੀ,
1: 15 ਮਈ ਨੂੰ ਪਹਿਲੇ ਦਿਨ ਵਧੀਆਂ ਸੀ ਤੇ 15 ਤੋਂ ਬਾਅਦ ਅੱਗੇ 19 ਮਈ ਤੇ 19 ਤੋਂ ਬਾਅਦ ਇੱਕ ਅੱਧਾ ਦਿਨ ਪਿੱਛੇ ਚਲੇ ਜਾਏ, ਅੱਜ ਫਿਰ ਸੰਧੂ ਸਾਹਿਬ ਕੀਮਤਾਂ ਵੱਧ ਗਈਆਂ। ਅੱਜ ਤੇ ਬਾਹਰੋਂ ਦਾ ਅਛਾਲਾ 3.5 ਰੁਪਏ ਪ੍ਰਤੀ ਲੀਟਰ ਕੀਮਤ ਵਧੀ ਹੈ, 3.5 ਰੁਪਏ। ਭਾਵ ਕਿ ਬ੍ਰੇਕਾਂ ਮਾਰ ਮਾਰ ਕੇ ਮੋਦੀ ਸਰਕਾਰ ਨੇ ਲਗਭਗ ਜਿਹੜਾ 7.5-7 ਰੁਪਏ ਪ੍ਰਤੀ ਲੀਟਰ ਕੀਮਤ ਵਧਾ ਦਿੱਤੀ ਹੈ। ਔਰ ਸਭ ਤੋਂ ਵੱਡੀ ਗੱਲ, ਅਜੇ ਬ੍ਰੇਕ ਲੱਗਦੀ ਨਜ਼ਰ ਨਹੀਂ ਆ ਰਹੀ, ਤੇ ਫਿਰ ਤੁਸੀਂ ਵੇਖ ਲਓ ਉੱਪਰੋਂ ਗਰਮੀ ਕੁਦਰਤ ਦੀ ਤੇ ਇੱਧਰੋਂ ਸਰਕਾਰਾਂ ਦੀ ਤਪਸ਼, ਇੱਕ ਪਾਸੇ ਨੋਤਪਾ ਤੇ ਦੂਜੇ ਪਾਸੇ ਤੇਲ ਪਾ। ਭਾਵ ਕਿ ਇਸ ਵੇਲੇ ਨਾ ਅੱਗ ਕੱਟੀ ਪਈ ਹੈਗੀ, ਮਹਿੰਗਾਈ ਵੀ ਉੱਪਰ ਨੂੰ ਜਾ ਰਹੀ ਹੈ ਤੇ ਉੱਪਰੋਂ ਗਰਮੀ ਦਾ ਸੇਕ ਹੈ, ਜਨ ਜੀਵਨ ਵਾਕਿਆ ਜਿਹੜਾ ਸੰਧੂ ਸਾਹਿਬ ਪ੍ਰਭਾਵਿਤ ਹੈ
0: ਜੀ। ਗਰਮੀ ਦੀ ਗੱਲ ਕੀਤੀ ਔਰ ਨਾਲ ਦੀ ਨਾਲ ਜਿਹੜੀ ਗੋਲੀਆਂ ਦੀ ਗਰਮੀ ਦੀ ਵੀ ਗੱਲ ਕਰ ਲਈਏ, ਸੋ ਮੈਨੂੰ ਦੂਜੇ ਪਾਸੇ ਸੁਣਨ ਦੇ ਵਿੱਚ ਖਬਰ ਆਈ ਕਿ ਕਪਿਲ ਸ਼ਰਮਾ ਦੇ ਘਰ 'ਤੇ ਫਿਰ ਗੋਲੀਬਾਰੀ ਹੋਈ ਹੈ ਜੀ, ਪਹਿਲਾਂ ਉਹਦੇ ਕੈਫਿਆਂ 'ਤੇ ਹੁਣ ਘਰ 'ਤੇ, ਇਹ ਸਾਰਾ ਕੀ ਖਬਰ ਹੈ ਜੀ?
1: ਦੇਖੋ ਸੰਧੂ ਸਾਹਿਬ, ਬੜੀ ਸਿੱਧੀ ਪੱਧਰੀ ਗੱਲ ਹੈ, ਜਦੋਂ ਲਗਾਤਾਰ ਇੱਕ ਵਿਅਕਤੀ ਤੇ, ਚਾਹੇ ਅਸੀਂ ਸਰੀ ਦੀ ਗੱਲ ਕਰੀਏ ਉਹਦੇ ਕੈਫੇ ਤੇ ਜਿਹਦਾ ਨਾਮ ਤੁਸੀਂ ਕਪਿਲ ਸ਼ਰਮਾ ਲਿਆ, ਤੇ ਚਾਹੇ ਅੱਜ ਦੀਆਂ ਖਬਰਾਂ ਅੰਮ੍ਰਿਤਸਰ ਚ ਉਹਦੇ ਜੱਦੀ ਕਰਦੀਆਂ ਨੇ, ਹਾਲਾਂਕਿ ਪੁਲਿਸ ਨੇ ਅਜੇ ਪੁਸ਼ਟੀ ਨਹੀਂ ਕੀਤੀ 100%, ਤੇ ਪੁਲਿਸ ਸਜੇ ਕਿਤੇ ਕਰਦੀ ਵੀ ਨਹੀਂ ਹੁੰਦੀ, ਪਰੰਤੂ ਖਬਰਾਂ ਇਹ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਪਿਲ ਸ਼ਰਮਾ ਦਾ ਘਰ ਹੈ, ਉੱਥੇ ਮੋਟਰਸਾਈਕਲ ਤੇ ਕੋਈ ਲੋਕ ਆਏ ਤੇ ਠਾ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਹ ਵੀ ਦੱਸਦਾ ਕਿ ਇਸ ਵੇਲੇ ਕਪਿਲ ਸ਼ਰਮਾ ਅੰਮ੍ਰਿਤਸਰ ਵਿੱਚ, ਪੰਜਾਬ ਵਿੱਚ ਮੌਜੂਦ ਨਹੀਂ ਹੈ, ਜੋ ਖਬਰਾਂ ਨੇ ਉਹ ਮੁੰਬਈ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿ ਰਿਹਾ, ਪਰੰਤੂ ਲਗਾਤਾਰ ਕਦੇ ਸਰੀ ਦੇ ਵਿੱਚ ਕਦੇ ਇੱਥੇ, ਹੁਣ ਗੋਲੀਬਾਰੀ ਹੋਣੀ ਹੈ ਤੇ ਇਹ ਬਹੁਤ ਸਿੱਧਾ ਕਿ ਟਾਰਗੇਟ ਕੀਤਾ ਜਾ ਰਿਹਾ ਕਪਿਲ ਸ਼ਰਮੇ ਨੂੰ। ਔਰ ਬੀਤੇ ਸਮੇਂ ਦੇ ਵਿੱਚ ਜਦੋਂ ਸਰੀ ਦੇ ਵਿੱਚ ਗੋਲੀਬਾਰੀ ਹੋਈ ਉਦੋਂ ਤੇ ਕੁਛ ਲੋਕਾਂ ਨੇ ਬੜਾ ਸਿੱਧੇ ਸ਼ਬਦਾਂ ਚ ਕਹਿ ਵੀ ਦਿੱਤਾ ਸੀ ਸੋਸ਼ਲ ਮੀਡੀਆ ਤੇ ਕਿ ਭਾਈ ਇਹ ਸਾਡੇ ਧਰਮ ਦੇ ਖਿਲਾਫ ਬੋਲਦਾ। ਕਈਆਂ ਨੇ ਏਦਾਂ ਦੇ ਦੋਸ਼ ਵੀ ਲਾਏ ਕਿ ਪੈਸੇ ਧੇਲੇ ਨੂੰ ਲੈ ਕੇ ਏਦਾਂ ਦੇ ਦੋਸ਼ ਵੀ ਲਾਏ। ਔਰ ਉਹਦੇ ਵਿੱਚ ਬੜੇ ਨਾਮੀ ਗੈਂਗਸਟਰਾਂ ਦੇ ਨਾਮ ਆਏ ਸੀ, ਜਿਹਦੇ ਵਿੱਚ ਲਾਇਰੈਂਸ ਬਸ਼ਦੋਈ ਦਾ ਨਾਮ ਆਇਆ, ਗੋਲਡੀ ਢਿੱਲੋ ਦਾ ਨਾਮ ਆਇਆ ਸੀ, ਕੁਲਵੀਰ ਨੇਪਾਲੀ ਆਖਦੇ ਆ, ਹਾਲਾਂਕਿ ਨੇਪਾਲ ਦਾ ਨਹੀਂ ਹੈ ਪੰਜਾਬੀ ਹੈ, ਕੁਲਵੀਰ ਨੇਪਾਲੀ ਦਾ ਨਾਮ ਆਇਆ ਸੀ। ਸੋ ਕਈ ਨਾਮ ਵੀ ਆ ਚੁੱਕੇ ਆ। ਹੁਣ ਜਿਸ ਅੰਮ੍ਰਿਤਸਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਸੰਧੂ ਸਾਹਿਬ, ਉਸ ਅੰਮ੍ਰਿਤਸਰ ਚ ਕਰੀਬ ਕਰੀਬ 24 ਘੰਟੇ ਪਹਿਲਾਂ ਇਸ ਤੋਂ ਵੀ ਖਤਰਨਾਕ ਜਿਹੜੀ ਘਟਨਾ ਵਾਪਰੀ, ਜਿੱਥੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਕਤਲ ਹੋ ਗਿਆ। ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਕਤਲ ਤੋਂ ਬਾਅਦ ਪੁਲਿਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ, ਪਰੰਤੂ ਸੋਸ਼ਲ ਮੀਡੀਆ ਤੇ ਉੱਪਰ ਇੱਕ ਪਾਕਿਸਤਾਨੀ ਸਮੂਹ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਸੋਸ਼ਲ ਮੀਡੀਆ ਤੇ। ਔਰ ਉਹਦੇ ਵਿੱਚ ਜੀ ਗੱਲਾਂ ਘੁਮਾ ਫਰਾ ਕੇ ਉਸ ਅੰਮ੍ਰਿਤਸਰ ਦੇ ਨਾਲ ਵੀ ਲੈ ਗਏ ਜੀ, ਅੰਮ੍ਰਿਤਸਰ ਤੇ ਸਾਡੇ ਨੌਜਵਾਨਾਂ ਦਾ ਜੀ ਝੂਠਾ ਪੁਲਿਸ ਮੁਕਾਬਲਾ ਹੋਇਆ, ਅਸੀਂ ਪੁਲਿਸ ਬਖਸ਼ਣੀ ਨਹੀਂ ਹੈ। ਹੁਣ ਇਹ ਚੀਜ਼ਾਂ ਤੇ ਆਪਣੇ ਆਪ ਚ ਖਤਰੇ ਦੀ ਘੰਟੀ ਹੈ। ਉੱਪਰੋਂ ਲਗਾਤਾਰ ਪੰਜਾਬ ਦੇ ਵਿੱਚ ਸੰਧੂ ਸਾਹਿਬ ਨਿੱਤ ਈਮੇਲ ਖੜਕਦੀਆਂ ਨੇ ਬੱਸ ਦੇ ਨਾਲ ਅੜਾਉਂਦੀਆਂ। ਅੱਜ ਦਲਜੀਤ ਦੁਸਾਂਝ ਜਿਹਦੀ ਕੋਠੀ ਲੁਧਿਆਣੇ ਦੇ ਵਿੱਚ ਹੈ, ਦਲਜੀਤ ਦੁਸਾਂਝ ਦੀ ਲੁਧਿਆਣੇ ਵਾਲੀ ਕੋਠੀ ਨੂੰ ਬੰਬ ਨਾਲ ਅੜਾਉਣ ਦੀ ਧਮਕੀ ਵੀ ਪਹੁੰਚੀ ਹੈ। ਬਾਕੀ ਅਸੀਂ ਹੁਣੇ ਗਰਮੀ ਦਾ ਜ਼ਿਕਰ ਕਰਕੇ ਹਟੇ, ਗਰਮੀ ਦਾ ਆਪਣਾ ਸੇਕ ਹੈ, ਗੋਲੀਆਂ ਦਾ ਆਪਣਾ ਸੇਕ ਹੈ, ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਆਪਣਾ ਸੇਕ ਹੈ, ਚਾਰੇ ਪਾਸਿਓਂ ਸਾਨੂੰ ਸਭ ਸੇਕ ਹੀ ਸੇਕ ਹੈ, ਕਿਸੇ ਪਾਸਿਓਂ ਕੋਈ ਠੰਡੀ ਹਵਾ ਦਾ ਬੁੱਲਾ ਨਹੀਂ ਆ ਰਿਹਾ। ਹਾਲਾਂਕਿ ਕੋਈ ਐ ਨਹੀਂ ਹੈ ਕਿ ਕਪਿਲ ਸ਼ਰਮਾ ਦੇ ਘਰ ਮੁਹਰੇ ਕੋਈ 2 ਗੋਲੀਆਂ ਚਲਾ ਗਈਆਂ, ਬਹੁਤ ਵੱਡਾ ਮਸਲਾ, ਇੱਥੇ ਤੇ ਰੋਜ਼ ਗੋਲੀਆਂ ਚੱਲ ਰਹੀਆਂ। ਮੈਂ ਹੁਣੇ ਕਹਿ ਕੇ ਹੈ ਕਿ ਇੱਕ ਪੁਲਿਸ ਦਾ ASI ਕਤਲ ਕਰ ਦਿੱਤਾ ਗਿਆ, ਇਹ ਕੋਈ ਛੋਟੀ ਘਟਨਾ ਹੈ? ਬੜੀ ਵੱਡੀ ਘਟਨਾ ਕਿ ਇੱਕ ASI ਦਾ ਕਤਲ ਕਰ ਦੇਣਾ ਪੰਜਾਬ ਪੁਲਿਸ ਦਾ, ਜਦੋਂ ਵਰਦੀਧਾਰੀ ਵਿਅਕਤੀ ਦੇ ਕਤਲ ਹੋਣ ਲੱਗ ਪੈਣ ਥਾਂ ਥਾਂ ਗੋਲੀਆਂ ਮਾਰ ਕੇ, ਔਰ ਦੋਸ਼ੀ ਫੜੇ ਨਾ ਜਾਣ, ਪਤਾ ਨਾ ਲੱਗ ਸਕੇ ਕਿ ਕੌਣ ਹੈ, ਤੇ ਅਸੀਂ ਪੁਲਿਸ ਤੋਂ ਕੀ ਆਸ ਕਰ ਸਕਦੇ ਹਾਂ? ਸੋ ਇਸ ਕਰਕੇ ਬੜਾ ਇਸ ਵੇਲੇ ਪੰਜਾਬ ਦੇ ਵਿੱਚ ਗੁੰਝਲਦਾਇਕ ਸਮਾਂ ਚੱਲ ਰਿਹਾ ਹੈ। ਰੱਬ ਸੁੱਖ ਰੱਖੇ।
0: ਬਿਲਕੁਲ ਜੀ, ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਹੋ, ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜੇ ਹੋਏ ਨੇ, ਖਬਰਾਂ ਦੀ ਸਾਂਝ ਪਾ ਰਹੇ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਇੱਦਾਂ ਹੀ ਪਿਆਰ ਸੁਹਿਰਦਾਂ ਨਾਲ ਤੁਸੀਂ ਬਣੇ ਰਹੋ। ਬਹੁਤ ਸਾਰੀਆਂ ਕਾਲਸ ਆ ਰਹੀਆਂ, ਕਾਲ ਤੁਹਾਡੀਆਂ 7:30 ਤੋਂ ਬਾਅਦ ਅਸੀਂ ਲੈਣੀਆਂ ਸ਼ੁਰੂ ਕਰਾਂਗੇ। ਸੋ ਅਗਲੀ ਖਬਰ ਦੇ ਵਿੱਚ ਚੱਲਦੇ ਹਾਂ ਜੀ। ਜੇਲ੍ਹ ਦੇ ਵਿੱਚ ਬੰਦ ਸਾਬਕਾ ਮੰਤਰੀ ਨੂੰ ਪੰਜਾਬ ਪੁਲਿਸ ਸਖ਼ਤ ਹੋ ਗਈ ਕਹਿੰਦੇ ਉਹਨੂੰ ਲੈ ਕੇ। ਕੌਣ ਮੰਤਰੀ ਆ, ਕੀ ਸਖ਼ਤੀ ਵਰਤੀ ਗਈ ਆ, ਅਤੇ ਦੱਸੋ ਕਿ ਇਸ ਖਬਰ ਬਾਰੇ।
1: ਸੰਤ ਸਾਹਿਬ, ਤੁਸੀਂ ਜ਼ਿਕਰ ਕੀਤਾ ਲਾਲਜੀਤ ਸਿੰਘ ਭੁੱਲਰ ਦਾ। ਲਾਲਜੀਤ ਸਿੰਘ ਭੁੱਲਰ ਜਿਹੜਾ ਟਰਾਂਸਪੋਰਟ ਮੰਤਰੀ ਸੀ, ਜਿਹਦੇ ਉੱਪਰ ਦੋਸ਼ ਇਹ ਲੱਗਾ ਕਿ ਉਸਨੇ ਪੰਜਾਬ ਵੇਅਰ ਹਾਊਸ ਤੇ ਕਾਰਪੋਰੇਸ਼ਨ ਦੇ DM ਗਗਨਦੀਪ ਸਿੰਘ ਰੰਧਾਵਾ ਨੂੰ ਮਰਨ ਲਈ ਮਜਬੂਰ ਕੀਤਾ ਸੀ ਔਰ ਉਸਨੇ ਆਤਮ ਹੱਤਿਆ ਕੀਤੀ ਸੀ
0: ਜੀ।
1: ਔਰ ਕੱਲਾ ਵੈਸੇ ਲਾਲਜੀਤ ਭੁੱਲਰ ਤੇ ਦੋਸ਼ ਨਹੀਂ ਲੱਗਾ ਸੀ, ਲਾਲਜੀਤ ਭੁੱਲਰ ਦਾ ਪਿਤੇ ਤੇ ਵੀ ਦੋਸ਼ ਲੱਗਾ ਸੀ, ਉਹਦਾ ਪਿਤਾ ਸੁਖਦੇਵ ਸਿੰਘ ਤੇ ਇੱਕ ਉਹਦਾ PA ਦਲਵਾਗ ਸਿੰਘ। ਹੁਣ ਜਿਹੜਾ ਦਲਵਾਗ ਸਿੰਘ PA ਉਹ ਵੀ ਫਰਾਰ ਹੈ, ਸੁਖਦੇਵ ਸਿੰਘ ਪਿਤਾ ਉਹ ਵੀ ਫਰਾਰ ਹੈ, ਹਾਲਾਂਕਿ ਇਹ ਵੀ ਬੜੀ ਆਪਣੇ ਆਪ ਚ ਹੈਰਾਨੀ ਵਾਲੀ ਗੱਲ ਹੈ ਕਿ ਫਰਾਰ ਕਿਵੇਂ ਆ, ਇੰਨਾ ਸਮਾਂ ਹੋ ਗਿਆ। ਦੂਜੇ ਪਾਸੇ ਲਾਲਜੀਤ ਸਿੰਘ ਭੁੱਲਰ ਜਿਹੜਾ ਪੰਜਾਬ ਦਾ ਇੱਕ ਸ਼ਕਤੀਸ਼ਾਲੀ ਕਹਿ ਸਕਦੇ ਵਿਅਕਤੀ ਸੀ, ਕਿਉਂਕਿ ਕੈਬਨਿਟ ਮੰਤਰੀ ਸੀ, ਚਲੋ ਪੈਂਦੇ ਸਿੱਟੇ ਜਦੋਂ ਡਾਕਟਰ ਗਗਨਦੀਪ ਰੰਧਾਵਾ ਨੇ ਆਤਮ ਹੱਤਿਆ ਕੀਤੀ, ਉਹਦੀ ਮੰਤਰੀਸ਼ਿਪ ਦੀ ਕੁਰਸੀ ਗਈ, ਜਦੋਂ ਪੰਜਾਬੀਆਂ ਨੇ ਰੌਲਾ ਪਾਇਆ, ਫਿਰ ਅੱਧੀ ਰਾਤ ਨੂੰ ਖੈਰ ਪਰਚਾ ਵੀ ਦਰਜ ਹੋ ਗਿਆ, ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਵੀ ਹੋ ਗਈ। ਪਰੰਤੂ ਸੰਧੂ ਸਾਹਿਬ, ਇਸ ਘਟਨਾ ਚ ਜਿਹੜਾ ਹੈਰਾਨੀਜਨਕ ਚੀਜ਼ ਇਹ ਸੀਗੀ ਕਿ ਨਾ ਤੇ ਪਿਸਤੌਲ ਬਰਾਮਦ ਹੋਇਆ, ਜਿਹੜੀ ਗੱਲ ਲਗਾਤਾਰ ਚਰਚਾ ਵਿੱਚ ਸੀ ਕਿ ਗਗਨਜੀਤ ਸਿੰਘ ਨੂੰ ਰੰਧਾਵਾ ਨੂੰ ਇਹਨਾਂ ਨੇ ਘਰ ਬੁਲਾ ਕੇ ਕੁੱਟਿਆ ਮਾਰਿਆ, ਬੇਇੱਜ਼ਤ ਕੀਤਾ ਸੀ, ਧਮਕੀਆਂ ਦਿੱਤੀਆਂ ਸੀ, ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਹੁਣ ਉਹ ਜਿਹੜੀ ਸਿਰ ਤੇ ਮਾਰੀ, ਨਾ ਉਹ ਅੱਜ ਤੱਕ ਪਿਸਤੌਲ ਬਰਾਮਦ ਹੋਇਆ, ਨਾ ਉਹ ਕੈਮਰੇ ਜਿਹਨੂੰ ਆਪਾਂ DVR ਆਖਦੇ, ਜਿਹ ਚ ਕੈਮਰਿਆਂ ਦੀ ਰਿਕਾਰਡਿੰਗ ਹੁੰਦੀ, ਨਾ ਪੁਲਿਸ ਨੂੰ ਉਹ ਬਰਾਮਦ ਹੋਏ, ਨਾ ਮੋਬਾਈਲ ਫੋਨ ਦੀ ਬਰਾਮਦੀ ਹੋਈ ਮੰਤਰੀ ਸਾਹਿਬ ਤੇ। ਪੁਲਿਸ ਦੀ ਛਵੀ ਦੇ ਉੱਪਰ ਸਵਾਲ ਖੜ ਗਏ ਸੀ। ਹੁਣ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਨਾ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੀ 2027 ਚ, ਤੇ ਜੇ ਸੰਧੂ ਸਾਹਿਬ ਸਰਕਾਰ ਬਣਾਉਣੀ ਆ ਨਾ ਤੇ ਆਮ ਆਦਮੀ ਪਾਰਟੀ ਨੂੰ ਕੁਛ ਕਰਕੇ ਦਿਖਾਉਣਾ ਪੈਣਾ। ਉਹਦੇ ਵਿੱਚ ਸੱਚੀ ਗੱਲ ਇਹ ਹੈ ਕਿ ਮੈਂ ਵਾਰ ਵਾਰ ਇਹ ਗੱਲ ਕਹਿੰਦਾ ਕਿ ਕਈਆਂ ਨੂੰ ਇਹਨਾਂ ਨੇ ਕੁਰਬਾਨੀ ਵੀ ਦੇ ਦੇਣੀ ਹੈ, ਭਾਵ ਕਿ ਕਈਆਂ ਨੂੰ ਸ਼ਹੀਦ ਕਰ ਦੇਣਾ, ਇਹਨਾਂ ਨੇ ਜਿੰਦਾ ਸ਼ਹੀਦ ਬਣਾ ਦੇਣਾ, ਜਾਂ ਇੰਜ ਕਹੀਏ ਕਿ ਗਲਾਂ ਘੁੱਟ ਦੇਣਾ, ਸੰਘੀ ਘੁੱਟ ਦੇਣੀ ਕਈਆਂ ਦੀ ਆਪਣੀ ਸਰਕਾਰ ਦੀ ਖਾਤਰ। ਹੁਣ ਉਹਦੇ ਵਿੱਚ ਮੈਨੂੰ ਇਹਦੇ ਜੋ ਖਬਰਾਂ ਨੇ ਕਿ ਲਾਲਜੀਤ ਸਿੰਘ ਭੁੱਲਰ ਦੀ ਸੰਘੀ ਵੀ ਕੁੱਟੀ ਜਾ ਸਕਦੀ ਹੈ। ਹਾਲਾਂਕਿ ਸੰਘੀ ਕੁੱਟਣਾ ਨਹੀਂ ਅਸੀਂ ਕਹਿ ਸਕਦੇ, ਲਾਲਜੀਤ ਭੁੱਲਰ ਨੇ ਗਲਤੀ ਕੀਤੀ ਹੈ, ਸਜ਼ਾ ਮਿਲਣੀ ਚਾਹੀਦੀ ਹੈ। ਪਰੰਤੂ ਇੱਕ ਸਮਾਂ ਸੀ ਜਦੋਂ ਉਹਦਾ ਪਿਸਤੌਲ ਬਰਾਮਦ ਨਾ ਹੋਇਆ, ਜਦੋਂ DBR ਬਰਾਮਦ ਨਾ ਹੋਇਆ, ਜਦੋਂ ਮੋਬਾਈਲ ਦੀ ਬਰਾਮਦੀ ਨਾ ਹੋਈ। ਹੁਣ ਖਬਰਾਂ ਇਹ ਮਿਲ ਰਹੀਆਂ ਕਿ ਪੰਜਾਬ ਪੁਲਿਸ ਨੇ ਇੱਕ ਸਖ਼ਤ ਵੱਡੇ ਪੱਧਰ ਤੇ ਸਰਚ ਅਭਿਆਨ ਚਲਾ ਕੇ ਭਾਰਤੀ ਜਿੱਥੋਂ ਜਿੱਥੋਂ ਡਾਟਾ ਡਿਜੀਟਲ ਡਾਟਾ ਕਲੈਕਟ ਕੀਤਾ ਜਾ ਸਕਦਾ ਸੀ ਉਹ ਸਾਰਾ ਕੁਛ ਕਰ ਲਿਆ ਤੇ ਉਹ ਡਿਜੀਟਲ ਡਾਟਾ ਕਲੈਕਟ ਕਰਕੇ ਹੁਣ ਚਾਰਜਸ਼ੀਟ ਦੇ ਨਾਲ ਜੋੜਨ ਦੀ ਤਿਆਰੀ ਹੈ। ਤੇ ਜੇ ਸੰਧੂ ਸਾਹਿਬ ਜਿਹੜੀਆਂ ਖਬਰਾਂ ਨੇ ਉਹ ਵਟਸਐਪ ਦੀ ਚੈਟਿੰਗ ਜਿਹੜੀ ਚਰਚਾ ਚ ਹੈ ਕਿ ਉਹ ਭਾਈ ਸਾਰਾ ਕੁਛ ਇਸ਼ਾਰੇ ਕਰਦੀ ਹੈ ਕਿ ਕਿਵੇਂ ਇਹਨਾਂ ਨੇ ਉਹਦੇ ਨਾਲ ਡੀਲ ਕੀਤੀ ਜਾਂ ਹੋਰ ਬਹੁਤ ਕੁਛ ਜਿਹੜੀਆਂ ਤਸਵੀਰਾਂ ਇਧਰੋਂ ਉਧਰੋਂ ਕੈਮਰਿਆਂ ਚੋਂ ਪੁਲਿਸ ਨੇ ਕਲੈਕਟ ਕਰ ਲਈਆਂ ਤੇ ਫਿਰ ਸਮਝ ਲਓ ਕਿ ਲਾਲਜੀਤ ਸਿੰਘ ਭੁੱਲਰ ਸਹਿਜੇ ਕਿਤੇ ਨਹੀਂ ਛੁੱਟਦਾ ਤੇ ਲਾਲਜੀਤ ਸਿੰਘ ਭੁੱਲਰ ਦੀ ਸੰਘੀ ਕੁੱਟੀ ਜਾਣੀ ਹੈ। ਹੁਣ ਪੰਜਾਬ ਪੁਲਿਸ ਕੁਛ ਤੇ ਆਪਣੀ ਛਵੀ ਲਈ ਕਰ ਰਹੀ ਹੈ ਤੇ ਕੁਛ ਜਿਹੜੀਆਂ ਖਬਰਾਂ ਇਹ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਦੋ ਚਾਰ ਜਾਂਦੇ ਤੇ ਜਾਣ, ਘੱਟੋ ਘੱਟ ਸਾਡੀ ਛਵੀ ਥੋੜੀ ਬਹੁਤੀ ਬਚ ਜਾਏ, ਉਧਰ ਨੂੰ ਗੱਲ ਜਾਂਦੀ ਜਾਪਦੀ ਹੈ। ਉਮੀਦ ਹੈ ਕਿ ਕੁਛ ਚੰਗਾ ਨਿਕਲ ਆਵੇਗਾ, ਕਿੰਨਾ ਕੁ ਨਿਕਲਦਾ ਉਹ ਆਉਣ ਵਾਲੇ ਦਿਨ ਦੱਸਣਗੇ।
0: ਜੀ ਰਮੇਸ਼ ਜੀ, ਤੁਸੀਂ ਪਾਰਟੀ ਦੀ ਛਵੀ ਦੀ ਗੱਲ ਕੀਤੀ ਪਰ ਦੂਜੇ ਪਾਸੇ ਪਾਰਟੀ ਦੀ ਛਵੀ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋ ਗਈ ਆ। ਸੋ ਇਹਦੇ ਇਹ ਪਟੀਸ਼ਨ ਦਾਇਰ ਕਿਹਨੇ ਕੀਤੀ ਆ, ਮਸਲਾ ਕੀ ਹੈ ਸਾਰਾ ਇਹ?
1: ਵੈਸੇ ਨਾ ਸੰਧੂ ਸਾਹਿਬ ਮੈਂ ਦੱਸਾਂ ਕਿ ਪਟੀਸ਼ਨਾਂ ਵੀ ਇੱਕ ਨਾ ਹੁਣ ਰਵਾਇਤੀ ਬਣ ਗਈ, ਇੱਕ ਪਰੰਪਰਾ ਹੀ ਬਣ ਗਈ ਕਿ ਜਿਹਦੇ ਬੋਝੇ ਚ ਪੈਸੇ ਆ ਜਾਂ ਜਿਹਨੂੰ ਪਤਾ ਪਟੀਸ਼ਨ ਕਿਵੇਂ ਦਾਇਰ ਕਰਨੀ ਆ, ਨਿੱਕੀ ਨਿੱਕੀ ਗੱਲ ਵੀ ਅਦਾਲਤਾਂ ਚ ਲੈ ਕੇ ਚਲੇ ਜਾਂਦੇ ਆ ਕੁਛ ਨਾਮ ਖੱਟਣ ਲਈ ਤੇ ਕੁਝ ਕਿਤੇ ਨਾ ਕਿਤੇ ਸਿਆਸੀ ਬਤਲਾਖੋਰੀ ਦੇ ਨਾਲ। ਦੋ ਪਟੀਸ਼ਨਾਂ ਦਾ ਮੈਂ ਸੰਧੂ ਸਾਹਿਬ ਜ਼ਿਕਰ ਕਰਦਾ, ਇੱਕ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਉਹ ਮੈਂ ਬਾਅਦ ਚ ਕਰਦਾ। ਇੱਕ ਪਟੀਸ਼ਨ ਜਿਹੜੀਆਂ ਨਾ ਪੰਜਾਬ ਚ ਵੋਟਾਂ ਪੈਣੀਆਂ ਨੇ ਕੱਲ, ਸ਼ਹਿਰੀ ਵੋਟਾਂ, ਉਹਨੂੰ ਲੈ ਕੇ ਇੱਕ ਪਟੀਸ਼ਨ ਹਾਈ ਕੋਰਟ ਚ ਦਰਜ ਕੀਤੀ ਗਈ ਸੀ ਕਿ ਅਸੀਂ ਚਾਹੁੰਦੇ ਹਾਂ EVM ਦੇ ਨਾਲ ਵੋਟਾਂ ਪੈਣ। ਹਾਲਾਂਕਿ ਮੈਂ ਉਦੋਂ ਹੀ ਕਿਹਾ ਸੀ ਕਿ EVM ਕਿੰਨੀ ਕੁ ਭਰੋਸੇਯੋਗ ਆ ਜਾਂ ਬੈਲਟ ਪੇਪਰ ਭਰੋਸੇਯੋਗ ਨਹੀਂ। ਅੱਧਾ ਭਾਰਤ ਕਹਿੰਦਾ ਬੈਲਟ ਪੇਪਰ ਨਾਲ ਪੈਣੀਆਂ ਚਾਹੀਦੀਆਂ। ਇੱਥੇ ਦੋ ਚਾਰ ਲੋਕ ਹਾਈ ਕੋਰਟ ਪਹੁੰਚ ਗਏ, ਹਾਈ ਕੋਰਟ ਨੇ ਖੈਰ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ ਇੱਕ ਤਰਕ ਦੇ ਕੇ 3 ਦਿਨ ਪਹਿਲਾਂ ਕਿ ਹੁਣ ਸਮਾਂ ਨਹੀਂ ਹੈ, ਹੁਣ ਜਿਵੇਂ ਪ੍ਰਸ਼ਾਸਨ ਨੇ ਤੱਕਿਆ ਉਹਨੂੰ ਵੋਟਾਂ ਕਰਾ ਲੈਂਦੋ, ਐਵੇਂ ਰੌਲਾ ਨਾ ਪਾਓ। ਚੰਗੀ ਗੱਲ ਸੀ, ਹੁਣ ਦੇਖੋ ਹੱਦ ਹੋ ਗਈ। ਉਹੀ ਲੋਕ ਸੁਪਰੀਮ ਕੋਰਟ ਚਲੇ ਗਏ ਅੱਜ ਕਿ ਨਹੀਂ ਜੀ ਪੰਜਾਬ ਚ EVM ਰਾਹੀਂ ਵੋਟਾਂ ਕਰਾਓ। ਇੱਦਾਂ ਦਾ ਕਿਹੜਾ ਹੈਗਾ ਸੁਪਰੀਮ ਕੋਰਟ ਤੋਂ ਗਿੱਦੜ ਸਿੰਘ ਕਿ ਉਹ ਉੱਥੋਂ ਫੈਸਲਾ ਸੁਣਾਵੇ ਤੇ ਇੱਥੇ ਬਟਨ ਦੱਬ ਦੇਵੇ ਤੇ ਇੱਥੇ EVM ਮਸ਼ੀਨਾਂ ਫਿੱਟ ਹੋ ਜਾਣੀਆਂ? ਕਿੱਡੇ ਵੱਡੇ ਪੱਧਰ ਤੇ ਸਾਰਾ ਕੁਛ ਤਿਆਰ ਕੀਤਾ, ਉਹ ਖਰਚਾ ਨੀ ਤੁਹਾਨੂੰ ਦਿਸਦਾ? ਤੁਸੀਂ ਉੱਥੇ ਤਰਕ ਦਿੰਦੇ ਹੋ ਕਿ ਇਹਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਜਿਵੇਂ EVM ਚ ਹੁੰਦਾ ਹੀ ਨਾ ਹੋਵੇ। ਫਿਰ ਦੂਜੇ ਪਾਸੇ ਕਹਿੰਦੇ ਜੀ ਪੇਪਰ ਖਰਾਬ ਹੁੰਦਾ। ਮੰਨ ਲਓ ਸੁਪਰੀਮ ਕੋਰਟ ਇਹ ਕਹਿ ਦੇ ਕਿ ਭਾਈ 5 ਦਿਨ ਰੋਕ ਕੇ ਵੋਟਾਂ ਕਰਾਉਣੀਆਂ ਤੇ EVM ਨਾ ਕਰਾਉਣੀਆਂ ਤੇ ਜਿਹੜੇ ਪੇਪਰ ਛਪ ਗਏ ਕੀ ਉਹ ਨੁਕਸਾਨ ਨਹੀਂ? ਸੋ ਏਦਾਂ ਦਾ ਬਹੁਤ ਕੁਛ ਚੱਲ ਰਿਹਾ ਜਿਹੜਾ ਐਵੇਂ ਜਿਹੜਾ ਕਹਿ ਲਈਏ ਕਿ ਸਸਤੀ ਸ਼ੋਹਰਤ ਖੱਟਣ ਲਈ ਜਾਂ ਖੌਰੂ ਪਾਉਣ ਦੇ ਲਈ ਜਾਂ ਸਿਆਸੀ ਦੁਰਭਾਵਨਾ ਦੇ ਨਾਲ ਜਿਹੜੀਆਂ ਪਟੀਸ਼ਨਾਂ ਦਾਇਰ ਕੀਤੀਆਂ ਜਾਂਦੀਆਂ। ਹੁਣ ਗੱਲ ਕਰਦੇ ਮੁੱਖ ਮੰਤਰੀ ਵਾਲੀ। ਹੁਣ ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਇਹ ਗੱਲ ਕਹਿਤੀ ਕਿ ਜੋ ਭਾਈ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਕੁੱਤਿਆਂ ਦੇ ਬਾਰੇ, ਅਸੀਂ ਇਹਨਾਂ ਵਿੱਚ ਪੰਜਾਬ ਚ ਲਾਗੂ ਕਰਾਂਗੇ। ਇੱਥੇ ਪੈ ਭਰਥੂ ਗਿਆ ਜੀ। ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਅਸੀਂ 12 ਕੁੱਤਿਆਂ ਨੂੰ ਮਾਰ ਦੇਣਾ ਜਿਵੇਂ ਉਸਨੇ ਗਲਾ ਘੁੱਟ ਕੇ ਮਾਰਨਾ ਹੋਵੇ। ਹੁਣ ਉਹਦੇ ਖਿਲਾਫ਼ ਪਟੀਸ਼ਨ ਚਲੇ ਗਈ ਜੀ। ਦੇਖੋ ਜੀ, ਪੰਜਾਬ ਦਾ ਮੁੱਖ ਮੰਤਰੀ ਤੇ ਕੁੱਤਿਆਂ ਨੂੰ ਮਾਰਨ ਲੱਗਾ। ਖੈਰ ਉਹ ਸੁਪਰੀਮ ਕੋਰਟ ਨੇ ਬੜੀ ਚੰਗੀ ਗੱਲ ਕੀਤੀ, ਉਹ ਕਹਿੰਦੇ ਚੁੱਕ ਲਓ ਇੱਥੋਂ ਪਟੀਸ਼ਨ। ਹੁਣ ਅਸੀਂ ਮੁੱਖ ਮੰਤਰੀ ਦੇ ਇੱਕ ਬਿਆਨ ਕਰਕੇ ਆਪਣੇ ਫੈਸਲੇ ਵਿੱਚ ਥੋੜੋ ਨਵੀਂ ਸੋਧ ਕਰ ਦੇਣੀ? ਜਾਓ ਕਹਿੰਦੇ ਹਾਈ ਕੋਰਟ ਜਾਓ ਜੇ ਤੁਹਾਨੂੰ ਕੋਈ ਇਤਰਾਜ਼ ਹੈ। ਭਾਰਤੀ ਸੁਪਰੀਮ ਕੋਰਟ ਨੇ ਸ਼ੁੱਧ ਪੰਜਾਬੀ ਚ ਕਹੀਏ ਝਾੜ ਝੰਬ ਕਰਕੇ ਵਾਪਸ ਭੇਜ ਦਿੱਤੇ ਹੈ। ਪਰੰਤੂ ਹਾਥੀ ਹੋ ਗਈ ਹੈ, ਇੱਥੇ ਮੁੱਖ ਮੰਤਰੀ ਦੇ ਬਿਆਨ ਤੇ ਵੀ ਪਟੀਸ਼ਨਾਂ ਦਾਇਰ ਹੋਣ ਲੱਗ ਪਈਆਂ। ਸੋ ਇਧਰਲੇ ਪਾਸੇ ਨੂੰ ਤਾਂ ਅਦਾਲਤਾਂ ਦੀ ਕਾਰਵਾਈ ਇਹਨਾਂ ਨੇ ਤੋਰ ਦਿੱਤੀ ਹੈ। ਜਿਹੜੇ ਫੈਸਲੇ ਹੋਣੇ ਚਾਹੀਦੇ ਹੈ ਉਹ ਲਟਕ ਰਹੇ ਹੈ, ਤੇ ਜਿਹੜੀਆਂ ਚੀਜ਼ਾਂ ਦਾ ਮੁੱਲ ਹੀ ਕੋਈ ਨੀ ਉੱਥੇ ਜਿਹੜੀਆਂ ਇੱਥੇ ਨਿੱਤ ਪਟੀਸ਼ਨਾਂ ਜਿਹੜੀਆਂ ਆਈ ਕਹਿ ਕੇ ਜੀ ਅਸੀਂ ਤੇ ਪਬਲਿਕ ਇੱਕ ਹਿੱਤ ਵਿੱਚ ਪਾਉਣੀ ਹੈ, ਸਾਡੀ ਤੇ ਸੁਣਵਾਈ 24 ਘੰਟਿਆਂ ਚ ਹੋਣੀ ਚਾਹੀਦੀ ਹੈ, ਉੱਧਰ ਜਿਹੜਾ ਵੱਡੇ ਪੱਧਰ ਤੇ ਨਿਆਂਪਾਲਿਕਾ ਦੀ ਐਨਰਜੀ ਲਗਾਈ ਜਾ ਰਹੀ ਹੈ।
0: ਜੀ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਤੋਂ ਜੁੜੇ ਹੋਏ ਨੇ ਖਬਰਾਂ ਦੀ ਸਾਂਝ ਪਰ ਨੇ ਤੁਹਾਡੇ ਨਾਲ, ਔਰ ਨਾਲ ਦੀ ਨਾਲ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਹਰਮਨ ਬੱਤਰਾ ਜੀ, ਮੌਰਗੇਜ ਬ੍ਰੋਕਰ ਨੇ। ਮੌਰਗੇਜ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਮੌਰਗੇਜ ਦੇ ਬਾਬਤ, ਤੁਸੀਂ ਹਰਮਨ ਬੱਤਰਾ ਨੂੰ ਯਾਦ ਰੱਖਣਾ, ਮੌਰਗੇਜ ਬ੍ਰੋਕਰ ਨੇ। 6859046768590000 ਚਾਹੇ ਤੁਹਾਡੀ ਪ੍ਰੀ ਅਪਰੂਵਲ ਦਾ ਕੋਈ ਸਵਾਲ, ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਬਾਰੇ ਕੋਈ ਸਵਾਲ, ਜਾਂ ਤੁਹਾਡੀ ਰੀਨਿਊਲ ਆ ਰਹੀ ਹੈ ਤਾਂ ਵੀ ਤੁਸੀਂ ਯਾਦ ਰੱਖਣਾ ਹੈ ਹਰਮਨ ਬੱਤਰਾ ਮੌਰਗੇਜ ਬ੍ਰੋਕਰ। ਸੋ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ, ਨਾਲ ਦੀ ਨਾਲ ਬਹੁਤ ਸਾਰੀਆਂ ਕਾਲਸ ਆ ਰਹੀਆਂ, ਮੈਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਇੱਕ ਖਬਰ ਨਾਲ ਹੋਰ ਸਾਂਝ ਪਾ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਰਮੇਸ਼ ਜੀ। ਉਸ ਤੋਂ ਬਾਅਦ ਫਿਰ ਆਪਾਂ ਕਾਲਸ ਦੇ ਵੱਲ ਚੱਲਦੇ ਹਾਂ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ, 905-673-3337 'ਤੇ। ਰਮੇਸ਼ ਜੀ, ਚੋਣਾਂ ਦਾ ਜ਼ਿਕਰ ਹੋ ਰਿਹਾ ਪਿਛਲੇ ਕਈ ਸਮੇਂ ਤੋਂ, ਚੋਣਾਂ ਦੀਆਂ ਖਬਰਾਂ ਆ ਰਹੀਆਂ ਕਿ ਵੋਟਾਂ ਦੀ ਬੜੀ ਤਿਆਰੀ, ਬੜਾ ਰੌਲਾ, ਆਮ ਆਦਮੀ ਪਾਰਟੀ ਵੱਲੋਂ ਬੜਾ ਇਸ ਟਾਈਮ ਜ਼ੋਰ ਸ਼ੋਰ ਨਾਲ ਆਪਣਾ ਪ੍ਰਚਾਰ ਕੀਤਾ ਜਾ ਰਿਹਾ। ਕੀ ਚੋਣਾਂ ਦੀ ਕੀ ਪੂਰੀ ਤਿਆਰੀ ਹੋ ਚੁੱਕੀ ਆ, ਜਾਂ ਇਹ ਜਿਹੜਾ ਡੰਕਾ ਕਦੇ ਸ਼ਹਿਰੀ ਚੋਣਾਂ ਆ ਗਈਆਂ ਕਦੇ, ਇਹ ਤਿਆਰੀ ਸਾਰੀਆਂ ਕਿੰਨਿਆਂ ਕੁ ਚਿਰ ਚੱਲਣਗੀਆਂ? ਮੈਨੂੰ ਲੱਗਦਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਪਿਛਲੇ ਕਈ ਸਮੇਂ, ਕਦੀ ਕੋਈ ਚੋਣ ਕਦੀ ਕੋਈ ਚੋਣ। ਜੀ
1: ਸੰਧੂ ਸਾਹਿਬ, ਮੈਂ ਸਭ ਤੋਂ ਨਾ ਇੱਕ ਤੁਹਾਨੂੰ ਬੜਾ ਹੀ ਇੱਥੇ ਹੈਰਾਨੀਜਨਕ ਤੱਥ ਦੱਸਦਾ। ਦੇਖੋ, ਵੋਟਾਂ ਭਾਰਤੀ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ ਹੈ
0: ਜੀ।
1: ਸਮਝ ਲਓ ਕਿ ਇਹੀ ਇੱਕ ਥੰਮ ਹੈ ਜਿਹੜਾ ਲੋਕਤੰਤਰ ਦਾ ਅਸਲ ਥੰਮ ਹੈ, ਔਰ ਹੈ ਵੀ ਹੈ, ਇਹ ਨਹੀਂ ਹੈ ਕਿ ਝੂਠ ਹੈ, ਇਹ ਸੱਚ ਹੈ ਗੱਲ। ਹੁਣ ਦੂਜੇ ਪਾਸੇ ਦੇਖੋ, ਭਾਰਤੀ ਚੋਣ ਕਮਿਸ਼ਨ ਤੇ ਸਭ ਨੂੰ ਪਤਾ ਕਿ ਭਾਰਤੀ ਚੋਣ ਕਮਿਸ਼ਨ ਹੈ, ਉੱਤੇ ਇੱਕ IAS ਅਫਸਰ ਹੁੰਦਾ ਹੈ, ਉਹਦੇ ਸਹਾਇਕ IAS ਹੁੰਦੇ ਆ, ਉਹਦਾ ਇੱਕ ਦਫ਼ਤਰ ਹੁੰਦਾ ਹੈ, ਇਵੇਂ ਪੰਜਾਬ ਰਾਜ ਜਾਂ ਵੱਖ ਵੱਖ ਸੂਬਿਆਂ ਦਾ ਚੋਣ ਕਮਿਸ਼ਨ ਹੁੰਦਾ ਹੈ। ਪਰੰਤੂ ਸੰਧੂ ਸਾਹਿਬ, ਇਹ ਤੋਂ ਹੇਠਾਂ ਆ ਜਾਈਏ, ਜਿਹਨੂੰ ਆਪਾਂ ਅਮਲਾ ਫੈਲਾ ਕਹਿੰਦੇ ਹਾਂ, ਕਿਉਂਕਿ ਵੋਟਾਂ ਪਵਾਉਣੀਆਂ, ਵੋਟਾਂ ਪਵਾਉਣ ਲਈ ਤਿਆਰੀਆਂ ਕਰਨੀਆਂ, ਚਾਹੇ ਉਹ ਉਮੀਦਵਾਰ ਦੇ ਪੇਪਰ ਲੈਣ ਵਾਲੀ ਗੱਲ ਹੈ ਕਿ ਪੇਪਰ ਦਾਖਲ ਕਰਨੇ ਉਮੀਦਵਾਰਾਂ ਨੇ, ਫਿਰ ਪੇਪਰਾਂ ਦੀ ਜਾਂਚ ਕਰਨੀ, ਫਿਰ ਉਹ ਸਮੁੱਚਾ ਸਾਰਾ ਕੁਛ ਉਹਨਾਂ ਨੂੰ ਚੋਣ ਨਿਸ਼ਾਨ ਦੇ ਕੇ ਚਾਹੇ EVM ਮਸ਼ੀਨਾਂ ਤਿਆਰ ਕਰ ਲਓ, ਚਾਹੇ ਬੈਲਟ ਪੇਪਰ ਛਪਾ ਲਓ, ਫਿਰ ਜਿਹਨਾਂ ਨੇ ਵੋਟਾਂ ਪਵਾਉਣੀਆਂ ਉਹ ਟੀਮਾਂ, ਤੇ ਫਿਰ ਉਸ ਤੋਂ ਅੱਗੇ ਜਿਹਨਾਂ ਨੇ ਗਿਣਤੀ ਕਰਨੀ ਹੈ। ਸੰਧੂ ਸਾਹਿਬ, ਇਹ ਅਮਲਾ ਫੈਲਾ ਚੋਣ ਕਮਿਸ਼ਨ ਦਾ ਅਮਲਾ ਫੈਲਾ ਨਹੀਂ ਹੁੰਦਾ, ਇਹ ਵੱਖ ਵੱਖ ਵਿਭਾਗਾਂ ਦਾ ਮੌਕੇ ਤੇ ਆਧਾਰ ਲਿਆ ਅਮਲਾ ਫੈਲਾ ਹੁੰਦਾ ਹੈ, ਜਿਹਨਾਂ ਨੂੰ ਚੋਣ ਕਮਿਸ਼ਨ ਦੇ ਹੁਕਮਾਂ ਤੇ ਵਰਤਿਆ ਜਾਂਦਾ ਹੈ। ਔਰ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵਰਤ ਹੁੰਦੇ ਨੇ ਉਹ ਹੁੰਦੇ ਨੇ ਅਧਿਆਪਕ। ਔਰ ਤੁਸੀਂ ਦੇਖ ਲਓ, ਵੋਟਾਂ ਤੇ ਮੁੱਕਦੀਆਂ ਹੀ ਨਹੀਂ, ਮੈਨੂੰ ਲੱਗਦਾ 6 ਮਹੀਨੇ ਮਸਾਂ ਹੀ ਪੈਂਦੇ ਆ, 6 ਮਹੀਨੇ ਸਾਲ ਕੋਈ ਨਾ ਕੋਈ ਵੋਟਾਂ। ਭਾਵ ਕਿ ਚੋਣ ਕਮਿਸ਼ਨ ਦਾ ਕੋਈ ਏਦਾਂ ਦਾ ਅਮਲਾ ਫੈਲਾ ਨਹੀਂ ਹੈ, ਪਰੰਤੂ ਏਡਾ ਵੱਡਾ ਉਹ ਤੰਤਰ ਅਪਰੇਟ ਕਰਦਾ, ਤੇ ਤੰਤਰ ਅਪਰੇਟ ਕਰਦਾ ਦੂਜੇ ਵਿਭਾਗਾਂ ਦੇ ਨਾਲ, ਤੇ ਦੂਜੇ ਵਿਭਾਗਾਂ ਦੇ ਬਹੁਤ ਸਾਰੇ ਅਧਿਕਾਰੀ ਕਿੰਨੇ ਲੰਬਾ ਸਮਾਂ, ਭਾਵ ਕਿ 5-5 ਸਾਲ ਡੈਪੂਟੇਸ਼ਨ ਤੇ ਰਹਿੰਦੇ ਆ ਇਹਨਾਂ ਚੋਣ ਕਮਿਸ਼ਨ ਦੇ ਅਧੀਨ ਕੰਮ ਕਰਨ ਨੂੰ। ਇਹ ਇੱਥੋਂ ਦੇ ਢਾਂਚੇ ਦੀ ਇੱਕ ਬਹੁਤ ਵੱਡੀ ਬੁਰਾਈ ਹੈ ਕਿ ਸਭ ਤੋਂ ਡਿਵੈਲਪ, ਸਭ ਤੋਂ ਵੱਡਾ ਢਾਂਚਾ, ਲੋਕਤੰਤਰ ਦੀ ਬੁਨਿਆਦ ਵਾਲਾ, ਉਹ ਕੇਵਲ ਤੇ ਕੇਵਲ ਆਧਾਰ ਲਏ ਵਕਤੀ ਤੌਰ ਤੇ ਮੁਲਾਜ਼ਮਾਂ ਦੇ ਸਿਰ ਤੇ ਚੱਲਦਾ, ਆਪਣਾ ਕੋਈ ਢਾਂਚਾ ਹੇਠਾਂ ਹੈ ਹੀ ਨਹੀਂ, ਤੇ ਇਸ ਕਰਕੇ ਉਹ ਚ ਇੱਕ ਸਾਰਤਾ ਦੀ ਕਮੀ ਵੀ ਹੈ। ਹੁਣ ਤੁਸੀਂ ਸ਼ਹਿਰੀ ਚੋਣਾਂ ਦਾ ਜ਼ਿਕਰ ਕੀਤਾ, ਤਾਜ਼ਾ ਤਰੀਨ ਹੁਣੇ ਅੱਧਾ ਪੌਣਾ ਘੰਟਾ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਹੁਕਮ ਦਿੱਤੇ ਹੈ। ਹੁਕਮ ਇਹ ਦਿੱਤੇ ਕਿ ਜਿੱਥੇ ਜਿੱਥੇ ਵੋਟਾਂ ਪੈਣੀਆਂ, ਜਿਹਨੂੰ ਆਪਾਂ ਸ਼ਹਿਰੀ ਵੋਟਾਂ ਕਹਿੰਦੇ ਹਾਂ
0: ਜੀ,
1: ਉੱਥੇ ਹਰੇਕ ਜਗ੍ਹਾ ਅਬਜ਼ਰਵਰ ਲਾਓ। ਹੁਣ ਅਬਜ਼ਰਵਰ ਲਾਉਣ ਦਾ ਹੁਕਮ ਤਾਂ ਕੀਤਾ, ਅਕਾਲੀ ਦਲ ਨੇ ਜਾ ਕੇ ਰਿੱਟ ਪਟੀਸ਼ਨ ਪਾਈ ਸੀ, ਉਹ ਕਹਿੰਦੇ ਸਾਨੂੰ ਤੇ ਸ਼ੱਕ ਹੈ ਜੀ। ਹੁਣ ਸ਼ੱਕ ਅਕਾਲੀ ਦਲ ਕਰੇ ਵੀ ਕਿਉਂ ਨਾ, ਜਦੋਂ ਇਹਨਾਂ ਦਾ ਤਲਵੰਤ ਸਿੰਘ ਬਾਜੀਕਰ ਛਤਰਾਣਾ ਚ ਖੜ ਕੇ ਵਿਧਾਇਕ ਜਿਹੜਾ ਆਮ ਆਦਮੀ ਪਾਰਟੀ ਦਾ ਕਹਿ ਕੇ ਗਿਆ ਸ਼ਰੇਆਮ ਕਿ ਭਾਈ ਵੋਟਾਂ ਸਾਨੂੰ ਪਾਇਓ, ਨਹੀਂ ਤੇ ਫਿਰ ਆਪਾਂ ਨੂੰ ਦਰਵਾਜ਼ੇ ਬੰਦ ਕਰਕੇ ਗੜਬੜੀਆਂ ਕਰਨੀਆਂ ਪੈਣੀਆਂ, ਇਹ ਸ਼ਬਦ ਮੇਰੇ ਨਹੀਂ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸ਼ਬਦ ਹੈ। ਸੋ ਆਹ ਕੁਛ ਤੇ ਇੱਥੇ ਚੱਲਣ ਲੱਗਾ। ਉਵੇਂ ਸੰਧੂ ਸਾਹਿਬ, ਕੱਲ ਵੋਟਾਂ ਪੈਣੀਆਂ, ਵੋਟਾਂ ਵਿੱਚ 8 ਵੱਡੇ ਸ਼ਹਿਰ ਹੈ ਜਿਹਨੂੰ ਆਪਾਂ ਨਗਰ ਨਿਗਮ ਆਖਦੇ ਹਾਂ, ਜਿਹ ਚ ਮੋਹਾਲੀ ਹੈ, ਜਿਹ ਚ ਬਠਿੰਡਾ ਆ, ਜਿਹ ਚ ਅਬੋਹਰ ਹੈ, ਬਰਨਾਲਾ ਆ, ਕਪੂਰਥਲਾ ਆ, ਮੋਗਾ ਆ, ਤੇ ਜਿਹਦੇ ਵਿੱਚ ਬਟਾਲਾ ਤੇ ਪਠਾਨਕੋਟ ਹੈ। ਇਹ ਤੋਂ ਇਲਾਵਾ ਲਗਭਗ ਜਿਹੜਾ 100 ਤੋਂ ਕਰੀਬ ਜਿਹੜੀਆਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਨੇ, ਔਰ ਕੱਲ ਵੋਟਾਂ ਪੈਣੀਆਂ, ਅੱਜ ਬਕਾਇਦਾ ਤਿਆਰੀਆਂ ਹੋ ਚੁੱਕੀਆਂ, ਟੀਮਾਂ ਰਵਾਨਾ ਹੋ ਚੁੱਕੀਆਂ ਜਿੱਥੇ ਜਿੱਥੇ ਵੋਟਾਂ ਪੈਣੀਆਂ, ਬੈਲਟ ਪੇਪਰ ਨਾਲ ਵੋਟਾਂ ਪੈਣ ਜਾ ਰਹੀਆਂ। ਔਰ ਇੱਥੇ ਮੈਂ ਇਹ ਵੀ ਦੱਸਦਾ ਕਿ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਉਮੀਦਵਾਰ ਖੜੇ ਕਰਨ ਵਾਲੀ ਪਾਰਟੀ ਹੈ, ਜਿਸਨੇ ਕਰੀਬ ਕਰੀਬ 1800 ਉਮੀਦਵਾਰ ਖੜੇ ਕੀਤੇ ਹੈ। ਦੂਜੇ ਨੰਬਰ ਤੇ ਅਸੀਂ ਕਹਿ ਸਕਦੇ ਕਾਂਗਰਸ ਹੈ, ਜਿਹਨੇ 1500 ਉਮੀਦਵਾਰ ਖੜੇ ਕੀਤੇ ਹੈ, ਤੇ ਤੀਜੇ ਨੰਬਰ ਤੇ ਭਾਜਪਾ, ਤੇ ਚੌਥੇ ਨੰਬਰ ਤੇ ਅਕਾਲੀ ਦਲ ਹੈ ਜਿਨ੍ਹਾਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਹੈ। ਸੋ ਗਿਣਤੀ 29 ਨੂੰ ਹੋਣੀ ਹੈ, ਤਿਆਰੀਆਂ ਇਸ ਵੇਲੇ ਸੰਧੂ ਸਾਹਿਬ ਜ਼ੋਰਾਂ ਸ਼ੋਰਾਂ ਨਾਲ ਵੋਟਾਂ ਦੀਆਂ ਸ਼ੁਰੂ ਹੋ ਗਈਆਂ, ਉਵੇਂ ਵੋਟਾਂ ਕੱਲ ਪੈਣੀਆਂ।
0: ਜੀ ਬਿਲਕੁਲ, ਬਹੁਤ ਸਾਰੀਆਂ ਕਾਲਜ ਆ, ਸੋ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਸਾਰੀਆਂ ਕਾਲ ਲਈਏ, ਪਰ ਪਲੀਜ਼ ਸਾਡੀ ਬੇਨਤੀ ਸਵੀਕਾਰ ਕਰਿਓ, ਬਸ 20 ਤੋਂ 30 ਸਕਿੰਟ ਜੇ ਕੋਸ਼ਿਸ਼ ਕਰਿਓ ਆਪਣੇ ਸਵਾਲ, ਜੇ ਤੁਸੀਂ ਆਪਣੇ ਜਿਹੜੇ ਵੀ ਰਮੇਸ਼ ਜੀ ਉਹਨਾਂ ਨਾਲ ਰੱਖਣੇ ਆ, 20 ਤੋਂ 30 ਸਕਿੰਟ ਦੇ ਵਿੱਚ ਬਸ ਦੱਸ ਦਿਓ, ਕਿ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਸੀਮਿਤ ਆ। ਅਤੇ ਕਹਿੰਦੇ ਕਿ ਲਾਹ ਦੇ ਦਿਲ ਤੋਂ ਭਾਰ ਜੋ ਚੁੱਕੀ ਫਿਰਦਾ ਏ, ਦੱਬ ਲਏਗਾ ਤੈਨੂੰ ਹੰਕਾਰ ਜੋ ਚੁੱਕੀ ਫਿਰਦਾ ਏ, ਬਹੁਤ ਸਾਰੀਆਂ ਕਾਲਜ, ਥੈਂਕ ਯੂ ਸੋ ਮੱਚ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ ਨਵ ਏਅਰ ਕੰਫਰਟ, ਸੰਧੂ ਸਾਹਿਬ ਸ਼ਾਮ ਵਾਲੇ ਪ੍ਰੋਗਰਾਮ ਦੇ ਪੱਕੇ ਮਰੀਜ਼ ਨੇ ਜੀ। ਸਰ ਸਤਿ ਸ਼੍ਰੀ ਅਕਾਲ, 1610 ਤੁਸੀਂ ਆਉਂਦੇ ਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਛੋਟੇ ਜਿਹੇ ਦੋ ਸਵਾਲ ਨੇ ਜੀ। ਇੱਕ ਤਾਂ ਮਾਰਕੋ ਰੂਬੀਓ ਸਾਹਿਬ ਆਏ ਹੋਏ ਨੇ ਜੇ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਇੰਡੀਆ ਪਾਕਿਸਤਾਨ ਦੇ ਬਾਰੇ
0: ਜੀ।
2: ਉਹ ਕਹਿੰਦੇ ਸਾਡੇ ਇੰਡੀਆ ਨਾਲ ਸਟ੍ਰੈਟੇਜਿਕ ਰਿਲੇਸ਼ਨ ਹੈ ਤੇ ਪਾਕਿਸਤਾਨ ਨਾਲ ਸਾਡੇ ਟੈਕਟੀਕਲ ਰਿਲੇਸ਼ਨ ਹੈ, ਤੇ ਮਾੜਾ ਜਿਹਾ ਮੈਨੂੰ ਤਾਂ ਪਤਾ ਲੱਗ ਗਿਆ ਸੀ, ਮੈਂ ਰਮੇਸ਼ ਜੀ ਤੋਂ ਜਾਣਨਾ ਚਾਹੁੰਦਾ ਤੇ ਇਹਦਾ ਮਾੜਾ ਦੱਸਿਓ ਸਾਨੂੰ ਵੀ ਕੀ ਉਹਨਾਂ ਦੋਵਾਂ ਦੇ ਹੈਗਾ ਵਾ। ਤੇ ਇੱਕ ਦੂਸਰਾ ਪੁੱਛਣਾ ਸੀ, ਜਿਹੜਾ ਜਿਹੜਾ ਦੂਜੇ ਦਿਨ ਸੁਣਦੇ ਨੇ ਇੱਥੇ ਇਲੈਕਸ਼ਨ ਉੱਥੇ ਇਲੈਕਸ਼ਨ, ਤੇ ਸਾਰੇ ਇਲੈਕਸ਼ਨ ਇੱਕ ਵਾਰੀ ਬਿੱਲ ਇਹਨਾਂ ਨੇ ਪਾਸ ਕੀਤਾ ਸੀ, ਇਕੱਠੇ ਇਲੈਕਸ਼ਨ ਹੋਣੇ ਤਾਂ ਉਹਦਾ ਕੀ ਬਣਿਆ ਜੀ?
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਤਾਂ ਜਿਹੜਾ ਇਕੱਠੇ ਇਲੈਕਸ਼ਨ ਕਰਾਉਣ ਵਾਲੀ ਗੱਲ ਹੈ, ਇਹ ਭਾਰਤ ਵਿੱਚ ਇੱਕ ਵੱਡੀ ਸੰਵਿਧਾਨਿਕ ਸੋਧ ਤਹਿਤ ਹੀ ਹੋ ਪਾਉਣਾ ਹੈ, ਜਿਹਦੇ ਵਿੱਚ ਵੱਖ ਵੱਖ ਸੂਬੇ ਵੱਖ ਵੱਖ ਪੋਲੀਟੀਕਲ ਪਾਰਟੀਆਂ ਇੱਕ ਮਤ ਨਹੀਂ ਹੈ। ਹਾਲਾਂਕਿ ਇੱਥੇ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ 2029 ਵਾਲੀਆਂ ਵੋਟਾਂ ਲੋਕ ਸਭਾ ਦੀਆਂ ਤੇ ਨਾਲ ਹੀ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਇਕੱਠੀਆਂ ਹੋਣ। ਉਹਦੇ ਵਿੱਚ ਕਈ ਸਾਰੇ ਕਾਰਨ ਹੈ ਸਰੋਤਿਓ, ਅਸੀਂ ਉਸ ਲੰਬੇ ਚੱਕਰ 'ਚ ਅੱਜ ਨਾ ਪਈਏ, ਫਿਰ ਕਿਤੇ ਚਰਚਾ ਕਰ ਲਾਂਗੇ। ਉਹਦੇ ਕਾਰਨ ਹੈ ਕਿਉਂਕਿ ਉਹਦੇ ਵਿੱਚ ਜਿੱਥੇ ਗੜਬੜੀ ਦੇ ਆਸਾਰ ਵਿਰੋਧੀ ਦੱਸ ਰਹੇ ਆ, ਉਹ ਤੋਂ ਇਲਾਵਾ ਕੁਛ ਟੈਕਨੀਕਲ ਪੱਖ ਹੈ, ਔਰ ਸਭ ਤੋਂ ਵੱਡਾ ਤਰਕ ਇਹ ਆ ਕਿ ਇਹ ਸੰਭਵ ਨਹੀਂ ਹੋ ਪਾਉਣਾ ਲੰਬਾ ਸਮਾਂ। ਹੋ ਸਕਦਾ ਅਸੀਂ 5-7-10 ਸਾਲ ਬਾਕੀ 1-2 ਟਰਮਾਂ ਕਰ ਲਈਏ, ਜਦੋਂ ਵਿੱਚ ਵਿਚਾਲੇ ਕੋਈ ਸਰਕਾਰ ਡਿੱਗ ਜਾਂਦੀ ਹੈ ਜਾਂ ਕਿਸੇ ਕਾਰਨ ਢੱਟ ਜਾਂਦੀ ਹੈ ਜਾਂ ਢਾ ਦਿੱਤੀ ਜਾਂਦੀ ਹੈ, ਕੀ ਫਿਰ ਉੱਥੇ ਇੰਤਜ਼ਾਰ ਕੀਤਾ ਜਾਵੇਗਾ ਲੰਬੇ ਸਮੇਂ? ਸੋ ਏਦਾਂ ਦੀ ਬਹੁਤ ਸਾਰੇ ਟੈਕਨੀਕਲ ਚੀਜ਼ਾਂ ਵੀ ਹੈਗੀਆਂ ਆ। ਗੱਲਬਾਤ ਜ਼ਰੂਰ ਭਾਰਤ ਵਿੱਚ ਚੱਲਦੀ ਹੈ, ਉਵੇਂ ਸਰੋਤਿਓ ਦੱਸਦਾ ਕਿ ਇਕੱਲਾ MLA ਤੇ MP ਦਾ ਰੌਲਾ ਨਹੀਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਨੇ ਇੱਕ ਸਮੇਂ ਇਹਦੀ ਬੜੀ ਅਹਿਮੀਅਤ ਹੁੰਦੀ ਸੀ। ਮਾਫ ਕਰਨਾ, ਸੱਚ ਇਹ ਹੈ ਕਿ ਅੱਜ ਦੇ ਸਮੇਂ ਉਹਦੀ ਭੋਰਾ ਵੀ ਅਹਿਮੀਅਤ ਨਹੀਂ, ਪਰੰਤੂ ਵੋਟਾਂ ਉਹ ਬਹੁਤ ਵੱਡੇ ਪੱਧਰ ਤੇ ਹੁੰਦੀਆਂ, ਕੱਲੀਆਂ ਪੰਜਾਬ 'ਚ ਨਹੀਂ ਹੁੰਦੀਆਂ, ਭਾਰਤ ਦੇ ਹੋਰ ਸੂਬਿਆਂ 'ਚ ਵੀ ਹੁੰਦੀਆਂ। ਸੋ ਇਹੋ ਜਿਹੀਆਂ ਚੀਜ਼ਾਂ 'ਚ ਵੀ ਮੈਨੂੰ ਲੱਗਦਾ ਕਿ ਸਾਨੂੰ ਤੁਹਾਨੂੰ ਚਰਚਾ ਕਰਕੇ ਮੰਗ ਕਰ ਲੈਣੀ ਚਾਹੀਦੀ ਕਿ ਇਹਨੂੰ ਸੰਕੋਚ ਲਓ, ਸੰਕੋਚ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਰੇ ਪਿੰਡ ਨੂੰ ਫਾਹੇ ਦਿੰਦੇ ਹੋ ਵੱਡੇ ਪੱਧਰ ਤੇ, ਕੱਲੀਆਂ ਸਰਪੰਚਾਂ ਦੀਆਂ ਵੋਟਾਂ ਕਰਾ ਲਓ, ਕਿਵੇਂ ਰਾਜ ਸਭਾ ਦੇ ਵਿੱਚ MLA ਵੋਟਾਂ ਪਾਉਂਦੇ ਆ। ਸੋ ਬਹੁਤ ਸਾਰੇ ਢੰਗ ਨਵੇਂ ਲੱਭਣੇ ਪੈਣਗੇ। ਮੈਂ ਸਹਿਮਤ ਹਾਂ ਕਿਉਂਕਿ ਵੋਟਾਂ ਜ਼ਿਆਦਾ ਆ, ਕੰਮ ਘੱਟ ਆ, ਇੱਥੇ ਜਥੇਦਾਰੀਆਂ ਹੀ ਲੱਭਦੇ ਆ, ਇਸ ਤੋਂ ਇਲਾਵਾ ਕੰਮ ਕੋਈ ਨਹੀਂ। ਉਹ ਜਥੇਦਾਰੀਆਂ ਨੇ ਕੰਮ ਖਰਾਬ ਕੀਤਾ, ਮੈਂ ਵੋਟਾਂ ਵਾਲੀ ਗੱਲਾਂ ਸਹੀ ਹੈ। ਜਿਹੜੀ ਰਹੀ ਗੱਲ ਭਾਰਤ ਦੇ ਦੌਰੇ ਦੀ, ਅਮਰੀਕਾ ਦੇ ਵਿਦੇਸ਼ ਮੰਤਰੀ ਦੀ, ਸਰੋਤਿਓ ਅੱਜ ਦਾ ਦਿਨ ਇੰਤਜ਼ਾਰ ਕਰੋ ਕਿਉਂਕਿ ਅੱਜ ਸੰਭਾਵਨਾ, ਮਾਫ ਕਰਨਾ, ਭਾਰਤੀ ਸਮੇਂ ਦੇ ਕੱਲ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ, ਉਹ ਪ੍ਰੈਸ ਵਾਰਤਾ 'ਚ ਵੇਖਦੇ ਫਿਰ ਕੀ ਕਹਿੰਦੇ ਆ ਉਹ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਸੈਸ਼ਨ ਨੂੰ ਸਪੌਂਸਰ ਕਰਨਾ ਜੀ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਡਿਸੇਬਿਲਟੀ ਇੰਸ਼ੋਰੈਂਸ, ਜਾਂ ਤੁਸੀਂ ਹੈਲਥ ਡੈਂਟਲ ਪਲਾਨ ਅਤੇ ਇਨਵੈਸਟਮੈਂਟ ਪਲਾਨ ਦੀ ਗੱਲਬਾਤ ਕਰਨੀ ਹੈ, ਤਾਂ ਹਰਪ੍ਰੀਤ ਸੈਣੀ ਨੂੰ ਟੌਪ ਚੁਆਇਸ ਇੰਸ਼ੋਰੈਂਸ ਤੋਂ ਯਾਦ ਰੱਖਣਾ 416-816-5500, 416-817-6500, ਹਰਪ੍ਰੀਤ ਸੈਣੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਗਿੱਲ ਸਾਹਿਬ ਤੁਸੀਂ ਆਉਂਦੇ ਹੋ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਮੈਂ ਜੀ ਸੋਰੀ, ਮੈਂ ਕੱਲ੍ਹ ਕੀਤਾ ਸੀ ਇੰਡੀਆ ਦੀ ਵਾਦੀ ਬਾਰੇ ਗੱਲ ਕੀਤੀ ਸੀ ਮੈਂ ਜੀ, ਤੇ ਰਮੇਸ਼ ਯਾਰਪੁਰ ਜੀ ਕਹਿੰਦੇ ਸੀ ਵੀ ਚਾਈਨਾ ਦੀ ਵਾਦੀ ਵੀ ਥੋੜੀ ਜਿਹੀ ਨਾ ਘੱਟ ਆ, ਪਰ ਉਹ ਵੀ ਕੰਟਰੋਲ ਕਰਦੇ ਆ ਜਿੱਦਾਂ ਉਹਨਾਂ ਸਾਰੇ ਕੰਮ ਲੋਕੀ ਕਰਦੇ ਆ ਜੀ। ਤੇ ਮੇਰੇ ਖਿਆਲ 'ਚ ਮੇਰਾ ਵਿਚਾਰ ਆਪਣਾ ਜੀ, ਕੁਝ ਉਹਦਾ ਏਰੀਆ ਨਾ ਜੀ ਇੰਡੀਆ ਨਾਲ, ਚਲੋ ਬਹੁਤਾ ਕਹਿੰਦੇ ਮੈਨੂੰ ਪੱਕਾ ਤੇ ਮੈਨੂੰ ਪਤਾ ਨੀ, ਮੈਂ ਕਹਿ ਸਕਦਾ ਵੀ 1.5 ਤੇ ਚਲੋ ਹੋਊਗਾ ਹੈਗਾ ਨਾ ਜੀ, ਮੈਂ ਕਿਹਾ ਜੀ ਇੰਡੀਆ ਪਰ ਸਕੇਅਰ ਕਿਲੋਮੀਟਰ ਹਿਸਾਬ ਨਾਲ ਜੀ, ਤੇ ਉੱਥੇ ਨਾਲੇ ਉਹਨਾਂ ਦਾ ਕੰਟਰੋਲ ਆ ਪੂਰਾ। ਦੇਖੋ ਜੀ ਇਹਨੇ ਵੀ ਇੰਡੀਆ ਕੋਰਟ ਵਿੱਚ ਸਾਲ ਲੱਗ ਜਾਂਦੇ ਆ ਜੀ, ਜਾਂ ਸਾਲਾਂ ਬੱਧੀ ਉੱਥੇ ਤੇ ਵੀਕ ਚ ਥੋੜੇ ਵੀਕ ਚ ਹੀ ਸਾਰਾ ਨਿਬੇੜ ਦਿੰਦੇ ਜੀ, ਫੈਸਲਾ ਕਰ ਦਿੰਦੇ ਜੀ। ਹੁਣ ਇਹ ਪਤਾ ਨੀ ਫਿਰ ਇੰਡੀਆ ਦਾ ਹੁਣ ਜੇ ਹੁਣ ਜਿਸ ਤਰ੍ਹਾਂ ਵਾਦੀ ਇਸ ਤਰ੍ਹਾਂ ਵਾਦੀ ਰਹੀ ਤੇ ਉਸ ਨੂੰ ਲੋ ਵੀ ਸਾਰੀ ਸਭ ਕੁਛ
0: ਜੀ ਬਹੁਤ ਸ਼ੁਕਰੀਆ ਜੀ,
3: ਚਲੋ ਇੰਨਾ
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਬਈ ਸਰੋਤੇ ਇਸ ਤਰ੍ਹਾਂ ਸੀ, ਇਹ ਗੱਲ ਠੀਕ ਹੈ, ਮੈਂ ਕੱਲ ਇੱਕ ਤਰਕ ਦਿੱਤਾ ਸੀ ਕਿ ਅਸੀਂ ਨਾ ਛੋਟੇ ਹੁੰਦੇ ਤੋਂ ਪੜ੍ਹਦੇ ਆ ਰਹੇ ਹਾਂ, ਆਬਾਦੀ ਵੱਧ ਨੁਕਸਾਨ ਵੀ ਹੈ ਤੇ ਆਬਾਦੀ ਵੱਧ, ਜਿਵੇਂ ਉੱਥੇ ਲਿਖਿਆ ਹੁੰਦਾ ਸੀ ਮੈਨੂੰ ਯਾਦ ਆ ਜਾਂਦੇ ਉਹ ਸ਼ਬਦ, ਵੱਧ ਆਬਾਦੀ ਕਿਸੇ ਦੇਸ਼ ਲਈ ਸ਼ਰਾਪ ਵੀ ਹੈ ਤੇ ਵੱਧ ਆਬਾਦੀ ਕਿਸੇ ਦੇਸ਼ ਦੇ ਲਈ ਕਮਾਈ ਦਾ ਹੱਥ ਵੀ ਬਣ ਸਕਦੀ ਹੈ। ਦੇਖੋ ਦੋਨੋਂ ਹੀ ਤਰਕ ਹੈ। ਹੁਣ ਬੜੀ ਸਿੱਧੀ ਗੱਲ ਹੈ ਕਿ ਅੱਜ ਦੇ ਹਾਲਾਤਾਂ ਚ ਰਹਿ ਕੇ ਜਦੋਂ ਅਸੀਂ ਗੱਲ ਕਰਾਂਗੇ, ਇੱਥੇ ਆਬਾਦੀ ਘੱਟ ਕਰੋ ਘੱਟ ਕਰੋ ਇਹ ਨਾਰੇ ਦੇ ਨਾਲ ਗੱਲ ਨਹੀਂ ਬਣਨੀ। ਇੱਥੇ ਤੇ ਉਲਟ ਸ਼ੁਰੂ ਹੋ ਗਈ, ਮੈਂ ਉਦਾਹਰਣ ਦਿੱਤੀ ਆਂਧਰਾ ਪ੍ਰਦੇਸ਼ ਦੀ, ਆਂਧਰਾ ਪ੍ਰਦੇਸ਼ ਦੇ ਵਿੱਚ ਸੰਧੂ ਸਾਹਿਬ ਉੱਥੋਂ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਹੜਾ ਦੂਸਰਾ ਬੱਚਾ ਜਨਮੇਗਾ ਉਹਨੂੰ ਅਸੀਂ ਇੰਨੇ ਰੁਪਏ ਦੇਵਾਂਗੇ, ਸ਼ਾਇਦ 25,000। ਜੇ ਤੁਸੀਂ ਤੀਸਰੇ ਬੱਚੇ ਨੂੰ ਜਨਮ ਦਿੰਦੇ ਹੋ ਤੇ ਅਸੀਂ 40,000 ਦੇਵਾਂਗੇ
0: ਜੀ,
1: ਜੇ ਚੌਥੇ ਬੱਚੇ ਨੂੰ ਦਿੰਦੇ ਹੋ ਤਾਂ 90,000 ਦੇਵਾਂਗੇ। ਭਾਰਤੀ ਵੱਧ ਬੱਚੇ ਜਨਮ ਲੈਣ ਵਾਲੇ ਨੂੰ ਕਹਿੰਦੇ ਕਿ ਸਾਡੇ ਸੂਬੇ ਦੀ ਆਬਾਦੀ ਘੱਟ ਰਹੀ। ਆਂਧਰਾ ਪ੍ਰਦੇਸ਼ ਦੀ ਗੱਲ ਹੈ, ਭਾਰਤ ਦੇ ਇੱਕ ਸੂਬੇ ਦੀ। ਹੋਰ ਵੱਖ ਵੱਖ ਧਰਮ ਭਾਰਤ ਦੇ ਵਿੱਚ, ਵੱਖ ਵੱਖ ਧਰਮਾਂ ਦੇ ਜਿਹੜੇ ਵੱਡੇ ਕਹਿ ਲਈਏ ਕਿ ਧਰਮ ਦੇ ਗੁਰੂ ਹੁੰਦੇ ਨੇ, ਚਾਹੇ ਉਹ ਹਿੰਦੂਆਂ ਦੀ ਗੱਲ ਹੈ ਜਾਂ ਹੋਰ ਹੈ, ਉਹ ਕਹਿੰਦੇ ਕਿ ਭਾਈ ਜਿਹੜਾ ਹੈਗਾ ਆਬਾਦੀ ਵਧਾਓ। ਸੋ ਇਸ ਕਰਕੇ ਇਹ ਭਾਰਤ ਵਿੱਚ ਮੈਨੂੰ ਲੱਗਦਾ ਕਿ ਮੌਕੇ ਤੇ ਹਾਲਾਤਾਂ ਤੇ ਜਿੰਨੀ ਵੀ ਆਬਾਦੀ ਹੈਗੀ ਹੈ ਉਹਨੂੰ ਅਸੀਂ ਕਿਵੇਂ ਯੂਟੀਲਾਈਜ਼ ਕਰਕੇ ਇੱਥੇ ਦੀ ਡਿਵੈਲਪਮੈਂਟ ਕਰਨੀ, ਉੱਧਰ ਚਰਚਾ ਕਰ ਲਈਏ, ਚੰਗੀ ਗੱਲ ਹੈ। ਇਹ ਜਿਹੜੀ ਚੀਨ ਵਾਲੀ ਗੱਲ ਹੈ, ਚੀਨ ਸ਼ਾਇਦ ਦੁਨੀਆਂ 'ਚ ਚੌਥੇ ਇੱਕ ਨੰਬਰ 'ਤੇ ਹੈ ਅਤੇ ਭਾਰਤ ਸਰੋਤਿਓ 7ਵੇਂ ਇੱਕ ਨੰਬਰ 'ਤੇ ਹੈ। ਇਹ ਠੀਕ ਹੈ ਭਾਰਤ ਦੀ ਪ੍ਰਿਥਵੀ ਚੀਨ ਦੇ ਮੁਕਾਬਲੇ ਘੱਟ ਹੈ, ਪਰੰਤੂ ਫਿਰ ਵੀ ਗੁਜ਼ਾਰੇ ਜੋਗੀ ਹੈਗੀ ਹੈ। ਜੇ ਭਾਰਤ ਸਿੱਧੇ ਰਾਹ ਤੁਰ ਪਏ ਤੇ ਹੌਲੀ ਹੌਲੀ ਆਬਾਦੀ ਵੀ ਕੰਟਰੋਲ ਹੋ ਜੂਗੀ, ਤੇ ਮੈਨੂੰ ਲੱਗਦਾ ਕਿ ਇਹ ਵੱਧ ਹੱਥਾਂ ਨੂੰ ਵਰਤ ਕੇ ਕੁਛ ਨਾ ਕੁਛ ਉਸਾਰਿਆ ਵੀ ਜਾ ਸਕਦਾ, ਬਣਾਇਆ ਵੀ ਜਾ ਸਕਦਾ
0: ਜੀ। ਨੈਕਸਟ ਕਾਲ, ਬਸ ਸ਼ਾਰਟ ਜੇ ਰੱਖਣੇ ਆ ਤੇ ਆਪਾਂ ਇੱਕ ਦੋ ਕਾਲ ਹੋਰ ਲੈਣੇ ਆ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 8777।
4: ਹਾਂਜੀ ਸਤਿ ਸ੍ਰੀ ਅਕਾਲ ਹੁਸ਼ਿਆਰਪੁਰੀ ਸਾਹਿਬ, ਜਿਹੜੇ ਆ ਬਿਸਨੋਈ ਵਰਗੇ ਗੈਂਗਸਟਰ ਜੇਲਾਂ 'ਚ ਬਿਠਾ ਛੱਡੇ ਆ, ਉਹ ਦਿਨ ਦਿਹਾੜੇ ਗੋਲੀਆਂ ਚਲਾਉਂਦੇ, ਕਦੀ ਕਪਿਲ ਸ਼ਰਮਾ ਦੇ, ਕਦੀ ਦਲਜੀਤ ਦਸਾਂਝ ਦੇ, ਕਦੀ ਕਿਸੇ ਨੂੰ ਮਾਰ ਜਾਂਦੇ ਆ, ਕੀ ਗੱਲ ਹੈ? ਇਹਨਾਂ ਨੂੰ ਜਵਾਈਆਂ ਦੀ ਤਰ੍ਹਾਂ ਉੱਥੇ ਦੇਲ ਵਿੱਚ ਸੇਵਾ ਕਾਢੇ, ਇਹਨਾਂ ਨੂੰ ਅਨਕਾਊਂਟਰ ਕਿਉਂ ਨੀ ਕਰਦੇ ਜੀ? ਮਾਈ ਦੇ ਜ਼ਹਿਰ ਆ ਕਿੰਨਾ ਦੇਸ਼ ਵਾਸਤੇ ਜੀ, ਨਜਾਇਜ਼ ਬੰਦਿਆਂ ਨੂੰ ਮਰ ਜਾਂਦੇ, ਅੱਗੋਂ ਜ਼ਿੰਮੇਵਾਰੀਆਂ ਵੀ ਲੈਂਦੇ, ਪਤਾ ਵੀ ਆ ਸਾਰਾ ਕੁਝ, ਤੇ ਉਹਨਾਂ ਨੂੰ ਜੇਲ੍ਹ 'ਚ ਕੀ ਗੱਲ? ਸਰਕਾਰ ਤਾਂ ਨੀ ਕਦੇ ਰਲੀ ਹੋਈ
0: ਜੀ? ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਸੰਧੂ ਸਾਹਿਬ ਤੁਸੀਂ ਦੇਖੋ ਹਾਲਾਤ, ਸਰੋਤੇ ਕਿੱਥੇ ਤੱਕ ਗੰਭੀਰਤਾ, ਇਹਨਾਂ ਨੇ ਚਿੰਤਾ ਪ੍ਰਗਟ ਕੀਤੀ ਆ, ਪਰੰਤੂ ਸਰੋਤਿਓ ਇਸ ਦੇਸ਼ ਦੇ ਹਾਲਾਤ ਆ। ਇੱਥੇ ਤੇ ਮੁੱਖ ਮੰਤਰੀ ਨੇ ਇੱਦਾਂ ਦਾ ਵੀ ਨੀ ਕਿਹਾ ਕਿ ਅਸੀਂ ਕੁੱਤਿਆਂ ਦੇ ਗੋਲੀ ਮਾਰ ਦੇਣੀ ਜਾਂ ਕੁੱਤਿਆਂ ਦਾ ਸਾਂਗੀ ਘੁੱਟ ਦੇਣੀ ਹੈ। ਉਹਦੇ ਖਿਲਾਫ ਸੁਪਰੀਮ ਕੋਰਟ ਚਲੇ ਗਏ ਕਿ ਕੁੱਤਿਆਂ ਨੂੰ ਨੀ ਮਾਰਨ ਦੇਣਾ ਅਸੀਂ, ਉਹ ਵੀ ਕਿਹਨਾਂ ਨੂੰ? ਅਵਾਰਾ ਕੁੱਤੇ, ਅਵਾਰਾ ਵੀ ਕਿਹੜੇ? ਜਿਹੜੇ ਰੈਬਿਸ ਤੋਂ ਪੀੜਤ ਹੈ, ਜਿਹੜੇ ਹਲਕਾਏ ਹੈ, ਤੇ ਤੁਸੀਂ ਬੰਦਿਆਂ ਦੀ ਗੱਲ ਕਰਨ ਲੱਗੇ ਹੋ। ਇੱਥੇ ਤੇ ਕੁੱਤਿਆਂ ਨੂੰ ਲੈ ਕੇ ਵਿਵਾਦ ਹੋ ਜਾਂਦਾ ਕਿ ਕੁੱਤੇ ਨੀ ਮਾਰ। ਭਾਰਤ ਦੋ ਹਿੱਸਿਆਂ ਚ ਵੰਡ ਹੋਇਆ ਆ ਸੰਤੂ ਸਾਹਿਬ, ਕੁੱਤਿਆਂ ਨੂੰ ਲੈ ਕੇ। ਮੈਂ ਬੀਤੇ ਦਿਨਾਂ ਵਿੱਚ ਚਿੰਤਾ ਵਿਅਕਤ ਕੀਤੀ ਸੀ ਕਿ ਚਾਹੇ ਕੁੱਤਿਆਂ ਨੂੰ ਮਾਰਨ ਵਾਲੇ ਤੇ ਚਾਹੇ ਕੁੱਤਿਆਂ ਨੂੰ ਬਚਾਉਣ ਵਾਲੇ, ਉਹ ਅਕਲ ਦੀ ਦਫਾ ਖਾਓ। ਇੱਥੇ ਬੰਦੇ ਭੁੱਖੇ ਮਰਨ ਲੱਗੇ ਆ, ਭਾਰਤ ਵਿੱਚ 30 ਕਰੋੜਾਂ ਆਬਾਦੀ ਹੈ ਸੰਧੂ ਸਾਹਿਬ, ਜਿਹਨੂੰ ਮਸਾਂ ਹੀ ਰੋਜ਼ਾਨਾ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ, ਮਸਾਂ ਹੀ। ਭਾਰਤ ਦੀ ਕਰੋੜਾਂ ਆਬਾਦੀ ਅੱਜ ਵੀ ਇੱਦਾਂ ਦੀ ਹੈ, ਔਰ ਅੱਜ ਵੀ ਲੋਕ ਇੱਦਾਂ ਦੇ ਆ ਜਿਹੜੇ ਤੜਫ ਤੜਫ ਕੇ ਮਰਦੇ, ਇਲਾਜ ਨੀ ਮਿਲ ਰਿਹਾ। ਇੱਥੇ ਕੁੱਤਿਆਂ ਦੇ ਲਈ ਲੜੀ ਜਾਂਦੇ ਸਰੋਤਿਓ, ਤੁਸੀਂ ਗੈਂਗਸਟਰਾਂ ਦੀ ਗੱਲ ਕਰਦੇ ਹੋ, ਇਹਨਾਂ ਨੂੰ ਕਿਰ ਮਾਰ ਦੇਣਾ? ਜਿੱਥੇ ਇੱਥੇ ਤੇ ਕੁੱਤਿਆਂ ਨੂੰ ਨੀ ਅਜੇ ਮਾਰਨ ਦਾ ਸੀ ਫੈਸਲਾ, ਹਲਕਾਏ ਕੁੱਤੇ ਨੂੰ। ਮੈਂ ਹੋਰ ਦੱਸਾਂ ਆਪਣੇ ਸ਼ਬਦ ਸੋਧਾਂ
0: ਜੀ,
1: ਹਲਕਾਏ ਕੁੱਤੇ ਨੂੰ ਮਾਰਨ ਦੇ ਲਈ ਵੀ ਨਿਯਮ ਤੈਅ ਕੀਤੇ ਜਾ ਰਹੇ ਆ, ਤੇ ਤੁਸੀਂ ਬੰਦਿਆਂ ਦੀ ਗੱਲ ਕਰਦੇ ਹੋ? ਨਹੀਂ ਹੋਣਾ ਭਾਰਤ ਵਿੱਚ, ਇਹ ਭਾਰਤ ਦੇ ਸਿਸਟਮ ਦਾ ਦਿਖਾਂਤ ਹੈ। ਉਵੇਂ ਮੈਂ ਦੱਸਦਾ, ਜਿਹਨੂੰ ਆਪਾਂ ਡੌਨ ਆਖਦੇ ਹਾਂ, ਜਿਹਨੂੰ ਆਪਾਂ ਗੈਂਗਸਟਰ ਆਖਦੇ ਹਾਂ, ਜਿਹਨੂੰ ਆਪਾਂ ਬਦਮਾਸ਼ ਆਖਦੇ ਹਾਂ, ਇਹ ਸਾਰੇ ਸ਼ਬਦ ਨੇੜੇ ਦੇ ਰਹੇ ਆ
0: ਜੀ,
1: ਇਹ ਸਿਸਟਮ ਦੇ ਡਿਵੈਲਪ ਕੀਤੇ ਹੁੰਦੇ ਆ, ਇੱਥੋਂ ਦੇ ਬਣਾਏ ਹੁੰਦੇ ਆ, ਇਹਨਾਂ ਨੂੰ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਮਿਲੇ ਤਾਂ ਇਹ ਬਣਦੇ ਆ, ਅਦਰਵਾਈਜ਼ ਇਹ ਕੋਈ ਏਦਾਂ ਨਹੀਂ ਆ ਕਿ ਕਿਸੇ ਮਾਂ ਦੀ ਕੁੱਖ ਨੇ ਪੈਦਾ ਕੀਤੇ ਆ। ਇਹ ਕੋਈ ਵਿਚਾਰਧਾਰਕ ਲੋਕ ਨਹੀਂ ਹੁੰਦੇ ਕਿ ਕਿਸੇ ਵਿਚਾਰਧਾਰਾ ਚੋਂ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਉਹ ਵੱਖਰਾ ਇੱਕ ਕ੍ਰਾਈਟੀਰੀਆ ਹੁੰਦਾ ਜਿਹੜੇ ਕਿਸੇ ਵਿਚਾਰਧਾਰਾ ਲਈ ਆਪਣੀਆਂ ਕੁਰਬਾਨੀਆਂ ਦਿੰਦੇ ਜਾਂ ਗੋਲੀ ਬੰਦੂਕ ਹੱਥ ਵਿੱਚ ਫੜ ਲੈਂਦੇ। ਮੈਂ ਬਦਮਾਸ਼ਾਂ ਦੀ ਗੱਲ ਕਰਦਾ, ਮੈਂ ਗੈਂਗਸਟਰਾਂ ਦੀ। ਇਹ ਇੱਥੋਂ ਦੀ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਦੇ ਪਾਲੇ ਹੋਏ ਗੁੰਡੇ ਹੁੰਦੇ ਆ। ਸਰੋਤਿਓ, ਤੁਸੀਂ ਸਵਾਲ ਪੁੱਛਿਆ ਤੇ ਮੈਨੂੰ ਲੱਗਦਾ ਜਵਾਬ ਬੜਾ ਸਿੱਧਾ ਆ।
0: ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ ਜੇ ਅਪਲਾਈਂਸ ਜੰਕਸ਼ਨ। ਜੇ ਤੁਸੀਂ ਘਰ ਵਾਸਤੇ ਅਪਲਾਈਂਸਿਸ ਦੇਖ ਰਹੇ ਹੋ ਤਾਂ ਤੁਸੀਂ ਅਪਲਾਈਂਸਿਸ ਜੰਕਸ਼ਨ ਨੂੰ ਯਾਦ ਰੱਖਣਾ। ਘਰ ਵਾਸਤੇ ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਹੋਣ ਜਾਂ ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ, ਡਰਾਇਰ, ਡਿਸ਼ ਵਾਸ਼ਰਸ, ਫਰਿੱਜਸ, ਸਟੋਵਸ, ਟੀਵੀਜ਼, ਤਾਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ।

0: ਉੱਥੇ ਜਾ ਕੇ ਉੱਡਣਾ ਸਿੱਖ ਬਣਿਆ, ਪਲੀਜ਼ ਦੱਸੋਗੇ ਸਰ? ਮੈਂ ਆਪਦੀਅਰ ਸੁਣਦਾ।
1: ਥੈਂਕ ਯੂ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਸਰ।
2: ਚਲੋ ਵੈਸੇ ਨਾ ਮੈਂ ਇੱਕ ਸੱਚ ਦੱਸਦਾ, ਭਗਵੰਤ ਮਾਨ ਸਰਕਾਰ ਦੀਆਂ ਮੈਂ ਵੀ ਬੜੀਆਂ ਉਣਤਾਈਆਂ ਕੱਢਦਾ, ਮੇਰੀ ਵੀ ਕਈ ਵਾਰ ਕਈ ਚੀਜ਼ਾਂ ਨੂੰ ਲੈ ਕੇ ਨਾਰਾਜ਼ਗੀ ਰਹਿੰਦੀ ਹੈ। ਸਰੋਤੇ ਉਹ ਖੇਡਾਂ ਨੂੰ ਲੈ ਕੇ ਨਾ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵਾਕਿਆ ਹੀ ਕਾਰਜ ਕੀਤੇ, ਚਾਹੇ ਉਹ ਖੇਡ ਗਰਾਊਂਡਾਂ ਨੂੰ ਡਿਵੈਲਪ ਕਰਨਾ, ਚਾਹੇ ਖੇਡਾਂ ਲਈ ਸਭ ਤੋਂ ਵੱਡੀ ਗੱਲ ਵੱਡੇ ਪੱਧਰ ਤੇ ਫੰਡ ਰੱਖਣੇ ਜਿਹੜੇ ਰੱਖੇ ਨਹੀਂ ਜਾਂਦੇ ਸੀ। ਔਰ ਸਭ ਤੋਂ ਵੱਡੀ ਗੱਲ ਸੰਧੂ ਸਾਹਿਬ, ਜਿਹੜਾ ਸਵਾਲ ਇਹਨਾਂ ਨੇ ਪੁੱਛਿਆ ਉਹਦਾ ਜਵਾਬ ਉਸ ਭਗਵੰਤ ਮਾਨ ਦੇ ਫੈਸਲੇ ਚ ਛੁਪਿਆ। ਉਹ ਕਹਿੰਦੇ ਕਿ ਜਦੋਂ ਇੱਕ ਖਿਡਾਰੀ ਸਿਲੈਕਟ ਹੋ ਜਾਂਦਾ ਕਿ ਇਸਨੇ ਏਸ਼ੀਅਨ ਖੇਡਾਂ ਦੀ ਤਿਆਰੀ ਕਰਨੀ ਹੈ ਜਾਂ ਓਲੰਪਿਕ ਦੀ, ਸੰਧੂ ਸਾਹਿਬ ਇੱਥੇ ਨਾ ਉਹਦੀ ਮਦਦ ਹੀ ਨਹੀਂ ਹੁੰਦੀ ਸੀ ਕੋਈ, ਖਾਸ ਕਰਕੇ ਪੰਜਾਬ ਦੇ ਵਿੱਚ। ਉਹ ਆਪਣੇ ਸਿਰ ਖੁਦ ਜਾਂ ਉਹਦਾ ਕੋਈ ਪ੍ਰਮੋਟਰ ਹੈ ਉਹ ਜਾਂ ਸਪੋਂਸਰ ਹੈ ਉਹ ਤੇ ਸਹਾਇਤਾ ਕਰਦਾ ਸੀ। ਫਿਰ ਜੇ ਸਰਕਾਰਾਂ ਉਹਦੀ ਸਮੇਂ ਸਿਰ ਬਾਂਹ ਫੜਦੀਆਂ, ਉਹਦੀ ਡਾਇਟ ਤੋਂ ਲੈ ਕੇ ਉਹਦੇ ਜੋ ਰਹਿਣ ਸਹਿਣ ਦੇ ਪ੍ਰਬੰਧ ਜਾਂ ਪਰਿਵਾਰਕ ਜ਼ਿੰਮੇਵਾਰੀਆਂ, ਤੇ ਉਹ ਕਿੱਦਾਂ ਮਾਨਸਿਕ ਤੌਰ ਤੇ ਆਜ਼ਾਦ ਹੋ ਕੇ ਪੂਰੀ ਤਾਕਤ ਦੇ ਨਾਲ ਤਿਆਰੀ ਕਰ ਸਕਦਾ, ਜੇ ਮਾਨਸਿਕ ਤੌਰ ਤੇ ਪ੍ਰਪੇਅਰ ਹੋ ਕੇ ਤਾਕਤ ਦੇ ਨਾਲ ਤਿਆਰੀ ਕਰੂਗਾ ਨਤੀਜੇ ਹੋਰ ਨਿਕਲਣੇ ਆ। ਪਹਿਲੀਆਂ ਸਰਕਾਰਾਂ ਬਹੁਤ ਅੰਸ਼ਕ ਫੰਡ ਦਿੰਦੀਆਂ ਸੀ ਉਹਨਾਂ ਲੋਕਾਂ ਲਈ ਜਿਹੜੀ ਪਹਿਲਾਂ ਤਿਆਰੀ ਕਰਨੀ ਅਗਾਂਹ ਤਿਆਰੀ ਜਿੱਤਣ ਲਈ। ਪੰਜਾਬ ਦੀ ਸਰਕਾਰ ਨੇ ਉਹਦੇ ਵਿੱਚ ਸੰਧੂ ਸਾਹਿਬ ਕਾਫੀ ਇਜਾਫਾ ਕੀਤਾ, ਇੱਕ ਮੋਟਾ ਇਜਾਫਾ ਕੀਤਾ ਹੈਗਾ। ਮੈਨੂੰ ਲੱਗਦਾ ਕਿ ਸਰੋਤੇ ਉਹ ਸਵਾਲ ਤੁਹਾਡਾ ਰੋਸ ਵੀ ਜਾਇਜ਼ ਆ, ਸਵਾਲ ਵੀ ਜਾਇਜ਼ ਹੈ, ਪਰੰਤੂ ਮੈਨੂੰ ਲੱਗਦਾ ਕਿ ਹੁਣ ਜਿਹੜੀਆਂ ਇਸ ਵੇਲੇ ਆ ਅਗਲੇ ਸਾਲਾਂ ਚ ਤੁਸੀਂ ਦੇਖੋਗੇ ਕਾਫੀ ਵੱਡੇ ਪੱਧਰ ਤੇ ਭਗਵੰਤ ਮਾਨ ਸਰਕਾਰ ਨੇ ਇਹ ਚ ਇਜਾਫੇ ਕੀਤੇ ਆ। ਸੋ ਮੈਨੂੰ ਚੰਗੇ ਨਤੀਜੇ ਨਿਕਲਦੀ ਪੰਜਾਬ ਚੋਂ ਹੁਣ ਆਸ ਵੱਜੀ ਹੈ।
1: ਬਿਲਕੁਲ, ਮੈਨੂੰ ਕਦੇ ਕਦੇ ਖੁਸ਼ੀ ਵੀ ਹੁੰਦੀ ਆ ਰਮੇਸ਼ ਜੀ ਕਿ ਬਹੁਤ ਸਾਰੇ ਸਾਡੇ ਸਰੋਤੇ ਪੰਜਾਬ ਨੂੰ ਲੈ ਕੇ ਬਹੁਤ ਫਿਕਰਮੰਦ ਹੁੰਦੇ ਆ। ਚਲੋ ਪੋਲੀਟੀਕਲ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਉੱਪਰ ਤਾਂ ਗੱਲਬਾਤ ਕਰਨੀ ਬਣਦੀ ਆ, ਪਰ ਬਹੁਤ ਮੈਨੂੰ ਪਿਆਰ ਆਉਂਦਾ ਕਿ ਇੱਥੇ ਬੈਠੇ ਵੀ ਉਹ ਪੰਜਾਬ ਦਾ ਕਿੰਨਾ ਫਿਕਰ ਰੱਖਦੇ ਆ। ਸੋ ਉਹ 'ਤੇ ਦੋ ਲੈਣਾ ਆ ਕਿ ਦੀਨ ਦੁਖੀ ਨਾਲ ਖੜਨੋਂ ਹਟ ਗਈ, ਕੱਢ ਕੇ ਕੋਈ ਬਾਂਹ ਨਹੀਂ ਬੋਲਦਾ, ਗਿੱਦੜ ਕਰਦੇ ਫਿਰਨ ਕਲੋਲਾਂ, ਸ਼ੇਰਾਂ ਦਾ ਕਿੱਧਰੇ ਨਾਂ ਨਹੀਂ ਬੋਲਦਾ, ਜਿਸਦਾ ਦਿੱਤਾ ਖਾਵਣ ਸਾਰੇ, ਧਰਤੀ ਨੂੰ ਕੋਈ ਮਾਂ ਨਹੀਂ ਬੋਲਦਾ। ਬਹੁਤ ਸਾਰੇ ਆ ਜਿਹੜੇ ਉਸ ਧਰਤੀ ਨਾਲੋਂ ਟੁੱਟ ਚੁੱਕੇ ਆ, ਜਿਹੜੇ ਕਹਿੰਦੇ ਕਿ ਨਹੀਂ ਹੁਣ ਅਸੀਂ ਇਹਦੀ ਗੱਲ ਕਰਨੀ ਆ ਉਹਦੀ ਗੱਲ ਕਰਨੀ ਆ। ਪਰ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਸਿਰਫ ਪੰਜਾਬ ਬਾਰੇ ਸੋਚਣ ਵਾਲੇ ਪੰਜਾਬ ਦੇ ਚਿੰਤਤ ਇਸ ਪ੍ਰੋਗਰਾਮ ਨਾਲ ਜੁੜਦੇ ਆ। ਸੋ ਇੱਕ ਵਾਰ ਫਿਰ ਦੱਸ ਦਈਏ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਰਮੇਸ਼ ਹੁਸ਼ਿਆਰਪੁਰ ਜੀ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਨੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਰਮੇਸ਼ ਜੀ, ਆਪਣੇ ਕੋਲ ਕਾਲ ਬਹੁਤ ਸਾਰੀਆਂ, ਜੇ ਤੁਹਾਡੀ ਆਗਿਆ ਹੋਵੇ, ਕਿਉਂਕਿ ਅੱਜ ਪ੍ਰੋਗਰਾਮ ਦਾ ਜਿਹੜਾ ਸਾਰਾ ਸਿਹਰਾ ਤੁਹਾਡੇ 'ਤੇ ਮੈਂ ਸੁੱਟਣਾ ਚਾਹੂੰਗਾ, ਕਿਉਂਕਿ ਸਮਾਂ ਬਹੁਤ ਸੀਮਿਤ ਆ ਔਰ ਗੱਲਾਂ ਬਾਤਾਂ ਬਹੁਤ ਨੇ ਅਤੇ ਕਾਲਾਂ ਬਹੁਤ ਜ਼ਿਆਦੀਆਂ ਨੇ। ਸੋ ਤੁਸੀਂ ਮੈਨੂੰ ਅਗਲੀ ਇੰਸਟਰਕਸ਼ਨ ਦੇਣੀ ਹੈ ਕਿ ਆਪਾਂ ਹੁਣ ਕਾਲ ਵੱਲ ਜਾਣਾ ਜਾਂ ਆਪਾਂ ਕੋਈ ਪ੍ਰੋਗਰਾਮ ਦੇ ਵਿੱਚ ਦੂਜਾ ਰਵਾਇਤੀ ਰੰਗ ਕਰੀਏ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸਪੋਂਸਰ ਸੁਨੇਹੇ ਵੀ ਪਏ ਨੇ। ਸੋ ਤੁਸੀਂ ਮੈਨੂੰ ਥੋੜ੍ਹਾ ਜਿਹਾ ਡਾਇਰੈਕਟ ਕਰੋ।
2: ਸਰ ਮੈਂ ਚਾਹੁੰਦਾ ਕਿ ਸਪੋਂਸਰ ਦੇ ਸੁਨੇਹੇ ਵੀ ਸਾਡੇ ਸਰੋਤਿਆਂ ਦੇ ਵਾਂਗ ਹੀ ਹੈ, ਕਿਉਂਕਿ ਜੇ ਦੋਵੇਂ ਇਸ ਮੰਜੇ ਦੀਆਂ ਵਾਹੀਆਂ ਨਾ ਬਰਾਬਰ ਲੱਗਣਗੀਆਂ ਤੇ ਫਿਰ ਹੀ ਕਾਣ ਮੁਕਤ ਸਾਰਾ ਕੁਛ ਸਿਸਟਮ ਰਹਿਣਾ ਹੈ। ਸੋ ਸਪੋਂਸਰ ਨੂੰ ਨਾਲ ਰੱਖਣਾ ਤੇ ਸਰੋਤਿਆਂ ਨੂੰ ਵੀ ਨਾਲ ਰੱਖਣਾ, ਤੇ ਜਿੱਥੇ ਕਿਤੇ ਮੇਰੀ ਹਾਜ਼ਰੀ ਹੋ ਸਕੇ, ਜਿਹੜਾ ਤੁਸੀਂ ਮੈਨੂੰ ਪਹਿਲਾਂ ਹੀ ਸਾਂਝ ਪਾਈ ਹੈ ਕਿ ਭਾਈ ਆਹ ਮਸਲੇ ਸਾਂਝੇ ਕਰਨੇ ਆ, ਮੇਰੀ ਜ਼ਰੂਰਤ ਪਵੇ ਮੈਨੂੰ ਤੀਜੇ ਨੰਬਰ ਤੇ ਰੱਖਣਾ
1: ਜੀ। ਬਿਲਕੁਲ, ਕਿਉਂਕਿ ਅੱਜ ਮੈਨੂੰ ਐ ਕਿ ਤੁਸੀਂ ਜਿਵੇਂ ਸਾਈਡ ਤੇ ਬੈਠ ਕੇ ਡਰਾਈਵਰ ਨਹੀਂ ਸਿਖਾਉਂਦਾ ਗੱਡੀ, ਅੱਜ ਮੈਨੂੰ ਤੁਸੀਂ ਦੱਸ ਦੇਣਾ, ਕਿਉਂਕਿ ਇੱਕ ਘੰਟੇ ਦੋ ਘੰਟਿਆਂ ਦੇ ਪ੍ਰੋਗਰਾਮ ਨੂੰ ਇੱਕ ਮੋਤੀ ਦੇਵਾਂਗੇ, ਇੱਕ ਛੋਟੀ ਮਾਲਾ 'ਚ ਪਰਾਉਣਾ, ਦੋ ਘੰਟਿਆਂ ਦਾ ਪ੍ਰੋਗਰਾਮ, ਇੱਕ ਘੰਟੇ ਦੇ ਵਿੱਚ ਪ੍ਰੋਪਰ ਬਾਖੂਬ ਲੈ ਕੇ ਆਉਣਾ। ਉਹ ਮੈਨੂੰ ਲੱਗਦਾ ਕਿ ਅੱਜ ਆਪਾਂ ਥੋੜ੍ਹਾ ਸਿੱਖ ਲਾਂਗੇ, ਕੱਲ੍ਹ ਨੂੰ ਫਿਰ ਪ੍ਰੋਪਰ ਇਸੇ ਢੰਗ ਨਾਲ ਚੱਲਾਂਗੇ। ਸੋ ਮੈਂਡੀ ਗਿੱਲ ਨੂੰ ਤੁਸੀਂ ਯਾਦ ਰੱਖਣਾ ਜੀ, ਏਬਲ ਇੰਸ਼ੋਰੈਂਸ ਤੋਂ। ਟਰੱਕਾਂ ਕਾਰਾਂ ਤੇ ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਇੰਸ਼ੋਰੈਂਸ ਤੁਹਾਡੀ ਬਹੁਤ ਜ਼ਿਆਦਾ ਹੋ ਗਈ ਆ, ਤੁਸੀਂ ਉਸ ਇੰਸ਼ੋਰੈਂਸ ਨੂੰ ਕਟਵਾਉਣਾ ਚਾਹੁੰਦੇ ਹੋ, ਬਹੁਤ ਸਾਰੇ ਡਾਲਰ ਬਚਾਉਣਾ ਚਾਹੁੰਦੇ ਹੋ, ਤਾਂ ਮੈਂਡੀ ਗਿੱਲ ਹੁਣਾਂ ਨੂੰ ਯਾਦ ਰੱਖਣਾ, ਏਬਲ ਇੰਸ਼ੋਰੈਂਸ ਤੋਂ। ਬਹੁਤ ਹੀ ਫਲੈਕਸੀਬਲ ਜਿਹੇ ਪਲਾਨ ਬਣਾ ਕੇ ਦੇਣਗੇ, ਨਾਲ ਦੀ ਨਾਲ ਸਪੈਸ਼ਲ ਪ੍ਰੋਗਰਾਮ ਇਹਨਾਂ ਕੋਲ ਓਨਰ ਆਪਰੇਟਰਸ ਤੇ ਫਲੀਟ ਓਨਰਸ ਦੇ ਲਈ। ਤੁਸੀਂ ਕਾਲ ਕਰ ਲਓ, ਟਰੱਕਿੰਗ ਇੰਸ਼ੋਰੈਂਸ ਬਾਰੇ ਬਹੁਤ ਥੋੜ੍ਹੀ ਹੈਲਪ ਕਰਨਗੇ। ਬਹੁਤ ਸਾਰੇ ਇਹਨਾਂ ਕੋਲ ਬੰਡਲ ਡਿਸਕਾਊਂਟਸ ਆ, 647-9295-09 6479-229-9509। ਟਰੈਕਿੰਗ ਵਾਲੇ ਵੀਰਾਂ ਵਾਸਤੇ ਸਪੈਸ਼ਲ ਆ, ਤੁਸੀਂ ਇੱਕ ਵਧੀਆ ਇੰਸ਼ੋਰੈਂਸ ਬ੍ਰੋਕਰ ਲੱਭ ਰਹੇ ਸੀ ਤਾਂ ਮੈਂਡੀ ਗਿੱਲ ਹੁਣਾਂ ਨਾਲ ਯਾਦ ਕਰ ਲਿਓ, ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ 6479-229-9509। ਹੁਣ ਚੱਲਦੇ ਆ ਅਗਲੀ ਕਾਲ ਦੇ ਵੱਲ। ਰੇਸ਼ਮ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
3: ਹੈਲੋ ਜੀ ਰਮੇਸ਼ ਜੀ, ਦੁਆਬੇ ਦੇ ਵਿੱਚ ਡਿਸਟ੍ਰਿਕਟ ਜਲੰਧਰ ਚ ਰੌਣਕਾ ਕਲਾਂ ਪਿੰਡ ਹੈ, ਉਹਨਾਂ ਨੇ ਬਹੁਤ ਵੱਡੇ ਸੌਕਰ ਦੇ ਪਲੇਅਰ ਤਿਆਰ ਕਰਦੇ ਆ ਬੱਚਿਆਂ ਦੇ, ਤੇ ਬੜਾ ਨਾਂ ਆ ਉਹਨਾਂ ਦਾ, ਤੇ ਉਹਨਾਂ ਨੇ ਚਾਰ ਫਲੈਟ ਬਣਾਏ ਆ। ਤੇ ਕਲੈਰੀਫਾਈ ਕਰਦਾ ਮੈਂ ਇਹ ਪੁਆਇੰਟ, ਤੇ ਗੋਰੇ ਉੱਥੋਂ ਇੰਗਲੈਂਡ ਤੋਂ ਕੋਚ ਸਪੈਸ਼ਲ ਲਿਆ ਕੇ ਉਹ ਟ੍ਰੇਨ ਕਰਦੇ ਆ, ਤੇ ਜੇ ਭਗਵੰਤ ਮਾਨ ਨੇ ਬਾਹਰੋਂ ਕਿਤੇ ਟ੍ਰੇਨ ਕਰਾ ਲਿਆ ਫਿਰ ਕੀ ਫਰਕ ਪੈ ਗਿਆ?

0: जी बहुत शुक्रिया, थैंक यू सो मच सर। जी आई थिंक ये भी दोस्त कटाश ही कर गए ना छोटा जहा, सो आई थिंक जी रमेश जी
1: चलो संत सर ठीक है, कटाक्ष करने वाजब भी है क्योंकि सरकारां नूं जिन्ना काम करना चाहिए सरकारां भी उन्ने काम नहीं करदियां, स्रोते वाजब है। देखो गल ये है, हुण मैं देखो एक किड्डी कमाल दी 11 खिडारी हुंदे ने संधू साहब हाकी दी टीम दे विच,
0: जी
1: एशिया कप खेडिया जाना हैगा और उहदे विच 9 खिडारी पंजाब दे है, 9 खिडारी 11 चो 9 हाकी दी मैच लगने ने और उहदी मेज़बानी भारत ने करनी है जां कहीए कि पंजाब ने करनी हैगी है। सो इदां दीआं बड़ीआं चीजां चंगीआं भी है, जदों 9 खिडारी पंजाब चो जा रहे है ठीक है, कुछ क्लब जां कुछ संस्थावां अपने पद्धर ते संसार पूर्ती गल करिए ਉੱਥੇ ਵੀ ਆਹ ਦ੍ਰਿਸ਼ ਦੇਖਣ ਨੂੰ ਮਿਲ ਜਾਣਗੇ ਜਿਹੜੇ ਨਾਲ ਰੁੜਕਾ ਕਲਾ ਦਾ ਜ਼ਿਕਰ ਕੀਤਾ ਹੈਗਾ। ਦੇਖੋ ਪੰਜਾਬ ਦੀ ਮੌਕੇ ਦੀ ਸਰਕਾਰ ਨੇ ਨਾ ਜਿਹੜਾ ਤਾਜ਼ਾ ਤਰੀਨ ਆ ਇਸ ਬਜਟ ਵਿੱਚ ਜਾਂ ਬੀਤੇ ਕੱਲ ਇੱਕ ਅੱਧੇ ਦਿਨ ਪਿੱਛੇ ਚਲੇ ਜਾਈਏ ਤੇ ਕਾਫੀ ਇੱਕ ਵੱਡਾ ਸਮਾਗਮ ਕੀਤਾ, ਮਹਾਰਾਜਾ ਰਣਜੀਤ ਸਿੰਘ ਅਵਾਰਡ ਰੱਖ ਕੇ ਮੈਨੂੰ ਲੱਗਦਾ ਕਿ ਸ਼ਾਇਦ 84 ਖਿਡਾਰੀ ਸੀਗੇ ਜਿਹਨਾਂ ਨੂੰ ਲੱਖਾਂ ਰੁਪਏ ਕਈਆਂ ਨੂੰ ਕਰੋੜਾਂ ਇਨਾਮ ਦਿੱਤੇ ਨੇ। ਸੋ ਕਹਿਣ ਤੋਂ ਭਾਵ ਕਿ ਸਰਕਾਰ ਨੇ ਯਤਨ ਕੀਤੇ ਨੇ, ਨਾਰਾਜ਼ਗੀ ਸਰੋਤਿਆਂ ਦੀ ਜਾਇਜ਼ ਆ, ਜਿੱਡੇ ਯਤਨ ਚਾਹੀਦੇ ਓਡੇ ਨਹੀਂ ਆ। ਮੈਂ ਇਸ ਕਰਕੇ ਭਗਵੰਤ ਮਾਨ ਦੀ ਤਾਰੀਫ਼ ਕੀਤੀ ਇਸ ਮਾਮਲੇ 'ਚ ਕਿ ਜੇ ਸਰਕਾਰ ਕੁਛ ਕਰਦੀ ਹੈ ਅਸੀਂ ਮੇਰਾ ਪੂਰਾ ਹੀ ਉਹਦਾ ਵਿਰੋਧ ਕਰੀ ਜਾਵਾਂਗੇ, ਉਹ ਵੀ ਗੱਲ ਫਿਰ ਮਜ਼ੇ ਵਾਲੀ ਨਹੀਂ ਹੈਗੀ, ਇਸ ਕਰਕੇ ਮੈਂ ਉੱਥੇ ਜਾ ਕੇ ਉਹ ਤਾਰੀਫ਼ ਕੀਤੀ ਹੈ।
0: ਜੀ ਬਿਲਕੁਲ, ਅਗਲੀ ਕਾਲ ਵੱਲ ਵੀ ਚੱਲਾਂਗੇ ਪਰ ਅਗਲੀ ਕਾਲ ਜਾਣ ਤੋਂ ਪਹਿਲਾਂ ਮੈਂ ਕਹਾਂ ਕਿ ਬ੍ਰੈਂਪਟਨ ਕ੍ਰਿਮਟੋਰੀਅਨ ਦਾ ਮੈਂ ਮੈਸੇਜ ਦੇ ਦਿਆਂ, ਕਵਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਦੁਨੀਆਂ ਦੇ ਉੱਪਰ ਆਉਣਾ ਔਰ ਜਾਣਾ ਦੋਨੋਂ ਸੱਚਾਈਆਂ ਨੇ, ਸੋ ਜੇ ਤੁਸੀਂ ਆਪਣੀ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜਾਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਜਿਹੜਾ ਫਾਈਨੈਂਸ਼ੀਅਲ ਬੋਝ ਦੇ ਥੱਲੇ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰਿਮਟੋਰੀ ਨਾਲ ਰਾਬਤਾ ਕਰ ਲੈਣਾ ਜੀ। 905-458-2222 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਸੋ ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਅਗਲੀ ਖਬਰ ਵੱਲ ਚੱਲਣ ਤੋਂ ਪਹਿਲਾਂ ਮੈਂ ਕਾਲ ਚੱਲਾਂ ਕਿਉਂਕਿ ਸਾਰੀਆਂ ਹੀ ਲਾਈਨ ਵਿਅਸਤ ਨੇ, ਇੱਕ ਕਾਲ ਲੈਣੇ ਆ ਉਸ ਤੋਂ ਬਾਅਦ ਖਬਰ ਵੱਲ ਚੱਲਾਂਗੇ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ 3430।
2: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
2: ਇਹਨੇ ਕਹਿਣਾ ਜੀ ਜਿਹੜਾ ਪਟੀਸ਼ਨ ਲੈ ਕੇ ਗਏ ਜੀ ਆਪਣੇ ਉੱਥੇ ਸੁਪਰੀਮ ਕੋਰਟ ਹਾਈਕੋਰਟ ਦੇ ਜਿਹੜੀ, ਇਹ ਗਊਸ਼ਾਲਾ ਵਾਂਗੂ ਹੁਣ ਉੱਥੇ ਕੀ ਕੁੱਤੇਸ਼ਾਲਾ ਬਣਾਉਣਗੇ ਜੀ? ਤੇ ਦੂਜੀ ਉਹ ਇਹ ਹੁਣ ਆਪਣਾ ਜੀ ਹੁਣ ਪੈਟ ਰੱਖ ਇਹਨਾਂ ਕੋਲ ਜਿਹੜੇ ਡਿਮਾਂਡ ਕਰਦੇ ਇੱਕ ਇੱਕ ਪੈਟ ਰੱਖ ਹੀ ਲੈਣਗੇ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੁੱਦੇ ਬਹੁਤ ਨੇ ਪੰਜਾਬ ਦੇ, ਆਈ ਡੋਂਟ ਨੋ ਕਿ ਪੰਜਾਬ ਦੇ ਮੁੱਦੇ ਕਿੱਧਰ ਨੂੰ ਜਾਣੇ ਜੀ ਰਮੇਸ਼ ਜੀ।
1: ਨਹੀਂ ਤੇ ਬਾਕੀ ਜੀ ਕੁੱਤਿਆਂ ਵਾਲੀ ਗੱਲ ਤੇ ਸੰਧੂ ਸਾਹਿਬ ਬੜੀ ਹੈਰਾਨੀਜਨਕ ਹੈ ਕਿ ਅਸੀਂ ਕਿਹੜੇ ਰਸਤੇ ਤੁਰ ਪਏ ਹਾਂ। ਇੱਥੇ ਹਾਲਾਤ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇੱਥੇ ਨਿਆਣੇ ਵਿਚਾਰੇ ਜਿਹੜੇ ਉਹਨਾਂ ਨੂੰ ਬਚਪਨ ਦੇ ਵਿੱਚ ਜਿਹੜੀ ਡਾਇਟ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ, ਉਹ ਕੁਪੋਸ਼ਣ ਦਾ ਸ਼ਿਕਾਰ ਹੈ। ਇੱਥੇ ਜਿਹੜਾ ਇਲਾਜ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ। ਇੱਥੇ ਲੋਕ ਕੁੱਤਿਆਂ ਦੇ ਕੱਟੇ ਹਲਕਾਰ ਨਾਲ ਮਰ ਰਹੇ ਹੈ ਔਰ ਲਗਾਤਾਰ ਹੀ ਭਾਰਤ ਵਿੱਚ ਅੰਕੜਾ ਵੱਧ ਰਿਹਾ। ਮਿੱਤ ਦੀ ਘਟਨਾ ਆ ਪੰਜਾਬ ਦੇ ਵਿੱਚ ਜਦੋਂ ਕਿਸੇ ਕੁੱਤੇ ਨੇ ਕਿਸੇ ਬੱਚੇ ਨੂੰ ਮਾਰ ਦਿੱਤਾ, ਨੋਚ ਨੋਚ ਕੇ ਖਾ ਗਿਆ ਕਦੇ ਬਜ਼ੁਰਗ ਨੂੰ, ਇਹ ਨਿੱਤ ਦੀਆਂ ਘਟਨਾ ਹੋ ਗਈਆਂ ਔਰ ਐਕਸੀਡੈਂਟ ਤੇ ਕਿੰਨੇ ਕੁ ਹੁੰਦੇ ਕੁੱਤਿਆਂ ਨਾਲ ਪੁੱਛੋ ਹੀ ਨਾ। ਅਸੀਂ ਇਸ ਗੱਲ ਤੇ ਅਜੇ ਫੈਸਲਾ ਹੀ ਨਹੀਂ ਲੈ ਪਾ ਰਹੇ ਜਦਕਿ ਸੁਪਰੀਮ ਕੋਰਟ ਨੇ ਬੜਾ ਵੱਡਾ ਸਟੈਂਡ ਲਿਆ ਔਰ ਇੱਥੇ ਵੀ ਸਿਆਸਤ ਹੈ ਔਰ ਮਾਫ ਕਰਨਾ ਸਰਕਾਰਾਂ ਦਾ ਸਿਆਸਤ ਕਰਨ ਦਾ ਇੱਥੇ ਮੈਨੂੰ ਇੱਕ ਇਰਾਦਾ ਹੋਰ ਜਾਪਦਾ ਹੈ। ਇਹ ਨਹੀਂ ਹੈ ਕਿ ਇੱਥੇ ਸਰਕਾਰਾਂ ਨੂੰ ਕੋਈ ਵੋਟਾਂ ਦਾ ਬਹੁਤ ਵੱਡਾ ਖਤਰਾ ਕਿ ਸ਼ਾਇਦ ਜਿਹਨਾਂ ਨੇ ਕੁੱਤੇ ਪਾਲਤੂ ਰੱਖੇ ਆ ਜਾਂ ਡੌਗ ਪ੍ਰੇਮੀ ਨੇ ਉਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ। ਅਸਲ ਵਿੱਚ ਸੰਧੂ ਸਾਹਿਬ ਜੇ ਕੁੱਤਿਆਂ ਨੂੰ ਕੰਟਰੋਲ ਕਰਨਾ ਨਾ ਬਹੁਤ ਵੱਡੇ ਪੱਧਰ ਤੇ ਪੈਸਾ ਲੱਗਣਾ ਹੈ ਜੋ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇ, ਚਾਹੇ ਉਹਨਾਂ ਲਈ ਉਹ ਡੌਗ ਸ਼ੈਲਟਰ ਦੀ ਗੱਲ ਹੈ ਚਾਹੇ ਜਨਤਕ ਥਾਵਾਂ ਤੋਂ ਚੁੱਕ ਕੇ ਖਾਣੇ ਆ। ਹੁਣ ਚੁੱਕ ਕੇ ਖਾਣੇ ਸੰਧੂ ਸਾਹਿਬ ਇਹ ਤੇ ਹੈ ਨੀ ਕਿ ਉੱਥੇ ਲਿਫਾਫੇ ਖਿਲ ਰਹੇ ਆ, ਦੋ ਬੰਦਿਆਂ ਨੂੰ ਅਸੀਂ ਦਿਹਾੜੀ ਦੇਣੀ ਕਿ ਭਾਈ ਇਕੱਠੇ ਕਰਕੇ ਟਰਾਲੀ 'ਚ ਰੱਖ ਦਿਓ, ਉਹਨਾਂ ਨੂੰ ਫੜਨ ਲਈ ਵੀ ਵਿਸ਼ੇਸ਼ ਚਾਹੀਦਾ ਸਾਰਾ ਕੁਛ ਪ੍ਰਬੰਧ, ਫਿਰ ਜਾ ਕੇ ਰੱਖਣੇ ਕਿੱਥੇ ਆ, ਉਹ ਜਗ੍ਹਾ ਚਾਹੀਦੀ, ਫਿਰ ਉਹ ਤੋਂ ਵੱਡੀ ਗੱਲ ਉਹਨਾਂ ਨੂੰ ਡਾਇਟ ਖੁਰਾਕ ਦੇਣੀ ਪਊਗੀ ਜੀਵਤ ਰੱਖਣ ਲਈ, ਫਿਰ ਉਹਨਾਂ ਦੀ ਗੰਦਗੀ ਸਾਫ਼ ਕਰਨ ਲਈ। ਏਡੇ ਵੱਡੇ ਪੱਧਰ ਤੇ ਕਿਹੜੀ ਸਰਕਾਰ ਭਾਰਤ ਦੇ ਵਿੱਚ ਜਿਹੜੀ ਇਨਫਰਾਸਟ੍ਰਕਚਰ ਖੜਾ ਕਰ ਲਏਗੀ? ਇੱਥੇ ਤੇ ਬੰਦਿਆਂ ਲਈ ਨੀ ਸਾਰਾ ਕੁਛ ਹੈਗਾ, ਕੁੱਤਿਆਂ ਲਈ ਕਿੱਥੋਂ ਕਰ ਲੈਣਾ? ਇਸ ਕਰਕੇ ਸਰਕਾਰਾਂ ਦਾ ਟਾਰਗੇਟ ਇਹ ਆ ਕਿ ਦੋ ਧਿਰਾਂ ਨੂੰ, ਬਾਕੀ ਇੱਕ ਡੌਗ ਪ੍ਰੇਮੀ ਹੋ ਗਏ ਇੱਕ ਦੂਜੇ ਪਾਸੇ ਹੋ ਗਏ, ਉਹਨਾਂ ਦੋਹਾਂ ਨੂੰ ਅਦਾਲਤਾਂ ਦੀਆਂ ਤਰੀਕਾਂ 'ਚ ਪਾਇਆ ਕਿ ਭਾਈ ਲੱਗੇ ਰਹੋ। ਇਹ ਸੁਰਖੀਆਂ ਤਾਂ ਬਣਾਈਆਂ ਜਾ ਰਹੀਆਂ ਕਿਉਂਕਿ ਇੱਥੋਂ ਦੇ ਢਾਂਚੇ ਤੋਂ ਕੰਮ ਨਹੀਂ ਹੋ ਰਿਹਾ ਤੇ ਨਾ ਉੱਤੋਂ ਹੋਣਾ ਹੈ, ਤੇ ਉਹਨਾਂ ਨੇ ਸਾਨੂੰ ਤੁਹਾਨੂੰ ਲਿਜਾਇਆ ਨਹੀਂ ਤੇ ਗੱਲ ਤੇ ਬੜੀ ਸਿੱਧੀ ਹੈ। ਇਹ 'ਚ ਕਿਸੇ ਨੂੰ ਕੀ ਪੁੱਛਣਾ? ਤੁਸੀਂ ਸੜਕਾਂ ਤੇ ਉੱਪਰ ਇੱਕ ਡਿਪਾਰਟਮੈਂਟ ਕੰਮ ਕਰਦਾ ਜਿਹੜਾ ਅਵਾਰਾ ਕੁੱਤਾ ਨੂੰ ਫੜ ਕੇ ਲੈ ਜਾਂਦਾ, ਸੰਤ ਸਭ ਤੁਸੀਂ ਕੀ ਲੈਣਾ ਇਸ ਗੱਲ ਤੋਂ ਜਾਂ ਮੈਂ ਕੀ ਲੈਣਾ? ਲੋਕਾਂ ਨੂੰ ਕੋਈ ਸੱਚੀ ਗੱਲ ਹੈ ਕਿ ਬਹੁਤਿਆਂ ਨੂੰ ਲਾਗਾ ਤੇਗਾ ਨਹੀਂ ਆ, ਇਹ ਜਾਣ ਬੁੱਝ ਕੇ ਇੱਥੋਂ ਦੇ ਸਿਸਟਮ ਨੇ, ਇੱਥੋਂ ਦੀਆਂ ਸਰਕਾਰਾਂ ਨੇ, ਕਿਉਂਕਿ ਸਰਮਾਇਆ ਹੈ ਨਹੀਂ। ਸਰਮਾਇਆ ਤੇ ਅਸੀਂ ਇਹ ਇਸ ਪਾਸੇ ਲਾਇਆ ਕਿ ਔਰਤਾਂ ਨੂੰ ਕਿਰਾਇਆ ਫ੍ਰੀ ਦੇ ਕੇ ਕਿਵੇਂ ਅਸੀਂ ਵੋਟਾਂ ਲੈਣੀਆਂ, ਕਿਵੇਂ ਅਸੀਂ 1,000 ਰੁਪਇਆ ਐਲਾਨ ਕਰਕੇ ਇਕੱਠੇ 5,000 ਦੇ ਕੇ ਵੋਟਾਂ ਲੈਣੀਆਂ ਆਉਂਦੇ ਸਾਲ ਦੇ ਵਿੱਚ। ਐਨਰਜੀ ਤੇ ਸਾਡੀ ਇਸ ਗੱਲ ਤੇ ਲੱਗੀ ਹੈ ਕਿ ਅਸੀਂ ਕਿੱਥੋਂ ਕਟੌਤੀ ਕਰ ਲਈਏ। ਇਸ ਕਰਕੇ ਮੈਨੂੰ ਲੱਗਦਾ ਕਿ ਅਸਲੀ ਪਾਸਿਓਂ ਧਿਆਨ ਭਟਕਾਉਣ ਲਈ ਲੋਕਾਂ ਨੂੰ ਐਵੇਂ ਹੀ ਮੁੱਠੀ ਭਰ ਲੋਕ ਹੈ ਜਿਹਨਾਂ ਨੂੰ ਆਪਾਂ ਡੌਗ ਪ੍ਰੇਮੀ ਕਹਿ ਸਕਦੇ ਹਾਂ ਜਾਂ ਡੌਗ ਵਿਰੋਧੀ ਕਰ ਸਕਦੇ ਹਾਂ। ਵੱਡੇ ਹਿੱਸੇ ਨੂੰ ਤਾਂ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ, ਤੇ ਸਰਕਾਰਾਂ ਹੀ ਇਹ ਸਾਰਾ ਕੁਛ ਕਰਾ ਰਹੀਆਂ, ਤੇ ਉਹਦਾ ਕਾਰਨ ਮੈਂ ਦੱਸ ਦਿੱਤਾ ਹੈ
0: ਜੀ। ਬਹੁਤ ਸ਼ੁਕਰੀਆ ਜੀ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, 9445, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ
3: ਰਹੋ ਹੁਸ਼ਿਆਰਪੁਰ ਜੀ। ਸਿੱਧੂ ਸਾਹਿਬ ਸਤਿ ਸ੍ਰੀ ਅਕਾਲ। ਪਹਿਲਾਂ ਕੋਈ ਟਿੱਪਣੀਆਂ, ਬਾਅਦ ਦੇ ਵਿੱਚ ਛੋਟਾ ਜਿਹਾ ਸਵਾਲ। ਬੰਗਾਲ ਦੇ ਅੰਦਰ ਕਾਮਰੇਡ ਜੋਤੂ ਲੱਸੂ ਨੇ 29 ਸਾਲ ਰਾਜ ਕੀਤਾ, ਮਮਤਾ ਭੈਣ ਜੀ ਨੇ 15 ਸਾਲ ਰਾਜ ਕੀਤਾ, ਇੱਥੇ ਸੁਭਾਸ਼ ਚੰਦਰ ਬੋਸ ਨੇ ਜਨਮ ਲਿਆ ਜੀ ਨੇ ਕਿਹਾ ਸੀ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਅੰਗਰੇਜ਼ਾਂ ਦੇ ਟਾਈਮ ਇੱਥੋਂ ਹੀ ਨਕਸਲਵਾਦੀ ਅੰਦੋਲਨ ਸ਼ੁਰੂ ਹੋਇਆ ਸੀ, ਯਾਦ ਹੋਣਾ। ਨਕਸਲਵਾਦੀ ਇੱਕ ਪਿੰਡ ਹੈ, ਸਾਰੇ ਬਾਗਾਂ ਦਾ ਸ਼ੁਰੂ ਹੋਇਆ ਸੀ ਹੁਸ਼ਿਆਰਪੁਰ ਜੀ, ਉਹ ਸਾਰਾ ਇਲਾਕਾ ਮੇਰਾ ਦੇਖਿਆ ਹੋਇਆ। ਨਕਸਲਵਾਦੀ ਪਿੰਡ ਨੇਪਾਲ ਦੇ ਨਾਲ ਲੱਗਦਾ ਹੈ, ਉਹ ਅੰਦੋਲਨ ਤੁਹਾਨੂੰ ਯਾਦ ਹੋਣਾ ਪੰਜਾਬ ਚ ਫੈਲ ਗਿਆ ਸੀ। ਉਸੇ ਵੇਲੇ ਇੱਥੇ ਮੁੱਖ ਮੰਤਰੀ ਸੀ ਜੈਲ ਸਿੰਘ ਹੋਣੀ, ਮੋਗੇ ਦੇ ਸਿਨੇਮਾ ਹਾਲ ਨੂੰ ਵੀ ਅੱਗ ਲਾ ਦਿੱਤੀ ਗਈ ਸੀ। ਹੁਣ ਮੇਰਾ ਸਵਾਲ ਇਹ ਹੈ ਕਿ ਪਟੇਲ ਜੋ ਗ੍ਰਹਿ ਮੰਤਰੀ ਸੀ, ਇਹਦੀ ਮੂਰਤੀ ਬਣਾਈ ਗਈ ਸੀ 3,000 ਕਰੋੜ ਦੇ ਵਿੱਚ ਆਹ 12 ਸਾਲ ਦੇ ਰਾਜ ਦੇ ਵਿੱਚ, ਔਰ ਉਹ ਮੂਰਤੀ ਬਣੀ ਸੀ ਚਾਈਨਾ ਤੋਂ ਬਣ ਕੇ ਆਈ ਸੀ। ਜਿਸ ਮੁਲਕ ਨੂੰ ਗਰੀਬ ਕਰ ਦਿੱਤਾ ਗਿਆ ਹੋਵੇ ਔਰ ਮੂਰਤੀ ਤੇ 3,000 ਕਰੋੜ ਲਾਇਆ ਹੋਵੇ, ਆਪਣੇ ਬਾਦਲ ਸਾਹਿਬ ਨੇ ਇੱਥੋਂ ਸਰੋਵਰ ਚੋਂ ਜਲ ਅਤੇ ਲੋਹਾ ਉਹ ਵੀ ਭੇਜਿਆ ਸੀ, ਤੁਸੀਂ ਮੈਨੂੰ ਇਹ ਦੱਸੋ ਵੀ ਉਹ ਮੂਰਤੀ ਕਿੱਥੇ ਸੈੱਟ ਕੀਤੀ ਗਈ ਸੀ? ਕਿ ਗਰੀਬ ਕਰ ਦਿੱਤਾ ਗਿਆ ਮੁਲਕ ਔਰ 3,000 ਕਰੋੜ ਦੀ ਮੂਰਤੀ ਬਣਾ ਕੇ ਚਾਈਨਾ ਚੋਂ ਲਿਆਉਣੀ
0: ਜੀ
3: ਸਹੀ ਸੀ? ਸਤਿ ਸ੍ਰੀ ਅਕਾਲ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਕੈਪਟਨ ਸਾਹਿਬ, ਥੋੜੇ ਸ਼ਬਦਾਂ ਚ ਜੇ ਮੈਂ ਜਵਾਬ ਦੇਣਾ ਹੋਵੇ, ਹੈ ਤੇ ਸਿੱਧੀ ਗੱਲ ਹੈ, ਤੁਸੀਂ ਮੈਨੂੰ ਪੁੱਛਿਆ ਪਤਾ ਤੁਹਾਨੂੰ ਵੀ ਇਹ ਗਲਤ ਹੈ, ਤੁਹਾਨੂੰ ਮੈਂ ਤਾਜ਼ਾ ਤਰੀਨ ਦੱਸਦਾ ਇਹਦੇ ਨਾਲ ਜੁੜੀ ਗੱਲ। ਪੱਛਮੀ ਬੰਗਾਲ ਦੇ ਵਿੱਚ ਦੇਖੋ ਕੀ ਕਰਦੀਆਂ ਨੇ ਸੰਧੂ ਸਾਹਿਬ ਸਰਕਾਰਾਂ, ਇੱਥੇ ਕਿੱਥੇ ਤੱਕ ਸਿਆਸਤ ਆ ਗਈ ਹੈ
0: ਜੀ।
1: ਇੱਥੇ ਪਿਛਲੀਆਂ ਪਾਰਟੀਆਂ ਨੇ ਤੇ ਜੋ ਕੀਤਾ ਸੋ ਕੀਤਾ ਹੀ, ਅਸੀਂ ਪਿਛਲੀਆਂ ਪਾਰਟੀਆਂ ਦੀ ਬਥੇਰੀ ਬਦਖੋਈ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਪਿਤਾ ਪੁਰਖਿਆਂ ਦੇ ਨਾਂ ਤੇ ਸਟੇਡੀਅਮ ਦੇ ਨਾਂ ਰੱਖ ਲਏ, ਪਿਤਾ ਪੁਰਖਾਂ ਦੇ ਨਾਂ ਤੇ ਜਿਹੜੇ ਸਰਕਾਰੀ ਢਾਂਚਾ ਦਿੱਲੀ ਦੇ ਵਿੱਚ ਜਿਹੜਾ ਸੈਕਟਰੀਏਟ ਵਗੈਰਾ ਜਾਂ ਉੱਥੇ ਦੇ ਵੱਖ ਵੱਖ ਦਫ਼ਤਰੀ ਢਾਂਚੇ ਦੇ ਨਾਂ ਰੱਖੇ ਹੈ। ਇੱਥੇ ਤਾਜ਼ਾ ਤਰੀਨ ਜੀਵਤ ਵਿਅਕਤੀਆਂ ਦੇ ਨਾਂ ਤੇ ਸਟੇਡੀਅਮ ਦੇ ਨਾਮ ਹੈ, ਜੀਵਤ ਵਿਅਕਤੀਆਂ ਦੇ ਨਾਂ ਤੇ, ਮੋਦੀ ਸਾਹਿਬ ਦਾ ਨਹੀਂ ਤਾਂ ਦੇਖ ਲਿਓ। ਔਰ ਹੋਰ ਦੱਸਦਾ ਕਿ ਆਹ ਪੱਛਮੀ ਬੰਗਾਲ ਦੀ ਗੱਲ ਕਰਕੇ ਕਹਿ ਮੈਂ ਤਾਂ ਮੈਨੂੰ ਯਾਦ ਆ ਗਿਆ, ਪੱਛਮੀ ਬੰਗਾਲ ਦੇ ਵਿੱਚ ਕੈਪਟਨ ਸਾਹਿਬ ਤੁਸੀਂ ਸਵਾਲ ਕੀਤਾ, ਉੱਥੇ ਇੱਕ ਮਮਤਾ ਬੈਨਰਜੀ ਨੇ ਸਟੇਡੀਅਮ ਤਿਆਰ ਕੀਤਾ, ਖੇਡ ਜਗਤ ਨਾਲ ਸੰਬੰਧਿਤ ਸਟੇਡੀਅਮ, ਫੁੱਟਬਾਲ ਦਾ ਸਟੇਡੀਅਮ, ਔਰ ਉੱਥੇ ਜਿਹੜੀ ਮੂਰਤੀ ਲਾਈ ਉਹਨੂੰ ਕਿਸੇ ਨਾ ਮਹਾਤਮਾ ਦੀ ਲਾਈ ਨਾ ਕਿਸੇ ਰਾਜਨੀਤੀ ਦੀ ਲਾਈ, ਰਾਜਨੀਤਿਕ ਵਿਅਕਤੀ ਦੀ, ਉਸਨੇ ਇੱਕ ਵਿਅਕਤੀ ਵਿਸ਼ੇਸ਼ ਦੀ ਲਾ ਕੇ ਉਹਦੀ ਧੌਣ ਦੇ ਉੱਪਰ ਫੁੱਟਬਾਲ ਫਿੱਟ ਕਰ ਦਿੱਤਾ ਕਿ ਇੱਕ ਖਿਡਾਰੀ ਦੀ ਹੈ, ਭਾਵ ਕਿ ਇੱਕ ਖੇਡ ਨੂੰ ਸਮਰਪਿਤ ਕਰ ਦਿੱਤਾ, ਉਹ ਤੜਾ ਦਿੱਤੀ ਗਈ ਹੈ। ਆਹ 2 ਦਿਨ ਪਹਿਲੀ ਗੱਲ ਹੈ, ਉਹ ਉੱਥੋਂ ਮੂਰਤੀ ਤੜਾ ਦਿੱਤੀ ਗਈ ਹੈਗੀ ਹੈ। ਇਹ ਮੂਰਤੀਆਂ ਦੀ ਸਿਆਸਤ ਵੀ ਹੈ, ਇੱਥੇ ਫੋਟੋਆਂ ਦੀ ਸਿਆਸਤ ਹੈ ਭਾਰਤ ਦੇ ਵਿੱਚ, ਨਹੀਂ ਉੱਥੇ ਭਾਰਤ ਦੇ ਹਾਲਾਤ ਹੈ, ਇੱਥੇ ਆਬਾਦੀ ਦਾ ਥੋੜਾ ਥੋੜਾ ਹੈ। ਜਿੱਥੇ ਫੋਟੋਆਂ ਤੇ ਸਿਆਸਤ ਹੋਵੇ, ਜਿੱਥੇ ਜੇ ਜ਼ਿਆਦਾ ਮੀਂਹ ਪੈ ਜਾਏ ਤਾਂ ਸਿਆਸਤ ਹੈ, ਜੇ ਸੋਕਾ ਪੈ ਜਾਏ ਤਾਂ ਸਿਆਸਤ ਹੈ, ਜੇ ਹਨੇਰੀ ਰਾਤ ਨੂੰ ਜ਼ਿਆਦਾ ਆ ਜਾਏ ਤਾਂ ਸਿਆਸਤ ਹੈ, ਇੱਥੇ ਤੇ ਆਹ ਹਾਲਾਤ ਹੈ ਸੰਧੂ ਸਾਹਿਬ। ਇਸ ਕਰਕੇ ਇੱਥੇ ਦੇਸ਼ ਦੀ ਸਿਆਸਤ ਦਾ ਬੇੜਾ ਗਰਕ ਕੀਤਾ, ਕਿਉਂਕਿ ਸਿਆਸੀ ਲੋਕਾਂ ਦਾ ਟਾਰਗੇਟ ਹੀ ਇੱਕ ਹੈ ਕਿ ਅਸੀਂ ਕਿਵੇਂ ਆਪਣੇ ਬੁੱਤ ਬਣਾਉਣੇ ਆ ਤੇ ਪਿਛਲਿਆਂ ਦੇ ਢਾਉਣੇ ਆ। ਯੂਪੀ ਦੇ ਵਿੱਚ ਇੱਕ ਸਰਕਾਰ ਬਣੀ ਇੱਕ ਵਿਸ਼ੇਸ਼ ਪਾਰਟੀ ਦੀ, ਹੁਣ ਪਤਾ ਨੀ ਕਿੰਨੇ ਕੁ ਪਾਰਕ ਹਾਥੀਆਂ ਨਾਲ ਹੀ ਭਰ ਦਿੱਤੇ ਸੀਗੇ, ਜਿਵੇਂ ਉਹ ਹਾਥੀਆਂ ਦੇ ਪਾਰਕ ਭਰਨ ਦੇ ਨਾਲ ਸਦਾ ਹੀ BSP ਰਹਿਣੀ ਸੀ, ਅੱਜ ਹਾਲਾਤ ਵੇਖੋ, ਉਹ BSP ਲੱਭਿਓ ਨੀ ਲੱਭਦੀ। ਜੇ ਉਹ ਉਹਨਾਂ ਪਾਰਕਾਂ ਦੇ ਵਿੱਚ ਹਾਥੀਆਂ ਦੇ ਬੁੱਤ ਬਣਾਉਣ ਦੀ ਥਾਂ ਤੇ ਕਿਤੇ 4 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤੇ ਸ਼ਾਇਦ ਅੱਜ ਹਾਲਾਤ ਹੋਰ ਹੁੰਦੇ, ਇਹ ਹਾਲਾਤ ਹੈ। ਸੋ ਇਸ ਕਰਕੇ ਚਿੰਤਾਜਨਕ ਹੈ ਕੈਪਟਨ ਸਾਹਿਬ, ਗਲਤ ਹੈ, ਅਸੀਂ ਇਸ ਨੂੰ ਨਿੰਦਦੇ ਹਾਂ
0: ਜੀ। ਬਿਲਕੁਲ ਜੀ, ਟੈਰਕਸ ਕੰਕਰੀਟ ਦਾ ਮੈਸੇਜ ਤੁਹਾਨੂੰ ਦੇਵਾਂਗੇ, ਕਿਉਂਕਿ ਮੌਸਮ ਹੁਣ ਠੀਕ ਹੋ ਗਿਆ, ਧੁੱਪਾਂ ਲੱਗਣ ਲੱਗੀਆਂ। ਜੇ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹੋ, ਤੁਸੀਂ ਬੇਸਮੈਂਟ ਲੀਕੇਜ ਰਿਪੇਅਰ ਕਰਾਉਣੀ ਆ, ਬੇਸਮੈਂਟ ਤੁਹਾਡੀ ਲੀਕ ਹੋ ਰਹੀ ਆ, ਡਰਾਈਵੇ ਬਣਾਉਣਾ, ਪੈਰੀਓ ਬਣਾਉਣਾ, ਨਾਲ ਦੀ ਨਾਲ ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਬਣਾਉਣਾ, ਡਰਾਈਵੇ ਸਪੈਸ਼ਲੀ ਹੁਣ ਟਾਈਮ ਆ ਕਿ ਤੁਸੀਂ ਡਰਾਈਵੇ ਬਣਾਉਣਾ ਚਾਹੁੰਦੇ ਹੋ, ਤਾਂ ਟੈਰਸ ਕੰਕਰੀਟ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਾਂ। ਕਈ ਸਾਲਾਂ ਦਾ ਤਜਰਬਾ ਆ। ਕੁਲਵਿੰਦਰ ਧਾਲੀਵਾਲ ਹੋਣਾ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ, ਬਹੁਤ ਵਧੀਆ ਪ੍ਰੋਫੈਸ਼ਨਲ ਅਤੇ ਸਾਫ਼ ਸੁਥਰਾ ਕੰਮ ਕਰਕੇ ਦੇਣਗੇ। 647-526-2372 647-526-2372। ਔਰ ਨਾਲ ਦੀ ਨਾਲ ਮੈਂ ਇੱਕ ਮੈਸੇਜ ਦੇ ਦਿਆਂ ਬਹੁਤ ਇੰਪੋਰਟੈਂਟ ਸਾਰਿਆਂ ਦੇ ਕੰਮ ਦਾ, ਕਿ ਟੈਕਸਲ ਅਕਾਊਂਟਿੰਗ, ਟੈਕਸ ਦਾ ਸੀਜ਼ਨ ਚੱਲ ਰਿਹਾ, ਵੈਸੇ ਤਾਂ ਬਹੁਤ ਸਾਰੇ ਦੋਸਤਾਂ ਨੇ ਟੈਕਸ ਭਰਤਾ ਹੋਣਾ, ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਨੂੰ ਦੱਸੀਏ ਕਿ ਟੈਕਸ ਫਾਈਲਿੰਗ ਦੀ ਟੈਨਸ਼ਨ ਨਹੀਂ ਲੈਣੀ। ਹੁਣ ਤੁਸੀਂ ਜੇ ਟੈਕਸ ਫਾਈਲਿੰਗ ਦਾ ਸੋਚ ਰਹੇ ਸੀ ਕਿ ਰਿਫੰਡ ਕਿਵੇਂ ਵਧੂਗਾ, ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਤੁਹਾਡੇ ਨਾਲ ਹੈ, ਇੱਕ ਭਰੋਸੇਮੰਦ ਐਕਸਪੀਰੀਅੰਸ ਅਕਾਊਂਟਿੰਗ ਫਰਮ ਆ। ਸਪੈਸ਼ਲੀ ਜਿਹੜੇ ਦੋਸਤ ਸਾਡੇ ਨਵੇਂ ਇਮੀਗ੍ਰੇਸ਼ਨ ਫੈਮਿਲੀਜ਼ ਆਈਆਂ ਹੋਈਆਂ, ਉਬਰ ਡਰਾਈਵਰਸ ਆ, ਸਮਾਲ ਬਿਜ਼ਨਸਮੈਨ, ਓਨਰ ਆਪਰੇਟਰਸ, ਔਨਲਾਈਨ ਸੇਲਰ ਅਤੇ ਕੰਟਰੈਕਟਰ ਦੇ ਲਈ ਰਿਸਪੋਂਸੀਬਲ ਪ੍ਰਾਈਸ ਦੇਣਗੇ। ਸਹੀ ਸਲਾਹ, ਪੂਰੀ ਮਿਹਨਤ ਦੇ ਨਾਲ, ਪੂਰੀ ਜਾਣਕਾਰੀ, ਵੱਧ ਤੋਂ ਵੱਧ ਤੁਹਾਡਾ ਰਿਫੰਡ ਬਣਿਆ ਸੀ ਆਰੇ ਤੋਂ ਲੈ ਕੇ ਦੇਣਗੇ। ਪਰਸਨਲ ਟੈਕਸ ਫਾਈਲ ਦੇ ਕਰਨ ਦੇ ਨਾਲ ਨਾਲ ਕਾਰਪੋਰੇਟ ਟੈਕਸ ਵੀ ਫਾਈਲ ਕਰਦੇ ਆ, ਬੁੱਕ ਕੀਪਿੰਗ ਦੀਆਂ ਸਰਵਿਸ ਵੀ ਦਿੰਦੇ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 50% ਡਿਸਕਾਊਂਟ ਆ। ਜੇ ਤੁਸੀਂ ਆਪਣਾ ਟੈਕਸ ਨਹੀਂ ਭਰਿਆ ਸੀ ਤਾਂ ਹੁਣ ਤੁਸੀਂ ਟੈਕਸਲ ਅਕਾਊਂਟਿੰਗ ਦੇ ਨਾਲ ਰਾਬਤਾ ਕਰ ਲਓ, ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ। 50% ਡਿਸਕਾਊਂਟ ਲੈਣ ਦੇ ਲਈ 647-426-0361 647-461-361 ਟੈਕਸਲ ਅਕਾਊਂਟਿੰਗ। ਅਤੇ ਸਮਾਂ ਸੀਮਤ ਆ, ਅਗਲੀ ਕਾਲ ਵੱਲ ਚੱਲਦੇ ਹਾਂ, ਸ਼ੋਰਟ ਜਿਹਾ ਰੱਖਾਂਗੇ। ਗਗਨਦੀਪ ਜੀ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਤੁਹਾਡੀਆਂ ਸਾਰੀਆਂ ਗੱਲਾਂ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਜੀ, ਅਸੀਂ ਪੂਰਾ ਆਪਣੇ ਵੱਲੋਂ ਯੋਗਦਾਨ ਦੇਵਾਂਗੇ ਪ੍ਰੋਗਰਾਮ ਦੇ ਵਿੱਚ ਜਿੱਥੇ ਤੱਕ ਹੋ ਸਕਦਾ। ਅਤੇ ਨਾਲ ਤੁਹਾਡੇ ਤੋਂ ਇੱਕ ਛੋਟੀ ਜਿਹੀ ਮੈਂ ਰਿਕੁਐਸਟ ਕਰਨੀ ਹੈ, ਮੈਂ 2 ਦਿਨ ਪਹਿਲਾਂ ਸਵਾਲ ਪੁੱਛਿਆ ਸੀ, ਉਹਦੇ ਰਿਗਾਰਡਿੰਗ ਤੁਸੀਂ ਕੋਈ ਹਾਲੇ ਤੱਕ ਉੱਤਰ ਨਹੀਂ ਦਿੱਤਾ। ਉਹ ਸੀਗਾ ਜਿਹੜਾ ਤਮਿਲਨਾਡੂ ਦੇ ਵਿੱਚ ਇੱਕ ਜਿਹੜਾ ਬਿਜ਼ਨਸਮੈਨ, ਉਹਦਾ ਸੈਟਅਪ ਜਿਹੜਾ ਬਿਜ਼ਨਸ ਸੀ ਉਹਨੂੰ ED ਨੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਪਾਇਆ, ਅਤੇ ਉਹਦਾ ਜਿਹੜਾ ਫਿਰ ਬਿਜ਼ਨਸ ਸੀ ਉਹ ਅਡਾਨੀ ਸਾਹਿਬ ਨੂੰ ਵੇਚ ਦਿੱਤਾ ਗਿਆ। ਅਤੇ ਉਹਦੇ ਬਾਰੇ ਪਲੀਜ਼, ਕਿਉਂਕਿ ਅਸੀਂ ਸਵਾਲ ਪੁੱਛਦੇ ਹਾਂ ਤਾਂ ਉਹ ਥੋੜ੍ਹੀ ਬਹੁਤੀ ਖੋਜ ਕਰਕੇ ਇੱਧਰ ਉੱਧਰ ਕਰਕੇ ਉਹਦੀ ਤੁਹਾਡੇ ਤੋਂ ਪੁਸ਼ਟੀ ਕਰਨੀ ਹੁੰਦੀ ਆ, ਅਸੀਂ ਤੁਸੀਂ ਅੱਗੇ ਤੋਂ ਅੱਗੇ ਪਾ ਦਿੰਦੇ ਹਾਂ, ਪਲੀਜ਼ ਉਹ ਕਨਫਰਮ ਕਰ ਦਿਆ ਕਰੋ 1-2 ਦਿਨ ਦੇ ਵਿੱਚ। ਦੂਜਾ ਸਵਾਲ ਇਹ ਸੀ, ਕੱਲ੍ਹ ਦੇ ਰਿਗਾਰਡਿੰਗ, ਕੱਲ੍ਹ ਮੈਂ ਸਵਾਲ ਪੁੱਛਿਆ ਸੀ ਇੱਕ ਮਨੋਜ ਅਗਰਵਾਲ ਅਤੇ ਸੁਬਰੋਤੋ ਗੁਪਤਾ ਜਿਹੜੇ SIR ਦੇ ਰਿਲੇਟਡ ਬੰਗਾਲ ਦੇ ਵਿੱਚ ਅਪੁਆਇੰਟ ਕੀਤੇ ਸੀ, ਉਹਨਾਂ ਨੂੰ ਸਰਕਾਰ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਮੇਰਾ BJP ਸਰਕਾਰ ਜਾਂ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਰਿਗਾਰਡਿੰਗ ਮੇਰਾ ਸਵਾਲ ਨਹੀਂ ਸੀ, ਮੇਰਾ ਸਵਾਲ SIR ਦੇ ਉੱਤੇ ਅਤੇ ਜਿਹੜੀ ਚੋਣ ਕਮਿਸ਼ਨ ਹੈ, ਇਲੈਕਸ਼ਨ ਕਮਿਸ਼ਨ ਹੈ, ਉਹਦੇ ਉੱਤੇ ਸੀ ਕਿ ਉਹ ਫੇਅਰ ਕਾਰਵਾਈ ਕਰ ਰਿਹਾ ਜਾਂ ਨਹੀਂ ਕਰ ਰਿਹਾ। ਜਿਹੜੀ ਪੰਜਾਬ 'ਚ SIR ਹੋਣੀ ਹੈ, ਅਸੀਂ ਕਿੱਦਾਂ ਮੰਨ ਲਈਏ ਕਿ ਇਹ ਜਿਹੜੀ ਕਾਰਵਾਈ ਹੋਏਗੀ SIR ਦੀ, ਕਿੰਨੀਆਂ ਲੱਖ ਵੋਟਾਂ ਕੱਟੀਆਂ ਜਾਣੀਆਂ, ਉਹ ਸਹੀ ਹੋਣਗੀਆਂ?
0: ਬਹੁਤ ਸ਼ੁਕਰੀਆ
4: ਜੀ, ਤੁਹਾਡਾ ਸਮਾਂ ਦੇਣ ਦਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ, ਆਪਾਂ ਸ਼ੋਰਟ ਹੀ ਰੱਖੀਏ ਕਿਉਂਕਿ ਸਮਾਂ ਵੀ ਸੀਮਤ ਹੈ ਔਰ ਕਾਲਸ ਬਹੁਤ ਸਾਰੀਆਂ। ਇਸ ਤੋਂ ਬਾਅਦ ਇੱਕੋ ਹੀ ਕਾਲ ਲੈਣੀ ਹੈ ਜੀ। ਸਰ
1: ਮਨੋਜ ਅਗਰਵਾਲ ਹੋਣਾ ਦਾ ਜ਼ਿਕਰ ਕੀਤਾ, ਦੇਖੋ ਗੱਲ ਤੇ ਸਰੋਤਿਓ, ਤੁਸੀਂ ਨਾ ਜਦੋਂ ਇਹੋ ਜਿਹਾ ਮੁੱਦਾ ਪੁੱਛਦੇ ਹੋ, ਇਹ ਠੀਕ ਹੈ ਤੁਸੀਂ ਭਾਜਪਾ ਦੇ ਨਾਲ ਕੱਲ ਨਾ ਵੀ ਜੋੜੀ ਸਿੱਧੇ ਤੌਰ ਤੇ ਜਾਂ, ਪਰੰਤੂ ਜਦੋਂ ਪੱਛਮੀ ਬੰਗਾਲ ਦੀ ਗੱਲ ਕਰਦੇ ਆ, ਮਨੋਜ ਅਗਰਵਾਲ ਦੀ ਗੱਲ ਕਰਦੇ, ਜਾਂ ਇਹੋ ਜਿਹੀ ਇੱਕ ਲੰਬੀ ਸੂਚੀ ਹੈ ਜਿਹੜੇ SIR ਦੇ ਵਿੱਚ ਉੱਥੇ ਲਾਏ ਗਏ ਜਾਂ ਲਗਵਾਏ ਗਏ, ਉਹਨਾਂ ਨੂੰ ਕਿਹੜੀਆਂ ਪਦਵੀਆਂ ਤੋਂ ਲਿਆਂਦਾ ਤੇ ਕਿੱਥੇ ਫਿੱਟ ਕੀਤਾ, ਉਹ ਸਿੱਧਾ ਜਾ ਕੇ ਭਾਜਪਾ ਦੇ ਨਾਲ ਜੁੜਦਾ। ਕਈ ਵਾਰੀ ਫਿਰ ਇਹੋ ਜਿਹੀਆਂ ਚੀਜ਼ਾਂ ਤੇ ਪਰਹੇਜ਼ ਕਰ ਲਈਦਾ ਹੈਗਾ ਥੋੜਾ ਜਿਹਾ। ਉਵੇਂ ਮੈਂ SIR ਬਾਰੇ ਦੱਸਦਾ ਕਿ ਸਰੋਤਿਓ, ਦੋ ਪੱਖ ਹੈ, ਮੈਂ ਅੱਜ ਉਹੀ ਗੱਲ ਮੈਂ ਰਿਪੀਟ ਕਰਦੀ ਹਾਂ। ਉਵੇਂ ਤੇ ਜੋ ਟੈਕਨੀਕਲ ਤੌਰ ਤੇ ਚੋਣ ਕਮਿਸ਼ਨ ਦੀ ਜਾਣਕਾਰੀ ਹੈ, ਕਦੇ ਲੋੜ ਪਈ ਸਾਂਝੀ ਕਰ ਦਾਂਗਾ, ਉਹ ਤੇ ਇੰਝ ਲੱਗਦਾ ਕਿ ਬੜਾ ਹੀ ਕਮਾਲ ਦਾ ਕੰਮ ਹੈ, ਇਹ ਹੋਣਾ ਚਾਹੀਦਾ ਹਰ 20 ਸਾਲ ਬਾਅਦ, 25 ਸਾਲ ਬਾਅਦ। ਚੋਣ ਕਮਿਸ਼ਨ ਨੇ ਤੇ ਇਹ ਵੀ ਅੰਕੜੇ ਪੇਸ਼ ਕੀਤੇ ਕਿ 2003 ਵਿੱਚ ਵੀ ਇਹ ਹੋਇਆ ਸੀ, ਪਰੰਤੂ ਉਹਦੇ ਤੇ ਇਹ 'ਚ ਫਰਕ ਹੈਗਾ, ਮੈਂ ਇੱਥੇ ਜ਼ਰੂਰ ਦੱਸ ਦੇਵਾਂ। ਹੁਣ ਦੂਜੇ ਪਾਸੇ ਜੋ ਨਤੀਜੇ ਨਿਕਲ ਰਹੇ ਆ, ਜੋ ਰਾਹੁਲ ਗਾਂਧੀ ਨੇ ਅੰਕੜੇ ਬੀਤੇ ਸਮੇਂ 'ਚ ਪੇਸ਼ ਕੀਤੇ, ਜਿੱਥੇ ਚੋਣ ਕਮਿਸ਼ਨ ਨੇ ਅੱਜ ਤੱਕ ਵੀ ਸਫਾਈ ਨਹੀਂ ਦਿੱਤੀ, ਉਹ ਅੰਕੜੇ ਬਿਆਨ ਕਰਦੇ ਕਿ ਗੜਬੜੀ ਵੀ ਹੈਗੀ ਹੈ। ਤੇ ਇਸ ਕਰਕੇ ਬਤੌਰ ਪੱਤਰਕਾਰ, ਮੈਂ ਅੱਜ ਦੇ ਰਾਜ ਪ੍ਰਬੰਧ ਵਿੱਚ ਜਿੱਦਾਂ ਵੋਟਾਂ ਠੱਗਣ ਦਾ ਇੱਥੋਂ ਦੇ ਸਿਆਸੀ ਲੋਕਾਂ ਦਾ ਢੰਗ ਅਡੋਪਟ ਕੀਤਾ ਹੋਇਆ ਸਿਆਸੀ ਪਾਰਟੀਆਂ ਨੇ, ਉਹਦੇ ਵਿੱਚ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਇਹ ਸਿਆਸੀ ਪਾਰਟੀਆਂ ਇਹਦੇ ਵਿੱਚ ਕੋਈ ਹੱਥ ਕੰਡਾ ਨਾ ਅਪਣਾਉਂਦੀਆਂ ਹੋਣ, ਮੈਂ ਮੁਨਕਰ ਨਹੀਂ ਹੋ ਸਕਦਾ। ਭਾਵੇਂ ਕਿ ਚੋਣ ਕਮਿਸ਼ਨ ਇਹ ਦਾਅਵਾ ਕਰਦਾ ਕਿ ਕੋਈ ਗੜਬੜ ਨਹੀਂ ਹੈਗੀ, ਔਰ ਮੈਨੂੰ ਵੀ ਸੱਚ ਜਾਣਿਓ ਕੋਈ ਗੜਬੜ ਟੈਕਨੀਕਲ ਤੌਰ ਤੇ ਜਦੋਂ ਦੇਖਦਾ ਕੋਈ ਨਜ਼ਰ ਨਹੀਂ ਆਉਂਦੀ, ਪਰੰਤੂ ਇੱਥੋਂ ਦੇ ਸਿਆਸੀ ਸਿਸਟਮ 'ਚ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹੈਗਾ ਕਿ ਇੱਥੇ ਗੜਬੜੀਆਂ ਹੁੰਦੀਆਂ, 'ਚ ਇਹ 'ਚ ਵੀ ਹੁੰਦੀ ਹੋਵੇ ਕਿ ਮੈਂ ਇਨਕਾਰੀ ਨਹੀਂ।
0: ਬਿਲਕੁਲ ਜੀ, ਆਈ ਥਿੰਕ ਸਮਾਂ ਸੀਮਤ ਆ, ਕਾਲ ਲੈਣ ਨੂੰ ਦਿਲ ਕਰਦਾ, ਇੱਕ ਕਾਲ ਲੈ ਲੈਣੇ ਸ਼ਾਰਟ ਜੀ। ਮਨਕੂ ਸਾਹਿਬ, ਬਸ 2 ਸ਼ਬਦਾਂ ਦੀ ਗੱਲ ਰੱਖਿਓ ਕਿਉਂਕਿ ਸਮਾਂ ਸੀਮਤ ਬਹੁਤ ਘੱਟ ਹੈ ਜੀ।
5: ਹਾਂਜੀ
0: ਜੀ ਸਰ।
5: ਹਾਂਜੀ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਬੇਸਮੈਂਟ ਵਾਲੀ ਗੱਲ ਕਰਦਾ, ਮੇਰਾ ਬੇਸਮੈਂਟ ਦਾ ਮਤਲਬ ਇਹ ਨਹੀਂ ਸੀਗਾ ਕੱਲ, ਬੇਸਮੈਂਟ ਮਤਲਬ ਤੁਹਾਡੀ ਫਾਈਨੈਂਸ਼ੀਅਲ ਸਟੇਟਸ, ਮੈਂ ਤਾਂ ਦਿਮਾਗੀ ਬੇਸਮੈਂਟ ਦੀ ਗੱਲ ਕਰਦਾ ਸੀ। ਦੇਖੋ ਹੁਣ ਹੀ ਕੁਐਸਚਨ ਪੁੱਛਿਆ ਗਿਆ ਇਲੈਕਸ਼ਨ ਕਮਿਸ਼ਨ ਬਾਰੇ, ਭਾਜਪਾ ਨਾਲ ਜੋੜਿਆ ਗਿਆ
0: ਜੀ।
5: ਇਹਨਾਂ ਨੂੰ ਜੇ ਪਤਾ ਹੋਵੇ, ਚਲੋ ਇਹਨਾਂ ਨੂੰ ਪਤਾ ਨੀ, ਪੱਤਰਕਾਰ ਸਾਹਿਬ ਨੂੰ ਤਾਂ ਪਤਾ ਹੋਣਾ ਕਿ ਇੱਕ ਨਵੀਨ ਚਾਵਲਾ ਸੀ, ਉਹਨੂੰ ਤਾਂ ਇੰਦਰਾ ਗਾਂਧੀ ਆਪਣਾ ਚੌਥਾ ਤੀਜਾ ਪੁੱਤ ਕਹਿੰਦੀ ਹੁੰਦੀ ਸੀ, ਉਹਨੂੰ ਇਲੈਕਸ਼ਨ ਕਮਿਸ਼ਨਰ ਲਾਤਾ। ਐਮ ਐਸ ਗਿੱਲ ਜਿਹੜਾ ਕਾਂਗਰਸ ਵੱਲੋਂ ਸੀ, ਉਹਨੂੰ ਸਪੋਰਟਸ ਮਿਨਿਸਟਰ ਬਣਾਤਾ। ਉਸ ਤੋਂ ਬਾਅਦ ਪੀ ਐਨ ਸੈਸ਼ਨ ਤਾਂ ਕਾਂਗਰਸ ਵੱਲੋਂ ਇਲੈਕਸ਼ਨ ਨਾਲ ਲੜਿਆ ਆ, ਪਰ ਇਹਨਾਂ ਨੂੰ ਇਹ ਦੀਦਾ ਨੀ ਹੈਗਾ। ਦੇਖਿਆ ਮੈਂ ਕਹਿੰਦਾ ਹੁੰਦਾ ਵੀ
0: ਅੱਖਾਂ ਦੇ ਅੰਨੇ ਨੂੰ ਤਾਂ ਕੋਈ ਗੱਲ
5: ਨਹੀਂ,
0: ਅਕਲ ਦੇ ਅੰਨੇ ਨੂੰ ਨਹੀਂ ਸਮਝਾਇਆ। ਆਪਾਂ ਜਾਂਦੇ ਜਾਂਦੇ ਇੱਕ ਆਪਣਾ ਸਾਂਝ ਪਾ ਜੋ ਜੀ।
1: ਪੀ ਐਨ ਸੈਸ਼ਨ ਦੀ ਜੀ ਗੱਲ ਕੀਤੀ ਹੈ, ਮੈਂ ਉਹਨੇ ਸਰੋਤਿਓ ਦੱਸਦਾ ਕਿ ਠੀਕ ਹੈ, ਜਿਹੜੀਆਂ ਗੱਲਾਂ ਸਰੋਤੇ ਕਰਕੇ ਗਏ ਆ ਇਹ ਸੱਚ ਹੈ। ਦੇਖੋ ਇਹ ਪਲੇਟਫਾਰਮ ਤੇ ਕਦੇ ਵੀ ਕਿਸੇ ਦੀ ਸਿਫਤ ਨਹੀਂ ਕਰਦਾ, ਵਿਅਕਤੀ ਦੀ ਮਰਜ਼ੀ ਹੈ, ਕਿਸੇ ਸਰੋਤੇ ਦੀ ਮਰਜ਼ੀ ਹੈ, ਉਹ ਕਾਂਗਰਸ ਦੀ ਸਿਫਤ ਕਰੇ ਜਾਂ ਕਿਸੇ ਦੀ ਹੋਰ। ਉਵੇਂ ਮੈਂ ਦੱਸਦਾ ਕਿ ਟੀ ਐਨ ਸੈਸ਼ਨ ਭਾਰਤ ਦਾ ਉਹ ਚੋਣ ਕਮਿਸ਼ਨ ਹੋਇਆ ਹੈ ਜਦੋਂ ਭਾਰਤੀ ਲੋਕਾਂ ਨੂੰ ਪਤਾ ਲੱਗਾ ਸੀ ਕਿ ਚੋਣ ਕਮਿਸ਼ਨ ਵੀ ਕੋਈ ਹੁੰਦਾ ਹੈ। ਭਾਰਤੀ ਉਹਦੇ ਕੰਮ ਬੜੇ ਕਮਾਲ ਦੇ ਕੰਮ ਸੀ, ਚੰਗੇ ਕੰਮ ਸੀ। ਮੈਨੂੰ ਲੱਗਦਾ ਕਿ ਉਹਦੀਆਂ ਪਈਆਂ ਰਵਾਇਤਾਂ ਨਾਲ ਹੀ ਅੱਜ ਤੱਕ ਬਹੁਤ ਕੁਛ ਜੇ ਚੰਗਾ ਬਚਿਆ ਤੇ ਬਚਿਆ, ਨਹੀਂ ਤੇ ਅੱਜ ਤੋਂ ਪਹਿਲਾਂ ਹੀ ਭੋਗ ਪੈ ਜਾਣਾ ਸੀ।
0: ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਦੇ ਪ੍ਰੋਗਰਾਮ ਦੇ ਇੱਥੋਂ ਤੱਕ ਦਾ ਸਾਥ ਹੈ ਕਬੂਲ ਕਰਿਓ, ਔਰ ਆਲਮੋਸਟ ਆਪਾਂ ਅੱਜ ਦਾ ਮਿਸ਼ਨ ਪੂਰਾ ਕਰ ਲਿਆ, ਸੋ ਸਮੇਂ ਨੂੰ ਆਪਾਂ ਆਲਮੋਸਟ ਸਮੇਟ ਲਿਆ। ਸੋ ਜਿਹੜੀਆਂ ਕਾਲਸ ਰਹਿ ਗਈਆਂ ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਰਮੇਸ਼ ਜੀ।
1: ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਅੱਜ ਬਹੁਤ ਹੀ ਖੂਬਸੂਰਤ ਗੱਲਬਾਤ ਰਹੀ, ਔਰ ਤੁਸੀਂ ਸਮੇਂ ਦੀ ਜਿਹੜੀ ਨਿਆਕਤ ਨੂੰ ਸਮਝਿਆ ਅਤੇ ਸਾਡਾ ਸਾਥ ਦਿੱਤਾ। ਸੋ ਜਾਂਦੇ ਜਾਂਦੇ ਬਸ ਇੰਨਾ ਕਹਿਣਾ ਚਾਹੂੰਗਾ ਕਿ ਥੋੜ੍ਹਿਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਥੋੜ੍ਹਿਆਂ ਵਾਂਗੂੰ ਥੁੜ ਕੇ ਮਿਲੀਏ ਅਤੇ ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ ਜਾਣ ਨੂੰ ਦਿਲ ਨਹੀਂ ਕਰਦਾ, ਸ਼ਾਮ ਨੂੰ ਮਿਲਦੇ ਹਾਂ ਫਿਰ 9 to 10 ਰੇਡੀ ਪ੍ਰੋਗਰਾਮ ਉਡਾਣ ਦੇ ਵਿੱਚ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਨਾਲ ਜੁੜੋਗੇ ਪੰਜਾਬੀ ਲਹਿਰਾਂ। ਸੋ ਕੀਪ ਕੰਟੀਨਿਊ ਸਟੇ ਟਿਊਨਡ ਸੁਪਰ ਹਿੱਟ ਫਰਕੁਐਂਸੀ ਪੰਜਾਬੀ ਲਹਿਰਾਂ, ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਮੈਨੂੰ, ਇੱਥੋਂ ਦਿਓ ਇਜਾਜ਼ਤ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

0: हीट वेव आ गई।
1: की गल इतनी जल्दी?
0: हाँ जी, ते पता है इसका की मतलब?
1: सनस्क्रीन, हाइड्रेशन, एनका ते सेविंग्स भी।
0: क्योंकि होलसेल क्लब हीट वेव आ गया है, होने लगो 3.78 लीटर फ्रैंक्स रेड हॉट सॉस सिर्फ $14.99 चो।
1: ओहो,
0: उत्ते तो कीमत 15 जुलाई तक लॉक ने।
1: ओ भाई, इतना गर्मा गर्म डील है।
0: कोई मेंबरशिप फी नहीं। और जानकारी लाई स्टोर विच वेखो जा wholesaleclub.ca ते जाओ।
2: होलसेल क्लब, होल लॉट ऑफ वैल्यू।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
8: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
9: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
10: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
11: What is the reason?
12: This is the effects of famous masala chai by Navigator's Cafe.
11: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
13: Navigator's Cafe, located at northwest corner of Queen Street East and Airport Road in Brampton. They are conveniently open 24/7.
8: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 9052041313 9052041313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ

0: ਵਾਹ ਬਈ ਵਾਹ ਕੀ ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਵੈਲਕਮ ਵੈਲਕਮ ਹੈਪੀ ਮੰਡੇ ਮਾਰਨਿੰਗ ਮੰਡੇ ਦੀ ਸਵੇਰ ਹੋਵੇ ਤੇ ਚਾਹ ਨਾ ਹੋਵੇ ਆਹ ਕਿਵੇਂ ਹੋ ਸਕਦਾ ਹੈ ਸੋ ਮੰਡੇ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਦਿਨ ਤੇ ਤੁਹਾਡੀਆਂ ਸਾਡੀਆਂ ਖੂਬਸੂਰਤ ਗੱਲਾਂ ਬਾਤਾਂ ਹੁਣ ਪੂਰਾ ਵੀਕ ਚੱਲਣਗੀਆਂ ਸੋ ਲੈਟਸ ਹੈਵ ਅ ਗੁੱਡ ਵੀਕ ਦੇਖੋ ਵੀਕ ਵਧੀਆ ਤਾਂ ਹੀ ਰਹਿੰਦਾ ਜੇ ਥੋੜ੍ਹੀ ਬਹੁਤੀ ਆਪਾਂ ਪਲੈਨਿੰਗ ਕਰ ਲਈਏ ਅੱਧੇ ਲੋਕਾਂ ਨੂੰ ਤਾਂ ਇਹ ਟੈਨਸ਼ਨ ਪਈ ਰਹਿੰਦੀ ਹੈ ਕਿ ਲੰਚ ਲਈ ਕੀ ਖਾਣਾ ਡਿਨਰ ਲਈ ਕੀ ਖਾਣਾ ਤੁਸੀਂ ਥੋੜ੍ਹੀ ਜਿਹੀ ਪਲੈਨਿੰਗ ਕੀਤੀ ਹੋਵੇ ਨਾ ਕਿ ਆਹ ਬਈ ਸਾਡਾ ਮੀਲ ਪਲੈਨ ਹੈ ਪੂਰੇ ਦਿਨ ਲਈ ਦੋ ਤਿੰਨ ਦਿਨਾਂ ਦਾ ਖਾਣਾ ਖੁਣਾ ਤੁਸੀਂ ਥੋੜ੍ਹਾ ਜਿਹਾ ਐਡਵਾਂਸ ਦੇ ਵਿੱਚ ਦੋ ਚਾਰ ਦਿਨ ਪਹਿਲਾਂ ਬਣਾ ਲਓ ਮੈਨੂੰ ਲੱਗਦਾ ਇੰਨੇ ਕੀ ਚੇਂਜ ਨਾਲ ਦੇਖਿਓ ਸਹੀ ਤੁਹਾਡਾ ਵੀਕ ਕਿੰਨਾ ਸ਼ਾਂਤੀ ਦੇ ਨਾਲ ਕਿੰਨਾ ਸਟ੍ਰੈਸ ਫਰੀ ਲੰਘਦਾ ਕਿਉਂਕਿ ਹੁਣ ਕਈ ਵਾਰ ਨਾ ਸ਼ਾਮ ਹੁੰਦੀ ਹੈ ਅਤੇ ਬੰਦਾ ਫ੍ਰੀਜ਼ਰ ਦੇ ਵਿੱਚ ਫਰਿੱਜ ਦੇ ਵਿੱਚ ਟੱਕਰਾਂ ਮਾਰਦਾ ਆਹ ਬਣਾ ਲਈਏ ਉਹ ਬਣਾ ਲਈਏ ਫਿਰ ਹਾਰ ਕੇ ਬੰਦਾ ਕਹਿੰਦਾ ਚਲੋ ਜੀ ਮੈਕਡੋਨਲ ਹੀ ਮੰਗਾ ਲਓ ਐਵੇਂ ਕਿਹੜਾ ਇੱਕ ਅੱਧਾ ਘੰਟਾ ਕਿਚਨ ਦੇ ਵਿੱਚ ਮੱਥਾ ਮਾਰੂਗਾ ਉਹੀ ਗੱਲ ਤੁਹਾਡਾ ਖਾਣਾ ਬਣਾਇਆ ਹੋਵੇ ਫਰਿੱਜ ਦੇ ਵਿੱਚ ਰੱਖਿਆ ਹੋਵੇ ਕੱਢੋ ਮਾਈਕਰੋਵੇਵ ਕਰੋ ਚਲੋ ਜੀ ਖਾ ਲਿਆ ਡਨ ਸੋ ਇੰਗਲਿਸ਼ ਦੀ ਇੱਕ ਬੜੀ ਸੋਹਣੀ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ ਸੋ ਜਿਹੜਾ ਬੰਦਾ ਪਲੈਨ ਹੀ ਨਹੀਂ ਕਰ ਰਿਹਾ ਤਾਂ ਫਿਰ ਉਹਨੂੰ ਫੇਲੀਅਰ ਹੀ ਨਜ਼ਰ ਆਊ ਕਿ ਨਹੀਂ ਸੋ ਇਹ ਅੱਜ ਦੀ ਥੋੜ੍ਹੀ ਜਿਹੀ ਇੱਕ ਤੁਹਾਡੇ ਲਈ ਵਿਜ਼ਡਮ ਕਿ ਪਲੈਨ ਕਰ ਲਿਆ ਕਰੋ ਇੱਕ ਇੱਕ ਚੀਜ਼ ਸਵੇਰੇ ਕੰਮ 'ਤੇ ਜਾਣਾ ਕੱਪੜੇ ਪਾਉਣੇ ਆ ਕੱਪੜੇ ਰਾਤ ਨੂੰ ਰੱਖੇ ਹੋਣ ਕਿਹਾ ਵੀ ਸਵੇਰੇ ਆਹ ਪਾ ਕੇ ਜਾਵਾਂਗੇ ਇੰਨੇ ਕੁ ਨਾਲ ਹੀ ਬੰਦੇ ਦਾ ਜਿਹੜਾ ਸਵੇਰ ਦਾ ਟਾਈਮ ਹੈ ਬਚ ਜਾਂਦਾ ਅਤੇ ਸਵੇਰ ਦੀ ਸਟ੍ਰੈੱਸ ਆ ਉਹ ਵੀ ਬਚ ਜਾਂਦੀ ਹੈ ਤੁਹਾਡੇ ਕੋਲ ਕੁਝ ਹੋਰ ਜੇ ਟਿਪਸ ਹੈਗੀਆਂ ਨੇ ਪਲੈਨਿੰਗ ਨੂੰ ਲੈ ਕੇ ਮੈਂ ਫੂਡ ਦੀ ਦੱਸਦੀ ਕੱਪੜਿਆਂ ਦੀ ਟਿਪ ਦੱਸਦੀ ਹੋਰ ਵੀ ਬੜੀਆਂ ਚੀਜ਼ਾਂ ਨੇ ਜੇ ਤੁਸੀਂ ਕੁਛ ਕਰਦੇ ਹੋ ਤਾਂ ਕਿ ਤੁਹਾਡਾ ਵੀਕ ਤੁਹਾਡੀ ਸਵੇਰ ਥੋੜ੍ਹੀ ਜਿਹੀ ਸਟ੍ਰੈੱਸ ਫਰੀ ਲੰਘੇ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਹੈਪੀ ਮੰਡੇ ਹੋਪ ਯੂ ਹੈਵ ਅ ਗ੍ਰੇਟ ਵੀਕ ਅਤੇ ਤੁਹਾਡੇ ਨਾਲ ਅਸੀਂ ਜੁੜੇ ਹਾਂ ਤੁਸੀਂ ਵੈਸੇ ਸਾਡੇ ਨਾਲ ਸਵੇਰ ਤੋਂ ਹੀ ਜੁੜੇ ਹੋਏ ਹੋ ਸਵੇਰ ਦੇ 4 ਵਜੇ ਤੋਂ ਪ੍ਰੋਗਰਾਮਸ ਲਗਾਤਾਰ ਤੁਸੀਂ ਸੁਣ ਰਹੇ ਹੋ ਸੋ ਥੈਂਕ ਯੂ ਐਂਡ ਸਭ ਨੂੰ ਇੱਕ ਵਾਰ ਫਿਰ ਵੈਲਕਮ ਵਕਾਰ ਖਾਨ ਜੀ ਜੁੜੇ ਨੇ ਸਾਡੇ ਨਾਲ ਰੋਜਰਸ ਦੀਆਂ ਕੁਝ ਡੀਲਸ ਲੈ ਕੇ ਖਾਨ ਸਾਹਿਬ ਵੈਲਕਮ
1: ਥੈਂਕ ਯੂ ਸੋ ਮਚ ਨਵੀ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ ਯੂ ਐਸ ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ ਨੰਬਰ ਅਗੇਨ 6478000 6478000 6478000
0: ਵੈਰੀ ਗੁੱਡ 6478648000 6478000 ਵਕਾਰ ਖਾਨ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਸੋ ਇੱਕ ਤਾਂ ਮੁਬਾਰਕਾਂ ਨਹੀਂ ਮੁਬਾਰਕਾਂ ਇੱਕ ਮਿੰਟ ਮੈਨੂੰ ਦਿਓ ਤੁਹਾਨੂੰ ਅਸੀਂ ਨਹੀਂ ਸੱਚ ਯਾਰ ਮੈਂ ਮੁਬਾਰਕਾਂ ਦੇਣੀਆਂ ਸੀਗੀਆਂ ਬਟ ਉਹ ਹੁਣ ਮੁਬਾਰਕਾਂ ਮੈਂ ਕੱਲ੍ਹ ਚੈੱਕ ਹੀ ਨਹੀਂ ਕੀਤਾ ਕਿ ਕੀ ਬਣਿਆ ਅਤੇ ਕੱਲ੍ਹ ਮੁੰਬਈ ਵਾਲੇ ਹਾਰ ਗਏ ਅਤੇ ਪੰਜਾਬ ਵੀ ਆਊਟ ਹੈ ਨਾ ਮੈਨੂੰ ਭੁਲੇਖਾ ਸੀਗਾ ਮੈਂ ਕਿਹਾ ਬਈ ਪੰਜਾਬ ਵਾਲੇ ਪਰਸੋਂ ਜਿੱਤੇ ਅਤੇ ਪੰਜਾਬ ਵਿਲ ਐਡਵਾਂਸ ਬਟ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਗੱਲ ਨੂੰ ਵੈਸੇ ਤਾਂ ਆਈ ਐਮ ਪ੍ਰੀਟੀ ਸ਼ੋਰ ਕਿ ਮੁੰਬਈ ਦੇ ਹਾਰਨ ਦੇ ਨਾਲ ਪੰਜਾਬ ਵੀ ਐਲੀਮੀਨੇਟਿਡ ਹੈ ਹੁਣ ਬੈਂਗਲੋਰ ਗੁਜਰਾਤ ਹੈਦਰਾਬਾਦ ਅਤੇ ਰਾਜਸਥਾਨ ਪਲੇ ਆਫਸ ਦੇ ਵਿੱਚ ਨੇ ਅਤੇ ਫਾਈਨਲ 31 ਨੂੰ ਹੈ ਅਤੇ ਬਾਕੀ ਕੱਲ੍ਹ ਨੂੰ ਰੋਇਲ ਚੈਲੇਂਜਰ ਅਤੇ ਗੁਜਰਾਤ ਦਾ ਮੈਚ ਹੈ ਪਰਸੋਂ ਨੂੰ ਫਿਰ ਹੈਦਰਾਬਾਦ ਅਤੇ ਰਾਜਸਥਾਨ ਦਾ ਮੈਚ ਹੈ ਪੰਜਾਬ ਵਾਲੇ ਵੈਸੇ ਆਪਾਂ ਨੂੰ ਥੋੜ੍ਹੀ ਜਿਹੀ ਉਹਨਾਂ ਨੇ ਇੱਕ ਕਹਿੰਦੇ ਨਹੀਂ ਹੁੰਦੇ ਹੋਪ ਅਤੇ ਇੱਕ ਲਾਈਟ ਤਾਂ ਦਿਖਾਈ ਸੀਗੀ ਜਿੱਤ ਕੇ, ਪਰ ਚਲੋ ਹੁਣ ਰਾਜਸਥਾਨ ਨੇ ਵੀ ਕਿਹਾ ਤਾਂ ਕਿ ਨਾ ਬਈ ਨਾ, ਪੰਜਾਬ ਵਾਲੇ ਕਿਵੇਂ ਅੱਗੇ ਵੱਧ ਜਾਣਗੇ, ਨਾਟ ਹੈਪਨਿੰਗ, ਸੋ ਚਲੋ ਇਟਸ ਓਕੇ, ਅਗਲੀ ਵਾਰ ਨੂੰ ਸਹੀ। 8777 ਹੈਲੋ।
2: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
2: ਉਹ ਬੰਬੇ ਹਾਰਨ ਕਰਕੇ ਜੀ ਜਿੱਤਦਾ ਜਿੱਤਦਾ ਪਤਾ ਨੀ ਕੀ ਗੱਲ। ਪਹਿਲਾਂ ਤੇ ਵਿਕਟਾਂ ਵਧੀਆ ਲੈ ਲਈਆਂ ਸੀ ਉਹਨਾਂ ਨੇ ਇਹਦੀਆਂ ਰਾਜਸਥਾਨ ਰਾਇਲ ਦੀਆਂ, ਬਾਅਦ ਚ ਰਨ ਨੀ ਬਣ ਸਕੇ।
0: ਜਦੋਂ 6 ਮੈਚ ਤੁਸੀਂ ਆਪ ਹਾਰਨੇ ਆ ਤਾਂ ਫਿਰ ਗੜਬੜ ਕਾਹਦੀ ਹੈ। ਦੇਖੋ ਭਾਜੀ ਕਿੱਡੀ ਤੁਸੀਂ 6 ਮੈਚ ਲਗਾਤਾਰ ਜਿੱਤੇ ਹੋ, ਫਿਰ ਬਾਅਦ ਦੇ ਵਿੱਚ ਇੱਕ ਵੀ ਨਾ ਜਿੱਤ ਪਾਓ, ਫਿਰ ਤਾਂ ਗਲਤੀ ਤੁਹਾਡੀ ਵੀ ਆ।
2: ਪੰਜਾਬ ਦੀ ਕਿਸਮਤ ਵੀ ਇਹੋ ਜਿਹੀ ਹੈ ਜੀ, ਜਿਹੜਾ ਮੈਚ ਟਾਈ ਹੋਇਆ ਨਾ, ਇੱਕ ਪੁਆਇੰਟ ਦਿੱਤਾ, ਕੁਛ ਵੀ ਪੰਜਾਬ ਬੜਾ ਉੱਪਰ ਸੀ, ਬਸ ਉਹ ਬਾਰਿਸ਼ ਆ ਗਈ।
0: ਅੱਛਾ ਬਾਰਿਸ਼ ਵਾਲਾ, ਹਾਂ ਹਾਂ ਹਾਂ ਦੋ
2: ਤਰੀਕੇ ਨਾਲ ਹਾਰੇ ਆ ਜੀ, ਇੱਕ ਤੇ ਫੀਲਡਿੰਗ ਤੋਂ, ਇੱਕ ਬੋਲਿੰਗ ਤੋਂ। ਇੰਨੀ ਮਾੜੀ ਬੋਲਿੰਗ, ਇੰਨੀ ਮਾੜੀ ਫੀਲਡਿੰਗ, ਕੈਚ ਤੇ ਕੈਚ ਡ੍ਰੌਪ, ਮੈਚ ਦੇਖਦਾ ਨਾ ਸਾਰੇ
0: ਜੀ ਜੀ। ਚਲੋ ਹੁਣ ਅਗਲੇ ਸਾਲ ਦੇਖਾਂਗੇ ਕੀ ਬਣਦਾ ਫਿਰ। ਚਲੋ ਬਹੁਤ ਸ਼ੁਕਰੀਆ। ਹਾਂਜੀ ਮੈਨੀ ਜੀ, ਕੀ ਹਾਲ?
3: ਮਾਰਨਿੰਗ ਨਵੀ।
0: ਮਾਰਨਿੰਗ ਸਰ,
3: ਹੈਪੀ ਮੰਡੇ।
0: ਹੈਪੀ ਮੰਡੇ ਸਰ, ਹੈਪੀ ਮੰਡੇ।
3: ਨਵੀ, ਪੰਜਾਬ ਜਾਣੀ ਵੀ ਨੀ ਚਾਹੀਦੀ ਸੀ, ਕਿਉਂਕਿ ਪੂਰੀਆਂ ਹੁਣ ਡਿਜ਼ਰਵਿੰਗ ਟੀਮਸ ਨੇ ਅੱਗੇ। ਜੇ ਕਿਸੇ ਦੇ ਹਾਰਨ ਨਾਲ ਜਾਂ ਜਿੱਤਣ ਨਾਲ ਤੁਸੀਂ ਪਲੇਆਫ ਚ ਅੱਗੇ ਜਾ ਰਹੇ ਹੋ, ਅੱਗੇ ਜਾ ਕੇ ਤੁਸੀਂ ਇੱਕ ਅੱਛੀ ਸਪੋਟ ਕਿਸੇ ਦੀ ਬਲੌਕ ਕਰ ਰਹੇ ਹੋ। ਆਈ ਥਿੰਕ ਉਹਨਾਂ ਦੀ ਲਾਸਟ ਵਿੱਚ ਪਰਫਾਰਮੈਂਸ 6-7 ਮੈਚ ਚ ਸੀਗੀ ਵੀ ਨੀ ਵੀ ਵਿਨਰਸ ਵਾਲੀ। ਜੇ ਹੁਣ ਵੀ ਚਲੇ ਜਾਂਦੇ, ਐਡਵਾਂਸ ਵੀ ਕਰ ਜਾਂਦੇ, ਅਗਲਾ ਮੈਚ ਹਾਰ ਜਾਣਾ ਸੀ ਉਹਨਾਂ ਨੇ।
0: ਜੀ ਜੀ ਜੀ, ਸਹੀ ਗੱਲ। ਪਰ ਚਲੋ ਹਾਰ ਤਾਂ ਜਾਂਦੇ, ਪਰ ਇੰਨਾ ਤਾਂ ਹੋਊਗਾ ਵੀ ਹਾਂ, ਐਟਲੀਸਟ ਥੋੜੀ ਜੀ ਤਾਂ ਜਿਹੜੀ ਪ੍ਰਾਈਡ ਹੈ ਕਿ ਚਲੋ ਪਲੇ ਆਫ ਦੇ ਵਿੱਚ ਪਹੁੰਚੇ ਤਾਂ ਸਹੀ।
3: ਨਵੀਂ ਸਾਰੀਆਂ ਟੀਮਾਂ ਆਪਣੀਆਂ ਐਟ ਦੀ ਐਂਡ ਆਫ ਦ ਡੇ ਹਨਾ, ਕਿਉਂਕਿ ਜਿਹੜੀ ਡਿਜ਼ਰਵਿੰਗ ਟੀਮ ਆ ਉਹੀ ਅੱਗੇ ਜਾਣੀ ਚਾਹੀਦੀ ਹੈ। ਜਿਹੜੀ ਹੁਣ ਰਾਜਸਥਾਨ ਰਾਇਲ ਇੰਨਾ ਵਧੀਆ ਕਰ ਰਿਹਾ ਸੀਗਾ, ਦੇ ਡਿਜ਼ਰਵ ਇਟ, ਉਹਨਾਂ ਨੇ ਆਪਣੇ ਮੈਚ ਜਿੱਤੇ ਨੇ। ਜਿਹੜੀਆਂ ਟੀਮਾਂ ਉੱਪਰ ਗਈਆਂ ਤੁਸੀਂ ਦੇਖੋ, ਸਾਰੇ ਟੇਬਲ ਤੋਂ ਨੀਚੇ ਹੁੰਦੀਆਂ ਸੀਗੀਆਂ, ਉਹਨਾਂ ਨੇ ਸ਼ਫਲ ਕੀਤਾ ਸਾਰਾ ਕੁਛ ਉੱਪਰ ਜਾਣ ਵਾਸਤੇ। ਆਪਣੀ ਟੀਮ ਨੇ ਤਾਂ ਬਹੁਤ ਹੀ ਵਧੀਆ ਸ਼ਫਲ ਕੀਤਾ, ਟੌਪ ਤੋਂ ਤੁਸੀਂ ਬਾਹਰ ਹੀ ਹੋ ਗਏ,
0: ਟੌਪ ਟੂ ਬਾਟਮ।
3: ਆਈ ਥਿੰਕ
0: ਪੰਜਾਬੀ ਰਹਾ 905-673-3337 ਨੰਬਰ ਆਪਣਾ, 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। 905-673-3337 ਐਨੀ ਟਾਈਮ ਤੁਹਾਡੀ ਕਾਲ ਸਾਡੇ ਤੱਕ ਆ ਸਕਦੀ ਹੈ। ਹਰਪ੍ਰੀਤ ਸੈਣੀ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਅੱਜ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅੱਗੇ ਤੋਰਦੇ ਹਾਂ। ਇੱਕ ਯਾਰ ਕਯੋਟੀ ਬਹੁਤ ਦਿਖ ਰਹੇ ਨੇ ਹੈ ਅੱਜ ਕੱਲ੍ਹ। ਕੱਲ੍ਹ ਵੀ ਇੱਕ ਮਾਰਕਮ ਦੀ ਪਾਰਕ ਦੇ ਵਿੱਚ ਇੱਕ ਕਯੋਟੀ ਨੇ ਇੱਕ ਬੱਚੇ ਨੂੰ ਬਾਈਟ ਕੀਤਾ, 7:30 ਦੀ ਸ਼ਾਮ ਦੀ ਗੱਲ ਹੈ। 4-5 ਸਾਲ ਦਾ ਬੱਚਾ, ਲੱਕਲੀ ਨੋਟ ਸੀਰੀਅਸਲੀ ਇੰਜਰਡ। ਤੇ ਮੈਂ ਵੀ ਇੱਥੇ ਮਹੀਨੇ ਕੁ ਦੀ ਗੱਲ ਹੈ, ਵਾਕ ਕਰ ਰਿਹਾ ਸੀ ਤੇ ਸਟਰੀਟ ਦੇ ਉੱਤੇ ਯਾਰ ਕਯੋਟੀ ਭੱਜਿਆ ਦਿਸ ਰਿਹਾ ਸੀਗਾ। ਆਈ ਡੋਨਟ ਨੋ ਜੇ ਵਾਈਲਡ ਲਾਈਫ ਵਾਲੇ ਕੁਝ ਕਰਦੇ ਵੀ ਨੇ। ਮੈਂ ਸਿਟੀ ਨੂੰ ਇੱਕ ਆਨਲਾਈਨ ਜਾ ਕੇ ਅਵੇਅਰ ਵੀ ਕੀਤਾ ਸੀਗਾ। ਆਈ ਥਿੰਕ ਉਹਨਾਂ ਦੀ ਕੋਈ ਵੈਬਸਾਈਟ ਹੈਗੀ ਹੈ, ਤੁਸੀਂ ਦੱਸ ਦਿਓ ਵੀ ਇਸ ਸਟਰੀਟ ਤੇ ਇੰਨੇ ਕੁ ਵਜੇ ਸਾਨੂੰ ਕਯੋਟੀ ਦਿਸਿਆ, ਆਉਂਦੇ ਆ ਕੁਛ ਕਰਦੇ ਆ ਕਿ ਨਹੀਂ, ਆਈ ਐਮ ਨੋਟ ਸ਼ੋਰ, ਬਟ ਰਿਪੋਰਟ ਜ਼ਰੂਰ ਕਰਦਾ ਕਰੋ। ਅਤੇ ਬੱਚੇ ਪਾਰਕਾਂ ਦੇ ਵਿੱਚ ਨੇ ਅੱਜ ਕੱਲ੍ਹ, ਆਊਟਡੋਰ ਆਪਾਂ ਚਲੋ ਜਾ ਹੀ ਰਹੇ ਹਾਂ ਮੌਸਮ ਕਰਕੇ, ਤਾਂ ਪਲੀਜ਼ ਮੇਕ ਸ਼ੋਰ ਕਰ ਲਓ ਕਿ ਤੁਸੀਂ ਬੱਚੇ ਨੂੰ ਇਕੱਲੇ ਨਾ ਛੱਡੋ, ਉੱਧਰੋਂ ਕੋਈ ਜਾਨਵਰ ਆਉਂਦਾ ਤਾਂ ਨੈਵਰ ਨੋ ਕੀ ਹੋ ਸਕਦਾ। ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ, ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਹਰਪ੍ਰੀਤ ਦਾ ਫੋਨ ਨੰਬਰ ਹੈ 416-817-6500। ਹਰਪ੍ਰੀਤ ਕੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ?
4: ਬਿਲਕੁਲ ਨਵੀ, ਸੋ ਆਪਾਂ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਆਲਵੇਸ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹਾਂ, ਸੇਵਿੰਗ ਅਕਾਊਂਟਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹਾਂ. ਸੋ ਜਿੰਨੇ ਵੀ ਸਾਡੇ ਨਵੇਂ ਲਿਸਨਰਸ ਜੁੜੇ ਆ, ਤੁਹਾਡਾ ਕੋਈ ਵੀ ਕੁਐਸਚਨ ਹੈਗਾ ਇਹਨਾਂ ਸਰਵਿਸਿਜ਼ ਨਾਲ ਰਿਲੇਟਿਡ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਫਿਰ ਤੁਸੀਂ ਇੱਥੇ ਨਿਊ ਇਮੀਗ੍ਰੈਂਟਸ ਹੈਗੇ ਆ, ਤੁਹਾਨੂੰ ਨਹੀਂ ਪਤਾ ਹੈਗਾ ਇੱਥੇ ਕਿਹੜੇ ਕਿਹੜੇ ਗਵਰਨਮੈਂਟ ਦੇ ਸਪੋਂਸਰਡ ਪਲਾਨ ਚੱਲਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਜਾਂ ਤਾਂ ਤੁਸੀਂ ਟੈਕਸ ਵਾਈਜ਼ ਬੈਨੀਫਿਟ ਲੈ ਸਕਦੇ ਆ, ਜਾਂ ਫਿਰ ਗਵਰਨਮੈਂਟ ਦੀਆਂ ਗ੍ਰਾਂਟਸ ਲੈ ਸਕਦੇ ਆ. ਸੋ ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ, ਚਾਹੇ ਉਹ TFS ਦਾ ਅਕਾਊਂਟ ਆ, RRSP ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਹੈਗਾ, ਜਾਂ ਫਿਰ ਬੱਚਿਆਂ ਦਾ RESP, ਜਾਂ ਫਿਰ RDSP, ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਹੈਗੇ ਆ, ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਤੇ ਜਿਹੜੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਅਪਰੂਵਡ ਹੈਗੇ ਆ CRA ਵੱਲੋਂ, ਉਹਨਾਂ ਦੇ ਲਈ $90,000 ਤੱਕ ਦੀ ਗ੍ਰਾਂਟ ਜਿਹੜੀ CRA RDSP ਪਲਾਨ ਦੇ ਵਿੱਚ ਸਪੋਂਸਰ ਕਰ ਰਹੀ ਆ. ਸੋ ਉਹਦੀ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਆ, ਤਾਂ ਨੰਬਰ ਹੈਗਾ ਜੀ ਮੇਰਾ 416-817-6500. ਸਮਰ ਦਾ ਟਾਈਮ ਹੈਗਾ ਆ, ਜਦੋਂ ਤੁਹਾਡੇ ਪੇਰੈਂਟਸ ਇੱਥੇ ਦੁਆਰਾ ਰੀਵਿਜ਼ਿਟ ਕਰ ਰਹੇ ਆ ਸੁਪਰ ਵੀਜ਼ਾ ਦੇ ਅੰਡਰ, ਹਮੇਸ਼ਾ ਆਪਾਂ 2-3 ਗੱਲਾਂ ਦੀ ਗੱਲ ਕਰਦੇ ਹੈਗੇ ਆ ਕਿ ਇੱਕ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਐਂਡ ਦੂਸਰੀ ਚੀਜ਼ ਇਹ ਹੈਗੀ ਹੈ ਕਿ ਈਵਨ ਦੋ ਸੁਪਰ ਵੀਜ਼ਾ ਤੇ ਸੈਕਿੰਡ ਜਾਂ ਥਰਡ ਟਾਈਮ ਵੀ ਆ ਰਹੇ ਆ, ਕੰਡੀਸ਼ਨ ਸੇਮ ਹੀ ਹੈਗੀ ਹੈ ਕਿ ਉਹਨਾਂ ਦੇ ਕੋਲ ਕਵਰੇਜ ਹੋਣੀ ਜ਼ਰੂਰੀ ਆ. ਕਈ ਵਾਰ ਮੈਨੂੰ ਕਈ ਕਲਾਇੰਟਸ ਦਾ ਫੋਨ ਆਉਂਦਾ ਜਦੋਂ ਏਅਰਪੋਰਟ ਤੇ ਹੁੰਦੇ ਆ ਕਿ ਅਸੀਂ ਪਹਿਲਾਂ ਇੰਸ਼ੋਰੈਂਸ ਨਹੀਂ ਕਰਵਾਈ ਸੀ, ਅਸੀਂ ਉਹ ਹੁਣ ਇਮੀਗ੍ਰੇਸ਼ਨ ਆਫਿਸਰ ਨੇ ਰੋਕ ਲਿਆ ਹੈਗਾ ਆ, ਤੁਸੀਂ ਹੁਣ ਰਾਈਟ ਵੇ ਕਵਰੇਜ ਕਰ ਦਿਓ. ਸੋ ਕਈ ਵਾਰ ਅਸੀਂ ਆਪ ਹੀ ਅਸਿਊਮ ਕਰ ਲੈਂਦੇ ਹਾਂ ਕਿ ਵੀਜ਼ਾ ਤਾਂ ਲੱਗਾ ਹੋਇਆ, ਹੁਣ ਕਿਹੜਾ ਉਹਨਾਂ ਨੇ ਪਹਿਲੀ ਵਾਰੀ ਆਉਣਾ ਹੈ ਜਿਹੜਾ ਇਮੀਗ੍ਰੇਸ਼ਨ ਆਫਿਸਰ ਨੇ ਚੈੱਕ ਕਰਨਾ ਹੈਗਾ. ਸੋ ਰੈਂਡਮਲੀ ਕੋਈ ਵੀ ਫਾਈਲ ਜਿਹੜੀ ਹੈਗੀ ਆ ਉਹ ਉਸੇ ਵੇਲੇ ਏਅਰਪੋਰਟ ਤੇ ਚੈੱਕ ਕਰ ਲੈਂਦੇ ਆ, ਐਂਡ ਅਗਰ ਸੁਪਰ ਵੀਜ਼ਾ ਲੱਗਾ ਹੋਇਆ ਤਾਂ ਉਹਨਾਂ ਦੀ ਕੰਡੀਸ਼ਨ ਇਹੀ ਹੈਗੀ ਆ ਕਿ 1 year ਦੀ ਮੈਡੀਕਲ ਇੰਸ਼ੋਰੈਂਸ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ. ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਿਡ, ਨੰਬਰ ਹੈਗਾ ਜੀ ਮੇਰਾ 416-817-6500. ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ. ਤੇ ਨੰਬਰ ਮੇਰਾ ਅਗੇਨ 416-817-6500.
0: 416-817-6500, 416-817-6500, 416-817-6500, 416-817-6500. ਓਕੇ, ਇੱਕ ਦੋ ਚੀਜ਼ਾਂ ਹੋਰ ਤੁਹਾਨੂੰ ਯਾਰ ਥੋੜ੍ਹਾ ਜਿਹਾ ਅਪਡੇਟ ਰੱਖੀਏ ਸਪੋਰਟਸ ਦੇ ਵਿੱਚ. ਕੱਲ NBA ਦਾ ਇੱਕ ਮੈਚ ਹੋਇਆ ਸੈਨ ਐਂਟੋਨੀਓ ਤੇ ਓਕਲਾਹੋਮਾ ਸਿਟੀ ਦਾ, ਹੁਣ ਉਹ ਸੀਰੀਜ਼ 2-2 ਟਾਈਡ ਹੈ, ਤੇ ਅੱਜ ਨਿਊਯਾਰਕ ਵਾਲੇ ਹਿਸਟਰੀ ਬਣਾ ਸਕਦੇ ਆ. ਨਿਊਯਾਰਕ ਨਿਕਸ ਦਾ ਤੇ ਕਲੀਵਲੈਂਡ ਵਾਲਿਆਂ ਦਾ ਅੱਜ 8 ਸ਼ਾਮ ਨੂੰ ਮੈਚ ਹੈ. ਜੇ ਨਿਊਯਾਰਕ ਵਾਲੇ ਜਿੱਤਦੇ ਆ ਤਾਂ ਫਿਰ ਬਹੁਤ ਲੰਬੇ ਸਮੇਂ ਬਾਅਦ ਨਿਊਯਾਰਕ ਨਿਕਸ ਫਾਈਨਲਸ ਦੇ ਵਿੱਚ ਜਾਣਗੇ. ਤੇ ਨਿਊਯਾਰਕ ਤੁਹਾਨੂੰ ਪਤਾ ਹੀ ਹੈ ਕਿੱਡੀ ਯਾਰ ਪਾਪੂਲਰ ਇੱਕ ਟੀਮ ਹੈ, ਕਿੰਨਾ ਪਾਪੂਲਰ ਇੱਕ ਸ਼ਹਿਰ ਹੈ. ਤੇ ਨਿਊਯਾਰਕ ਨਿਕਸ ਦੀਆਂ ਜਿਹੜੀਆਂ ਟਿਕਟਾਂ ਨੇ, ਹੁਣ ਇਹ ਜਿਹੜੀ ਸੀਰੀਜ਼ ਹੈ $2,500-3,000 ਦੀਆਂ ਟਿਕਟਾਂ ਦੀ ਸ਼ੁਰੂਆਤ ਪ੍ਰਾਈਸ ਸੀਗੀ, ਸਟਾਰਟਿੰਗ ਪ੍ਰਾਈਸ. ਹੁਣ ਫਾਈਨਲਸ ਦੇ ਵਿੱਚ ਚਲੇ ਗਏ ਤਾਂ ਯਾਰ ਪਤਾ ਨਹੀਂ ਕੀ ਹਿਸਾਬ ਹੋਊਗਾ. ਨਿਊਯਾਰਕ ਵਿਲ ਬੀ ਅ ਵੈਰੀ ਇੱਕ ਕਹਿੰਦੇ ਨਹੀਂ ਹੁੰਦੇ ਵਾਈਬ ਵਾਲੀ ਸਿਟੀ ਅੱਗੇ ਹੈਗੀ ਹੈ. ਨਿਊਯਾਰਕ ਤਾਂ ਰਾਤ ਨੂੰ ਯਾਰ ਕੋਈ ਸੌਂਦਾ ਨਹੀਂ, ਬਟ ਹੁਣ ਜਦੋਂ ਕੋਈ ਏਡੀ ਵੱਡੀ ਸਪੋਰਟਸ ਦੀ ਤੁਹਾਡੀ ਟੀਮ ਫਾਈਨਲਸ ਦੇ ਵਿੱਚ ਪਹੁੰਚਣ ਜਾ ਰਹੀ ਹੈ, ਫਿਰ ਕਰੇਜ਼ ਤਾਂ ਵਾਕਈ ਨੈਕਸਟ ਲੈਵਲ ਹੋ. ਅਤੇ ਨਾਲ ਦਿਲਜੀਤ ਦੋਸਾਂਝ ਹੁਣੇ MSG ਮੈਡੀਸਨ ਸਕੁਏਅਰ ਗਾਰਡਨ ਨੂੰ ਸੋਲਡ ਆਊਟ ਕਰਕੇ ਹਟੇ ਨੇ ਇਸ ਵੀਕਐਂਡ. ਦੇਖਿਆ ਨਿਊਯਾਰਕ ਵਾਲੇ ਵੀ ਖੇਡ ਰਹੇ ਆ ਅਤੇ ਦਿਲਜੀਤ ਹੁਣੇ ਵੀ 24-25 ਦੋ ਰਾਤਾਂ ਸੋਲਡ ਆਊਟ ਕਰ ਰਹੇ ਨੇ. ਬੜੀ ਵੱਡੀ ਗੱਲ ਹੈ ਆਪਣੇ ਲਈ ਯਾਰ ਕਿ ਦਿਲਜੀਤ, ਪਰ ਦਿਲਜੀਤ ਦਾ ਜੇ ਅੱਜ ਹਾਂ ਨਿਊਯਾਰਕ ਵਾਲੇ ਖੇਡ ਰਹੇ ਕਲੀਵਲੈਂਡ, ਠੀਕ ਹੈ. ਸੋ ਦਿਲਜੀਤ ਨੇ ਕੱਲ੍ਹ ਵੀ MSG ਸੋਲਡ ਆਊਟ ਕੀਤਾ ਅਤੇ ਅੱਜ ਵੀ MSG ਸੋਲਡ ਆਊਟ ਦਿਲਜੀਤ ਕਰ ਰਹੇ ਨੇ. ਸੋ ਬੜੀ ਮਾਣ ਵਾਲੀ ਗੱਲ ਹੈ ਯਾਰ ਕਿ ਐਡੀ ਵੱਡੀ, ਇਹ ਬਹੁਤ ਇੱਕ ਆਈਕੋਨਿਕ ਅਰੀਨਾ, ਬਹੁਤ ਸਾਰੇ ਲੋਕ ਜਾਣਦੇ ਹੋਣਗੇ, ਮੈਡੀਸਨ ਸਕੁਏਅਰ ਗਾਰਡਨ ਇਸ ਅਰੀਨਾ ਦਾ ਨਾਮ ਹੈ. ਅਤੇ ਸਪੋਰਟਸ ਦੀ ਦੁਨੀਆ ਦੀ ਇਟਸ ਵਨ ਆਫ ਦਾ ਮੋਸਟ ਪਾਪੂਲਰ ਸਟੇਡੀਅਮਸ. ਅਤੇ ਦਿਲਜੀਤ ਹੁਣੇ ਸੋਲਡ ਆਊਟ ਬੈਕ ਟੂ ਬੈਕ ਰਾਤਾਂ ਕਰ ਰਹੇ ਨੇ, ਬੜੀ ਇੱਕ ਆਪਣੇ ਸਾਰੇ ਲਈ ਇੱਕ ਮਾਣ ਵਾਲੀ ਗੱਲ ਹੈ. ਸੋ ਦੋ ਤਿੰਨ ਚੀਜ਼ਾਂ ਅਤੇ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ. ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਨੂੰ ਯਾਦ ਰੱਖੋ, ਅਗਰ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਵਾਲੇ ਹਾਜ਼ਰ ਨੇ. ਕੋਈ ਗੱਡੀ 'ਚ ਡੈਂਟ ਪੈ ਗਿਆ, ਕੋਈ ਬੰਪਰ ਦਾ ਕੋਈ ਇਸ਼ੂ, ਕੋਈ ਫੈਂਡਰ ਦਾ ਇਸ਼ੂ, ਤਾਂ ਐਮਪਾਇਰ ਆਟੋ ਬੋਡੀ 181 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਹੈ. ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਇਹ ਕਰਨਗੇ। ਆਪਾਂ ਨੂੰ ਟੈਨਸ਼ਨ ਇਹ ਹੁੰਦੀ ਯਾਰ ਕਿ ਕਲੇਮ ਕੌਣ ਲੈ ਕੇ ਦਊਗਾ, ਕੀ ਕਰੀਏ। ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ, ਇਹ ਤੁਹਾਨੂੰ ਕਲੇਮ ਲੈ ਕੇ ਦੇਣਗੇ, ਇੰਸ਼ੋਰੈਂਸ ਨਾਲ ਡੀਲਿੰਗ ਸਾਰੀ ਇਹ ਕਰਨਗੇ। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦਾ ਨੰਬਰ ਨੋਟ ਕਰ ਲਓ ਤੁਸੀਂ, 905-453-6780। ਗੱਡੀ ਨੂੰ ਪੇਂਟ ਵੀ ਕਰਨ ਦਾ ਟਾਈਮ ਆ ਗਿਆ, 905-453-6780। ਗੱਡੀ ਤੁਹਾਡੀ ਪੇਂਟ ਵੀ ਕਰਨਗੇ, ਸਾਰੀਆਂ ਰਿਪੇਅਰਸ ਵੀ ਕਰਨਗੇ। ਗੱਡੀ ਤੁਸੀਂ ਦੇਖੋਗੇ ਕਹੋਗੇ ਬੱਲੇ ਯਾਰ ਸਾਡੀ ਹੀ ਗੱਡੀ ਆ, ਸਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ। ਸੋ ਇਹਨਾਂ ਨੂੰ ਕਾਲ ਕਰ ਲਓ ਇੱਕ ਵਾਰ, ਦੇ ਆਰ ਅਵੇਲੇਬਲ। ਅਤੇ ਇੱਕ ਜੇ ਕਿਸੇ ਨੇ ਕਿਚਨ ਰੈਡੀ ਕਰਾਉਣੀ ਹੈ, ਹੁਣ ਮੌਸਮ ਵਧੀਆ ਹੋ ਗਿਆ, ਆਪਾਂ ਸਾਰੇ ਘਰਾਂ ਘਰਾਂ ਦੇ ਕੰਮ ਕਰਵਾ ਰਹੇ ਹਾਂ, ਸੋ ਕਿਚਨ ਬ੍ਰੈਂਡ ਨਿਊ ਰੈਡੀ ਕਰਵਾਓ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਫੋਨ ਕਰੋ, ਬਹੁਤ ਹੀ ਸੋਹਣੀ ਬੜੀ ਟੌਪ ਦੀ ਕਿਚਨ ਭਾਅ ਜੀ ਉਹਨੇ ਰੈਡੀ ਕਰਕੇ ਦੇਣਗੇ, ਬੜਾ ਹੀ ਰੀਜ਼ਨੇਬਲ ਰੇਟ। ਸਾਡਾ ਰੈਫਰੈਂਸ ਤੁਸੀਂ ਦੇ ਦਿਓ ਇਹਨਾਂ ਨੂੰ, ਫਰੀ ਐਸਟੀਮੇਟ, ਅਤੇ ਡਬਲ ਅੰਡਰਮਾਊਂਟ ਸਿੰਕ ਤੁਹਾਨੂੰ ਫਰੀ ਦੇ ਰਹੇ ਨੇ ਨਾਲ, ਅਤੇ ਸਾਡਾ ਨਾਮ ਲੈਣ ਦੇ ਨਾਲ ਤੁਹਾਨੂੰ ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ। ਸੋ ਇੱਕ ਵਾਰ ਇਹਨਾਂ ਦਾ ਕੰਮ ਦੇਖ ਲਿਓ, ਚਾਹੇ ਕਿਚਨ ਰੈਡੀ ਕਰਾਉਣੀ ਆ, ਨਵਾਂ ਬਾਰ ਰੈਡੀ ਕਰਾਉਣਾ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣਾ, ਅਮੇਜ਼ਿੰਗ ਕੰਮ। ਨੰਬਰ ਹੈ 416-859-1920, 416-859-1920 ਨੰਬਰ ਹੈ। ਸੋ ਵੀਕਐਂਡ 'ਤੇ ਕਣੀਆਂ ਹੀ ਕਣੀਆਂ, ਕਣੀਆਂ ਹੀ ਕਣੀਆਂ ਹੈ, ਦੋ ਦਿਨ ਐਵੇਂ ਲੰਘ ਗਏ। ਕੱਲ੍ਹ ਅਸੀਂ ਯਾਰ ਦੋਸਤ ਗੋਲਫ ਖੇਡਣ ਗਏ, ਸਾਰਾ ਦਿਨ ਅਸੀਂ ਖੇਡੇ ਅਤੇ ਕਣੀਆਂ ਹਲਕੀਆਂ ਹਲਕੀਆਂ, ਬਹੁਤ ਥੋੜ੍ਹੀ ਥੋੜ੍ਹੀ ਇੱਕ ਬੂੰਦਾਬਾਂਦੀ ਜੀ ਹੋ ਰਹੀ ਸੀ। ਸੀਗਾ ਬੜਾ ਪਿਆਰਾ ਮੌਸਮ, ਬਟ ਕੰਡੀਸ਼ਨਸ ਬਹੁਤ ਵੈਟ ਸੀ। ਪਰਸੋਂ ਤਾਂ ਤੁਸੀਂ ਦੇਖਿਆ ਹੀ ਹੈ, ਸਾਰਾ ਦਿਨ ਮੀਂਹ ਹਟਿਆ ਹੀ ਨਹੀਂ। ਸੋ ਇਸ ਵੀਕ ਮੌਸਮ ਬੜਾ ਪਿਆਰਾ, ਅੱਜ ਵੀ 24-25 ਡਿਗਰੀ ਤੱਕ, ਕੱਲ੍ਹ ਨੂੰ ਵੀ 26-27 ਤੱਕ, ਪਰਸੋਂ ਵੀ 24 ਤੱਕ। ਸੋ ਹੁਣ ਚੱਲ ਸੋ ਚੱਲ ਸਮਰ ਦਾ ਵੈਦਰ ਹੈ। ਬੜੇ ਲੋਕਾਂ ਨੇ ਯਾਰ ਵਿਆਹ ਸ਼ਾਦੀਆਂ ਰੱਖੀਆਂ, ਜਦੋਂ ਵਿਆਹਾਂ ਦੇ ਸਮੇਂ 'ਤੇ ਮੀਂਹ ਪੈ ਜਾਵੇ ਨਾ, ਤਾਂ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਜਾਂਦਾ, ਕਿਉਂਕਿ ਫਿਰ ਆਪਾਂ ਬਾਹਰ ਟੈਂਟ ਟੁੱਟ ਲਾਏ ਹੁੰਦੇ ਆ, ਜਾਗੋਆਂ ਕੱਢਣੀਆਂ ਹੁੰਦੀਆਂ, ਉੱਥੋਂ ਦੀ ਮੀਂਹ ਪੈ ਜਾਂਦਾ, ਸੋ ਥੋੜ੍ਹਾ ਮੁਸ਼ਕਿਲ ਤਾਂ ਜ਼ਰੂਰ ਹੁੰਦਾ। ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਨੀ ਹੈ ਇੱਕ ਦੋਸਤਾਂ ਦੇ ਸਿਚੁਏਸ਼ਨ ਬਾਰੇ। ਸੋ 7-8 ਯਾਰ ਦੋਸਤ ਨੇ ਅਤੇ ਉਹ ਵਕੇਸ਼ਨ 'ਤੇ ਜਾ ਰਹੇ ਆ, ਵਕੇਸ਼ਨ 'ਤੇ ਚੱਲੇ ਆ, ਅਤੇ ਉਹਨਾਂ ਨੇ ਚਲੋ ਟਿਕਟਾਂ ਟੁਕਟਾਂ ਬੁੱਕ ਕਰ ਲਈਆਂ, ਅਤੇ ਟਿਕਟਾਂ ਬੁੱਕ ਕਰਨ ਤੋਂ ਬਾਅਦ ਏਅਰਪੋਰਟ 'ਤੇ ਗਏ, ਅਤੇ ਉਹਨਾਂ ਵਿੱਚੋਂ ਦੋ ਜਾਣੇ ਕਹਿੰਦੇ ਕਿ ਯਾਰ ਸਾਡੀਆਂ ਤਾਂ ਅਸੀਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਬੁੱਕ ਕੀਤੀਆਂ, ਅਤੇ ਦੂਜੇ ਮੁੰਡੇ ਕਹਿੰਦੇ ਯਾਰ ਤੁਸੀਂ ਸਾਨੂੰ ਦੱਸਿਆ ਨਹੀਂ, ਤੁਸੀਂ ਜੇ ਅਸੀਂ ਪਿੱਛੇ ਇਕੋਨਮੀ 'ਚ ਬਹਿ ਰਹੇ ਹਾਂ, ਤੁਸੀਂ ਕਿਉਂ ਬਿਜ਼ਨਸ ਕਲਾਸ ਦੇ ਵਿੱਚ ਬਹਿ ਰਹੇ ਹੋ? ਅਤੇ ਉਹਨਾਂ 'ਚ ਥੋੜ੍ਹੀ ਜਿਹੀ ਇੱਕ ਉਹ ਅਪਸੈਟ ਹੋ ਜਾਂਦੇ ਆ ਜਿਹੜੇ ਪਿੱਛੇ ਬੈਠੇ ਆ, ਵੀ ਯਾਰ ਚੰਗਾ ਲੱਗਦਾ ਆਪਾਂ ਸਾਰੇ ਇਕੱਠੇ ਚੱਲੇ ਹਾਂ, ਚਲੋ ਤੁਹਾਡੇ ਕੋਲ ਪੈਸਾ ਹੈਗਾ ਜਾਂ ਤੁਹਾਡੇ ਕੋਲ ਜੋ ਵੀ ਹੈ, ਤੁਸੀਂ ਅੱਗੇ ਬੈਠਣਾ ਚਾਹੁੰਦੇ ਹੋ, ਚਲੋ ਆਪਣੇ ਫੈਮਿਲੀ ਨਾਲ ਬਹਿ ਜਾਓ, ਜੇ ਕਿਤੇ ਇਕੱਲੇ ਜਾ ਰਹੇ ਹੋ ਬਹਿ ਜਾਓ। ਪਰ ਆਪਾਂ ਜੇ ਯਾਰ ਦੋਸਤ ਇਕੱਠੇ ਵਕੇਸ਼ਨ 'ਤੇ ਜਾ ਰਹੇ ਹਾਂ, ਤਾਂ ਯਾਰ ਸਾਰੇ ਇਕੱਠੇ ਬੈਠੀਏ, ਇਕੱਠੇ ਆਪਾਂ ਜਾਈਏ, ਇਕੱਠੇ ਇੰਜੋਏ ਕਰੀਏ। ਤੁਸੀਂ ਹੁਣ 5-7 ਘੰਟੇ ਅੱਗੇ ਬੈਠੇ ਜਾਓਗੇ, ਅਸੀਂ ਪਿੱਛੇ ਬੈਠੇ ਹਾਂ, ਉਹ 'ਚ ਕੀ ਸਵਾਦ ਹੈ? ਉਹ ਕਹਿੰਦੇ ਯਾਰ ਕਿ ਅਸੀਂ ਟਿਕਟਾਂ ਬੁੱਕ ਕੀਤੀਆਂ, ਸਾਡੀ ਆਪਦੀ ਮਰਜ਼ੀ ਆ, ਜੇ ਅਸੀਂ ਇਕੋਨਮੀ ਦੀਆਂ ਕਰਨੀਆਂ ਜਾਂ ਬਿਜ਼ਨਸ ਕਲਾਸ ਦੀਆਂ ਕਰਨੀਆਂ, ਵੀ ਤੁਹਾਨੂੰ ਕੀ ਆ? ਉਹ ਕਹਿੰਦੇ ਨਹੀਂ ਯਾਰ ਸਾਨੂੰ ਕੀ ਹੈ, ਇਹਦਾ ਕੀ ਮਤਲਬ ਹੈ, ਇਕੱਠੇ ਜਾ ਰਹੇ ਹਾਂ, ਇਕੱਠੇ ਬੈਠੇ ਜਾਓ। ਹੁਣ ਤੁਹਾਡਾ ਸਭ ਦਾ ਕੀ ਖਿਆਲ ਹੈ? ਜੇ ਹੁਣ ਯਾਰ ਆਪਾਂ ਗਰੁੱਪ ਦੇ ਵਿੱਚ ਜਾ ਰਹੇ ਹਾਂ ਅਤੇ ਬਾਕੀ ਤੁਹਾਡੀ ਗਰੁੱਪ ਹੈ ਉਹ ਪਿੱਛੇ ਬੈਠੇ ਆ ਇਕੋਨਮੀ ਰੈਗੂਲਰ ਸੀਟਾਂ 'ਚ, ਕੀ ਇਹ ਚੰਗਾ ਲੱਗਦਾ ਕਿ ਤੁਸੀਂ ਅੱਗੇ ਬੈਠੇ ਜਾਓ? ਕੀ ਖਿਆਲ ਹੈ ਤੁਹਾਡਾ? 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337। ਤੁਹਾਡੀਆਂ ਕੁਝ ਕਾਲਸ ਲਈਏ, ਅਤੇ ਵਟ ਡੂ ਯੂ ਥਿੰਕ, ਜੇ ਹੁਣ ਤੁਸੀਂ ਕਿਸੇ ਆਪਣੇ ਯਾਰਾਂ ਦੋਸਤਾਂ ਨਾਲ ਜਾ ਰਹੇ ਹੋ, ਤੁਸੀਂ ਆਰਾਮ ਨਾਲ ਪਹੁੰਚੇ ਹੋ ਏਅਰਪੋਰਟ 'ਤੇ, ਚੈੱਕ ਇਨ ਚੁੱਕ ਇਨ ਕਰ ਰਹੇ ਹੋ, ਅਤੇ ਤੁਹਾਨੂੰ ਪਤਾ ਲੱਗਦਾ ਕਿ ਉਹਨਾਂ ਵਿੱਚੋਂ ਦੋ ਜਾਣੇ ਉਹ ਬੜੇ ਟੌਰ ਨਾਲ ਬਿਜ਼ਨਸ ਕਲਾਸ ਦੇ ਵਿੱਚ, ਫਸਟ ਕਲਾਸ ਦੇ ਵਿੱਚ ਬੈਠੇ ਜਾਣਗੇ, ਅਤੇ ਤੁਸੀਂ ਪਿੱਛੇ ਬੈਠੇ ਹੋ, ਕੀ ਤੁਹਾਨੂੰ ਚੰਗਾ ਲੱਗੇਗਾ? ਸੋ ਨੰਬਰ ਹੈ ਆਪਣਾ 9056733337 905-673-3337 9056733337 ਆਪਣਾ ਨੰਬਰ ਹੈ। ਹੁਣ ਕੁਝ ਕੁ ਲੋਕ ਕਹਿਣਗੇ ਯਾਰ ਉਹਨਾਂ ਦਾ ਪੈਸਾ ਉਹ ਜਿੱਥੇ ਮਰਜ਼ੀ ਬੈਠਣਾ ਉਹਨਾਂ ਨੇ ਆਪ ਖਰਚਾ ਕੀਤਾ, ਜੇ ਉਹ ਚਾਹੁੰਦੇ ਆ ਯਾਰ ਕਿ ਅਸੀਂ ਕੰਫਰਟ ਦੇ ਵਿੱਚ ਟਰੈਵਲ ਕਰਨਾ ਤਾਂ ਉਹ ਜੀ ਸਦਕੇ ਜਿੱਥੇ ਮਰਜ਼ੀ ਬੈਠਣ, ਹੁਣ ਆਪਾਂ ਨੂੰ ਕੀ ਆ। ਜਾਂ ਤਾਂ ਹੋਵੇ ਵੀ ਟਿਕਟਾਂ ਉਹਨਾਂ ਨੇ ਤੁਹਾਡੇ ਪੈਸਿਆਂ ਨਾਲ ਬੁੱਕ ਕਰਾਈਆਂ, ਅਗਲੇ ਹੁਣ ਜੇ ਅਫੋਰਡ ਕਰ ਸਕਦੇ ਆ ਤਾਂ ਉਹ ਬਈ ਕਿਉਂ ਪਿੱਛੇ ਬੈਠੇ ਜਾਣਗੇ। ਸੋ ਲੈਟਸ ਸੀ, ਤੁਹਾਡਾ ਕੀ ਖਿਆਲ ਹੈ ਵੈਸੇ ਦੇਖਦੇ ਹਾਂ। 777 ਹੈਲੋ ਜੀ, ਵੈਲਕਮ।
5: ਹਾਂਜੀ ਸਰ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ,
5: ਤੁਹਾਡਾ ਸ਼ੋਅ ਸੁਣ ਰਹੇ ਸੀਗੇ ਜੀ ਅਸੀਂ, ਬਹੁਤ ਵਧੀਆ ਲੱਗਦਾ ਜੀ ਤੁਹਾਡਾ।
0: ਥੈਂਕ ਯੂ ਵੈਰੀ, ਥੈਂਕ ਯੂ।
5: ਤੇ ਤੁਸੀਂ ਗੱਲ ਕਰ ਰਹੇ ਸੀਗੇ ਟ੍ਰਿਪ ਬਾਰੇ, ਤੇ ਅਸੀਂ ਤਾਂ ਕਹਾਂਗੇ ਬਈ ਇਕੱਠੇ ਕਿਤੇ ਵੀ ਨਾ ਜਾਓ।
0: ਇਕੱਠੇ ਨਾ ਜਾਓ?
5: ਹਾਂ ਜੀ।
0: ਕਿਉਂ?
5: ਕਿਉਂਕਿ ਸੋਲੋ ਟ੍ਰਿਪ ਕਰਨ ਦਾ, ਜਿਵੇਂ ਆਪਾਂ ਸੋਲੋ ਟ੍ਰਿਪ ਕਰਦੇ ਹਾਂ ਉਹਦਾ ਅਲੱਗ ਹੀ ਮਜ਼ਾ ਹੁੰਦਾ, ਪਰ ਜਿਵੇਂ ਆਪਾਂ ਤੁਸੀਂ ਕਹਿ ਰਹੇ ਹੋ ਵੀ ਇਕੱਠੇ ਸਾਰੇ ਮੁੰਡੇ ਮੁੰਡੇ ਇਕੱਠੇ ਹੋ ਕੇ ਜਾਂਦੇ ਆ, ਉਹ ਓਨਾ ਇੰਜੋਏ ਨਹੀਂ ਕਰ ਸਕਦੇ ਉਹਨੂੰ।
0: ਅੱਛਾ, ਤੁਸੀਂ
5: ਬੰਦਾ ਸੋਲੋ ਕਰ ਸਕਦਾ,
0: ਤੁਸੀਂ ਕਹਿ ਰਹੇ ਹੋ ਇਕੱਠੇ ਨਾ ਹੀ ਜਾਓ। ਹੈ,
5: ਹਾਂ ਜੀ,
0: ਬਟ ਸਵਾਲ ਮੇਰਾ ਅਲੱਗ ਹੈ ਵੀਰੇ। ਮੈਂ ਪੁੱਛ ਰਿਹਾ ਤੁਹਾਨੂੰ, 8 ਜਾਣੇ ਜਾ ਰਹੇ ਆ, ਉਹਨਾਂ ਵਿੱਚੋਂ 2 ਮੁੰਡਿਆਂ ਨੇ ਫਸਟ ਕਲਾਸ ਦੀਆਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਬੁੱਕ ਕਰ ਲਈਆਂ, ਜਿਹੜੇ ਬਾਕੀ ਦੇ 6 ਮੁੰਡੇ ਉਹ ਪਿੱਛੇ ਬੈਠੇ ਆ, ਤੇ ਉਹ ਬਾਕੀ ਦੇ ਮੁੰਡੇ ਹੁਣ ਅਪਸੈਟ ਨੇ, ਉਹ ਗੁੱਸੇ ਨੇ ਕਿ ਯਾਰ ਤੁਸੀਂ ਕੀ ਸਮਝੋ ਆਪਦੇ ਆਪ ਨੂੰ ਵੀ ਅੱਗੇ ਬੈਠੇ ਜਾ ਰਹੇ ਹੋ, ਜਿਹੜੀ ਜੇ ਅਸੀਂ ਆਮ ਸੀਟਾਂ ਤੇ ਬੈਠੇ ਤੁਸੀਂ ਵੀ ਸਾਡੇ ਨਾਲ ਬਹਿ ਜਾਂਦੇ, ਤੁਹਾਨੂੰ ਕਿੱਡਾ ਸੀਗਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹੀ ਮੈਂ ਪੁੱਛ ਰਿਹਾ, ਥੈਂਕ ਯੂ ਵੀਰੇ। ਸੋ ਇਹ ਨੀ ਮੈਂ ਪੁੱਛ ਰਿਹਾ ਵੀ ਇਕੱਠੇ ਜਾਓ ਜਾਂ ਨਾ ਜਾਓ, ਮੇਰਾ ਸਵਾਲ ਬੜਾ ਸਿੰਪਲ ਹੈ ਕਿ ਕੀ ਉਹ 2 ਜਾਣੇ ਗਲਤ ਨੇ ਜੇ ਉਹ ਫਸਟ ਕਲਾਸ ਦੇ ਵਿੱਚ ਬੈਠੇ, ਬਿਜ਼ਨਸ ਕਲਾਸ ਦੇ ਵਿੱਚ ਬੈਠੇ ਜਾ ਰਹੇ ਆ? ਇਹ ਮੇਰਾ ਕੁਐਸਚਨ ਹੈ ਤੁਹਾਨੂੰ, ਤੇ ਨੰਬਰ ਹੈ 9056733337 905-673-3337 905-673-3337। ਸੋ ਅਕਸਰ ਕਈ ਵਾਰ ਨਾ ਤੁਸੀਂ ਹੁਣ ਜੇ ਜਾਂਦੇ ਵੀ ਹੋ ਕਿਸੇ ਟ੍ਰਿਪ 'ਤੇ ਤਾਂ ਸਾਰਿਆਂ ਦੀ ਇੱਕ ਸੋਚ ਮਿਲਣੀ ਬਹੁਤ ਜ਼ਰੂਰੀ ਹੈ। ਹੁਣ ਕੋਈ ਕਹੇ ਕਿ ਯਾਰ ਮੈਂ ਤਾਂ 5-star ਰਿਜ਼ੋਰਟ 'ਤੇ ਰਹਿਣਾ, ਦੂਜਾ ਕਹੇ ਯਾਰ ਅਸੀਂ ਤਾਂ ਇੰਨਾ ਅਫੋਰਡ ਨਹੀਂ ਕਰ ਸਕਦੇ, ਫਿਰ ਕਿਤੇ ਨਾ ਕਿਤੇ ਇੱਕ ਅਣਬਣ ਜੀ ਹੋ ਜਾਂਦੀ ਹੈ। ਅਤੇ ਸਵਾਦ ਉਦੋਂ ਆਉਂਦਾ ਜਦੋਂ ਸਾਰੇ ਇੱਕ ਹੀ ਸੋਚ ਲੈ ਕੇ ਚੱਲਦੇ ਨੇ ਇਕੱਠਿਆਂ ਦੀ, ਨਹੀਂ ਤਾਂ ਫਿਰ ਕੋਈ ਕਹਿੰਦਾ ਅਸੀਂ ਇੱਧਰ ਜਾਣਾ, ਕੋਈ ਕਹਿੰਦਾ ਉੱਧਰ ਜਾਣਾ। 0020 ਹੈਲੋ, ਹੈਲੋ ਜੀ, ਬੀ ਸੀ ਨੰਬਰ। ਹੈਲੋ,
6: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
6: ਹਾਂਜੀ ਬ੍ਰਦਰ, ਤੁਹਾਡੀ ਬਹੁਤ ਸੋਹਣੀ ਲੱਗੀ ਮੈਨੂੰ ਗੱਲਬਾਤ, ਤੇ ਇੱਕ ਦੋ ਵਿਚਾਰ ਅਸੀਂ ਵੀ ਰੱਖਣਾ ਚਾਹਾਂਗੇ।
0: ਹਾਂਜੀ,
6: ਪਰ ਯਾਰੀ ਦੋਸਤੀ ਉਹੀ ਆ ਜਿੱਥੇ ਕਦੇ ਮਹਿਸੂਸ ਨਾ ਹੋਵੇ ਵੀ ਕੋਈ ਵੱਡਾ ਆ ਜਾਂ ਛੋਟਾ ਆ, ਤੇ ਜੇ ਕੋਈ ਬੇਸਮੈਂਟ 'ਚ ਰਹਿੰਦਾ ਵਾ ਤੇ ਉਹ ਚਾਹੇ ਮਹਿਲਾਂ ਤੋਂ ਆਇਆ ਤੇ ਉੱਥੇ ਵੀ ਉਹਨੂੰ ਫੀਲ ਨਾ ਹੋਵੇ ਮੈਂ ਬੇਸਮੈਂਟ 'ਚ ਆਇਆ, ਤੇ ਸੇਮ ਚੀਜ਼ ਦੀ ਸੀਟ ਆ, ਜਾਂ ਤੇ ਉਹਨਾਂ ਨੂੰ ਬਿਜ਼ਨਸ ਕਲਾਸ 'ਚ ਲੈ ਕੇ ਜਾਵੇ ਤੇ ਜਾਂ ਫਿਰ ਆਪਣੇ ਕੰਫਰਟ ਨੂੰ ਮਾਰੇ। ਸੋ
0: ਜੇ ਹੁਣ ਜੇ ਉਹ ਕਹਿ ਰਹੇ ਯਾਰ ਕਿ ਅਸੀਂ ਅਫੋਰਡ ਕਰ ਸਕਦੇ ਆ, ਅਸੀਂ ਕਿਉਂ ਪਿੱਛੇ ਬੈਠੀਏ, ਸਾਨੂੰ ਵਧੀਆ ਕੰਫਰਟ ਚਾਹੀਦਾ।
6: ਭਾਜੀ ਫਿਰ ਉਹ ਸਿਰਫ ਸੀਟ ਨੂੰ ਅਫੋਰਡ ਕਰ ਸਕਦੇ, ਯਾਰੀ ਦੋਸਤੀ ਨੂੰ ਅਫੋਰਡ ਨਹੀਂ ਕਰ ਸਕਦੇ। ਯਾਰੀ ਦੋਸਤੀ ਉਹੀ ਆ ਜੇ ਤੁਸੀਂ ਆਪਣੇ ਯਾਰਾਂ ਨੂੰ ਵੀ ਅਫੋਰਡ ਕਰ ਸਕਦੇ ਆ।
0: ਠੀਕ ਹੈ, ਠੀਕ ਹੈ, ਚਲੋ। ਨਹੀਂ, ਇਹ ਸੋਹਣੀ ਗੱਲ ਹੈ ਕਿ ਉਹ ਸੀਟ ਨੂੰ ਅਫੋਰਡ ਕਰ ਸਕਦੇ ਆ ਪਰ ਯਾਰੀ ਦੋਸਤੀ ਨੂੰ ਨਹੀਂ ਅਫੋਰਡ ਕਰ ਸਕਦੇ।
6: ਬਿਲਕੁਲ ਬਿਲਕੁਲ ਭਾਜੀ, ਬਿਲਕੁਲ, ਬਸ ਇੰਨੇ ਛੋਟੇ ਵਿਚਾਰ ਸੀ ਮੇਰੇ।
0: ਨਹੀਂ, ਵੈਰੀ ਨਾਈਸ, ਥੈਂਕ ਯੂ ਵੀਰੇ। ਸੋ ਬਾਈ ਜੀ ਹੁਣੇ ਕਹਿੰਦੇ ਕਿ ਉਹ ਯਾਰੀ ਦੋਸਤੀ ਅਫੋਰਡ ਹੀ ਨਹੀਂ ਕਰ ਸਕਦੇ। ਸੋ ਦੇਖੋ, ਅਸੀਂ ਤੁਹਾਡੇ ਲਈ ਅਫੋਰਡੇਬਿਲਿਟੀ ਲੈ ਕੇ ਹਾਜ਼ਰ ਹਾਂ, ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਅਫੋਰਡੇਬਿਲਿਟੀ ਹੀ ਅਫੋਰਡੇਬਿਲਿਟੀ ਹੈ, ਨਾਲੇ ਟੋਪ ਟੋਪ ਟੋਪ ਕਲਾਸ ਦਾ ਫਰਨੀਚਰ ਹੈ। ਸੋ ਸੁਖ ਭਾਜੀ, ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੁਈਨ ਸਾਈਜ਼ ਮੈਟਰਸ ਹੀ ਡੀਲ ਦਿੰਦੇ ਆ ਪਰਿਵਾਰਾਂ ਨੂੰ, ਕਿਉਂਕਿ ਮੰਥ ਐਂਡ ਆ ਰਿਹਾ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਮੂਵ ਹੋ ਰਹੇ ਨੇ। ਸੋ ਜੇ ਤੁਸੀਂ ਹਾਰਡ ਫੋਮ ਦਾ ਮੈਟਰਸ ਲੈਣਾ ਚਾਹੁੰਦੇ ਹੋ, 8 ਇੰਚ ਥੱਲੇ ਹਾਰਡ ਫੋਮ ਮੈਟਰਸ ਹੋਵੇਗਾ, ਉੱਪਰ 2 ਇੰਚ ਦਾ ਮੈਮਰੀ ਫੋਮ ਪਿੱਲੋ ਟੋਪ ਹੋਊਗਾ। ਸੋ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਸਾਡੇ ਕੋਲ ਪਹੁੰਚਣਗੇ, ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ $500 ਵਾਲਾ ਸਿਰਫ $199 ਦਾ ਹਾਰਡ ਫੋਮ ਮੈਟਰਸ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ $199 ਦਾ ਮਿਲੂਗਾ। ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $199 ਦਾ ਮਿਲੂਗਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਇਸ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਤੁਸੀਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ, ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
0: ਬਹੁਤ ਸ਼ੁਕਰੀਆ ਜੀ। ਸੋ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਟੋਮਕਨ ਟੋਮਕਨ ਰੋਡ ਤੇ ਤੁਸੀਂ ਗੇੜਾ ਮਾਰ ਕੇ ਆਓ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905 6

0: ਉਸਨੇ ਉਹਨਾਂ ਨੇ ਬਿਜ਼ਨਸ ਕਲਾਸ ਦੀਆਂ ਫਸਟ ਕਲਾਸ ਦੀਆਂ ਟਿਕਟਾਂ ਬੁੱਕ ਕਰ ਲਈਆਂ, ਤੇ ਹੁਣ ਜਿਹੜੇ ਬਾਕੀ ਦੇ 6 ਨੇ ਉਹ ਅਪਸੈਟ ਨੇ, ਉਹ ਗੁੱਸੇ ਨੇ ਕਿ ਯਾਰ ਤੁਸੀਂ ਆਪਦੇ ਆਪ ਨੂੰ ਕੀ ਸਮਝਦੇ ਹੋ ਵੀ ਅੱਗੇ ਬੈਠੇ ਜਾ ਰਹੇ ਹੋ, ਆਪਾਂ ਸਾਰੇ ਇਕੱਠੇ ਚੱਲੇ ਹਾਂ, ਤੁਸੀਂ ਵੀ ਸਾਡੇ ਨਾਲ ਹੀ ਟਿਕਟਾਂ ਬੁੱਕ ਕਰ ਲੈਂਦੇ, ਹੁਣ ਤੁਸੀਂ ਟੌਰ ਨਾਲ ਬਿਜ਼ਨਸ ਕਲਾਸ ਦੇ ਵਿੱਚ ਬੈਠੇ ਜਾਓਗੇ, ਅਸੀਂ ਹੁਣ ਕਹਿ ਲਓ ਕਿ ਕਮਲਿਆਂ ਕੋਲ ਪਿੱਛੇ ਬੈਠਾਂਗੇ। ਉਹ ਕਹਿ ਰਹੇ ਯਾਰ ਸਾਡੀ ਮਰਜ਼ੀ ਆ, ਅਸੀਂ ਪੈਸੇ ਖਰਚੇ ਆ, ਅਸੀਂ ਚਾਹੇ ਬਿਜ਼ਨਸ ਕਲਾਸ ਦੇ ਵਿੱਚ ਬੈਠੇ ਜਾਈਏ, ਅਸੀਂ ਚਾਹੇ ਇਕੋਨਮੀ 'ਚ ਬੈਠੀਏ, ਸਾਡੀ ਮਰਜ਼ੀ ਆ, ਤੁਹਾਨੂੰ ਕੀ ਆ? ਹੁਣ ਤੁਹਾਡਾ ਕੀ ਖਿਆਲ ਆ? ਹੁਣ ਦੋ ਵੀਰ ਆ ਕੇ ਹਟਿਆ, ਉਹ ਕਹਿ ਰਹੇ ਨਵੀਂ ਉਹ ਮੁੰਡੇ ਬਿਲਕੁਲ ਗਲਤ ਨੇ, ਉਹਨਾਂ ਨੂੰ ਨਹੀਂ ਸੀ ਚਾਹੀਦਾ ਕਿ ਉਹ ਬਿਜ਼ਨਸ ਕਲਾਸ ਫਸਟ ਕਲਾਸ ਵਿੱਚ ਬੈਠੇ ਜਾਣ। ਜੇ ਹੁਣ ਤੁਸੀਂ ਯਾਰਾਂ ਦੋਸਤਾਂ ਨਾਲ ਜਾ ਰਹੇ ਹੋ ਤਾਂ ਦਿਖਾਵਾਈ ਕਿਉਂ ਕਰਨਾ? ਇਕੱਠੇ ਬੈਠੋ, ਇਕੱਠੇ ਜਾਓ, ਅਤੇ ਕੀ ਜ਼ਰੂਰਤ ਹੈ ਕਿ ਤੁਸੀਂ ਅੱਗੇ ਬੈਠੇ ਜਾਓ ਅਤੇ ਉਹ ਵਿਚਾਰੇ ਪਿੱਛੇ ਬੈਠਣ? ਇੱਕ ਵੀਰ ਨੇ ਬੜਾ ਕਿਹਾ ਕਿ ਚਲੋ ਉਹ ਟਿਕਟਾਂ ਤਾਂ ਅਫੋਰਡ ਕਰ ਸਕਦੇ ਆ ਬਿਜ਼ਨਸ ਕਲਾਸ ਦੀ, ਬੜੀ ਯਾਰੀ ਨਹੀਂ ਉਹਨਾਂ ਨੂੰ ਕਮਾਉਣੀ ਆਈ। ਸੋ ਨੰਬਰ ਹੈ ਆਪਣਾ 905-600-7373-37, 9056733333। ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਲੱਗਦਾ ਕਿ ਉਹ ਮੁੰਡੇ ਗਲਤ ਨੇ ਜੇ ਉਹਨਾਂ ਨੇ ਆਪਦਾ ਹੀ ਪੈਸਾ ਖਰਚਿਆ ਅਤੇ ਉਹ ਚਾਹੁੰਦੇ ਆ ਕਿ ਅਸੀਂ ਕੰਫਰਟ ਦੇ ਵਿੱਚ ਟਰੈਵਲ ਕਰੀਏ, ਅਤੇ ਜੇ ਬਿਜ਼ਨਸ ਕਲਾਸ ਵਿੱਚ ਬੈਠੇ ਜਾ ਰਹੇ ਆ ਲੰਬੇ ਪਏ ਤਾਂ ਦੂਜਿਆਂ ਨੂੰ ਇਤਰਾਜ਼ ਨਹੀਂ ਕੋਈ ਹੋਣਾ ਚਾਹੀਦਾ? ਯਾਰ ਤੁਹਾਨੂੰ ਲੱਗਦਾ ਕਿ ਉਹ ਗਲਤ ਨੇ ਵੀ ਜੇ ਤੁਸੀਂ ਇਕੱਠੇ ਜਾ ਰਹੇ ਹੋ ਤਾਂ ਵਧੀਆ, ਯਾਰ ਤੁਸੀਂ ਇਕੱਠੇ ਬੈਠੇ ਜਾਓ, ਕੀ ਜ਼ਰੂਰਤ ਹੈ ਕਿ ਤੁਸੀਂ ਫਰੰਟ ਵਾਲੀਆਂ ਸੀਟਾਂ ਬੁੱਕ ਕਰਨੀਆਂ? ਸੋ ਨੰਬਰ ਹੈ ਆਪਣਾ 905-673-3337, 905-600-7373-37, 905-673-3337 ਆਪਣਾ ਫੋਨ ਨੰਬਰ ਹੈ, ਜ਼ਰੂਰ ਕਾਲ ਕਰੋ ਐਂਡ ਆਪਣੇ ਆਪਣੇ ਓਪੀਨੀਅਨਸ ਸਾਡੇ ਤੱਕ ਸ਼ੇਅਰ ਕਰੋ ਯਾਰ, ਕਿਉਂ ਨਹੀਂ ਬਣਦਾ। ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ। ਆਪਣੇ ਮਨਪਸੰਦ ਦੀ ਗਰੋਸਰੀ ਕਰੋ, ਵਧੀਆ ਡੀਲਾਂ ਲਓ ਐਟ ਫਰੈਸ਼ ਫੂਡ ਸੈਂਟਰ ਕੈਨੇਡੀ ਅਤੇ ਮੇਫੀਲਡ, ਮੇਨ ਇੰਟਰਸੈਕਸ਼ਨ ਕੈਨੇਡੀ ਅਤੇ ਡੂਗਲ ਐਗਜੈਕਟ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ। 1770, ਹੈਲੋ,
1: ਹਾਂ ਨਵੀਂ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਬਸ ਸਭ ਠੀਕ ਠਾਕ ਹੈ। ਮੈਨੂੰ ਲੱਗਦਾ ਨਵੀਂ ਕਿ ਉਹਨਾਂ ਨੇ ਪਲੈਨਿੰਗ ਤੇ ਪ੍ਰੋਪਰਲੀ ਕੀਤੀ ਨਹੀਂ, ਕਿਉਂਕਿ ਅਗਰ ਪ੍ਰੋਪਰਲੀ ਪਲੈਨਿੰਗ ਟ੍ਰਿਪ ਦੀ ਕੀਤੀ ਹੁੰਦੀ ਫਿਰ ਉਹ ਦੇ ਸ਼ੁੱਡ ਹੈਵ ਨੋਨ ਕਿ ਵੀ ਚਲੋ ਇਕੱਠੀਆਂ ਟਿਕਟਾਂ ਬੁੱਕ ਕਰੀਏ, ਇੱਕ ਬੰਦਾ ਬੁੱਕ ਕਰ ਲੈਂਦਾ ਟਿਕਟ
0: ਜੀ,
1: ਐਂਡ ਉਸ ਤੋਂ ਬਾਅਦ ਪਲੈਨਿੰਗ ਤੇ ਇੱਦਾਂ ਹੋਣੀ ਚਾਹੀਦੀ ਸੀ ਅਗਰ ਉਹ ਟ੍ਰਿਪ ਤੇ ਜਾ ਰਹੇ ਹੈ, ਇਹਦਾ ਮਤਲਬ ਸਾਰਿਆਂ ਨੇ ਆਪਣੀ ਆਪਣੀ ਟਿਕਟ ਬੁੱਕ ਕੀਤੀ ਹੈ, ਦੇਰ ਵਾਸ ਨੋ ਪ੍ਰੋਪਰ ਪਲੈਨਿੰਗ
0: ਜੀ।
1: ਸੋ ਆਈ ਡੋਨਟ ਨੋ ਵਾਟ ਯੂ ਥਿੰਕ ਅਬਾਊਟ ਇਟ,
0: ਟਿਕਟਾਂ ਇੰਡੀਵਿਜੁਅਲੀ ਬੁੱਕ ਕਰਦਾ
1: ਉਸੇ ਦੀ ਗੱਲ ਕਰ ਰਿਹਾ ਕਿ ਡੈਫੀਨੇਟਲੀ ਉਹ ਪ੍ਰੋਪਰ ਪਲੈਨਿੰਗ ਨਹੀਂ ਸੀ। ਇੱਕ ਤੁਸੀਂ ਟ੍ਰਿਪ ਤੇ ਜਾ ਰਹੇ ਹੋ, ਇੰਜੋਏ ਕਰਨ ਜਾ ਰਹੇ ਹੋ, ਇੱਕ ਕਿਤੇ ਬੈਠਾ, ਦੂਸਰਾ ਕਿਤੇ ਬੈਠਾ, ਦਿਸ ਇਜ਼ ਨਾਟ ਅ ਰਾਈਟ ਵੇ ਆਫ ਗੋਇੰਗ ਟੂ ਦ ਟ੍ਰਿਪ। ਪਰ ਐਨੀਵੇ
0: ਨਹੀਂ ਸੋ ਭਾਜੀ, ਤੁਹਾਨੂੰ ਵੀ ਭਾਜੀ, ਸੋ ਸਵਾਲ ਮੇਰਾ ਇਹ ਹੈ, ਜੇ ਉਹ ਹੁਣ ਉਹਨਾਂ ਨੇ ਬਿਜ਼ਨਸ ਕਲਾਸ ਦੀਆਂ ਕੀਤੀਆਂ ਟਿਕਟਾਂ ਬੁੱਕ, ਕੀ ਉਹਨਾਂ ਨੇ ਕੋਈ ਗਲਤੀ ਕੀਤੀ ਹੈ?
1: ਡੈਫੀਨੇਟਲੀ
0: ਠੀਕ ਹੈ,
1: ਉਹ ਗਲਤ ਹੈਗਾ ਕਿਉਂਕਿ ਉਹ ਇੱਕ ਦੂਜੇ ਨਾਲ ਐਟਲੀਸਟ ਕਮਿਊਨੀਕੇਸ਼ਨ ਹੈ ਹੀ ਨਹੀਂ ਕਿ ਅਸੀਂ ਬਿਜ਼ਨਸ ਕਲਾਸ ਦੇ ਵਿੱਚ ਜਾ ਰਹੇ ਹਾਂ ਤੇ ਤੁਸੀਂ ਕਿੱਥੇ, ਤੁਸੀਂ ਬਿਜ਼ਨਸ ਕਲਾਸ ਬੁੱਕ ਕੀਤੀ ਹੈ ਜਾਂ ਇਕਾਨਮੀ ਬੁੱਕ ਕੀਤੀ ਹੈ, ਉੱਥੇ ਹੈ ਹੀ ਨਹੀਂ ਕੋਈ ਕਮਿਊਨੀਕੇਸ਼ਨ ਹੀ ਨਹੀਂ ਉਹਨਾਂ ਦੇ ਵਿੱਚ ਹੈਗੀ।
0: ਠੀਕ ਹੈ, ਉਹਨਾਂ ਨੂੰ ਕਿਉਂ ਨਹੀਂ ਰਾਈਟ ਹੈਗਾ ਜੇ ਉਹ ਪੈਸਾ ਖਰਚ ਰਹੇ ਹੋ ਜਿੱਥੇ ਮਰਜ਼ੀ ਬੈਠਣ?
2: ਨਹੀਂ, ਰਾਈਟ ਹੈਗਾ ਆ, ਫਿਰ ਉਹ ਹੈਗਾ ਕਿ ਜਿਹੜਾ ਫਰੈਂਡਸ਼ਿਪ ਵਾਲਾ ਜਿਹੜਾ ਮਜ਼ਾ ਆ ਨਾ, ਜੇ ਆਪਾਂ ਇੱਕ ਚੀਜ਼ ਨੂੰ ਸੋਚਦੇ ਹਾਂ ਫਿਰ ਤਾਂ ਉਹ ਹੈਗਾ, ਜਾਂ ਫਿਰ ਸਾਰੀ ਸਾਰਿਆਂ ਨੂੰ ਹੀ ਕਹਿ ਦਿੰਦੇ ਕਿ ਵੀ ਆਪਾਂ ਬਿਜ਼ਨਸ ਕਲਾਸ

0: ਲਵਾਂਗੇ।
1: ਪਰ ਸਾਰੇ ਹੁਣ ਨਹੀਂ ਅਫੋਰਡ ਕਰ ਸਕਦੇ ਜਿਹੜੇ ਬਾਕੀ ਦੇ ਨੇ।
0: ਨਹੀਂ ਜੇ ਤਾਂ ਹੈਗੀ ਆ ਕਿ ਵੀ ਕਮਿਊਨੀਕੇਸ਼ਨ ਉਹਨਾਂ ਨੇ ਕੀਤੀ ਹੈਗੀ ਕਿ ਪ੍ਰੀ ਪਲਾਨ ਕੀਤਾ ਹੈਗਾ ਕਿ ਵੀ ਹਾਂ ਮੈਂ ਫਸਟ ਕਲਾਸ ਵਿੱਚ ਜਾਊਂਗਾ ਤੇ ਤੁਸੀਂ ਕਿਸੇ ਦੀ ਹੋ ਸਕਦਾ ਕੋਈ ਹੈਲਥ ਇਸ਼ੂ ਹੋ ਸਕਦਾ ਕੋਈ ਜ਼ਿਆਦਾ ਟਾਈਮ ਨਹੀਂ ਬੈਠ ਸਕਦਾ, ਉਹ ਟੋਟਲੀ ਡਿਫਰੈਂਟ ਸਟੋਰੀ ਹੈਗੀ ਆ। ਪਰ ਜੇ ਹੈਗਾ ਕਿ ਵੀ ਸਾਰਾ ਪਲਾਨ ਕਰਕੇ ਵੀ ਹਾਂ ਆਪਾਂ ਇਕੱਠੇ ਚੱਲੇ ਹਾਂ ਤੇ ਜਾ ਕੇ ਮੈਂ ਦੋ ਜਾਣੇ ਬਿਜ਼ਨਸ ਕਲਾਸ ਵਿੱਚ ਬੈਠ ਗਏ ਨੇ ਤੇ ਦੋ ਪਿੱਛੇ ਪੰਜ ਦਸ ਪਿੱਛੇ ਨੇ, ਉਹ ਵਧੀਆ ਨਹੀਂ ਹੈਗਾ
1: ਨਹੀਂ ਲੱਗਦਾ। ਠੀਕ ਹੈ, ਸੋ ਤੁਸੀਂ ਵੀ ਮਾਈਂਡ ਨਹੀਂ ਕਿਸੇ ਤੇ ਤੁਹਾਨੂੰ ਵੀ ਲੱਗਦਾ ਕਿ ਉਹਨਾਂ ਦੀ ਫਿਊਚਰ ਫਰੈਂਡਸ਼ਿਪ ਦੇ ਉੱਤੇ ਵੀ ਅਸਰ ਪਊਗਾ? ਹੈ ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਹੁੰਦੀ ਹੈ, ਬੜੀਆਂ ਚੀਜ਼ਾਂ ਬੈਲੈਂਸ ਕਰਕੇ ਆਪਾਂ ਨੂੰ ਚੱਲਣਾ ਪੈਂਦਾ। ਤੁਸੀਂ ਜੇ ਕਿਤੇ ਸਮਝੋਗੇ ਕਿ ਯਾਰ ਮੈਂ ਆਪਣੀ ਮਨ ਮਰਜ਼ੀ ਕਰ ਲਵਾਂ, ਫਿਰ ਸਮਟਾਈਮਸ ਕਹਿ ਲਓ ਕਿ ਇੱਕ ਥੋੜ੍ਹੀ ਬਹੁਤੀ ਇੱਕ ਡਿਸਟੈਂਸ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ। ਹੁਣ ਕਈ ਹੁੰਦੇ ਆ ਯਾਰ ਦੋਸਤੋ ਪਤਾ ਨਹੀਂ ਕਹਿ ਲਓ ਕਿ ਆਪਣੇ ਆਪ ਨੂੰ ਥੋੜ੍ਹੇ ਉੱਪਰ ਸਮਝਦੇ ਆ, ਤਾਂ ਹੀ ਕਹਿੰਦੇ ਨਾ ਵੀ ਤੁਹਾਡਾ ਫਰੈਂਡ ਸਰਕਲ ਉਹੀ ਹੈ ਜਿਹੜਾ ਕਹਿ ਲਓ ਕਿ ਤੁਹਾਡੀ ਸੋਚ ਮਿਲੇ। ਸੋ ਨੰਬਰ ਹੈ ਆਪਣਾ 905-673-3337, 905-673-3337, 2649। ਹੈਲੋ 2649, ਹੈਲੋ ਜੀ 9932649 ਕੱਟ ਗਏ। ਸਾਡੇ ਨਾਲ ਹਰਮਨ ਜੁੜਿਆ, ਟੀਮ ਹਰਮਨ ਬੱਤਾ ਨੰਬਰ 1 ਆਪਣੀ ਮੋਰਗੇਜ ਫਾਈਨੈਂਸਿੰਗ ਦੀ ਟੀਮ ਤੇ। ਹਰਮਨ ਵੈਲਕਮ।
2: ਥੈਂਕ ਯੂ ਰਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ ਫਰਾਈਡੇ ਮੈਂ ਇੱਕ ਕਲਾਇੰਟਸ ਨੂੰ ਮਿਲਿਆ ਜਿਨ੍ਹਾਂ ਦੀ ਕਲੋਜ਼ਿੰਗ ਅੱਜ ਆ ਮੰਡੇ ਨੂੰ, ਐਂਡ ਉਹਨਾਂ ਨੂੰ ਥਰਸਡੇ ਪਤਾ ਲੱਗਿਆ ਕਿ ਬੈਂਕ ਨੇ ਉਹਨਾਂ ਦੀ ਮੋਰਗੇਜ ਡਿਕਲਾਈਨ ਕਰਤੀ। ਰੀਜ਼ਨ ਸੁਣੋ ਕਿ ਅਪਰੇਜ਼ਲ ਨਹੀਂ ਠੀਕ ਆਈ ਘਰ ਦੀ, ਘਰ ਗਟਡ ਸੀਗਾ, ਉਹਨਾਂ ਨੇ ਕਲਾਇੰਟਸ ਨੇ ਬਾਏ ਕੀਤਾ ਸੀ ਘਰ ਸਸਤਾ ਦੇ ਕੇ ਕਿ ਘਰ ਨੂੰ ਕਾਫੀ ਸਸਤਾ ਮਿਲ ਰਿਹਾ, ਪਰ ਘਰ ਲਿਵੇਬਲ ਕੰਡੀਸ਼ਨ ਚ ਨਹੀਂ ਸੀ, ਕਾਫੀ ਜ਼ਿਆਦਾ ਉੱਥੇ ਰੈਨੋਵੇਸ਼ਨ ਹੋਣ ਵਾਲੀ ਸੀ, ਈਵਨ ਕਿਚਨ ਵੀ ਨਹੀਂ ਸੀ ਬਿਕਾਜ਼ ਲੈਂਡਲੋਰਡ ਤੇ ਟੈਨੈਂਟ ਦਾ ਡਿਸਪਿਊਟ ਹੋ ਗਿਆ ਸੀ ਤੇ ਉਹ ਕਾਫੀ ਡੈਮੇਜ ਕਰਕੇ ਗਏ ਸੀ ਘਰ। ਤੇ ਇਹ ਕਲਾਇੰਟਸ ਨੂੰ ਰੀਅਲਟਰਸ ਨੇ ਘਰ ਦਿਖਾਇਆ, ਇਹਨਾਂ ਨੂੰ ਵਧੀਆ ਲੱਗਿਆ ਕਿ ਸਾਨੂੰ $2.5 lakh ਸਸਤਾ ਮਿਲ ਰਿਹਾ ਘਰ, ਤੇ ਇਹਨਾਂ ਨੇ ਲੈ ਲਿਆ। ਜਦੋਂ ਵੀ ਘਰ ਲਿਵੇਬਲ ਕੰਡੀਸ਼ਨ ਚ ਨਹੀਂ ਹੈਗਾ ਤਾਂ ਜਿਹੜੇ ਏ ਬੈਂਕਸ ਨੇ, ਤੁਹਾਡੇ ਵੱਡੇ ਬੈਂਕਸ ਨੇ ਆਪਣੇ ਸਕੋਸ਼ੀਆ, TD, RBC, ਇਹ ਉਹਦੀ ਮੋਰਗੇਜ ਨਹੀਂ ਕਰਨਗੇ। ਇਹਨਾਂ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਘਰ ਲਿਵੇਬਲ ਕੰਡੀਸ਼ਨ ਚ ਹੋਣਾ ਚਾਹੀਦਾ। ਸੋ ਉਹਨਾਂ ਨੂੰ ਥਰਸਡੇ ਪਤਾ ਲੱਗਿਆ, ਲਾਸਟ ਥਰਸਡੇ, ਕਿ ਅਪਰੇਜ਼ਲ ਤੇ ਬੈਂਕ ਦੇ ਕੰਸਰਨ ਨੇ। ਜੇ ਅਪਰੇਜ਼ਲ ਨਹੀਂ ਹੁੰਦੀ, ਅਪਰੇਜ਼ਲ ਕਈ ਵਾਰ ਵੇਵ ਆਫ ਹੋ ਜਾਂਦੀ ਹੈ, ਦੈਨ ਕਈ ਵਾਰ ਅਪਰੂਵਲ ਮਿਲ ਵੀ ਜਾਂਦੀ ਆ ਤੁਹਾਨੂੰ ਜੇ ਬੈਂਕ ਨਹੀਂ ਨੋਟਿਸ ਕਰਦਾ। ਬਟ ਜੇ ਅਪਰੇਜ਼ਲ ਹੋ ਗਈ, ਬੈਂਕ ਨੇ ਨੋਟਿਸ ਕਰ ਲਿਆ ਕਿ ਹਾਊਸ ਲਿਵੇਬਲ ਕੰਡੀਸ਼ਨ ਚ ਨਹੀਂ ਹੈਗਾ, ਦੈਨ ਉਹ ਨਹੀਂ ਪਾਸ ਕਰਦੇ, ਉਹ ਨਹੀਂ ਅਪਰੂਵ ਕਰਦੇ। ਸੋ ਅਸੀਂ ਕਲਾਇੰਟਸ ਦੀ ਅੱਜ ਕਲੋਜ਼ਿੰਗ ਕਰਾ ਰਹੇ ਹਾਂ, ਬਟ ਪ੍ਰਾਈਵੇਟ ਦੇ ਨਾਲ, ਕੋਈ ਕਾਫੀ ਹੋਰ ਲੈਂਡਰਸ ਨੇ, ਬਟ ਇੰਨਾ ਟਾਈਮ ਨਹੀਂ ਹੈਗਾ। ਸੋ ਜੇ ਤੁਸੀਂ ਵੀ ਕੋਈ ਏਦਾਂ ਦੀ ਪ੍ਰੋਪਰਟੀ ਬਾਏ ਕਰਦੇ ਹੋ ਜਿੱਥੇ ਹਾਈਲੀ ਰੈਨੋਵੇਸ਼ਨ ਹੋਣ ਵਾਲੀਆਂ ਨੇ, ਤੁਸੀਂ ਇੱਕ ਵਾਰ ਜ਼ਰੂਰ ਪਹਿਲਾਂ ਸਾਡੇ ਨਾਲ ਕੰਟੈਕਟ ਕਰੋ ਤਾਂ ਕਿਸੇ ਨੂੰ ਦੱਸ ਦਈਏ ਵੀ ਇਹਦੀ ਕਿਹੜੇ ਬੈਂਕ ਤੋਂ ਪੋਸੀਬਲ ਆ ਤੇ ਕੀ ਇੰਟਰਸਟਡ ਨੇ। ਈਵਨ ਕਿ ਆਫਰ ਪਾਉਣ ਤੋਂ ਪਹਿਲਾਂ ਤੁਸੀਂ ਇਹ ਸਾਡੇ ਨਾਲ ਚੈੱਕ ਕਰਨਾ। ਹੋਰ ਕੋਈ ਕੁਐਸਚਨ ਤੁਹਾਡਾ ਮੋਰਗੇਜ ਦੇ ਰਿਲੇਟਡ, ਘੱਟ ਮੋਰਗੇਜ ਪ੍ਰੂਵ ਹੋ ਰਹੀ ਹੈ ਜਾਂ ਵਧੀਆ ਰੇਟ ਨਹੀਂ ਮਿਲ ਰਿਹਾ ਰਿਨੋਵਲ ਤੇ, ਸਾਡੀ ਟੀਮ ਨੂੰ ਇੱਕ ਵਾਰ ਕਾਲ ਕਰੋ। ਟੀਮ ਹਰਮਨ ਬੱਤਾ 6476859000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 6476859000 ਜੀ 6464। ਹਾਂਜੀ
3: ਹਾਈ ਨਵੀ, ਹਾਊ ਆਰ ਯੂ?
1: ਗੁੱਡ ਜੀ, ਗੁੱਡ। ਤੁਸੀਂ ਕਿਵੇਂ ਹੋ?
3: ਬਸ ਠੀਕ ਨਵੀ। ਪਹਿਲਾਂ ਤਾਂ ਇਹ ਮੁੰਡਿਆਂ ਚ ਇਹ ਵਾਲੀ ਗੱਲ ਸੁਣ ਕੇ ਥੋੜਾ ਅਜੀਬ ਲੱਗਿਆ, ਕਿਉਂਕਿ ਮੁੰਡੇ ਜ਼ਿਆਦਾ ਪਰਵਾਹ ਨਹੀਂ ਕਰਦੇ ਹੁੰਦੇ ਚੱਲਦਾ ਆਪਣਾ ਕੁਛ, ਹੈ ਨਾ? ਤੇ ਬਟ ਅਗਰ ਉਹ ਐਵੇਂ ਕਰਦੇ ਪਏ ਆ ਤਾਂ ਲਿਟਰਲੀ ਇਹ ਸ਼ੋ ਆਫ ਹੀ ਹੈਗਾ ਕਿ ਹਾਂ ਭਾਈ ਸਾਡਾ ਪੈਸਾ ਹੈ। ਉਹ ਇੰਨੇ ਕਿੰਨੇ ਕੁ ਦੂਰ ਜਾ ਰਹੇ ਹੋਣੇ ਕਿ 15-20 ਘੰਟੇ ਦੀ ਦੂਰੀ ਤੇ ਤਾਂ ਜਾ ਨਹੀਂ ਰਹੇ ਉਹਨੇ ਵੈਕੇਸ਼ਨ ਮਨਾਉਣ, ਹੈ ਨਾ? ਤੇ ਇੰਨਾ ਕੀ ਹੈ, ਉਹ 2-4 ਘੰਟੇ ਆਪਣਾ ਅਨਕੰਫਰਟੇਬਲ ਨਹੀਂ ਹੋ ਸਕਦੇ? ਅਨਕੰਫਰਟੇਬਲ ਵੀ ਕੀ ਹੈ, ਬੈਠਣਾ ਹੀ ਹੈ ਨਾ, ਕੀ ਹੋਇਆ ਪਿਆ? ਤੇ ਉਹਨਾਂ ਦੇ ਨਾਲ ਹੀ ਜਾਣਾ ਚਾਹੀਦਾ ਸੀ, ਗਰੁੱਪ ਮੀਨਸ ਗਰੁੱਪ ਹੈਗਾ, ਫਿਰ ਉੱਥੇ ਜਾ ਕੇ ਹੁਣ ਉਹਨਾਂ ਦੀ ਇੰਨੀ ਜ਼ਿਆਦਾ ਇੰਜੋਇਮੈਂਟ ਹੋਣੀ ਨਹੀਂ ਹੈ, ਉਹਨਾਂ ਨੇ ਹੁਣ ਇਕੱਲੇ ਇਕੱਲੇ ਹੀ ਰਹਿਣਾ, ਬਾਕੀਆਂ ਨੇ ਥੋੜੇ ਕੱਟੇ ਕੱਟੇ ਰਹਿਣਾ ਉਹਨਾਂ
1: ਨਾਲ। ਜੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਬਹਿਣਾ ਹੀ ਹੈ, ਹੁਣ ਜੇ ਅੱਗੇ ਵੀ ਬਹਿ ਗਏ ਫਿਰ ਕਿੱਡੀ ਗੱਲ ਹੋ ਗਈ?
3: ਦੱਸਣਾ
1: ਚਾਹੀਦਾ ਸੀ। ਨਹੀਂ, ਹੁਣ ਇੱਕ ਪਾਸੇ ਆਪਾਂ ਕਹਿ ਰਹੇ ਕਿ ਬਹਿਣਾ ਹੀ ਆ, ਹੁਣ ਜੇ ਬਹਿਣਾ ਹੀ ਆ ਤਾਂ ਜਿੱਥੇ ਮਰਜ਼ੀ ਬੈਠੋ। ਹੁਣ ਪਲੇਨ ਦੇ ਵਿੱਚ ਜਾਂ ਤਾਂ ਹੋਵੇ, ਤੁਸੀਂ ਜਿਵੇਂ ਤੁਸੀਂ ਗੱਲ ਕੀਤੀ ਕਿ 15-20 ਘੰਟੇ ਹੋਣ, ਹੁਣ ਜੇ 4-5-7 ਘੰਟੇ ਆ ਤਾਂ ਕੋਈ ਅੱਗੇ ਬੈਠਾ ਕੋਈ ਪਿੱਛੇ ਬੈਠਾ, ਅਗਲੇ ਨੂੰ ਪਰਵਾਹ ਹੀ ਨਹੀਂ ਹੋਣੀ ਚਾਹੀਦੀ। ਸੋ ਓਕੇ, ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਬਿਯੋਂਡ ਆਈਵਰ ਦਾ ਨੰਬਰ ਦੇਵਾਂ, ਤੁਸੀਂ ਅਗਰ ਐਨਕਾਂ ਲੈਣੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਅਤੇ ਬਿਯੋਂਡ ਆਈਵਰ, ਰੋਮੀ ਬਾਈ ਜੀ ਅਤੇ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਲਓ। ਆਈ ਡਾਕਟਰ ਵੀ ਅਵੇਲੇਬਲ ਨੇ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਸਨਗਲਾਸਿਸ ਲੈਣੀਆਂ, 9057933937 9057933937 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਐਂਡ ਇੱਕ ਮੈਂ ਤੁਹਾਨੂੰ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਦੇਵਾਂ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੇ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ 171 ਰਦਰਫਰਡ ਰੋਡ ਸਾਊਥ 'ਤੇ ਲੋਕੇਟਡ ਨੇ, 905-460-1111 9054601111 ਕੁਆਲਿਟੀ ਕਾਰ ਰਿਪੇਅਰ 9390। ਹਾਂਜੀ ਵੀਰੇ,
4: ਵਧੀਆ ਨਵੀਂ ਵੀਰੇ, ਦੇਖੋ ਡੈਸ਼ 'ਚ ਆਪਣੇ ਘੁੰਮਣ ਚੱਲੇ ਆ, ਇੱਕ ਡੈਸਟੀਨੇਸ਼ਨ ਸੈੱਟ ਕਰ ਲਈ ਹੈ ਯਾਰੀ ਦੋਸਤੀ ਉਹਨਾਂ ਨੇ, ਠੀਕ ਹੈ ਨਾ, ਇਹਦੇ ਵਿੱਚ ਹੁਣ ਇੱਕ ਅਫੋਰਡੇਬਿਲਟੀ ਕੰਫਰਟ ਲੈਵਲ ਹਾਂਜੀ ਬੜੀ ਚੀਜ਼ ਮੈਟਰ ਕਰਦੀ ਆ। ਹੁਣ ਉਹ ਬੰਦਿਆਂ ਨੇ ਆਪਦਾ ਆਪਦਾ ਕੰਫਰਟ ਦੇਖਿਆ, ਉਹ ਦੋ ਇਹ 'ਚ ਉਹਨਾਂ ਉਹ ਗਲਤ ਨਹੀਂ ਹੈ ਜਿਹੜੇ ਦੋ ਬੰਦਿਆਂ ਨੇ ਬਿਜ਼ਨਸ ਕਾਰ ਬੁੱਕ ਕਰਾਈ ਹੈ ਨਾ, ਦੇ ਨੋਟ ਰੋਂਗ, ਕਿਉਂਕਿ ਉਹ ਅਫੋਰਡ ਕਰ ਸਕਦੇ ਉਸ ਚੀਜ਼ ਨੂੰ ਤੇ ਉਹ ਜਾ ਰਹੇ ਆ, ਜਿਹੜੇ ਨਹੀਂ ਅਫੋਰਡ ਕਰ ਰਹੇ ਉਹ ਇਕੋਨਮੀ 'ਚ ਬੈਠੇ ਆ। ਇੱਦਾਂ ਆਪਾਂ ਕਿਸੇ ਫੈਮਿਲੀ 'ਚ ਵੀ ਜਾਂਦੇ ਹਾਂ, ਕੋਈ ਫੈਮਿਲੀ ਦਾ ਮੈਂਬਰ ਅਫੋਰਡ ਕਰ ਸਕਦਾ ਵਾ ਉਹ ਆਪਣਾ ਬਿਜ਼ਨਸ ਕਲਾਸ ਕਰਾ ਲੈਂਦਾ ਵਾ, ਕੋਈ ਨਹੀਂ ਕਰ ਸਕਦਾ ਉਹ ਬੰਦਾ ਵਿਸ਼ੇ ਇਕੋਨਮੀ 'ਚ ਬੈਠਾ। ਬਾਕੀ ਜੇ ਤੁਸੀਂ ਕਹਿੰਦੇ ਇਸ ਨਾਲ ਯਾਰੀ ਦੋਸਤੀ 'ਚ ਫਿਰ ਆਜੂਗੀ, ਉਹ ਕਿੱਦਾਂ ਆਜੂਗੀ, ਫਿਰ ਤੁਹਾਡੀ ਕਾਹਦੀ ਅੰਡਰਸਟੈਂਡਿੰਗ ਆ। ਹੁਣ ਯਾਰੀ ਦੋਸਤ ਦੇ ਵਿੱਚ ਵੀ ਓਦਾਂ ਵੀ ਇੱਕ ਕੋਈ ਬੰਦਾ ਹੋਂਡਾ ਸਿਵਿਕ ਅਫੋਰਡ ਕਰ ਰਿਹਾ, ਕੋਈ ਮਸਟਰਡ ਅਫੋਰਡ ਕਰ ਰਿਹਾ, ਪਰ ਉਹ ਯਾਰ ਦੋਸਤ ਹੈਗੇ ਆ ਨਾ, ਉਹਦੇ ਨਾਲ ਉਹ ਇਹ ਨੀ ਵੀ ਉਹ ਕਿਸੇ ਨੂੰ ਨੀਵਾਂ ਦਿਖਾ ਰਹੇ ਆ, ਉਹ ਆਪਣਾ ਅਫੋਰਡ ਕਰ ਸਕਦੇ ਆ, ਉਹਨਾਂ ਦਾ ਕੰਫਰਟ ਲੈਵਲ ਆ, ਬਿਜ਼ਨਸ 'ਚ ਜਾ ਸਕਦੇ ਆ, ਦੈਟਸ ਗੁੱਡ, ਉਹਨਾਂ ਘੁੰਮਣਾ ਵੀ ਉੱਥੇ ਹੀ ਆ ਨਾ ਇਕੱਠੇ ਜਾ ਕੇ।
1: ਪਰ ਹੁਣ ਕਈ ਤਾਂ ਕਹਿ ਰਹੇ ਆ ਕਿ ਯਾਰ ਉਹਨਾਂ ਦਾ ਕਾਹਦਾ ਘੁੰਮਣਾ, ਦੂਜੇ ਤਾਂ ਇਹੀ ਸੋਚੀ ਜਾਣਗੇ, ਪਤਾ ਨੀ ਆਪਦੇ ਆਪ ਨੂੰ ਕੀ ਸਮਝਦੇ ਨੇ।
4: ਇਸੇ ਕਰਕੇ ਆਪਾਂ ਟਾਕ ਸ਼ੋਅ ਕੀਤਾ, ਹਰ ਇੱਕ ਦੇ ਵੱਖਰੇ ਵੱਖਰੇ ਵੀ ਪੁਆਇੰਟ ਆ, ਮੇਰਾ ਇਹ ਆ, ਹੋ ਸਕਦਾ ਮੈਂ ਕਿਸੇ ਨੂੰ ਗਲਤ ਲੱਗੇ, ਮੇਰੀ ਨਿਗਾਹ 'ਚ ਸਹੀ ਆ, ਠੀਕ ਆ, ਬੰਦੇ ਅਫੋਰਡ ਕਰ ਸਕਦੇ ਆ, ਉਹ ਜਾ ਰਿਹਾ ਉਹਨਾਂ ਨਾਲ ਹੀ ਘੁੰਮਣਾ ਨਾ ਜਾ ਕੇ ਉੱਥੇ।
1: ਨਹੀਂ ਪਰ ਹੁਣ ਭਾਜੀ ਜੇ ਤੁਸੀਂ ਜਾਓਗੇ ਤੇ ਤੁਸੀਂ 5-7 ਜਾਣੇ ਚਲੋ ਆਮ ਬੈਠੇ ਹੋ ਤੇ ਇੱਕ ਦੋ ਬੰਦੇ ਅੱਗੇ ਬਹਿ ਜਾਣ, ਤੁਹਾਨੂੰ ਲੱਗੇਗਾ ਨੀ ਯਾਰ ਇਹ ਪਤਾ ਨੀ ਇਹਨੇ ਸਾਨੂੰ ਦੱਸਿਆ ਤੱਕ ਨੀ ਸਮਝਦਾ, ਕੀ ਆਪਦੇ ਆਪ ਨੂੰ ਤੁਸੀਂ ਮਾਇੰਡ ਨੀ ਕਰੋਗੇ?
4: ਨਹੀਂ ਵੀਰੇ, ਕਿਉਂਕਿ ਸਾਨੂੰ ਪਤਾ ਸਹੀ ਹੈ ਸਾਡਾ ਯਾਰ ਦੋਸਤ ਵੀ ਅਫੋਰਡ ਕਰ ਸਕਦਾ, ਜਾਵੇ ਭਾਈ, ਉਹਦੀ ਹਿੰਮਤ ਆ, ਜਿੱਥੇ ਜਿੱਥੇ ਭਾਵੇਂ ਜਹਾਜ਼ ਬਾਏ ਕਰਕੇ ਜਾਵੇ, ਸਾਨੂੰ ਕੀ ਆ,
1: ਠੀਕ ਹੈ,
4: ਬਾਏ ਕਰੇ ਸਾਡੇ ਅਸੀਂ ਟਿਕਟਾਂ ਲੈ ਕੇ ਜਾਵਾਂਗੇ ਪਲੇਨ 'ਚ, ਕਿੰਨੀ ਵੀ ਗੱਲ ਹੋਣੀ, ਯਾਰੀ ਦੋਸਤੀ ਅੰਡਰਸਟੈਂਡ ਕਰੋ ਅਗਲੇ ਨੂੰ, ਇਹ ਕਹਿੰਦੀ ਯਾਰੀ ਦੋਸਤੀ ਜੇ ਬੰਦਾ ਅੱਗੇ ਬਹਿ ਗਿਆ ਯਾਰ ਉਹ ਅਫੋਰਡ ਕਰ ਸਕਦਾ, ਬਹਿ ਗਿਆ ਠੀਕ ਆ, ਬੰਦੇ ਦੀ ਹਿੰਮਤ ਹੈਗੀ ਆ, ਬਿਜ਼ਨਸ ਕਲਾਸ ਕੋਈ ਹਰ ਕੋਈ ਥੋੜਾ ਕੋਈ ਬੰਦਾ ਜਿਹੜਾ ਅਫੋਰਡ ਕਰਦਾ ਹੋਵੇ, ਉਹ ਕੋਈ ਇਹ ਜੇ ਕੋਈ ਬੰਦਾ ਇਹ ਕਹਿੰਦਾ ਨਾ ਉਹਨੇ ਉਹਨੂੰ ਨੀਵਾ ਕਰਾਉਣ ਕਰਕੇ ਕੀਤਾ, ਉਹ ਬਿਲਕੁਲ ਨੀ ਆ, ਉਹਨੇ ਅਫੋਰਡ ਕਰ ਸਕਦਾ ਤਾਂ ਕੀਤਾ, ਤੁਹਾਨੂੰ ਦੱਸਿਆ ਹੀ ਆ ਬੜੀ ਐਗਜਾਮਪਲਾਂ, ਕੋਈ ਬੰਦਾ ਕੱਪੜੇ ਵਧੀਆ ਪਾਉਂਦਾ ਉਹ ਅਫੋਰਡ ਕਰ ਸਕਦਾ, ਮਹਿੰਗੇ ਤੋਂ ਮਹਿੰਗੇ ਗੁੱਚੀ ਵਰਗੇ ਹਨਾ, ਕੋਈ ਬੰਦਾ ਨਹੀਂ ਕਰ ਸਕਦਾ,
1: ਠੀਕ ਹੈ। ਨਹੀਂ ਚਲੋ, ਹਰੇਕ ਦੀ ਆਪਦੀ ਅਫੋਰਡੇਬਿਲਟੀ ਹੈ, ਥੈਂਕ ਯੂ ਭਾਜੀ, ਉਹਨੇ ਆਪਦਾ ਦੇਖਿਆ, ਉਹਨੇ ਆਪਦਾ ਪੈਸਾ ਖਰਚਿਆ, ਜੇ ਉਹਨੇ ਸਹੀ ਸਮਝਿਆ ਤਾਂ ਚਲੋ ਉਹਦੀ ਆਪਦੀ ਮਰਜ਼ੀ ਆ। ਇੱਕ ਤੁਸੀਂ ਯਾਦ ਰੱਖੋ ਟੈਕਸੈਲ ਅਕਾਊਂਟਿੰਗ ਨੂੰ, ਜੇ ਤੁਹਾਡੀ ਬਈ ਬੁੱਕ ਕੀਪਿੰਗ ਪਿੱਛੇ ਰਹਿ ਗਈ ਤੁਸੀਂ ਟੈਨਸ਼ਨ ਨਾ ਲਓ, ਟੈਕਸੈਲ ਅਕਾਊਂਟਿੰਗ ਤੁਹਾਡੇ ਲਈ ਹਾਜ਼ਰ ਹੈ, ਬੁੱਕ ਕੀਪਿੰਗ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਇੰਸ ਦੀ ਕੋਈ ਟੈਨਸ਼ਨ ਹੈ, ਟੈਕਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ, ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸੈਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਸਾਫ਼ ਸੁਥਰੇ ਰੱਖਣਗੇ। ਇੱਕ ਵਾਰ ਤੁਸੀਂ ਇਹਨਾਂ ਨਾਲ ਬਿਲਕੁਲ ਮੁਫਤ ਫ੍ਰੀ ਆਪਣੀ ਤੁਸੀਂ ਬਿਜ਼ਨਸ ਟੈਕਸ ਰਿਵਿਊ ਬੁੱਕ ਕਰੋ, 647-461-0361-6417-461-0361-7962। ਹੈਲੋ
5: ਜੀ, ਗੁਡ ਮਾਰਨਿੰਗ ਨਵੀ, ਕੈਸੇ ਆਪ?
1: ਠੀਕ ਹੈ ਜੀ, ਆਪ ਕੈਸੇ ਹੋ?
5: ਮੈਂ ਵੀ ਠੀਕ ਹੂੰ। ਮੈਂ ਦੇਖਿਆ ਅਭੀ ਸੁਣ ਰਹੀ ਸੀ ਆਪਕਾ ਪ੍ਰੋਗਰਾਮ, ਬੜਾ ਅੱਛਾ ਟੌਪਿਕ ਹੈ, ਬਹੁਤ ਆਫ ਐਸੇ ਹੋਤਾ ਹੈ ਰਾਈਟ, ਆਪਣੇ ਸਰਕਲ ਮੇਂ ਐਸੇ ਕਈ ਐਸੇ ਜਗਹੋਂ ਪੇ ਐਸੇ ਸੈਕਰੀਫਾਈਸ ਕਰਨਾ ਪੜਤਾ ਹੈ, ਜੋ ਫ੍ਰੈਂਡਸ਼ਿਪ ਹੈ ਉਸਕਾ ਮਕਸਦ ਹੀ ਸੈਕਰੀਫਾਈਸ ਹੈ, ਆਪਸ ਮੇਂ ਏਕ ਦੂਸਰੇ ਕੀ ਰਿਸਪੈਕਟ, ਉਸਕੀ ਅਗਰ ਕੋਈ ਐਸੇ ਹੈ ਵੀ ਥੋੜਾ ਜੋ ਨਹੀਂ ਅਫੋਰਡ ਕਰ ਸਕਤਾ, ਤੋ ਵੀ ਜੋ ਅਫੋਰਡ ਕਰ ਸਕਤੇ ਥੇ ਉਨਕੋ ਚਾਹੀਏ ਥਾ ਕਿ ਉਨਕੋ ਡਾਊਨ ਨਾ ਦਿਖਾਏ, ਔਰ ਉਨਕੇ ਲੀਏ ਮਤਲਬ ਆਪਸ ਮੇਂ ਪਹਿਲੇ ਜੈਸੇ ਭਾਈ ਸਾਹਿਬ ਬੋਲ ਕੇ ਗਏ, ਪਲਾਨਿੰਗ ਕਰਕੇ ਜਾਣਾ ਚਾਹੀਏ ਥਾ ਰਾਈਟ, ਵੋ ਯੇ ਬਾਤ ਨਹੀਂ ਹੋਤੀ ਕਿ ਕੋਈ ਅਫੋਰਡ ਕਰ ਸਕਤਾ ਔਰ ਕੋਈ ਨਹੀਂ ਕਰ ਸਕਤਾ, ਇਸ ਮੇਂ ਹੋਤਾ ਹੈ ਕਿ ਆਪ ਮੇਂ ਕਿਤਨਾ ਵੋ ਕਹਿਣਾ ਚਾਹੀਏ ਜ਼ਰਫ ਹੈ ਦੂਸਰੇ ਕੋ ਆਪਣੇ ਸਾਥ ਲੈ ਕੇ ਚੱਲਣਾ ਰਾਈਟ, ਇਸ ਤਰ੍ਹਾਂ ਉਨਕੀ ਵੀ ਸੈਲਫ ਸਟੀਮ ਡਾਊਨ ਨਾ ਹੋਤੀ, ਵੋ ਵੀ ਉਨਕੇ ਸਾਥ ਮਿਲ ਜਾਤੇ, ਤੋ ਜੋ ਟ੍ਰਿਪ ਕਾ ਮਜ਼ਾ ਥਾ ਵੋ ਦੁਬਾਰਾ ਹੋ ਜਾਣਾ ਥਾ ਮੇਰੇ ਖਿਆਲ ਮੇਂ।
1: ठीक है
5: तो ठीक है, और बहुत सारी जगह होती हैं जहाँ पे आप जाना चाहते हो फैमिली के साथ या अकेले जाना चाहते हो, डजंट मैटर, लेकिन अगर ग्रुप के साथ जा रहे हैं तो एक दूसरे की रिस्पेक्ट करनी चाहिए।
1: ठीक है, सो आपको भी नहीं ये सही लगा?
5: नहीं, मुझे नहीं सही लगा।
1: ठीक है, चलो ठीक है जी, बहुत शुक्रिया थोड़ा भी। सो देखो, ज्यादातर लोग के कह रहे हैं कि नहीं यार नवी ये चीज गलत है, सिर्फ एक अद्धे ने जेडे समझते हैं कि एडी केडी गल नवी यार, फिर की हो गया जी अगले ने कर भी लिया। सो खैर, 905-673-3337 अपना नंबर है। तो एक मैं थोड़ा जानकारी कैलेडन मित्सुबिशी की दवा, गड्डी लेनी है, एक बार कैलेडन मित्सुबिशी जीवन उन्होंने मिलकर आओ। जीवन सिद्धू भाई जी थोड़ा 10 साल की एक तो वारंटी दे रहे हैं, नंबर वन थोड़े लिए ਗੱਡੀਆਂ ਤੇ ਨੰਬਰ ਤੁਸੀਂ ਨੋਟ ਕਰ ਲਓ 6476782754 6476782754। ਹਰਪ੍ਰੀਤ ਸੈਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਅਗੇਨ ਟੌਪ ਟ੍ਰੇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ।
6: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਹਫ਼ਤੇ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ, ਜਿੰਨੀਆਂ ਵੀ ਸਰਵਿਸਿਜ਼ ਹੈਗੀਆਂ ਸਾਡੇ ਆਫਿਸ ਤੋਂ ਤੁਸੀਂ ਲੈ ਸਕਦੇ ਜਿਹੜੀਆਂ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇ ਨਾਲ ਰਿਲੇਟਡ, ਉਹਨਾਂ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ, ਤੁਸੀਂ ਐਗਜ਼ਿਸਟਿੰਗ ਪਾਲਿਸੀਜ਼ ਨੂੰ ਰਿਵਿਊ ਕਰਾਉਣਾ ਆ, ਲਾਈਫ ਇੰਸ਼ੋਰੈਂਸ ਦੇ ਨਾਲ ਰਿਲੇਟਡ ਤੁਹਾਡੇ ਕੰਸਰਨ ਹੈਗੇ ਆ, ਤੁਹਾਡੇ ਕੋਲ ਜਿਹੜੀ ਪਹਿਲਾਂ ਪਾਲਿਸੀ ਹੈਗੀ ਆ ਉਹਦੇ ਵਿੱਚ ਐਡਰੈਸ ਅਪਡੇਟ ਕਰਨ ਵਾਲਾ ਆ, ਬੈਨੀਫਿਸ਼ਰੀ ਅਪਡੇਟ ਕਰਨ ਵਾਲਾ ਆ, ਤੁਹਾਡੇ ਐਡਵਾਈਜ਼ਰ ਦੇ ਨਾਲ ਤੁਹਾਡੇ ਕੰਟੈਕਟ ਨਹੀਂ ਹੈਗੇ, ਇਹਨਾਂ ਸਾਰੀਆਂ ਸਰਵਿਸਿਜ਼ ਨਾਲ ਰਿਲੇਟਡ ਤੁਹਾਡੇ ਕੋਈ ਵੀ ਕੰਸਰਨ ਹੋਣ, ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ, ਜਿੱਥੇ ਆਪਾਂ ਟਰਮ ਇੰਸ਼ੋਰੈਂਸ ਦੇ ਨਾਲ ਆਪਣੇ ਆਪ ਨੂੰ ਕਵਰੇਜ ਦੇ ਲਈ ਸਟਾਰਟਅਪ ਕਰ ਸਕਦੇ ਹਾਂ, ਉੱਥੇ ਪਰਮਾਨੈਂਟ ਆਪਸ਼ਨਸ ਦੇ ਵਿੱਚ ਡਿਵੀਡੈਂਡ ਵਾਲੇ ਪਲਾਨ, ਜਾਂ ਫਿਰ ਅਗਰ ਤੁਹਾਨੂੰ ਕੋਈ ਮੈਡੀਕਲ ਕੰਸਰਨ ਹੈਗੇ ਆ ਤਾਂ ਉਹਦੇ ਨਾਲ ਰਿਲੇਟਡ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਦੀਆਂ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ। ਤੋ ਅਗਰ ਤੁਸੀਂ ਆਪਣੇ ਪੇਰੈਂਟਸ ਲਈ, ਆਪਣੇ ਗ੍ਰੈਂਡ ਪੇਰੈਂਟਸ ਲਈ ਜਿਨ੍ਹਾਂ ਦੀ ਏਜ 85 ਤੋਂ ਥੱਲੇ ਆ, ਉਹਨਾਂ ਲਈ ਕੋਈ ਫਾਈਨਲ ਐਕਸਪੈਂਸ ਦੀ ਇੰਸ਼ੋਰੈਂਸ ਦੇਖ ਰਹੇ ਆ, ਤਦ ਵੀ ਸਾਡੇ ਕੋਲ ਗਰੰਟਿਡ ਇਸ਼ੂ ਪਲਾਨਸ ਹੈਗੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿਸੇ ਵੀ ਇੰਸ਼ੋਰੈਂਸ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500। ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਸੋ ਅਗਰ ਤੁਹਾਡੇ ਕੋਈ ਵੀ ਰਿਲੇਟਿਵ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਰਹਿੰਦੇ ਹੈਗੇ ਆ, ਜ਼ਰੂਰ ਤੁਸੀਂ ਉਹਨਾਂ ਨੂੰ ਮੇਰਾ ਨੰਬਰ ਪਾਸ ਔਨ ਕਰ ਸਕਦੇ ਹਾਂ। ਸੋ ਨੰਬਰ ਅਗੇਨ
1: 416-817-6500 416-817-6500। ਦੋ ਚਾਰ ਕਾਲਾਂ ਕੱਟੀਆਂ ਗਈਆਂ ਹੈਗੇ, ਦੋ ਚਾਰ ਮਿੰਟ ਆਪਣੇ ਕੋਲ, ਜੇ ਤੁਸੀਂ ਫਿਰ ਤੋਂ ਕਰ ਸਕਦੇ ਹੋ ਫੋਨ 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੈ, ਪਾਰਟੀ ਦਾ ਮਾਹੌਲ ਸ਼ੁਰੂ ਹੈ, ਕਿਸੇ ਨੇ ਵੀ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਤੁਸੀਂ ਇੱਕ ਲਓ ਅਤੇ ਦੂਜਾ 25% ਔਫ। ਕੋਟ ਪੈਂਟ, ਕੁੜਤੇ ਪਜਾਮੇ, ਵਿਆਹਾਂ ਲਈ ਸ਼ੇਰਵਾਨੀ ਆ ਕਸਟਮ, ਲੇਡੀ ਸੂਟ ਅਪ ਟੂ 50% ਔਫ, ਅਤੇ ਬਾਕੀ ਬਹੁਤ ਸਾਰਾ ਸਮਾਨ ਵੈਡਿੰਗ ਨੂੰ ਲੈ ਕੇ। ਬਾਕੀ ਤੁਸੀਂ ਬੈਡਸ਼ੀਟਸ ਲੈਣੀ ਆ, ਕੰਬਲ ਲੈਣੇ ਆ, ਰਜਾਈਆਂ ਆਦਿ ਲੈਣੀਆਂ, ਸਾਰਾ ਕੁਛ ਫੈਸ਼ਨ ਆਈ ਕਿਊ 'ਤੇ ਅਵੇਲੇਬਲ ਹੈ। ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ, ਮਲਟੀਪਲ ਲੋਕੇਸ਼ਨਸ ਨੇ, ਅਤੇ ਨੰਬਰ ਹੈ 905-453-2225। ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ। ਸਬਜ਼ੀ ਮਾਰਕੀਟ, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਅਤੇ 24 ਘੰਟੇ 7 ਦਿਨ ਓਪਨ ਦੋ ਲੋਕੇਸ਼ਨਸ ਤੋਂ। ਵਿਆਹਾਂ ਵਾਸਤੇ ਜਾਗੋ, ਪੱਖੀਆਂ ਨਾਨਕੇ ਦਾਦਕਿਆਂ ਵਾਲੀਆਂ, ਅਤੇ ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ ਪੱਖੀਆਂ ਮਿਲ ਰਹੀਆਂ ਨੇ, ਛੱਜ, ਹੋਰ ਬਹੁਤ ਸਾਰਾ ਸਮਾਨ, ਹੀਲੀਅਮ ਵਾਲੇ ਬਲੂਨਸ, ਕਿਸੇ ਵੀ ਪਾਰਟੀ ਲਈ, ਬੱਚਿਆਂ ਦੇ ਬਰਥਡੇ ਪਾਰਟੀ ਲਈ ਕਾਰਟੂਨ ਵਾਲੇ ਬਲੂਨ, ਬਰਥਡੇ ਵਾਲੇ ਬਲੂਨ, ਸਪੈਸ਼ਲ ਲੈਟਰਸ ਵਾਲੇ ਬਲੂਨ। ਸਬਜ਼ੀ ਮਾਰਕੀਟ 24 ਘੰਟੇ 7 ਦਿਨ, ਅਤੇ ਫਿਸ਼ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, ਚਿਕਨ ਪਕੌੜਾ 24/7। 10 Lord Mel Gate, ਸੈਂਡਲਵੁੱਡ, ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ, ਸਬਜ਼ੀ ਮਾਰਕੀਟ ਜੀ 1981। ਹੈਲੋ
7: ਹਾਂਜੀ ਵੀਰੇ, ਗੁੱਡ ਮਾਰਨਿੰਗ, ਕਿਵੇਂ ਹੋ?
1: ਬਹੁਤ ਵਧੀਆ ਜੀ, ਕਿਵੇਂ
7: ਹੋ? ਬਹੁਤ ਵਧੀਆ ਜੀ ਵੀਰੇ, ਮੈਂ ਕਮੈਂਟ ਕਰਨਾ ਚਾਹੁੰਦਾ, ਜਾਣਾ ਇਕੱਠੇ ਚਾਹੀਦਾ ਸੀਗਾ, ਖਾਣ ਪੀਣ ਚ ਚਲੋ ਚੋਇਸ ਡਿਫਰੈਂਟ ਹੋ ਜਾਂਦੀ ਹੈ ਨਾ ਕਈ ਵਾਰ ਕਿਸੇ ਦੀ, ਪਰ ਜੋ ਜਾਣਾ ਵਾ ਹਨਾ, ਬਈ ਆਪਾਂ ਯਾਰ ਦੋ ਚ ਰਿਲੈਕਸ ਹੋ ਜਾਂਦੇ ਹਾਂ ਹਨਾ, ਜੇ ਆਪਾਂ ਇੱਦਾਂ ਹੀ ਕਹੀ ਚੱਲੀ ਯਾਰ ਉਹ ਫਰੰਟ ਦੇ ਬਹਿ ਗਏ ਆਪਾਂ ਗੋਸਿਪ ਹੀ ਇਸ ਚੀਜ਼ ਦਾ ਅਕਸਰ ਹੋਊਗਾ ਗੋਸਿਪ,
1: ਜੇ ਤੁਸੀਂ ਕੰਫਰਟ ਭਾਲਦੇ ਹੋ ਫਿਰ ਚਲੋ, ਜੇ ਇਕੱਲੇ ਜਾ ਰਹੇ ਹੋ ਫਿਰ ਕੰਫਰਟਲੀ ਕੰਫਰਟ ਦੇ ਨਾਲ ਜਾਓ, ਪਰ ਜੇ ਤੁਸੀਂ ਯਾਰਾਂ ਦੋਸਤਾਂ ਨਾਲ ਜਾਏ ਹੋ ਫਿਰ ਸਾਰੇ ਇੱਕੋ ਕਹਿ ਲਓ ਕਿ ਸੋਚ ਨਾਲ ਚੱਲੋ, ਹੈ ਠੀਕ ਹੈ। ਚਲੋ ਥੈਂਕ ਯੂ ਯਾਰ, ਭੁੰਜੇ ਬੈਠਾ ਤੁਸੀਂ ਭੁੰਜੇ ਬੈਠੋ, ਠੀਕ ਹੈ। ਨਹੀਂ ਗੱਲ ਵੀ ਚਲੋ ਥੋੜਾ ਚੰਗਾ ਲੱਗਦਾ, ਹੁਣ ਔਡ ਵੀ ਹੈ ਜੇ ਹੁਣ ਤੁਸੀਂ ਯਾਰ, ਜਾਂ ਤਾਂ ਹੋਵੇ ਸਾਰੇ ਨੂੰ ਕਹੋ ਕਿ ਚਲੋ ਬਈ ਟਿਕਟਾਂ ਬਿਜ਼ਨਸ ਕਲਾਸ ਦੀਆਂ ਲੈਣੇ ਆ ਤੇ ਮੈਂ ਲੈ ਕੇ ਦਿੰਦਾ, ਫਿਰ ਤਾਂ ਚਲੋ ਬਣੀ ਯਾਰੀ ਵਾਲੀ ਗੱਲ। ਜੇ ਹੁਣ ਤੁਸੀਂ ਇਕੱਲਿਆਂ ਨੇ ਕਹਿ ਲਓ ਖਾਣਾ ਹੀ ਆ ਫਾਈਵ ਸਟਾਰ ਮੀਲ ਤੇ ਬਾਕੀ ਨੂੰ ਮੈਕਡੋਨਲ ਖਵਾਉਣਾ, ਉਹ ਨਹੀਂ ਨਾ ਗੱਲ ਬਣਦੀ। ਸੋ ਚਲੋ ਤੁਹਾਡਾ ਵੀ ਇੱਕ ਕਹਿ ਲਓ ਕਿ ਦੇਖੋ ਵਧੀਆ ਓਪੀਨੀਅਨ ਹੈ, ਤੇ ਸਾਰੇ ਵੱਖਰੇ ਵੱਖਰੇ ਆਪਣੇ ਓਪੀਨੀਅਨ ਸ਼ੇਅਰ ਕਰਦੇ ਨੇ, ਮਜ਼ਾ ਵੀ ਆਪਾਂ ਨੂੰ ਇਹਦੇ ਵਿੱਚ ਹੀ ਆਉਂਦਾ। ਸੋ ਪ੍ਰੋਗਰਾਮ ਪੰਜਾਬੀ ਦਾ ਕੋਈ ਵੀ ਨੰਬਰ ਚਾਹੀਦੇ ਜਿਹੜੇ ਅਸੀਂ ਬੋਲੇ ਆ ਸਾਡੇ ਕਿਸੇ ਵੀ ਸਪੋਂਸਰਸ ਦੇ, ਸਾਡਾ ਇੰਸਟਾਗ੍ਰਾਮ ਪੇਜ ਹੈ PUNJABIRAN ਪੰਜਾਬੀ ਦਾ, ਜਾਂ ਸਾਡਾ ਹੈੱਡ ਆਫਿਸ ਦਾ ਨੰਬਰ ਹੈ 6475041557। ਆਪਣੀ ਬਿਜ਼ਨਸ ਪ੍ਰਮੋਟ ਕਰਵਾਉਣੀ ਹੈ 6475041557 ਪੰਜਾਬੀ ਲਹਿਰਾਂ ਦੇ ਨਾਲ ਜੁੜੋ ਐਨੀ ਟਾਈਮ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ

0: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
1: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
0: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
1: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
0: 905-671-2000-9056712000।
1: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
2: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056-9058038056।
3: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
4: 905-908-2499-905-908-9499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
5: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
6: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810।
7: ड्राइव कर रहे हो, शो नो एंजॉय कर रहे हो, कुछ बोल रहे हो?
8: ड्राइविंग लाइसेंस?
7: नो।
8: पुलिस ऑफिसर?
7: नो नो।
8: ट्रैफिक लाइट्स?
7: नो।
8: देन
9: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 6472-5910 पवन कौर गिल फ्रॉम डायमंड इंश्योरेंस।
10: जिंदगी एक सफर है सुहाना।
9: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200-9992200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
11: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
12: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
11: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
12: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ 905-458-1331 ਸਟੇਪਲ ਬੁਸ਼, ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
11: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
9: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਲਾਗੂ ਹੁੰਦੀ ਹਨ। F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ।
13: ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141.
14: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
15: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ।
16: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
17: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
18: ਅੱਛਾ ਜੀ,
19: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000. ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।

ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.

ਨਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਸ਼ ਸਤਿਕਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋਗਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਸੀ ਚਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਤੱਕ ਜਿਸ ਤਰ੍ਹਾਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਪਾਟ ਰਹੇਗੀ, ਰੌਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਇੱਕ ਸਵੇਰ ਜਿਸ ਵਿੱਚ ਤੁਸੀਂ ਸਾਡੇ ਨਾਲ ਸ਼ਾਮਿਲ ਹੋ, 9:18 ਸਟੂਡੀਓ ਦੀ ਘੜੀ ਦੇ ਉੱਤੇ ਹੋ ਚੁੱਕੇ ਨੇ ਅਤੇ ਅੱਜ ਦੇ ਸ਼ੋਅ ਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਵੀਕਐਂਡ ਤੋਂ ਬਾਅਦ ਹੋਣਗੀਆਂ। ਬ੍ਰਿਜੀ ਮੇਰੇ ਨਾਲ, ਬ੍ਰਿਜੀ 905-673-3333 'ਤੇ ਕਾਲ ਕਰੇ ਬ੍ਰਿਜੀ, ਔਰ ਸਟੂਡੀਓ ਦੇ ਵਿੱਚ ਤੁਸੀਂ ਵੀ ਕਾਲ ਕਰ ਰਹੇ ਹੋ 905-673-3333। ਬ੍ਰਿਜੀ ਕੈਸੇ ਹੈਂ ਆਪ? ਉਨੱਤਰ ਦੇ ਉੱਤੇ ਬ੍ਰਿਜੀ ਨੂੰ ਜਿਹੜਾ ਹੈਗਾ ਕਾਲ ਕਰਨੀ ਹੈ 647-619-1369। ਹਰਿਦਾ ਕੇਰਲਾ ਆਯੁਰਵੈਦਾ, ਆਯੁਰਵੈਦਿਕ ਇੱਕ ਮੈਲਿਸ਼ ਹੈ ਜਿਹੜੀ ਸਪੈਸ਼ਲ ਆਇਲ ਦੇ ਨਾਲ ਜੜੀ ਬੂਟੀਆਂ 'ਚੋਂ ਨਿਕਲਦਾ ਅਤੇ ਉਹਦੇ ਨਾਲ ਨਾਲ ਸਪੈਸ਼ਲ ਵੇ ਨਾਲ ਟ੍ਰੀਟ ਕੀਤਾ ਜਾਂਦਾ, ਪੋਟਲੀ ਵਗੈਰਾ ਜਾਂ ਅਪਿਅੰਗਮ ਸ਼ਿਰੋਧਾਰਾ, ਅਲੱਗ ਅਲੱਗ ਢੰਗ ਨੇ ਬਾਡੀ ਨੂੰ, ਮਾਇੰਡ ਨੂੰ ਅਤੇ ਬਲੱਡ ਸਰਕੂਲੇਸ਼ਨ ਨੂੰ ਰਿਲੈਕਸ ਕੀਤਾ ਜਾਂਦਾ। ਬ੍ਰਿਜੀ ਲਈ ਤੁਸੀਂ ਕਾਲ ਕਰਨਾ, ਬ੍ਰਿਜੀ ਨੰਬਰ ਕਿਤਨਾ ਆਪਣਾ? 6476191369 ਇਹ ਨੰਬਰ ਹੈ ਨਾ, 647-619-1369 'ਤੇ ਕਾਲ ਕਰਨੀ ਹੈ। ਅਤੇ ਨੈਕਸਟ ਕਾਲ ਸੀ ਮੇਰੇ ਨਾਲ 905-673-3333 ਸਟੂਡੀਓਜ਼ ਦੇ ਨੰਬਰ ਨੇ, 9056733337। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ।
0: ਹਾਂਜੀ,
1: ਤੁਸੀਂ 3-4 ਹਫ਼ਤੇ ਪਹਿਲਾਂ ਤੁਸੀਂ ਅਨਾਊਂਸ ਕੀਤਾ ਸੀਗਾ ਪ੍ਰੋਗਰਾਮ 'ਤੇ ਕਿ ਜਿਹੜੇ ਕੋਂਡੋ ਕਾਰਪੋਰੇਸ਼ਨ ਜਿਹੜੀਆਂ ਉਹ ਕਾਫ਼ੀ ਸਹੂਲਤਾਂ ਜਿਹੜੀਆਂ ਕਵਰ ਕਰਦੀਆਂ ਨੇ।
0: ਹਾਂਜੀ,
1: I just want to know, you know, what do they cover actually, you know, because we are having some issues with we have quite a few condos in Wilton. ਤੇ ਉੱਥੇ ਸਾਨੂੰ ਕਾਫ਼ੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਕਿਸੇ ਦੀ ਫਰਨਸ ਖਰਾਬ ਹੋ ਜਾਂਦੀ ਹੈ, ਕਿਸੇ ਦੇ ਕੁਛ ਹੋਰ ਖਰਾਬ ਹੋ ਜਾਂਦਾ। ਸੋ ਵੀ ਜਸਟ
0: ਥੋੜ੍ਹਾ ਫਰਨਸ ਜਿਹੜਾ ਇੰਡੀਪੈਂਡੈਂਟ ਲੱਗਿਆ ਹੈ ਕਿ ਕਿਵੇਂ ਹੈ?
1: ਉਸ ਵਿੱਚ ਸੀ, ਉਹਨਾਂ ਦੇ ਵਿੱਚ ਹੀ ਸੀਗਾ ਜੀ ਸਾਰਾ ਕੁਛ।
0: ਠੀਕ ਹੈ, ਤੁਸੀਂ ਕੰਟਰੈਕਟ ਨੂੰ ਪਹਿਲਾਂ ਪੜ੍ਹੋ, ਤੁਹਾਡਾ ਫਰਨਸ ਜਿਹੜਾ ਰੈਂਟਲ ਆ ਕਿ ਕਿਵੇਂ ਆ?
1: ਜੀ ਸਾਡਾ ਰੈਂਟਲ ਨਹੀਂ ਗਾ,
0: ਤੁਹਾਡਾ
1: ਸੋਲਡ ਬਾਏ ਦੈਮ।
0: ਤੇ ਜਿਹੜੀ ਕੌਂਡੋ ਮੈਨੇਜਮੈਂਟ ਫੀ ਆ, ਉਹਦੇ ਵਿੱਚ ਪਾਣੀ ਕਵਰ ਕਰਦੇ ਨੇ? ਕੀ ਕਵਰ ਕਰਦੇ ਨੇ ਹੋਰ?
1: ਪਾਣੀ ਕਵਰ ਕਰਦੇ ਜੀ, ਬਿਲਕੁਲ ਕਰਦੇ,
0: ਪਾਣੀ ਕਰਦੇ ਨੇ। ਤੇ ਹੀਟ ਜਾਂ ਦੂਸਰਾ
1: ਕਰ ਵੀ ਕਵਰ ਕਰਦੇ ਆ?
0: ਹੀਟ ਕਵਰ ਕਰਦੇ ਆ
1: ਜੀ।
0: ਤੇ ਉਹਦੇ ਵਿੱਚ ਬਾਕੀ ਮੈਂਟੇਨੈਂਸ ਹੋਣਾ?
1: ਬਾਕੀ ਮੈਂਟੇਨੈਂਸ ਜਿਹੜੀ ਆ, ਵੀ ਡੋਨਟ ਨੋ ਦੈਟ, ਵੀ ਆਰ ਨਾਟ ਇਵਨ ਅਵੇਅਰ।
0: ਤੁਹਾਨੂੰ ਨਾ, ਤੁਹਾਨੂੰ ਐਕਚੁਅਲੀ ਤੁਹਾਡਾ ਕੰਟਰੈਕਟ ਹਰੇਕ ਦਾ ਥੋੜਾ ਬਹੁਤ ਡਿਫਰੈਂਟ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਟਰੈਕਟ ਨੂੰ ਜਿਹੜੇ ਲਾਇਰ ਨੇ ਕਲੋਜ਼ ਕੀਤਾ, ਉਹਦੀ 100% ਡਿਊਟੀ ਆ ਟੂ ਲੈਟ ਯੂ ਨੋ। ਹੁਣ ਵੀ ਤੁਸੀਂ ਕਾਲ ਕਰਨਾ ਹੋਵੇ ਉਹਨਾਂ ਦੁਆਰਾ ਕਿ ਮੈਨੂੰ ਆਹ ਦੁਬਾਰਾ ਸਮਝਾਇਓ, ਪਤਾ ਨਹੀਂ ਲੱਗਿਆ, ਦੇ ਵਿਲ ਅਵੇਅਰ ਯੂ। ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਆ ਵੈਸੇ, ਹੈ ਨਾ?
1: ਹਾਂਜੀ ਹਾਂਜੀ।
0: ਅਦਰਵਾਈਜ਼ ਮੈਜੋਰਟੀ ਆਫ ਜਿਹੜੀਆਂ ਚੀਜ਼ਾਂ ਕਵਰ ਹੁੰਦੀਆਂ ਨੇ ਇਹਨਾਂ ਦੇ ਵਿੱਚ, ਪਾਣੀ ਦਾ ਬੈਨੀਫਿਟ ਤੁਹਾਡੇ ਕਿਰਾਏਦਾਰ ਨੂੰ ਹੈਗਾ, ਤੁਹਾਨੂੰ ਨਹੀਂ ਹੈਗਾ, ਹੈ ਨਾ, ਜੇ ਤੁਸੀਂ ਨਹੀਂ ਰਹਿੰਦੇ ਹੈਗੇ। ਅਤੇ ਹੀਟ ਐਂਡ ਪਾਣੀ ਜਿਹੜਾ ਵਿੱਚ ਇੰਕਲੂਡ ਹੋ ਗਿਆ। ਜਿਹੜੇ ਕਾਮਨ ਐਨੀਮੈਂਟਸ ਨੇ ਉਹਨਾਂ ਦੀ ਮੈਂਟੇਨੈਂਸ ਦੀ ਫੀਸ ਵਿੱਚ ਪਾਈ ਹੁੰਦੀ ਹੈ, ਜਿਹੜਾ ਜਿਵੇਂ ਤੁਹਾਡਾ ਕਾਮਨ ਏਰੀਆ ਹੋ ਗਿਆ ਸਾਰਾ, ਹੈ ਨਾ, ਜਾਂ ਤੁਹਾਡੇ ਬਾਹਰ ਪਾਰਕਿੰਗ ਡਰਾਈਵੇ ਹੋ ਗਏ, ਜਾਂ ਐਕਸਟੀਰੀਅਰਸ ਹੋ ਗਏ, ਤੁਹਾਡੀ ਪ੍ਰੋਪਰਟੀ ਜਿਹੜੀ ਹੈਗੀ ਆ ਐਕਸਟੀਰੀਅਰ ਇਹਨਾਂ ਦੇ ਅੰਡਰ ਆ ਗਿਆ। ਪਰ ਕੋਂਡੋਮੀਨੀਅਮ ਇੱਕ ਐਸਾ ਕੰਟਰੈਕਟ ਹੈ, ਭਾਵੇਂ ਤੁਸੀਂ ਕਮਰਸ਼ੀਅਲ ਖਰੀਦੋ ਭਾਵੇਂ ਰੈਜੀਡੈਂਸ਼ੀਅਲ ਖਰੀਦੋ, ਇਹਦੇ 'ਚ ਜੇ ਤੁਹਾਡੀ ਪਾਰਕਿੰਗ 'ਚ ਕੋਈ ਗੱਡੀ ਖੜੀ ਕਰਕੇ ਚਲਿਆ ਗਿਆ ਹੋਰ ਕੋਈ, ਤੁਸੀਂ ਉਸ ਪਾਰਕਿੰਗ 'ਚੋਂ ਗੱਡੀ ਵੀ ਮੂਵ ਨਹੀਂ ਕਰਾ ਸਕਦੇ, ਯੂ ਹੈਵ ਜ਼ੀਰੋ ਪਾਵਰ। ਵੈਨ ਯੂ ਵਿਲ ਕਾਲ 311 ਟੂ ਸਿਟੀ ਆਫ ਮਿਸਿਸਾਗਾ ਜਾਂ ਮਿਲਟਨ ਨੂੰ, ਉਹ 311 'ਤੇ ਕਹਿਣਗੇ ਕਿ ਆਰ ਯੂ ਆਥੋਰਾਈਜ਼ਡ ਪਰਸਨ ਔਰ ਦਾ ਮੈਂਬਰ ਆਫ ਦਾ ਕੋਂਡੋ ਮੈਨੇਜਮੈਂਟ। ਤੁਸੀਂ ਕਹੋਗੇ ਨਹੀਂ, ਉਹ ਕਹਿਣਗੇ ਵੀ ਤੇਰੀ ਅਸੀਂ ਗੱਲ ਨਹੀਂ ਸੁਣਨੀ, ਤੂੰ ਕੋਂਡੋ ਮੈਨੇਜਮੈਂਟ ਨੂੰ ਕਾਲ ਕਰ। ਮਤਲਬ ਕੀ ਹੈ ਕਿ ਇਨਡਾਇਰੈਕਟਲੀ ਉਹ ਮਾਲਕੀਅਤ ਜਿਹੜੀ ਆ ਕੋਂਡੋ ਮੈਨੇਜਮੈਂਟ ਦੀ ਆ, ਪਾਰਕਿੰਗ ਤੁਹਾਡੀ ਮਲਕੀਅਤ ਨਹੀਂ ਹੈਗੀ, ਤੁਸੀਂ ਸਿਰਫ ਉਹਨਾਂ ਤੋਂ ਰੈਂਟ 'ਤੇ ਇੱਕ ਜਗ੍ਹਾ ਲੈ ਲਈ ਹੈਗੀ ਆ, ਡੈਜ਼ਿਗਨੇਟਡ ਸਪੋਟ ਲੈ ਲਿਆ ਹੈਗਾ, ਠੀਕ ਹੈ, ਉਹਦਾ ਤੁਸੀਂ ਰੈਂਟ ਇਕੱਠਾ ਪੇ ਕਰ ਦਿੱਤਾ ਇੰਨੇ ਸਾਲਾਂ ਦਾ, ਹੈ ਨਾ, ਜਿਹਨੂੰ ਪਾਰਕਿੰਗ ਦੇ ਤੌਰ 'ਤੇ ਸੈੱਲ ਕੀਤਾ ਜਾਂਦਾ। ਹੁੰਦਾ ਕੀ ਆ ਭਾਜੀ, ਜਿਹੜੇ ਨਾ ਆਪਾਂ ਕਿਸੇ ਬਿਜ਼ਨਸ 'ਚ ਜਾਂਦੇ, ਜੇ ਆਪਾਂ ਕੋਂਡੋ ਬਿਲਡਿੰਗਾਂ ਬਣਾਉਣ ਲੱਗ ਗਏ, ਸਪੋਜ਼ ਆਪਣੇ ਪੰਜਾਬੀ ਜਿਹੜੇ ਟਰੱਕਾਂ ਦੀਆਂ ਕੰਪਨੀਆਂ ਚਲਾਉਂਦੇ ਨੇ, ਇਹਨਾਂ ਨੇ ਕੋਂਡੋ 'ਚ ਪਾਰਕਿੰਗ ਥੋੜੀਆਂ, ਮਤਲਬ ਹੋਰ ਕੁਛ ਬਣਾ ਦੇਣਾ ਉਹਨਾਂ ਦਾ, ਮਤਲਬ ਵੀ ਗੋਭਾ ਬਣਾ ਦੇਣਾ, ਇਹਨਾਂ ਨੂੰ ਪੈਸੇ ਨਹੀਂ ਲੈਣੇ ਆਉਣੇ ਵੀ ਕਿਵੇਂ ਲੈਣੇ ਆ ਐਂਡ ਯੂਜ਼ ਤੋਂ, ਹੈ ਨਾ। ਸੋ ਇਹ ਆ ਵੀ ਤੁਸੀਂ ਕੰਟਰੈਕਟ ਨੂੰ ਪਲੀਜ਼ ਕਾਇੰਡਲੀ ਗੋ ਥਰੂ ਦਾ ਜਿਹੜਾ ਹੈਗਾ ਤੁਹਾਡਾ ਜਿਹੜਾ ਤੁਹਾਡੀ ਹੁਣ ਗੱਲ ਚੱਲੀ ਹੋ, ਮੈਂ ਇੱਕ ਹੋਰ ਗੱਲ ਵੀ ਤੋਰੂੰਗਾ, ਸੁਣਿਓ ਧਿਆਨ ਨਾਲ ਗੱਲ ਨੂੰ
1: ਜੀ।
0: ਉਹ ਤੁਸੀਂ ਇੱਕ ਵਾਰ ਉਹਨੂੰ ਗੋ ਥਰੂ ਹੋ ਲਓ, ਫਿਰ ਮੈਨੂੰ ਤੁਸੀਂ ਆਫ ਦੀ ਈਅਰ ਗੱਲ ਕਰ ਲਿਓ, ਬਾਅਦ 'ਚੋਂ ਮੈਂ ਤੁਹਾਨੂੰ ਦੱਸ ਦੂੰਗਾ ਕਿ ਆਹ ਆਹ ਚੀਜ਼ 'ਚ ਇੱਦਾਂ ਹੋ ਸਕਦਾ, ਮੈਂ ਕੋਈ ਡਿਫਰੈਂਟ ਨਹੀਂ ਦੱਸ ਸਕਣਾ, ਕੰਟਰੈਕਟ ਤੋਂ ਬਾਹਰ ਨਹੀਂ ਦੱਸ ਸਕਣਾ ਤੁਹਾਨੂੰ। ਠੀਕ ਹੈ,
1: ਠੀਕ ਹੈ ਜੀ, ਠੀਕ ਹੈ।
0: ਉਹ ਕੀ ਪ੍ਰੋਬਲਮ ਦੇ ਰਹੇ ਨੇ, ਉਹ ਠੀਕ ਨਹੀਂ ਕਰਾਉਂਦੇ ਪਏ?
1: ਨਹੀਂ, ਪ੍ਰੋਬਲਮ ਇੱਕ ਨਹੀਂ, ਕਈਆਂ ਸਾਡੇ ਕੋਲ ਉੱਥੇ ਵੀ ਹੈਵ ਮਲਟੀਪਲ ਕਾਉਂਟਰ ਓਵਰ ਦੇਅਰ। ਅਸੀਂ ਕਦੀ ਪਹਿਲਾਂ ਖਿਆਲ ਨਹੀਂ ਸੀ ਕੀਤਾ ਵੀ ਕਿ ਸਾਡੇ ਕੋਲ ਕੀ ਹੈਗਾ, ਕੀ ਅਸੀਂ ਓਨ ਕਰਦੇ, ਅਸੀਂ ਕਰਾਈ ਜਾਂਦੇ ਸੀ ਆਪਣਾ ਜਿਹੜਾ ਕੋਈ ਮਾੜਾ ਮੋਟਾ ਕੋਈ ਨੁਕਸ ਹੋਣਾ ਸੀ ਕਢਾ ਦੇਣਾ। Now we are getting into bigger issues like we have issues with the cooling and heating right now. ਦੋਵਾਂ ਕੰਟਰੀਆਂ ਵਿੱਚ ਆ ਰਹੀ ਹੈ।
0: ਹਾਂਜੀ, ਤੇ ਦੇਖੋ
1: ਉਹਦੀ ਪ੍ਰੋਬਲਮ ਇਹ ਹੈ ਕਿ ਜਿਹੜੇ ਉਹਨਾਂ ਦੇ ਜਿਹੜੇ ਦੇ ਹੈਵ ਡੈਜ਼ਿਗਨੇਟਿਡ ਯੂ ਨੋ
0: ਦਸਟਾ, ਉਹਨਾਂ ਆਪਣੇ ਬੰਦੇ ਰੱਖੇ ਹੋਏ ਨੇ ਵੀ ਇਹੀ ਆਉਣਗੇ,
1: ਅੰਦੇ ਉਹਨਾਂ ਬੰਦੇ ਹੀ ਆਣਗੇ, ਨਾਲੇ
0: ਪੈਸੇ ਵੀ ਉਹ ਆਪਣੇ ਹਿਸਾਬ ਨਾਲ ਲੈਣਗੇ, ਤੇ ਫਿਰ ਇਹਨਾਂ ਨੂੰ ਵਾਟਐਵਰ ਕਿਕ ਬੈਕ, ਰਾਈਟ?
1: ਹਾਂਜੀ ਹਾਂਜੀ
0: ਹਾਂਜੀ, ਹਾਂ ਉਹ ਇਨਡਾਇਰੈਕਟ ਕਰਪਸ਼ਨ ਹੈ ਕਿਸਮ ਦੀ। ਜਦੋਂ ਸਿਟੀ ਹਾਲ ਤੁਹਾਨੂੰ ਦੱਸੇ ਨਾ ਕਿ ਫਲਾਣੀ ਕੰਸਲਟਿੰਗ ਕੰਪਨੀ ਕੋਲ ਚੱਲ ਜਾਓ, ਉੱਥੇ ਜਾ ਕੇ ਕੰਸਲਟ ਕਰ ਲਓ ਮੈਟਰ, ਇਨਡਾਇਰੈਕਟ ਕਰਪਸ਼ਨ ਕਹਿ ਲਓ ਇਹਨੂੰ ਵੀ। ਸਿਟੀ ਦੀ ਸੀਟ ਤੇ ਬੈਠਾ ਬੰਦਾ ਰਿਕਮੈਂਡੇਸ਼ਨ ਨਹੀਂ ਦੇ ਸਕਦਾ ਹੈਗਾ ਕਿਸੇ ਨੂੰ। ਮੈਂ ਜਾਣ ਕੇ ਪੁੱਛਦਾ ਨਾ ਕਈ ਸਿਟੀਜ਼ ਦੇ ਵਿੱਚ, ਜਾਣ ਕੇ ਪਰਪਜ਼ ਲਈ ਕਿ ਬਾਈ ਜੀ ਕੋਈ ਵੁੱਡ ਯੂ ਪ੍ਰੈਫਰ ਮੀ ਸਮਥਿੰਗ, ਉਹ ਕਹਿੰਦੇ ਦੇਅਰ ਆਰ ਫਿਊ ਗਾਇਜ਼ ਹੇਅਰ ਲਿਸਟ, ਇੱਥੇ ਪਈ ਆ ਚੱਕ ਲਓ। ਉਹ ਵਿੱਚ ਚਾਰਾਂ ਦੇ ਨਾਂ ਹੋਰ ਫਸਾ ਦਿੰਦੇ ਨੇ, ਇੱਕ ਆਪਣੇ ਬੰਦਿਆਂ ਦਾ ਫਸਾ ਜਾਂਦਾ ਮੂਹਰੇ ਸਭ ਤੋਂ ਉੱਪਰ। ਹਾਂਜੀ,
1: ਉਹਨਾਂ ਨੇ ਸਪੈਸੀਫਿਕ ਜਿਹੜੀਆਂ ਉਹਨਾਂ ਨੇ ਜਿਹੜੀਆਂ ਫਰਨਸਿਸ ਤੇ ਹੀਟਿੰਗ ਕੂਲਿੰਗ ਸਿਸਟਮ ਵਿੱਚ ਲਾਇਆ, ਉਹ ਦੇ ਆਰ ਦਾ ਸਪੈਸੀਫਿਕ ਉਹ ਜਿਹੜੇ ਬੰਦੇ ਆ ਉਹੀ। ਬਾਕੀ ਤੁਸੀਂ ਆਮ ਆਪਾਂ ਘਰਾਂ 'ਚ ਵੇਖੋ ਜਿਹੜੇ ਆਪਣੇ
0: ਭਾਜੀ, ਤੁਸੀਂ ਟਨਸ ਆਫ ਥਿੰਗਸ ਕੰਡੋਮੀਨੀਅਮ ਦੇ ਵਿੱਚ ਆਪ ਨਹੀਂ ਕਰਾ ਸਕਦੇ। ਈਵਨ ਤੁਸੀਂ ਆਪਣਾ ਕੰਟਰੈਕਟ ਪੜੋ 'ਚ ਲਿਖਿਆ ਫਲੋਰ ਚੋਂ ਚੇਂਜ ਕਰਾਉਣ ਲੱਗੇ ਵੀ ਤੁਸੀਂ ਉਹਨਾਂ ਨੂੰ ਪੁੱਛਣਾ ਹੈਗਾ।
1: ਹਾਂਜੀ ਹਾਂਜੀ,
0: ਇਹ ਤੁਸੀਂ ਚਾਈਨਾ 'ਚ ਪ੍ਰੋਪਰਟੀ ਖਰੀਦੀ ਹੋਈ ਆ, ਸਰਕਾਰ ਦੀ ਮਰਜ਼ੀ ਆ ਕਦੋਂ ਕੀ ਕਰਨਾ ਹੈਗਾ, ਸਮਝ ਲਓ ਤੁਹਾਡਾ ਕੰਟਰੈਕਟ ਚਾਈਨਾ ਦਾ।
1: ਹਾਂਜੀ,
0: 70 ਸਾਲ ਬਾਅਦ ਕਹਿੰਦੇ ਨਾ ਰਿਨਿਊ ਕਰਿਓ, ਉੱਥੇ ਦੱਸਾਂਗੇ ਤੁਸੀਂ ਪ੍ਰੋਪਰਟੀ ਦੇ ਮਾਲਕ ਹੋ ਕਿ ਨਹੀਂ।
1: ਹਾਂਜੀ,
0: ਸੋ ਇਹ ਇੱਕ ਡਿਸਕਰੇਜਿੰਗ ਪੁਆਇੰਟ ਆ, ਮੈਂ ਇਹਦੇ 'ਤੇ ਗੱਲ ਕਰੂੰਗਾ ਜੇ ਤੁਸੀਂ ਮੇਰੇ ਸ਼ੋਅ ਤੋਂ ਬਾਅਦ ਵੀ ਗੱਲ ਕਰ ਲਿਓ, ਠੀਕ ਹੈ?
1: ਮੈਂ ਐਕਚੁਲੀ ਤੁਹਾਡਾ ਸ਼ੋਅ ਸੁਣਦਾ ਤੇ ਮੈਂ ਪਹਿਲੀ ਵਾਰ ਮੈਂ ਕਿਹਾ ਵੀ ਕਿ ਮੈਂ ਬਿਕੋਜ਼ ਵੀ ਆਮ ਹੈਵਿੰਗ ਸਮ ਮੇਜਰ ਇਸ਼ੂਜ਼ ਰਾਈਟ ਨਾਓ, ਯੂ ਨੋ।
0: ਕੋਈ ਨਹੀਂ, ਆਪਾਂ ਗੱਲ ਕਰਾਂਗੇ, ਤੁਸੀਂ ਇਸ ਚੀਜ਼ ਦੇ ਉੱਤੇ ਪਰੇਸ਼ਾਨ ਨਾ ਹੋਵੋ, ਹਰੇਕ ਚੀਜ਼ ਦਾ ਹੱਲ ਹੁੰਦਾ ਤੇ ਕਈ ਵਾਰੀ ਸਮਾਂ ਐਸਾ ਚੱਲਦਾ ਹੁੰਦਾ ਜਿਹੜਾ ਬੰਦਾ ਸਮੇਂ ਨੂੰ ਪਹਿਚਾਣ ਜਾਂਦਾ। ਭਾਜੀ ਉਹ ਬੰਦਾ ਨਹੀਂ, ਬਾਕੀ ਤਾਂ ਕਦੇ ਹੀ ਨਹੀਂ।
1: ਥਰਮੇ ਵਾਲੇ ਬੰਦੇ ਆ।
0: ਹਾਂਜੀ, ਤੁਸੀਂ ਤੁਸੀਂ ਤੁਸੀਂ ਕਰ ਵੈਸੇ ਕੱਲ ਕਹਾਂ ਕੰਡੋਮੀਨੀਅਮਸ ਬੁੱਕ ਕਰਾਉਣਾ ਇੱਕ ਗੁੱਡ ਆਈਡੀਆ ਰਿਹਾ ਤੁਹਾਡਾ ਕਿ ਬੈਡ ਰਿਹਾ?
1: ਇਟ ਇਜ਼ ਵੈਰੀ ਬੈਡ ਐਕਸਪੀਰੀਅੰਸ, ਵੈਰੀ ਵੈਰੀ ਬੈਡ।
0: ਭਾਜੀ ਇੱਥੇ ਮੇਰੇ ਕੋਲ ਰੋਜ਼ ਆਉਂਦੇ ਨੇ,
1: like I'm stuck in Waterloo, I'm stuck in Toronto as well. ਮੈਨੂੰ ਇੰਨਾ ਬਿਟਰ ਐਕਸਪੀਰੀਅੰਸ ਹੋ ਰਿਹਾ ਕਿ ਤੁਸੀਂ ਯਕੀਨ ਮੰਨਿਆ ਜਾਵੇ ਕਿ ਕਈ ਵਾਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ।
0: ਨਹੀਂ, ਚਲੋ ਸੌਣ ਵਾਲਾ ਕੰਮ ਕਰੋ ਤੁਸੀਂ, ਯੂ ਸ਼ੁੱਡ ਕਾਲ ਮੀ, ਮੈਨੂੰ ਕਾਲ ਕਰ ਲਿਓ। ਇੱਕ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਬਾਈ ਜੀ,
1: ਜੀ
0: ਜ਼ਿੰਦਗੀ 'ਚ ਨਾ ਬਾਜ਼ ਨੂੰ ਚੇਤੇ ਰੱਖੋ।
1: ਹਾਂਜੀ,
0: ਪਹਿਲਾਂ ਕੋਈ ਹੋਰ ਸੱਜਣ ਪਿਆਰੇ ਹੈਗਾ ਕਾਲ ਕਰਨਾ ਚਾਹੁੰਦੇ ਸਟੂਡੀਓ 'ਚ, ਕੋਈ ਇਹੋ ਜਿਹਾ ਮੈਟਰ ਹੈਗਾ ਕਿਸੇ 'ਤੇ ਗੱਲ ਕਰਨੀ ਆ, ਇੱਦਾਂ ਦੇ ਇਸ਼ੂਜ਼ ਦੇ ਉੱਤੇ ਭਾਅ ਜੀ ਗੱਲ ਕਰਿਆ ਕਰੋ ਸਾਰੇ। ਇਹਦੇ ਨਾਲ ਇੱਕ ਬੰਦੇ ਦੇ ਨਾਲ 25 ਹੋਰ ਬੰਦਿਆਂ ਨੂੰ ਨੌਲੇਜ ਮਿਲਦੀ ਆ।
2: ਪੂਰਾ ਸਾਲ ਹੋ ਗਿਆ ਨਾ ਫਲੋਰ ਚੇਂਜ ਕਰਦੇ, ਕੁਛ ਨੀ ਕਰ ਰਹੇ, ਪੂਰਾ ਸਾਲ ਹੋ ਗਿਆ।
0: ਅੱਛਾ,
2: ਨਾ ਕਰਨ ਦੇ ਕੋਲ
0: ਕੰਡੋ ਵਾਲੇ, ਤੁਸੀਂ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਕਾਲ ਕੀਤਾ, ਤੁਹਾਡੀ ਇੱਕ ਇੰਸ਼ੋਰੈਂਸ ਲਈ ਹੋਈ ਆ?
2: ਹਾਂਜੀ, ਉਹ ਤਾਂ ਆਉਂਦੇ, ਹਾਂਜੀ ਉਹ ਤਾਂ ਆਏ ਆ, ਪਰ ਕੰਡੋ ਕਹਿੰਦੇ ਸਾਡੇ ਤਰੀਕੇ ਨਾਲ ਕਰੋ, ਜੋ ਅਸੀਂ ਕਹੋਗੇ ਕਰੋ।
0: ਕਹਿ ਰਹੇ ਇਹ ਚ ਮੰਤਰ ਪੜਨੇ ਨੇ ਫਲੋਰ ਪਾਉਣ ਦੇ ਲਈ, ਮਰ ਜਾਂਦੇ ਮਗਜ਼ ਹੈ। ਹਾਂ, ਤੁਸੀਂ ਕਰਾ ਕੇ ਪਰਾਂ ਮਾਰੋ ਜੀ, ਤੁਸੀਂ ਕਰਾ ਸਕਦੇ ਹੋ। ਜਦੋਂ ਆਉਣਗੇ ਬੈਕ ਫਿਰ ਫੜ ਲਿਓ ਇਹਨਾਂ ਨੂੰ, ਤੁਸੀਂ ਕਹਿ ਵੀ ਕਿਉਂਕਿ ਤੁਸੀਂ ਗੰਦੇ ਫਲੋਰ ਤੇ ਪੈਣ ਨਾਲ ਸਾਡੇ ਜਿਹੜੇ ਹੈਲਥ ਹੈਜ਼ਰਡਸ ਨੇ ਸਾਡੇ ਜਿਹੜੇ, ਉਹਦਾ $2 million ਸਾਨੂੰ ਭੱਜੇ ਫਰਨਗੇ। ਕਲੈਕਸ਼ਨ ਤੇ ਇੱਕ ਕੰਡੋਮੀਨੀਅਮ ਦੇ ਮੈਨੇਜਰ, ਇਹ ਦੋਨੋਂ ਇੱਕੋ ਜਿਹੇ ਬੰਦੇ ਹਾਇਰ ਕੀਤੇ ਜਾਂਦੇ ਹੁੰਦੇ ਹਮੇਸ਼ਾ। ਸਿਰੇ ਦੇ ਪੰਜਾਬੀ 'ਚ ਕੱਕੇ ਤੋਂ ਨਹੀਂ ਸ਼ੁਰੂ ਹੁੰਦਾ, ਉਦਾਂ ਦੇ ਬੰਦੇ। ਹਾਂਜੀ, ਸਿਰੇ ਦੇ ਕੱਕੇ ਤੋਂ ਸ਼ੁਰੂ ਹੁੰਦਾ ਜਿਹੜਾ, ਉਹ ਹੁੰਦੇ ਨੇ ਹਨਾ, ਉਹ ਜਾਣ ਕੇ ਹਾਇਰ ਕੀਤੇ ਹੁੰਦੇ ਨੇ ਤਾਂ ਜੋ ਤੁਹਾਨੂੰ ਨਿਚੋੜ ਸਕਣ, ਜਿਹੜਾ ਪਿੱਛੇ ਬੈਨੀਫਿਸ਼ਰੀ ਬੈਠਾ ਉਹਨੂੰ ਫਾਇਦਾ ਦੇ ਸਕਣ। ਭਾਜੀ ਦੇਖਿਆ, ਤੁਸੀਂ ਪਹਿਲੇ ਲਈ ਮਿਲਟਨ ਵਾਲੇ ਭਾਜੀ ਬੋਲਦੇ ਹੋ, ਭਾਜੀ ਬਿਲਕੁਲ ਇੱਦਾਂ ਹੀ ਹੈ ਨਾ ਵੀ ਜਿਵੇਂ ਤੁਸੀਂ ਉੱਥੇ ਕਿਰਾਏਦਾਰ ਹੁੰਦੇ ਹੋ ਤੇ ਉਹ ਮਾਲਕ ਨੇ। ਬੜੀ ਅੱਛੀ ਗੱਲ ਕਰੂੰਗਾ, ਮੇਰੀ ਕੋਸ਼ਿਸ਼ ਹੁੰਦੀ ਆ, ਦੇਖੋ ਮੈਂ ਬਾਈ ਜੀ ਇਹ ਨੀ ਕਹਿੰਦਾ ਕਿ ਮੈਂ 1 of the top ਆ। ਤੁਸੀਂ ਨਾ, ਮੈਂ ਕਿਸੇ ਬੰਦੇ ਨੂੰ ਮਿਲਣਾ ਸੀਗਾ, ਮੈਥੋਂ ਅਨਫੋਰਚੁਨੇਟਲੀ ਮਿਲਿਆ ਨੀ ਗਿਆ, ਜ਼ਿੰਦਗੀ ਦੀ ਅਸਲੀਅਤ ਦੱਸਣ ਲੱਗਿਆ, ਜ਼ਿੰਦਗੀ ਦੀ ਅਸਲੀਅਤ ਕੀ ਆ, ਜਿਸ ਦਿਨ ਤੁਹਾਨੂੰ ਇਹ ਕਰਨਾ ਆ ਗਿਆ ਤਾਂ ਯੂ ਆਰ ਡਨ। ਮੈਂ ਨਾ ਛੋਟੇ ਹੁੰਦਿਆਂ ਬਾਈ ਜੀ ਇੱਕ ਨਾ ਮੇਰੇ ਸਾਨੂੰ ਮੈਨੂੰ ਕੰਮ ਸਿਖਾਇਆ ਸੀ ਮਿੰਦਰ ਬਾਊ ਜੀ, ਉਹਨਾਂ ਦਾ ਨਾਂ ਸੀਗਾ। ਮੈਂ ਨਾ ਮੇਰੇ ਮਾਮਿਆਂ ਦੀ ਕੰਪਨੀ 'ਚ ਕੰਮ ਕਰਨ ਲੱਗ ਗਿਆ ਲਿਬੜੇ ਵਾਲਿਆਂ ਦੇ, ਮੈਨੂੰ ਬੜਾ ਘਮੰਡ ਹੁੰਦਾ ਸੀ, ਜਵਾਕ ਸੀਗਾ ਮੈਂ, ਇੱਕ ਤਾਂ ਆਪਣੀ ਬੋਡੀ 'ਤੇ ਐਂ ਅਕਲ ਨਹੀਂ ਸੀਗੀ ਕਿ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ, ਸਮਝ ਹੀ ਨਹੀਂ ਸੀ ਵੀ ਅਸੀਂ ਮਲੰਗ ਹੋ ਗਏ ਹਾਂ, ਖਤਮ ਹੋ ਚੁੱਕੇ ਹਾਂ। ਮੈਂ ਪ੍ਰਾਈਵੇਟ ਨੌਕਰੀ ਕਰਨ ਲੱਗ ਗਿਆ ਮਾਮੇ ਦੀ ਕੰਪਨੀ 'ਚ, ਹਰੇਕ ਬੰਦਾ ਮੈਨੂੰ ਸਤਿ ਸ਼੍ਰੀ ਅਕਾਲ ਸਰਦਾਰ ਜੀ, ਸਤਿ ਸ਼੍ਰੀ ਅਕਾਲ ਸਰਦਾਰ ਜੀ ਕਰਦਾ ਸੀ ਮੇਰੇ ਮਾਮਿਆਂ ਕਰਕੇ। ਮੈਂ ਬੜੀ ਟੌਰ 'ਚ ਰਹਿਣਾ, ਉਹ ਤੋਂ ਪਹਿਲਾਂ ਵੀ ਸਤਿ ਸ਼੍ਰੀ ਅਕਾਲ ਪੈਂਦੀ, ਸਾਡੀ ਆਪਣੀ ਬੱਸਾਂ ਦੀ ਕੰਪਨੀ ਸੀ ਬਹੁਤ ਵੱਡੀ, ਹੈ ਨਾ
1: ਜੀ।
0: ਅਤੇ ਨਾ ਮੈਂ ਇੱਕ ਵਾਰੀ ਮੇਰੇ ਮਾਮਿਆਂ ਨੇ ਮੈਨੂੰ ਜਲੀਲ ਕੀਤਾ ਸਾਰਿਆਂ ਦੇ ਸਾਹਮਣੇ ਬੁਰੀ ਤਰ੍ਹਾਂ ਨਾਲ। ਉਹ ਤੋਂ ਪਹਿਲਾਂ ਨਾ ਉਹ ਜਿਹੜੇ ਮਿੰਦਰ ਬਾਬੂ ਜੀ ਸੀ, ਜਦੋਂ ਮੈਂ ਨਵਾਂ ਨਵਾਂ ਲੱਗਿਆ, ਉਹ ਕਿਸੇ ਨੂੰ ਕਹਿੰਦੇ ਕਹਿੰਦੇ ਕਹੋ ਇੱਥੇ ਭਾਣਜਾ ਆਇਆ ਉਹਨਾਂ ਦਾ, ਸਰਦਾਰਾਂ ਦਾ ਫੁਕਰਾ ਜਾ, ਉਹਨਾਂ ਦੀ ਲੈਂਗੁਏਜ ਐਸੀ ਗੰਦੀ ਲੈਂਗੁਏਜ ਸੀ ਉਹਨਾਂ ਦੀ, ਅਸਲ 'ਚ ਗਲਤੀ ਉਹਨਾਂ ਦੀ ਵੀ ਨਹੀਂ, ਉਹਨਾਂ ਦੀ ਲੈਂਗੁਏਜ ਬਹੁਤ ਗਲਤ ਗੰਦੀ ਸੀ, ਮਤਲਬ ਕਿਸੇ ਨੂੰ ਜਦੋਂ ਬੋਲਣਾ ਸਿਰੇ ਦੀ ਗੰਦੀ ਗੱਲ 'ਤੇ ਬੋਲਣਾ, ਅਤੇ ਉਹਨਾਂ ਕਹਿੰਦੇ ਉਹ ਆਇਆ ਇੱਥੇ ਛੋਕਰਾ ਜਾ, ਐਂ ਕਰਕੇ ਮਤਲਬ ਲੋੜ ਕੀ ਸੀ ਛੋਕਰੇ ਛਾਕਰੇ ਵਰਡ ਕਹਿਣ ਦੀ, ਰਾਈਟ? ਤੁਸੀਂ ਮਾਲਕ ਜੇ ਤੋਂ ਰੋਟੀ ਖਾ ਰਹੇ ਹੋ ਤਾਂ ਰਿਸ਼ਤੇਦਾਰ ਨੂੰ ਬੋਲਦੇ ਪਏ ਹੋ, ਮਾਲਕ ਨੂੰ ਇਹ ਗਾਲ ਕੱਢਦੇ ਪਏ ਹੋ ਤੁਸੀਂ ਇੱਕ ਕਿਸਮ ਦੀ। ਅਤੇ ਉਹ ਨਾ ਮੈਂ ਸੁਣ ਲਿਆ, ਅਤੇ ਮੈਂ ਉਹਦੀ ਕੱਖ ਕਾਣੀ ਸੀ, ਮੈਂ ਕਿਹਾ ਉਹ ਰਿਹਾ ਕਾਣਿਆ ਜਿਹਾ, ਉਹ ਡਰ ਗਿਆ ਇੱਕਦਮ, ਬਜ਼ੁਰਗ ਸੀਗਾ ਉਹ, ਮੈਂ ਕਿਹਾ ਉਹ ਰਿਹਾ ਕਾਣਿਆ ਜਿਹਾ, ਤੂੰ ਹਰੇਕ ਨੂੰ ਗਾਲਾਂ ਕੱਢਦਾ ਫਿਰੀ ਜਾਂਦਾ, ਤੇਰੇ ਮੈਂ ਕੀ ਪੈਰ ਮੈਂ ਦਿੱਤੇ, ਉਹ ਮੈਂ ਇੱਦਾਂ ਬੋਲਿਆ ਉਹਨੂੰ ਮਤਲਬ ਗੰਦਾ, ਪਰ ਉਹ ਨਾ ਮੇਰੇ ਪੈਰੀ ਹੱਥ ਲਾਉਣ ਲੱਗ ਗਿਆ, ਡਰ ਗਿਆ ਬੁਰੀ ਤਰ੍ਹਾਂ ਨਾਲ, ਸੀ ਉਹ ਮੈਨੇਜਮੈਂਟ ਲੈਵਲ 'ਤੇ। ਹੁਣ ਨਾ ਸਮਾਂ ਲੰਘਿਆ, ਸਮਾਂ ਬੜਾ ਤਾਕਤਵਰ ਆ ਬਾਜੀ, ਬੜਾ ਬਲਵਾਨ ਆ ਸਮਾਂ, ਥੋੜ੍ਹਾ ਵਾਲਾ ਟਾਈਮ ਲੰਘ ਜਾਣਾ ਜਿਹੜਾ ਹੋਣ ਵਾਲਾ, ਅੱਗੇ ਹੋਰ ਵਧੀਆ ਟਾਈਮ ਆਉਣਗੇ, ਕੋਈ ਗੱਲ ਨਹੀਂ। ਉਹਨਾਂ ਸਮਾਂ ਲੰਘੇ ਅਤੇ ਉਹ ਮੈਨੂੰ ਨਾ ਇੱਕ ਵਾਰੀ ਉਹਨਾਂ ਨੇ ਇੱਕ ਸਬਕ ਦਿੱਤਾ, ਮੈਨੂੰ ਨਾ ਮੇਰੇ ਮਾਮਿਆਂ ਨੇ ਸਾਰਿਆਂ ਸਾਹਮਣੇ ਜਲੀਲ ਕਰਤਾ, ਜਿਹੜੀ ਮੇਰੀ ਹੌਂਕੜ ਸੀ ਨਾ ਕਿ ਮੈਨੂੰ ਤਾਂ ਭਾਣ ਜਾਓ ਕੱਢ ਦਿੱਤੀ, ਉਹਨਾਂ ਨੇ ਸਾਰਿਆਂ ਸਾਹਮਣੇ ਜਾਣ ਕੇ ਕੱਢੀ, ਹੋ ਸਕਦਾ ਮੇਰੇ ਮਾਮੇ ਮੈਨੂੰ ਸਿਖਾਉਣਾ ਚਾਹੁੰਦੇ ਹੋਣ, ਉਹਨਾਂ ਨੇ ਮੈਨੂੰ ਸਾਰਿਆਂ ਸਾਹਮਣੇ ਜਲੀਲ ਕਰਤਾ, ਮਤਲਬ ਕਿ ਮੈਂ ਅਗਲੇ ਦਿਨ ਤੋਂ ਜ਼ੀਰੋ ਸੀ ਸਾਰਿਆਂ ਦੇ ਸਾਹਮਣੇ, ਕਿ ਮੈਂ ਇਹਨਾਂ ਦਾ ਭਾਣ ਜਾਓ ਗੱਲ ਖਤਮ ਹੋ ਗਈ ਸੀ, ਹੁਣ ਸਿਰਫ ਅਮਨਦੀਪ ਰਹਿ ਗਿਆ ਸੀ। ਮੈਨੂੰ ਨਾ ਉਦਣ ਮਹਿੰਦਰ ਬਾਬੂ ਜੀ ਨੇ ਸਾਈਡ 'ਤੇ ਬੁਲਾ ਕੇ ਕਿਹਾ, ਕਹਿੰਦੇ ਪੁੱਤ ਦੁਨੀਆ 'ਚ ਕੰਮ ਦਾ ਮੁੱਲ ਆ, ਚੰਮ ਦਾ ਕੋਈ ਮੁੱਲ ਨਹੀਂ, ਜਿਹੜੇ ਤੇਰੀ ਚਮੜੀ ਆ, ਤੇਰਾ ਸਰੀਰ ਆ, ਇਹਦੀ ਕੋਈ ਵੈਲਿਊ ਨਹੀਂ, ਕੰਮ ਦੀ ਵੈਲਿਊ ਆ, ਕੰਮ ਨੂੰ ਸਿੱਖ, ਕੰਮ ਸਿੱਖਣਾ ਪੈਂਦਾ ਹੁੰਦਾ, ਕੰਮ ਐਂ ਨਹੀਂ ਕਿ ਮੈਂ ਕਰਦਾ ਪਿਆ, ਕਰਦਾ ਤਾਂ ਸਾਰਾ ਸੰਸਾਰ ਪਿਆ ਪੁੱਤ, ਕਹਿੰਦੇ ਉਹ ਮੈਨੂੰ ਪੁੱਤ ਕਹਿੰਦੇ ਹੁੰਦੇ ਸੀ, ਪਰ ਪੁੱਤ ਤੈਨੂੰ ਕੰਮ ਸਿੱਖਣਾ ਪੈਣਾ, ਅਤੇ ਤੈਨੂੰ ਸਿੱਖਣਾ ਪੈਣਾ ਕਿ ਲੋਕ ਪੌੜੀ ਚੜਾ ਕੇ ਥੱਲਿਓ ਪੌੜੀ ਖਿੱਚ ਦਿੰਦੇ ਹੁੰਦੇ ਨੇ, ਅੱਜ ਤੇਰੀ ਪੌੜੀ ਖਿੱਚੀ ਆ ਸਾਰਿਆਂ ਥੱਲਿਓ, ਫੂਕ ਦੇ ਦੇ ਕੇ ਤੈਨੂੰ ਉੱਪਰ ਚੱਕਦਾ। ਹੁਣ ਮੈਂ ਮਤਲਬ ਇਹ ਗੱਲ ਕਹਿਣ ਲੱਗਿਆ ਵੀ ਹਰ ਚੀਜ਼ ਸਿਖਾਉਂਦੀ ਆ, ਆ ਕੌਂਡੋਮਿਨੀਅਮ ਵਾਲਾ ਸਬਜੈਕਟ ਵੀ, ਪਰ ਇਸ ਤੋਂ ਇਲਾਵਾ ਵੀ ਬਾਈ ਜੀ, ਤੁਸੀਂ ਸ਼ੋਅ ਉੱਦਾਂ ਸੁਣ ਲਿਓ ਆਫ ਦੀਅਰ ਪਲੀਜ਼, ਜੇ ਤੁਸੀਂ ਹੋਲਡ ਨਹੀਂ ਰੱਖਣਾ ਘਰ ਨੂੰ ਕੱਟ ਦਿਓ ਫੋਨ, ਹੈ ਨਾ? ਅਤੇ ਮੈਂ ਇਹ ਕਹੂੰਗਾ ਕਿ ਜਿਹੜਾ ਆ ਇੱਕ ਸੈਸ਼ਨ ਚੱਲ ਰਿਹਾ ਹੈਗਾ, ਇਹ ਸੈਸ਼ਨ ਨਾ ਸਾਰਿਆਂ ਵਾਸਤੇ ਲਰਨਿੰਗ ਸੈਸ਼ਨ ਆ। ਅਰਾਊਂਡ ਅੱਜ ਤੋਂ 15 ਸਾਲ ਪਹਿਲਾਂ, ਮਾਈਨਸ ਕਰ ਲਓ ਅੱਜ ਨੂੰ, 2026 ਮਾਈਨਸ 15 ਕਰ ਲਓ, US ਨੇ ਇੱਕ ਬੋਲਡ ਅਤੇ ਇੱਕ ਗਰਕਣੇ ਵਾਲਾ ਸਟੈਪ ਲਿਆ। ਹੋਮੇ ਆ ਜਿਹੜੀ ਐਂ ਕਰਾਉਂਦੀ ਹੁੰਦੀ, ਮੈਂ ਆਪਣੇ ਨਾਲ US ਨੂੰ ਜੋੜ ਰਿਹਾ, ਨਾਲ ਸਾਰਾ ਕੁਝ ਜੋੜ ਰਿਹਾ। US ਨੇ ਇੱਕ ਸਟੈਪ ਲਿਆ, ਉਹ ਸਟੈਪ ਲੈ ਕੇ ਕੀ ਕੀਤਾ, ਉਹਨਾਂ ਨੇ ਨਾ ਚਾਈਨਾ ਦੇ ਵਿੱਚ ਸੈਮੀ ਕੰਡਕਟਰ ਬਣਦੇ ਸੀ, ਸੈਮੀ ਕੰਡਕਟਰ ਐਕਚੁਅਲ 'ਚ ਫਿਊਲ ਆ, ਜਿੰਨੀ ਵੀ ਟੈਕਨੋਲੋਜੀ ਤੁਹਾਡੇ ਆਸ ਪਾਸ ਚੱਲਦੀ, ਚਾਹੇ ਗੱਡੀਆਂ, ਕਾਰਾਂ, ਫੋਨ, ਸੈੱਲਫੋਨ ਤੋਂ ਲੈ ਕੇ ਹਰ ਚੀਜ਼ ਦਾ, ਉਹ ਤੇਲ ਨੇ, ਮਤਲਬ ਪੈਟਰੋਲ ਅਤੇ ਡੀਜ਼ਲ ਨੇ ਸੈਮੀ ਕੰਡਕਟਰਸ। ਅਤੇ ਹੈਲੋ, ਹਾਂਜੀ
1: ਹਾਂਜੀ ਜੀ,
0: ਤੁਸੀਂ ਉਹ, ਅੱਛਾ ਤੁਸੀਂ, ਮੈਂ ਕੱਟਤੀ ਸੀ ਕਾਲ ਵੀ, ਲਾਈਨ ਖਾਲੀ ਹੋ ਜਾਣ, ਨੋ ਪ੍ਰੋਬਲਮ, ਤੁਸੀਂ ਹੋਰ ਰੱਖ ਲਓ। ਸੈਮੀ ਕੰਡਕਟਰ ਨੇ ਨਾ ਜਿਹੜੇ US ਦੇ, ਉਹ ਉਹਨਾਂ ਨੇ ਕਹਿ ਦਿੱਤਾ ਕਿ ਚਾਈਨਾ 'ਚ ਬਣਨਗੇ ਅੱਜ ਤੋਂ 15 ਸਾਲ ਪਹਿਲਾਂ। ਚਾਈਨਾ ਦੇ ਮੌਜੂਦਾ ਪ੍ਰਧਾਨ ਜਿਹੜੇ ਹੈਗੇ ਨੇ, ਇਹਨਾਂ ਨੇ ਚਾਈਨਾ ਦੀ ਰੀਅਲ ਸਟੇਟ ਮਾਰਕੀਟ ਬਿਲਕੁਲ ਪੀਕ ਦੇ ਉੱਤੇ ਚੱਲਦੀ ਪਈ ਸੀ, ਟੌਪ ਦੇ ਉੱਤੇ, ਮਤਲਬ ਅੱਜ ਲੱਗਿਆ ਕੱਲ੍ਹ ਵਿਕਿਆ, ਅੱਜ ਲੱਗਿਆ, ਡਿਮਾਂਡ ਐਂਡ ਸਪਲਾਈ 'ਚ ਵੱਡਾ ਗੈਪ ਪੈ ਚੁੱਕਿਆ ਸੀ, ਚਾਈਨਾ ਡੈਵਲਪ ਹੋ ਰਿਹਾ ਸੀ, ਅਤੇ ਚਾਈਨਾ ਨੇ 40 ਸਾਲ ਪਹਿਲਾਂ ਕਹਿ ਦਿੱਤਾ ਸੀ। ਉਸ ਦਿਨ ਯਿੰਗਪਿੰਗ ਨੇ ਸਟੇਜ 'ਤੇ ਖੜ੍ਹ ਕੇ ਸਾਰਿਆਂ ਨੂੰ ਕਿਹਾ ਕਿ ਅੱਜ ਤੋਂ 10 ਸਾਲ ਬਾਅਦ ਅਸੀਂ ਇੰਡਸਟਰੀ ਨੂੰ ਜਿਹੜਾ ਹੈਗਾ ਡਿਕਟੇਟ ਕਰਾਂਗੇ, ਮਤਲਬ ਅਸੀਂ ਕਿਹਾ ਕਰਾਂਗੇ, ਲੋਕ ਹਾਂ ਕਿਹਾ ਕਰਨਗੇ ਸਾਡੀ ਮਰਜ਼ੀ ਦੇ ਅੰਡਰ, ਯਾਨੀ ਕਿ ਦੁਨੀਆ ਦੇ ਪ੍ਰਧਾਨ ਬਣਾਂਗੇ। ਭਾਅ ਜੀ ਇਹਨਾਂ ਨੇ ਪਰਪਜ਼ਲੀ ਆਪਣੀ ਰੀਅਲ ਸਟੇਟ ਮਾਰਕੀਟ ਕੋਲੈਪਸ ਕਰ ਦਿੱਤੀ
1: ਜੀ,
0: ਚਾਈਨਾ ਨੇ ਪਰਪਜ਼ਲੀ ਰੀਅਲ ਸਟੇਟ ਮਾਰਕੀਟ ਜਦੋਂ ਕੋਲੈਪਸ ਹੋਈ, ਹਾਹਾਕਾਰ ਬਹੁਤ ਮੱਚੀ, ਚੀਨੇ ਭੱਜੇ ਇੱਧਰ ਉੱਧਰ, ਕੋਈ ਕੈਨੇਡਾ ਵੜ ਗਿਆ, ਕੋਈ ਕਿਤੇ ਵੜ ਗਿਆ, ਕੁਛ ਹੋਇਆ। ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਅੱਜ ਦੇ ਦਿਨ ਚਾਈਨਾ ਦੇ ਵਿੱਚ ਸੀਗਾ। ਮੈਂ ਕੀ ਦੇਖ ਰਿਹਾ, ਮੇਰੇ ਵੀਡੀਓਜ਼ ਦੇਖਿਓ ਤੁਸੀਂ, ਵੀ ਕੌਂਕਰੀਟ ਜੰਗਲ ਵਿਛਿਆ ਹੋਇਆ ਹਰ ਪਾਸੇ, ਇਕੱਲੇ ਬਿਲਡਿੰਗ ਨਹੀਂ ਬਣ ਰਹੀਆਂ, ਬਿਲਡਿੰਗਸ ਤੋਂ ਪਹਿਲਾਂ ਇਨਫਰਾਸਟ੍ਰਕਚਰ ਬਣ ਰਿਹਾ ਕਿ ਬਿਲਡਿੰਗ ਤੱਕ ਜਾਣ ਵਾਲੇ ਲੋਕ ਜਾਮ 'ਚ ਨਾ ਖੜ੍ਹੇ ਰਹਿਣ, ਉਹ ਆਰਾਮ ਨਾਲ ਕਿਵੇਂ ਪਹੁੰਚਣਗੇ ਉੱਥੇ। ਹਾਈ ਡੈਂਸਟ ਏਰੀਆ, ਮਤਲਬ ਇੱਕ ਛੋਟਾ ਜਿਹਾ ਏਰੀਆ ਉੱਥੇ ਦੀ ਪਾਪੂਲੇਸ਼ਨ ਹੋਊਗੀ। ਮੈਂ ਹਾਂਗਕਾਂਗ ਦੀ ਇੱਕ ਵੀਡੀਓ ਬਣਾਈ ਆ, ਮੈਂ ਬੱਸ ਟਰਮੀਨਲ 'ਤੇ ਖੜ੍ਹਾ ਸੀਗਾ, ਅਸੀਂ ਬੁੱਧਾ ਦੀ ਬੜੀ ਵੱਡੀ ਸਟੈਚੂ ਆ ਹਾਂਗਕਾਂਗ 'ਚ, ਨਾ ਬੁੱਧਾ ਦਾ ਲਾਰਜੈਸਟ ਸਟੈਚੂ ਆ, ਗੁਰੂ ਨਾਨਕ ਪਾਤਸ਼ਾਹ ਦੀ ਤਰ੍ਹਾਂ ਮਹਾਤਮਾ ਬੁੱਧ ਵੀ ਨੇ ਜਿਹੜੇ, ਉਹ ਵੀ ਘੁੰਮ ਕੇ ਗਏ ਨੇ ਦੁਨੀਆ 'ਚ ਸੱਚ ਨੂੰ ਲੋਕਾਂ ਨੂੰ ਦੱਸ ਕੇ ਗਏ ਕਿ ਸੱਚ ਪ੍ਰਤੀਕ ਹੈ, ਝੂਠ ਇੱਕ ਭੁਲੇਖਾ ਹੈ। ਅਤੇ ਬੁੱਧਾ ਦਾ ਉਹ ਸਟੈਚੂ ਆ ਇੰਨੀ ਪੀਸਫੁੱਲ ਜਗ੍ਹਾ 'ਤੇ, ਜਿਹੋ ਜਿਹਾ ਗੁਰੂ ਰਾਮਦਾਸ ਦੇ ਚਰਨਾਂ 'ਚ ਆਪਾਂ ਗੁਰੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆ ਗਏ, ਜਿਹੋ ਜਿਹਾ ਅਨੰਦਪੁਰ ਸਾਹਿਬ ਦਸਵੇਂ ਪਿਤਾ ਦੇ ਚਰਨਾਂ 'ਚ ਆ ਗਏ, ਅਤੇ ਜਿਹੋ ਜਿਹਾ ਸ਼੍ਰੀ ਗ੍ਰੰਥ ਮਹਾਰਾਜ ਦੇ ਅਸੀਂ ਦੁਨੀਆ 'ਚ ਵੀ ਕਿਤੇ ਜਾ ਕੇ ਆ ਜਾਂਦੇ ਹਾਂ, ਉੱਥੇ ਨਾ ਜਿਹੜਾ ਹੈਗਾ ਉਹ ਸਕੂਨ ਆ ਜੀ ਉਹ ਜਗ੍ਹਾ ਦੇ ਉੱਤੇ। ਉੱਥੇ ਨਾ ਬਿਲਡਿੰਗਸ ਬਣੀਆਂ ਹੋਈਆਂ, ਉਹਦੇ ਸਾਹਮਣੇ ਮੈਂ ਵੀਡੀਓ ਦਿਖਾਊਂ, 74-74 ਮੰਜ਼ਲੀਆਂ, 73-73 ਮੰਜ਼ਲੀਆਂ ਤਕਰੀਬਨ। ਮੈਂ ਹੱਸ ਰਿਹਾ ਸੀ ਵੀ ਜਿਹੜਾ MLA ਹੁੰਦਾ ਹੋਊਗਾ ਇਸ ਏਰੀਏ ਦਾ, ਉਹ ਆ ਦਰਵਾਜ਼ੇ 'ਤੇ ਖੜ ਜਾਵੇ ਸਵੇਰੇ, ਉਹਨੂੰ ਕਹਿੰਦਾ ਦਰਵਾਜ਼ਾ ਖੜਕਾਉਣ ਦੀ ਲੋੜ ਨਹੀਂ, ਆ ਚਾਰ ਬਿਲਡਿੰਗਾਂ 'ਚੋਂ MLA ਬਣ ਜੂਗਾ।
1: ਹਾਂਜੀ,
0: ਹੁਣ ਬਾਈ ਜੀ ਉਹਨਾਂ ਨੇ ਨਾ ਹਾਂਗਕਾਂਗ ਨੂੰ ਅਲੱਗ ਰੱਖਿਆ ਆਪਣੇ ਤੋਂ, ਹੈ ਚਾਈਨਾ ਦਾ ਹੀ ਪਾਰਟ ਆ, ਹਾਂਗਕਾਂਗ ਦੀ ਰੀਅਲ ਸਟੇਟ ਨੂੰ ਟੱਚ ਨਹੀਂ ਕੀਤਾ ਚਾਈਨਾ ਨੇ ਆ ਕੇ। ਚਾਈਨਾ ਬੜੀ ਇੱਕ ਪਲੈਨਡ ਕੰਟਰੀ ਆ ਬਾਈ ਜੀ, ਉਹਨਾਂ ਨੇ ਹਾਂਗਕਾਂਗ ਦਾ ਡਾਲਰ ਅਲੱਗ ਰਹਿਣ ਦਿੱਤਾ, ਜਿਹੜਾ ਯੈਂਗ ਆ ਉਹਨਾਂ ਦਾ ਅਲੱਗ ਰਹਿਣ ਦਿੱਤਾ, ਯੈਨ ਜਿਹੜਾ ਹੈਗਾ ਆਪਣਾ ਅਲੱਗ ਰੱਖਿਆ। ਈਵਨ ਤੁਸੀਂ ਚਾਈਨਾ ਤੋਂ ਹਾਂਗਕਾਂਗ 'ਚ ਐਂਟਰ ਹੁੰਦੇ ਹੋ, ਤੁਹਾਨੂੰ HST ਪੇ ਬੈਕ ਹੋ ਜਾਂਦੇ, $200 ਪੇ ਕਰਦੇ ਨੇ ਇੱਕ ਬੰਦੇ ਨੂੰ, ਠੀਕ ਹੈ, ਜਿਹੜਾ ਚਾਈਨਾ ਤੋਂ ਹਾਂਗਕਾਂਗ 'ਚ ਐਂਟਰ ਹੁੰਦਾ $200 ਹਰ ਬੰਦੇ ਨੇ ਐਂਟਰੀ 'ਤੇ ਪੇ ਕਰਦੇ ਆ ਏਅਰਪੋਰਟ ਦੇ ਉੱਤੇ। ਉਹਨਾਂ ਨੇ ਸਾਰਾ ਕੁਛ ਅਲੱਗ ਰੱਖਤਾ ਆਪਣਾ, ਸਾਰਾ ਕੁਛ ਅਲੱਗ, ਮਤਲਬ ਵੀ ਹਾਂਗਕਾਂਗ ਨੂੰ ਟੱਚ ਨਹੀਂ ਕੀਤਾ। ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਪ੍ਰੋਪਰਟੀ ਆ ਉਹ ਹਾਂਗਕਾਂਗ ਦੀ ਆ, ਸਭ ਤੋਂ ਮਹਿੰਗੀ ਦੁਨੀਆ ਦੀ ਅੱਜ ਵੀ, ਈਵਨ ਚਾਈਨਾ ਦੇ ਟੇਕ ਓਵਰ ਕਰਨ ਤੋਂ ਬਾਅਦ, ਬ੍ਰਿਟੇਨ ਤੋਂ ਲਿਆ ਚਾਈਨਾ ਨੂੰ ਬੈਗ। ਹੁਣ ਇਹ ਗੱਲਾਂ ਮੈਂ ਤੁਹਾਡਾ ਕਿਉਂ ਕਰਦਾ, ਉਹਨਾਂ ਨੇ ਇੰਡਸਟਰੀ ਕੋਲੈਪਸ ਕਰਤੀ, ਕੋਲੈਪਸ ਹੋਣ ਤੋਂ ਬਾਅਦ ਲੋਕਾਂ ਨੇ ਨਵੇਂ ਆਈਡੀਆਸ 'ਤੇ ਕੰਮ ਕਰਨਾ ਸ਼ੁਰੂ ਕੀਤਾ, ਸਰਕਾਰ ਨੇ ਉਹਨਾਂ ਲਈ ਰਸਤੇ ਖੋਲ੍ਹੇ ਬਿਜ਼ਨਸ ਦੇ ਵਿੱਚ, ਅਤੇ ਉਹ ਲੋਕ ਗੱਲਾਂ ਬਹੁਤ ਘੱਟ ਕਰਦੇ ਨੇ ਬਾਈ ਜੀ, ਚੀਨੇ ਨਾ ਬੋਲਦੇ ਘੱਟ ਨੇ, ਗੱਲਾਂ ਘੱਟ ਕਰਦੇ ਨੇ, ਆਪਾਂ ਵਾਂਗੂ ਬੇਫਾਲਤੂ ਦਾ ਬਕਵਾਸ ਘੱਟ ਕਰ, ਮੈਂ ਬਕਵਾਸ ਵਰਡ ਸਹੀ ਕਿਹਾ ਹੈਗਾ ਭਾਅ ਜੀ, ਆਪਾਂ ਨੂੰ ਕਿਹਨੂੰ ਮਰਜ਼ੀ ਗਾਲਾਂ ਕਢਾ ਲਓ, ਜਿਹੜਾ ਬੰਦਾ ਸਾਹਮਣੇ ਨਹੀਂ ਬੈਠਾ ਨਾ, ਤੁਸੀਂ ਦੱਸੋ ਕਿਹਨੂੰ ਗਾਲਾਂ ਕੱਢਣੀਆਂ, ਜਿਹੜਾ ਸਾਹਮਣੇ ਨਹੀਂ ਉਹਨੂੰ ਕੱਢ ਦਾਂਗੇ, ਸਾਹਮਣੇ ਜਾ ਕੇ ਅਸੀਂ ਜੀ ਸਰਦਾਰ ਜੀ ਕਰੀ ਜਾਵਾਂਗੇ ਅਗਲੇ ਨੂੰ, ਪਿੱਠ 'ਤੇ ਅਸੀਂ ਗਾਲਾਂ ਕੱਢੀ ਜਾਵਾਂਗੇ,
1: ਠੀਕ ਹੈ, ਬਿਲਕੁਲ ਜੀ।
0: ਹਾਂਜੀ, ਸੋ ਮੇਰਾ ਕਹਿਣ ਦਾ ਭਾਵ, ਮੈਂ ਦੋ ਗੱਲਾਂ ਮਿਕਸ ਕਰ ਰਿਹਾ, ਇੱਕ ਤਾਂ ਟੋਲਰੇਸ਼ਨ ਵਧਾਉਣੀ ਕਿਵੇਂ ਆਪਣੇ ਅੰਦਰ, ਟੋਲਰੇਸ਼ਨ ਵਧਾਓ ਸਾਰੇ। ਤੁਸੀਂ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਕਹਿੰਦਾ ਥੋੜ੍ਹਾ ਤਾਂ ਸਟਰੋਂਗ ਬੰਦਾ ਨਹੀਂ ਕੋਈ ਹੋ ਸਕਦਾ ਇਸ ਵੇਲੇ ਪੂਰੇ ਸ਼ਹਿਰ 'ਚ, ਤੁਸੀਂ ਮੈਨੂੰ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਕਹਿੰਦਾ ਤੁਸੀਂ ਇੰਨਾ ਵਧੀਆ ਸੌਂ ਸਕਦੇ ਹੋ ਬਾਈ ਜੀ ਕਿ ਗੱਲੇ ਕੋਈ ਨਹੀਂ, ਮੇਰੇ ਸ਼ਬਦਾਂ 'ਚ ਇੰਨੀ ਤਾਕਤ ਹੈ, ਜੇ ਨਹੀਂ ਹੈਗੀ ਤਾਂ ਬੇਕਾਰ ਨੇ ਮੇਰੇ ਸ਼ਬਦ ਭਾਅ ਜੀ, ਮੈਂ ਤੁਹਾਡੇ ਅੰਦਰ ਉਸ ਕੁਦਰਤ ਦੀ ਤਾਕਤ ਨੂੰ ਪਾ ਰਿਹਾ।
1: ਤੁਹਾਡੀ ਸੋਚ ਤੇ ਪਹਿਲਾਂ ਦੇਖ ਲਈ ਤੇ ਮੈਂ ਤੁਹਾਨੂੰ ਫੋਨ ਕੀਤਾ।
0: ਨਹੀਂ ਨਹੀਂ, ਮੈਂ ਬਾਈ ਜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਤੁਸੀਂ ਮੇਰੀ ਇੰਨੀ ਇੱਜ਼ਤ ਕਰਦੇ, ਆਈ ਰੀਲੀ ਰਿਸਪੈਕਟ ਯੂ।
1: ਹਾਂਜੀ,
0: ਮੈਂ ਨਾ ਕਿਸੇ ਨੂੰ ਮਿਲਿਆ, ਮੈਂ ਅਨਫੋਰਚੁਨੇਟਲੀ ਸ਼ਰਾਬੀ ਬੰਦੇ ਨਾਲ ਗੱਲ ਨਹੀਂ ਕਰਦਾ ਹੁੰਦਾ ਭਾਅ ਜੀ, ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਉਹ ਕਿਸ ਹਾਲਾਤ ਦੇ ਵਿੱਚ ਆ, ਉਹ ਅਕਸਰ ਬਹਾਨਾ ਬਣਾਉਂਦਾ ਕਿ ਰਾਤ ਮੇਰੀ ਪੀਤੀ ਹੋਈ ਸੀ, ਮੇਰਾ ਡੈਡੀ ਐਂ ਕਰਦਾ ਹੁੰਦਾ ਸੀ ਭਾਅ ਜੀ।
1: ਹਾਂਜੀ,
0: ਪਰਪਸਲੀ ਲੋਕਾਂ ਨੂੰ ਮਾੜਾ ਚੰਗਾ ਬੋਲ ਦੇਣਾ ਅਤੇ ਰੋਕਣਾ, ਅੱਛਾ ਮੈਨੂੰ ਨਹੀਂ ਪਤਾ ਲੱਗਾ ਪੀਤੀ ਹੋਈ ਸੀ, ਇਹ ਡਰਾਮੇਬਾਜ਼ੀ ਹੁੰਦੀ ਹੈ, ਸਭ ਪਤਾ ਹੁੰਦਾ ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ ਨਹੀਂ ਇਹ ਗਾਲਾਂ ਕੱਢ ਦਿੰਦੇ, ਸਮਝਦੇ ਵੀ ਗੱਲ, ਇਹਨਾਂ ਨੂੰ ਸ਼ਰਾਬ ਪੀ ਕੇ ਗੱਡੀ ਕਿਵੇਂ ਚਲਾਉਣੀ ਹੈ ਪਤਾ ਹੁੰਦਾ, ਵੀ ਕਿਵੇਂ ਚਲਾਕੀ ਕਰਨੀ ਹੈ, ਇਹਨਾਂ ਨੂੰ ਐਂ ਕਿਵੇਂ ਨਹੀਂ ਪਤਾ ਲੱਗਦਾ ਸਾਹਮਣੇ ਬੰਦਾ, ਇਹ ਗੱਲਾਂ ਵੀ ਭਾਅ ਜੀ ਮੇਰੀਆਂ ਸੱਚੀਆਂ ਅਤੇ ਕੌੜੀਆਂ, ਸਾਹਮਣੇ ਬੰਗਾ ਮਾਰਦਾ ਹੁੰਦਾ। ਮੈਂ ਨਾ ਇੱਕ ਵਾਰੀ ਕਿਸੇ ਬੰਦੇ ਨੂੰ ਮਿਲ ਨਹੀਂ ਸਕਿਆ, ਉਹਨੂੰ ਲੱਗਿਆ ਕਿ ਮੇਰੇ ਛੰਕਾਰ, ਭਾਅ ਜੀ ਮੈਂ ਬਹੁਤ ਸ਼ਾਏ ਹਾਂ, ਮੈਂ ਕਿਸੇ ਭੀੜ ਭੜੱਕੇ 'ਚ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਹੈਗਾ, ਭਾਅ ਜੀ ਮੇਰੇ ਨਾ ਅੰਦਰ ਨੇਚਰ ਆ, ਮੈਨੂੰ, ਮੈਂ ਇੰਨੇ ਸਾਲ ਦਾ ਹੋ ਗਿਆ, ਇੰਨੇ ਸਾਲ ਦੀ ਇੰਡਸਟਰੀ ਆ ਮੇਰੀ, ਮੈਨੂੰ ਤੁਸੀਂ ਕਿਸੇ ਗਾਉਣੇ ਵਾਲੇ ਦੀ ਸਟੇਜ 'ਤੇ ਪ੍ਰਧਾਨਗੀ ਕਰਦੇ ਹੋ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਕਿਸੇ ਮੰਚ ਦੇ ਜਿਹੜੇ ਲੋਕ ਨੇ ਜਿਹੜੇ ਆਲੇ ਦੁਆਲੇ ਨਹੀਂ ਹੁੰਦੇ ਬੈਠੇ ਹੁੰਦੇ ਨੇ, ਹਾ ਹਾ ਹੀ ਹੁੰਦੇ ਆ, ਮੈਂ ਨਹੀਂ ਭਾਅ ਜੀ ਆ ਸਕਦਾ, ਮੈਂ ਮਤਲਬ ਲੀਡਰ ਨਹੀਂ ਹੈਗਾ, ਮੈਂ ਬੁਲਾਰਾ ਹੈਗਾ, ਮੈਂ ਲੀਡਰ ਨਹੀਂ, ਲੀਡਰ ਅਲੱਗ ਹੁੰਦੇ ਨੇ, ਉਹ ਹਰ ਜਗ੍ਹਾ ਖੜ ਕੇ ਬੋਲ ਲੈਂਦੇ ਨੇ, ਠੀਕ ਹੈ। ਮੈਂ ਲੀਡਰ ਕਹਿੰਦਾ ਸਤਿੰਦਰਪਾਲ ਸਿੰਘ ਸਿੱਧਵਾ ਨੂੰ, ਭਾਅ ਜੀ ਉਹ ਉਹਨਾਂ ਦੇ ਸ਼ਬਦ ਕੋਸ਼ ਐਸਾ ਉਹਨਾਂ ਕੋਲ, ਤੁਸੀਂ 2000 ਬੰਦੇ 'ਚ ਉਹਨਾਂ ਨੂੰ ਖੜਾ ਕਰ ਦਿਓ, 3 ਮਿੰਟ ਦੇ ਵਿੱਚ 2000 ਬੰਦੇ ਨੂੰ ਅਟਰੈਕਟ ਕਰ ਜਾਂਦੇ ਨੇ, ਉਹ ਖਿੱਚ ਜਾਂਦੇ ਨੇ ਭਾਅ ਜੀ, ਹੈ ਨਾ। ਮੈਂ ਉਸ ਤਰ੍ਹਾਂ ਦਾ ਬੁਲਾਰਾ ਨਹੀਂ ਹੈਗਾ, ਮੈਂ ਭਾਅ ਜੀ ਮੈਂ ਹੋਰ ਟਾਈਪ ਦਾ ਬੰਦਾ, ਮੈਂ ਮੇਰੇ ਤੋਂ ਖੜ ਕੇ ਸਾਹਮਣੇ ਬੋਲ ਲੈਂਦਾ,
1: ਤੁਹਾਡੀਆਂ ਗੱਲਾਂ ਮੀਨਿੰਗਫੁਲ ਬਹੁਤ ਆ।
0: ਹਾਂਜੀ, ਅੱਛਾ ਮੈਂ ਹੁਣ ਦੱਸਣ ਲੱਗਿਆ, ਉਹਨਾਂ ਮੈਂ ਕੁਦਰਤੀ ਕਿਤੇ ਬੈਠਾ, ਮੈਂ ਬੰਦਿਆਂ ਨੂੰ ਮਿਲ ਨਹੀਂ ਸਕਿਆ, ਉਹਨਾਂ ਮੈਨੂੰ ਜਿੰਨਾ ਵੀ ਜ਼ਿਆਦਾ ਮਾੜਾ ਬੋਲ ਸਕਦੇ ਸੀ ਭਾਅ ਜੀ, ਜਿੰਨਾ ਵੀ ਜ਼ਿਆਦਾ, ਉਹਨੇ ਮੈਨੂੰ ਇੰਨੇ ਸ਼ਬਦ ਅਪਸ਼ਬਦ ਬੋਲੇ, ਫੁਕਰਾ ਫਲਾਣਾ ਭੈਣ ਟਮਾਣ ਟੁਕਾਣ ਐਂ ਕਰਦਾ ਜਾ ਰਿਹਾ ਸੀ, ਨਾਲ 3 ਬੰਦਿਆਂ ਦੇ ਸ਼ਰਾਬੀ, 3 ਬੰਦੇ, ਅਤੇ ਨਾਲ ਮੇਰੀਆਂ ਚੁਗਲੀਆਂ ਕਰਦੇ ਨੇ, ਫਲਾਣੀ ਜਗ੍ਹਾ 'ਤੇ ਫਲਾਣਾ ਆਇਆ ਸੀ, ਟਮਕਾਣਾ ਗਿਆ ਸੀ, ਉੱਥੇ ਐਂ ਕਰਤਾ ਆਹ ਕਰਤਾ। ਭਾਅ ਜੀ ਮੈਂ ਓਸ਼ੋ ਨੂੰ ਸੁਣਿਆ, ਓਸ਼ੋ ਕਹਿੰਦਾ ਤੁਹਾਡੀ ਇਨਸਲਟ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ, ਅਤੇ ਤੁਹਾਡੀ ਇੱਜ਼ਤ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ, ਜਿਹੜਾ ਆਪਣੀ ਇੱਜ਼ਤ ਆਪ ਕਰਨੀ ਸਿੱਖ ਗਿਆ ਨਾ ਭਾਅ ਜੀ, ਉਹਨੂੰ ਦੁਨੀਆ ਦੀ ਇਨਸਲਟ ਇਨਸੁਲਟ ਦੀ ਕੋਈ ਪਰਵਾਹ ਨਹੀਂ ਹੁੰਦੀ। ਭਾਅ ਜੀ ਮੈਂ ਸ਼ਬਦ ਸੁਣੇ, ਸ਼ਬਦ ਸੁਣ ਕੇ ਐਨ ਸੁੰਦਰ ਮਹਿੰਦਰ ਬਾਬੂ ਜੀ ਨੂੰ ਯਾਦ ਕੀਤਾ, ਜਿਨ੍ਹਾਂ ਨੇ ਕਿਹਾ ਦੁਨੀਆ 'ਚ ਕੰਮ ਦਾ ਮੁੱਲ ਆ, ਮੈਂ ਕਿਹਾ ਆਪਣੇ ਮਨ 'ਚ ਤੁਹਾਡੇ ਭਰਾ ਦਾ ਕੰਮ ਬੋਲਦਾ, ਟੋਰਾਂਟੋ ਦੇ ਵਿੱਚ ਚੰਮ ਦੀ ਕੋਈ ਲੋੜ ਨਹੀਂ ਹੈ, ਮਤਲਬ ਵੀ ਪੇਸ਼ੈਂਸ ਲੈਵਲ ਬਹੁਤ ਵਧਾ ਲਓ ਭਾਅ ਜੀ ਆਪਣਾ, ਤੁਹਾਡਾ ਵੀ ਗੱਲ ਸੋ 905-673-3337 ਤੇ ਕੌਂਡੋ ਮਾਰਕੀਟ ਜਿਹੜੀ ਆ ਉਹਦੇ ਵਿੱਚ ਅਗਰ ਕੋਈ ਵੀ ਬੰਦਾ ਸਟੱਕ ਹੈਗਾ

0: ਇਹਨਾਂ 'ਚ ਨਾ ਪਹਿਲਾਂ ਸਟਰੈਂਥ ਲੈ ਕੇ ਆਓ ਬਾਈ ਜੀ, ਇਹਨਾਂ ਨੂੰ ਕੰਮ ਸਿਖਾਓ, ਅਸੀਂ ਬਜ਼ੁਰਗਾਂ ਤੋਂ ਕੰਮ ਸਿੱਖੇ ਹੋਏ ਹਾਂ। ਥੈਂਕ ਯੂ ਸੋ ਮਚ ਤੁਹਾਡਾ। ਤੇ ਸੰਤੋਸ਼ ਜੀ ਕਿਵੇਂ ਹੋ?
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਬਹੁਤ ਵਧੀਆ ਜੀ।
0: ਇਹ ਵੀਕਐਂਡ ਕਿਵੇਂ ਰਿਹਾ ਸੰਤੋਸ਼? ਦੱਸੋ ਸਾਰਿਆਂ ਨੂੰ ਮਾੜਾ ਜਿਹਾ
1: ਆਪਣਾ। ਹਾਂਜੀ ਅਮਨ ਜੀ, ਵੀਕਐਂਡ ਬਹੁਤ ਵਧੀਆ, ਹਮੇਸ਼ਾ ਵਰਗਾ ਬਹੁਤ ਹੀ ਵਧੀਆ ਸੀਗਾ।
0: ਸੋ ਸੰਤੋਸ਼ ਜੀ, ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ, ਹਰਦੀਪ ਕੌਰ ਪੰਦੇਰ ਫੇਅਰ ਡੀਲ ਰੈਲਟੀ ਤੋਂ, ਉਹਨਾਂ ਦੇ ਨਾਲ ਗਰੁੱਪ 'ਚ ਕੰਮ ਕਰਦੇ ਨੇ। ਇਹਨਾਂ ਨੇ ਪਿਛਲੇ 3 ਸਾਲ 'ਚ, ਅਸੀਂ ਮੈਂ ਇਹਨਾਂ ਨੂੰ ਮਾਰਕੀਟ ਦੇ ਇੰਡੀਕੇਸ਼ਨ ਦੇ ਦਿੰਦਾ ਕਿ ਹਾਊਸਿੰਗ ਦੇ ਵਿੱਚ ਇੱਦਾਂ ਹੋਊਗਾ, ਲੋਕਾਂ ਨੂੰ ਇਨਕਮ ਚਾਹੀਦੀ ਹੋਊ। ਅੱਜ ਤੋਂ 3 ਸਾਲ ਪਹਿਲਾਂ ਮੈਂ ਇਹਨਾਂ ਸਾਰਿਆਂ ਨੂੰ 5 ਜਣਿਆਂ ਨੂੰ ਕਿਹਾ ਸੀ, 5 ਜਣੇ ਏਜੰਟ ਗਰੁੱਪ 'ਚ ਕੰਮ ਕਰਦੇ ਹਾਂ, ਕਿ ਲੋਕਾਂ ਦੀ ਇਨਕਮ ਜਨਰੇਟ ਕਰਕੇ ਦਿਓ, ਲੋਕਾਂ ਨੂੰ ਬਿਜ਼ਨਸ ਵੱਲ ਲੈ ਕੇ ਜਾਓ, ਅਤੇ ਬਿਜ਼ਨਸ ਦੇ ਉੱਤੇ ਐਨਾਲਿਸਿਸ ਕਰੋ, ਰਿਸਰਚ ਕਰੋ ਕਿ ਬਿਜ਼ਨਸ ਕਿਤੇ ਫੇਲ ਨਾ ਹੋ ਜਾਵੇ, ਬੰਦੇ ਡੁੱਬ ਨਾ ਜਾਣ। ਬਿਜ਼ਨਸ ਇੱਕ ਰਨਿੰਗ ਕਾਰਪੋਰੇਸ਼ਨ ਆ, ਪ੍ਰੋਪਰਟੀਜ਼ ਹੋਲਡਿੰਗ ਕਾਰਪੋਰੇਸ਼ਨ ਨੇ। ਸੋ ਚਾਈਨਾ ਨੇ ਸਪੋਇਲ ਕਰਕੇ, ਅੱਜ ਸੈਮੀ ਕੰਡਕਟਰ ਦਾ ਚੈਂਪੀਅਨ ਦੁਨੀਆ ਦੇ ਵਿੱਚ ਚਾਈਨਾ ਬਣ ਚੁੱਕਿਆ। ਈਵਨ ਤਾਇਵਾਨ ਲਈ ਉਹਦੇ ਨੂੰ ਕਹਿ ਚੁੱਕਿਆ ਹੈਗਾ ਉਹਦੇ ਵੀ, ਕਿ ਸਾਡੇ ਬੱਚਾ ਕੇ ਨਾ ਬੋਲਿਓ, ਅਤੇ ਅਸੀਂ ਤੁਹਾਨੂੰ ਸਾਫ਼ ਦੱਸ ਕੇ ਭੇਜਣ ਲੱਗੇ ਹਾਂ। ਅਤੇ ਪਿਛਲੇ ਵੀਕ ਚਾਈਨਾ ਨੇ ਇੱਕ ਆਪਣਾ ਸਮੁੰਦਰੀ ਬੇੜਾ ਤੋਰਿਆ। ਡੋਨਲਡ ਟਰੰਪ ਨੇ ਕਿਹਾ ਜਿਹੜੀ ਆ ਹੋਰਮੁਜ਼ ਜੀ ਮੈਂ ਬੰਦ ਕੀਤੀ ਹੈ ਇਰਾਨ ਵਾਲੀ ਵਾਰ ਵਾਲੀ, ਕਿ ਮੈਂ ਕਿਸੇ ਨੂੰ ਨਿਕਲ ਨਹੀਂ ਦਊਂਗਾ ਇੱਥੋਂ। ਉਹਨਾਂ ਨੇ ਆਪਣਾ ਬੇੜਾ ਭੇਜਿਆ, ਉਹ ਕਹਿੰਦੇ ਵੀ ਇਹ ਕੌਨਫਲਿਕਟ ਹੈ ਇੰਟਰਨੈਸ਼ਨਲ ਵਾਟਰ ਦੇ ਵਿੱਚ, ਜੇ ਸਾਡੇ ਸਮੁੰਦਰੀ ਬੇੜੇ ਨੂੰ ਰੋਕਿਆ ਗਿਆ ਤਾਂ ਇਹਨੂੰ ਸਿੱਧੇ ਤੌਰ ਦੇ ਉੱਤੇ ਅਸੀਂ ਕੁਝ ਹੋਰ ਮੰਨ ਕੇ ਚੱਲਾਂਗੇ, ਫਿਰ ਅਸੀਂ ਦੇਖਾਂਗੇ ਅਸੀਂ ਕੀ ਕਰਨਾ। ਕਿ ਟਰੰਪ ਜਿਹੜਾ ਕਿ ਫਸ ਚੁੱਕਿਆ, ਫੁਕਰਾ ਬੰਦਾ, ਇੱਕ ਕਿਸਮ ਦਾ ਫੁਕਰੇ ਇਹੋ ਜਿਹੇ ਹੁੰਦੇ, ਫੁਕਰਾ ਵਰਡ ਮੈਂ ਕਿਉਂ ਕਹਿੰਦਾ, ਜਿੰਨੀ ਬੇਅਦਬੀ ਇਸ ਮੁਲਕ ਨੇ ਦੀ ਉਹਨੇ ਕੀਤੀ, ਬ੍ਰਿਟੇਨ ਦੀ ਕੀਤੀ, ਯੂਰਪ ਦੀ ਕੀਤੀ, ਤਕਰੀਬਨ 1,00,000 ਦੀ ਗਿਣਤੀ ਦੇ ਵਿੱਚ ਲੋਕ ਜੇ ਅੱਜ ਇਹ ਪ੍ਰਭੂ ਸੱਤਾ 'ਚ ਬੈਠੇ ਨੇ ਨਾ, ਆ ਹੁਣ ਇਕੱਲਾ ਬੈਠਾ ਤਾਂ ਪਾਣੀ ਨਹੀਂ ਖੁੱਲਦਾ ਪਿਆ, ਦੇਖ ਲਓ ਔਕਾਤ ਪਤਾ ਲੱਗ ਗਈ ਅਮੈਰੀਕਾ ਨੂੰ ਉਹਦੀ ਕੀ ਹੈ। ਐਕਚੁਅਲ ਔਕਾਤ ਅਮੈਰੀਕਾ ਦੀ ਆ ਕਿ ਤਾਂ ਪਾਣੀ ਨਹੀਂ ਖੋਲ੍ਹਿਆ ਜਾ ਰਿਹਾ ਉੱਥੇ ਦਾ, ਜਿਹਦੇ ਇਸ਼ਾਰੇ 'ਤੇ ਸਮੁੰਦਰਾਂ 'ਚ ਤੂਫਾਨ ਆ ਜਾਂਦੇ ਸੀ। ਅੱਜ ਆਪ ਸਮੁੰਦਰੀ ਜਹਾਜ਼ਾਂ ਨੂੰ ਗਿਣਨ ਲੱਗਿਆ ਖੜ ਕੇ ਵੀ ਕਿੰਨੇ ਲੰਘੇ ਕਿੰਨੇ ਨਹੀਂ ਲੰਘੇ, ਆਪਦੇ ਵਾਲੇ ਲਈ ਵੇਟ ਕਰ ਰਿਹਾ ਕਿ ਮੇਰੇ ਕਦੋਂ ਲੰਘਣਗੇ ਇੱਥੋਂ। ਇਹ ਹਉਮੈ ਦੀ ਬੋਲੀ ਬੋਲ ਕੇ ਜਿਹੜਾ ਡੋਨਲਡ ਟਰੰਪ ਨੇ ਅਮੈਰੀਕਾ ਦਾ ਨੁਕਸਾਨ ਕੀਤਾ ਨਾ, ਅਮੈਰੀਕਾ ਦਾ, ਉਹ ਭਰਪਾਈ ਅਮੈਰੀਕਾ ਨੂੰ ਅਗਲੇ 20 ਸਾਲ 'ਚ ਹੋਣੀ ਆ, ਹਜੇ ਨਹੀਂ ਹੋ ਸਕਣੀ। ਔਰ ਹਜੇ ਵੀ ਜਿਹੜੇ ਛੋਟੀ ਛੋਟੀ ਨੀਕਰਾਂ ਜਿਹੀਆਂ ਪਾ ਕੇ ਤੁਰੇ ਹੁੰਦੇ ਨੇ ਕਿ ਟਰੰਪ ਛਾਲ ਮਾਰੂਗਾ ਖੂਹ 'ਚ ਅਸੀਂ ਵੀ ਮਾਰ ਦਾਂਗੇ, ਜਾਂ ਭਗਤ ਟਾਈਪ ਲੋਕ ਨੇ ਪੁਤੀਨ ਦੇ, ਇਹਦੇ ਆ ਦੂਜੇ ਦੇ, ਮੋਦੀ ਦੇ, ਕਿਸੇ ਦੇ ਵੀ ਜਿਹੜੇ ਹੈਗੇ ਨੇ, ਹਜੇ ਵੀ ਅੰਧ ਭਗਤੀ 'ਚ ਆ। ਅੱਜ ਸਾਡਾ 1 ਰੁਪਈਆ 95 ਰੁਪਈਏ ਬਣ ਗਿਆ ਅਮੈਰੀਕਾ ਦਾ ਸਾਡਾ। ਉਹਦਾ ਕਾਰਨ ਕੀ ਆ? ਅਸੀਂ GDP ਨਕਲੀ ਦਿਖਾ ਰਹੇ ਹਾਂ, ਅਸੀਂ GDP ਪੈਸਿਆਂ ਦੇ ਬੇਸ 'ਤੇ ਦਿਖਾ ਰਹੇ, ਇੰਡੀਅਨ ਰੁਪੀਸ 'ਚ ਦਿਖਾ ਰਹੇ ਹਾਂ, ਪਰ ਇੰਟਰਨੈਸ਼ਨਲੀ ਸਾਡਾ ਰੁਪਈਆ ਗਿਰ ਗਿਆ। GDP ਰੁਪਈਆਂ 'ਚ ਦਿਖਾ ਰਹੇ ਹਾਂ, ਰੁਪਈਆ ਗਿਰ ਗਿਆ। 7.5% ਦੀ ਗਰੋਥ GDP 'ਚ ਦਿਖਾ ਰਹੇ ਹਾਂ ਅਸੀਂ, ਪਰ ਅਸੀਂ ਐਨਰਜੀ ਤੋਂ ਬਿਨਾਂ ਦੀ ਇੱਕ ਕੰਟਰੀ ਹਾਂ ਜਿਹਦੇ ਕੋਲ ਐਨਰਜੀ ਹੋ ਨਹੀਂ ਹੈ, ਨਾ ਬਿਜਲੀ ਆ ਉਹਦੇ ਕੋਲ ਪ੍ਰੋਪਰਲੀ, ਨਾ ਉਹਦੇ ਕੋਲ ਪ੍ਰੋਪਰਲੀ, ਤੁਹਾਨੂੰ ਸਾਰਿਆਂ ਨੂੰ ਪਤਾ ਇੰਡੀਆ 5ਵੇਂ ਨੰਬਰ 'ਤੇ ਆ ਚੁੱਕਿਆ ਸੀ ਦੁਨੀਆ ਦੀਆਂ ਮਹਾਂਸ਼ਕਤੀਆਂ ਦੇ ਵਿੱਚ, ਅਤੇ ਖਿਸਕ ਰਿਹਾ, ਥੱਲੇ ਨੂੰ ਜਾ ਰਿਹਾ। ਮੇਰਾ ਮੁਲਕ ਆ, ਮੈਂ ਬਹੁਤ ਪਿਆਰ ਕਰਦਾ ਉਸ ਮੁਲਕ ਨੂੰ। ਉਹਦਾ ਕੀ ਆ ਕਾਰਨ? ਕਿ ਜਿਹੜੀ GDP ਆ ਉਹ ਰੁਪਈਏ 'ਚ ਦਿਖਾਈ ਜਾ ਰਹੇ ਹਨ, ਅਤੇ ਰੁਪਈਆ ਲੁੜਕ ਗਿਆ ਬੁਰੀ ਤਰ੍ਹਾਂ ਦੇ ਨਾਲ। ਰੁਪਈਆ ਲੁੜਕਣ ਦਾ ਕਾਰਨ ਆ ਐਨਰਜੀ ਪਰਚੇਸ ਜਦੋਂ ਕਰਦੇ ਨੇ ਅਮੈਰੀਕਨ ਡਾਲਰ ਦੇ ਵਿੱਚ, ਰੁਪਈਆ ਥੱਲੇ ਹੋਰ ਗਿਰੀ ਜਾ ਰਿਹਾ। ਅਤੇ ਇਸ ਵੇਲੇ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿੰਦਾ ਬਾਹਰ ਘੁੰਮਣਾ ਬੰਦ ਕਰ ਦਿਓ, ਮਹਾਂਸ਼ਕਤੀ, ਗੱਡੀਆਂ 'ਚ ਤੇਲ ਘੱਟ ਪਾਓ, ਸਾਡੇ ਕੋਲ ਹੈ ਨਹੀਂ ਗਾ, ਈਂਧਨ ਨੂੰ ਘੱਟ ਯੂਜ਼ ਕਰੋ, ਗੈਸ ਨੂੰ ਘੱਟ ਯੂਜ਼ ਕਰੋ, ਸੋਨਾ ਨਾ ਖਰੀਦੋ, ਸੋਨਾ ਖਰੀਦਣ ਦੀ ਲੋੜ ਨਹੀਂ ਹੈਗੀ, ਖਰੀਦੋ ਨਾ ਹਜੇ। ਰਾਈਟ ਆਫਟਰ ਦੈਟ ਉਹ 4 ਮੁਲਕਾਂ ਦੇ ਘੁੰਮਣ ਲਈ ਨਿਕਲ ਜਾਂਦਾ ਆਪ ਖੁਦ, ਇਹ ਤੋਂ ਕੁਛ ਘੰਟਿਆਂ ਬਾਅਦ। ਉਹ ਜਦੋਂ ਨਿਕਲਦਾ 100 ਗੱਡੀਆਂ ਦੇ ਕਾਫਲੇ ਦੇ ਵਿੱਚ ਏਅਰਪੋਰਟ ਵੱਲ ਨੂੰ ਜਾ ਰਿਹਾ, ਜਿਹੜਾ ਲੋਕਾਂ ਨੂੰ ਕਹਿੰਦਾ ਗੱਡੀ ਨਾ ਚਲਾਓ, ਆਟੋ ਰਿਕਸ਼ਿਆਂ 'ਚ ਬਹਿ ਕੇ ਜਾਓ, ਬੱਸਾਂ 'ਚ ਬਹਿ ਕੇ ਜਾਓ। ਇਹ ਬਾਈ ਜੀ ਲੀਡਰ ਨੂੰ ਪਹਿਲਾਂ ਆਪ ਕਰਕੇ ਦਿਖਾਉਣਾ ਪੈਂਦਾ ਹੈਗਾ। ਅਤੇ ਚਾਈਨਾ ਨੇ ਜੋ ਕੀਤਾ, ਚਾਈਨਾ ਨੇ ਇੰਡਸਟਰੀਅਲ ਰੈਵੋਲਿਊਸ਼ਨ ਲੈ ਕੇ ਆਉਂਦਾ। ਅਗਰ ਤੁਹਾਡੇ 'ਚੋਂ ਕੋਈ ਬੁੱਧੀਜੀਵੀ ਸੁਣਦਾ ਪਿਆ, ਜਿਨ੍ਹਾਂ ਦੇ ਕੌਂਡੋ ਸਟੱਕ ਨੇ, ਕੌਂਡੋਜ਼ ਦੇ ਵਿੱਚ ਸਟੱਕ ਨੇ ਉਹ ਲੋਕ, ਕੌਂਡੋ ਨਹੀਂ ਨਿਕਲ ਰਹੀਆਂ, ਉਹ ਲੋਕ ਜ਼ਰੂਰ ਕੋਂਟੈਕਟ ਕਰੋ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ। ਹਰਦੀਪ ਉਹਨਾਂ ਦਾ ਨੰਬਰ ਆ, ਸੰਤੋਸ਼ ਉਹਨਾਂ ਦਾ, 416-473-4242। ਇਫ ਯੂ ਆਰ ਸਟੱਕ ਇਨ ਕੌਂਡੋਸ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਰਾਈ ਸਹੀ ਡਿਸੀਜ਼ਨ ਲੈਣਾ ਚਾਹੀਦਾ, 416-473-4242। ਜਿਹੜੇ ਲੋਕ ਫਸੇ ਹੋਏ ਵਪਾਰ ਸਮਝਦੇ ਹੁੰਦੇ ਨੇ, ਲੋਕਾਂ ਨਾਲ ਗੱਲ ਕਰਨ ਲੱਗਿਆ, ਕਈ ਵਾਰੀ ਮੈਨੂੰ ਲੋਕ ਮਿਲਣਗੇ ਸੰਤੋਸ਼ ਡੁੱਬੇ ਪਏ ਹੁੰਦੇ ਨੇ ਬੁਰੀ ਤਰ੍ਹਾਂ ਨਾਲ,

0: ਤੇ ਮੇਰੇ ਨਾਲ ਡੀਲ ਐ ਕਰ ਰਹੇ ਹੁੰਦੇ ਨੇ ਵੀ ਜਿਵੇਂ ਮੈਨੂੰ ਕਾਰੋਬਾਰ ਦੇਣ ਲੱਗੇ ਨੇ ਇਹ ਬਾਦਸ਼ਾਹ ਨੇ, ਤੇ ਮੈਂ ਮੰਗਤਾ ਹੈਗਾ ਸਰ ਜੀ, ਮੈਂ ਬਾਦਸ਼ਾਹ ਹੈਗਾ ਨਾ, ਤੁਸੀਂ ਮੰਗਦੇ ਹੋ, ਤੁਸੀਂ ਵੀ ਬਾਦਸ਼ਾਹ ਹੈਗੇ ਹੋ। ਮਾਈਂਡ ਸੈਟ ਰੱਖੋ, ਤੁਹਾਨੂੰ ਅਗਰ ਕੋਈ ਸਲਿਊਸ਼ਨ ਲੈਣਾ ਤੁਸੀਂ ਉਹਦੇ ਲਈ ਦਿਮਾਗ ਨੂੰ ਵਰਤੋ। ਪਹਿਲੀ ਗਲਤੀ ਤੁਹਾਡੀ ਕੀਤੀ ਹੋਈ ਸੀ, ਹੁਣ ਸਲਿਊਸ਼ਨ ਉਸ 'ਚੋਂ ਬਾਹਰ ਤੁਹਾਨੂੰ ਕੱਢੇਗਾ। ਸਲਿਊਸ਼ਨ ਲਓ, ਬਾਹਰ ਨਿਕਲੋ। ਇੱਕ ਇਨਸੋਲਵੈਂਸੀ ਐਕਟ ਹੈ ਇਸ ਮੁਲਕ ਦੇ ਵਿੱਚ, ਇਹ ਪੰਜਾਬੀ ਲੋਕ ਨਾ ਸੰਤੋਸ਼ ਹਜੇ ਤੱਕ 30 ਸਾਲ ਹੋ ਗਏ ਇਹ ਨਹੀਂ ਸਮਝ ਪਾਏ, ਜਾਂ ਜਿਹੜੇ ਹੋਰ ਵੀ ਲੋਕ ਨੇ, ਕਿ ਕ੍ਰੈਡਿਟ ਬਿਊਰੋ ਤਾਂ ਆਉਂਦਾ ਜਾਂਦਾ ਰਹਿੰਦਾ ਹੁੰਦਾ, ਉਹ ਤੁਹਾਡਾ ਸਪੋਇਲ ਹੋ ਚੁੱਕਿਆ ਹੁੰਦਾ। ਉਹਦੇ ਕਾਰਨ ਕਈ ਵੀ ਤੁਸੀਂ ਹਜ਼ਾਰਾਂ ਲੱਖਾਂ ਡਾਲਰ ਹੋਰ ਪੇ ਕਰ ਚੁੱਕੇ ਹੁੰਦੇ ਹੋ। ਤੁਸੀਂ ਅਗਰ ਆਪਣੀ ਕੋਈ ਕਾਂਡੋ ਕਲੋਜ਼ ਨਹੀਂ ਕਰ ਪਾ ਰਹੇ, ਤੁਹਾਡੀ ਕਪੈਸਿਟੀ ਨਹੀਂ, ਲੀਵ ਇਟ, ਉੱਥੇ ਛੱਡ ਦਿਓ। ਫਿਸ਼ ਨੂੰ ਟ੍ਰੀ 'ਤੇ ਚੜ੍ਹਾਉਣ ਦੀ ਕੋਸ਼ਿਸ਼ ਨਾ ਕਰੋ, ਜਦੋਂ ਟ੍ਰੀ 'ਤੇ ਫਿਸ਼ ਚੜ੍ਹ ਗਈ ਉਹਨੂੰ ਆਕਸੀਜਨ ਮਿਲੂਗੀ ਅਤੇ ਉਹ ਮਰ ਜੂਗੀ। ਲੇਟਰ ਔਨ ਯੂ ਵਿਲ ਡਾਈ, ਜਿਹੜਾ ਵੀ ਡਾਊਨ ਪੇਮੈਂਟ ਪਾਇਆ ਸਾਰਾ ਪੈਸਾ ਪਾਇਆ ਉਹ ਖਤਮ ਹੋ ਜਾਣਾ ਤੁਹਾਡਾ। ਉਸ ਤੋਂ ਪਹਿਲਾਂ ਤੁਸੀਂ ਕੰਟੈਕਟ ਕਰੋ, ਗਲਤੀ ਤੋਂ ਪਹਿਲਾਂ ਪ੍ਰਿਕਾਸ਼ਨ ਲੈ ਲਓ। ਨੰਬਰ ਟੂ ਕਾਲ 416 ਬੋਲ ਬੋਲ ਬੋਲੋ ਸੰਤੋਸ਼,
1: 416 473 42 42, 416 473 42 42,
0: 416 473 42 42। ਰਿਸੈਸ਼ਨ ਤੁਹਾਨੂੰ ਉੱਪਰ ਵੀ ਚੱਕਦਾ ਤੇ ਥੱਲੇ ਵੀ ਸੁੱਟਦਾ। ਰੋਂਗਫੁਲ ਜਿਨ੍ਹਾਂ ਨੇ ਕੰਮ ਕੀਤੇ ਹੁੰਦੇ ਉਹ ਥੱਲੇ ਚਲੇ ਜਾਂਦੇ, ਜਿਹੜੇ ਗਰੋ ਹੋਣੇ ਹੁੰਦੇ ਆ ਰਿਸੈਸ਼ਨ 'ਚ ਗਰੋ ਹੁੰਦੇ ਹੁੰਦੇ ਨੇ, ਤੁਸੀਂ ਆਪਣਾ ਗਰੋਥ 'ਚ ਜਾਓ। ਨੰਬਰ ਟੂ, ਆਉਣ ਵਾਲੇ ਦਿਨਾਂ 'ਚ ਇੰਟਰਸਟ ਰੇਟ, ਆਉਣ ਵਾਲੇ ਦਿਨਾਂ 'ਚ ਬੈਂਕ ਆਫ ਕੈਨੇਡਾ ਅਤੇ US ਬੈਂਕ ਜਿਹੜਾ ਹੈਗਾ, ਇਰਾਨ ਨੇ ਆਪਣੀਆਂ ਸ਼ਰਤਾਂ ਪਾ ਕੇ ਅਮਰੀਕਾ ਨੂੰ ਭੇਜ ਦਿੱਤੀਆਂ ਨੇ, ਜੇ ਡੋਨਲਡ ਟਰੰਪ ਸਾਈਨ ਕਰ ਦਿੰਦਾ ਇੱਕ ਹੋਰ ਤ੍ਰਾਸਦੀ ਹੋਵੇ ਅਮਰੀਕਾ ਵਾਸਤੇ। ਅਤੇ ਚਾਈਨਾ ਇਸ ਵੇਲੇ ਪੱਤਿਆਂ ਨਾਲ ਖੇਡ ਰਿਹਾ, ਅਤੇ ਇਹ ਬੰਦਾ ਉੱਥੇ ਉਹਦੀ ਮਿਹਨਤ ਕਰਨ ਗਿਆ ਸੀ ਚਾਈਨਾ ਵਾਲੇ ਦੀ, ਕਿ ਇਰਾਨ ਨਾਲ ਖੜੇ ਹੋਣਾ ਇੰਡਰੈਕਟਲੀ, ਨਾਲ 5-7 ਪਿਆਦੇ ਆੜ ਮਸਕ ਮੁਸਕ ਵਰਗੇ ਲੈ ਕੇ ਗਿਆ ਸੀ। ਮੈਂ ਕੀ ਕਹਿੰਦਾ ਹੁੰਦਾ, ਪਰਮਾਤਮਾ ਦੀ ਲਾਠੀ ਜਦੋਂ ਵੱਜਦੀ ਆ ਨਾ, ਉਹਦੇ ਖੜਕੇ ਦੀ ਆਵਾਜ਼ ਨਹੀਂ ਆਉਂਦੀ, ਪਰ ਬੰਦਾ ਥੱਲੇ ਡਿੱਗ ਪੈਂਦਾ, ਬੰਦਾ ਕੁਛ ਵੀ ਨਹੀਂ ਹੈਗਾ। ਇਸ ਲਈ ਹੋਮੇ 'ਚ ਜ਼ਿੰਦਗੀ ਨਾ ਜੀਓ, ਰੀਅਲ 'ਚ ਜ਼ਿੰਦਗੀ ਜੀਓ, ਅੱਛੇ ਇਨਸਾਨ ਬਣੋ, ਚੰਗੇ ਇਨਸਾਨ ਬਣੋ। ਗਲਤੀਆਂ ਤੁਹਾਡੇ 'ਚ ਹੋਣਗੀਆਂ, 20-50, ਕੋਈ ਸ਼ਰਾਬ ਪੀਂਦਾ ਹੋਊਗਾ, ਕੋਈ ਜਨਾਨੀਆਂ ਮਗਰ ਘੁੰਮਦਾ ਹੋਊਗਾ, ਕੋਈ ਕੁਛ ਕਰਦਾ ਹੋਊਗਾ, ਕੋਈ ਕੁਛ ਕਰਦਾ ਹੋਊਗਾ। ਇਬਰਾਹਿਮ ਲਿੰਕਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਸਾਰੇ ਸ਼ਰਾਬਾਂ ਵੀ ਪੀਂਦੇ ਸੀ, ਇਹਨਾਂ ਦੇ ਮਲਟੀਪਲ ਵਿਆਹ ਵੀ ਸੀ, ਇਹਨਾਂ ਦੇ ਬੈਂਕਰਪਸੀਆਂ ਵੀ ਕੀਤੀਆਂ ਸੀ, ਪਰ ਮਹਾਰਾਜਾ ਰਣਜੀਤ ਸਿੰਘ ਇਤਿਹਾਸ ਚ ਅੰਕਿਤ ਆ। ਉਹ ਲੋਕਾਂ ਪ੍ਰਤੀ ਕਿੱਦਾਂ ਦਾ ਸੀ, ਉਹ ਵਿਹਾਰ ਦੇਖਣਾ ਹੁੰਦਾ। ਤੁਸੀਂ ਤੁਸੀਂ ਬੰਦਿਆਂ ਦੇ ਅਸੈਸੀਨੇਸ਼ਨ ਨਹੀਂ ਕਰਨੇ ਹੁੰਦੇ, ਉਹਦਾ ਜਿਹੜਾ ਇੱਕ ਕਰੈਕਟਰ ਆ ਕਮਿਊਨਿਟੀ ਵਾਸਤੇ, ਸੰਸਾਰ ਵਾਸਤੇ, ਆਪਣੇ ਮੁਲਕ ਵਾਸਤੇ, ਆਪਣੇ ਲੋਕਾਂ ਵਾਸਤੇ, ਉਹਦੇ 'ਤੇ ਜਾਣਾ ਹੁੰਦਾ। ਆਪਾਂ ਉਲਟੇ ਚੱਲਦੇ ਹਾਂ, ਆਪਾਂ ਐਂ ਲੱਗ ਜਾਂਦੇ ਜਿਵੇਂ ਆਪਣੇ ਕੁੜੀਆਂ ਮੁੰਡੇ ਇਹਨਾਂ ਨੂੰ ਵਿਆਹੁਣੇ ਹੁੰਦੇ ਨਾ ਬੰਦੇ ਨੂੰ, ਆਪਾਂ ਉੱਥੇ ਬੈਠ ਜਾਂਦੇ। ਸੋ ਦੈਟਸ ਆਲ, ਬੰਦੇ ਦਾ ਸੋਸਾਇਟੀ ਪ੍ਰਤੀ ਕਰੈਕਟਰ ਕਿਹਾ ਜਾ ਉਹ ਦੇਖਣਾ ਹੁੰਦਾ, ਬਸ ਸੋਸਾਇਟੀ ਨੂੰ ਕਿਵੇਂ ਅੱਗੇ ਲੈ ਕੇ ਚੱਲਦਾ ਨਾਲ ਆਪਣੇ। 416 473 42 42 'ਤੇ ਕਾਲ ਕਰਨੀ ਆ, ਅਤੇ ਮੇਰੇ ਨਾਲ ਚਰਨਪ੍ਰੀਤ ਸਿੰਘ ਆ। ਚਰਨਪ੍ਰੀਤ, ਕੀ ਹਾਲ ਆ?
2: ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ, ਬਹੁਤ ਹੀ ਵਧੀਆ ਚਾਹੀਦਾ।
0: ਸੋ ਚਰਨਪ੍ਰੀਤ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ, ਤੁਹਾਡੇ ਘਰਾਂ ਦੇ ਵਿੱਚ ਕੋਈ ਫੰਕਸ਼ਨ ਹੈਗਾ, ਤੁਸੀਂ ਵੈਸਟਰਨ ਕਲਚਰ ਦੀ ਕੇਟਰਿੰਗ ਕਰਨੀ ਆ, ਪਾਸਤਾਸ, ਪੀਜ਼ਾਸ, ਚੀਜ਼ੀ ਸਟਿਕਸ ਤੋਂ ਲੈ ਕੇ ਫਰਾਈਜ਼ ਤੋਂ ਲੈ ਕੇ, ਪਲੱਸ ਹੋਰ ਬਹੁਤ ਸਾਰਾ ਵੱਡਾ ਮੈਨਿਊ ਆ, ਸੈਲਡਸ ਹੋ ਗਏ, ਅਤੇ ਪਲੱਸ ਬੱਚਿਆਂ ਵਾਸਤੇ ਜ਼ਰੂਰ ਕੇਟਰਿੰਗ ਦੇ ਵਿੱਚ ਰੱਖਿਆ ਕਰੋ, ਪਲੱਸ ਤੁਹਾਡੇ ਪਰਿਵਾਰ ਦੀ ਕੇਟਰਿੰਗ ਆ। ਚਰਪੀ, ਅੱਜ ਕਿੰਨੇ ਬੰਦਿਆਂ ਦੀ ਕੇਟਰਿੰਗ ਕਰਨ ਜਾ ਰਹੇ ਹੋ?
2: ਹਾਂਜੀ, ਇੱਥੇ 125 ਬੰਦੇ ਦੀ ਕੇਟਰਿੰਗ ਹੈਗੀ ਹੈ ਜੀ।
0: ਕਿਹੜੇ ਏਰੀਆ 'ਚ ਕਰ ਰਹੇ ਹੋ?
2: ਬ੍ਰੈਂਟਨ ਤੇ ਇੰਡੀਅਨ ਦੋਨੋਂ ਦਾ ਮਿਕਸਚਰ ਹੈਗਾ।
0: ਨਹੀਂ, ਬ੍ਰੈਂਟਨ ਦੇ ਕਿਹੜੇ ਏਰੀਆ 'ਚ ਕਰ ਰਹੇ ਹੋ?
2: ਹਾਂਜੀ, ਇੱਥੇ ਆਪਣਾ ਡਿਕਸੀ ਗੁਰਦੁਆਰੇ ਕੋਲ ਹੈਗਾ, ਸੈਂਡਲ ਰੋਡ ਐਂਡ ਡਿਕਸੀ ਦੇ ਕੋਲ,
0: ਪੀਟਰ ਰਾਬਰਟਸਨ ਵਾਲੇ ਏਰੀਆ 'ਚ। ਠੀਕ ਹੈ।
2: ਹਾਂਜੀ ਹਾਂਜੀ।
0: ਸੋ ਲਾਈਵ ਕਰ ਰਹੇ ਹੋ ਕੇਟਰਿੰਗ?
2: ਹਾਂਜੀ ਬਿਲਕੁਲ ਜੀ।
0: ਤੇ ਮਿਕਸ ਹੈ ਕੇਟਰਿੰਗ?
2: ਹਾਂਜੀ ਬਿਲਕੁਲ ਜੀ, ਅੱਜ ਪਾਸਤਾ ਵੀ ਹੈਗਾ, ਇੰਡੀਅਨ ਫੂਡ ਵੀ ਹੈਗਾ।
0: ਜੇ ਕੋਈ ਕਿਸੇ ਨੇ ਕੇਟਰਿੰਗ ਕਰਾਉਣੀ ਹੋਈ ਆ ਕੇ ਦੇਖ ਸਕਦੇ, ਤੁਸੀਂ ਅਲਾਓ ਕਰਦੇ ਹੋ?
2: ਹਾਂਜੀ ਬਿਲਕੁਲ ਜੀ, ਆ ਕੇ ਸੈਟਅਪ ਵੇਖ ਕੇ ਜਾ ਸਕਦੇ ਨੇ, ਅਨਲੈਸ ਅਸੀਂ ਜਾਵਾਂਗੇ ਸੈਟਅਪ ਕਰਾਂਗੇ, ਜੇ ਤਾਂ ਘਰ ਦੇ ਅੰਦਰ ਹੋ ਤਾਂ ਫਿਰ ਅਸੀਂ ਨਹੀਂ ਅਲਾਓ ਕਰ ਸਕਦੇ।
0: ਨਹੀਂ, ਚਲੋ ਬਾਹਰੋਂ ਤਾਂ ਦੇਖ ਸਕਦੇ ਹਾਂ ਮੈਨਿਊ ਕੀ ਸੀਗਾ।
2: ਹਾਂਜੀ ਹਾਂਜੀ, ਫੋਰ ਸ਼ੋਰ ਮੈਨਿਊ ਆ ਕੇ
0: ਤੇ ਕੁਆਂਟੀਟੀ ਦਿਖਾਉਂਗੇ ਇਹਨਾਂ ਨੂੰ,
2: ਵੈਬ ਕਰਦੇ ਪਏ ਆ ਸਾਰਾ ਕੁਝ।
0: ਜਦੋਂ ਤੁਸੀਂ ਖਾਣਾ ਬੁੱਕ ਕਰਦੇ ਹੋ ਨਾ, $11, $10 ਉਹਨਾਂ ਨੇ ਜੇਬ 'ਚੋਂ ਨਹੀਂ ਪਾਉਣੇ ਹੁੰਦੇ, ਉਹਨਾਂ ਨੇ ਕੁਆਂਟਿਟੀ ਘਟਾ ਦੇਣੀ ਹੁੰਦੀ ਹੈ। ਅਤੇ ਸਸਤੀਆਂ ਚੀਜ਼ਾਂ ਮਿਲਦੀਆਂ ਮਾਰਕੀਟ 'ਚ, ਦੋ ਤਰ੍ਹਾਂ ਦੀਆਂ ਸਬਜ਼ੀ, ਦੋ ਨੰਬਰ 'ਚ ਵੀ ਮਿਲਦੀ ਹੈ ਸਬਜ਼ੀ, ਰੀਅਲ 'ਚ ਵੀ ਮਿਲਦੀ ਹੈ। ਦਾਲਾਂ ਸਬਜ਼ੀਆਂ ਦੇ ਵੀ ਰੇਟ ਉੱਪਰ ਥੱਲੇ ਨੇ, ਆਟੇ ਦੇ ਬੈਗ ਵੀ, ਮੈਦੇ ਵਾਲਾ ਆਟਾ ਮਿਲਦਾ, ਇੱਕ ਬਿਨਾਂ ਮੈਦੇ ਤੋਂ ਆਟਾ ਮਿਲਦਾ। ਸੋ ਇਹ ਸਾਰਾ ਜਿਹੜਾ ਫੂਡ ਹੈ ਤੁਹਾਡੇ ਪੇਟ 'ਚ ਜਾਣਾ। ਤੁਸੀਂ ਕਿਸੇ ਨੂੰ ਵੀ ਬੈਂਕਟ ਹਾਲ ਦੀ ਜ਼ਰੂਰਤ ਹੈ 100 ਬੰਦਿਆਂ ਤੱਕ ਦੀ ਪਾਰਟੀ ਵਾਸਤੇ, ਕੱਲ੍ਹ ਇਹਨਾਂ ਨੇ ਚਰਪੀ ਕਿੰਨੇ ਪਾਰਟੀਜ਼ ਕੀਤੀਆਂ ਕੱਲ੍ਹ ਤੁਸੀਂ?
2: ਹਾਂਜੀ, ਕੱਲ੍ਹ ਸਾਡੀ 2 ਪਾਰਟੀ ਸੀਗੀ, ਇੱਕ ਮਾਰਨਿੰਗ 'ਚ ਸੀਗੀ ਅਤੇ ਇੱਕ ਈਵਨਿੰਗ 'ਚ ਸੀਗੀ, ਨਜ਼ਾਰਾ 'ਤੇ। ਤੇ ਸਾਰੇ ਬਹੁਤ ਇੰਜੋਏ ਕਰਕੇ ਗਏ ਨੇ, ਕਹਿੰਦੇ ਕਿ ਵਾਕਈ ਅਸੀਂ ਪਹਿਲੀ ਵਾਰੀ ਦੇਖੀ ਇੰਨੀ ਵਧੀਆ ਸਰਵਿਸ ਤੇ ਇੰਨਾ ਸਵਾਦ ਫੂਡ,
0: ਤੇ
2: ਤੁਸੀਂ ਵੀ ਜੇ ਕੇਟਰਿੰਗ ਕਰਾਉਣੀ ਤੁਸੀਂ ਆਓ ਟਰਾਈ ਕਰੋ ਫੂਡ।
0: ਸੋ ਇਹਨਾਂ ਕੋਲ ਸਾਡੇ ਰੇਡੀਓ ਤੋਂ ਸੁਣ ਕੇ ਮੈਨੂੰ ਦੱਸ ਕੇ ਗਿਆ ਇੱਕ ਹੋਰ ਨਵੇਂ ਦੋ ਪਾਰਟੀਸ ਕੱਲ੍ਹ ਬੁੱਕ ਹੋਏ ਜਿਹੜੇ ਉੱਥੇ ਬੈਠ ਕੇ ਦੇਖ ਕੇ ਗਏ ਨੇ। ਤੁਸੀਂ ਕੋਈ ਗੈਦਰਿੰਗ ਆ ਨਾ ਘਰੇ ਗਾਹ ਗੂ ਪਾਉਣ ਨਾਲੋਂ, ਇਹਨਾਂ ਦਾ ਨਜ਼ਾਰਾ ਰੈਸਟੋਰੈਂਟ ਹੈ। ਪਹਿਲਾਂ ਤਾਂ ਵਾਸ਼ਰੂਮ ਇੰਨੇ ਵੱਡੇ ਤੇ ਸਾਫ਼, ਤੁਸੀਂ ਇੰਡੀਅਨ ਰੈਸਟੋਰੈਂਟ 'ਚ ਕਦੇ ਨਹੀਂ ਦੇਖੇ ਹੋਣਗੇ ਇੰਨੇ ਵੱਡੇ ਤੇ ਇੰਨੇ ਸਾਫ਼। ਸਪੈਸ਼ਲੀ ਇਹਨਾਂ ਨੇ ਇੱਕ ਵੱਡੀ ਕੰਪਨੀ ਹੈ ਕੈਨੇਡਾ ਦੀ ਜਿਹੜੀ ਸਿੰਟੈਕਸ, ਉਹਨੂੰ ਹਾਇਰ ਕੀਤਾ ਹੋਇਆ ਫਰੈਗਰੈਂਸਿਸ ਵਾਸਤੇ, ਵਾਸ਼ਰੂਮ ਦੇ ਵਿੱਚ ਸਾਰੀ ਕਲੀਨਿੰਗ ਦੇ ਵਿੱਚ ਜਿਹੜੇ ਇਕਿਪਮੈਂਟ ਲੱਗਦੇ ਨੇ ਉਹਦੇ ਵਾਸਤੇ, ਹਾਂਜੀ ਉਹ ਸਾਰਾ ਇਹਨਾਂ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ। ਨੰਬਰ 2 ਤੇ ਫੂਡ ਨੰਬਰ 1 ਕੁਆਲਿਟੀ, ਤੁਸੀਂ ਇਹਨਾਂ ਦਾ ਕੱਚਾ ਪਨੀਰ ਤੋਂ ਲੈ ਕੇ ਹਰ ਚੀਜ਼ ਖਾ ਕੇ ਦੇਖਣੀ ਆ। ਨਜ਼ਾਰਾ ਜਿਹੜੀ ਇਹਨਾਂ ਦੀ ਬ੍ਰਾਂਚ ਆ ਹਾਈ ਐਂਡ ਡਾਇਨਿੰਗ ਦੇ ਵਾਸਤੇ, ਪਾਰਟੀਜ਼ ਦੇ ਵਾਸਤੇ ਸਟੇਜ ਬਣੀ ਹੈ, ਡੀਜੇ ਆ, ਲਾਈਟਨਿੰਗ ਆ ਉਹਦੇ ਵਿੱਚ ਲੱਗੀ ਹੋਈ, ਅਤੇ ਤੁਸੀਂ ਬਾਹਰ ਵੱਡਾ ਪੈਟੀਓ ਆ, ਬਾਹਰ ਕੁਰਸੀਆਂ ਡਾ ਕੇ ਬਹਿਣਾ ਹੁਣ ਗਰਮੀਆਂ ਨੇ, ਵੱਡਾ ਪੈਟੀਓ ਅਤੇ ਨਾਲੇ ਉੱਥੇ ਫੂਡ ਟਰੱਕ ਲੱਗ ਜਾਂਦਾ, ਵਿੱਚੇ ਰੈਸਟੋਰੈਂਟ ਹੈ ਵਿੱਚੇ ਫੂਡ ਟਰੱਕ, ਫੂਡ ਟਰੱਕ ਬਾਹਰ ਲੱਗ ਜਾਂਦਾ ਡਿਫਰੈਂਟ ਮੈਨਿਊ ਵਾਸਤੇ, ਅੰਦਰ ਜਿਹੜਾ ਤੁਹਾਡਾ ਅਲੱਗ ਮੈਨਿਊ ਆ। ਇੱਕ ਵਨ ਆਫ ਦਾ ਬੈਸਟ ਪਾਰਟੀ ਤੁਸੀਂ ਕਿਸੇ ਨੂੰ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਨਜ਼ਾਰਾ ਜ਼ਰੂਰ ਕੰਟੈਕਟ ਕਰਿਓ। ਆਊਟਡੋਰ ਪਾਰਟੀ ਵਾਸਤੇ ਘਰ ਦੇ ਵਿੱਚ ਤੰਦੂਰ ਲੱਗ ਜੂਗਾ, ਫੂਡ ਟਰੱਕ ਵੀ ਬਾਹਰ ਆ ਜਾਣਗੇ, ਤੰਦੂਰ ਵੀ ਆ ਜੂਗਾ, ਅਤੇ ਤੁਸੀਂ ਇੰਜੋਏ ਕਰ ਸਕਦੇ ਹੋ ਨਜ਼ਾਰਾ। ਔਰ ਤਵਾ ਕਿਚਨ ਦੀ ਕਲੈਬਰੇਸ਼ਨ ਹੈ, ਅਤੇ ਨੰਬਰ ਦੇ ਦਿਓ ਆਪਣਾ ਭਾਈ ਸਾਹਿਬ।
2: ਹਾਂਜੀ 647-633-8878, 647-633-8878। ਸਵੇਰੇ ਓਪਨ ਹੋ ਗਿਆ ਰੈਸਟੋਰੈਂਟ, ਓਪਨ ਹੋ ਜਾਂਦਾ। ਕਿਸੇ ਨੇ ਪੀਜ਼ਾ ਖਾਣਾ ਹੈ, ਪੀਜ਼ੇ ਤੇ ਗ੍ਰੇਟ ਡੀਲ ਚੱਲਦੀ ਪਈ ਨੇ, 2 ਲਾਰਜ ਪੀਜ਼ੇ 3-3 ਟੋਪਿੰਗ ਦੇ ਨਾਲ, ਨਾਲ ਤੁਸੀਂ ਆਪਣੀ ਚੋਇਸ ਦੀ ਕੋਈ ਇੱਕ ਆਈਟਮ ਚੂਜ਼ ਕਰ ਸਕਦੇ, ਜਿੱਦਾਂ ਚਨਾ ਭਟੂਰਾ ਚ, ਜਾਂ ਫਿਰ ਨੂਡਲਸ, ਜਾਂ ਫਿਰ ਫਰਾਈਜ, ਜਾਂ ਫਿਰ ਬਿਰਯਾਨੀ। ਤੁਹਾਨੂੰ ਸਿਰਫ $24.99 ਚ, ਸਿਰਫ $25 ਚ ਤੁਹਾਨੂੰ 2 ਲਾਰਜ ਪੀਜ਼ੇ ਨਾਲ ਇੱਕ ਆਪਣੀ ਚੋਇਸ ਦੀ ਆਈਟਮ ਤੁਸੀਂ ਆ ਕੇ ਲੈ ਸਕਦੇ ਆ। ਪੀਜ਼ਾ ਸ਼ੈਫ 13-13 ਤੇ 30 ਰੈਂਬਲਰ ਡਰਾਈਵ, ਜਾਂ ਫਿਰ 3430 ਵੈਸਟਰਨ ਆਈ ਲੋਕੇਸ਼ਨ ਤੇ, ਵੈਸਟਰਨ ਐਂਡ ਸਿੰਚਨਾ ਇੰਟਰਸੈਕਸ਼ਨ ਹੈ, ਦੂਜੀ ਹੈਗੀ ਕੈਨੇਡੀਅਨ ਸਟੀਲਸ ਦੇ ਕੋਲ।
0: ਸੋ ਤੁਸੀਂ ਅੱਜ ਸਾਰੇ ਦਾਰਾ ਸਿੰਘ ਪਰੌਂਠਾ, ਪਹਾੜਗੰਜ ਕੇ ਛੋਲੇ ਭਟੂਰੇ ਜਿਹੜੇ ਇਹਨਾਂ ਦੇ ਬ੍ਰੈਂਪਟਨ 'ਚ ਮਸ਼ਹੂਰ ਨੇ, ਮਿਸਾਗਾ 'ਚ ਮਸ਼ਹੂਰ ਨੇ, ਸਾਰੇ ਕਿਤੇ ਨੇ, ਅੱਜ ਟਰਾਈ ਕਰੋ। ਹੁਣ ਚਰਨਪ੍ਰੀਤ ਤੁਹਾਨੂੰ ਆਪ ਮਿਲੂਗਾ 905-790-1699 ਨੰਬਰ ਕਾਲ ਕਰ ਲਓ, 905-790-1699, 905-790-1699। ABS ਆਟੋ ਕਲੇਜ਼ਨ ਕਹਿੰਦੇ ਨੇ ਕੈਂਬਰਿਜ ਕਿਚਨ ਵਾਟਲੂ ਦੇ ਏਰੀਏ ਦੇ ਵਿੱਚ, ਅਗਰ ਤੁਸੀਂ ਕੋਈ ਵੀ ਕੰਮ ਕਰਾਉਣਾ ਗੱਡੀਆਂ ਦਾ, ਆਟੋ ਬੋਡੀ ਦਾ, ਟਰੱਕ ਦਾ ਜਾਂ ਕਾਰ ਦਾ, 416-520-1946, 416-520-1946। ਐਮਰੇਟ ਦੀ ਫਲਾਈਟ ਆ ਗਈ, ਜਾਂਦੀ ਫਲਾਈਟ ਏਅਰ ਇੰਡੀਆ ਵੀ ਆ ਅਤੇ ਐਮਰੇਟ ਵੀ ਆ। ਇਸੇ ਤਰ੍ਹਾਂ ਚਰਨਪ੍ਰੀਤ ਉਹਨਾਂ ਦੀ ਕੇਟਰਿੰਗ ਐਮਰੇਟ ਵਰਗੀ ਆ, ਏਅਰ ਇੰਡੀਆ ਵਰਗੀ ਨਹੀਂ, ਏਅਰ ਇੰਡੀਆ ਵਰਗੀ ਤੁਹਾਨੂੰ ਕਿਤੇ ਹੋਰ ਮਿਲ ਜੂ। ਮੈਂ ਏਅਰ ਇੰਡੀਆ ਲਈ ਤਾਂ ਕਹਿੰਦਾ, ਪਿਛਲੇ ਦਿਨਾਂ 'ਚ ਰੌਲੇ ਬਹੁਤ ਸੁਣੇ ਨੇ, ਕਦੇ ਜਹਾਜ਼ ਗਲਤ ਚੜ ਗਿਆ, ਕਦੇ ਉਤਰਿਆ ਨਹੀਂ, ਕਦੇ ਕੁਛ ਹੋ ਗਿਆ, ਕਦੇ ਕੁਛ ਉੜਦੇ ਜਹਾਜ਼ ਦਾ ਖਰਾਬ ਹੋ ਗਿਆ। ਇਹ ਦੇ ਹੈਵ ਟੂ ਰਿਪਲੇਸ, ਦੇ ਹੈਵ ਟੂ ਰਿਪੇਅਰ ਪ੍ਰੋਪਰਲੀ, ਲੋਕਾਂ ਦੀ ਸੇਫਟੀ ਨਾਲ ਜੁੜੀ ਆ। ਕਿਸੇ ਨੇ ਵੀ ਇੰਡੀਆ ਜਾਣਾ, ਕਿਸੇ ਵੀ ਹੋਰ ਮੁਲਕ 'ਚ ਜਾਣਾ ਦੁਨੀਆ ਦੇ ਵਿੱਚ, ਕੋਮਲ ਨੂੰ ਯਾਦ ਰੱਖ ਲਿਓ। ਕੋਮਲ ਆਲ ਲਿੰਕ ਟਰੈਵਲ ਨਾਲ ਕੰਮ ਕਰਦੀ ਆ, ਔਰ ਕੋਮਲ ਸ਼ੀ ਇਜ਼ ਅ ਵੰਡਰਫੁਲ ਪਰਸਨ। ਤੁਸੀਂ ਇੰਡੀਆ ਦੀ ਟਿਕਟ 'ਤੇ ਕਿਊਬਾ ਜਾਂ ਕਿਸੇ ਜਗ੍ਹਾ ਪੈਕੇਜ ਬੁੱਕ ਕਰਾਉਣਾ, 905-239-7711, 905-239-7711। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲੇ ਨੇ, ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ ਜ਼ਰੂਰ ਪਹੁੰਚਣਾ ਹੈਗਾ। ਲੋਕ ਪਹੁੰਚ ਰਹੇ, ਅੱਜ ਖੁੱਲ੍ਹਾ ਮੌਸਮ ਹੈ, ਸ਼ਾਮ ਨੂੰ ਆ ਜਾਓ, ਅੱਜ ਸਾਰੇ ਸ਼ਾਮ ਨੂੰ ਜਿੰਨੇ ਵੀ ਲੋਕ ਵਿਹਲੇ ਹੋ ਜਾਓਗੇ ਨਾ, ਫੁੱਲ, ਫੁੱਲਾਂ ਦੇ ਬੂਟੇ, ਫੁੱਲ ਕਿਵੇਂ ਉੱਗਣਗੇ, ਆਪਣੇ ਆਪ ਉੱਗਣੇ ਵਾਲੇ ਫੁੱਲ ਦੁਬਾਰਾ ਦੁਬਾਰਾ ਉੱਗੀ ਜਾਂਦੇ ਨੇ, ਦੁਬਾਰਾ ਦੁਬਾਰਾ ਬੰਦ ਹੋਈ ਜਾਂਦੇ, ਖੁੱਲ੍ਹੀ ਜਾਂਦੇ, ਕੁਦਰਤ ਦੇ ਰੰਗ ਨੇ, ਇਹ ਸਾਰਾ ਕੁਛ। ਜਾਂ ਸਬਜ਼ੀਆਂ, ਕਰੇਲੇ, ਭਿੰਡੀ, ਚੱਪਣ, ਕੱਦੂ ਤੋਂ ਲੈ ਕੇ ਬੈਂਗਣ, ਚਟਣੀ ਬਣਾਉਣੀ ਆ ਹਰੀ, ਪਿਆਜ਼ ਆਪਣੇ ਲਾਓ, ਪੁਦੀਨਾ ਆਪਣਾ, ਧਨੀਆ ਆਪਣਾ, ਮਿਰਚਾਂ ਆਪਣੀਆਂ, ਅਦਰਕ ਪਾਓ ਵਿੱਚ, ਬਹੁਤ ਕੁਛ ਪੈਂਦਾ। ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦਾ ਆਓ ਸਿਹਤ ਵੱਲ ਨੂੰ ਚੱਲੀਏ, ਖੁਸ਼ੀ ਵੱਲ ਨੂੰ ਚੱਲੀਏ। ਦੋ ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਆ 2547 ਐਂਬਲਟਨ ਰੋਡ। ਬਲੀਵ ਮੀ, ਪਹਿਲਾਂ ਬ੍ਰਿਜੀ ਦਾ ਨੰਬਰ ਬਹੁਤ ਲੋਕ ਲੈਂਦੇ ਸੀ, ਹੁਣ ਮੇਰੇ ਕੋਲ ਲੋਕ ਆਹ ਨੰਬਰ ਬਹੁਤ ਮੰਗਦੇ ਨੇ। ਦਿਨ 'ਚ 5-7 ਕਾਲ ਮੈਨੂੰ ਉੱਦਾਂ ਹੀ ਆ ਜਾਂਦੇ ਨੇ ਕਿ ਜੀ ਅਸੀਂ ਲੱਭ ਰਹੇ ਹਾਂ, ਸਾਨੂੰ ਲੱਭ ਨਹੀਂ ਰਿਹਾ। ਐਂਬਲਟਨ ਹੈਰੀਟੇਜ ਰੋਡ ਦੇ ਉੱਪਰ ਆ, ਸਟੀਲ ਤੋਂ ਹੈਰੀਟੇਜ ਨੂੰ ਨੌਰਥ ਨੂੰ ਲੈਣਾ, ਐਮਾਜ਼ੋਨ ਦੀ ਬਿਲਡਿੰਗ ਟੱਪ ਕੇ ਲੈਫਟ ਹੈਂਡ ਦੇ ਉੱਤੇ ਤੁਹਾਨੂੰ 1.5 ਏਕੜ ਦੇ ਵਿੱਚ ਗ੍ਰੀਨ ਹਾਊਸ ਫਾਰਮ ਬਣਿਆ ਹੋਇਆ ਮਿਲੂਗਾ। ਪਹੁੰਚੋ ਉੱਥੇ, ਖੁਸ਼ੀਆਂ ਹਾਸਲ ਕਰੋ। ਰੇਡੀਓ ਵਾਜ ਦੇ ਲਿਸਨਰਸ ਲਈ 50 ਤੇ 100 ਡਾਲਰ ਦੀ ਪਰਚੇਸ 'ਤੇ ਸਪੈਸ਼ਲ ਗਿਫਟ ਨੇ। ਨੰਬਰ ਟੂ ਕਾਲ 647-222-5501, 647-222-5501। ਇੱਕ ਤੁਸੀਂ ਕੋਈ ਵੀ ਰੈਨੋਵੇਸ਼ਨ ਕਰਾਉਣੀ ਆ, ਐਕਸਟੈਂਸ਼ਨ ਘਰ ਦੇ ਵਿੱਚ ਕਰਾਉਣੀ ਆ, ਮੋਡੂਲਰ ਹੋਮ ਲਿਆ ਕੇ ਫਿੱਟ ਕਰਨਾ ਹੈਗਾ, ਸੈਕਿੰਡ ਫਲੋਰ ਘਰ ਦੇ ਉੱਤੇ ਬਣਾਉਣਾ, ਗਰਾਜ ਦੇ ਉੱਤੇ ਬੈਡਰੂਮ ਬਣਾਉਣਾ ਐਕਸਟਰਾ, ਘਰ ਦੇ ਪਿੱਛੇ ਤੀਸਰਾ ਯੂਨਿਟ ਬਣਾਉਣਾ, ਦੋ ਆਲਰੇਡੀ ਅਪਰੂਵਡ ਨੇ, ਜਸਪ੍ਰੀਤ ਜਗਜੀਤ ਸਿੰਘ ਨੂੰ ਕਾਲ ਕਰਨੇ। ਜਗਜੀਤ ਸਿੰਘ ਪ੍ਰੋਫੈਸਰ ਸਰਟੀਫਾਈਡ ਅਤੇ ਲਾਇਸੈਂਸ ਨੇ, ਇੱਥੋਂ ਦੀ ਪੜ੍ਹਾਈ ਕੀਤੀ ਹੈ ਅਤੇ ਇੰਡੀਆ ਦੀ ਪੜ੍ਹਾਈ ਕੀਤੀ ਹੈ ਕੰਸਟਰਕਸ਼ਨ ਦੇ ਵਿੱਚ। 416-671-0709 ਕੰਪਨੀ ਹੈ HSP ਕੰਸਟਰਕਸ਼ਨ ਇੰਕ 416-671-0709। ਔਰ ਪਰਮ ਕੁਇਕ ਲਿਊਬ ਰਿਪੇਅਰ 131 ਰਿਚਮੰਡ ਸਟਰੀਟ ਨੈਗਰਾ ਫਾਲ 'ਚ ਖੁੱਲ੍ਹ ਗਿਆ, ਓਪਨ ਕਰਨ ਜਾ ਰਹੇ ਹਾਂ ਅਸੀਂ, ਗ੍ਰੈਂਡ ਓਪਨਿੰਗ ਕਰਾ ਰਹੇ ਹਾਂ। ਨੈਗਰਾ ਦਾ ਲੇਕ, ਵੈਲੈਂਡ, ਵੇਨਫਲੀਟ, ਜਾਂ ਤੁਸੀਂ ਪੋਰਟ ਕਾਲਬਰਨੋ, ਜਾਂ ਤੁਸੀਂ ਫੋਟੇਰੀ 'ਚੋਂ, ਜਾਂ ਤੁਸੀਂ ਚਿਪਵਾ 'ਚੋਂ, ਨੈਗਰਾ ਫਾਲ 'ਚੋਂ 298-498-1300। ਸਪੈਸ਼ਲ ਡੀਲ ਤੁਹਾਨੂੰ ਆਇਲ ਚੇਂਜ ਅਤੇ ਰਿਪੇਅਰ ਦੇ ਉੱਪਰ ਹੈ। ਫਰੀ ਗੱਡੀ ਚੈੱਕ ਕਰਕੇ ਦੱਸਣਗੇ ਕੀ ਪੈਣ ਵਾਲਾ ਕੀ ਨਹੀਂ ਫਰੀ 'ਚ। 289-498-1300। ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰ ਲਓ। ਘਰਾਂ ਦੇ ਵਿੱਚ ਗ੍ਰੈਵਲ ਪਾਉਣੀ ਆ ਬਾਹਰ ਘਰਾਂ ਦੇ ਡਰਾਈਵਿਆਂ 'ਚ, ਜਾਂ ਤੁਸੀਂ ਕੌਂਕਰੀਟ ਦਾ ਕੰਮ ਕਰਦੇ ਹੋ, ਡਰਾਈਵੇ ਬਣਾਉਣ ਦਾ ਕੰਮ ਕਰਦੇ ਹੋ, ਵੇਸਟ ਸਿੱਟਣੀ ਚਾਹੁੰਦੇ ਹੋ ਆਪਣੀ, ਤੁਹਾਨੂੰ 5 ਮਿੰਟ ਤੋਂ ਪਹਿਲਾਂ ਵਿਹਲਾ ਕਰ ਦਿੰਦੇ ਨੇ, ਵੱਡੀਆਂ ਲਾਈਨ 'ਚ ਲੱਗਣ ਦੀ ਲੋੜ ਨਹੀਂ। ਟਰੂ ਨੌਰਥ ਵਾਲੇ ਨੇ ਗ੍ਰੇਡਿੰਗ ਕਰਾਉਣੀ ਆ, ਡੈਮੋਲਿਸ਼ਨ ਕਰਾਉਣੀ ਆ, ਤੁਸੀਂ ਬਜਰੀ ਸਟਾਉਣੀ ਆ, ਗ੍ਰੈਵਲ ਸਟਾਉਣੀ ਆ ਕਿਸੇ ਨੇ ਆਪਣੇ ਯਾਰਡ 'ਚ। ਰੇਟ ਅਤੇ ਸਰਵਿਸ ਕੋਈ ਮੈਚ ਨਹੀਂ ਕਰ ਸਕਦਾ ਬਾਈ ਜੀ। ਲਾਜ਼ਮੀ ਰਿਕਮੈਂਡ ਕਰੂੰਗਾ ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ, ਕੈਨੇਡੀ ਐਂਡ ਡੇਅਰੀ ਦਾ ਇੰਟਰਸੈਕਸ਼ਨ ਹੈ, ਮਾਫੀ ਚਾਹੂੰਗਾ। ਕੈਨੇਡੀ ਡੇਅਰੀ ਦੇ ਉੱਤੇ ਉਹ ਹੋਟਲ ਬਣਿਆ, ਉਹਦੇ ਸਾਹਮਣੇ, ਬਿਲਕੁਲ ਰੈਡਸਨ ਦੇ ਕੋਲ ਸਾਹਮਣੇ। 416-803-0623 416-803-0623 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ ਡੈਂਟਿਸਟਰੀ ਐਟ ਰੈਂਬਲਰ। ਡਾਕਟਰ ਗਰੇਵਾਲ ਵਰਗਾ ਤੁਹਾਨੂੰ ਡੈਂਟਿਸਟ ਨਹੀਂ ਮਿਲਣਾ ਕੋਈ। ਬੜੇ ਕੌਨਫੀਡੈਂਸ ਦੇ ਨਾਲ ਆਪਣਾ ਅਤੇ ਆਪਣੇ ਬੱਚਿਆਂ ਦਾ ਚੈੱਕਅਪ ਕਰਾਓ। ਇਹ ਇਲਾਜ ਹੁਣ ਫਰੀ ਆ। ਅੱਜ ਰਾਤ 12 ਵਜੇ ਸੇ ਸਾਰੇ ਕਾਰਡ ਕੈਂਸਲ, ਕਿਸ ਦਿਨ ਗਵਰਨਮੈਂਟ ਨੇ ਕਹਿ ਦੇਣਾ, ਉਹ ਤੋਂ ਪਹਿਲਾਂ ਆਪਣੇ ਦੰਦਾਂ ਦਾ ਇਲਾਜ ਚੈੱਕ ਕਰਾ ਲਓ। 1500 ਤੋਂ ਲੈ ਕੇ $2000 ਲੱਗਦਾ ਸੀ ਪਹਿਲਾਂ। ਡੈਂਟਿਸਟਰੀ ਐਟ ਰੈਂਬਲਰ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ, ਤੁਹਾਡੇ ਇਹ ਜਿਹੜੀ ਕਵਰੇਜ ਹੈ ਡੈਂਟਿਸਟ ਦੀ, ਇਹਦੇ ਲਈ ਫੋਰਮ ਭਰਨੇ ਦੇ, ਉਹਦੇ ਵਾਸਤੇ ਤੁਸੀਂ 905-451-8211 30 ਰੈਂਬਲਰ ਡਰਾਈਵ ਜਿੱਥੇ ਨਜ਼ਾਰਾ ਵਾਲੇ ਨੇ, 30 ਰੈਂਬਲਰ ਡਰਾਈਵ 905-451-8211 ਅਤੇ ਨਾਲ ਨਾਲ ਲੋਰੀਅਰ ਇਮੀਗ੍ਰੇਸ਼ਨ, ਨਾ ਝੂਠ ਨਾ ਤੂਫਾਨ, ਸਾਫ਼ ਸੁਥਰੀ ਅਤੇ ਸੱਚੀ ਗੱਲ। ਲੋਰੀਅਰ ਇਮੀਗ੍ਰੇਸ਼ਨ 4 ਕੰਸਲਟੈਂਟ ਕੰਮ ਕਰਦੇ ਨੇ। 905-903-3200 905-903-3200 ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ। ਅਤੇ ਆਟੋ ਇੰਸ਼ੋਰੈਂਸ ਅਗਰ ਜੋ ਤੁਹਾਡੀ ਘੱਟ ਨਹੀਂ ਰਹੀ, ਮਨਮੋਹਨ ਸਿੰਘ ਨੂੰ 416-990 ਅਤੇ 3200 416-990-3200 ਦੇ ਉੱਤੇ ਤੁਸੀਂ ਕਾਲ ਕਰਨੀ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਉਹਨਾਂ ਦੀ ਵਰਕਸ਼ਾਪ ਆ, ਜੀ ਸਦ ਕੇ ਆਓ। 19 ਸਾਲ ਦਾ ਐਕਸਪੀਰੀਅੰਸ, 11 ਦੇ ਯਾਰ, ਦਿਲਦਾਰ ਇਨਸਾਨ ਗੈਰੀ ਗਰੇਵਾਲ। ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੀ ਚੜ੍ਹਾਈ ਆ 38 ਆਟੋਮੈਟਿਕ ਡਰਾਈਵ, ਤੁਸੀਂ ਜਾ ਕੇ ਬਸ ਰੇਡੀਓ ਆਵਾਜ਼ ਕਹਿਣਾ, ਅਸੀਂ ਯਾਰਾਂ ਪੱਕੇ, ਤੁਹਾਡੀ ਪੂਰੀ ਸੇਵਾ ਕਰਨਗੇ। 905-463-63-63-905-463-63-63 ਅਤੇ ਨਾਲ ਨਾਲ ਏਜਡ ਡਰਾਈਵਰ ਚਾਹੀਦੇ ਬਾਈ ਜੀ, ਜਿਹੜੇ ਨੌਕਰੀ ਲੱਭ ਰਹੇ ਨੇ ਨਾ, ਚੰਗੇ ਬੰਦਿਆਂ ਨਾਲ ਕੰਮ ਕਰਨਾ ਚਾਹੁੰਦੇ ਹੋ, ਜਿਹੜੇ ਤਨਖਾਹ ਟਾਈਮ 'ਤੇ ਦੇਣ ਅਤੇ ਤੁਹਾਨੂੰ ਪੁੱਤਾਂ ਧੀਆਂ ਵਾਂਗੂ ਪਾਲਣ, ਨਾਲ ਆਪ ਵੱਡੇ ਹੋਣ, ਉਹਨੇ ਏਜਡ ਲਾਈਸੈਂਸ ਲਈ ਤੁਸੀਂ ਸਾਡੇ ਬਾਈ ਜੀ ਨੂੰ ਕਾਲ ਕਰਨੀ ਆ। 20,000 ਤੋਂ 25,000 ਮਾਈਲ ਮੰਥ ਦੀ ਟੀਮ ਦੇ ਵਿੱਚ ਜਾਣਾ। ਅਮੈਰੀਕਾ ਅਤੇ ਕੈਨੇਡਾ ਦਾ ਵੀਜ਼ਾ, ਜਿਹੜਾ ਅਮੈਰੀਕਾ ਦਾ ਵੀਜ਼ਾ ਲਾਜ਼ਮੀ ਚਾਹੀਦਾ, 2 ਸਾਲ ਦਾ ਐਕਸਪੀਰੀਅੰਸ, ਸਾਫ਼ ਸੁਥਰਾ। ਅੱਜੇ ਨੌਕਰੀ ਸਟਾਰਟ ਕਰੋ, 8 ਤੋਂ ਲੈ ਕੇ 12,000 ਇੱਕ ਬੰਦਾ ਬਣਾ ਸਕਦਾ। 647-831-4930 'ਤੇ ਕਾਲ ਕਰਨੀ ਹੈ। ਔਰ ਜਿਨ੍ਹਾਂ ਕੋਲ ਕਰਜ਼ੇ ਨੇ ਤੁਸੀਂ ਮੈਨੂੰ ਕਾਲ ਕਰ ਲਿਓ, 416-518-3200 416-518-3200। ਬੋਲਟਨ ਸਪਰਿੰਗ ਸ਼ੋਪ ਵਾਲੇ ਨੇ ਬਾਈ ਜੀ ਹੋਲਸੇਲ ਦਾ ਕੰਮ ਕਰਦੇ ਨੇ, ਟਰੱਕ ਅਤੇ ਕਾਰ ਦੇ ਪਟੇ ਕਮਾਣੀਆਂ, ਯਾਨੀ ਕਿ ਬੁਸ਼ਿੰਗ ਔਰ ਲੀਪ ਸਪਰਿੰਗ ਖਰਾਬ ਹੋ ਗਏ। ਕੋਈ ਵੀ ਵਰਕਸ਼ਾਪ ਸੁਣ ਰਹੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ, ਬੋਲਟਨ ਸਪਰਿੰਗ ਸ਼ੋਪ ਵਰਗੀ ਸਰਵਿਸ ਅਤੇ ਕੁਆਲਿਟੀ ਨਹੀਂ ਕੋਈ ਦੇ ਸਕੂ। ਅਤੇ ਰੇਟ 905-857-8822। ਵੱਡਾ ਫਲੀਟ ਟਰੱਕਾਂ ਦਾ ਜਾਂ ਵਰਕਸ਼ਾਪਸ ਨੇ, ਜਾਂ ਤੁਸੀਂ ਆਪ ਰਿਪੇਅਰ ਕਰਾਉਣੀ ਆ, ਪਟੇ ਕਮਾਣੀਆਂ ਦਾ ਕੰਮ, 905-857-8822 ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਹੈ, ਸਿਰਫ 3 ਮਿੰਟ ਦੇਣੇ ਤੁਸੀਂ ਡਾਇਮੰਡ ਦੇ ਪਵਨ ਨੂੰ 3 ਮਿੰਟਾਂ ਦੇ ਵਿੱਚ। ਬਾਈ ਜੀ ਜੇ ਤੁਹਾਡੇ ਪੈਸੇ ਘੱਟਦੇ ਨਾ, ਲੋਕ ਆ ਕੇ ਏਅਰ 'ਤੇ ਬੋਲ ਕੇ ਦੱਸਦੇ ਨੇ 1200 ਘਟਿਆ, 1400 ਘਟਿਆ, 1600 ਘਟਿਆ, ਤੁਸੀਂ ਵੀ ਘਟਾ ਸਕਦੇ ਹੋ। ਆਟੋ ਇੰਸ਼ੋਰੈਂਸ ਚੈੱਕ ਕਰੋ, 647-325-9100 647-325-9100। ਮਿਲਟਨ ਫੋਰਡ ਚੋਪੜੇ ਕਹਿੰਦੇ ਨੇ ਪੁਰਾਣੀ ਗੱਡੀ ਲਿਆਓ, ਵੱਡੀਆਂ ਕਿਸ਼ਤਾਂ ਨਹੀਂ ਖੜੀ ਕਰ ਦਿਓ, ਛੋਟੀਆਂ ਕਿਸ਼ਤਾਂ 'ਤੇ ਗੱਡੀ ਲੈ ਜਾਓ, ਪੁਰਾਣੀ ਆਪੇ ਅਸੀਂ ਪੇ ਆਊਟ ਕਰਾਂਗੇ। 416-302-9941 416-302-9941। ਸੁਚੇਤ ਕੌਰ ਉਹਨਾਂ ਨੂੰ ਕਾਲ ਕਰ ਰਹੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣਾ, ਸੁਚੇਤ ਕੌਰ 647-986-8049 ਨੰਬਰ ਆ 647-986-8049। ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣਾ ਫਰੈਸ਼ ਗ੍ਰੋਸਰੀ ਡਿਪੂ ਦੋ ਲੋਕੇਸ਼ਨ ਨੇ ਵਿਟਬੀ ਔਰ ਬ੍ਰੈਂਪਟਨ। ਮਹਿੰਗਾਈ ਨਾਲ ਦੁਸ਼ਮਣੀ 905-458-1300। ਔਰ ਬਾਈ ਜੀ ਜਿਨ੍ਹਾਂ ਦੇ ਘਰਾਂ 'ਚ ਨਾ ਸੋਫੇ ਪਏ ਨੇ, ਸੋਫਿਆਂ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਆਰ ਐੱਸ ਜੀ ਕਸਟਮ ਸੋਫਾ ਵਾਲੇ ਅਪੋਸਟਰੀ ਵਾਲੇ ਨੇ ਰਾਜ, ਉਹਨਾਂ ਨੂੰ ਕਾਲ ਕਰੋ। ਪੁਰਾਣੇ ਸੋਫਿਆਂ ਨੂੰ ਨਵਿਆਂ ਤੋਂ ਵਧੀਆ ਬਣਾ ਦੇਣਗੇ, ਜਾਂ ਕਸਟਮ ਸੋਫੇ ਚਾਈਨਾ ਵਾਲੀ ਪ੍ਰਾਈਸ 'ਚ ਲੈਣੇ ਨੇ। ਆਰ ਐੱਸ ਜੀ ਕਸਟਮ ਸੋਫਾ ਐਂਡ ਅਪੋਸਟਰੀ 647-705-1317 647-705-1317। ਔਰ ਇਹਦੇ ਨਾਲ ਨਾਲ ਐਟਲਸ ਕਿਚਨ, ਕਿਚਨ ਦਾ ਕੋਈ ਵੀ ਕੰਮ ਕਰਾਉਣਾ 742-7788-7800 742-7788-7800। ਕਿਸੇ ਨੇ ਵੀ ਬਾਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਪੂਰੀ ਜਾਨ ਲਾ ਦਾਂਗੇ ਆਪਾਂ ਤੁਹਾਡੇ ਬਿਜ਼ਨਸ 'ਤੇ, ਸਾਨੂੰ ਕਾਲ ਕਰ ਲਿਓ 416-500-1832 416-500-1832 ਪ੍ਰਾਈਵੇਟ ਸੇਲ ਦੇ ਉੱਤੇ ਇੱਕ ਬਿਜ਼ਨਸ ਆ, ਵਿੱਚੇ ਦੇ ਡਰਾਈ ਕਲੀਨ ਸਟੋਰ ਆ, ਵਿੱਚੇ ਸੈੱਲਫੋਨ ਅਸੈਸਰੀ ਅਤੇ ਯੂਜ ਸੈੱਲਫੋਨ ਵੇਚਦੇ ਨੇ। 10,000 ਦੀ ਇਨਕਮ ਆ, ਸਾਰੇ ਖਰਚੇ ਕੱਢ ਕੇ 416-500-1832 'ਤੇ ਕਰ ਲਿਓ ਬ੍ਰੈਂਪਟਨ 'ਚ ਕਾਲ 416-518-3200।
3: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, La Una Local 183, La Una Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at MICBA.com.
4: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
1: लाइसेंस नंबर 10394।
2: जेकर थोड़े 40 साल तो घट है ते अगले 20 सालां लई तुसी लाइफ इंश्योरेंस, क्रिटिकल इलनेस इंश्योरेंस एंड डिसेबिलिटी इंश्योरेंस दा कॉम्बो प्लान लेना चाहुंदे हो तां $99 ले सकदे हो। ज्यादा जानकारी लई तुसी मैनूं कॉल कर सकदे हो 6477062340 6477652340।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
4: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 25 ਤਰੀਕ ਸਾਲ 2026 ਦਾ, ਅੱਜ 25-26 ਹੋ ਗਿਆ ਹਾਂਜੀ। ਸੋ ਜੇ ਆਪਾਂ ਗੱਲ ਕਰੀਏ ਜੇਠ ਮਹੀਨੇ ਦੀ ਤਾਂ ਅੱਜ ਹੋ ਗਈ ਜੀ 11 ਤਰੀਕ, 11 ਜੇਠ, ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਤੁਸੀਂ ਵੀ ਗੱਲਬਾਤ ਕਰੋਗੇ ਤਾਂ ਸਟੂਡੀਓ ਦੇ ਨੰਬਰ 6478 13 13 ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ 6478 74 13 13 6478 74 1313 ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਹੈ ਬਣਿਆ ਹੋਇਆ ਤੇ ਜੇ ਆਪਾਂ ਗੱਲ ਕਰੀਏ ਮੌਸਮ ਦੀ ਤਾਂ ਫਿਰ ਇਸ ਸਮੇਂ 17 degrees ਸੈਲਸੀਅਸ ਟੈਂਪਰੇਚਰ ਹੈ ਜੀ ਤੇ ਜੇ ਗੱਲ ਆਪਾਂ ਹੋਰ ਕਰੀਏ ਕਿੱਦਾਂ ਦਾ ਵੈਦਰ ਰਹਿਣ ਵਾਲਾ 17 degrees ਸੈਲਸੀਅਸ ਟੈਂਪਰੇਚਰ ਹੈ ਤੇ ਬੱਦਲਵਾਈ ਜਿਹੜੀ ਹੈ ਉਹ ਸ਼ੋਅ ਹੋ ਰਹੀ ਹੈ ਪਰ ਇਸ ਸਮੇਂ ਜੇ ਦੇਖਿਆ ਜਾਏ ਥੋੜ੍ਹੀ ਜਿਹੀ ਧੁੱਪ ਵੀ ਹੈਗੀ ਆ, ਧੁੱਪ ਵੀ ਹੈ ਬੱਦਲ ਵੀ ਹੈ। ਸੋ ਵੀਕਐਂਡ 'ਤੇ ਤਾਂ ਮੀਂਹ ਦਾ ਨਜ਼ਾਰਾ ਤੁਸੀਂ ਲਿਆ ਫਿਰ ਹੈ, ਮੀਂਹ ਪਈ ਗਿਆ ਔਰ ਹਾਈ ਅੱਜ 23 degrees ਜਾਣਾ, ਲੋ ਜਾਣਾ 12 degrees ਅਤੇ ਬਸ ਮਿਕਸ ਹੀ ਰਹਿਣਾ ਵਿੱਚੇ ਬੱਦਲ ਵਿੱਚੇ ਧੁੱਪ। ਬਾਕੀ ਹਵਾ ਜਿਹੜੀ ਹੈ ਉਹ ਚੱਲ ਰਹੀ ਹੈ ਜੀ 20 kilometers ਪਰ ਆਵਰ ਦੇ ਹਿਸਾਬ ਦੇ ਨਾਲ ਅਤੇ ਜ਼ਿਆਦਾਤਰ ਧੁੱਪ ਜਿਹੜੀ ਹੈ ਆਪਣਾ 1 ਵਜੇ ਤੋਂ ਬਾਅਦ ਜਿਹੜੀ ਹੈ ਫਿਰ ਚਮਕਾਰੇ ਮਾਰੂਗੀ। ਹੁਣ ਬਸ ਇੱਦਾਂ ਹੀ ਚੱਲਣਾ, ਕਦੀ ਧੁੱਪ ਨਿਕਲਿਆ ਕਦੀ ਬੱਦਲ, ਪਰ ਟੈਂਪਰੇਚਰ ਜਿਹੜਾ ਹੈਗਾ ਜੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਗਰਮੀਆਂ ਵਾਲਾ ਹੀ ਹੈ ਟੈਂਪਰੇਚਰ ਤਾਂ ਅੱਜ ਹੈ। ਸੋ 8:48 ਤੇ ਅੱਜ ਸਨਸੈੱਟ ਹੋਣਾ, ਰਾਤ ਦਾ ਟੈਂਪਰੇਚਰ ਵੀ 20, 18, 17, 16, 15, 14, ਕੱਲ੍ਹ ਸਵੇਰੇ 5 ਵਜੇ 14 degrees ਸੈਲਸੀਅਸ ਹੋਵੇਗਾ ਜੀ। 5:44 ਤੇ ਸਵੇਰੇ ਸਨਰਾਈਜ਼ ਹੋ ਜਾਣਾ। ਕੱਲ੍ਹ ਨੂੰ ਪੂਰੀ ਧੁੱਪ ਹੈ ਜੀ। ਚਲੋ ਜੀ ਇਹ ਹੋ ਗਿਆ ਮੌਸਮ ਦਾ ਹਾਲ ਚਾਲ ਅਤੇ ਹੁਣ ਸੁਣਾਓ ਆਪਣਾ ਹਾਲ ਚਾਲ, ਤੁਹਾਡਾ ਕੀ ਹਾਲ ਚਾਲ ਹੈ ਜੀ। ਅਤੇ ਵੀਕਐਂਡ ਤੋਂ ਬਾਅਦ ਮੰਡੇ ਮੋਰਨਿੰਗ ਦੇ ਵਿੱਚ ਆਪਣੀ ਗੱਲਬਾਤ ਹੋ ਰਹੀ ਹੈ ਅਤੇ ਵੀਕਐਂਡ 'ਤੇ ਮੀਂਹ ਵੀ ਪੈਂਦਾ ਰਿਹਾ ਅਤੇ ਤੁਸੀਂ ਆਪਣੇ ਕੰਮ ਕਾਜ ਵੀ ਕੀਤੇ, ਘੁੰਮੇ ਫਿਰੇ ਵੀ, ਕਈਆਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਕਹਿੰਦੇ ਮੀਂਹ ਪਵੀ ਪਈ ਜਾਵੇ ਚਾਹੇ ਧੁੱਪ ਨਿਕਲੀ ਰਵੇ ਚਾਹੇ ਹਵਾ ਚੱਲੇ, ਜੇ ਕਿਤੇ ਜਾਣਾ ਤਾਂ ਜਾਣਾ, ਨਹੀਂ ਜਾਣਾ ਤਾਂ ਨਹੀਂ ਜਾਣਾ ਹੈ। ਸੋ ਆਪਣਾ ਪਲੈਨ ਜਿਹੜਾ ਕਈ ਚੇਂਜ ਨਹੀਂ ਕਰਦੇ। ਸੋ ਤੁਸੀਂ ਵੀ ਆਈ ਹੋਪ ਕਿ ਬੜਾ ਵਧੀਆ ਤੁਹਾਡਾ ਵੀਕਐਂਡ ਰਿਹਾ ਹੋਊਗਾ। ਸੋ ਬਾਕੀ ਅੱਜ ਗੱਲਾਂ ਬਾਤਾਂ ਕਰਦੇ ਹਾਂ ਅੱਜ ਮੰਡੇ ਮੋਰਨਿੰਗ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸ਼ਬਦ ਤੁਹਾਡੇ ਲਈ ਲਾਉਣਾ ਆਪਾਂ ਨੇ, ਹੈਨਾ, ਸ਼ਬਦ ਲਾਉਂਦੇ ਹਾਂ ਅਤੇ ਅੱਜ ਫਿਰ ਸਪੈਸ਼ਲ ਗੱਲਬਾਤ ਹੇਮਕੁੰਟ ਸਾਹਿਬ 'ਤੇ ਕਰਦੇ ਹਾਂ ਕਿਉਂਕਿ ਹੇਮਕੁੰਟ ਸਾਹਿਬ ਦੀ ਯਾਤਰਾ ਜਿਹੜੀ ਹੈ ਉਹ ਹੋਊਗੀ ਜੀ ਸ਼ੁਰੂ 23 May ਤੋਂ। ਸੋ ਸਾਡੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਹੁੰਦੇ ਆ ਜੀ ਬਿਲਕੁਲ ਪਹੁੰਚਦੇ ਆ, ਕਈ ਤਾਂ ਹਰ ਸਾਲ ਜਾਂਦੇ ਆ, ਕਈ ਇਹ ਹੁੰਦਾ ਵੀ ਚੱਲ ਇੱਕ ਵਾਰ ਵੀ ਜਾਏਗੇ ਤਾਂ ਵੀ ਬਹੁਤ ਹੈ ਕਿਉਂਕਿ ਜਿਹੜਾ ਸਫ਼ਰ ਹੈ ਨਾ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਦ ਆਪਾਂ ਜਾਂਦੇ ਹਾਂ ਸੋ ਔਖਾ ਹੈ ਥੋੜ੍ਹਾ ਜਿਹਾ ਕਿਉਂਕਿ ਤੁਹਾਨੂੰ ਚੱਲਣਾ ਪੈਂਦਾ ਚੜ੍ਹਾਈ ਕਿਉਂਕਿ ਪਹਾੜ ਹੈ। ਬਾਕੀ ਫਿਰ ਆਪਾਂ ਇਹਦੀ ਗੱਲਬਾਤ ਕਰਦੇ ਹਾਂ ਅਤੇ ਤੁਸੀਂ ਵੀ ਜੇਕਰ ਕੋਈ ਗੱਲਬਾਤ ਇਸ ਸੰਬੰਧ 'ਚ ਕਰਨੀ ਹੈ ਬਿਲਕੁਲ ਕਿ ਕਿੰਨੀ ਕੁ ਵਾਰ ਤੁਸੀਂ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹੈ ਅਤੇ ਕਈ ਤਾਂ ਇਹ ਸਾਲ ਪੱਕਾ ਉਹਨਾਂ ਨੇ ਜਾਣਾ ਹੁੰਦਾ ਪਰ ਕਈ ਇੱਕ ਅੱਧੀ ਵਾਰ ਗਏ, ਕਈਆਂ ਨੇ ਹਲੇ ਪਲੈਨ ਕੀਤਾ ਹੋਣਾ ਕਿ ਜ਼ਰੂਰ ਜਾਵਾਂਗੇ ਜਦੋਂ ਜਾਣਾ ਅਤੇ ਇੰਡੀਆ ਨੂੰ ਬਾਕੀ ਅੱਜ ਇਹੀ ਗੱਲਬਾਤ ਆਪਾਂ ਕਰਾਂਗੇ ਸ਼੍ਰੀ ਹੇਮਕੁੰਟ ਸਾਹਿਬ, ਕਿਉਂਕਿ 23 ਮਈ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੇ ਜਿਹੜੇ ਕਪਾਟ ਹੈ ਜੀ ਉਹ ਖੁੱਲ੍ਹ ਗਏ ਆ। ਸੋ ਕੀਰਤਨ ਸਮਾਗਮ ਦੀ ਸ਼ੁਰੂਆਤ ਕਹਿੰਦੇ ਕੀਤੀ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ, ਇਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੈ ਜੀ, ਉਹਨਾਂ ਨੇ ਕਹਿੰਦੇ ਕੀਰਤਨ ਕੀਤਾ। ਸੋ ਫਿਰ ਸ਼੍ਰੀ ਹੇਮਕੁੰਟ ਸਾਹਿਬ ਤਾਂ ਵੈਸੇ ਜਦੋਂ ਜਾਂਦੇ ਹਾਂ ਨਾ ਨਜ਼ਾਰਾ ਹੀ ਬੰਨ ਹੁੰਦਾ, ਔਖੀ ਹੈ ਉਹਦੀ ਯਾਤਰਾ, ਪਰ ਹੁਣ ਤਾਂ ਬੜਾ ਚੇਂਜ ਹੋ ਗਿਆ ਜੀ, ਹੁਣ ਤਾਂ ਹਵਾਈ ਸਫ਼ਰ ਵੀ ਹੋ ਗਿਆ ਅਤੇ ਹਵਾਈ ਸਫ਼ਰ ਦੇ ਵਿੱਚ 10,000 ਰੁਪਏ ਦੀ ਕਹਿੰਦੇ ਟਿਕਟ ਹੈਗੀ ਹੈ, 10,800 ਰੁਪਏ ਦੀ। ਸੋ ਹੇਮਕੁੰਟ ਸਾਹਿਬ ਜਿਹਨੂੰ ਨਾਮ ਹੀ ਦੇਖੋ ਹੇਮਕੁੰਟ ਹੈ, ਸੋ ਜਿਊਲ ਆਫ ਦਾ ਹਿਮਾਲਿਆਸ ਕਹਿੰਦੇ ਆ, ਹਿਮਾਲਿਆ ਦਾ ਹੀਰਾ ਕਿ ਜੈਮ ਹੈ, ਤੁਸੀਂ ਉੱਥੇ ਜਾਓ। ਵੈਸੇ ਵਾਕਈ ਜਿਹੜੀ ਉੱਥੇ ਨਜ਼ਾਰਾ ਬੰਨਿਆ ਜਾਂਦਾ, ਇੱਕ ਤਾਂ ਆਨੰਦਿਤ ਹੋ ਜਾਂਦੇ ਹੋ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ, ਅਤੇ ਬਾਕੀ ਤਾਂ ਫਿਰ ਆਲੇ ਦੁਆਲੇ ਪਹਾੜੀਆਂ ਜਿਹੜੀਆਂ ਕਿ ਢੱਕੀਆਂ ਹੋਈਆਂ ਬਰਫ਼ ਦੇ ਨਾਲ, ਸੋ ਉਹ ਜਦੋਂ ਧੁੱਪ ਚਮਕਦੀ ਹੈ ਨਾ ਉਹ ਐਂ ਚਮਕਦੀਆਂ ਜਿਵੇਂ ਵਾਕਈ ਹੀਰਾ ਹੁੰਦਾ। ਅਤੇ ਜਦੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਗੱਲ ਕਰਦੇ ਹਾਂ, ਸੋ ਜਿਵੇਂ ਇੱਕ ਸਟਾਰ ਹੁੰਦਾ ਨਾ ਐਵੇਂ ਦੀ ਸ਼ੇਪ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ। ਸੋ ਉਹਦੀ ਗੱਲਬਾਤ ਆਪਾਂ ਕਰਾਂਗੇ ਜੀ ਅੱਜ। ਸੋ ਕਦੋਂ ਕਿਵੇਂ ਬਣਿਆ, ਸੋ ਤੁਹਾਨੂੰ ਹੈ ਜੀ ਇਲਮ ਥੋੜ੍ਹਾ ਜਿਹਾ ਕਿ ਕਦੋਂ ਸ਼ੁਰੂਆਤ ਹੋਈ ਹੈ ਜੀ ਸਫ਼ਰ ਦੀ, ਕਦੋਂ ਤੋਂ ਸ਼੍ਰੀ ਹੇਮਕੁੰਟ ਸਾਹਿਬ ਜਿਹੜਾ ਜਾਣਾ ਹੈ ਸ਼ਰਧਾਲੂਆਂ ਨੇ ਸ਼ੁਰੂ ਕਰਿਆ, ਅਤੇ ਜੇ ਥੋੜ੍ਹਾ ਬਹੁਤਾ ਤੁਹਾਨੂੰ ਇਸ ਬਾਰੇ ਨੌਲੇਜ ਹੈਗੀ ਤਾਂ ਸਾਡੀ ਵੀ ਨੌਲੇਜ ਅਤੇ ਸਾਡੇ ਸਰੋਤਿਆਂ ਦੀ ਜਿਹੜੀ ਨੌਲੇਜ ਆ ਉਹਦੇ 'ਚ ਵਾਧਾ ਤੁਸੀਂ ਕਰ ਸਕਦੇ ਹੋ। 647-874-1313 'ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ।

0: ਹਾਂ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਹਾਂ ਜੀ
0: ਹਾਂ ਜੀ, ਕੀ ਹਾਲ ਚਾਲ
1: ਜੀ?
0: ਜੀ ਬਹੁਤ ਵਧੀਆ, ਤੁਸੀਂ
1: ਬਹੁਤ
0: ਸੁਣਾਓ
1: ਜੀ। ਹਾਂ ਜੀ ਹਾਂ ਜੀ, ਹੇਮਕੁੰਟ ਸਾਹਿਬ, ਸ੍ਰੀ ਹੇਮਕੁੰਟ ਸਾਹਿਬ। ਹਾਂ ਜੀ, ਵਾਕਈ ਬਹੁਤ ਬਹੁਤ ਵਧੀਆ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਰੋਜ਼ਾਨੇ ਜੀ
0: ਜੀ,
1: ਤੇ ਵਧੀਆ ਭਾਵਨਾਵਾਂ ਜੁੜੀਆਂ ਹੋਈਆਂ ਨੇ। ਅਸੀਂ 2010 ਦੇ ਵਿੱਚ ਗਏ ਸੀਗੇ।
0: ਅੱਛਾ
1: ਜੀ। ਉਦੋਂ ਦੀਆਂ ਯਾਦਾਂ ਹਜੇ ਤੱਕ ਮੇਰੇ ਨਾਲ ਜਿੰਨੇ ਵੀ ਦੋਸਤ ਗਏ ਸੀਗੇ ਉਹਨਾਂ ਨਾਲ ਮੈਂ ਮਤਲਬ ਅੱਜ ਉਹ ਤਾਜ਼ੀਆਂ ਹੋ ਗਈਆਂ ਜੀ, ਜਦੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ। ਤੇ ਇੱਕ ਤਾਂ ਹਾਂ, ਥੋੜਾ ਬੰਦਾ ਥੱਕ ਤਾਂ ਜਾਂਦਾ ਜਦੋਂ ਉੱਪਰ ਦੀ ਚੜਾਈ ਚੜ੍ਹਦਾ 20-22 ਕਿਲੋਮੀਟਰ ਦੀ ਜਿਹੜੀ ਹੈਗੀ ਆ, ਪਰ ਉਹ ਥਕੇਵਾਂ ਬੰਦੇ ਤੇ ਯਾਦ ਨੀ ਰਹਿੰਦਾ ਜਦੋਂ ਮਤਲਬ ਉੱਪਰੋਂ ਪਹੁੰਚਦਾ, ਪਹੁੰਚ ਕੇ ਉਹਨੂੰ ਫੀਲਿੰਗ ਆਉਂਦੀ ਹੈ। ਇੱਕ ਮਤਲਬ ਇਹ ਮਹਿਸੂਸ ਕਰਦਾ ਵੀ ਸਾਡੇ ਦਸ਼ਮੇਸ਼ ਪਿਤਾ ਜੀ ਨੇ ਇੱਥੇ ਚਰਨ ਪਾਏ ਨੇ, ਹਨਾ।
0: ਹਾਂਜੀ।
1: ਤੇ ਬਾਕੀ ਬਹੁਤ ਵਧੀਆ ਹੁੰਦਾ, ਸੰਗਤਾਂ ਸੇਵਾ ਵੀ ਬਹੁਤ ਕਰਦੀਆਂ ਨੇ।
0: ਬਿਲਕੁਲ,
1: ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਾਣਾ ਚਾਹੀਦਾ ਸਭ ਨੂੰ
0: ਜੀ,
1: ਟਾਈਮ ਕੱਢ ਕੇ, ਕਿਉਂਕਿ ਚੰਗੇ ਦੇ ਵਿੱਚ ਬੰਦਾ ਜਾ ਆਵੇ ਤਾਂ ਠੀਕ ਰਹਿੰਦਾ। ਤੇ ਕਈ ਵਾਰ ਆਪਾਂ ਸੋਚਦੇ ਰਹਿੰਦੇ ਵੀ ਜਾਵਾਂਗੇ ਜਾਵਾਂਗੇ, ਤਾਂ ਫਿਰ ਪਿੱਛੋਂ ਤੁਹਾਨੂੰ ਪਤਾ ਸਰੀਰ ਬੰਦੇ ਦਾ ਸਾਥ ਨਹੀਂ ਹੁੰਦਾ।
0: ਹਾਂਜੀ ਹਾਂਜੀ ਬਿਲਕੁਲ ਜੀ।
1: ਹਾਂਜੀ ਹਾਂਜੀ ਹਾਂਜੀ,
0: ਧੰਨਵਾਦ ਜੀ, ਥੈਂਕ ਯੂ ਤੁਹਾਡਾ, ਜੀ ਥੈਂਕ ਯੂ। ਬਿਲਕੁਲ, ਦੇਖੋ ਇਹ ਜਾ ਕੇ ਆਏ ਆ, ਸੋ ਇਹਨਾਂ ਨੇ ਦੱਸਿਆ ਵੀ ਜ਼ਰੂਰ, ਵੈਸੇ ਹੈ ਇੱਦਾਂ ਹੀ ਹੈ, ਇੱਕ ਵਾਰ ਤਾਂ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਆ, ਜਿਵੇਂ ਸਾਰਾ ਕੁਛ ਆਪਾਂ ਨੂੰ ਫਿਰ ਪਤਾ ਲੱਗ ਜਾਂਦਾ। ਨਹੀਂ ਤਾਂ ਕਈ ਵਾਰੀ ਪਹਿਲਾਂ ਸੋਚਦੇ ਰਹਿੰਦੇ ਆ, ਜਦੋਂ ਸਮਾਂ ਨਿਕਲ ਜਾਂਦਾ ਉਹ ਤੋਂ ਬਾਅਦ ਫਿਰ ਹੱਥ ਪੈਰ, ਜਿਵੇਂ ਕਹਿੰਦੇ ਆ ਹੁਣ ਸਫ਼ਰ ਹੈ, ਤੁਸੀਂ ਜਦੋਂ ਤੁਰਨਾ ਤਾਂ ਤੁਹਾਡੇ ਸਰੀਰ 'ਚ ਜਾਨ ਹੋਣੀ ਚਾਹੀਦੀ ਹੈ, ਅਤੇ ਕਈ ਵਾਰ ਫਿਰ ਹੱਡ ਗੋਡੇ ਦੁਖਣ ਲੱਗ ਜਾਂਦੇ ਜਿਉਂ ਜਿਉਂ ਉਮਰ ਵੱਧਦੀ ਹੈ ਜੀ, ਇਹ ਓਬਵੀਅਸ ਹੈ। ਪਰ ਜਦੋਂ ਜਵਾਨੀ ਦੇ ਵਿੱਚ, ਯਾਨੀ ਕਿ ਜਿੰਨੀ ਜਲਦੀ ਆਪਾਂ ਨੂੰ ਇਹ ਹੋ ਜਾਏ ਵੀ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ, ਦਰਸ਼ਨ ਕਰਕੇ ਆਉਣੇ ਹੈ, ਤਾਂ ਜ਼ਰੂਰ ਜਾਣਾ ਚਾਹੀਦਾ ਜੀ। ਬਿਲਕੁਲ,

0: ਜੀ ਬਿਲਕੁਲ ਜੀ, ਸ਼੍ਰੀ ਹੇਮਕੁੰਟ ਸਾਹਿਬ ਦੀ ਜਿਹੜੀ ਯਾਤਰਾ ਹੈ ਨਾ ਉਹ ਸ਼ੁਰੂ ਹੋ ਗਈ ਹੈ, ਕਿਉਂਕਿ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਉੱਧਰ ਪਹਾੜੀ ਸਫ਼ਰ ਹੈਗਾ, ਸੋ ਇਹ ਜਿਹੜੀ ਪੂਰੇ ਸਾਲ ਯਾਤਰਾ ਜਿਹੜੀ ਹੈ ਜਾਣ ਦੇ ਲਈ ਖੁੱਲ੍ਹੀ ਨਹੀਂ ਹੁੰਦੀ। ਇਹਦੇ ਲਈ ਸਿਰਫ ਜਿਹੜਾ ਇਹ ਸਮਾਂ ਹੁੰਦਾ ਗਰਮੀਆਂ ਦਾ ਅਤੇ ਪਤਝੜ ਦਾ, ਉਦੋਂ ਜਿਹੜਾ ਹੈਗਾ ਜਾਣ ਲਈ ਇਜਾਜ਼ਤ ਮਿਲਦੀ ਹੈ। ਅਦਰਵਾਈਜ਼ ਤਾਂ ਫਿਰ ਉੱਥੇ ਬਹੁਤ ਬਰਫ਼ ਪੈਂਦੀ ਹੈ, ਸਨੋਅ ਹੋਣ ਕਰਕੇ ਫਿਰ ਰਾਹ ਵੀ ਬੰਦ ਹੋ ਜਾਂਦੇ ਆ, ਅਤੇ ਇਸ ਲਈ ਫਿਰ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ। ਜਿਹੜਾ ਉਹ ਸਮਾਂ ਹੈ ਉਹ ਇਹ ਹੈ, ਮਈ ਤੋਂ ਲੈ ਕੇ ਅਕਤੂਬਰ ਤੱਕ, ਜਿਵੇਂ ਹੁਣ 23 ਮਈ ਨੂੰ ਖੁੱਲ੍ਹਿਆ, ਇਹ ਅਕਤੂਬਰ ਤੱਕ ਜਿਹੜੀ ਯਾਤਰਾ ਉਹ ਕੀਤੀ ਜਾਊਗੀ। ਸੋ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਜਿਹੜੀ ਯਾਤਰਾ ਹੈ ਨਾ ਗਰਮੀਆਂ ਦੇ ਵਿੱਚ ਅਤੇ ਪਤਝੜ ਦੇ ਮੌਸਮ ਦੇ ਵਿੱਚ ਕੀਤੀ ਜਾਂਦੀ ਹੈ, ਤਾਂ ਕਿ ਜਿਹੜਾ ਰਾਹ ਹੈ ਉਹ ਠੀਕ ਰਹੇ ਅਤੇ ਲੋਕ ਜਿਹੜੇ ਸ਼ਰਧਾਲੂ ਜੀ ਬਿਲਕੁਲ ਉੱਥੇ ਸਹੀ ਸਲਾਮਤ ਪਹੁੰਚ ਸਕਣ ਅਤੇ ਦਰਸ਼ਨ ਮੇਲੇ ਕਰਕੇ ਵਾਪਸ ਸਹੀ ਸਲਾਮਤ ਆ ਸਕਣ। ਸੋ ਇਹ ਉੱਤਰਾਖੰਡ ਦੇ ਵਿੱਚ ਜਿਹੜਾ ਹੈਗਾ ਜੀ ਆਪਣਾ ਸ਼੍ਰੀ ਹੇਮਕੁੰਟ ਸਾਹਿਬ ਪੈਂਦਾ। ਸੋ ਪਹਿਲਾਂ ਉੱਤਰਾਂਚਲ ਕਿਹਾ ਜਾਂਦਾ ਸੀਗਾ, ਉੱਤਰਾਖੰਡ ਨੂੰ ਪਹਿਲਾਂ ਉੱਤਰਾਂਚਲ ਦਾ ਨਾਮ ਦਿੱਤਾ ਹੋਇਆ ਸੀ। ਸੋ ਇਹ ਉੱਤਰੀ ਹਿੱਸੇ ਦੇ ਵਿੱਚ ਹੈ ਜੀ, ਜਿਹੜਾ ਉੱਤਰਾਂਚਲ ਹੈ ਜਾਂ ਉੱਤਰਾਖੰਡ ਆਪਾਂ ਹੁਣ ਇਹਨੂੰ ਕਹਿੰਦੇ ਹਾਂ। ਸੋ ਉੱਤਰਾਖੰਡ ਨੂੰ ਨਾ ਕਹਿੰਦੇ ਅਕਸਰ ਦੇਵ ਭੂਮੀ ਕਿਹਾ ਜਾਂਦਾ, ਕਿਉਂਕਿ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ। ਇਹਦਾ ਰੀਜ਼ਨ ਇਹ ਹੈ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਰਿਲੀਜੀਅਸ ਪਲੇਸਿਸ ਹੈਗੇ ਆ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਿੰਦੂ ਮੰਦਿਰ ਬਹੁਤ ਹੈ ਅਤੇ ਗੁਰਦੁਆਰਾ ਸਾਹਿਬ ਹੈ ਜਿਵੇਂ ਹੇਮਕੁੰਟ ਸਾਹਿਬ ਜੀ ਹੈ, ਅਤੇ ਤੀਰਥ ਸਥਾਨ ਬਹੁਤ ਜ਼ਿਆਦਾ, ਜਿਹਦੇ ਕਰਕੇ ਇਹਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਉੱਤਰਾਖੰਡ ਨੂੰ। ਸੋ ਜੇ ਆਪਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਗੱਲਬਾਤ ਕਰੀਏ ਨਾ ਕਿ ਕਦੋਂ ਤੋਂ ਸ਼ੁਰੂਆਤ ਹੋਈ, ਕਦੋਂ ਪਤਾ ਲੱਗਿਆ, ਸ਼੍ਰੀ ਹੇਮਕੁੰਟ ਸਾਹਿਬ ਨੂੰ 1930 ਦੇ ਵਿੱਚ ਜਿਹੜੇ ਸਿੱਖ ਵਿਦਵਾਨ ਹੈ ਨਾ ਅਤੇ ਸ਼ਰਧਾਲੂ, ਉਹਨਾਂ ਵਿੱਚ ਨਾਮ ਆਉਂਦਾ ਜੀ ਸੰਤ ਸੋਹਣ ਸਿੰਘ ਅਤੇ ਹਵਲਦਾਰ ਮੋਦਨ ਸਿੰਘ, ਉਹਨਾਂ ਨੇ ਖੋਜਿਆ ਸੀ ਜੀ, ਪਛਾਣਿਆ ਸੀਗਾ ਸ਼੍ਰੀ ਹੇਮਕੁੰਟ ਸਾਹਿਬ ਨੂੰ। ਔਰ ਪਹਿਲਾਂ ਕਹਿੰਦੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਸੀ ਜੀ, ਬਿਲਕੁਲ ਛੋਟਾ ਗੁਰਦੁਆਰਾ 1936 ਦੇ ਵਿੱਚ ਇਹ ਬਣਾਇਆ ਗਿਆ, 1936 ਦੇ ਵਿੱਚ, ਕਿਉਂਕਿ ਇਹ ਸਥਾਨ ਨੂੰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਸਥਾਨ ਮੰਨਿਆ ਜਾਂਦਾ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ 17ਵੀਂ ਸਦੀ ਦੇ ਵਿੱਚ ਗੁਰੂ ਜੀ ਨੇ ਇੱਥੇ ਤਪ ਕੀਤਾ ਸੀਗਾ। ਸੋ ਫਿਰ ਤਕਰੀਬਨ 2 ਸਦੀਆਂ ਦੇ ਵਕਫੇ ਤੋਂ ਬਾਅਦ ਇਹ ਅਸਥਾਨ ਦੀ ਜਿਹੜੀ ਪਛਾਣ ਹੈ ਉਹ ਕੀਤੀ ਗਈ। ਸੋ ਇੱਕ ਕਾਲ ਆਈ ਹੈ ਜੀ, ਬਿਲਕੁਲ ਨਾਲ ਦੀ ਨਾਲ ਮੈਂ ਤੁਹਾਡੀ ਕਾਲ ਵੀ ਲਈ ਜਾਣੀ ਹੈ। ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਜਾਂ ਤੁਸੀਂ ਗਏ ਹੋ, ਕੁਛ ਵੀ ਐਡ ਕਰਨਾ ਚਾਹੁੰਦੇ ਹੋ, ਕਿਉਂਕਿ ਅੱਜ ਇਸ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਅਤੇ ਤੁਹਾਡੀ ਵੀ ਸ਼ਮੂਲੀਅਤ ਜ਼ਰੂਰੀ ਹੈ, ਅਤੇ ਮੈਂ ਵੀ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਮੈਂ ਕਲੈਕਟ ਕੀਤੀ ਹੈ ਉਹ ਤੁਹਾਡੇ ਤੱਕ ਮੈਂ ਜ਼ਰੂਰ ਪਹੁੰਚਾਉਂਗੀ। ਹਾਂਜੀ ਜਤਿੰਦਰ ਆਂਟੀ ਜੀ ਲੱਗਦੇ ਮੈਨੂੰ।
1: ਹਾਂਜੀ ਬੇਟੇ, ਸਤਿ ਸ਼੍ਰੀ
0: ਹਾਂਜੀ
1: ਅਕਾਲ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
1: ਹਾਂਜੀ ਬੇਟੇ, ਠੀਕ ਹੈ। ਮੈਂ ਵੀ ਨਾ ਸਾਡੇ ਮੈਂ ਤਾਂ ਨਹੀਂ ਗਈ ਹਜੇ ਤੱਕ, ਤੇ ਪਰ ਸਾਡੇ ਰਿਸ਼ਤੇਦਾਰ ਕਾਫੀ ਹੋ ਕੇ ਆਉਂਦੇ ਰਹੇ ਆ, ਤੇ ਮੈਂ ਤਾਂ ਚਲੋ ਇਹ ਸੁਣਿਆ ਸੀ 1884 ਵਿੱਚ ਖੋਜ ਹੋਈ ਸੀ।
0: 1884 ਚ ਹੋਈ ਸੀ ਖੋਜ? ਹਾਂਜੀ
1: ਹਾਂਜੀ, ਮੈਨੂੰ ਤਾਂ ਇਹਨੇ ਪਤਾ ਲੱਗਾ ਸੀ, ਬਾਕੀ ਬਹੁਤ ਆ ਨਹੀਂ ਮੈਨੂੰ ਨੌਲੇਜ, ਪਰ ਜਾਂਦੇ ਸਾਰੇ ਹੀ ਹੈ, ਸਾਡੇ ਰਿਸ਼ਤੇਦਾਰ ਬਹੁਤ ਜਾਂਦੇ ਹੈ ਨਾ।
0: ਠੀਕ ਹੈ, ਬਿਲਕੁਲ ਸਹੀ ਦੱਸਿਆ ਆਂਟੀ ਜੀ ਨੇ। 1884 ਦੇ ਵਿੱਚ ਨਾ ਭੂਗੋਲਿਕ ਤੌਰ ਤੇ ਜਿਹੜੀ ਹੈ, ਮਤਲਬ ਜਿਵੇਂ ਆਪਾਂ ਕਹਿੰਦੇ ਜੀਓਗ੍ਰਾਫੀਕਲੀ ਪਤਾ ਲੱਗਿਆ ਸੀ ਵੀ ਹਾਂ ਇਹ ਜਿਹੜਾ ਸਥਾਨ ਹੈਗਾ। ਸੋ 1884 ਦੇ ਵਿੱਚ ਭੂਗੋਲਿਕ ਤੌਰ ਤੇ ਸਭ ਤੋਂ ਪਹਿਲਾਂ ਨਿਰਮਲਾ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ, ਉਹਨਾਂ ਨੇ ਪਤਾ ਲਾਇਆ ਸੀ ਜੀ ਇਹਦਾ। ਫਿਰ ਉਸ ਤੋਂ ਬਾਅਦ 1933 ਤੇ 34 ਦੇ ਵਿੱਚ ਜਿਹੜੇ ਰਿਟਾਇਰਡ ਆਰਮੀ ਗ੍ਰੰਥੀ ਸੰਤ ਸੋਹਣ ਸਿੰਘ ਨੇ ਗੜਵਾਲ ਹਿਮਾਲਿਆ ਵਿੱਚ ਝੀਲ ਦੀ ਭੌਤਿਕ ਸਥਿਤੀ ਦੀ ਸਰਗਰਮੀ ਨਾਲ ਖੋਜ ਤੇ ਪਛਾਣ ਕੀਤੀ ਕਿ ਇਹ ਝੀਲ ਉੱਥੇ ਹੈਗੀ ਹੈ ਜਿਹੜੀ ਕਿ ਜਿੱਥੇ ਗੁਰਦੁਆਰਾ ਸਾਹਿਬ ਜਿਹੜਾ ਹੁਣ ਬਣਿਆ ਹੋਇਆ। ਸੋ 1936 ਦੇ ਵਿੱਚ ਗਲੇਸ਼ੀਅਰ ਲੇਕ ਦੇ ਨੇੜੇ ਪਹਿਲਾਂ ਗੁਰਦੁਆਰਾ ਦਾ ਜਿਹੜਾ ਸਟਰਕਚਰ ਹੈ ਉਹ ਤਿਆਰ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਾਇਆ ਜਾਣਾ, ਕਿਉਂਕਿ ਝੀਲ ਹੈ ਜੀ ਬਿਲਕੁਲ ਨੇੜੇ ਜਿਹੜੀ ਉੱਥੇ, ਜਿਵੇਂ ਆਪਾਂ ਕਹਿੰਦੇ ਸਰੋਵਰ 'ਚ ਫਿਰ ਆਪਾਂ ਇਸ਼ਨਾਨ ਉੱਥੇ ਕਰਦੇ ਹਾਂ, ਸੋ ਬਹੁਤ ਠੰਡਾ ਪਾਣੀ, ਜਮਿਆ ਹੋਇਆ ਪਾਣੀ ਹੁੰਦਾ, ਕਿਉਂਕਿ ਅਸੀਂ ਵੀ ਦਰਸ਼ਨ ਕੀਤੇ ਆ ਜੀ ਬਿਲਕੁਲ, ਅਸੀਂ ਗਏ ਸੀਗੇ। ਸੋ ਕਾਫੀ ਉਂਝ ਕਠਿਨ ਯਾਤਰਾ, ਪਰ ਜਦੋਂ ਤੁਸੀਂ ਸ਼ੁਰੂਆਤ ਕਰ ਲੈਂਦੇ ਹੋ ਨਾ ਫਿਰ ਨਹੀਂ ਤੁਹਾਨੂੰ ਪਤਾ ਲੱਗਦਾ, ਕਿਉਂਕਿ ਹੋਰ ਸੰਗਤ ਹੁੰਦੀ ਹੈ, ਸ਼ਬਦ ਗਾਇਨ ਕਰਦੇ, ਵਾਹਿਗੁਰੂ ਦਾ ਨਾਮ ਜਪਦੇ ਆ, ਸਾਰੇ ਜਾਈ ਜਾਂਦੇ ਆ। ਸੋ ਬਹੁਤ ਉਂਝ ਆਨੰਦ ਬਹੁਤ ਆਉਂਦਾ ਜਿਹੜਾ ਇੱਕ ਵਾਰ ਜਾਂਦਾ ਨਾ, ਵੈਸੇ ਉਹਨੂੰ ਹੁੰਦਾ ਕਿ ਮੈਂ ਦੁਬਾਰਾ ਫੇਰ ਜਾਣਾ। ਪਹਿਲਾਂ ਪਹਿਲਾਂ ਤਾਂ ਲੱਗਦਾ ਵੀ ਪੰਗਾ ਲੈ ਲਿਆ ਹੈ ਨਾ, ਕਿਉਂਕਿ ਤੁਰਨਾ ਪੈਂਦਾ, ਪਰ ਕਿਉਂਕਿ ਇਹ ਨਹੀਂ ਹੈਗਾ ਵੀ ਹਾਂਜੀ ਤੁਸੀਂ ਸਿੱਧੇ ਹੀ ਫਟਾ ਜਾਈ ਜਾਣਾ ਜਾਈ ਜਾਣਾ। ਗੋਬਿੰਦ ਧਾਮ ਹੈ, ਗੋਬਿੰਦ ਘਾਟ ਹੈ ਨਾ, ਰੁਕ ਕੇ ਇਹਨਾਂ ਜਗ੍ਹਾਵਾਂ ਦੇ ਉੱਪਰ ਫਿਰ ਜਿਹੜਾ ਹੈਗਾ ਅੱਗੇ ਫਿਰ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਆ। ਅਤੇ ਜਦੋਂ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ, ਇਹ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ ਕਿ ਪਹਿਲਾਂ ਆਪਾਂ ਕਿੱਥੇ ਪਹੁੰਚਦੇ ਹਾਂ, ਗੋਬਿੰਦ ਘਾਟ ਪਹੁੰਚਦੇ ਹਾਂ ਫਿਰ ਗੋਬਿੰਦ ਧਾਮ ਜਾਂਦੇ ਆ, ਹੈ ਨਾ, ਕਿ ਪਹਿਲਾਂ ਗੋਬਿੰਦ ਧਾਮ ਹੈ ਫਿਰ ਗੋਬਿੰਦ ਘਾਟ ਹੈ, ਫਿਰ ਉੱਥੋਂ ਜਿਹੜਾ ਹੈਗਾ ਸ਼੍ਰੀ ਹੇਮਕੁੰਟ ਸਾਹਿਬ ਨੂੰ ਸਵੇਰੇ ਸਵੇਰੇ ਸ਼ੁਰੂਆਤ ਹੋ ਜਾਂਦੀ ਹੈ, ਮਤਲਬ ਰਾਤ ਨੂੰ ਨਹੀਂ, ਕਿਉਂਕਿ ਉਹੀ ਹੈ ਇੱਕ ਤਾਂ ਠੰਡਾ ਇਲਾਕਾ ਹੈਗਾ, ਫਿਰ ਕੋਈ ਫਿਰ ਹੈਲਪ ਨਹੀਂ ਹੋ ਸਕਦੀ ਹੁੰਦੀ ਜੇ ਕਿਸੇ ਨੂੰ ਹੈਲਪ ਚਾਹੀਦੀ ਹੁੰਦੀ ਹੈ ਨਾ ਰਾਤ ਨੂੰ। ਅਤੇ ਨਾਲ ਨਾਲ ਫਿਰ ਉੱਥੇ ਜੰਗਲੀ ਜਾਨਵਰ ਵੀ ਹੁੰਦੇ ਆ, ਸੋ ਇਸ ਕਰਕੇ ਜਿਵੇਂ ਰਿੱਛ ਵਗੈਰਾ ਉੱਥੇ ਬੜੇ ਹੁੰਦੇ ਆ, ਅਤੇ ਫਿਰ ਨਹੀਂ ਸਫ਼ਰ ਕਰਨ ਦਿੱਤਾ ਜਾਂਦਾ। ਇੱਕ ਬੜਾ ਬਹੁਤ ਵੱਡਾ ਗੇਟ ਲੱਗਿਆ ਹੋਇਆ ਉੱਥੇ ਜਿੱਥੇ ਰੁਕਦੇ ਆ, ਫਿਰ ਉਹ ਤੋਂ ਬਾਅਦ ਹੇਮਕੁੰਟ ਸਾਹਿਬ ਨੂੰ ਸਵੇਰੇ ਸਵੇਰੇ ਸ਼ੁਰੂਆਤ ਹੋ ਜਾਂਦੀ ਜਾਣ ਦੀ, ਹੈ ਨਾ, ਵੀ ਕੈਦ ਖੋਲ੍ਹ ਦਿੰਦੇ ਆ ਉਹ ਗੇਟ ਵੀ, ਹਾਂਜੀ ਹੁਣ ਤੁਸੀਂ ਜਾਓ ਉੱਥੇ ਰਾਤ ਨੂੰ ਰਹਿਣਾ ਹੈ, ਅਤੇ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਹੁਤ, ਨਹਾਉਣ ਧੋਣ ਸਭ ਕੁਛ, ਹੈ ਨਾ, ਬੜਾ ਵਧੀਆ ਹੁੰਦਾ। ਸੋ ਅਸੀਂ ਵੀ ਗਏ ਸੀ ਜੀ, ਬੜਾ ਆਨੰਦ ਆਇਆ ਸੀਗਾ। ਸੋ ਫਿਰ ਹੁੰਦਾ ਵੀ ਅਸੀਂ ਜਾਵਾਂਗੇ ਫਿਰ ਦੁਬਾਰਾ, ਪਰ ਫਿਰ ਅਸੀਂ ਚਲੋ ਇੱਥੇ ਆ ਗਏ, ਚਲੋ ਹੁਣ ਦੇਖਦੇ ਹਾਂ ਵੀ ਜੇ ਕਦੀ ਰੱਬ ਸਬੱਬ ਬਣਾਉਂਦਾ ਤਾਂ ਫਿਰ ਜ਼ਰੂਰ ਦਰਸ਼ਨ ਮੇਲੇ ਕਰਨ ਜਾਵਾਂਗੇ, ਕਿਉਂਕਿ ਹੁਣ ਉਹ ਤੋਂ ਬਾਅਦ ਬੜੀ ਚੇਂਜ ਆ ਗਈ। ਹੁਣ ਤਾਂ ਜਿਹੜਾ ਉੱਥੇ ਤੁਸੀਂ ਹਵਾਈ ਸਫ਼ਰ ਵੀ ਹੈਗਾ, ਹੈ ਨਾ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਉਦੋਂ ਵੀ ਸੀਗਾ, ਉਦੋਂ ਅੱਧਕ ਤੱਕ ਜਾ ਸਕਦੇ ਹੁੰਦੇ ਸੀ, ਉਹ ਤੋਂ ਬਾਅਦ ਨਹੀਂ, ਪਰ ਹੁਣ ਵੀ ਹੋਣਾ ਤਾਂ ਇੱਦਾਂ ਹੀ ਹੈ, ਬਿਲਕੁਲ ਸ਼੍ਰੀ ਹੇਮਕੁੰਟ ਸਾਹਿਬ ਦੇ ਕੋਲ ਨਹੀਂ ਜਾ ਸਕਦੇ ਹੁਣ, ਇੱਕ ਜਾ ਸਕਦੇ ਆ, ਦੱਸ ਦਿਓ ਮੈਨੂੰ, ਕਿਉਂਕਿ ਕਈ ਵਾਰੀ ਬੜਾ ਕੁਛ ਐਡਵਾਂਸਮੈਂਟ ਹੋ ਹੀ ਜਾਂਦੀ ਹੈ। ਸੋ ਜ਼ਰੂਰ ਤੁਸੀਂ ਜਿਹੜੀ ਹੈ ਦੱਸਣਾ ਕਿੰਨੇ ਕੁ ਸਾਡੇ ਜਿਹੜੇ ਲਿਸਨਰ ਹੈ ਉਹ ਜਾ ਕੇ ਆਏ ਆ, ਅਤੇ ਦਰਸ਼ਨ ਮੇਲੇ ਕੀਤੇ, ਕੋਈ ਤੁਹਾਨੂੰ ਮੁਸ਼ਕਿਲ ਆਈ ਹੋਵੇ ਰਾਹ 'ਚ, ਹੈ ਨਾ, ਜਾਂ ਕੋਈ ਯਾਦਗਾਰੀ ਪਲ ਬੜੇ ਹੁੰਦੇ ਆ, ਕੋਈ ਹੈਲਪ ਕਰ ਦਿੰਦਾ ਕਿਸੇ ਦੀ, ਕੋਈ ਕਿਵੇਂ ਹੁੰਦਾ, ਕੋਈ ਕਿਵੇਂ ਹੁੰਦਾ। ਸੋ ਮੈਂ ਵੀ ਯਾਦਗਾਰੀ ਪਲ ਜਿਹੜਾ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਅਤੇ ਫਿਰ ਉਹ ਤੋਂ ਬਾਅਦ ਜਿਵੇਂ ਆਪਾਂ ਹਿਸਟਰੀ ਦੱਸ ਰਹੇ ਹਾਂ ਜੀ ਕਿ ਇਹ 1936 ਦੇ ਵਿੱਚ ਗਲੇਸ਼ੀਅਰ ਲੇਕ ਦੇ ਨੇੜੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਟਰਕਚਰ ਹੈ ਉਹ ਫਿਰ ਤਿਆਰ ਕੀਤਾ ਗਿਆ ਵੀ ਕਿਵੇਂ ਗੁਰਦੁਆਰਾ ਸਾਹਿਬ ਬਣਾਉਣਾ। ਫਿਰ 1951-52 ਦੇ ਵਿੱਚ ਇੱਕ ਸਿੱਖ ਜਥਾ ਜਿਹੜੇ ਪਹਿਲੀ ਵਾਰ ਉੱਥੇ ਯਾਤਰਾ ਕਰਨ ਗਏ, ਸਭ ਤੋਂ ਪਹਿਲਾਂ 1951-52 ਦੇ ਵਿੱਚ ਇੱਕ ਸਿੱਖ ਜਥਾ ਉੱਥੇ ਯਾਤਰਾ ਕਰਨ ਤੋਂ ਬਾਅਦ ਅਧਿਕਾਰਿਤ ਮਾਨਤਾ ਮਿਲੀ, ਜਿਵੇਂ ਹੈ ਨਾ ਪਹਿਲਾਂ ਜਾ ਕੇ ਆਉਂਦੇ ਵੀ ਹਾਂਜੀ ਕਿਵੇਂ ਕਿਸ ਤਰ੍ਹਾਂ, ਉਸ ਤੋਂ ਬਾਅਦ ਫਿਰ ਰਿਕੋਗਨੀਸ਼ਨ ਮਿਲ ਗਈ ਵੀ ਹਾਂਜੀ ਹੁਣ ਤੁਸੀਂ ਜਾ ਸਕਦੇ ਹੋ। ਫਿਰ ਉਹ ਤੋਂ ਬਾਅਦ ਫਿਰ ਜਿਹੜੇ ਸਿੱਖ ਸ਼ਰਧਾਲੂ ਜਿੰਨੇ ਵੀ ਜਿਨ੍ਹਾਂ ਦੀ ਸ਼ਰਧਾ ਹੁੰਦੀ ਹੈ ਜੀ, ਜ਼ਰੂਰੀ ਨਹੀਂ ਸਿੱਖ, ਬਹੁਤ ਕਮਿਊਨਿਟੀਆਂ ਦੇ ਲੋਕ ਉੱਥੇ ਜਾਂਦੇ, ਈਵਨ ਕਿ ਗੋਰੇ ਵੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਹਮੇਸ਼ਾ ਕੋਈ ਵਿਲੱਖਣ ਚੀਜ਼ ਜਿਹੜੀ ਉਹਨਾਂ ਨੂੰ ਲੱਗੇ, ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਜਾਂਦੇ ਆ ਦੇਖਣ ਵਾਸਤੇ ਵੀ ਉਹ ਸੋਨੇ ਦਾ ਬਣਿਆ ਹੋਇਆ ਹੈ ਨਾ। ਸੋ ਇੱਦਾਂ ਹੀ ਇਹ ਜਿਹੜਾ ਸਟਾਰ ਸ਼ੇਪ ਦਾ ਗੁਰਦੁਆਰਾ ਸਾਹਿਬ ਹੈ ਜੀ, ਜਿਹੜਾ ਸ਼੍ਰੀ ਹੇਮਕੁੰਟ ਸਾਹਿਬ ਦਾ ਤੁਸੀਂ ਦੇਖਿਆ ਹੋਊਗਾ, ਕਿਉਂਕਿ ਜਿਹੜੇ ਪਹਾੜੀ ਇਲਾਕੇ ਹੁੰਦੇ ਆ ਉੱਥੇ ਫਿਰ ਇੱਦਾਂ ਹੁੰਦਾ ਨਾ ਕਿ ਸਨੋਅ ਪੈਣੀ ਆ, ਤਾਂ ਜਿਹੜੀ ਰੂਫ ਹੈ ਛੱਤ ਹੈ ਉਹ 'ਤੇ ਵੇਟ ਨਾ ਪਵੇ, ਛੱਤ ਪਿਘਲ ਕੇ ਜਾਂ ਜਦੋਂ ਸਨੋਅ ਪੈਂਦੀ ਆ ਫਿਸਲ ਕੇ ਜਿਵੇਂ ਹੁੰਦਾ ਨਾ, ਜ਼ਿਆਦਾ ਪੈ ਜਾਂਦੀ ਆਪੇ ਫਿਰ ਥੱਲੇ ਗਿਰ ਜਾਂਦੀ ਆ। ਸੋ 1960 ਦੇ ਵਿੱਚ ਕਹਿੰਦੇ ਵਿਲੱਖਣ ਸਟਾਰ ਸ਼ੇਪਡ ਤਾਰੇ ਦੀ ਸ਼ੇਪ ਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹਦੀ ਕੰਸਟਰਕਸ਼ਨ ਦਾ ਕੰਮ ਫਿਰ ਸ਼ੁਰੂ ਹੋਇਆ। ਫਿਰ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਆਪਾਂ ਦੇਖਦੇ ਹਾਂ ਵੀ ਸ਼੍ਰੀ ਹੇਮਕੁੰਟ ਸਾਹਿਬ ਜਾਣ ਦੇ ਲਈ ਜਿਹੜੀ ਯਾਤਰਾ ਹੈਗੀ ਹੈ ਉਹ ਸਾਰੇ ਸਾਲ ਓਪਨ ਨਹੀਂ ਹੁੰਦੀ, ਸਿਰਫ ਗਰਮੀਆਂ ਦੇ ਵਿੱਚ ਅਤੇ ਪਤਝੜ ਦੇ ਵਿੱਚ, ਯਾਨੀ ਕਿ ਮਈ 'ਚ ਸਟਾਰਟ ਹੁੰਦੀ ਹੈ, ਜਿਵੇਂ ਹੁਣ 23 ਮਈ ਤੋਂ ਸ਼ੁਰੂ ਹੋ ਗਈ ਹੈ, ਅਤੇ ਉਸ ਤੋਂ ਬਾਅਦ ਇਹ ਅਕਤੂਬਰ ਤੱਕ ਜਿਹੜੀ ਹੈ ਯਾਤਰਾ ਸਾਡੇ ਸ਼ਰਧਾਲੂ ਉੱਥੇ ਜਾਂਦੇ ਆ ਜੀ, ਕਰਦੇ ਆ। ਸੋ ਬਿਲਕੁਲ ਜੀ, ਇਹ ਸ਼੍ਰੀ ਹੇਮਕੁੰਟ ਸਾਹਿਬ ਬਾਰੇ ਮੈਂ ਤੁਹਾਨੂੰ ਦੱਸਿਆ, ਔਰ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਪਿਤਾ ਉਹਨਾਂ ਨੇ ਕਹਿੰਦੇ ਇੱਥੇ ਤਪ ਕੀਤਾ ਸੀਗਾ। ਸੋ ਇਸ ਕਰਕੇ ਫਿਰ ਇਸ ਗੁਰਦੁਆਰਾ ਸਾਹਿਬ ਨੂੰ ਆਪਾਂ ਬੜਾ ਮੰਨਦੇ ਹਾਂ ਜੀ, ਜਾਂਦੇ ਹਾਂ ਉੱਥੇ, ਦੇਖਦੇ ਹਾਂ, ਇਸ਼ਨਾਨ ਕਰਦੇ ਆ, ਬੜਾ ਠੰਡਾ ਪਾਣੀ ਜਿਵੇਂ ਕਹਿੰਦੇ ਆ ਨਾ, ਕਿਉਂਕਿ ਹੈ ਹੀ ਬੜਾ ਠੰਡਾ ਇਲਾਕਾ ਉਹ, ਅਤੇ ਪਹਿਲਾਂ ਤਾਂ ਬੜੇ ਤੁਹਾਨੂੰ ਤੁਰਨਾ ਪੈਂਦਾ, ਫਿਰ ਉਸ ਤੋਂ ਬਾਅਦ ਠੰਡ ਵੀ ਹੁੰਦੀ ਆ ਉੱਥੇ, ਅਤੇ ਤਰੀਕੇ ਬੜੇ ਆ ਜਾਣ ਦੇ, ਜਿਹੜੇ ਪੈਦਲ ਨਹੀਂ ਤੁਰ ਸਕਦੇ, ਕਈ ਬਜ਼ੁਰਗ ਹੁੰਦੇ ਆ ਜਾਂ ਕਈਆਂ ਨੂੰ ਹੁੰਦਾ ਨਹੀਂ ਅਸੀਂ ਤੁਰਨਾ, ਸੋ ਘੋੜਿਆਂ 'ਤੇ ਜਾਂਦੇ ਆ ਜੀ। ਸੋ ਬਾਕੀ ਜਿਹੜੇ ਉਹ ਪਿੱਛੇ ਹੁੰਦੇ ਆ ਬੱਗੀ, ਕੀ ਕਹਿੰਦੇ ਆਪਾਂ, ਜਿਹੜੇ ਆਪਣੇ ਤੁਹਾਨੂੰ ਮੋਢੇ ਤੇ ਚੁੱਕ ਕੇ ਇੱਕ ਉਹਨਾਂ ਕੋਲ ਪਿੱਛੇ ਹੁੰਦਾ ਪਾਉਣ ਨੂੰ, ਉਹਦੇ 'ਚ ਬਹਿ ਜਾਂਦੇ ਆ, ਫਿਰ ਦੇਖ ਲਓ ਉਹਨਾਂ 'ਚ ਕਿੰਨੀ ਜਾਨ ਹੁੰਦੀ ਆ ਜਿਹੜੇ ਇੰਨਾ ਵੇਟ ਚੱਕ ਕੇ ਚੜ੍ਹਾਈ ਕਰਦੇ ਆ। ਸੋ ਫਿਰ ਗੁਰਦੁਆਰਾ ਸਾਹਿਬ ਪਹੁੰਚਦੇ ਆ ਜੀ, ਉੱਥੇ ਜਿਹੜੇ ਆਪਣੇ ਲੰਗਰ ਹੈ ਨਾ, ਉਹ ਲੰਗਰ ਵੀ ਖਿਚੜੀ ਲੰਗਰ, ਖਿਚੜੀ ਦਾ ਲੰਗਰ ਸੀਗਾ ਅਤੇ ਚਾਹ ਹੁੰਦੀ ਆ, ਪਰ ਉਹਦਾ ਟੇਸਟ ਥੋੜ੍ਹਾ ਜਿਹਾ ਡਿਫਰੈਂਟ ਡਿਫਰੈਂਟ ਹੁੰਦਾ ਪਾਣੀ ਕਰਕੇ। ਗੰਗਾ ਵੀ ਨਾਲ ਨਾਲ ਜਾਂਦੀ ਹੈ ਜੀ, ਉੱਥੇ ਗੰਗਾ ਦਾ ਪਾਣੀ ਇੰਨਾ ਸਾਫ ਸੁਥਰਾ ਪਾਣੀ ਉੱਥੇ ਜਿਹੜਾ ਨਜ਼ਰ ਆਉਂਦਾ, ਸੋ ਉਹ ਜਦੋਂ ਆਪਾਂ ਉਂਝ ਪੀਂਦੇ ਆ ਨਾ, ਕਿਉਂਕਿ ਬੜਾ ਖਾਲਸ ਸ਼ੁੱਧ ਪਾਣੀ ਹੁੰਦਾ ਅਤੇ ਉਹਦਾ ਟੇਸਟ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ। ਜਿਹੜੇ ਆਪਣੇ ਲੰਗਰ ਹੈ ਉਹਦਾ ਵੀ ਡਿਫਰੈਂਟ ਹੁੰਦਾ, ਚਾਹ ਦਾ ਵੀ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ, ਪਰ ਜਿਹੜੇ ਉੱਥੇ ਤੁਹਾਨੂੰ ਚਾਹ ਜਾਂ ਲੰਗਰ ਮਿਲਦਾ, ਅਤੇ ਫਿਰ ਉਹ ਬਾਬਾ ਜੀ ਉੱਥੇ ਜਿਹੜੇ ਵਰਤਾਉਂਦੇ ਫਿਰਦੇ ਹੁੰਦੇ ਨਾ, ਫਿਰ ਉਹ ਕਹਿੰਦੇ ਵੀ ਛੱਡੋ ਨਾ ਜਮੇ ਹੀ, ਕਿਉਂਕਿ ਬੜੀ ਮੁਸ਼ਕਲ ਨਾਲ ਸਾਰਾ ਜਿਹੜਾ ਰਾਸ਼ਨ ਪਾਣੀ ਹੈ ਜੀ ਉੱਪਰ ਪਹਾੜੀਆਂ ਦੇ ਥਰੂ ਦੇਖੋ ਚੜ੍ਹਾਇਆ ਜਾਂਦਾ, ਅਤੇ ਇਸ ਕਰਕੇ ਕਹਿੰਦੇ ਵੀ ਵੇਸਟ ਨਾ ਕਰੋ। ਮੇਰੇ ਸਿਸਟਰ ਨਾ ਉਹ ਬੜਾ ਵਧੀਆ ਦੱਸਦੇ ਹੁੰਦੇ ਆ, ਉਹ ਕਹਿੰਦੇ ਅਸੀਂ ਨਾ ਇਕੱਠੇ ਹੋ ਕੇ ਗਏ ਸੀਗੇ, ਮੇਰੇ ਨਾਲ ਬੱਚੇ ਬੈਠੇ ਸੀ ਜਿਹੜੇ, ਉਹ ਨਾ ਛੱਡ ਤਾ ਉਹਨਾਂ ਨੇ ਲੰਗਰ ਹੈ ਨਾ, ਕਿਉਂਕਿ ਨਿਆਣੇ ਓਬਵੀਅਸ ਕਈ ਵਾਰ ਹੁੰਦਾ ਬੱਚਿਆਂ ਨੂੰ ਵੀ ਟੇਸਟ ਨਹੀਂ ਆਇਆ ਅਤੇ ਬੱਚੇ ਕਹਿੰਦੇ ਅਸੀਂ ਨਹੀਂ ਖਾਣਾ, ਅਤੇ ਮੇਰੇ ਸਿਸਟਰ ਬੈਠੇ ਸੀ ਕਿ ਬਾਬਾ ਜੀ ਮੇਰੀ ਸਿਸਟਰ ਨੂੰ ਕਹੀ ਜਾਣ ਵੀ ਇਹਨੂੰ ਮਕਾਓ ਹੈ ਨਾ, ਬੱਚਿਆਂ ਨੇ ਨਹੀਂ ਖਾਇਆ ਤੁਸੀਂ ਖਾਓ। ਮੇਰੀ ਸਿਸਟਰ ਕਹਿੰਦੇ ਵੀ ਚਲੋ ਮੇਰੇ ਨਾਲ ਨਹੀਂ ਇਹ ਹੈਗੇ, ਪਰ ਮੈਂ ਹੁਣ ਮੈਂ ਤਾਂ ਆਪਣਾ ਫਿਨਿਸ਼ ਕੀਤਾ ਹੈ ਨਾ, ਵੀ ਹੁਣ ਮੈਂ ਨਾ ਬੱਚਿਆਂ ਨੂੰ ਕਿਵੇਂ ਕਹਿ ਸਕਦੀ ਹਾਂ ਵੀ ਤੁਸੀਂ ਵੀ ਸਾਰਾ ਖਾਓ ਜਿਹੜਾ ਲੰਗਰ ਤੁਹਾਨੂੰ ਮਿਲਿਆ। ਸੋ ਇੱਦਾਂ ਹੀ ਹੈ, ਜਿਹਨਾਂ ਨੇ ਹੁਣ ਜਾਣਾ ਜੇ ਨਹੀਂ ਕਦੀ ਗਏ, ਸੋ ਕਹਿੰਦੇ ਆ ਉੱਥੇ ਲੰਗਰ ਉਨਾ ਕੁ ਲਓ, ਵੇਸਟ ਨਾ ਕਰੋ, ਕਿਉਂਕਿ ਬੜਾ ਮੁਸ਼ਕਲ ਰਸਦ ਪਾਣੀ ਉੱਪਰ ਲੈ ਕੇ ਜਾਂਦੇ ਆ ਪਹਾੜਾਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਮੁਸ਼ਕਲ ਹੁੰਦਾ। ਸੋ ਇਸ ਕਰਕੇ ਕਹਿੰਦੇ ਆ ਵੀ ਉਨੀ ਚੀਜ਼ ਲਓ ਜਿੰਨੀ ਤੁਸੀਂ ਖਾਣੀ ਹੈ, ਅਤੇ ਉੱਥੇ ਖਿਚੜੀ ਮਿਲਦੀ ਹੈ ਜੀ ਅਤੇ ਚਾਹ ਦਾ ਲੰਗਰ ਉੱਥੇ ਹੁੰਦਾ, ਸੋ ਬਹੁਤ ਵਧੀਆ ਲੱਗਦਾ। ਅਤੇ ਮੈਨੂੰ ਆਪਣੀ ਯਾਦ ਇੱਕ ਇੱਦਾਂ ਹੈਗੀ, ਕਿਉਂਕਿ ਨਾ ਉੱਥੇ ਜਦੋਂ ਆਪਾਂ ਤੁਰਦੇ ਜਾਂਦੇ ਹਾਂ ਉਦੋਂ ਤੁਹਾਡੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਨਾ, ਸਾਰੇ ਇੱਧਰ ਉੱਧਰ ਅੱਗੇ ਪਿੱਛੇ ਹੋ ਜਾਂਦੇ ਆ, ਜਿਹੜਾ ਤਾਂ ਤੇਜ਼ ਚੱਲੀ ਜਾਂਦਾ ਜਾਂ ਰੁਕਦਾ ਨਹੀਂ ਉਹ ਅੱਗੇ ਲੰਘ ਜਾਂਦਾ, ਕਿਉਂਕਿ ਸਾਰਿਆਂ ਨੇ ਆਪਣਾ ਸਫ਼ਰ ਉੱਥੇ ਤੱਕ ਸ਼੍ਰੀ ਹੇਮਕੁੰਟ ਸਾਹਿਬ ਤੱਕ ਹੀ ਮੁਕਾਉਣਾ। ਸੋ ਇਸ ਕਰਕੇ ਕਿਸੇ ਨੂੰ ਇਹ ਨਹੀਂ ਹੁੰਦਾ ਵੀ ਹਾਂ ਹੁਣ ਅਸੀਂ ਨਾਲ ਹੀ ਰਹੀਏ, ਕਿਉਂਕਿ ਹੋਰ ਤਾਂ ਕਿਤੇ ਨਹੀਂ ਜਾਣਾ। ਅਤੇ ਫਿਰ ਇਹ ਹੁੰਦਾ ਜਿਹੜੇ ਘਰ ਦੇ ਮੈਂਬਰ ਆ, ਕੋਈ ਅੱਗੇ ਚੱਲ ਜਾਂਦਾ, ਕੋਈ ਪਿੱਛੇ ਚਲੇ ਜਾਂਦਾ, ਅਤੇ ਕਈ ਵਾਰੀ ਜਿਵੇਂ ਹੁਣ ਤੁਸੀਂ ਥੱਕ ਗਏ ਕਿਤੇ ਬਹਿ ਗਏ, ਤੁਹਾਨੂੰ ਥੋੜ੍ਹੀ ਜਿਹੀ ਜ਼ਿਆਦਾ ਰੈਸਟ ਕਰਨੀ ਪਈ, ਫਿਰ ਰਾਹ ਦੇ ਵਿੱਚ ਨਾ ਚਾਹ ਪਾਣੀ ਵੀ, ਹੁਣ ਤਾਂ ਮੇ ਬੀ ਪਤਾ ਨਹੀਂ ਫ੍ਰੀ ਲੰਗਰ ਹੈਗਾ ਕਿ ਨਹੀਂ, ਹੁਣ ਮੈਨੂੰ ਲੱਗਦਾ ਕਰਨ ਲੱਗ ਗਏ, ਪਰ ਪਹਿਲਾਂ ਜਿਹੜੇ ਚਾਹ ਦੀਆਂ ਦੁਕਾਨਾਂ ਸੀ ਨਾ ਰਾਹ 'ਚ ਕਿਤੇ ਕਿਤੇ ਥੋੜ੍ਹੀ ਥੋੜ੍ਹੀ ਦੂਰ 'ਤੇ ਕਿਤੇ ਕਿਤੇ, ਸੋ ਫਿਰ ਉਹ ਤਾਂ ਤੁਹਾਨੂੰ ਪੈਸੇ ਲੈ ਕੇ ਫੇਰ ਹੀ ਦਿੰਦੇ ਸੀ। ਸੋ ਮੇਰਾ ਨਾ ਜਿਵੇਂ ਉੱਥੇ ਤੁਹਾਡਾ ਮੂਡ ਵੀ ਚੇਂਜ ਹੋ ਜਾਂਦਾ, ਪਹਾੜੀ ਇਲਾਕਿਆਂ 'ਚ ਹੁੰਦਾ ਨਾ ਵੀ ਦਿਲ ਕੱਚਾ ਹੋਣ ਲੱਗ ਗਿਆ, ਤੁਹਾਨੂੰ ਵੋਮਿਟਿੰਗ ਦੀ ਫੀਲਿੰਗ ਹੁੰਦੀ ਆ, ਮੈਨੂੰ ਇੱਦਾਂ ਹੋਣ ਲੱਗ ਗਿਆ, ਅਤੇ ਮੈਂ ਇੱਕ ਜਗ੍ਹਾ ਬਹਿ ਗਈ ਅਤੇ ਉੱਥੇ ਫਿਰ ਚਾਹ ਪਾਣੀ ਦਾ ਪ੍ਰਬੰਧ ਸੀਗਾ। ਅਤੇ ਪਰ ਉਦੋਂ ਕੀ ਹੁੰਦਾ, ਜਿਵੇਂ ਹੁਣ ਮੇਰੇ ਹਸਬੈਂਡ ਮੇਰੀ ਬੇਟੀ ਉਹ ਸਾਰੇ ਇੱਧਰ ਅੱਗੇ ਪਿੱਛੇ ਪਰਿਵਾਰ ਦੇ ਚੱਲ ਸਾਰੇ ਚਲੇ ਗਏ, ਅਤੇ ਮੈਨੂੰ ਲੱਗੇ ਹੁਣ ਮੈਂ ਜੇ ਚਾਹ ਪੀਵਾਂ ਤਾਂ ਮੈਨੂੰ ਠੀਕ ਹੋਵੇ, ਪਰ ਮੇਰੇ ਕੋਲ ਪੈਸੇ ਨਾ, ਹੈ ਨਾ, ਕਿਉਂਕਿ ਕਈ ਵਾਰ ਆਪਾਂ ਨਹੀਂ ਸੋਚਦੇ ਆ ਗੱਲ। ਅਤੇ ਉਹ ਫਿਰ ਸਾਡੇ ਨਾਲ ਜਿਵੇਂ ਹੋਰ ਬੈਠੇ ਸੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਪੀਓ, ਮੈਂ ਦੇ ਦੇਣੀ ਹੈ, ਹੈ ਨਾ, ਮੈਂ ਦੇ ਦੇਣੇ ਪੈਸੇ। ਸੋ ਲੇਡੀ ਸੀਗੀ ਬੜੀ ਵਧੀਆ, ਉਹਨਾਂ ਨੇ ਫਿਰ ਮੇਰਾ ਵੀ ਪੇ ਕਰ ਦਿੱਤਾ। ਸੋ ਕਈ ਵਾਰ ਆਹ ਚੀਜ਼ਾਂ ਵੀ ਤੁਹਾਨੂੰ ਯਾਦ ਰਹਿੰਦੀਆਂ, ਕਿਉਂਕਿ ਉਹ ਤੋਂ ਬਾਅਦ ਤਾਂ ਉਹ ਮੈਨੂੰ ਮਿਲੇ ਹੀ ਨਹੀਂ, ਕਿਉਂਕਿ ਨਹੀਂ ਤਾਂ ਹੁੰਦਾ ਨਾ ਵੀ ਤੁਸੀਂ ਉਹਨਾਂ ਨੂੰ ਰੀਪੇ ਕਰ ਦਿਓ, ਦੇ ਦਿਓ ਜੇ ਤੁਹਾਡੇ 'ਤੇ ਕਿਸੇ ਨੇ ਕੋਈ ਪੈਸਾ ਖਰਚ ਕੀਤਾ, ਪਰ ਉਹ ਮੈਨੂੰ ਮਿਲੇ ਨਹੀਂ ਫਿਰ। ਪਰ ਤੁਹਾਨੂੰ ਜੇ ਇੱਦਾਂ ਹੀ ਆ ਵੀ ਜੇ ਤੁਸੀਂ ਕਿਸੇ ਦੀ ਹੈਲਪ ਕਰ ਦਿੰਦੇ ਹੋ, ਹੁਣ ਉਹ ਮੈਨੂੰ ਹਮੇਸ਼ਾ ਹੀ ਯਾਦ ਰਹਿਣਗੇ, ਗੱਲ ਤਾਂ ਉਹੀ ਹੈ 1-2 ਰੁਪਏ ਦੀ ਸੀ, ਪਰ ਜੇ ਤੁਸੀਂ ਕਿਸੇ ਦੀ ਵੀ ਹੈਲਪ ਕਰਦੇ ਹੋ ਜਾਂ ਲੋੜਵੰਦ, ਲੋੜਵੰਦ ਇਹੀ ਹੁੰਦਾ, ਕੋਈ ਜ਼ਰੂਰੀ ਨਹੀਂ ਹੁੰਦਾ, ਗਰੀਬ ਗਰੂਬੇ ਹੀ ਲੋੜਵੰਦ ਹੁੰਦੇ ਆ ਜਾਂ ਜਿਹਨਾਂ ਕੋਲ ਕੁਛ ਹੈ ਨਹੀਂ, ਉਹੀ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪੈ ਗਈ ਉਦੋਂ ਤੁਸੀਂ ਉਹਦੀ ਹੈਲਪ ਕਰਤੀ, ਤਾਂ ਫਿਰ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ, ਹੈ ਨਾ। ਸੋ ਇਹ ਮੇਰੀ ਯਾਦਗਾਰ ਹੈ। ਬਿਲਕੁਲ ਜੀ, ਤੁਸੀਂ ਵੀ ਕੋਈ ਸ਼੍ਰੀ ਹੇਮਕੁੰਟ ਸਾਹਿਬ ਦੇ ਕਦੀ ਯਾਤਰਾ ਕੀਤੀ ਹੈ ਅਤੇ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਕੋਈ ਆਪਣੀ ਜਿਹੜੀ ਸਟੋਰੀ ਸ਼ੇਅਰ ਕਰਨੀ ਹੈ ਜਾਂ ਜਿੰਨਾ ਕੁ ਮੈਂ ਦੱਸਿਆ ਉਹ ਤੋਂ ਇਲਾਵਾ ਸ਼੍ਰੀ ਹੇਮਕੁੰਟ ਸਾਹਿਬ ਦੇ ਵਿੱਚ ਹੋਰ ਕੀ ਕੁਛ ਹੁਣ ਐਡਵਾਂਸਮੈਂਟ ਹੋ ਗਈ, ਕਿਉਂਕਿ ਸਾਨੂੰ ਤਾਂ ਇੰਨਾ ਟਾਈਮ ਹੋ ਗਿਆ, ਇੱਥੇ ਹੀ ਹੋ ਗਿਆ ਹੁਣ, ਅਤੇ ਕਿੰਨੀ ਦੇਰ ਹੋ ਗਈ ਗਿਆ ਨੂੰ, ਅਤੇ ਤੁਸੀਂ ਸਾਂਝਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 647-8074-1313, 6478-741-3133 'ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। ਸੋ ਬਿਲਕੁਲ ਜੀ, ਇਹ ਜਿੰਨੇ ਵੀ ਰਿਲੀਜੀਅਸ ਪਲੇਸ ਹੁੰਦੇ ਆ ਨਾ, ਜਦੋਂ ਵੀ ਬਸ ਮੌਕਾ ਮਿਲੇ ਵੈਸੇ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਆਪਾਂ ਸਾਰੇ ਇਦਾਂ ਦਾ ਹੀ ਆ, ਬਸ ਸਮਾਂ ਉਨਾ ਕੀ ਹੁੰਦਾ ਆਪਾਂ ਕੋਲ, ਤੇ ਬਸ ਆਪਣੇ ਕੰਮਾਂ ਚ ਰੁੱਝੇ ਰਹਿੰਦੇ ਆ। ਫਿਰ ਬਾਅਦ ਚ ਜਦੋਂ ਕਹਿੰਦੇ ਆ ਵੀ ਬਜ਼ੁਰਗ ਹੋ ਜਾਂਦੇ ਜਾਂ ਤੁਰ ਫਿਰ ਨਹੀਂ ਹੁੰਦਾ, ਫਿਰ ਬੰਦਾ ਸੋਚੀ ਜਾਂਦਾ ਵੀ ਹਾਏ ਉਦੋਂ ਪਹਿਲਾਂ ਹੀ ਜਾ ਆਉਂਦੇ ਤਾਂ ਜ਼ਿਆਦਾ ਵਧੀਆ ਸੀ, ਹੈ ਨਾ। ਸੋ ਬਿਲਕੁਲ ਜੀ, ਜ਼ਰੂਰ ਜਾਣਾ ਚਾਹੀਦਾ।

0: ਬਿਲਕੁਲ ਜੀ, ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਮਈ ਤੋਂ ਸ਼ੁਰੂ ਹੋ ਚੁੱਕੀ ਹੈ। 10 ਨਹੀਂ, ਇਹ ਨਹੀਂ ਮੈਨੂੰ ਪਤਾ ਵੀ ਕਿੰਨੀ ਡੇਟ ਹੈ ਅਕਤੂਬਰ ਦੀ ਕਦੋਂ ਤੱਕ ਜਿਹੜੀ, ਪਰ ਅਕਤੂਬਰ ਦੇ ਮਹੀਨੇ ਤੱਕ ਜਿਹੜੀ ਇਹ ਯਾਤਰਾ ਕਰ ਸਕਦੇ ਆ ਸ਼ਰਧਾਲੂ। ਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਤੇ ਮੈਂ ਦੇਖ ਰਹੀ ਸੀਗੀ ਕਿ ਜਿਹੜਾ ਗੋਬਿੰਦ ਘਾਟ ਤੋਂ ਇਹ ਸ਼ੁਰੂ ਹੁੰਦੀ ਹੈ ਜੀ, ਰਿਸ਼ੀਕੇਸ਼ ਬਦਰੀਨਾਥ ਹਾਈਵੇ ਤੇ ਜਿਹੜਾ ਗੋਬਿੰਦ ਘਾਟ ਉੱਥੇ ਪਹਿਲਾਂ ਜਾ ਕੇ ਰੁਕਦੇ ਆ, ਹਨਾ। ਫਿਰ 13 ਕਿਲੋਮੀਟਰ ਅੱਗੇ ਪੈਂਦਾ ਜਦੋਂ ਫਿਰ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ ਹਾਂ। ਅੱਛਾ, ਉੱਥੇ ਵੈਲੀ ਆਫ ਫਲਾਵਰਸ ਵੀ ਹੈ, ਉੱਥੇ ਫੁੱਲਾਂ ਦੀ ਵੈਲੀ ਕਿਹਾ ਜਾਂਦਾ, ਫੁੱਲਾਂ ਦੀ ਘਾਟੀ, ਔਰ ਇੰਨੇ ਕਹਿੰਦੇ ਸੋਹਣੇ ਸੋਹਣੇ ਫੁੱਲ ਹੈ। ਜਦੋਂ ਅਸੀਂ ਗਏ ਸੀ ਨਾ, ਉਦੋਂ ਸਨੋਅ ਜ਼ਿਆਦਾ ਪਈ ਹੋਈ ਸੀ ਅਤੇ ਉਹ ਰਸਤਾ ਬੰਦ ਕੀਤਾ ਹੋਇਆ ਸੀ, ਉਹ ਕਹਿੰਦੇ ਨਹੀਂ ਜਾ ਸਕਦੇ, ਸੋ ਮਨਾ ਕੀਤਾ ਹੋਇਆ। ਜਦੋਂ ਆਪਾਂ ਨਾ ਗੋਬਿੰਦ ਘਾਟ ਰੁਕਦੇ ਹਾਂ, ਉਦੋਂ ਉਹ ਦੱਸਦੇ ਆ ਵੀ ਹਾਂਜੀ, ਤੁਸੀਂ ਕਿਸੇ ਫੁੱਲ ਨੂੰ, ਕਿਸੇ ਪੱਤੇ ਨੂੰ, ਕਿਸੇ ਦਰਖਤ ਨੂੰ ਹੱਥ ਨਹੀਂ ਲਾਉਣਾ, ਕਿਉਂਕਿ ਕਈ ਬੜੇ ਡੇਂਜਰਸ ਹੈ। ਜਿਵੇਂ ਹੁੰਦਾ ਨਾ, ਆਪਾਂ ਨੂੰ ਫੁੱਲਾਂ ਦੀ ਵੀ ਖੁਸ਼ਬੋ, ਆਪਾਂ ਉਹਦੀ ਮਹਿਕ ਲੈਣ ਲੱਗ ਜਾਂਦੇ ਹਾਂ, ਸੁੰਘਣ ਲੱਗ ਜਾਂਦੇ ਹਾਂ, ਕਹਿੰਦੇ ਇੱਦਾਂ ਨਹੀਂ ਕਰਨਾ, ਕਿਉਂਕਿ ਕਈ ਜ਼ਹਿਰੀਲੇ ਹੁੰਦੇ ਬੜੇ, ਤੇ ਬੰਦਾ ਬੇਹੋਸ਼ ਹੋ ਸਕਦਾ, ਈਵਨ ਕਿ ਡੈਥ ਵੀ ਹੋ ਸਕਦੀ ਹੈ। ਸੋ ਉਹ ਬੜਾ ਵਧੀਆ ਸਾਰੀ ਨੌਲੇਜ ਦਿੰਦੇ ਆ, ਦੱਸਦੇ ਆ। ਤੇ ਬਾਕੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਡੇ ਕੋਈ ਵੀ ਇਨਫੋਰਮੇਸ਼ਨ ਹੈਗੀ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਬੜੀਆਂ ਵਧੀਆ, ਕਿਉਂਕਿ ਅੱਜ ਮੰਡੇ ਮਾਰਨਿੰਗ ਸੀਗਾ, ਮੈਂ ਕਿਹਾ ਅੱਜ ਗੱਲਬਾਤ ਜ਼ਰੂਰ ਕਰੀਏ, ਕਿਉਂਕਿ ਇਹ ਯਾਤਰਾ ਜਿਹੜੀ ਸ਼ੁਰੂ ਹੋ ਗਈ। ਸੋ ਸਾਰਿਆਂ ਨੂੰ ਬੜੀ ਬਹੁਤ ਹੀ ਇੱਕ ਅਹਿਮ ਇਹ ਯਾਤਰਾ ਹੈ, ਜਿਹੜੇ ਜਾ ਆਉਂਦੇ ਆ ਨਾ ਉਹ ਬੜੇ ਖੁਸ਼ ਹੁੰਦੇ ਆ, ਅਤੇ ਕਈ ਬੜੀ ਵਾਰ ਜਾ ਚੁੱਕੇ ਆ। ਈਵਨ ਨਾ ਮੇਰੇ ਸਿਸਟਰ ਹੈ, ਉਹਨਾਂ ਦੇ ਜਿਹੜੇ ਸਹੁਰਾ ਸਾਹਿਬ ਹੈ, ਫਾਦਰ ਇਨ ਲੋ, ਉਹ ਦੇਖ ਲਓ 17-18 ਵਾਰ ਜਾ ਚੁੱਕੇ ਆ। ਜਦੋਂ ਸਾਡੇ ਨਾਲ ਗਏ ਸੀ ਉਦੋਂ ਕਹਿੰਦੇ ਸੀ 17ਵੀਂ ਵਾਰ ਹੈ, ਉਹ ਤੋਂ ਬਾਅਦ ਹੁਣ ਪਤਾ ਨਹੀਂ ਕਿੰਨੀ ਕੁ ਵਾਰ ਗਏ ਹੋਣੇ ਆ, ਅਤੇ ਮੈਨੂੰ ਉਹਦੇ ਬਾਰੇ ਨਹੀਂ ਪਤਾ, ਪਰ ਉਹ ਕਹਿੰਦੇ ਵੀ 17 ਵਾਰ, ਇਹ 17ਵੀਂ ਹੈ ਕਹਿੰਦੇ ਮੇਰੀ ਯਾਤਰਾ। ਸੋ ਕਈਆਂ ਨੂੰ ਬੜਾ ਹੁੰਦਾ, ਆਏ ਸਾਲ ਉਹ ਜਾਂਦੇ ਹੀ ਜਾਂਦੇ ਆ। ਅਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਮੈਂ ਨੰਬਰ ਦੇ ਦੇਵਾਂ, ਔਰ ਇਹ ਨੰਬਰ ਮੈਂ ਹੁਣ ਤੁਹਾਨੂੰ ਦੇਵਾਂ, ਕਿਉਂਕਿ ਆਪਾਂ ਨੇ ਸਰਾਂਸ਼ ਨਾਲ ਵੀ ਗੱਲਬਾਤ ਕਰਨੀ। ਬਿਲਕੁਲ ਸਰਾਂਸ਼, ਤੁਸੀਂ ਹੁਣ ਕੰਟੈਕਟ ਕਰੋ, ਯਾਨੀ ਕਿ ਸਟੂਡੀਓ ਦੇ ਵਿੱਚ ਕਰੋ ਕਾਲ, ਅਤੇ ਫਿਰ ਆਪਾਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਜ਼ਰੂਰ ਲੈਂਦੇ ਹਾਂ, ਕਿਉਂਕਿ ਜਿਹੜੀ ਪੜ੍ਹਾਈ ਹੈ ਨਾ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਆਪਾਂ ਸਰਾਂਸ਼ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਗੌਰਮੈਂਟ ਗ੍ਰਾਂਟ ਦਿੰਦੀ ਹੈ ਫਿਰ ਕਿਉਂ ਨਹੀਂ ਤੁਸੀਂ ਪੜ੍ਹਨਾ, ਹੈ ਨਾ, ਫਿਰ ਤਾਂ ਬੜਾ ਵਧੀਆ, ਅਤੇ ਤੁਹਾਡੀ ਹੈਲਪ ਕਰਦੀ ਹੈ। ਕੈਨੇਡੀਅਨ ਗੌਰਮੈਂਟ ਦੇਖੋ ਕਿੰਨਾ ਵਧੀਆ ਸੋਚਦੀ ਹੈ ਲੋਕਾਂ ਬਾਰੇ, ਕਿ ਲੋਕ ਹੈ ਜਿਹੜੇ ਉਹ ਕਿਧਰੇ ਪਾਸੇ ਤੋਂ ਤੰਗ ਨਾ ਰਹਿਣ। ਪਰ ਕਈ ਵਾਰ ਨਾ ਆਪਾਂ ਫੇਰ ਵੀ ਬੜੀਆਂ ਕੰਪਲੇਂਟਸ ਕਰੀ ਜਾਂਦੇ ਹਾਂ। ਹੁਣ ਦੇਖੋ ਬੱਚਿਆਂ ਦਾ ਜਿਹੜਾ RESP ਪਲਾਨ ਹੈਗਾ, ਉਹ ਕਿੰਨਾ ਵਧੀਆ ਪਲਾਨ ਹੈਗਾ, ਉਹਦੇ ਵਿੱਚ ਵੀ ਜਿਹੜੀ ਗੌਰਮੈਂਟ ਆ ਉਹ ਗ੍ਰਾਂਟ ਦਿੰਦੀ ਹੈ ਕਿ ਬੱਚਾ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਆਰਾਮ ਦੇ ਨਾਲ ਕਰ ਸਕੇ, ਜਿਹੜੇ ਉਹਦੇ ਆਪਣੇ ਇਰਾਦੇ ਹੈਗੇ ਆ ਕੁਛ ਵੀ ਬਣਨ ਦੇ, ਉਹ ਕੀ ਸੋਚਦਾ ਵੱਡਾ ਹੋ ਕੇ, ਉਹ ਪੜ੍ਹਾਈ ਕਰ ਸਕੇ ਵਧੀਆ ਤਰੀਕੇ ਦੇ ਨਾਲ, ਹੈ ਨਾ। ਸੋ ਇਸ ਕਰਕੇ ਜਦੋਂ ਬੱਚੇ ਦਾ ਜਨਮ ਹੋਇਆ, ਸਿਨ ਨੰਬਰ ਉਹਦਾ ਆ ਗਿਆ, ਬਸ ਫਟਾਫਟ RESP ਦਾ ਪਲਾਨ ਖੋਲ੍ਹ ਲਓ। ਤੁਸੀਂ ਮੈਕਸੀਮਮ ਕੰਟਰੀਬਿਊਸ਼ਨ ਕਰੋਗੇ $210 ਦੀ, ਮੈਕਸੀਮਮ ਫੁੱਲ ਗ੍ਰਾਂਟ ਜਿਹੜੀ ਗੌਰਮੈਂਟ ਦੀ ਉਹਦੇ ਲਈ ਤੁਸੀਂ ਐਲੀਜੀਬਲ ਹੋ, ਅਤੇ ਨਾਲ ਦੀ ਨਾਲ ਫਿਰ ਜਿਹੜੀ ਤੁਹਾਡੀ ਮਨੀ ਆ ਉਹਨੇ ਗਰੋ ਕਰਨਾ ਵਧੀਆ, 6-7% ਦਾ ਜਿਹੜਾ ਤੁਹਾਨੂੰ ਮਿਲੀ ਜਾਣਾ ਜੀ, ਉਹ 'ਤੇ ਗਰੋਥ ਹੋਈ ਜਾਣੀ, ਇੰਟਰਸਟ ਮਿਲੀ ਜਾਣਾ, ਅਤੇ ਤੁਸੀਂ 17 ਸਾਲ ਦੇ ਵਿੱਚ ਬੱਚੇ ਦੇ ਹੀ $50,000 ਕੰਟਰੀਬਿਊਟ ਕਰ ਸਕਦੇ ਹੋ, ਅਤੇ ਫਿਰ ਜਦੋਂ ਗ੍ਰਾਂਟ ਐਡ ਹੋਈ ਜਾਣੀ ਹੈ ਤੁਹਾਡੇ ਲਈ, ਇੰਟਰਸਟ ਤੁਹਾਡੇ ਕੰਟਰੀਬਿਊਸ਼ਨ 'ਤੇ ਐਡ ਹੋਈ ਜਾਣਾ, ਅਤੇ 1 ਲੱਖ ਤੱਕ ਦੀ ਜਿਹੜੀ ਰਾਸ਼ੀ ਹੈ 100,000 ਤੱਕ ਤੁਸੀਂ ਬੱਚੇ ਲਈ ਸੇਵ ਕਰ ਸਕਦੇ ਹੋ ਐਜੂਕੇਸ਼ਨ ਦੇ ਲਈ। ਸੋ ਮੇਰਾ ਨੰਬਰ ਤੁਸੀਂ ਨੋਟ ਕਰੋ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇੰਸ਼ੋਰੈਂਸ ਦੀ ਜਾਂ RESP ਪਲਾਨ ਦੀ ਜਾਂ ਹੋਰ ਇਨਵੈਸਟਮੈਂਟ ਤੁਸੀਂ ਪਲਾਨ ਓਪਨ ਕਰਾਉਣਾ ਚਾਹੁੰਦੇ ਹੋ, ਸੇਵਿੰਗ ਕਰਨਾ ਚਾਹੁੰਦੇ ਹੋ, ਜਾਂ ਸੁਪਰ ਵੀਜ਼ਾ ਜਾਂ ਵਿਸਟਰ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਤਾਂ ਮੇਰਾ ਨੰਬਰ 647-765-2340 6477652340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਹੁਣ ਆਪਾਂ ਪਹਿਲਾਂ ਗੱਲਬਾਤ ਕਰੀਏ, ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ, ਤੇ ਉਸ ਤੋਂ ਬਾਅਦ ਆਪਾਂ ਸਰਾਂਸ਼ ਨਾਲ ਗੱਲਬਾਤ ਕਰਾਂਗੇ। ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ,
1: ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ, ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈ, ਜਾਂ ਉਦੋਂ ਪਹਿਲਾਂ ਵੀ ਆ ਰਹੀ ਹੈਗੀ ਹੈ। ਤੇ ਵਧੀਆ ਹੁੰਦਾ ਜੀ ਜਦੋਂ ਆਪਾਂ ਕੋਈ ਵੀ ਕੰਮ ਟਾਈਮ ਦੇ ਨਾਲ ਕਰਦੇ ਹਾਂ, ਉਹਦੇ ਹਮੇਸ਼ਾ ਹੀ ਰਿਜ਼ਲਟ ਵਧੀਆ ਆਉਂਦੇ ਆ, ਕਿਉਂਕਿ ਦੇਖਣ 'ਚ ਆ ਰਿਹਾ ਹੈ ਕਿ ਖਾਸ ਕਰਕੇ ਅਗਰ ਤੁਸੀਂ ਘਰ ਕੋਈ ਪਹਿਲਾਂ ਬੁੱਕ ਕਰਵਾਇਆ ਹੋਇਆ ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈ ਤੇ ਬਹੁਤ ਸਾਰੇ ਕੇਸ ਦੇ ਵਿੱਚ ਇਹ ਦੇਖਣ 'ਚ ਆ ਰਿਹਾ ਕਿ ਉਹਨਾਂ ਦੀ ਵੈਲਿਊ ਉੱਨੀ ਨਹੀਂ ਆਉਂਦੀ ਜਿੰਨੇ ਦਾ ਤੁਸੀਂ ਘਰ ਬੁੱਕ ਕੀਤਾ ਹੁੰਦਾ, ਅਪਰੇਜ਼ਲ ਵੈਲਿਊ ਘੱਟ ਆਉਂਦੀ ਹੈਗੀ ਹੈ। ਸੋ ਇਹਦੇ 'ਚ ਵੀ ਕਈ ਜਿਹੜੀਆਂ ਆਪਸ਼ਨਸ ਹੈਗੀਆਂ ਹੋ ਸਕਦੀਆਂ ਹੈਗੀਆਂ। ਇੱਕ ਤਾਂ ਇਹ ਹੈ ਕਿ ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਹੈਗਾ, ਆਪਾਂ ਤੁਹਾਡੀ ਲਿਸਟ 'ਚ ਅਪਰੇਜ਼ਲ ਵੈਲਿਊ ਘੱਟ ਆਈ ਹੈ, ਕਿਉਂਕਿ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ ਤੁਹਾਡੀ ਫਾਈਲ ਨੂੰ ਜੀ, ਅਪਰੇਜ਼ਲ ਅਸੀਂ ਆਪ ਆਰਡਰ ਕਰਨੀ ਹੁੰਦੀ ਹੈ। ਮੰਨ ਲਓ ਘੱਟ ਆਉਂਦੀ ਹੈਗੀ ਤਾਂ ਆਪਣੇ ਕੋਲ ਆਲਵੇਜ਼ ਆਪਸ਼ਨ ਹੁੰਦੀ ਕਿ ਆਪਾਂ ਜਿਹੜਾ ਸੈਕਿੰਡ ਓਪੀਨੀਅਨ ਲੈ ਸਕਦੇ ਹਾਂ, ਸੈਕਿੰਡ ਕਿਸੇ ਕੰਪਨੀ ਤੋਂ ਕਰਵਾ ਸਕਦੇ ਹੈਗੇ ਹਾਂ। ਕਈ ਵਾਰੀ ਉਹਦੇ ਨਾਲ ਵੀ ਮਸਲਾ ਹੱਲ ਹੋ ਜਾਂਦਾ ਹੈਗਾ। ਜੇਕਰ ਫਿਰ ਵੀ ਨਹੀਂ ਗੱਲ ਬਣਦੀ ਹੈਗੀ ਤਾਂ ਫਿਰ ਅਗਰ ਤੁਹਾਡੇ ਕੋਲ ਕੋਈ ਹੋਰ ਪ੍ਰਾਪਰਟੀ ਹੈਗੀ ਹੈ ਤਾਂ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ, ਉੱਥੇ ਕੋਈ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਕੋਈ ਨਾ ਕੋਈ ਉਹਦਾ ਜਿਹੜਾ ਹੱਲ ਹੈ ਜੀ ਉਹ ਕੱਢਿਆ ਜਾ ਸਕਦਾ ਹੁੰਦਾ ਹੈਗਾ। ਤੇ ਪਲੱਸ ਜੇਕਰ ਹੋਰ ਕੋਈ ਤੁਹਾਡਾ ਕੋਈ ਕ੍ਰੈਡਿਟ ਦਾ ਕੋਈ ਇਸ਼ੂ ਹੈਗਾ ਜਾਂ ਕੋਈ ਤੁਹਾਡਾ ਡਾਊਨ ਪੇਮੈਂਟ ਦਾ ਕੋਈ ਮਸਲਾ ਹੈਗਾ ਤਾਂ ਉਹ ਵੀ ਅਗਰ ਟਾਈਮ ਹੈਗਾ ਤੁਹਾਡੇ ਕੋਲ ਤੇ ਉਹਦੇ ਨਾਲ ਤਾਂ ਕੋਈ ਨਾ ਕੋਈ ਸਲੂਸ਼ਨ ਜ਼ਰੂਰ ਲੱਭਿਆ ਜਾ ਸਕਦਾ ਹੁੰਦਾ ਹੈਗਾ। ਸੋ ਤੁਹਾਡੀ ਘਰ ਦੀ ਕਲੋਜ਼ਿੰਗ ਆਉਣ ਵਾਲੀ ਹੈਗੀ ਹੈ, ਤੁਸੀਂ ਘਰ ਬੁੱਕ ਕਰਵਾਇਆ ਸੀਗਾ ਜਾਂ ਤੁਸੀਂ ਅਦਰਵਾਈਜ਼ ਲਿਆ ਸੀਗਾ, ਰੀਸੇਲ ਦੇ ਵਿੱਚ ਲਿਆ ਸੀਗਾ, ਤੁਸੀਂ ਸਾਨੂੰ ਹੁਣ ਸੰਪਰਕ

0: ਸਿੱਧੂ ਜੀ ਦੇ ਨਾਲ ਤੇ ਬੜੀ ਵਧੀਆ ਜਾਣਕਾਰੀ ਤੁਹਾਨੂੰ ਦੇਣਗੇ ਮੌਰਗੇਜ ਸੰਬੰਧੀ। 647-294-5503 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਨੰਬਰ ਲੈ ਲਓ ਜੀ ਦੁਆਬਾ ਟੂਰਸ ਐਂਡ ਟਰੈਵਲਸ ਦਾ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਜਿਹੜਾ ਏਅਰ ਫੇਅਰ ਮਿਲੇ ਤੇ ਸਰਵਿਸ ਨੰਬਰ 1 ਮਿਲੇ ਤੇ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ। ਨੰਬਰ ਹੈਗਾ 905-673-1409-05673-1400 ਤੇ ਤੁਸੀਂ ਗੱਲਬਾਤ ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਨਾਲ ਕਰੋ ਕਿਉਂਕਿ ਇਹ ਕਹਿੰਦੇ ਆ ਕਿ ਇੰਡੀਆ ਜਾਣ ਨੂੰ ਟਿਕਟਾਂ ਅਵੇਲੇਬਲ ਹੈ ਬੜੇ ਵਧੀਆ ਰੇਟ ਦੇ ਉੱਪਰ। ਸੋ ਨਾਲ ਦੀ ਨਾਲ ਬਸ ਹੁਣ ਤੁਸੀਂ ਮੇਰੀ ਆਵਾਜ਼ ਸੁਣੀ ਤੇ ਤੁਸੀਂ ਦੀਪਾਂਸ਼ ਨੂੰ ਕਾਲ ਕਰ ਲਓ ਕਿਉਂਕਿ ਫਿਰ ਉਹ ਟਿਕਟਾਂ ਵਿਕ ਜਾਂਦੀਆਂ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਤੁਹਾਨੂੰ ਵੇਟ ਕਰਨਾ ਪੈਂਦਾ। 905-673-1400 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। SL ਵਿੰਡੋਜ਼ ਡੋਰਸ ਨੂੰ ਕੰਟੈਕਟ ਕਰੋ ਜੀ। ਵਧੀਆ ਤੁਸੀਂ ਵਿੰਡੋ ਡੋਰ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਫਿਰ ਕੈਸ਼ ਕਹਿੰਦੇ ਆ ਕਿ ਬੜਾ ਬਿਜ਼ੀ ਚੱਲ ਰਿਹਾ ਕੰਮ। ਸੋ ਤੁਸੀਂ ਹੁਣੇ ਕਾਲ ਕਰਕੇ ਨਾ ਆਪਣੀ ਅਪੁਆਇੰਟਮੈਂਟ ਫਿਕਸ ਕਰ ਲਓ। ਇਹ ਹੁੰਦਾ ਕਿ ਤੁਹਾਨੂੰ ਫਿਰ ਜਿਹੜਾ ਸਮਾਂ ਚਾਹੀਦਾ ਹੁੰਦਾ ਨਾ ਉਹ ਮਿਲ ਜਾਂਦਾ। ਸੋ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ, ਕੋਈ ਉਹਨਾਂ 'ਚ ਲੀਕੇਜ ਡੈਮੇਜ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਹੋਈ ਹੋਈ ਹੈ ਤੇ ਤੁਸੀਂ ਜ਼ਰੂਰ ਕਾਲ ਕਰੋਗੇ ਵਿੰਡੋਜ਼ ਡੋਰਸ ਨੂੰ ਠੀਕ ਕਰਾਉਣ ਦੇ ਲਈ। ਜਾਂ ਫਿਰ ਤੁਸੀਂ ਕਸਟਮ ਹੋਮ ਬਣਾ ਰਹੇ ਹੋ ਤਾਂ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਐਨ ਵਧੀਆ ਨੰਬਰ 1 ਕਿ ਲੱਗੇ ਵੀ ਹਾਂ ਦਰਵਾਜ਼ਾ ਜਿਹੜਾ ਮੇਨ ਡੋਰ ਐਨ ਕਹਿੰਦਾ ਕਹਾਉਂਦਾ ਲੱਗ ਰਿਹਾ ਤੇ SL ਵਿੰਡੋਜ਼ ਡੋਰਸ 647-926-0047 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਸਾਰਾਂਸ਼ ਤੁਹਾਡੀ ਕਾਲ ਆ ਰਹੀ ਸੀ, ਸੋ ਹੁਣ ਤੁਸੀਂ ਕਾਲ ਕਰੋ ਫਟਾਫਟ ਕਿਉਂਕਿ ਟਾਈਮ ਆਪਣਾ ਫਿਰ ਹੋ ਜਾਣਾ 41 ਹੋ ਗਿਆ ਤੇ ਪਹਿਲਾਂ ਕਹਿੰਦੇ ਕਾਲ ਨਹੀਂ ਮਿਲ ਰਹੀ ਹੈਗੀ। ਸੋ ਜ਼ਰੂਰ ਹੁਣ ਕਾਲ ਕਰ ਲਓ ਤੇ ਜ਼ਰੂਰ ਤੁਹਾਡੀ ਕਾਲ ਮਿਲ ਜੂਗੀ ਤੇ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਜ਼ਰੂਰ ਜਿਹੜਾ ਹੈ ਫਿਰ ਇਹਤੇ ਗੌਰ ਕਰਨੀ ਹੈ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਨਾ ਉਹ ਹੈਗੀ ਬੜੀ ਜ਼ਰੂਰੀ ਤੇ ਜੇ ਗੌਰਮੈਂਟ ਫੰਡ ਦੇ ਰਹੀ ਹੈ ਤੇ ਤੁਸੀਂ ਉਹਨਾਂ ਫੰਡ ਉਹਨਾਂ ਜਿਹੜੇ ਫੰਡਡ ਜਿਹੜੇ ਗੌਰਮੈਂਟ ਦੇ ਪਲਾਨ ਹੁੰਦੇ ਆ ਤੇ ਜ਼ਰੂਰ ਉਹਨਾਂ ਦਾ ਫਾਇਦਾ ਤੁਸੀਂ ਚੁੱਕ ਸਕਦੇ ਹੋ।
1: ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕਿੰਗ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-297-5557-647-292-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-405-99-55-905-452-9955।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
0: ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਤੇ ਹੁਣ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਲ, ਕਿਉਂਕਿ ਬਹੁਤ ਵਧੀਆ ਇਹ ਪ੍ਰੋਗਰਾਮ ਹੈ ਜੀ। ਗੌਰਮੈਂਟ ਫੰਡਡ ਕੋਰਸ ਇਹ ਹੈਗਾ ਤੇ ਤੁਸੀਂ ਇਹਨਾਂ ਕੋਰਸਿਸ ਦੇ ਵਿੱਚ ਐਡਮਿਸ਼ਨ ਲਓ ਤੇ ਫਿਰ ਗੌਰਮੈਂਟ ਨੇ ਦੇਖੋ ਤੁਹਾਨੂੰ ਫੰਡ ਦੇ ਦੇਣੇ ਤੇ ਪੜ੍ਹਾਈ ਤੁਸੀਂ ਕਰਨੀ ਹੈ। ਸਾਰਾਂਸ਼ ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ ਸਰ। ਤੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਸਾਰਾਂਸ਼ ਜੁੜ ਗਏ ਆ ਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ, ਸਾਰਾਂਸ਼ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਲ ਜੁੜਿਆ?
5: ਹਾਂਜੀ, ਲਾਈਕ ਯੂਨੀ ਗਲੋਬਲ ਐਡਵਾਈਜ਼ਰੀ ਕੇ ਸਾਥ ਹਮੇ ਲਾਈਕ 7 ਇਅਰਸ ਹੋ ਗਿਆ ਮੈਂ ਐਜੂਕੇਸ਼ਨ ਕੰਸਲਟਿੰਗ ਮੈਂ।
0: ਅੱਛਾ।
5: ਐਂਡ ਹਮ ਉਨੀ ਕੋਰਸਿਸ ਮੈਂ ਡੀਲ ਕਰਤੇ ਹੈ ਜੋ ਗਵਰਨਮੈਂਟ ਫੰਡਡ ਹੈ, ਮਤਲਬ ਆਪਕੀ ਜੇਬ ਸੇ ਪੈਸੇ ਨਹੀਂ ਲਗਤੇ ਫੀਸ ਮੈਂ।
0: ਅੱਛਾ।
5: ਗਵਰਨਮੈਂਟ ਕਾਲਜ ਕੀ ਫੀਸ ਵੀ ਦੇਤੀ ਹੈ ਔਰ ਸੇਮ ਟਾਈਮ ਪੇ ਡਾਇਰੈਕਟ ਆਪਕੇ ਅਕਾਊਂਟ ਮੈਂ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ ਵਾਈਲ ਯੂ ਆਰ ਸਟੱਡੀਇੰਗ ਆਪਕੋ ਫੰਡਿੰਗ ਦੇਤੀ ਹੈ 30-100,000 ਡਾਲਰ ਕੀ ਜੋ ਆਪ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੈ ਵਿਦਾਊਟ ਸਿਕਿਉਰਿਟੀ ਵਿਦਾਊਟ ਕੋਲੈਟਰਲ ਹੋਤੀ ਹੈ ਯੇ ਔਰ ਜਿਤਨੇ ਵੀ ਕਮ ਇਨਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਮੈਂ ਜਿਤਨੇ ਵੀ ਕਮ ਇਨਕਮ ਹੈ 70,000 ਸੇ ਅਗਰ ਕਮ ਹੈ और जितना आपका फैमिली साइज ज्यादा है

0: ऑफ किड्स ज्यादा है उसी ज्यादा फंडिंग आती है। और सबसे इम्पोर्टेंट बात इस 30 से 100,000 डॉलर में से अप्रोक्सीमेटली हाफ पैसा क्या है, नॉन रिफंडेबल ग्रांट, टैक्स फ्री होता है जो, और जो रेस्ट पोर्शन है वो लाइक ऑप्शनल लोन है जो कि 1.5 साल तक 0% पे है, और पे बैक भी आपने 1.5 साल बाद ही करना स्टार्ट करना होता है, और उस टाइम पे ब्याज दर क्या है 2.5%, सिर्फ 2.5% पूरे साल का।
1: ठीक है, अच्छा कौन कौन से कोर्सेज हैं और ऑनलाइन कोर्सेज ही हैं कि इन पर्सन है?
0: हाँ जी, कोविड के बाद है ना मिनिस्ट्री ने अलाउ कर रखा है ऑनलाइन कोर्सेज के लिए, और हमारे ज्यादातर क्लाइंट्स चूज भी फुली ऑनलाइन कोर्स ही करते हैं जिसमें वो 2 से 3 घंटे मंडे टू फ्राइडे देते हैं अपने घर के कंफर्ट से, और असाइनमेंट्स हैं, एग्जामिनेशन नहीं है, सोखे जी कोर्सेज ने मैनेजमेंट है। एंड देन इसके बाद लाइक अगर आपने इन पर्सन कोर्स भी करना है वो भी है हमारे पास, सच एज एचवैक प्लम्बिंग, बट हमने देखा है उसमें बड़ा कम है रिटेंशन, उसमें मतलब 100 में से 2 बच्चे ही जाते हैं, और बाकी कोई एज की कोई लिमिट नहीं है जी इसमें, गवर्नमेंट की पॉलिसी है एज में कोई डिस्क्रिमिनेट नहीं है। हमारे क्लाइंट्स हैं जिनकी एज 30 ईयर्स भी है, 50 भी, और 75 ईयर्स पे जो पेंशन पे वो भी हमारे क्लाइंट्स हैं जी, कोई गवर्नमेंट कोई डिस्क्रिमिनेशन नहीं करती एज के बेस पे।
1: ठीक है, और एलिजिबिलिटी क्या है इसकी?
0: हाँ जी, स्टेटस आपके पास होना चाहिए PR सिटीजन प्रोटेक्टेड पर्सन का, एंड आपकी इनकम 2024 के नोटिस ऑफ असेसमेंट पे लेस देन $70,000 है तो ही आपको इसका बेनिफिट है, और 30 से 100,000 डॉलर की फंडिंग है, कोई एज लिमिट नहीं है इसके अंदर, कोई क्रेडिट चेक इसके अंदर नहीं करती गवर्नमेंट आपको, गवर्नमेंट आपको यहाँ पे एजुकेशन के लिए फंडिंग कर रही है ना कि आपको बैंक फंडिंग कर रहा है, तो इसमें कोई कैच नहीं है। और लाइक आप हमें कॉल अभी भी कर सकते हैं, हमारे ऑफिस भी आ सकते हैं, तो लाइक दैट्स इट्स सेल्फ एम्प्लॉयड, अगर आप हैं ऊबर ड्राइवर, ट्रक ड्राइवर, स्मॉल बिजनेस ओनर, आपको ज्यादा बेनिफिट और फंडिंग किसके अकाउंट में आती है? मेरे नहीं, आपके अकाउंट में।
1: ठीक है, और इस प्रोसेस दे विच कोई एज लिमिट तो नहीं हैगी है ना, ते बाकी फिर तुसी अपनी फीस दसो हुण।
0: हाँ जी, इसमें अपनी फीस से पहले एक छोटी सी ऐड करूंगा, अगर फैमिली ऑफ फोर है, हस्बैंड वाइफ दोनों पढ़ देने, फुली ऑनलाइन कोर्सेज कर देने, इजी वाले सोखे जे वाले, अब इसके अंदर उनको तो आ रहे हैं $80,000, हस्बैंड वाइफ दोनों पढ़ रहे हैं, अगर इसमें से $40,000 क्या है, नॉन रिफंडेबल टैक्स फ्री ग्रांट्स, और जो रेस्ट $40,000 है वो है ऑप्शनल लोन, 0% पे है 1.5 साल तक, और जब 1.5 साल तक किससे स्टार्ट होंगी तब क्या होगा इसका इंटरेस्ट रेट 2.5% पूरे से होंगी, तब क्या होगा इसका इंटरेस्ट रेट 2.5% पूरे साल का, और आप वो 40,000 14 साल में पे कर सकते हो, रीपे कर सकते हो गवर्नमेंट को, इतने आसान शर्त पर आपको लोन मिलता है विदाउट क्रेडिट चेक, विदाउट कोलैटरल, विदाउट सिक्योरिटी।
1: कितने साल बोला, कितने साल में दे सकते हैं?
0: मैक्सिमम इज 14.5 ईयर्स।
1: अच्छा, 14-15 साल में आप रीपे कर सकते हैं।
0: मैंने अपना लोन 3 साल में पे करा था, कुछ लोग 10 साल में करते हैं, डिपेंड करता है ओपन है वो, मतलब ग्रांट ही मिल गई नॉन रिफंडेबल, साथ में लोन भी मिल गया। अब इसमें आती है हमारी फीस की बात, आपको लगेगा हमारी फीस कुछ बहुत बड़ा कैश होगा, बहुत बड़ी फीस होगी, कोई परसेंटेज नहीं है, कोई कमीशन नहीं है, मीठी मीठी बातें करते नहीं, एयर पे फीस बताते हैं अपनी, ऑन एयर पे फीस है 199 से लेके $499 डिपेंडिंग ऑन कोर्स, एक कोर्स इजी है, कुछ कोर्सेज बड़े इजी है, कुछ कोर्स बहुत ही ज्यादा सोखे ने, बहुत इजी ने, तो इसलिए एक ही फीस, कुछ की फीस 199 है, कुछ की 499 है, कोई परसेंटेज, कोई कमीशन नहीं है, और आपने हमारी फीस जो छोटी सी फीस है काम होने के बाद अपनी ईमानदारी से देनी है, क्योंकि फंडिंग किसके अकाउंट में आ रही है, आपके अकाउंट में आ रही है।
1: ठीक है,
0: लास्ट वीक 34 बंदों की फंडिंग गिरी है, 29 के पैसे मुझे खुद ही आ गए, मुझे मांगने नहीं पड़ते, मैं मांगने नहीं पड़ता हमारे स्टाफ को।
1: ठीक है,
0: तो बाकी 4-5 लगे वो मांग लेंगे, है ना, तो यही है, इसमें कुछ कैश नहीं है, गवर्नमेंट जैसे बिलियन डॉलर्स डेंटल केयर में, फॉरेन एड में इधर उधर लगाती रहती है गवर्नमेंट, एजुकेशन में स्पेंड कर देती है, तो कोई कैश नहीं है। कॉल करें 437-264-3175 437-264-3175 उन्हें कॉल करो, पे असेसमेंट कराओ क्विक, देन साढ़े ऑफिस भी आओ, 200 एक्सपर्ट बुलेवर्ड पे हमारा ऑफिस है, मैसेज आ जाते हैं, आप वॉक इन भी कर सकते हैं, नंबर है, नंबर टू कॉल 437-264-3175। 1 अगस्त के बाद जो नया अकेडमिक ईयर स्टार्ट हो रहा है उसमें गवर्नमेंट ग्रांट से मैसिव कट कर रही है, आज आपको ग्रांट एंड लोन दोनों आ रहा है, 1 अगस्त के बाद अगर आप एनरोल करेंगे आपको सिर्फ लोन लोन लोन आएगा, इसलिए ग्रांट लीजिए, कॉल करें 437-264-3175 437-264-3175।
1: जी, थैंक यू सराज, थैंक यू वेरी मच।
0: ਥੈਂਕ ਯੂ ਜੀ ਟਾਈਮ ਦੇ ਲਈ।
1: ਜੀ ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰੋ, ਦੇਖੋ ਕਿੰਨੀ ਵਧੀਆ ਤੁਸੀਂ ਆਪਣੀ ਐਜੂਕੇਸ਼ਨ ਲੈ ਸਕਦੇ ਹੋ। ਐਜੂਕੇਸ਼ਨ ਦਾ ਤਾਂ ਵੈਸੇ ਵੀ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਕੋਈ ਤੁਹਾਤੋਂ ਖੋ ਨਹੀਂ ਸਕਦਾ, ਜਿਹੜੀ ਐਜੂਕੇਸ਼ਨ ਹੈ ਨਾ ਤੁਹਾਡੀ, ਤੁਸੀਂ ਵਿੱਦਿਆ ਪ੍ਰਾਪਤ ਕਰਦੇ ਹੋ ਤੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਤਾਂ ਹੀ ਕਿਹਾ ਜਾਂਦਾ, ਉਹਦਾ ਪਰਉਪਕਾਰ ਕਰਦੀ ਹੈ ਜਿਹੜੀ ਵਿੱਦਿਆ ਜਦੋਂ ਆਪਾਂ ਐਜੂਕੇਸ਼ਨ ਲੈ ਲੈਂਦੇ ਆ। ਸੋ ਇਸ ਕਰਕੇ ਜੇ ਗੌਰਮੈਂਟ ਤੁਹਾਨੂੰ ਵਧੀਆ ਚਾਂਸ ਦੇ ਰਹੀ ਹੈ, ਸੋ ਕਿਉਂ ਨਹੀਂ ਗ੍ਰੈਬ ਕਰਨਾ ਚਾਹੀਦਾ ਜ਼ਰੂਰ। ਤੇ ਤੁਸੀਂ 437-264-3175 ਤੇ ਗੱਲਬਾਤ ਕਰੋ ਤੇ ਵਧੀਆ ਜਿਹੜੇ ਕੋਰਸਿਸ ਕਰੋ ਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ, ਵਧੀਆ ਹੀ ਹੈ ਹਨਾ। ਸੋ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਤੇ ਸਮਾਂ ਪਤਾ ਹੀ ਨਹੀਂ ਲੱਗਦਾ ਕਿਵੇਂ ਨਿਕਲ ਜਾਂਦਾ। 10:50 ਹੋ ਚੁੱਕੇ ਆ ਤੇ 10 ਮਿੰਟ ਆਪਣੇ ਪ੍ਰੋਗਰਾਮ ਦੇ ਰਹਿ ਗਏ ਆ ਤੇ ਆਪਾਂ ਨੇ ਅੱਜ ਵਧੀਆ ਗੱਲਬਾਤ ਕੀਤੀ ਆ। ਤੇ ਤੁਸੀਂ ਇੱਕ ਨੰਬਰ ਹੁਣ ਹੋਰ ਨੋਟ ਕਰ ਲਓ, ਫਿਰ ਅਗਲੀ ਗੱਲਬਾਤ ਆਪਾਂ ਕਰਦੇ ਹਾਂ। ETN ਟਰੈਵਲਸ ਨੂੰ ਕੰਟੈਕਟ ਕਰੋ 905-463-1301 ਤੇ, ਕਿਉਂਕਿ ਇਹ ਕਹਿੰਦੇ ਆ ਕਿ ਬਹੁਤ ਵਧੀਆ ਤੁਸੀਂ ਹਵਾਈ ਸਫ਼ਰ ਜੇ ਕਰਨਾ ਚਾਹੁੰਦੇ ਹੋ ਆਪਣਾ ਬਿਲਕੁਲ ਨਿਸ਼ਚਿੰਤ ਹੋ ਕੇ, ਫਿਰ ਤੁਸੀਂ ETN ਟਰੈਵਲਸ ਤੋਂ ਲਓ ਟਿਕਟਾਂ, ਕਿਉਂਕਿ ਸਰਵਿਸ ਬੜੀ ਵਧੀਆ ਦਿੰਦੇ ਆ। ਸਵੇਰੇ 9 ਵਜੇ ਓਪਨ ਹੋਏ ਹੋਏ ਆ, 8:30 ਤੱਕ ਓਪਨ ਹੈ ਇਹ। ਤੇ ਤੁਸੀਂ ਜ਼ਰੂਰ ਕਾਲ ਕਰੋ, ਆਪਾਂ ਕਹਿੰਦੇ ਨੀਅਰ ਬਾਏ 12 ਘੰਟੇ ਹੈ ਨਾ, 11.5 ਘੰਟੇ ਇਹ ਜਿਹੜੀ ਇਹਨਾਂ ਦੀ ਜੌਬ ਹੈ ਦੇਖ ਲਓ। ETN ਟਰੈਵਲਸ 905-463-1301 ਤੇ ਤੁਸੀਂ ਗੱਲਬਾਤ ਕਰੋ। ਤੇ ਸਕਾਈਡਮ ਗਰੁੱਪ ਆਫ ਕੰਪਨੀਜ਼ ਵੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ। ਵਧੀਆ, ਤੁਸੀਂ ਜੇਕਰ ਆਪਣੀ ਗੱਡੀਆਂ ਨੂੰ ਐਨ ਜਿਵੇਂ ਆਪਾਂ ਕਹਿੰਦੇ ਨਾ ਟਿੱਚ ਰੱਖਣਾ ਚਾਹੁੰਦੇ ਹੋ ਐਨ ਵਧੀਆ, ਫਿਰ ਤੁਸੀਂ ਸਕਾਈਡਮ ਗਰੁੱਪ ਆਫ ਕੰਪਨੀਜ਼ ਨੂੰ ਕੰਟੈਕਟ ਕਰ ਲਓ, ਕਿਉਂਕਿ ਇਹਨਾਂ ਦੀਆਂ 4 ਲੋਕੇਸ਼ਨਾਂ, ਮੁੰਜੇ ਤਾਂ ਟੋਟਲ 6 ਹੈ ਪਰ 4 ਲੋਕੇਸ਼ਨਾਂ ਆਮ ਪਬਲਿਕ ਵਾਸਤੇ ਹੈਗੀਆਂ। ਸੋ ਤੁਸੀਂ ਆਪਣੀ ਗੱਡੀਆਂ ਨੂੰ ਲੈ ਕੇ ਜਾਓ, ਆਪਣੇ ਟਰੱਕਾਂ ਨੂੰ ਠੀਕ ਕਰਾਓ। 905-874-9878 ਨੰਬਰ ਹੈ ਜੀ ਇਹਨਾਂ ਦਾ, 9058749878 ਤੇ ਗੱਲਬਾਤ ਕਰਨੀ ਹੈ। ਤੇ ਸੋਫੇ ਜੇ ਬਣਾਉਣੇ ਆ, ਸਗਨਦੀਪ ਦਾ ਨੰਬਰ ਮੈਂ ਦਿੰਦੀ ਹੁੰਦੀ ਹਾਂ ਤੁਹਾਨੂੰ, ਬੜਾ ਵਧੀਆ। ਸੋ ਤੁਸੀਂ ਗੁਰਦਾਸ ਰੇਡੀਓ ਜ਼ਰੂਰ ਕਹਿ ਦੇਣਾ, ਤੁਹਾਨੂੰ ਥੋੜ੍ਹਾ ਬਹੁਤਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਉਂਝੇ ਸੇਲ ਨਹੀਂ ਲਾਉਂਦੇ ਪਰ ਥੋੜ੍ਹਾ ਬਹੁਤਾ ਤੁਹਾਨੂੰ ਐਨ ਰਿਆਤ ਜੀ ਦੇ ਦੇਣਗੇ। ਸੋ ਸਗਨਦੀਪ ਸੋਫਾ ਸਟੂਡੀਓ ਦਾ ਨੰਬਰ ਤੁਸੀਂ ਨੋਟ ਕਰੋ, 905-799-8877, 9057998877। ਤੇ ਈਗਲ ਟਰੱਕ ਸੇਲਸ ਤੇ ਟਰੱਕ ਨਵਿਆਂ ਵਰਗੇ ਪਹੁੰਚੇ ਹੋਏ ਆ ਜੀ, ਬਸ ਤੁਸੀਂ ਕਾਲ ਕਰਨੀ ਹੈ ਭਾਅ ਜੀ ਨੂੰ, 416-819-6000 ਤੇ ਉਹ ਟਰੱਕ ਤੁਸੀਂ ਲਓ, ਕਿਉਂਕਿ ਇਹ ਸੈਕਿੰਡ ਹੈਂਡ ਟਰੱਕ ਹੁੰਦੇ ਆ ਪਰ ਹੁੰਦੇ ਨਵਿਆਂ ਵਰਗੇ ਆ, ਕਿਉਂਕਿ ਬੜੇ ਘੱਟ ਕਿਲੋਮੀਟਰ ਚੱਲਦੇ ਆ ਜਿਹੜੇ ਟਰੱਕ ਇਹਨਾਂ ਦੇ ਕੋਲ ਆਉਂਦੇ ਆ। ਸੋ ਇਸ ਕਰਕੇ ਤੁਹਾਨੂੰ ਰੇਟ ਵਧੀਆ ਮਿਲ ਜਾਣਾ। ਨੰਬਰ ਨੋਟ ਕਰ ਲਓ ਤੁਸੀਂ, ਫਾਈਨਾਂਸਿੰਗ ਵੀ ਅਵੇਲੇਬਲ ਹੈ। 905-673 ਨਹੀਂ, ਇਹਨਾਂ ਦਾ ਨੰਬਰ ਹੈ ਜੀ, ਇਹ ਮੈਂ ਨੰਬਰ ਬੋਲਣ ਲੱਗੀ ਸੀਗੀ ਦੀਪਾਂਸ਼ ਦਾ, ਇਹ ਨੰਬਰ ਹੈਗਾ ਜੀ ਈਗਲ ਟਰੱਕ ਸੇਲਸ ਦਾ, 416-819-6000, 416-819-6000 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਹੁਣ ਥੋੜ੍ਹਾ ਜਿਹਾ ਆਪਾਂ ਚੱਲੀਏ, ਜੇ ਆਪਾਂ ਗੱਲਬਾਤ ਕਰੀਏ ਨਾ ਇੱਥੇ, ਇੱਕ ਤਾਂ ਕ੍ਰਾਈਮ ਦੀ ਆਪਾਂ ਜੇ ਗੱਲਬਾਤ ਕਰਦੇ ਹਾਂ ਉਹ ਤਾਂ ਚਲੋ ਹੋ ਹੀ ਜਾਂਦਾ ਹੈ ਨਾ, ਕਿਤੇ ਸਮਗਲਿੰਗ ਹੋ ਰਹੀ ਹੈ, ਕਿਤੇ ਕੋਈ ਸੋਨਾ ਚੋਰੀ ਕਰੀ ਜਾਂਦਾ, ਅਤੇ ਕਿਤੇ ਕੋਈ ਜਿਹੜੀ ਅਫੀਮ ਹੈ ਜਾਂ ਕੋਈ ਵੀ ਜਿਹੜੇ ਇੱਦਾਂ ਦੇ ਨਸ਼ੇ ਆ ਉਹਨਾਂ ਨੂੰ ਇੱਧਰ ਉੱਧਰ ਕਰੀ ਜਾਂਦੇ ਆ। ਅਤੇ ਇੱਕ ਨਾ ਹੋਰ ਜਿਹੜੀ ਨਿਊਜ਼ ਆ ਉਹ ਆ ਰਹੀ ਹੈ ਕਿ ਬ੍ਰੈਂਪਟਨ ਦੇ ਵਿੱਚ ਜਿਹੜੇ ਰਿਹਾਇਸ਼ੀ ਮਾਰਕੀਟ ਆ ਕਹਿੰਦੇ ਉਹਨੂੰ ਵੱਡਾ ਝਟਕਾ, ਜਿਹੜੇ ਆਪਣੇ ਬ੍ਰੈਂਪਟਨ ਦੇ ਵਿੱਚ ਟੋਰੋਂਟੋ ਏਰੀਆ ਦੇ ਵਿੱਚ ਕਹਿੰਦੇ ਹਾਊਸਿੰਗ ਮਾਰਕੀਟ ਦੇ ਕ੍ਰੈਸ਼ ਦਾ ਸਭ ਤੋਂ ਵੱਧ ਜਿਹੜਾ ਅਸਰ ਆ ਉਹ ਦਿਖਾਈ ਦੇ ਰਿਹਾ, ਕਿਉਂਕਿ ਜਿਹੜੇ ਇੱਥੇ ਹੁਣ ਜਿਨ੍ਹਾਂ ਨੇ ਪ੍ਰੋਪਰਟੀਆਂ ਖਰੀਦੀਆਂ ਸੀ ਨਾ ਕਹਿੰਦੇ ਉਹਨਾਂ ਨੂੰ ਬੜੇ ਨੁਕਸਾਨ ਹੈ ਜਿਹੜੇ ਉਹ ਝੱਲਣੇ ਪੈ ਰਹੇ ਆ। ਪਾਵਰ ਆਫ ਸੇਲ 'ਤੇ ਬਹੁਤ ਜ਼ਿਆਦਾ ਘਰ ਜਿਹੜੇ ਆ ਕਹਿੰਦੇ ਬ੍ਰੈਂਪਟਨ ਦੇ ਵਿੱਚ ਲੱਗੇ ਹੋਏ ਆ ਇਸ ਸਮੇਂ ਦੇ ਵਿੱਚ। ਸੋ ਕਈ ਲੋਕਾਂ ਨੇ ਤਾਂ ਕਹਿੰਦੇ ਵੀ ਘੱਟ ਵਿਆਜ ਦਰਾਂ ਸੀਗੀਆਂ ਜਦੋਂ ਉਦੋਂ ਖਰੀਦ ਲਏ ਘਰ, ਪਰ ਹੁਣ ਜਿਹੜਾ ਇਮੀਗ੍ਰੇਸ਼ਨ 'ਤੇ ਪਾਬੰਦੀ ਲੱਗ ਗਈ ਹੈ ਨਾ ਅਤੇ ਵਿਆਜ ਦਰਾਂ ਵਿੱਚ ਚੇਂਜ ਹੋ ਗਈ, ਪਹਿਲਾਂ ਤਾਂ ਜਮ੍ਹਾਂ ਹੀ ਥੱਲੇ ਚਲੇ ਗਈਆਂ ਸੀ ਜਿਹੜੇ ਇੰਟਰਸਟ ਰੇਟ ਸੀਗੇ। ਸੋ 34% ਦੀ ਜਿਹੜੀ ਗਿਰਾਵਟ ਹੈ ਉਹ ਦੇਖਣ ਨੂੰ ਮਿਲੀ ਹੈ ਅਤੇ ਬੜੇ ਘਰ ਇੱਦਾਂ ਦੇ ਹੈਗੇ ਜਿਹੜੀ ਉਹਨਾਂ ਦੀ ਕੀਮਤ ਸੀਗੀ ਉਹ ਤੋਂ ਬੜਾ ਨੀਚੇ ਜਾ ਕੇ ਉਹਨਾਂ ਨੇ ਆਪਣੇ ਘਰ ਹੈ ਉਹ ਵੇਚੇ ਆ। ਸੋ ਹੁਣ ਵੀ ਇਹ ਸਿਲਸਿਲਾ ਜਿਹੜਾ ਉਹ ਚੱਲੀ ਜਾਂਦਾ। ਅੱਛਾ, ਇੱਕ ਨਾ ਮੈਂ ਹੋਰ ਨਿਊਜ਼ ਜਿਹੜੀ ਆ ਉਹ ਸੁਣ ਰਹੀ ਸੀਗੀ ਜਿਹਦੇ ਵਿੱਚ ਇਹ ਦੂਜੇ ਪ੍ਰੋਵਿੰਸ ਦੀ ਗੱਲ ਹੈਗੀ ਆ ਜਿਹਦੇ ਵਿੱਚ ਇੱਕ ਬੱਚੇ ਦੀ, ਨਵ ਜੰਮੇ ਬੱਚੇ ਦੀ ਜਿਹੜੀ ਮੌਤ ਹੋਈ ਆ। ਸੋ ਵੈਰੀ ਵੈਰੀ ਸੈਡ ਆ ਉਹ। ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ ਕੀ ਹਾਲ ਚਾਲ?
0: ਠੀਕ ਠਾਕ ਭੈਣ ਜੀ। ਮੈਂ 2 ਸਾਲ ਪਹਿਲਾਂ ਕਿਹਾ ਸੀ ਨਾ ਇੱਥੇ ਕਿ ਘਰ ਹੀ ਨਹੀਂ ਛੱਡ ਛੱਡ ਭੱਜਣੇ ਆ। ਇੱਕ ਕਾਲਰ ਤੁਹਾਡੇ ਪ੍ਰੋਗਰਾਮ ਤੇ ਆ ਕੇ ਕਹਿੰਦਾ ਸੀ ਤੇ ਭਾਈ ਸਾਹਿਬ ਕਹਿੰਦੇ ਨੀ ਘਰ ਘਰ ਛੱਡ ਕੇ ਭੱਜਣੇ, ਭੱਜੇ ਤਾਂ ਹੈ ਨੀ ਲਾਪੇ ਭੱਜਣ ਜੀ ਹੁਣ। ਹਾਂਜੀ ਜੇ ਹੁਣ ਸੁਣਦਾ ਉਹ ਗੱਲ
1: ਜੀ ਜੀ ਜੀ
0: ਹਾਂਜੀ ਇਹ ਤਾਂ ਤੁਸੀਂ ਦੇਖਿਓ ਉਹਨੇ ਰੁਝਾਨ ਕਿੰਨਾ ਬਦਲਣਾ ਜੀ, ਮੋਰਗੇਜ ਹੋ ਗਈ ਆ ਸੀ ਆਰ ਏ ਨਾਲ ਜੀ, ਤੇ ਉਹ ਏ ਆਈ ਦੇ ਥਰੂ ਬੈਂਕ ਚੋਂ ਪੇਪਰ ਵਰਕ ਚੈੱਕ ਕਰਿਆ ਕਰਨਾ ਨੀ।
1: ਹਾਂ ਇਹ ਤਾਂ ਹੈ ਬਿਲਕੁਲ, ਹੁਣ ਉਧਰ ਉਹਨਾਂ ਨੇ ਚੈੱਕ ਕਰਨਾ ਫਿਰ।
0: ਹਾਂਜੀ ਹੁਣ ਉਹ 2 ਨੰਬਰ ਦਾ ਪੇਪਰ ਜੇ ਤੁਸੀਂ ਇਨਕਮ ਭਰੋਗੇ ਟੈਕਸ ਭਰੋਗੇ ਤਾਂ ਹੀ ਘਰ ਲੈ ਸਕਦੇ, ਉਦਾਂ ਨਹੀਂ ਲੈ ਸਕਦੇ।
1: ਹਾਂਜੀ
0: ਹੁਣ ਅੱਗੇ ਵਾਲਾ ਸਮਾਂ ਗਿਆ ਜੀ, ਇਹ ਨਵੇਂ ਬੰਦਿਆਂ ਨੇ ਵਧੀਆ ਜੀ ਜਿਹਨੇ ਘਰ ਖਰੀਦਣੇ ਆ।
1: ਹਾਂ ਉਹਨਾਂ ਨੂੰ ਠੀਕ ਆ, ਪਰ ਜੇ ਪੈਸੇ ਹੈਗੇ ਕੋਲ ਹੁਣ ਫੇਰ ਤਾਂ ਜਿਹੜੇ ਪਾਵਰ ਆਫ ਸੇਲ ਤੇ ਲੱਗੇ ਫੇਰ ਤਾਂ ਠੀਕ ਹੈ, ਨਹੀਂ ਤਾਂ ਫੇਰ
0: ਬਹੁਤ ਜੀ। ਹਾਂਜੀ ਤੁਸੀਂ ਦੇਖੋ ਭੈਣ ਜੀ, ਜਿਹੜਾ 16 ਲੱਖ ਦਾ ਲਿਆ ਸੀ ਕਿਸੇ ਨੇ, ਉਹ 7,50,000 ਘੱਟ ਕੇ ਵਿਕ ਰਿਹਾ ਜੀ ਇਸ ਵੇਲੇ।
1: ਹਾਂਜੀ
0: 9 ਲੱਖ ਦੇ ਅੰਡਰ, 8.5 ਤੋਂ 9 ਲੱਖ ਦੀ ਰੇਂਜ ਚ ਵਿਕ ਰਿਹਾ ਜੀ।
1: ਜੀ
0: ਇਹ ਹੋਣਾ ਹੀ ਸੀ ਜੀ, ਕਿਉਂਕਿ ਅੱਤ ਵੀ ਬਹੁਤ ਚੱਕੀ ਸਾਡੇ ਲੋਕਾਂ ਨੇ ਜੀ।
1: ਆਪਣੀ ਕਮਿਊਨਿਟੀ ਦੇ ਨਾਲ ਹੀ ਜੁੜੇ ਤਾਂ ਕਿੰਨਾ ਦੁੱਖ ਲੱਗਦਾ। ਬਿਲਕੁਲ ਥੈਂਕ ਯੂ ਭਾਜੀ।
0: ਹਾਂਜੀ ਆਪਣੇ ਹੀ ਆ ਸਾਰੇ, ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਪੀਲ ਪੁਲਿਸ ਨੇ 17 ਸਸਪੈਕਟ ਜਿਹੜੇ ਅਰੈਸਟ ਕੀਤੇ ਆ, ਸੋ ਇਹ ਉਹੀ ਵਾਇਲੈਂਟ ਐਕਸਟ੍ਰੋਰਸ਼ਨ ਦੇ ਜਿਹੜੇ ਇੰਸੀਡੈਂਟਸ ਆ ਉਹਨਾਂ ਦੇ ਮਸਲੇ ਦੇ ਵਿੱਚ। ਸੋ ਇਹਦੇ ਵਿੱਚ ਦੇਖੋ 2025 ਤੋਂ ਲੱਗੇ ਹੋਏ ਹੋਣੀ ਆ ਗੌਰਮੈਂਟ ਇਹਨਾਂ ਕ੍ਰਿਮੀਨਲਸ ਨੂੰ ਦੇਖਣ ਦੇ ਲਈ। ਸੋ ਟੋਟਲ ਆਫ 106 ਕ੍ਰਿਮੀਨਲ ਚਾਰਜਿਸ ਜਿਹੜੇ ਆ ਉਦੋਂ ਤੋਂ ਹੈਗੇ ਆ। ਸੋ ਇਹ ਫਿਰ ਇਨਵੋਲਵਮੈਂਟ ਰਹੀ CBSA ਦੀ, OPP ਦੀ, FBI ਦੀ ਅਤੇ ਸਰੀ ਪੁਲਿਸ ਦੀ। ਸੋ ਇਹਦੇ ਵਿੱਚ ਜਿਹੜੇ ਨਾਮ ਹੈ ਉਹ ਇਕਬਾਲ ਸਿੰਘ ਬਾਗੜੀਆ 25 ਸਾਲ ਦਾ ਔਫ ਬ੍ਰੈਮਟਨ, ਆਕਾਸ਼ਦੀਪ 24 ਨੌਰਵੈਲ ਦਾ, ਰਵਿੰਦਰ ਸਿੰਘ 25 ਸਰੀ ਦਾ, ਸਰੀ BC, ਜਸ਼ਨਵੀਰ ਸਿੰਘ 21 ਸਾਲ ਸਰੀ BC, ਦਿਲਾਵਰਪ੍ਰੀਤ ਸਿੰਘ 26 ਸਾਲ ਬ੍ਰੈਮਟਨ ਦਾ, ਮਨਦੀਪ ਸਿੰਘ 21 ਸਾਲ ਦਾ ਬ੍ਰੈਮਟਨ ਦਾ, ਪ੍ਰਭਦੀਪ ਸੋਹਲ 22 ਸਾਲ ਦਾ ਬ੍ਰੈਮਟਨ ਦਾ, ਪਰਤਵੀਰ ਘੁੰਮਣ 22 ਬ੍ਰੈਮਟਨ, ਅਜੇਦੀਪ ਸਿੰਘ 29 ਬ੍ਰੈਮਟਨ, ਨਵਰੂਪ ਸਿੰਘ 24 ਬ੍ਰੈਮਟਨ, ਰਾਜਨ ਸਿੰਘ 28 ਆਫ ਬੈਰੀ, ਅੰਮ੍ਰਿਤਜੋਤ ਸਿੰਘ 22 ਆਫ ਬ੍ਰੈਮਟਨ, ਜਸ਼ਨਪ੍ਰੀਤ ਸਿੰਘ 22 ਬ੍ਰੈਮਟਨ, ਗੁਨੀਤ 27 ਬ੍ਰੈਮਟਨ, ਸੁਖਵਿੰਦਰ ਸਿੰਘ 32 ਬ੍ਰੈਮਟਨ, ਮੋਹਿੰਦਰ ਸਿੰਘ 30 ਬ੍ਰੈਮਟਨ, ਗੌਤਮ 22 ਮੈਨਟੇਕਾ, ਇਹ ਕੈਲੀਫੋਰਨੀਆ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਦੇਖੋ ਕਿੱਧਰ ਨੂੰ ਸਾਡੇ ਲੋਕ ਜਾ ਰਹੇ ਆ, ਕਿਉਂ ਕਰ ਰਹੇ ਆ ਇੱਦਾਂ, ਬਈ ਨਹੀਂ ਇੱਦਾਂ ਸਾਰਾ ਕੁਛ ਹੋਣਾ ਚਾਹੀਦਾ। ਪਰ ਦੇਖੋ ਪਤਾ ਨਹੀਂ ਇਹਨਾਂ ਨੂੰ ਜਾਂ ਤਾਂ ਕੋਈ ਕਰਵਾ ਰਿਹਾ ਇਹਨਾਂ ਤੋਂ, ਜਾਂ ਫਿਰ ਇਹਨਾਂ ਨੂੰ ਇਲਮ ਨਹੀਂ ਹੈ ਕਿ ਅਸੀਂ ਇਹ ਕਰ ਰਹੇ ਹਾਂ ਤਾਂ ਅੱਗੇ ਫਿਊਚਰ ਜਿਹੜਾ ਕੀ ਹੋਣ ਵਾਲਾ। ਅਤੇ ਇਹਦੇ ਲਈ ਨਾ ਬੜੇ ਸਖਤ ਕਾਨੂੰਨ ਬਣਨੇ ਚਾਹੀਦੇ ਆ, ਕੋਈ ਵੀ ਹੋਵੇ ਜਿਹਨੇ ਕੁਛ ਕੀਤਾ, ਜਿਵੇਂ ਉਹੀ ਜਿਹੜੀਆਂ ਆਪਣੀਆਂ ਮਿਡਲ ਈਸਟ ਦੀਆਂ ਕੰਟਰੀਆਂ ਜਿਵੇਂ ਉਹ ਕਰਦੇ ਆ ਨਾ, ਇੱਦਾਂ ਇਹਨਾਂ ਨੂੰ ਕਰਨਾ ਚਾਹੀਦਾ ਕਿ ਬਸ ਡਿਪੋਰਟ ਕਰਨ ਇਹਨਾਂ ਨੂੰ ਨਾਲ ਦੀ ਨਾਲ। ਕੋਈ ਵੀ ਜਿਹੜਾ ਹੈਗਾ ਹੋਰ ਤਰੀਕਾ ਨਹੀਂ ਵਰਤਣਾ ਚਾਹੀਦਾ ਕਿ ਜਿੱਥੋਂ ਆਏ ਹੋ ਭਾਈ ਆਪਣਾ ਜਾਓ ਅਤੇ ਉੱਥੇ ਦੀ ਸਰਕਾਰ ਫਿਰ ਇਹਨਾਂ ਨੂੰ ਆਪੇ ਸੰਭਾਲੇ ਕਿ ਕਿਵੇਂ ਕੀ ਕਰ ਰਹੇ ਆ। ਅਤੇ ਸਾਰਾ ਕੁਛ ਇੱਥੇ ਠੀਕ ਹੋਣਾ ਚਾਹੀਦਾ, ਇੰਨਾ ਵਧੀਆ ਕੰਟਰੀ ਆ ਅਤੇ ਪਤਾ ਨਹੀਂ ਕਿੱਧਰ ਨੂੰ ਤੁਰ ਪਈ ਜਨਤਾ, ਕਿਉਂ ਕਰੀ ਜਾਂਦੇ ਆ ਇੱਦਾਂ। ਅਤੇ ਲਓ ਜੀ ਸ਼ੂਟਿੰਗ ਵੀ ਹੋਈ ਹੈ ਨਾ ਵਾਈਟ ਹਾਊਸ ਦੇ ਬਾਹਰ, ਕਹਿੰਦੇ ਉਦੋਂ ਮਿਸਟਰ ਡੋਨਲਡ ਟਰੰਪ ਸੀਗੇ ਅੰਦਰ ਵੈਸੇ, ਪਰ ਚਲੋ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਹੋਈ। ਪਰ ਤੁਸੀਂ ਲਾ ਲਓ ਇਹ ਪਿਛਲੇ ਮਹੀਨੇ ਹੀ ਹੋਈ ਸੀਗੀ ਅਤੇ ਹੁਣ ਇਸ ਮਹੀਨੇ ਫਿਰ ਜਿਹੜੀ ਇਹ ਸ਼ੂਟਿੰਗ ਦੀ ਵਾਰਦਾਤ ਹੋਈ ਹੈ, ਕਈ ਗੋਲੀਆਂ ਚੱਲੀਆਂ, ਪਰ ਜਿਹੜਾ ਫਿਰ ਉਹ ਵਿਅਕਤੀ ਸੀਗਾ ਉਹਨੂੰ ਵੀ ਮਾਰ ਗਿਰਾਇਆ ਇਹਨਾਂ ਨੇ। ਪਰ ਦੇਖ ਲਓ ਕਿ ਜਿਹੜੇ ਕਈ ਪਤਾ ਨਹੀਂ ਕੀ ਕੀ ਸੋਚ ਕੇ ਜਾਂਦੇ ਆ, ਕਿਉਂਕਿ ਓਬਵੀਅਸ ਹੈ ਵਾਈਟ ਹਾਊਸ ਦੇ ਬਾਹਰ ਤਾਂ ਪੁਲਿਸ ਦੀ ਜਾਂ ਸਿਕਿਉਰਿਟੀ ਇੰਨੀ ਤੈਨਾਤ ਹੁੰਦੀ ਹੈ, ਅਤੇ ਉਹ ਇਕੱਲਾ ਬੰਦਾ ਕਿਵੇਂ ਜਿਹੜਾ ਚਲਾ ਗਿਆ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ ਇੱਕ ਇਕੱਲਾ ਵਿਅਕਤੀ ਉੱਥੇ ਤੱਕ ਕਿਵੇਂ ਪਹੁੰਚ ਗਿਆ, ਜਦਕਿ ਸਿਕਿਉਰਿਟੀ ਬੜੀ ਟਾਈਟ ਹੁੰਦੀ ਆ, ਉਹ ਵੀ ਸਰਪੰਚ ਸਾਹਿਬ ਦੀ, ਮਿਸਟਰ ਡੋਨਲਡ ਟਰੰਪ ਦੀ, US ਦੇ ਸਰਪੰਚ। ਸੋ ਲਓ ਜੀ ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ, ਅਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਕੋਈ ਆਪਣੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਤਾਂ ਵੀ ਮੈਨੂੰ ਕੰਟੈਕਟ ਕਰੋ, ਜਾਂ ਫਿਰ ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ, ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਜਾਂ ਫਿਰ ਉਹੀ ਵਿਜ਼ਟਰ ਸੁਪਰ ਵੀਜ਼ਾ ਦੇ ਬੈਸਟ ਕੋਟ, ਬੜਾ ਸੋਚ ਸਮਝ ਕੇ ਪਲਾਨ ਲਿਆ ਕਰੋ ਜਿਹੜੇ ਵੀ ਲੈਂਦੇ ਹੋ। ਹਮੇਸ਼ਾ ਨਾ ਪੈਸੇ ਨੂੰ ਹੀ ਨਹੀਂ ਦੇਖਣਾ, ਪੈਸਾ ਠੀਕ ਹੈ ਯੂ ਹੈਵ ਟੂ ਪੇ, ਹੈ ਨਾ, ਜਿਹੜਾ ਵੀ ਤੁਸੀਂ ਪਲਾਨ ਲੈਂਦੇ ਹੋ, ਬਟ ਇਹ ਵੀ ਨਾ ਹੋਵੇ ਵੀ ਤੁਸੀਂ ਪੈਸਿਆਂ ਕਰਕੇ ਵੀ ਹਾਂ ਇਹਦਾ ਪ੍ਰੀਮੀਅਮ ਘੱਟ ਆ, ਆਹ ਲੈ ਲੈਂਦੇ ਹਾਂ ਆਪਾਂ ਵਿਜ਼ਟਰ ਦੇ ਵਿੱਚ, ਆਪਾਂ ਕਰਦੇ ਹਾਂ ਇੱਦਾਂ ਵਿਜ਼ਟਰ ਸੁਪਰ ਵੀਜ਼ਾ ਦੇ ਪਲਾਨ ਜਿਹੜੇ ਹੁੰਦੇ ਆ, ਤੇ ਉਹ ਇੰਸ਼ੋਰੈਂਸ ਨੂੰ ਇਹ ਦੇਖੋ ਕਿ ਬੈਨੀਫਿਟ ਕੀ ਹੈ ਉਹਦੇ ਵਿੱਚ, ਤੇ ਜੇ ਕੋਈ ਉਹਨਾਂ ਨੂੰ ਮੈਡੀਕਲ ਇਸ਼ੂ ਹੈਗਾ ਉਹ ਕਵਰ ਹੋ ਰਿਹਾ, ਮਤਲਬ ਤੁਸੀਂ ਦੱਸਿਆ ਉਹਦੇ ਬਾਰੇ ਕਿ ਨਹੀਂ ਦੱਸਿਆ, ਜਾਂ ਉਹ ਕੰਪਨੀ ਉਹ ਚੀਜ਼ ਨੂੰ ਲੈਣ ਵਾਸਤੇ ਤੁਹਾਨੂੰ ਮਨਜ਼ੂਰੀ ਦੇ ਰਹੀ ਕਿ ਨਹੀਂ ਦੇ ਰਹੀ, ਕਿਉਂਕਿ ਕਈ ਨਹੀਂ ਦਿੰਦੀਆਂ ਹੈਗੀਆਂ। ਸੋ ਇਸ ਕਰਕੇ ਜ਼ਰੂਰ ਤੁਸੀਂ, ਇਹ ਨਹੀਂ ਹੈ ਵੀ ਪਲਾਨ ਲਿਆ ਹੋਵੇ ਬਾਅਦ 'ਚ ਕਲੇਮ ਨਾ ਮਿਲੇ, ਫਿਰ ਤੁਸੀਂ ਐਡਵਾਈਜ਼ਰ ਨੂੰ ਕਹੋ, ਤੁਸੀਂ ਵੀ ਦੇਖਣਾ, ਠੀਕ ਹੈ। 647-7523-40 6477652340 ਮੇਰਾ ਨੰਬਰ ਹੈ ਜੀ। ਤੁਹਾਡਾ ਦਿਨ ਹੋਵੇ ਬੜਾ ਵਧੀਆ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ। ਨਵੇਂ ਬੱਚੇ ਦਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: डे वन केक्स एंड पेस्ट्रीज 1997 तो थोड़ी सेवा करता आ रहा है। केक्स पेस्ट्रीज मठियाईयां समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
1: कारा एसयूवी ट्रक पिकअप ट्रक घरां दे सोफे कारपेट कुर्सियां शैंपू कराउण वास्ते अनमोल सिंह जी पक्के कनेडा वालियां नूं फोन करो 416-475-6600। $100 दे विच तुहाडी कार शैंपू कर दित्ती जावेगी। 416-475-6600 शैंपू तों बाद तुहाडियां कारां लिश लिश कर उठणगियां। 416-475-6600।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
1: ਏ ਟੂ ਜ਼ੈੱਡ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੈੱਡ ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
4: लो जी चक्को फिर खुशखबरी, ब्रैम्पटन निवासियों ले खुशखबरी, हुण जदों भी तुसी कनेडा

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਵਾਸਤੇ ਸ਼ੁਭ ਸ਼ਾਮਾਂ। ਮੰਡੇ ਮਾਰਨਿੰਗ ਦੇ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਵੈਲਕਮ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਇੱਕ ਅਰਦਾਸ, ਇੱਕ ਦੁਆ, ਇੱਕ ਤੁਹਾਡੇ ਸਾਰਿਆਂ ਵਾਸਤੇ, ਤੁਸੀਂ ਸਾਰਿਆਂ ਨੇ ਖੁਸ਼ ਰਹੋ। ਔਰ ਬਾਬਾ ਜੀ, ਪਰਵਰਦਿਗਾਰ, ਅੱਲਾਹ ਤਾਲਾ, ਈਸ਼ਵਰ, ਜਿਹਨੂੰ ਜਿਹਨੂੰ ਤੁਸੀਂ ਮੰਨਦੇ ਹਾਂ, ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਰਾਤਾਂ ਬਖਸ਼ਣ। ਕਿਉਂਕਿ ਇਹ ਬੜਾ ਜ਼ਰੂਰੀ ਹੈ, ਅਰਦਾਸ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ। ਕਹਿੰਦੇ ਅਰਦਾਸ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਜ਼ਰੂਰੀ ਨਹੀਂ ਅਰਦਾਸ ਦਾ ਕੋਈ ਸਮਾਂ ਹੁੰਦਾ ਹੈ, ਅਰਦਾਸ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ। ਅਤੇ ਪਤਾ ਨਹੀਂ ਕਿਹੜੇ ਵੇਲੇ, ਕਿਸ ਸਮੇਂ ਉਸ ਪਰਵਰਦਿਗਾਰ ਨੇ ਆਪਣੀ ਸਾਰਿਆਂ ਦੀ ਅਰਦਾਸ ਨੂੰ ਸੁਣ ਲੈਣਾ ਹੈ। ਅਤੇ ਇਸ ਕਰਕੇ ਮੈਂ ਜਦੋਂ ਸਵੇਰੇ ਆਉਂਦਾ, ਜਿਸ ਵੇਲੇ ਰੇਡੀਓ ਤੋਂ ਸਟਾਰਟ ਹੀ ਕਰਦਾ, ਔਰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਤੰਦਰੁਸਤੀ ਦੀਆਂ ਅਰਦਾਸਾਂ ਮੰਗਦਾ। ਸੁਣਾਓ ਕੀ ਹਾਲ ਚਾਲ, ਖੁਸ਼ ਹੋ ਸਾਰੇ ਜਣੇ, ਕਿਵੇਂ ਰਿਹਾ ਵੀਕਐਂਡ? ਵਧੀਆ ਦਾਰੂ ਸ਼ਾਰੂ ਪੀਤੀ, ਟਕਾ ਕੇ ਮੁਰਗੀਆਂ ਛੁਰਗੀਆਂ ਬਣਾਈਆਂ, ਬਹੁਤਿਆਂ ਨੇ ਪਨੀਰ ਦੇ ਤੜਕੇ ਲਾਏ ਹੋਣੇ ਆ, ਬਹੁਤਿਆਂ ਨੇ ਬਾਰਬਿਕਿਊ ਕੀਤਾ ਹੋਣਾ। ਪਰ ਹਰਜੀਤ ਜੀ, ਬਾਰਬਿਕਿਊ ਕਿੱਥੇ ਹੋਣਾ ਸੀ, ਬਾਹਰ ਤਾਂ ਬਾਰਿਸ਼ ਪੈ ਰਹੀ ਸੀ। ਪਰ ਕਈ ਵਾਰੀ ਗਰਾਜ ਵੀ ਲੋਕ ਕਰ ਲੈਂਦੇ ਬਾਰਬਿਕਿਊ, ਅਤੇ ਬਹੁਤਿਆਂ ਨੇ ਛੱਲੀਆਂ ਬਣਾਈਆਂ ਹੋਣੀਆਂ ਬਾਰਬਿਕਿਊ ਦੇ, ਬਹੁਤਿਆਂ ਨੇ ਸਵੀਟ ਜੈਮਸ, ਬਹੁਤਿਆਂ ਨੇ ਫਿਰ ਪਨੀਰ ਦੇ ਟਿੱਕੇ, ਬਹੁਤਿਆਂ ਨੇ ਚਿਕਨ ਭੁੰਨਿਆ ਹੋਣਾ, ਅਤੇ ਨਾਲ ਫਿਰ ਠੰਡੀ ਠੰਡੀ ਬੀਅਰ ਪੀਤੀ ਹੋਣੀ ਹੈ, ਹੈਂ, ਕਰੂਜ਼ ਲਾਈਟ ਦੀ ਬੀਅਰ ਪੀਤੀ ਹੋਣੀ ਹੈ 4% ਵਾਲੀ, ਅਤੇ ਕਈ ਹੈਨਕਰ ਬੜੀ ਪਸੰਦ ਕਰਦੇ ਆ। ਕਈ ਜਿਹੜੇ ਪੁਰਾਣੇ ਲੋਕ ਆ, ਬਡਵਾਈਜ਼ਰ ਬੜੀ ਪੀਂਦੇ ਆ, ਉਹ ਕਹਿੰਦੇ ਨਹੀਂ ਯਾਰ, ਜਿਹੜੀ ਬਡਵਾਈਜ਼ਰ ਬੀਅਰ ਦਾ ਮਜ਼ਾ, ਉਹਦਾ ਹੀ ਆਪਣਾ ਹੀ ਮਜ਼ਾ। ਅਤੇ ਕਈਆਂ ਨੇ ਫਿਰ ਪੈਕ ਸ਼ੈਕ ਵੀ ਲਾਇਆ ਹੋਣਾ ਬਈ, ਕਈਆਂ ਨੇ ਫਿਰ ਬਲੈਕ ਲੇਬਲ। ਅੱਜ ਕੱਲ੍ਹ ਮੁੰਡੇ ਮੁੰਡੇ ਜੈਮਸਨ ਬੜੀ ਪੀਂਦੇ, ਜੇਮਸਨ ਹੈ, ਕਈ ਜੇਮਸਨ ਪੀਤੀ ਹੋਣੀ ਆ, ਕਈ ਕਰਾਊਨ ਰੋਲ ਬੜੀ ਪੀਂਦੇ ਆ, ਕਈ ਬਗਾਡੀ ਬੜੇ ਪੀਂਦੇ ਆ ਕੋਕ ਪਾ ਕੇ ਵਿੱਚ। ਕਮਾਲ ਦੀ ਗੱਲ ਹਰਜੀਤ ਜੀ, ਤੁਹਾਨੂੰ ਸਾਰੇ ਨਾਂ ਯਾਦ ਆ ਸਵੇਰੇ ਸਵੇਰੇ। ਚਲੋ ਛੱਡੋ ਯਾਰ, ਇੱਧਰ ਕਿੱਦਾਂ ਸਵੇਰੇ ਸਵੇਰੇ ਜਾਣਾ, ਹੁਣ ਆਪਾਂ ਗੱਲ ਕਰੀਏ ਕੋਈ ਹੋਰ, ਗੀਤ ਦੀ, ਸੰਗੀਤ ਦੀ। ਮੰਡੇ ਮਾਰਨਿੰਗ ਜਿਹੜੀ ਹੈ, ਸੁੱਖਾਂ ਦੇ ਨਾਲ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਪਰਵਰਦਿਗਾਰ ਨੇ ਸਾਨੂੰ ਹੋਰ ਦੇ ਦਿੱਤਾ, ਠੀਕ ਹੈ ਜੀ। ਔਰ ਅੱਜ ਇਸ ਖੂਬਸੂਰਤ ਦਿਨ ਦੇ ਵਿੱਚ ਤੁਹਾਡੇ ਵਾਸਤੇ ਕਿਸ ਤਰ੍ਹਾਂ ਦੇ ਪਿਆਰ ਦੇ ਮਿੱਠੇ ਮਿੱਠੇ ਨਗਮੇ ਤੁਹਾਨੂੰ ਸੁਣਾਏ ਜਾਣ, ਕਿਉਂਕਿ ਮੰਡੇ ਡੇ ਥੋੜ੍ਹਾ ਜਿਹਾ ਸਲੋ ਹੁੰਦਾ, ਸਲੋ ਦਿਨਾਂ ਦੇ ਸਲੋ ਡੇ ਦੇ ਵਿੱਚ ਤੁਹਾਨੂੰ ਫਿਰ ਥੋੜ੍ਹਾ ਜਿਹਾ ਪਿਆਰ ਦੇ, ਮੁਹੱਬਤ ਦੇ, ਕੁਛ ਇੱਕ ਦੂਸਰੇ ਨੂੰ ਜੋੜਨ ਵਾਲੇ, ਇੱਕ ਦੂਸਰੇ ਦੇ ਪ੍ਰਤੀ ਪਿਆਰ ਵਿੱਚ ਵਾਧਾ ਕਰਨ ਵਾਲੇ ਗੀਤ ਤੁਹਾਨੂੰ ਸੁਣਾਉਂਦੇ ਹਾਂ, ਜਿਹਦੇ ਨਾਲ ਤੁਹਾਡੇ ਥੋੜ੍ਹਾ ਜਿਹਾ ਤੁਹਾਨੂੰ ਬੂਸਟ ਅਪ ਜਿਹਾ ਮਿਲੇ, ਅਤੇ ਥੋੜ੍ਹਾ ਜਿਹਾ ਤੁਸੀਂ ਆਪਣੇ ਕੰਮ ਕਰਦੇ ਥੋੜ੍ਹਾ ਜਿਹਾ ਕਹਿੰਦੇ ਆ ਨਾ ਫੁਰਤੀਲੇ ਜੋਗ ਰਹੋ। ਪਰ ਕਈ ਗੱਲ ਇਹ ਹੁੰਦੀ ਆ ਯਾਰ, ਮੈਂ ਪਿਛਲੇ ਹਫ਼ਤੇ ਵੀ ਗੱਲ ਕਰ ਰਿਹਾ ਸੀ, ਜਿਹੜੇ ਕਈ ਵਾਰੀ ਦਾਰੂ ਪੀ ਕੇ ਛੱਟਾਂ ਜਿਹਾ ਦਿੰਦੇ, ਉਹਦਾ ਕੀ ਮਤਲਬ ਹੁੰਦਾ ਕਿਸੇ ਨੂੰ ਪਤਾ? ਮੈਂ ਫਰਾਈਡੇ ਗੱਲ ਕਰ ਰਿਹਾ ਸੀ, ਅੱਜ ਮੈਨੂੰ ਯਾਦ ਆ ਗਈ ਗੱਲ। ਕਈ ਵਾਰੀ ਫਰਾਈਡੇ ਆਪਣੇ, ਖਾਸ ਕਰ ਜਿਹੜੇ ਬਜ਼ੁਰਗ ਬੰਦੇ ਹੁੰਦੇ ਆ, ਉਹ ਜਿਸ ਵੇਲੇ ਡਰਿੰਕ ਪੀਂਦੇ ਆ, ਉਹ ਵਿੱਚ ਉਂਗਲ ਜੀ ਪਾ ਕੇ ਧਰਤੀ ਮਾਤਾ ਨੂੰ, ਧਰਤੀ ਦੇ ਥੋੜ੍ਹੇ ਛਿੱਟ ਜੀ ਸੁੱਟਦੇ ਆ, ਉਹਦਾ ਮਤਲਬ ਕੀ ਹੁੰਦਾ ਕਿਸੇ ਨੂੰ ਪਤਾ? ਕੋਈ ਨਾ ਕੋਈ ਰੀਜ਼ਨ ਤਾਂ ਹੋਊਗਾ ਹਰ ਚੀਜ਼ ਦਾ। ਦੇਖੋ ਹੁਣ ਆਪਾਂ ਦਾ ਪਤਾ ਨਹੀਂ, ਆਪਾਂ ਤਾਂ ਕਦੀ ਉਹ ਛਿੱਟ ਛੁੱਟਾ ਕੰਮ ਨਹੀਂ ਕਦੀ ਹੁੰਦਾ, ਉਹ ਸਿੱਧੇ ਲੋਕ ਚੱਕ ਜਾਂਦੇ ਆ। ਅਤੇ ਹੁਣ ਜਿਹੜੇ ਟਕੀਲਾ ਜਿਹੜੇ ਲੋਕ ਪੀਂਦੇ ਆ, ਸ਼ੋਟ ਪੀਂਦੇ ਆ, ਉਹ ਕਦੇ ਛਿੱਟ ਦੇ ਲਾਗੇ ਛਿੱਟਾ ਦੇ ਕੇ ਅੱਧੀ ਬਾਹਰ ਸੁੱਟ ਦੇਣ ਸ਼ੋਟ, ਅਤੇ ਉਹਦਾ ਕੀ, ਜੇ ਕਿਸੇ ਨੂੰ ਮਤਲਬ ਪਤਾ ਹੋਵੇ ਦੱਸਿਓ ਯਾਰ ਮੈਨੂੰ ਸਵੇਰੇ ਸਵੇਰੇ। ਮੈਂ ਇੱਕ ਦੋ ਦਿਨਾਂ ਤੋਂ ਕਨਫਿਊਜ਼ ਸੀ ਬਹੁਤ ਜ਼ਿਆਦਾ, ਕਿ ਜਿਹੜਾ ਕਿ ਥਰਸਡੇ ਪਤਾ ਗੱਲ ਹੋਈ ਸੀ, ਪਤਾ ਫਰਾਈਡੇ ਗੱਲ ਹੋਈ ਸੀ, ਕਿ ਜਿਹੜੇ ਉਹ ਦਾਰੂ 'ਚ ਗਲਾਸ 'ਚ ਪਾ ਕੇ ਅਤੇ ਉਹ ਛਿੱਟਾ ਹੀ ਦਿੰਦੇ ਆ। ਬਲਵਿੰਦਰ ਜੀ ਨੂੰ ਪਤਾ ਹੋਊਗਾ ਜ਼ਰੂਰ, ਬਲਵਿੰਦਰ ਜੀ ਵੀਕਐਂਡ 'ਤੇ ਲਾਉਂਦੇ ਹੁੰਦੇ ਆ, ਅਤੇ ਬਾਕੀ ਜੇ ਕਿਸੇ ਹੋਰ ਸੱਜਣ ਨੂੰ ਪਤਾ ਹੋਵੇ ਤਾਂ ਉਹ ਵੀ ਦੱਸ ਸਕਦਾ। ਇੱਕ ਵੈਸੇ ਜਨਰਲ ਨੌਲੇਜ, ਜਨਰਲ ਨੌਲੇਜ ਵੀ ਕਾਹਦੀ ਹੈ ਤਾਂ ਇੱਕ ਸਵਾਲ ਹੀ ਹੈ ਇਹ, ਕਿਹੜਾ ਕਿਤੇ ਹਰਜੀਤ ਜੀ ਕਿਤੇ ਕਿਤਾਬ ਇਗਜ਼ਾਮ 'ਚ ਆਉਣਾ ਸਵਾਲ ਵੀ ਛਿੱਟੇ ਜੇ ਬਾਹਰ ਕੋਈ ਸੁੱਟਦੇ ਆ ਤਾਂ ਰੀਜ਼ਨ ਕੀ ਹੈ? 905-673-3337 9056733337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਸਵੇਰੇ ਸਵੇਰੇ ਨਾਲੇ ਗੱਲਬਾਤ ਹੋਊਗੀ, ਨਾਲੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜਾਊਗੀ। 9056733337 ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਦਲਵਿੰਦਰ ਬੋਲਦਾ ਜੀ। ਸਤਿ
0: ਸ਼੍ਰੀ ਅਕਾਲ ਜੀ। ਇਹ ਛਿੱਟਾ ਜਿਹਾ ਕਿਉਂ ਦਿੰਦੇ ਹੁੰਦੇ ਆ?
1: ਅਰੇ ਬਾਈ, ਐਕਚੁਅਲੀ ਮੈਂ ਚੱਕਰ ਪੈਂਦਾ ਨਹੀਂ ਹੈ ਬਾਈ, ਪਤਾ ਨਹੀਂ ਇਹ ਬਾਰੇ।
0: ਹਾਂਜੀ,
1: ਮੈਨੂੰ ਉਹਦੇ ਦੇ ਬਾਰੇ ਪਤਾ ਨਹੀਂ ਹੈ। ਲੋਕੀ ਕਰਦੇ ਰੋਲ ਪੀਣ ਤੋਂ ਬਾਅਦ ਲੈਣਾ ਉਂਗਲ ਪਾ ਕੇ,
0: ਨਹੀਂ ਤੁਸੀਂ ਉਹਦਾ ਦਾਰੂ ਪੀ ਲੈਣੇ ਆ? ਪਿਛਲੇ ਫਰਾਈਡੇ ਗੱਲ ਕੀਤੀ ਸੀ, ਮੈਨੂੰ ਇਕਦਮ ਯਾਦ ਆ ਗਿਆ, ਮੈਂ ਕਿਹਾ ਯਾਰ ਛਿੱਟਾ ਜਿਹਾ ਦਿੰਦੇ ਹੁੰਦੇ।
1: ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ, ਹੁੰਦਾ ਤਾਂ ਬਾਈ ਮੈਂ ਦੱਸ ਦਿੰਦਾ।
0: ਇਹ ਮੇਰਾ ਖਿਆਲ ਇਸ ਕਰਕੇ ਹੁੰਦਾ ਕਿਤੇ ਨਜ਼ਰ ਨਾ ਲੱਗੇ ਦਾਰੂ ਪੀਣ ਲੱਗਿਆ। ਵੀ ਨਜ਼ਰ ਲਾ ਦਿੱਤਾ
1: ਮਿਸਤਰੀ ਨਾਲ ਲੋਕੀ ਕਰਦੇ ਜ਼ਰੂਰ ਆ
0: ਚਲੋ ਦੇਖਦੇ ਆ ਕੋਈ ਅਗਲਾ ਹੋ ਗਈ ਹੋਰ ਸੱਜਣ ਦੱਸ ਸਕੇ ਵੀ ਵੈਸੇ ਇਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਊਗਾ ਮੇਰਾ ਖਿਆਲ ਜਿਹੜੇ ਸਾਡੇ ਕੋਈ ਸਿਆਣੇ ਬਜ਼ੁਰਗ ਸੁਣਦੇ ਹੋਣਗੇ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਪਤਾ ਹੋਏਗਾ ਕਿ ਜਿਹੜਾ ਛਿੱਟਾ ਦਿੰਦੇ ਆ ਇਹ ਛਿੱਟਾ ਕਿਉਂ ਦਿੰਦੇ ਬਈ ਇਹਦੇ ਪਿੱਛੇ ਮਿੰਤਰ ਨਜ਼ਰ ਨੁਜ਼ਰ ਲਾਉਣ ਵਾਸਤੇ ਦਿੰਦੇ ਉਹਨੇ ਬਾਕੀ ਕੋਈ ਦੇਖ ਲੈਂਦੇ ਕੋਈ ਹੋਰ ਕੋਈ ਸਿਆਣੇ ਕੋਈ ਦੱਸ ਸਕਣ ਤਾਂ ਠੀਕ ਆ ਨਹੀਂ ਤਾਂ ਫਿਰ ਤੁਹਾਡੀ ਮਰਜ਼ੀ ਬਈ 905-673-3337 905-673-3337 ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ ਕਿ ਜਿਹੜੇ ਛਿੱਟੇਬਾਜ਼ੀ ਵਾਲਾ ਕੰਮ ਹੈ ਇਹ ਕਿਉਂ ਚੱਲਦਾ 905-673-3337 ਰੋਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਔਰ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ ਜਿੱਥੇ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਫੰਕਸ਼ਨ ਪਾਰਟੀਜ਼ ਕਰ ਸਕਦੇ ਹਾਂ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ 300-350 ਦੀ ਕਪੈਸਿਟੀ ਦਾ ਇਹ ਹਾਲ ਹੈ ਤੁਹਾਨੂੰ ਪਤਾ ਕਿ ਇੱਥੇ ਸ਼ਹਿਰ ਦੇ ਵਿੱਚ ਸਾਡੇ ਹਾਲ ਹੈ ਸਟੀਲ ਔਰ ਮੈਲਨੀ ਦੇ ਬਿਲਕੁਲ ਕਾਰਨਰ ਦੇ ਹਾਲ ਹੈ ਤੁਹਾਡੇ ਵਾਸਤੇ ਖਾਣਾ ਬਹੁਤ ਜ਼ਿਆਦਾ ਵਧੀਆ ਲਜ਼ੀਜ਼ ਫੂਡ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤੁਹਾਡੇ ਵਾਸਤੇ ਇੱਥੇ ਖਾਣਾ ਔਰ ਬਹੁਤ ਹੀ ਜ਼ਿਆਦਾ ਵਧੀਆ ਕਮਾਲ ਦਾ ਫੂਡ ਇੱਥੇ ਤਿਆਰ ਕੀਤਾ ਜਾਂਦਾ ਹੈ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ 100 ਬੰਦੇ ਦੀ ਪਾਰਟੀ ਕਰਨੀ ਹੈ 200 ਦੀ ਕਰਨੀ ਹੈ ਜਿੰਨੇ ਦੀ ਕਰਨੀ ਹੈ 250 ਦੀ ਕਰਨੀ 300 ਦੀ ਕਰਨੀ ਹੈ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ 905-458-0011 ਹੈਲੋ ਜੀ ਬੋਲੋ ਜੀ ਦਿਓਲ ਸਾਹਿਬ ਲਓ ਜੀ ਦੱਸੋ ਭਾਅ ਜੀ ਦੁਬਾਰਾ ਕਰ ਲਿਓ ਕਾਲ ਤੁਹਾਡੀ ਕਾਲ ਕੱਟੀ ਗਈ ਹੈ 905-673-3337 ਯਾਰ ਐਡੀ ਇਹ ਵਧੀਆ ਗੱਲ ਆ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਕਿਉਂ ਛਿੱਟਾ ਦਿੰਦੇ ਆ ਦਾਰੂ ਦਾ ਜਿਸ ਵੇਲੇ ਬੰਦਾ ਪੀਣ ਲੱਗਦਾ ਪਹਿਲਾ ਪੈਗ ਅੱਛਾ ਦਿੰਦੇ ਵੀ ਪਹਿਲੇ ਪੈਗ ਨੂੰ ਆ ਦੂਜੇ ਪੈਗ ਨੂੰ ਨੀ ਦਿੰਦੇ ਛਿੱਟਾ ਇੱਕ ਪੈਗ ਨੂੰ ਛਿੱਟਾ ਦੇ ਗਏ ਤੇ ਮੁੜ ਕੇ ਚੱਕ ਚੱਕ ਚੱਕ ਚੱਕ 905-673-3337 ਅੱਜ ਗਾਣਾ ਵੀ ਗਲਾਈਏ ਵਧੀਆ ਜੇ ਸਵੇਰੇ ਸਵੇਰੇ ਢਿੰਡੋਂ ਸਾਹਿਬ ਕੀ ਹਾਲ ਚਾਲ ਆ
2: ਕਿਰਪਾ ਮਹਾਰਾਜ ਚੜ੍ਹਦੀ ਕਲਾ
0: ਸਿਹਤਾਂ ਸੈੱਟ ਆ
2: ਹਾਂਜੀ
0: ਥਕਾਵਟ ਲੱਥ ਗਈ
2: ਹਾਂਜੀ
0: ਚਲੋ ਵਧੀਆ ਮੈਂ ਦੱਸ ਦੇਵਾਂ ਜਸਵਿੰਦਰ ਢਿੱਲੋਂ ਸਾਹਿਬ ਜਿੱਥੇ ਇਹ ਰਾਈਟਰ ਵੀ ਆ ਤੁਹਾਡੇ ਬਹੁਤ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਆ ਤੁਹਾਡੇ ਔਰ ਇਸ ਦੇ ਨਾਲ ਨਾਲ ਹੀ ਪਿੱਛੇ ਕੀਰਤਨ ਦੇ ਬਾਅਦ ਲਗਾਤਾਰ ਇਹਨਾਂ ਨੇ ਜਿਹੜੀ ਕਿ ਸੇਵਾ ਕੀਤੀ ਹੈ ਔਰ ਢਿੱਲੋਂ ਸਾਹਿਬ ਬੜੇ ਪਿਆਰ ਵਾਲੇ ਸੱਜਣ ਆਪ ਹੀ ਹੈ ਔਰ ਮੈਂ ਸਮਝਦਾ ਕਿ ਇਹਨਾਂ ਦੀ ਸੇਵਾ ਜਿਹੜੀ ਹੈ ਕਿਤੇ ਨਾ ਕਿਤੇ ਥਾਂ ਜ਼ਰੂਰ ਪੈਂਦੀ ਹੈ ਹਰ ਸਾਲ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਾਡੀ ਉੱਥੇ ਸੇਵਾ ਕਰਦੇ ਆ ਢਿੱਲੋਂ ਸਾਹਿਬ ਇੱਕ ਵਾਰੀ ਔਨ ਏਅਰ ਵੀ ਤੁਹਾਡਾ ਅਸੀਂ ਥੈਂਕ ਯੂ ਕਰ ਰਹੇ ਹਾਂ
3: ਥੈਂਕ ਯੂ ਬ੍ਰਦਰ ਤੁਹਾਡਾ ਜੋ ਐਡਾ ਵਧੀਆ ਪ੍ਰੋਗਰਾਮ ਲਿਖਦੇ ਹੋ ਸਾਰੀ ਸੰਗਤ ਦਾ ਬੈਨੀਫਿਟ ਹੁੰਦਾ ਜਿੱਦਾਂ ਕਹਿੰਦੇ ਵੀ ਇਹ ਹੀ ਇੰਪੋਰਟੈਂਟ ਚੀਜ਼ ਹੈ ਜਿਹੜੀ ਆਪਾਂ ਲਾਈਫ ਦੇ ਵਿੱਚ ਕਰਦੇ ਹਾਂ ਜਿਹੜੇ ਸਾਧ ਸੰਗਤ ਨਾਲ ਮਿਲ ਕੇ ਨਾਮ ਜਪਣਾ ਨਾ ਇਹ ਸਾਰਿਆਂ ਨੂੰ ਵੱਡਾ ਇਨਵੈਸਟਮੈਂਟ ਕਹਿ ਲਓ
0: ਬਹੁਤ ਅੱਛੀ ਗੱਲ ਹੈ ਥੈਂਕ ਯੂ ਜੀ ਹੈਲੋ
4: ਹੈਲੋ ਜੀ ਨਮਸਕਾਰ ਹਰਜੀਤ ਜੀ
0: ਨਮਸਕਾਰ ਜੀ ਕੀ ਹਾਲ ਹੈ ਜੀ
4: ਸਭ ਤੋਂ ਪਹਿਲੇ ਤਾਂ ਮੈਂ ਮਾਫ਼ੀ ਮੰਗਦਾ ਸੇਵਾ ਵਾਸਤੇ ਆ ਨਹੀਂ ਸਕਿਆ
0: ਕੋਈ ਗੱਲ
4: ਦਿਨ ਥੋੜਾ ਮੌਸਮ ਵੀ ਖਰਾਬ ਸੀ 4 ਘੰਟੇ ਆਉਣ ਹੀ ਲੱਗਣੇ ਸੀ
0: ਮੌਸਮ ਕਿਤੇ ਖਰਾਬ ਸੀ
4: ਓਵਰ ਲੈਣੀ ਸੀ
0: 30 ਟੈਂਪਰੇਚਰ ਸੀ ਤੁਸੀਂ ਕਹਿੰਦੇ ਮੌਸਮ ਖਰਾਬ ਸੀ ਦੱਸੋ
4: ਨਹੀਂ ਨਹੀਂ ਜਦੋਂ ਮੈਂ ਚੱਲਣਾ ਸੀ ਵਾਪਸ ਆਉਣਾ ਸੀ ਤੇ ਓਵਰ ਲੈਣਾ ਪੈਣਾ ਸੀ ਜਾ ਕੇ ਆਖਰੀ ਸਟਾਪ ਤੋਂ
0: ਅੱਛਾ
4: ਉਹ ਅਰੇਂਜਮੈਂਟ ਨਹੀਂ ਹੋ ਸਕਿਆ ਸੀ
0: ਚਲੋ ਕੋਈ ਗੱਲ ਅੱਛਾ ਦਾਰੂ
4: ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ
0: ਜੀ ਜੀ ਬੋਲੋ
4: ਹਾਂਜੀ ਤੇ ਛਿੱਟੇ ਇਸ ਵਾਸਤੇ ਪਾਉਂਦੇ ਜੀ ਪਵਿੱਤਰ ਕਰਨ ਵਾਸਤੇ
0: ਪਵਿੱਤਰ ਕੀ ਕਰਦੇ ਦਾਰੂ ਨੂੰ ਪਵਿੱਤਰ ਕਰਦੇ ਆ
4: ਸਭ ਕੁਛ ਸਾਰੇ ਪਾਪ ਦਾਰੂ ਹੋਰ ਵੀ ਜਿੰਨੇ ਤੁਸੀਂ ਕੁਕਰਮ ਕਰਦੇ ਹੋ
0: ਦੱਸੋ ਯਾਰ ਇਹ ਕਿਹੜਾ ਵਹਿਮ ਹੋਇਆ ਦੱਸੋ ਦਾਰੂ ਨੂੰ ਪਵਿੱਤਰ ਕਰਨੇ ਇਹ ਤੁਸੀਂ ਕਿੱਦਾਂ ਪਵਿੱਤਰ ਕਰ ਸਕਦੇ ਦਾਰੂ ਜੀ ਛੱਟਾ ਬਾਹਰ ਸੁੱਟ ਕੇ ਥੱਲੇ ਧਰਤੀ ਦੇ ਤੁਸੀਂ ਸ਼ਰਮਾ ਜੀ ਆਪਣੇ ਕੋਲ ਇਹ ਗੱਲ ਮਨਾਲੀ ਲੱਗਦੀ ਮੈਨੂੰ
4: ਮੈਂ ਪੂਰੀ ਗੱਲ ਦੱਸਾਂ ਤੁਹਾਨੂੰ ਜਿਹਨੂੰ ਦਾਰੂ ਛੁੜਾਣੀ ਹੈ ਨਾ ਉਹਨੂੰ ਕਹੋ ਕਿ ਐਲੀਫੈਂਟ ਸਾਹਿਬ ਦਾ ਸਰੋਂ ਦਾ ਤੇਲ ਲੈ ਕੇ ਚੁੰਨੀ ਚ ਪਾ ਦੋ ਦਾਰੂ ਵੀ ਛੁੱਟ ਜਾਏਗੀ ਜੂਆ ਵੀ ਛੁੱਟ ਜਾਏਗਾ ਹੋਰ ਕੁਝ ਵੀ ਗੰਦੀ ਗੱਲਾਂ ਵੀ ਛੁੱਟ ਜਾਣਗੀਆਂ
0: ਕੀ ਪਾ ਦਿਓ ਦੁਬਾਰਾ ਦੱਸਿਓ ਮੈਂ ਸੁਣਿਆ ਨੀ
4: ਐਲੀਫੈਂਟ ਸਾਹਿਬ ਸਰੋਂ ਦਾ ਤੇਲ ਉਹਦੀ ਬੋਲਾ ਚੁੰਨੀ ਚ ਪਾ ਦੋ ਬੈਲੀ ਬਟਨ ਵਿੱਚ
0: ਅੱਛਾ
4: ਤੇ ਉਹ ਸਾਰੇ ਐਪ ਖਤਮ ਹੋ ਜਾਣਗੇ
0: ਦਾਰੂ ਪੀਣਾ ਬੰਦਾ ਬੰਦ ਕਰ ਦੂ ਫਿਰ
4: ਬਿਲਕੁਲ ਬਿਲਕੁਲ ਡੈਫੀਨੇਟਲੀ
0: ਕਮਾਲ ਦੀ ਗੱਲ ਹੈ ਤਾਂ ਸੌਖਾ ਇਲਾਜ ਬੜਾ ਦੱਸਿਆ 905-673-3337 ਤੁਹਾਡੀ ਮੇਰੀ ਗੱਲ ਹੋ ਸਕਦੀ ਹੈ ਪਹਿਲਾਂ ਇੱਕ ਨਾ ਗੀਤ ਲਾਈਏ ਜਿਹੜਾ ਕਿ ਸਵੇਰੇ ਸਵੇਰੇ ਕੋਈ ਗੀਤ ਥੋੜਾ ਜਿਹਾ ਤੁਹਾਨੂੰ ਵਧੀਆ ਵੀ ਲੱਗੇ ਮੈਨੂੰ ਨੀ ਪਤਾ ਇਹਦੇ ਬਾਰੇ ਵੀ ਤੁਸੀਂ ਏਦਾਂ ਦੀ ਗੱਲ ਵੀ ਹੋ ਸਕਦੀ ਹੈਲੋ ਹੈਲੋ ਜੀ ਜੀ ਸਰ
2: ਭਾਜੀ ਮੈਨੂੰ ਨਾ ਲੱਗਦਾ ਵੈਸੇ ਇੱਕ ਨਾ ਆਪਣੇ ਪੰਜਾਬ ਦੇ ਵਿੱਚ ਕੋਈ ਜਗ੍ਹਾ ਵੀ ਹੈ ਜਿੱਥੇ ਕਹਿੰਦੇ ਸ਼ਰਾਬ ਚੜ੍ਹਦੀ ਹੈ ਵੀ ਛੱਡ ਦਿੰਦੇ
0: ਸ਼ਰਾਬ ਉਹ ਕਾਲੇ ਸੰਗਿਆ ਦੇ ਕੋਲ ਹੈਗਾ ਹਾਂਜੀ ਹਾਂਜੀ
2: ਕੋਈ ਰੋਡੇ ਸ਼ਾਹ ਤੇ ਮੈਂ ਤਾਂ ਇਹੀ ਸੁਣਿਆ ਵੀ ਕੋਈ ਰੋਡੇ ਸ਼ਾਹ ਦਾ ਹੀ ਮੱਥਾ ਟੇਕਦੇ ਨੇ ਛੱਟਾ ਜਿਹਾ ਮਾਰ ਕੇ ਵੀ ਇਹ ਰੋਡੇ ਬਾਬੇ ਦਾ
0: ਵੈਸੇ ਦੇਖ ਲਓ ਕਈ ਵਾਰੀ ਨਾ ਆਪਾਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਇਹ ਚੀਜ਼ਾਂ ਹੁੰਦੀਆਂ ਕਿਉਂ ਆ ਆਪਾਂ ਉਹ ਰੂਟੀਨ ਨਾਲ ਚੱਲੀ ਜਾਂਦਾ ਕੰਮ ਦੇਖ ਲਓ ਹੈ
2: ਹਾਂਜੀ ਹਾਂਜੀ ਵੈਸੇ ਜ਼ਿਆਦਾਤਰ ਪੁਰਾਣੇ ਹੀ ਕਰਦੇ ਨੇ ਜਿਵੇਂ ਤੁਸੀਂ ਕਿਹਾ ਵੀ ਬਜ਼ੁਰਗ ਕਰਦੇ ਨੇ
0: ਹਾਂ ਹਾਂ ਪਰ ਬਜ਼ੁਰਗ ਇਹਦਾ ਫੋਨ ਤਾਂ ਆਇਆ ਨੀ ਕਿਉਂ ਕਰਦੇ ਇਹ ਵੀ ਦੱਸਿਆ ਤਾਂ ਹੈ ਨੀ ਕਿਸੇ ਬਜ਼ੁਰਗ ਨੇ ਸਾਨੂੰ ਆ ਗਏ ਬਾਈ
2: ਯਾਦ ਦੇ ਵਿੱਚ ਛਿੱਟਾ ਦਿੰਦੇ ਉੱਥੇ ਦਾਰੂ ਦਾ ਹੀ ਪ੍ਰਸ਼ਾਦ ਚੜ੍ਹਦੇ ਜਿਵੇਂ ਕੋਈ ਸੁੱਖ ਸੁੱਖ ਦੇ ਨਾਲ ਪੂਰੀ ਹੋ ਜਾਂਦੀ ਓਦੋਂ ਬਾਅਦ ਦਾਰੂ ਦਾ ਹੀ ਲੰਗਰ ਚੱਲਦਾ ਉੱਥੇ ਤੇ ਇਹਦਾ ਨਾ ਇਤਿਹਾਸ ਆ ਜਿਹੜਾ ਹਿਸਟਰੀ ਆ ਬਾਬਾ ਜੀ ਉੱਥੇ 8 ਮਿੰਟ ਦੀ ਯੂਟਿਊਬ ਤੇ ਵੀਡੀਓ ਪਈ ਆ ਤੁਸੀਂ ਸਰਚ ਕਰਿਓ ਬਾਬਾ ਮਸਤ ਰਾਮ ਜੀ ਖਮਾਣੋ ਹਿਸਟਰੀ ਉੱਥੋਂ ਤੁਹਾਨੂੰ ਪਤਾ ਲੱਗ ਜੂਗਾ ਜੀ
0: ਅੱਛਾ ਇਹਦਾ ਮਤਲਬ ਹੈਗੀ ਆ ਕੋਈ ਹਿਸਟਰੀ ਦੇ ਬਾਰੇ
2: ਹਾਂਜੀ ਹਾਂਜੀ ਹਿਸਟਰੀ ਹੈਗੀ ਆ ਜੀ
0: ਮੈਂ ਤਦ ਹੀ ਕਿਹਾ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਹੋਣਾ ਵੀ ਇੱਦਾਂ ਦਾ ਹੈ ਨਹੀਂ
2: ਬਿਲਕੁਲ ਹਾਂਜੀ ਇੱਕ ਵਾਰ ਮੱਥਾ ਟੇਕਣ ਉੱਥੇ ਲੰਗਰ ਜਿਵੇਂ ਚੱਲਦਾ ਪਿੰਡ ਦੇ ਜਿੰਨੇ ਵੀ ਉੱਥੇ ਆਲੇ ਦੁਆਲੇ ਏਰੀਏ ਦੇ ਹੈਗੇ ਨੇ ਪੀਣ ਵਾਲੇ ਉੱਥੇ ਬਹਿ ਜਾਂਦੇ ਨੇ ਜਿਵੇਂ ਲਾਈਨ ਬਣਾ ਕੇ ਜਿਹੜਾ ਬੰਦੇ ਨੇ ਕਿਸੇ ਨੇ ਪੇਟੀ ਚੜ੍ਹਾਉਣੀ ਆ ਕਿਸੇ ਨੇ ਬੋਤਲ ਚੜ੍ਹਾਉਣੀ ਆ ਪਾਟੀਆਂ ਲੈ ਕੇ ਜਿਵੇਂ ਬੈਠੇ ਉਹਨਾਂ ਥੋੜੀ ਥੋੜੀ ਪਾ ਕੇ ਉੱਚ ਆਪਣਾ ਅੱਗੇ ਲੰਘ ਜਾਂਦੇ ਆ
0: ਇਹ ਮੈਂ ਦੇਖੀ ਹੋਈ ਆ ਵੀਡੀਓ ਕਦੇ ਦਾਰੂ ਪਾਉਂਦੇ ਆ ਗਲਾਸਾਂ ਕੋਈ ਬਾਟੀ
2: ਮਸਤ ਰਾਮ ਜੀ ਖਮਾਣੋ
0: ਕਿਸੇ ਨੇ ਉਹ ਬਾਟੀ ਫੜੀ ਹੁੰਦੀ ਹੈ ਕਿਸੇ ਨੇ ਬਾਟੇ ਜੋ ਪਵਾ ਲੈਂਦੇ ਨਾ ਬੰਦਾ
2: ਪਹਿਲਾਂ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਸੀਗਾ ਫਿਰ ਉਹ ਲੋਕਾਂ ਨੇ ਕੁਛ ਕੁ ਨੇ ਇਤਰਾਜ ਕਰਕੇ
0: ਸਟੂਡੀਓ ਦਾ ਨੰਬਰ ਆ

0: ਉਹ ਨਾ ਭਾਈ ਨਾ ਥੋੜਾ ਖਿਆਲ ਕਰਿਆ ਕਰੋ ਬਈ, ਰੰਗ ਗੁਲਾਬੀ ਤੋਂ ਕਾਲਾ ਨਹੀਂ ਹੁੰਦੇ ਨਾ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਸਤਿਗੁਰ ਅੱਜ?
1: ਕਿਰਪਾ ਮਹਾਰਾਜ ਚੜ੍ਹਦੀ ਕਲਾ, ਮੈਂ ਗੱਲਬਾਤ ਕਹਿਣਾ ਚਾਹਾਂਗਾ ਕਿ ਬਈ ਬੜਾ ਵਧੀਆ ਤੁਸੀਂ ਰੇਡੀਓ ਪ੍ਰੋਗਰਾਮ ਕਰਦੇ ਹੋ। ਆਪਾਂ ਗੱਲ ਕਰਦੇ ਹਾਂ ਪੈਸੇ ਬਣਾਉਣ ਦੀ, ਮੈਨੂੰ ਇਹ ਲੱਗਦਾ ਕਿ ਵੀ ਹਰੇਕ ਬੰਦਾ ਆਪਣੇ ਤਰੀਕੇ ਦੇ ਨਾਲ ਪੈਸੇ ਬਣਾ ਕੇ ਦੇਖਦਾ ਹੈ ਕਿ ਵੀ ਮੈਂ ਇੱਦਾਂ ਪੈਸੇ ਬਣਾ ਲਾਂ, ਮੈਂ ਇੱਦਾਂ ਇਨਕਮ ਜਨਰੇਟ ਕਰ ਲਾਂ, ਮੈਂ ਇੱਦਾਂ ਕਰ ਲਾਂ। ਮੈਂ ਕਹਿੰਦਾ ਕਿ ਵੀ ਤੁਸੀਂ ਇੱਕ ਵਾਰੀ ਸਾਡੇ ਨਾਲ ਆ ਕੇ ਬੈਠ ਕੇ ਕੰਪੈਰੀਜ਼ਨ ਕਰਕੇ ਦੇਖੋ ਕਿ ਵੀ ਤੁਹਾਡੇ ਤਰੀਕੇ ਦੇ ਨਾਲ ਪੈਸੇ ਜ਼ਿਆਦਾ ਬਣਦੇ ਕਿ ਸਾਡੇ ਤਰੀਕੇ ਨਾਲ ਪੈਸੇ ਜ਼ਿਆਦਾ ਬਣਦੇ।
0: ਇਹ ਗੱਲ ਕੀਤੀ ਟਿਕਾਣਾ ਦੀ ਜੀ।
1: ਹਾਂਜੀ, ਕਿਉਂਕਿ ਗੱਲ ਇਹ ਕਿ ਵੀ ਹਰੇਕ ਬੰਦੇ ਨੂੰ ਇੱਕ ਲੱਗਦਾ ਕਿ ਵੀ ਮੈਂ ਆਪਣਾ ਤਰੀਕੇ ਦੇ ਨਾਲ ਪੈਸੇ ਬਣਾ ਸਕਦਾ
0: ਜੀ ਜੀ,
1: ਪਰ ਮੈਂ ਕਹਿੰਦਾ ਵੀ ਜਿੰਨੇ ਸੌਖੇ ਤਰੀਕੇ ਦੇ ਨਾਲ ਬੈਂਕਾਂ ਤੋਂ ਤੁਸੀਂ ਪੈਸੇ ਬਣਾ ਸਕਦੇ ਹੋ, ਉਹ ਤੋਂ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਜ਼ਿੰਦਗੀ 'ਚ ਪੈਸੇ ਨਹੀਂ ਬਣ ਸਕਦੇ।
0: ਠੀਕ ਹੈ, ਨਾਲੇ ਲੀਗਲੀ ਤੌਰ 'ਤੇ ਪੈਸੇ ਬਣਨੇ ਆ ਸਾਰੇ, ਇੱਕ ਨੰਬਰ 'ਚ ਕੰਮ ਹੋਣਾ,
1: ਇੱਕ ਨੰਬਰ ਦੇ ਵਿੱਚ ਕੰਮ ਆ, ਕੋਈ ਗੱਲ ਨਹੀਂ। ਜਿੱਦਾਂ ਕਹਿੰਦੇ
0: ਵੀ ਰਿਸਕ ਨਹੀਂ, ਨਾਲੇ
1: ਨਹੀਂ ਰਿਸਕ ਨਹੀਂ, ਫਲਕਚੁਏਸ਼ਨ ਹੁੰਦੀ, ਰਿਸਕ ਬਹੁਤ ਘੱਟ ਹੈ ਕਿਉਂਕਿ ਜਦ ਤੱਕ ਬੈਂਕਾਂ ਆਪਣੇ ਬੈਂਕ ਹਮੇਸ਼ਾ ਹੀ ਪ੍ਰੋਫਿਟ 'ਚ ਜਾਂਦੀ ਆ। ਕਈ ਵਾਰੀ ਕਈ ਵੋਲੇਟਿਲਿਟੀ ਆਉਂਦੀ, ਕਈ ਵਾਰੀ ਉਹਨਾਂ ਸਟਾਕ ਪ੍ਰਾਈਸ ਥੋੜਾ ਬਹੁਤਾ ਥੱਲੇ ਜਾਂਦੇ, ਪਰ ਐਲੀਮੀਨੇਟ ਹੋਣ ਦਾ ਡਰ, ਮਰਨ ਪੈਸੇ ਮਰਨ ਦਾ ਡਰ ਹੈ ਨਹੀਂ।
0: ਹਾਂ, ਇਹ ਸਭ ਤੋਂ ਜ਼ਰੂਰੀ ਗੱਲ।
1: ਹਾਂਜੀ, ਇੱਕ ਪ੍ਰੋਪਰ ਡਾਇਵਰਸੀਫਿਕੇਸ਼ਨ ਐਂਡ ਪ੍ਰੋਪਰਲੀ ਮੈਨੇਜਡ ਪੈਸਿਆਂ ਦੇ ਨਾਲ ਬਹੁਤ ਫਰਕ ਪੈਂਦਾ
0: ਜੀ ਜੀ।
1: ਜੇ 2016 ਦੇ ਵਿੱਚ ਕਿਸੇ ਨੇ ਲੱਖ ਡਾਲਰ ਲਾਇਆ ਹੁੰਦਾ ਤੇ ਹੁਣ ਲੋਕ $375,000 ਬਣ ਜਾਣਾ ਸੀ
0: ਇੰਨੀ ਦੇਰ ਤੱਕ।
1: ਹਾਂਜੀ, ਹੁਣ ਗੱਲ ਇਹ ਕਿ ਵੀ ਜੇ 3 ਤਰ੍ਹਾਂ ਦੇ ਫੰਡ ਹੁੰਦੇ, ਇੱਕ ਜਗ੍ਹਾ ਦੇ ਵਿੱਚ $219,000 ਬਣਨਾ ਸੀ, $1,03,075 ਬਣਨਾ, $375,000 ਬਣਨਾ ਸੀਗਾ, ਆਲਮੋਸਟ ਤੁਹਾਡਾ 4 ਗੁਣਾ ਪੈਸਾ ਹੋ ਜਾਣਾ ਸੀ। ਇੱਕ ਦੇ ਵਿੱਚ $655,000 ਬਣ ਜਾਣਾ ਸੀ
0: ਜੀ ਜੀ।
1: $1,00,000 ਤੁਹਾਡਾ ਇੰਨਾ ਵੱਧ, 7 ਗੁਣਾ ਵੱਧ ਜਾਣਾ ਸੀਗਾ। ਪਰ ਗੱਲ ਇਹ ਹੈ ਕਿ ਵੀ ਇਸ ਚੀਜ਼ਾਂ ਦਾ ਸਾਨੂੰ ਨਾ ਪਤਾ ਹੋਣ ਕਰਕੇ ਕੋਈ ਬੰਦਾ ਰੈਸਟੋਰੈਂਟ ਖੋਲ੍ਹ ਰਿਹਾ, ਕੋਈ ਬੰਦਾ ਕਿਸੇ ਜੋਬ ਖੋਲ੍ਹ ਰਿਹਾ, ਕੋਈ ਬੰਦਾ ਕੁਛ ਕਰ ਰਿਹਾ, ਕੋਈ ਬੰਦਾ ਰੈਨੋਵੇਟ ਕਰਕੇ ਘਰ ਸੈੱਲ ਕਰਨ ਦੀ ਕੋਸ਼ਿਸ਼ ਕਰ ਰਿਹਾ
0: ਜੀ ਜੀ,
1: ਕੋਈ ਬੰਦੇ ਸੈਕਿੰਡ ਮੋਰਗੇਜ ਪੈਸੇ ਲਾ ਕੇ ਕਾਫੀ ਟ੍ਰਬਲ ਦੇ ਵਿੱਚ ਹੈ ਨੇ। ਸੋ ਆਪਣੇ ਆਪਣੇ ਤਰੀਕੇ ਦੇ ਨਾਲ ਤੁਸੀਂ ਪੈਸੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਮੈਨੂੰ ਪਤਾ ਕਿ ਵੀ ਜਿਹੜਾ ਤਰੀਕਾ ਮੇਰੇ ਕੋਲ ਹੈ, ਤੁਸੀਂ ਇੱਕ ਵਾਰੀ ਬੈਠੋ, ਸਮਝੋ, ਪਤਾ ਲੱਗੂਗਾ। ਜੇ ਤੁਸੀਂ ਇੱਥੇ $1,000,000 ਲਾਇਆ ਹੁੰਦਾ ਤੇ ਘੱਟ ਤੋਂ ਘੱਟ ਤੁਸੀਂ ਭਾਜੀ ਸਾਲ ਦਾ $200,000 ਜੇਬ ਚ ਪਾ ਸਕਦੇ ਸੀ,
0: ਬੱਲੇ ਬੱਲੇ ਇੱਕ ਸਾਲ ਦਾ।
1: ਹਾਂਜੀ,
0: ਵਾਹ ਜੀ ਵਾਹ।
1: ਸੋ ਇਹਦੇ ਲਈ ਕੋਈ ਕੰਮ ਨਹੀਂ ਕਰਨਾ, ਕਿਸੇ ਨੂੰ ਜਾਣਾ ਨਹੀਂ, ਬਹਿਣਾ ਨਹੀਂ, ਕਰਨਾ ਨਹੀਂ, ਤੁਸੀਂ ਵਿਹਲੇ ਰਹਿ ਸਕਦੇ ਹੋ ਪੈਸੇ ਇਨਵੈਸਟ ਕਰਕੇ। ਜਿੱਦਾਂ ਕਹਿੰਦੇ ਨੇ ਮਨੀ ਮੇਕਸ ਮਨੀ, ਇਹ ਚੀਜ਼ ਸਮਝਣ ਦੀ ਲੋੜ ਹੈ।
0: ਜੇ ਕਿਸੇ ਕੋਲ $1,000,000 ਪਿਆ ਹੈਗਾ, ਉਹ ਬੈਂਕ ਜੀ ਉਹ ਪੈਸੇ ਜਿਹੜੇ ਢਿੱਲੋਂ ਸਾਹਿਬ ਉਹ ਦੇਣੇ ਕਿਹਨੂੰ ਆਪਾਂ, ਜਿਹੜਾ $1,000,000
1: ਉਹ ਆਪਾਂ ਇਨਵੈਸਟਮੈਂਟ ਕੰਪਨੀਜ਼ ਹੈਗੀਆਂ ਆ ਜਿਨ੍ਹਾਂ ਨੂੰ ਆਪਾਂ ਇਨਵੈਸਟਮੈਂਟ ਕਰਦੇ ਹਾਂ, ਇਹ ਬਹੁਤ ਪੁਰਾਣੀਆਂ, ਇਹਨਾਂ ਦਾ ਕੰਮ ਹੀ ਇਨਵੈਸਟਮੈਂਟ ਕਰਦਾ ਹੈ।
0: ਓਕੇ,
1: ਇਹ ਵੱਡੇ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਵੀ ਐਡਵਾਈਸ ਕਰਦੀਆਂ, ਬੈਂਕਾਂ ਨੂੰ ਵੀ ਇਹ ਕੰਪਨੀਆਂ ਐਡਵਾਈਸ ਕਰਦੀਆਂ।
0: ਬੈਂਕਾਂ ਨੂੰ ਵੀ ਕਰਦੀਆਂ?
1: ਹਾਂਜੀ, ਬੈਂਕਾਂ ਦੀ ਵੀ ਇਹਨਾਂ ਦੀ ਐਕਸਪਰਟੀਜ਼ ਹਾਇਰ ਕਰਦੇ ਨੇ, ਇਹਨਾਂ ਦੇ ਮੈਨੇਜਰਾਂ ਕੋਲ ਸੁਜੈਸ਼ਨ ਲੈਂਦੇ ਨੇ ਆਪਾਂ ਕਿੱਥੇ ਪੈਸੇ ਲਾਉਣੇ ਨੇ। ਸੋ ਇਸ ਨਾਲ ਕਿ ਵੀ ਕੋਈ ਬੰਦਾ ਆਮ ਜਗ੍ਹਾ ਤੇ ਤੁਸੀਂ ਪੈਸੇ ਲਾ ਰਹੇ ਜਿੱਥੇ ਤੁਹਾਡੇ ਪੈਸੇ ਮਰ ਸਕਦੇ ਨੇ। ਇਹਨਾਂ ਦੀ ਕੰਪਨੀ ਆਲਮੋਸਟ 1970 ਤੋਂ ਦੀ ਪਹਿਲਾਂ ਦੀ ਹੈਗੀ, ਬਿਫੋਰ ਮਾਈ ਬਰਥ।
0: ਅੱਛਾ ਜੀ,
1: ਤੇ ਉਦੋਂ ਦੇ ਕੰਮ ਕਰਦੇ ਨੇ, ਇੱਕ ਨੰਬਰ ਦਾ ਕੰਮ ਹੈ, ਲੀਗਲ ਕੰਮ ਹੈ, ਸਾਰਾ ਕੰਮ ਬਹੁਤ ਹੀ ਵਧੀਆ ਟ੍ਰਾਂਸਪੇਰੈਂਟ ਕੰਮ ਹੈ, ਤੁਸੀਂ ਇੰਨੇ ਸਾਲਾਂ ਦੀ ਕਿੰਨੀ ਰਿਟਰਨ ਆਈ ਉਹ ਸਾਰੀ ਦੇਖ ਸਕਦੇ ਆ।
0: ਠੀਕ ਹੈ,
1: ਸੋ ਇਹ ਹੈ
0: ਡੀਟੇਲਸ ਸਾਰੀਆਂ ਹੁੰਦੀਆਂ ਨਾ।
1: ਹਾਂਜੀ, ਸਾਰਾ ਕੁਛ ਇਹ ਨੰਬਰ ਦਾ ਕੰਮ ਆ, ਕੋਈ ਇਹਦੇ ਵਿੱਚ ਝੂਠ ਨਹੀਂ, ਸਾਡੇ ਕੋਲ ਲਾਇਸੈਂਸ ਹੁੰਦਾ, ਅਸੀਂ ਜੋ ਕੁਛ ਹੈ ਉਹ ਹੀ ਤੁਹਾਨੂੰ ਦੱਸਦੇ ਹਾਂ।
0: ਠੀਕ ਹੈ,
1: ਸਾਡੀ ਐਕਸਪਰਟੀਜ਼ ਕੀ ਹੈ ਕਿ ਜੇ ਤੁਹਾਡਾ ਇੱਕ ਲੱਖ ਦੇ ਨਾਲ 2,00,000 ਬਣਨਾ ਸੀ, ਸਾਡੀ ਐਕਸਪਰਟੀਜ਼ ਦੇ ਨਾਲ ਉਹ 3,00,000 ਹੋ ਸਕਦਾ, ਥੋੜ੍ਹਾ ਜਿਹਾ ਇਨਕਰੀਜ਼ ਕਰ ਦੀਦਾ, ਕਿਉਂਕਿ ਤੁਹਾਡਾ ਇੱਦਾਂ ਅਸੀਂ ਬਿਲਕੁਲ ਰਿਸਕ ਨਹੀਂ ਬਾਹਲਾ ਚੇਂਜ ਕਰ ਸਕਦੇ ਹੁੰਦੇ ਕਲਾਇੰਟ ਦਾ, ਡਿਪੈਂਡ ਕਰਦਾ ਉਹਦੀ ਏਜ ਸੈਕਟਰ ਫੈਕਟਰਸ ਨੂੰ।
0: ਠੀਕ ਹੈ,
1: ਪਰ ਇਹ ਹੈ ਕਿ ਵੀ ਸਾਡੀ ਐਡਵਾਈਸ ਦੇ ਨਾਲ ਜੇ 2,00,000 ਬਣਨਾ ਸੀ 3,00,000 ਬਣ ਜਾਊ, ਜੇ 4,00,000 ਬਣਨਾ ਸੀ 6,00,000 ਬਣ ਜਾਊ, ਜੇ 6,00,000 ਬਣਨਾ ਸੀ ਤਾਂ 9,00,000 ਬਣ ਜਾਊ।
0: ਠੀਕ ਹੈ, ਇਦਾਂ
1: ਸੋ ਇਦਾਂ ਦੇ ਕਾਫੀ ਆਪਣੇ ਕੋਲ ਕਲਾਇੰਟ ਹੈਗੇ ਜਿਨ੍ਹਾਂ ਨੂੰ ਕਾਫੀ ਵਧੀਆ ਰਿਟਰਨ ਹੈਗੀ ਆ, ਇਸ ਵੇਲੇ ਵੀ ਮਾਰਕੀਟ ਦੇ ਵਿੱਚ ਗੁੱਡ ਰਿਟਰਨ ਮਿਲ ਰਹੀ ਆ।
0: ਠੀਕ ਹੈ,
1: ਸਿਰਫ ਇਹ ਹੈ ਕਿ ਵੀ ਆਪਣੇ ਲੋਕਾਂ ਨੂੰ ਇਨਫੋਰਮੇਸ਼ਨ ਨਾ ਹੋਣ ਕਰਕੇ ਅਸੀਂ ਆਪਣੇ ਤਰੀਕੇ ਨਾਲ ਪੈਸਾ ਲਾਉਂਦੇ
0: ਹਾਂ। ਕਈ ਵਾਰੀ ਪੈਸੇ ਆਉਂਦੇ ਆ ਬੈਂਕ 'ਚ ਪਹਿ ਰਹਿੰਦੇ ਆ, ਅਸੀਂ ਦੇਖ ਲੈਂਦੇ ਵੀ ਸਾਡੇ ਬੈਂਕ 'ਚ ਪੈਸੇ ਪਏ ਆ, 2,00,000 ਪਿਆ, 1,00,000 ਪਿਆ, ਯਾਰ ਉਹ ਮਹੀਨੇ ਕੁ ਬਾਅਦ 2 ਮਹੀਨੇ ਬਾਅਦ $3-4 ਉੱਤੇ ਹੋ ਜਾਂਦੇ ਆ ਬੈਂਕ ਵਾਲੇ, ਆਪਾਂ ਇੰਨੇ ਖੁਸ਼ ਹੁੰਦੇ ਸਾਡੇ ਕੋਲ ਪੈਸੇ ਪਏ ਆ।
1: ਹਾਂਜੀ, ਇਹ ਜਿਹੜਾ ਪੈਸਾ ਹੁੰਦਾ ਤੁਸੀਂ ਜਦੋਂ ਮੰਨ ਲਓ ਕਿ ਵੀ ਤੁਹਾਡੀ ਟ੍ਰਾਂਜੈਕਸ਼ਨ ਟਾਈਮ ਹੈਗਾ 5 ਦਿਨਾਂ ਦੇ ਵਿੱਚ, ਜੇ ਤੁਹਾਨੂੰ ਕਿਸੇ ਵੇਲੇ ਤੁਹਾਨੂੰ ਪੈਸੇ ਦੀ ਲੋੜ ਪੈਂਦੀ, 5 ਦਿਨਾਂ 'ਚ ਤੁਹਾਡੇ ਅਕਾਊਂਟ 'ਚ ਆ ਜਾਂਦੇ ਨੇ।
0: ਅੱਛਾ, ਵਾਪਸ ਆ ਜਾਂਦੇ?
1: ਹਾਂਜੀ, ਜਦੋਂ ਵੀ ਤੁਹਾਨੂੰ ਪੈਸਾ ਹੈ, ਕੋਈ ਲੋਕਡ ਪੀਰੀਅਡ ਨਹੀਂ ਹੈਗਾ ਕਿ ਵੀ ਇਹਦੇ ਵਿੱਚ ਤੁਸੀਂ ਇੰਨਾ ਸਾਲ ਪਾਸੇ ਰੱਖਣੇ, ਤੁਸੀਂ ਜਦੋਂ ਵੀ ਤੁਸੀਂ ਪੈਸੇ ਚਾਹੋ ਤੁਸੀਂ ਆਪਣਾ ਜਿਹੜੀ ਅਮਾਊਂਟ ਆ ਉਹ 5 ਕੁ ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਵਿੱਚ ਆ ਜਾਂਦੇ।
0: ਤੁਸੀਂ ਨਹੀਂ ਹੈਗਾ ਵੀ ਇਹਨੇ 2 ਸਾਲ ਹੀ ਲਾਤੇ ਪਏ ਜਾਂ 3 ਸਾਲ ਇਦਾਂ ਨਹੀਂ
1: ਨਹੀਂ ਕੋਈ ਲੋਕਿੰਗ ਪੀਰੀਅਡ ਨਹੀਂ ਹੈਗਾ ਤੁਸੀਂ ਆਰਾਮ ਨਾਲ ਪੈਸੇ
0: ਜਦੋਂ ਮਰਜ਼ੀ ਕਢਾ ਸਕਦੇ ਆ
1: ਜਦੋਂ ਮਰਜ਼ੀ ਕਢਾ ਸਕਦੇ ਆ
0: ਇਹ ਬੜਾ ਚੰਗਾ ਕੰਮ ਆ ਮੈਂ ਤਾਂ ਸੋਚਿਆ ਸੀ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਕਿ ਕਈ ਵਾਰੀ ਕਿ ਆਪਾਂ ਨੂੰ ਪੱਕੇ ਹੀ ਰੱਖਣੇ ਪੈਂਦੇ ਵੀ ਇੰਨੇ ਦੇਰ 3 ਸਾਲ ਵੀ ਲੋਕ ਹੋ ਗਏ ਪੈਸੇ ਆਪਾਂ ਕਢਾ ਨਹੀਂ ਸਕਦੇ
1: ਨਹੀਂ ਇਹਦੇ ਵਿੱਚ ਕੋਈ ਲੋਕਿੰਗ ਪੀਰੀਅਡ
0: ਅੱਛਾ ਲਾਉਣੇ ਕਿੱਥੇ ਹੁੰਦੇ ਆ ਪੈਸੇ ਜਿੱਦਾਂ ਸਪੋਜ਼ ਕਰੋ ਬੈਂਕ 'ਚ ਸਾਡੇ TD 'ਚ ਪੈਸੇ ਪਏ ਜਾਂ BMO 'ਚ ਪੈਸੇ ਪਏ ਆ ਜਾਂ ਸਕੋਸ਼ੀਆ ਜਾਂ ਨੈਸ਼ਨਲ ਬੈਂਕ ਜਿਹੜਾ ਵੀ ਉਹਨਾਂ ਦਾ ਕੋਈ ਇੰਸਟੀਚਿਊਟ ਹੈ ਫਾਈਨੈਂਸ਼ੀਅਲ ਔਰ ਪੈਸੇ ਜਿਹੜੇ ਉੱਥੋਂ ਕੱਢ ਕੇ ਆਪਾਂ ਹੋਰ ਕਿਤੇ ਲਾਉਣੇ ਹੁੰਦੇ ਉੱਥੇ ਵੀ
1: ਨਹੀਂ ਮੋਸਟਲੀ ਸਾਡੇ ਕੋਲ ਜਿਹੜੇ ਇਸੇ ਬੈਂਕਾਂ ਦੇ ਵਿੱਚ ਹੀ ਕਈ ਪ੍ਰੋਫੈਸ਼ਨਲ ਫੰਡ ਹੈਗੇ ਜਿੱਦਾਂ ਹੁਣ TD ਦਾ ਗਲੋਬਲ ਇੰਟਰਟੇਨਮੈਂਟ ਕਮਿਊਨੀਕੇਸ਼ਨ ਫੰਡ ਬੜਾ ਵਧੀਆ ਗੁੱਡ ਫੰਡ ਹੈਗਾ TD ਦਾ ਟੈਕਨੋਲੋਜੀ RBC ਦਾ ਟੈਕਨੋਲੋਜੀ ਫੰਡ ਗੁੱਡ ਹੈਗੇ ਅਸੀਂ ਉਸੇ ਬੈਂਕ ਦੇ ਫੰਡ ਹੀ ਸੁਜੈਸਟ ਕਰ ਸਕਦੇ
0: ਅੱਛਾ ਉਹ ਬੈਂਕ ਦੇ ਪੈਸੇ ਉੱਥੇ ਹੀ ਪਏ ਰਹਿਣੇ ਤੁਹਾਡੇ
1: ਬਿਲਕੁਲ ਲੇਕਿਨ ਉਹ ਪੈਸੇ ਇੰਸਟੈਡ ਆਫ ਚੈਕਿੰਗ ਅਕਾਊਂਟ ਹੋਣ ਦੀ ਬਜਾਏ ਪਏ ਹੋਣ ਦੀ ਬਜਾਏ ਇਨਵੈਸਟਮੈਂਟ ਹੋ ਜਾਣੀ ਹੈ ਜਿਨ੍ਹਾਂ ਦੇ ਉੱਤੇ ਤੁਹਾਨੂੰ ਰਿਟਰਨ ਮਿਲਣੀ ਹੈ
0: ਪਰ ਉਹ ਪੈਸੇ ਤਾਂ ਬੈਂਕ 'ਚ ਹੋਣੇ ਨਾ
1: ਬਿਲਕੁਲ ਬਿਲਕੁਲ
0: ਪੈਸੇ ਤਾਂ ਬੈਂਕ 'ਚ ਹੋਣੇ ਨਾ ਜਿੱਦਾਂ ਸਪੋਰ RBC ਦੇ ਪੈਸੇ RBC 'ਚ ਪਏ ਰਹਿਣੇ ਆ TD ਦੇ TD 'ਚ ਪਏ ਰਹਿਣੇ ਅੱਛਾ ਮੈਂ ਕਿਹਾ ਕਿਤੇ ਹੋਰ ਬਾਹਰ ਪ੍ਰਾਈਵੇਟ ਕੰਪਨੀ ਨੂੰ ਦੇਣੇ ਪੈਸੇ
1: ਨਹੀਂ ਨਹੀਂ ਤੁਸੀਂ ਇਹਨਾਂ ਨੂੰ ਵੀ ਇਨਵੈਸਟਮੈਂਟ ਕਰ ਸਕਦੇ ਆ ਦੂਜੀਆਂ ਪ੍ਰਾਈਵੇਟ ਇਨਵੈਸਟਮੈਂਟ ਕੰਪਨੀ ਹੈਗੀਆਂ ਉਹਨਾਂ ਦੇ ਵਿੱਚ ਚੋਇਸ ਹੁੰਦੀ ਹੈ ਤੁਸੀਂ ਕੰਪੇਅਰ ਕਰ ਸਕਦੇ ਆ ਕਿ ਵੀ ਇਹਨੂੰ ਦੇਣੇ ਤੇ ਆਪਾਂ ਨੂੰ ਆਹ ਬੈਨੀਫਿਟ ਹੁੰਦਾ ਦੂਜੇ ਨੂੰ ਦੇਣੇ ਤੇ ਆਹ ਬੈਨੀਫਿਟ ਹੁੰਦਾ ਹੈ ਇਹਦੇ ਬਾਰੇ ਸਮਝਣ ਦੀ ਲੋੜ ਹੈ ਕਿਉਂਕਿ ਜਦ ਤੱਕ ਆਪਾਂ ਹੁਣ ਦੇਖੋ ਚੀਜ਼ਾਂ ਚੇਂਜ ਹੋ ਰਹੀਆਂ ਹਰਜੀਤ ਵੀਰ ਜੀ ਜਿੱਦਾਂ ਪਹਿਲਾਂ ਟੈਕਨੋਲੋਜੀ ਹੁਣ ਵੱਧ ਰਹੀ ਆ ਆਪਣਾ ਜਿਹੜੇ ਆਟੋਮੇਸ਼ਨ ਵੱਧ ਰਹੀ ਹੈ ਕਈ ਵਾਰੀ ਕਈ ਤਰੀਕੇ ਪਹਿਲਾਂ ਜਿੱਦਾਂ ਪੈਸੇ ਕਮਾਉਂਦੇ ਸੀ ਉਹ ਚੇਂਜ ਹੋ ਰਹੇ ਨੇ ਹੁਣ ਦੇਖੋ ਆਨਲਾਈਨ ਸਾਰੇ ਕੋਈ ਬਾਏ ਕਰ ਰਹੇ ਨੇ ਹੁਣ ਵੱਡੇ ਵੱਡੇ ਸਟੋਰ ਕਲੋਜ਼ ਹੋ ਰਹੇ ਨੇ ਉਹਦੇ ਨਾਲ ਉਹ ਜਿਹੜਾ ਸੈਕਟਰ ਆ ਸ਼ਰਿੰਕ ਹੋ ਰਿਹਾ ਲੋਕਾਂ ਦੀਆਂ ਜੋਬਸ ਰਿਪਲੇਸਮੈਂਟ ਹੋ ਰਹੀਆਂ ਹੁਣ ਸਾਨੂੰ ਵੀ ਕਿਸੇ ਹੋਰ ਤਰੀਕੇ ਦੇ ਨਾਲ ਪੈਸੇ ਸਿੱਖਣੇ ਪੈਣਗੇ ਕਿ ਕਿੱਦਾਂ ਬਣ ਸਕਦੇ ਨੇ ਸੋ ਇਹ ਬੈਸਟ ਤਰੀਕਾ ਆ ਕਿਤੇ ਹੋਰ ਪੈਸੇ ਲਾਉਣ ਦੀ ਬਜਾਏ ਹੋਰ ਕਿਸੇ ਸਲਾਹ ਭੈਣ ਭਾਈ ਦੇ ਸੱਜਣ ਦੀ ਸਲਾਹ ਲੈਣ ਦੀ ਬਜਾਏ ਸਾਡੇ ਕੋਲ ਇੱਕ ਵਾਰੀ ਮਸ਼ਵਰਾ ਕਰੋ ਸਾਡੇ ਆਪਣੇ ਡਾਊਟ ਕਲੀਅਰ ਕਰੋ ਸਾਡੇ ਨਾਲ ਇਨਵੈਸਟਮੈਂਟ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਕਿੰਨਾ ਬੈਨੀਫਿਟ ਹੋ ਸਕਦਾ
0: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ
1: ਮੇਰਾ ਫੋਨ ਨੰਬਰ ਹੈਗਾ ਜੀ 416-268-4168-6869 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ
0: ਨੰਬਰ ਇੱਕ ਵਾਰੀ ਢਿੱਲੋਂ ਸਾਹਿਬ ਦੁਬਾਰਾ ਦੇ ਦਿਓ ਪਲੀਜ਼
1: 416-268-4168-6869 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ
0: ਇਹ ਸ਼ਰਮਾ ਜੀ ਕਹਿ ਗਏ ਆ ਸੁਸ਼ੀਲ ਸ਼ਰਮਾ ਜੀ ਕਹਿੰਦੇ ਧੁਨੀ ਤੇਲ ਪਾਓ ਤੇ ਸ਼ਰਾਬ ਛੱਡ ਜਾਂਦੇ ਇਹ ਮੈਨੂੰ ਸਮਝ ਨਹੀਂ ਆਈ ਤਾਂ ਛੱਡੀ ਜਾਂਦੀ ਸ਼ਰਾਬ ਕਿਸੇ ਨੇ ਛੱਡੀ ਵੀ ਇੱਦਾਂ ਸ਼ਰਾਬ ਇਹਦਾ ਇਲਾਜ ਹੀ ਬੜਾ ਸੌਖਾ ਸ਼ਰਮਾ ਜੀ ਕਹਿ ਗਏ ਧੁਨੀ ਤੇਲ ਵੀ ਰੋਜ਼ ਬੰਦਾ ਪਾ ਜਾਵੇ ਨਾਲ ਤੇਲ ਦੇ ਪੈਸੇ ਖਰਾਬ ਕਰੇ ਬੰਦਾ ਨਾਲੇ ਦਾਰੂ ਜ਼ਿਆਦਾ ਕਿਤੇ ਹੋ ਜਾਵੇ ਪੁੱਠਾ ਹੀ ਪੰਗਾ ਪਾ ਲਈਏ ਕਿਤੇ ਕਿਤੇ ਧੁਨੀ ਤੇਲ ਪਾ ਕੇ ਬੰਦਾ 2 ਪੈਗ ਦੀ ਜਗ੍ਹਾ 3 ਲਾਉਣਾ ਸ਼ੁਰੂ ਕਰਦੇ ਤੇ ਸ਼ਰਮਾ ਜੀ ਦੇਖ ਲਓ ਤੁਸੀਂ ਤੇਲ ਵੀ ਖਰਾਬ ਕਰੋਗੇ ਨਾਲ ਸਾਡੇ ਕੀ ਕਹਿੰਦੇ ਉਹਨੂੰ ਦਾਰੂ ਦੇ ਪੈਸੇ ਵੀ ਜ਼ਿਆਦਾ ਲਵਾਓਗੇ ਤੇ
1: ਕਿਤੇ ਜ਼ਿਆਦਾ ਉਲਟਾ ਨਾ ਅਸਰ ਹੋ ਜਾਵੇ
0: ਮੈਂ ਉਹੀ ਤਾਂ ਯਾਰ ਪੁੱਛਿਆ ਵੀਰ ਮੇਰੇ ਉਹ ਦੱਸੋ ਜੇ ਕਿਸੇ ਨੂੰ ਪਤਾ ਹੋਵੇ ਵੀ ਧੁਨੀ 'ਚ ਤੇਲ ਪਾਉਣ ਤੇਲ ਕਿਹੜਾ ਪਾਉਣਾ ਸਰੋਂ ਦਾ ਪਾਉਣਾ ਕਿਹੜਾ ਪਾਉਣਾ ਪੁੱਛ ਵੀ ਲੈਣੇ ਸਰੋਂ ਦਾ ਕਿਹਾ ਗਿਆ ਮੇਰਾ ਗੱਲ
1: ਪਤਾ ਨਹੀਂ
0: ਲੋਕੀ ਕਹਿੰਦੇ ਧੁਨੀ ਦਾ ਤੇਲ ਪਾਓ ਤੇ ਮਤਲਬ ਸੇਲਸ ਨੂੰ ਸੈੱਟ ਰਹਿੰਦੀ ਬੰਦੇ ਦੀ ਕੋਈ ਦੇਸੀ ਘਿਓ ਪਾਓ ਆਲੀਵ ਆਇਲ ਪਾਓ ਨਾ ਵੱਖਰੇ ਵੱਖਰੇ ਆਇਲ ਪਾਓ ਸੀਟ ਕਰਨ ਦਾ ਕੰਮ ਇਹ ਬਾਬਾ ਜੀ ਹੋਰ ਹੀ ਨਵੀਂ ਸਕੀਮ ਹੀ ਦੱਸ ਗਈ ਅੱਜ ਇਹਦਾ ਇਲਾਜ ਹੀ ਬੜਾ ਸੌਖਾ ਹੋਇਆ ਤਾਂ ਦਾਰੂ ਛੱਡਣ ਦਾ ਵੀ
1: ਉਦਾਂ ਤੇ ਇਹ ਸੁਣਿਆ ਕਿ ਵੀ ਜਿੱਦਾਂ ਧੁਨੀ ਦਾ ਤੇਲ ਲਾਓ ਡਰਾਈਨੈਸ ਬਾਡੀ 'ਚ ਘੱਟ ਜਾ ਦਿੰਦੀ
0: ਹਾਂ ਉਹੀ ਮੈਂ ਕਿਹਾ ਸੁਣਿਆ ਸੀ ਅੱਗੇ ਵੀ ਤੁਹਾਡੇ ਸਰਦੀਆਂ ਕਿਤੇ ਲਿਪਸ ਡਰਾਈ ਹੁੰਦੇ ਆ ਤੁਸੀਂ ਧੁਨੀ ਤੇਲ ਪਾਓ ਤੇ ਤੁਹਾਡੇ ਉਹ ਠੀਕ ਹੋ ਜਾਂਦੇ ਆ ਤੇ ਇਹ ਪਹਿਲੀ ਵਾਰ ਸੁਣਿਆ ਕਿ ਧੁਨੀ ਤੇਲ ਪਾਓ ਸ਼ਰਾਬ ਛੱਡੋ ਉਹ ਬੰਦਾ ਧੁਨੀ ਤੇਲ ਰੋਜ਼ ਪੀਪਾ ਲੈ ਆਵੇ ਤੇਲ ਦਾ ਨਾਲੇ ਪੀਪਾ ਖਤਮ ਕਰ ਲਵੇ ਤੇਲ ਦਾ ਧੁਨੀ 'ਚ ਪਾ ਪਾ ਕੇ ਤੇ ਨਾਲੇ ਦਾਰੂ ਜ਼ਿਆਦਾ ਹੋ ਜਾਵੇ ਦੋਨੇ ਬਣੇ ਨੁਕਸਾਨ ਹੈ 905-673-33 ਦਿੰਦੀ ਉਹ ਭਾਈ ਵੀਰ ਮੇਰੇ ਉਹ ਇਹ ਸ਼ਰਮਾ ਜੀ ਸਹੀ ਕਹਿ ਰਹੇ ਤੇ ਐਵੇਂ ਝੂਠੀ ਗੱਲ ਹੀ ਹੈ 905-673-33 ਮੁੜ ਕੇ ਸ਼ਰਮਾ ਜੀ ਤੇਲ ਦਾ ਪੀਪਾ ਵੀ ਸਾਡਾ ਲਵਾ ਦੇਣਾ ਤੇ ਉਦੋਂ ਸ਼ਰਾਬ ਵੀ 2 ਬੋਤਲਾਂ ਵਧਾ ਦੇਣ ਮਹੀਨੇ ਦੀਆਂ ਕਰ ਲਓ ਘਿਓ ਨੂੰ ਭਾਂਡਾ 905-673-33
2: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
4: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ
0: 416-8196-0001 A1 K & Pastries ਵੱਲੋਂ ਵੀ ਅਸੀਂ ਪ੍ਰੋਮੋਨ ਸਪੋਂਸਰ ਕਰ ਰਹੇ ਹਾਂ ਔਰ A1 K & Pastries ਤੁਹਾਡੇ ਵਾਸਤੇ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਵਧੀਆ ਪੀਪੀ ਵਾਲੇ ਬਿਸਕੁਟ ਮਿਲਦੇ ਆ ਜਿਹੜੇ ਸਾਡੇ ਟੋਰਾਂਟੋ ਵਿੱਚ ਪੂਰੇ ਓਨਟੈਰੀਓ ਵਿੱਚ ਪੂਰੇ ਕੈਨੇਡਾ 'ਚ ਬਿਸਕ ਔਰ ਤੁਸੀਂ ਵੀ ਜੇ ਤਾਜ਼ੇ ਤਾਜ਼ੇ ਬਿਸਕੁਟ ਲੈ ਕੇ ਆਉਣੇ ਆ ਤੇ A1 ਕੇਕ ਐਂਡ ਪੇਸਟਰੀ ਵਾਲੇ ਦੇ ਬਿਸਕੁਟ ਲੈ ਕੇ ਆਓ। 1075 ਲੋਰੀ ਮਾਰ ਡਰਾਈਵ ਉੱਤੇ ਇਹਨਾਂ ਦੀ ਫੈਕਟਰੀ ਹੈ ਜਿੱਥੇ ਤਾਜ਼ੇ ਤਾਜ਼ੇ ਬਿਸਕੁਟ ਬਣ ਰਹੇ ਆ, ਤੁਸੀਂ ਦੇਖ ਵੀ ਸਕਦੇ ਆ। ਪਿਓਰ ਵੈਜੀਟੇਰੀਅਨ ਕੇਕ ਵੀ ਲਿਆ ਸਕਦੇ ਆ ਇੱਥੇ, ਔਰ ਇਸ ਵੀਕਐਂਡ ਦੇ ਬਹੁਤ ਪਰਿਵਾਰ ਵੈਜੀਟੇਰੀਅਨ ਕੇਕ ਲੈ ਕੇ ਆਏ, ਮੈਂ ਐਡ ਵੀ ਕੀਤੀ ਸੀ ਬਹੁਤ ਚੰਗੀ ਤਰ੍ਹਾਂ ਬਈ ਜਿਹਨਾਂ ਨੇ ਇਸ ਵੀਕਐਂਡ ਦੇ ਕਈ ਵਾਰੀ ਕੀ ਹੁੰਦਾ ਢਿੱਲੋ ਸਾਹਿਬ,
1: ਹਾਂਜੀ
0: ਬਹੁਤ ਪਰਿਵਾਰਾਂ ਦੇ ਵਿੱਚ ਕਈ ਵਾਰੀ ਆਂਡਾ ਮੀਟ ਯੂਜ਼ ਨਹੀਂ ਕੀਤਾ ਜਾਂਦਾ,
1: ਹਾਂਜੀ,
0: ਤੇ ਉਹਨਾਂ ਨੂੰ ਪਿਓਰ 100% ਕਈ ਵਾਰੀ ਅਸੀਂ ਦੂਸਰੇ ਕੈਨੇਡੀਅਨ ਸਟੋਰ ਤੋਂ ਲਿਆਉਂਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਉਹਦੇ 'ਚ ਐੱਗ ਹੈ ਤਾਂ ਨਹੀਂ ਹੈ, ਪਰ ਇਹ ਸਟੋਰ ਵਾਲਿਆਂ ਦਾ ਪੱਕਾ ਹੈ A1 ਕੇਕ ਐਂਡ ਪੇਸਟਰੀ ਵਾਲਿਆਂ ਦਾ ਕਿ ਇੱਥੋਂ ਐੱਗ ਤੋਂ ਬਿਨਾਂ ਵਾਲੇ ਆਂਡੇ ਜਿਹੜੇ ਤੁਹਾਨੂੰ ਮਿਲਦੇ ਆ ਕੇਕ, ਠੀਕ ਹੈ ਨਾ, ਮੈਂ ਆਂਡੇ ਕਹਿਣ ਲੱਗਾ ਸੀ। A1 ਕੇਕ ਐਂਡ ਪੇਸਟਰੀ ਨੂੰ ਯਾਦ ਕਰ ਲਓ ਤੁਸੀਂ, 1075 ਲੋਰੀ ਮਾਰ ਡਰਾਈਵ ਦੇ ਉੱਤੇ ਹੈ, ਨੰਬਰ ਤੁਸੀਂ ਨੋਟ ਕਰ ਲਓ 905-564-2663 ਤੇ ਕਾਲ ਕੀਤੀ ਜਾ ਸਕਦੀ ਹੈ, 905-564-2663 ਤੇ ਕਾਲ ਕੀਤੀ ਜਾ ਸਕਦੀ ਹੈ। ਅੱਜ ਮੰਡੇ ਨੂੰ ਬੰਦੇ ਵੀ ਢਿੱਲੇ ਹੁੰਦੇ ਥੋੜੇ ਜਿਹੇ, ਮੈਂ ਦੇਖਿਆ ਪਤਾ ਨਹੀਂ ਕੀ ਚੱਕਰਬਾਜੀ ਕੀ ਹੈ ਯਾਰ, ਮੰਡੇ ਨੂੰ ਤਾਂ ਇੱਦਾਂ ਹੁੰਦਾ ਵੀ ਜਿੱਦਾਂ ਨਾ ਬਸ ਬੁਲਾਓ ਨਾ ਇਹਨਾਂ ਨੂੰ, ਬੰਦਿਆਂ ਨੂੰ ਬਸ ਆਰਾਮ ਨਾਲ ਕਿਤੇ ਕੰਮ ਕਰੀ ਜਾਂਦਾ ਆਪਣਾ, ਬਸ ਬੰਦਾ ਕੰਮ ਕਰਕੇ ਆਪਣਾ ਤੋਰਾ ਫੇਰਾ ਰੱਖੇ, ਬਸ ਮੰਡੇ ਨੂੰ ਤਾਂ ਇਹ ਹੁੰਦਾ ਕੰਮ ਸਿਸਟਮ ਲੱਗਦਾ ਮੈਨੂੰ।
4: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਸ ਵੀ ਹਾਈ ਐਂਡ ਹੀ ਲੈਣੇ ਆ।
5: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ, ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ, ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 905-450-2828-905-450-2828।
0: ਮੈਨੂੰ ਗੀਤ ਕੋਈ ਸਮਝ ਨਹੀਂ ਆ ਰਿਹਾ, ਮੈਂ ਗੀਤ ਅੱਜ ਕਿਹੜਾ ਲਾਵਾਂ, ਹਿੰਦੀ ਦਾ ਲਾਵਾਂ ਜਾਂ ਪੰਜਾਬੀ ਦਾ ਲਾਵਾਂ, ਮੈਂ ਦੇਖਦਾ ਕਿਹੜਾ ਗੀਤ ਲਾਵਾਂ, ਕਿਸੇ ਦੀ ਫਰਮਾਇਸ਼ ਹੋਵੇ ਤਾਂ ਆਪਾਂ ਉਹ ਵੀ ਲਾ ਸਕਦੇ ਹਾਂ, ਜੇ ਕੋਈ ਕਿਸੇ ਦਾ ਅੱਜ ਮਨ ਰਾਜੀ ਹੋਵੇ ਹਰਜੀਤ ਜੀ ਆਹ ਗੀਤ ਸੁਣਾਓ ਤਾਂ ਉਹ ਵੀ ਲਾ ਦਾਂਗੇ। ਵਕਾਰ ਖਾਨ ਸਾਹਿਬ ਮੇਰੀ ਲਾਈਨ 'ਤੇ ਹਾਜ਼ਰੀ ਲਵਾਉਣਗੇ, ਵਕਾਰ ਖਾਨ ਸਾਹਿਬ ਤੁਹਾਨੂੰ ਪਤਾ ਕਿ ਤੁਹਾਡੇ ਜਿੱਥੇ ਇੰਟਰਨੈਟ ਦੀਆਂ ਬੈਸਟ ਸਰਵਿਸ ਬੈਸਟ ਸੇਵਾਵਾਂ ਦਿੰਦੇ ਆ, ਰੋਜਰਸ ਦੇ ਨਾਲ ਇਹ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ, 18 ਸਾਲ ਦਾ ਟਾਈਮ ਪੀਰੀਅਡ ਹੋ ਗਿਆ ਰੋਜਰਸ ਦੇ ਨਾਲ ਇਹਨਾਂ ਨੂੰ, ਔਰ ਰੋਜਰਸ ਦੀਆਂ ਡੀਲ ਲੈਣ ਵਾਸਤੇ ਰੋਜਰ ਦੀ ਇੱਕ ਬ੍ਰਾਂਡ ਕੰਪਨੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰੋਜਰਸ ਤੋਂ ਵਧੀਆ ਹੋਰ ਫਿਰ ਇੰਟਰਨੈਟ ਦੀ ਸਰਵਿਸ ਕਿਹੜੀਆਂ ਹੋ ਸਕਦੀਆਂ। ਵਕਾਰ ਖਾਨ ਸਾਹਿਬ ਜੀ, ਕੀ ਹਾਲ ਹੈ ਆਪਕੇ ਸਰ
6: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ।
0: ਠੀਕ ਹੈ,
6: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
0: ਠੀਕ ਹੈ,
6: ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478-64-8000-6478-64-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478-64-8000-6478-64-8000।
0: ਆਪ 18 ਸਾਲ ਸੇ 18 ਸਾਲ ਕੇ ਰੋਜਰ ਕੇ ਸਾਥ ਕਾਮ ਕਰ ਰਹੇ ਹੋ, ਔਰ ਰੋਜਰ ਕੀ ਕਈ ਵਾਰ ਕਿਆ ਹੋਤੀ ਹੈ ਕਿ ਡੀਲ ਹਮ ਲੋਗ ਸੀਧਾ ਕਾਲ ਕਰਤੇ ਹੈਂ ਰੋਜਰ ਕੋ, ਵੋ ਹਮੇ ਪ੍ਰਾਈਸ ਨਹੀਂ ਮਿਲਤੀ ਜੋ ਆਪ ਹਮੇ ਪ੍ਰਾਈਸ ਦਿਲਾ ਦੇਤੇ ਹੋ, ਇਸਮੇ ਕਿਆ ਰੀਜ਼ਨ ਹੈ?
6: ਹਰਜੀਤ ਜੀ, ਹਰ ਚੈਨਲ ਕੀ ਰੋਜਰਸ ਕੀ ਆਪਣੀ ਡਿਫਰੈਂਟ ਪ੍ਰੋਮੋਸ਼ਨਸ ਹੋਤੀ ਹੈ, ਅਗਰ ਆਪ ਵੈਬਸਾਈਟ ਸੇ ਲੇ ਵਹਾਂ ਅਲਗ ਹੋਗੇ, ਕਾਲ ਕਰੇਂਗੇ ਵਹਾਂ ਅਲਗ ਪ੍ਰੋਮੋਸ਼ਨਸ ਹੋਤੀ ਹੈ, ਇਸ ਸਟੋਰ ਪੇ ਜਾਏ ਵਹਾਂ ਅਲਗ ਹੋਤੀ ਹੈ, ਹਮਾਰੇ ਚੈਨਲ ਕੇ ਪਾਸ ਸਬਸੇ ਬੈਸਟ ਆਫਰ ਹੈ, ਤੋ ਡਿਫਰੈਂਟ ਚੈਨਲਸ ਪੇ ਡਿਫਰੈਂਟ ਪ੍ਰੋਮੋਸ਼ਨਸ ਹੈ, ਤੋ ਆਪਕੋ ਸਬਸੇ ਬੈਸਟ ਆਫਰ ਦਿਲਾ ਕੇ ਦੇਂਗੇ, ਇੱਕ ਬਾਰ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੀਜੀਏ।
0: ਬਹੁਤ ਅੱਛੀ ਬਾਤ ਹੈ, ਨੰਬਰ ਇੱਕ ਵਾਰ ਫਿਰ ਸੇ ਦੇ ਦੇ ਜੀ।
6: ਨੰਬਰ ਹੈ ਜੀ
0: 6478-64-8000 ਪੇ ਆਪ ਵਕਾਰ ਖਾਨ ਸਾਹਿਬ ਕੇ ਸਾਥ ਬਾਤ ਵੀ ਕਰ ਸਕਤੇ ਹੈ, ਕਿਸੀ ਨਜ਼ਰ ਕੋ ਭਾਈ ਜਾਨ ਤੇਰਾ ਇੰਤਜ਼ਾਰ ਹੈ। ਬੜਾ ਪਿਆਰਾ ਗੀਤ ਹੈ, ਇਹ ਗੀਤ ਬਸ ਜੇ ਲਾ ਦੀਏ ਨਾ ਤੇ ਸਾਰਿਆਂ ਨੇ ਕਾਇਮ ਹੋ ਜਾਣਾ, ਸਾਰਿਆਂ ਨੇ ਕਹਿਣਾ ਬਈ ਵਾਹ ਹਰਜੀਤ ਜੀ ਕਿਆ ਗੀਤ ਲਗਾਇਆ ਆਪਣੇ। ਹੈਲੋ ਹੈਲੋ ਜੀ,
7: ਹੈਲੋ
0: ਜੀ ਸਰ,
7: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
7: ਵਧੀਆ ਵਧੀਆ ਭਾਈ, ਤੁਸੀਂ ਸੁਣਾਓ? ਮਿਸ ਪੂਜਾ ਦਾ ਲਾ ਦੇ ਭਾਜੀ ਚਿੱਠੀਆਂ ਗਾਣਾ, ਮਿਸ ਪੂਜਾ ਤੇ ਗਗਨਦੀਪ ਦਾ।
0: ਮਿਸ ਪੂਜਾ ਤੇ ਗਗਨਦੀਪ ਹੈ?
7: ਹਾਂਜੀ।
0: ਅੱਛਾ ਇਹ ਲਾ ਦੀਏ ਪਹਿਲਾਂ ਗੀਤ ਆਪਾਂ, ਕਿਉਂਕਿ ਮੁੰਡੇ ਢਿੱਲੇ ਜੇ ਹੁੰਦੇ ਯਾਰ, ਥੋੜਾ ਜਿਹਾ ਨਾ ਸਿਸਟਮ ਕਿਸੇ
7: ਨੇ ਬੜਾ ਘੈਂਟ ਗਾਣਾ ਭਾਜੀ।
0: ਕਿਹੜਾ ਵਾਲਾ?
7: ਆਹੀ ਜਿਹੜਾ ਤੁਹਾਨੂੰ ਦੱਸਿਆ ਮੈਂ, ਮਿਸ ਪੂਜਾ ਤੇ ਗਗਨਦੀਪ ਦਾ।
0: ਅੱਛਾ ਅੱਛਾ।
7: ਸ਼ਾਬ ਅੱਗੇ ਚਿੱਠੀ ਦੇ ਉੱਤੇ ਬੁੱਲ ਆਪਣੇ ਤੰਗ ਹੋਇਆ, ਵਧੀਆ ਗਾਣਾ
0: ਹੋਏ। ਸਵੇਰੇ ਸਵੇਰੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਯਾਰ, ਮੈਨੂੰ ਸਮਝ ਨਹੀਂ ਆਉਂਦੀ। ਥੋੜੇ ਤਾਂ 12 ਤੋਂ ਬਾਅਦ ਗੱਲ ਕਰੋ ਇੱਦਾਂ ਦੀ, ਪਰ ਚਲੋ ਕੋਈ ਗੱਲ ਨਹੀਂ, ਇੱਕ ਗੀਤ ਆ ਲਾ ਦਿੰਦੇ ਪਹਿਲਾਂ, ਉਸ ਤੋਂ ਬਾਅਦ ਅਗਲਾ ਗੀਤ ਲਾਉਂਦੇ ਆ। 9056733337। ਮੈਂ ਇੱਥੇ ਸਪੈਸ਼ਲੀ ਤੌਰ ਤੇ ਸਾਡੇ ਟੀਮ ਦੇ ਮੈਂਬਰ ਹੀ ਆ ਰੇਨੂ ਜੀ, ਔਰ ਬਹੁਤ ਜ਼ਿਆਦਾ ਉਹਨਾਂ ਨੇ ਸਾਥ ਦਿੱਤਾ ਪਿਛਲੇ ਨਿਤਿਨ ਮੁਕੇਸ਼ ਦੇ ਸ਼ੋਅ 'ਤੇ। ਰੇਨੂ ਜੀ, ਮੈਂ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਥੈਂਕਸ ਵੀ ਕਰ ਰਿਹਾ। ਤੁਸੀਂ ਸ਼ੋਅ ਨੂੰ ਸਕਸੈਸ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਇੱਕ ਕਹਿੰਦੇ ਹੁੰਦੇ ਆ ਸਪੋਰਟ ਹੈ ਤੁਹਾਡੀ, ਔਰ ਬੜੀ ਜਲਦੀ ਸਾਡੀ ਟੀਮ ਸਾਰੀ ਇਕੱਠੀ ਹੋਏਗੀ, ਔਰ ਤੁਹਾਡਾ ਸਾਰਿਆਂ ਦਾ ਮੈਂ ਪਰਸਨਲੀ ਤੌਰ 'ਤੇ ਥੈਂਕਸ ਵੀ ਕਰਾਂਗਾ, ਕਿਉਂਕਿ ਤੁਹਾਨੂੰ ਪਤਾ ਕਿ ਪਿੱਛੇ ਕਰਕੇ ਕੀਰਤਨ ਦਰਬਾਰ ਆ ਗਏ, ਫਿਰ ਸ਼ੋਅ ਤੋਂ ਬਾਅਦ ਰਾਈਟ ਵੇ 15 ਦਿਨਾਂ ਬਾਅਦ ਕੀਰਤਨ ਦਰਬਾਰ ਦੇ ਪ੍ਰੋਗਰਾਮ ਸੀ, ਅਤੇ ਜਿੰਨੀ ਵੀ ਮੇਰੀ ਟੀਮ ਦੇ ਸਾਰੇ ਮੈਂਬਰ ਆ, ਔਰ ਸਾਰਿਆਂ ਦੇ ਇੱਕ ਦਿਨ ਡਿਨਰ ਹੋਏਗਾ ਔਰ ਸਾਰਿਆਂ ਨਾਲ ਬੈਠ ਕੇ ਗੱਪਸ਼ੱਪ ਹੋਏਗੀ, ਔਰ ਕੁਛ ਨਾ ਕੁਛ ਆਉਣ ਵਾਲੇ ਸਮੇਂ ਜਿਹੜੇ ਹੋਰ ਸ਼ੋਅ ਮਿੱਥੇ ਹੋਏ ਆ ਜੋ ਲੀਕਾਂਗੇ, ਔਰ ਸਾਰੀ ਟੀਮ ਦੇ ਨਾਲ ਇਸੇ ਤਰ੍ਹਾਂ ਸਲਾਹ ਹੋਏਗੀ।

0: ਤੁਸੀਂ ਕਿੱਦਾਂ ਮਿਨੀਮਾਈਜ਼ ਟੈਕਸ ਨਾਲ ਆਪਣੀ ਵੱਧ ਤੋਂ ਵੱਧ ਪੈਸੇ ਕਿੱਦਾਂ ਕ੍ਰੀਏਟ ਕਰ ਸਕਦੇ ਹੋ। ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਕੋਲ ਮਿਲੀਅਨ ਡਾਲਰ RRSP 'ਚ ਇਕੱਠਾ ਹੋ ਗਿਆ, ਉਹ ਜਦੋਂ ਵੀ ਟ੍ਰਾਂਸਫਰ ਹੋਣਾ ਉੱਤੇ ਟੈਕਸ ਬਹੁਤ ਲੱਗਣਾ, ਆਲਮੋਸਟ 50% ਟੈਕਸ ਲੱਗਦਾ, 4.5 ਲੱਖ ਡਾਲਰ ਟੈਕਸ ਲੱਗ ਜਾਣਾ। ਉਹ ਦੀਦਾ ਤਾਂ ਮਿਲੀਅਨ ਡਾਲਰ ਆ ਪਰ ਉੱਤੇ 4.5 ਲੱਖ ਡਾਲਰ ਟੈਕਸ ਲੱਗਣਾ, ਰਹਿੰਦੇ ਨਾ 4 ਲੱਖ ਡਾਲਰ। ਪਰ ਤੁਸੀਂ ਇਹਨੂੰ ਕਿੱਦਾਂ ਪਲੈਨ ਕਰਕੇ RRSP ਨੂੰ ਕਿੱਦਾਂ ਮੈਲਟ ਡਾਊਨ ਕਰ ਸਕਦੇ ਹਾਂ ਕਿ ਟਾਈਮ ਦੇ ਨਾਲ ਉਹਨੂੰ ਆਪਾਂ ਕਿੱਦਾਂ ਪੈਸੇ ਕੱਢ ਲਈਏ RRSP ਦੇ ਵਿੱਚੋਂ ਜੋ ਸਾਨੂੰ ਟੈਕਸ ਘੱਟ ਤੋਂ ਘੱਟ ਲੱਗੇ।
1: ਠੀਕ ਹੈ,
0: ਇਹ ਸਟ੍ਰੈਟੇਜੀਜ਼ ਯੂਜ਼ ਕਰਨੀਆਂ ਪੈਂਦੀਆਂ। ਹੁੰਦਾ ਕੀ ਹੈ ਕਿ ਜਦੋਂ ਅਸੀਂ ਕਿਸੇ ਵੀ ਬੰਦੇ ਨਾਲ ਗੱਲਬਾਤ ਕਰਦੇ ਹਾਂ, ਅਸੀਂ 15-20 ਸਾਲ ਰਿਲੇਸ਼ਨਸ਼ਿਪ ਰਹਿੰਦਾ, ਕਿਉਂਕਿ ਜਿਹੜਾ ਕਲਾਇੰਟ ਸਾਡਾ ਬਣ ਜਾਂਦਾ, ਅਸੀਂ ਲਾਈਫ ਲੌਂਗ ਜਦ ਤੱਕ ਅਸੀਂ ਜੀਨੇ ਉਹਨੂੰ ਸਰਵਿਸ ਦਿੰਦੇ ਹਾਂ।
1: ਠੀਕ ਹੈ,
0: ਮੋਸਟਲੀ ਕੀ ਹੁੰਦਾ ਕਿ ਜਦੋਂ ਤੁਸੀਂ ਹੋਰ ਕਿਸੇ ਬੈਂਕ 'ਚ ਐਡਵਾਈਜ਼ਰ ਕਰਦੇ ਆ, ਉਹ ਜਦੋਂ ਜੋਬ ਚੇਂਜ ਹੋ ਜਾਂਦੀ ਹੈ ਤੁਹਾਡਾ ਰਿਲੇਸ਼ਨ ਖਤਮ ਹੋ ਜਾਂਦਾ। ਸੋ ਉਸ ਕਰਕੇ ਜਦੋਂ ਤੁਹਾਡਾ ਰਿਲੇਸ਼ਨ ਖਤਮ ਹੋ ਜਾਂਦਾ, ਨਾਲੇ ਉਹਨੂੰ ਫਿਕਰ ਨਹੀਂ ਹੁੰਦਾ ਕਿ ਵੀ ਤੁਹਾਨੂੰ ਪੈਸੇ ਜ਼ਿਆਦਾ ਬਣਨ, ਕਿਉਂ ਹੀ ਇਜ਼ ਗੈਟ ਪੇਡ ਬਾਈ ਹਿਸ ਜੋਬ, ਹੈਨਾ ਬੈਂਕ। ਸਾਨੂੰ ਇਹ ਹੁੰਦਾ ਕਿ ਵੱਧ ਤੋਂ ਵੱਧ ਇਹਨਾਂ ਦੇ ਪੈਸੇ ਬਣ, ਇਹਨਾਂ ਦਾ ਬੈਨੀਫਿਟ ਹੋਵੇ ਤਾਂ ਜੋ ਇਹ ਸਾਨੂੰ ਜ਼ਿਆਦੀਆਂ ਸਾਰੀਆਂ ਰੈਫਰੈਂਸ ਦੇਣ, ਨਾਲੇ ਇਹਨਾਂ ਨੂੰ ਮੈਨੂੰ ਉੱਦਾਂ ਵੀ ਪਰਸਨਲੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ।
1: ਡੈਫੀਨੇਟਲੀ, ਹਾਂਜੀ,
0: ਹਾਂ। ਸੋ ਇਸ ਕਰਕੇ ਇਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਸਿੱਖੀਆਂ।
1: ਠੀਕ,
0: ਅਜੀਤ ਵੀਰ ਜੀ, ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਜਦੋਂ ਅਸੀਂ ਵੀ ਕੋਈ ਪ੍ਰੋਡਕਟ ਸੈਲ ਕਰਦੇ ਹੁੰਦੇ ਸੀ, ਅਸੀਂ ਵੀ ਗਲਤ ਪ੍ਰੋਡਕਟ ਸਾਨੂੰ ਸਹੀ ਲੱਗਦਾ ਹੁੰਦਾ ਸੀ, ਕਿਉਂਕਿ ਨੌਲੇਜ ਸਾਡੀ ਉੱਦਾਂ ਦੀ ਸੀਗੀ।
1: ਠੀਕ ਆ,
0: ਹੁਣ ਇਸੇ ਕਰਕੇ ਭੈਣ ਭਾਈ ਕਈ ਵਾਰੀ ਕਈ ਚੀਜ਼ਾਂ ਇੰਡਸਟਰੀ ਦੇ ਵਿੱਚ ਉਹ ਮਿਲਦੀਆਂ ਪਈਆਂ, ਪਰ ਹੋ ਸਕਦਾ ਉਹਨਾਂ ਲਈ ਗਲਤ ਹੀ ਹੋਣ, ਪਰ ਨਾ ਉਹਨਾਂ ਨੂੰ ਪਤਾ ਨਾ ਐਡਵਾਈਜ਼ਰ ਨੂੰ ਪਤਾ, ਕਿਉਂ ਉਹਨਾਂ ਦੇ ਪੁਆਇੰਟ ਆਫ ਵਿਊ ਦੀ ਲਰਨਿੰਗ ਜਿਹੜੀ ਚੀਜ਼ ਆ ਉਹ ਉਨੀ ਕੀ ਆ।
1: ਠੀਕ ਆ,
0: ਸੋ ਇਸ ਕਰਕੇ ਹੋ ਸਕਦਾ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰਾ ਬੈਨੀਫਿਟ ਹੋ ਸਕਦਾ ਸਿਰਫ ਕੰਸਲਟ ਕਰਨਾ। ਮੈਂ ਨਹੀਂ ਇਹ ਕਹਿੰਦਾ ਕਿ ਵੀ ਆ ਕੇ ਮੈਨੂੰ ਬਿਜ਼ਨਸ ਦਿਓ, ਸਿੱਖ ਲਓ, ਆਪਣਾ ਬੈਨੀਫਿਟ ਕਰ ਸਕਦੇ। ਜੇ ਮੇਰੀ ਨੌਲੇਜ ਕਿਸੇ ਦਾ ਬੈਨੀਫਿਟ ਕਰਦਾ ਤਾਂ ਮੈਨੂੰ ਚੰਗਾ ਲੱਗਦਾ ਕਿ ਵੀ ਕੋਈ ਮੇਰਾ ਬੈਨੀਫਿਟ ਲੈ ਸਕਦਾ ਹੋਵੇ।
1: ਬਹੁਤ ਅੱਛੀ ਗੱਲ ਆ, ਔਰ ਤਜਰਬਾ ਹੈ ਢਿੱਲੋਂ ਸਾਹਿਬ ਦਾ ਬਹੁਤ ਪੁਰਾਣਾ, ਔਰ ਤੁਸੀਂ ਇਹਨਾਂ ਦੇ ਪੁਰਾਣੇ ਤਜਰਬੇ ਦਾ ਫਾਇਦਾ ਚੱਕ ਸਕਦੇ ਹਾਂ, ਕਿਉਂਕਿ ਬੈਂਕਾਂ ਨਾਲ ਇਹਨਾਂ ਦਾ ਵਾਹ ਹੈ, ਬੈਂਕਾਂ ਨਾਲ ਇਹਨਾਂ ਦਾ ਵਾਸਤਾ ਹੈ। ਤੁਹਾਨੂੰ ਪਤਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਵੱਡੀਆਂ ਵੱਡੀਆਂ ਕੰਪਨੀਆਂ ਦੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦੇ ਆ। ਤੁਸੀਂ ਦੇਖ ਲਓ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ, ਮਿਲੀਨੀਅਰਸ ਕੰਪਨੀ ਹੁੰਦੀ ਆ, ਉਹਨਾਂ ਦੇ ਜਿਹੜੇ CEO ਹੁੰਦੇ ਆ ਉਹ ਫੈਸਲੇ ਨਹੀਂ ਲੈਂਦੇ, ਉਹਨਾਂ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦੇ ਆ, ਬਿਠਾਏ ਹੁੰਦੇ ਆ, ਉਹ ਦੇਖਦੇ ਆ ਵੀ ਮਾਰਕੀਟ ਕਿੱਧਰ ਜਾ ਰਹੀ ਆ, ਇਸ ਫਰਮ ਜਿਹੜੇ ਆਪਣਾ ਫੰਡ ਚੱਕ ਕੇ ਇੱਧਰ ਲਾ ਦਈਏ, ਉਹੀ ਕੰਮ ਇਹਨਾਂ ਦਾ ਹੈ। ਔਰ ਇਹਨਾਂ ਦਾ ਵੀ ਤਜਰਬਾ ਇਸ ਗੱਲ ਦਾ ਹੀ ਹੈ ਕਿ ਤੁਹਾਡੇ ਫੰਡ ਨੂੰ ਕਿਵੇਂ, ਇਹ ਬੜੀ ਅੱਛੀ ਗੱਲ ਕੀਤੀ ਇਹਨਾਂ ਨੇ ਕਿ ਜਿਹੜੇ ਬੈਂਕਾਂ ਦੇ ਵਿੱਚ ਇੰਪਲੋਈਜ਼ ਜਿਹੜੇ ਹੁੰਦੇ ਆ, ਉਹਨਾਂ ਦੀ ਕਈ ਵਾਰੀ ਜੋਬਸ ਚੇਂਜ ਹੋ ਜਾਂਦੀਆਂ, ਕਈ ਵਾਰੀ ਉਹ ਕਿਸੇ ਹੋਰ ਸਿਸਟਮ ਦੇ ਨਾਲ ਕਿਤੇ ਹੋਰ ਚਲੇ ਜਾਂਦੇ ਆ, ਕਿਸੇ ਹੋਰ ਇੰਸਟੀਟਿਊਟ ਨੂੰ ਚੇਂਜ ਕਰ ਲੈਂਦੇ ਆ, ਪਰ ਜਿਹੜੇ ਸਾਡੇ ਤੁਸੀਂ ਹਾਇਰ ਕਰ ਲੈਂਦੇ ਆ ਫਾਈਨੈਂਸ਼ੀਅਲ ਐਡਵਾਈਜ਼ਰ, ਉਹ ਜਿੰਨੀ ਦੇਰ ਤੱਕ ਜਿਵੇਂ ਦੱਸਿਆ ਇਹਨਾਂ ਨੇ ਸਮਾਂ ਜ਼ਿੰਦਗੀਆਂ ਲਿਖਿਆ ਤੁਹਾਡੇ ਨਾਲ ਹੀ ਚੱਲਦੇ ਆ, ਔਰ ਇੱਕ ਸਾਂਝ ਪੈ ਜਾਂਦੀ ਹੈ। ਤੁਸੀਂ ਵੀ ਇਹਨਾਂ ਨੇ ਇੱਕ ਵਾਰੀ, ਹੁਣੇ ਤੁਹਾਡੀਆਂ ਕਾਲ ਵੀ ਵੱਜ ਰਹੀਆਂ ਸੀ, ਮੈਂ ਦੇਖ ਰਿਹਾ ਸੀ, ਔਰ ਤੁਸੀਂ ਉਹਨਾਂ ਨੂੰ ਵਾਪਸ ਕਾਲ ਕਰੋਗੇ, ਔਰ ਤੁਸੀਂ ਇੱਕ ਵਾਰੀ ਨੰਬਰ ਢਿੱਲੋਂ ਸਾਹਿਬ ਨੂੰ ਦੁਆਰਾ ਦਿਓ।
0: ਮੇਰਾ ਫੋਨ ਨੰਬਰ 4662786268686, ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
1: ਬਹੁਤ ਅੱਛੀ ਗੱਲ ਹੈ, ਔਰ ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹੋ।
2: इस बार गणेश चतुर्थी पर भगवान गणेश का आगमन आपके घर ला रहा है ढेरों खुशियां। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर, दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054 58 6808.
3: Hi, this is Harpreet Singh from Talk Choice.

ਹੋਏ ਹੋਏ ਹੋਏ ਹੋਏ ਚਿੱਠੀਆਂ ਤਾਂ ਭਾਵੇਂ ਉਦਾਂ ਹੀ ਮਿੱਠੀਆਂ ਹੀ ਹੁੰਦੀਆਂ ਚਿੱਠੀਆਂ, ਇਹ ਤਾਂ ਭਾਵੇਂ ਜੋ ਮਰਜ਼ੀ ਲਾ ਲਓ ਲੈਣ, ਇਹ ਉਦਾਂ ਹੀ ਮਿੱਠੀਆਂ ਹੀ ਹੁੰਦੀਆਂ ਚਿੱਠੀਆਂ। ਪੰਜਾਬੀ ਵਿਰਸਾ, ਜਿਵੇਂ ਪੰਜਾਬੀ ਵਿਰਸਾ ਮਿੱਠਾ ਪ੍ਰੋਗਰਾਮ ਹੈ ਨਾ, ਇੱਦਾਂ ਫਿਰ ਪਿਆਰ ਦੀਆਂ ਚਿੱਠੀਆਂ ਵੀ ਮਿੱਠੀਆਂ ਹੀ ਹੁੰਦੀਆਂ। ਚਿੱਠੀ ਚੁੱਠੀਆਂ ਦਾ ਜ਼ਮਾਨਾ ਚਲਾ ਗਿਆ, ਹੁਣ ਚਿੱਠੀਆਂ ਚੁੱਠੀਆਂ ਦਾ ਕੰਮ ਸਤਿ ਸ਼੍ਰੀ ਅਕਾਲ ਹੋ ਗਈ ਹੈ, ਹੁਣ ਚਿੱਠੀਆਂ ਨਹੀਂ ਕਿਤੇ ਪੈਂਦੀਆਂ।

0: ਬਈ ਵਾਹ ਬਈ ਵਾਹ, ਕਿਆ ਗੀਤ ਦੀ ਫਰਮਾਇਸ਼ ਕੀਤੀ ਸਾਡੇ ਵੀਰ ਨੇ, ਬਈ ਕਿਆ ਬਾਤ ਹੈ, ਜਿਉਂਦਾ ਰਹਿ ਵੀਰਾ। ਨੈਕਸਟ ਕਾਲ, ਹੈਲੋ
1: ਸਿੰਗਰ ਜੀ। ਜੀ
0: ਜੀ ਸਰ,
1: ਉਹ ਬੰਦੇ ਨੇ ਚਾਹੇ ਟੈਲੀਫੋਨ ਉਮੜੇ ਕੀਤਾ ਨਾ ਕੀਤਾ, ਅਸੀਂ ਤੈਨੂੰ ਕਰ ਦਿੱਤਾ।
0: ਬੜੀ ਮਿਹਰਬਾਨੀ ਵੀਰਾ ਜੀ, ਤੁਸੀਂ ਕਰਤਾ। ਉਹ ਬੰਦਾ ਨਾ ਗਾਣੇ ਚ ਗਵਾਚ ਗਿਆ ਹੋਣਾ ਥੋੜਾ ਜਿਹਾ।
1: ਉਹ ਬਸ ਅਸੀਂ ਗਵਾਚ ਗਿਆ, ਹੁਣ ਤਾਂ ਗਵਾਚਣਾ ਸੀ ਇਹ ਗਾਣੇ। ਉਹ ਜਦ ਬਣਾਇਆ ਬਹੁਤ ਪੁਰਾਣੇ ਗਾਣੇ, ਚਿੱਠੀਆਂ ਆਉਂਦੀਆਂ ਹੁੰਦੀਆਂ, ਅਸੀਂ ਬਾਹਰ ਹੁੰਦੇ ਸੀਗੇ ਬਹਿਰੀਨ ਚ।
0: ਹਾਂਜੀ ਹਾਂਜੀ, ਧੱਕੇ ਨਾਲ ਪੁੱਛੇ ਡਾਕੀ ਨੂੰ, ਚਿੱਠੀ ਤਾਂ ਨੀ ਆਈ, ਪੇਪਰ ਆਈ ਤੇ ਆਪੇ ਆਈ।
1: ਸਾਡੇ ਆਰਮੀ ਪੋਸਟਮੈਨ ਹੁੰਦਾ, ਆਰਪੀ ਨਾ ਪੋਸਟਮੈਨ ਹੁੰਦਾ ਸੀ।
0: ਅੱਛਾ ਜੀ,
1: ਬਰਸ਼ਾ ਦੇ ਮੋਹ ਦੀ
0: ਜੀ ਵੀਰੇ
1: ਆਵਾਜ਼ ਲੈਟਰ ਆ ਗਿਆ ਕਿਹੜਾ ਜਾਂ ਲੈਟਰ ਆਉਣਾ ਨਾ ਸਰਦਾਰਾਂ ਦਾ, ਸਭ ਤੋਂ ਪਹਿਲਾਂ ਪਹਿਲੇ ਕੀ ਆਉਣਾ ਉਹਨਾਂ ਨੂੰ, ਮੈਨੂੰ ਪਤਾ ਖਾਣ ਨੂੰ ਮਿਲਣਾ ਤੂੰ।
0: ਨਹੀਂ ਨਹੀਂ, ਮੈਂ ਓਦਾਂ ਗੱਲ ਕਰਦਾ, ਦੇਖੋ ਜੋ ਚਿੱਠੀ ਜਿਹੜੀ ਆਉਣੀ ਸੀ ਉਹ ਤਾਂ ਆਈ ਜਾਣੀ ਸੀ ਨਾ, ਪਰ ਆਪਾਂ ਕਈ ਵਾਰੀ ਡਾਕੀ ਨੂੰ ਪੁੱਛ ਲੈਂਦੇ ਹੁੰਦੇ ਸੀ।
1: ਡਾਕੀਆਂ ਦੀ ਤਦੇ ਕਹਿੰਦੇ ਕੋਈ ਡਾਕੀਆਂ ਦੀ ਪੁੱਛ, ਮੈਂ ਇਹੀ ਕਹਿਣਾ ਹੀ ਆਵਾਜ਼ ਲੈਟਰ ਨਹੀਂ ਆਇਆ।
0: ਸਾੜ ਦੇਣਾ ਤਸਵੀਰਾਂ ਨੂੰ, ਔਰ ਜਦ ਤੂੰ ਹੀ ਨਹੀਂ ਸਲਾਰਨੀ ਏ ਤੇ ਫਿਰ ਕੀ ਕਰਨਾ ਤੇਰੀਆਂ ਇਹੋ ਜਿਹੀਆਂ ਜਗੀਰਾਂ ਨੂੰ। ਹੈ ਗਾਣਾ ਨਵਾਂ ਬਣਾ ਦੇ ਆਪਾਂ ਨਾਲ ਹੀ। ਜੀ ਢਿੱਲੋਂ ਸਾਹਿਬ, ਅਖੀਰ ਤੇ ਕਹਿਣਾ ਚਾਹੋਗੇ?
2: ਮੈਂ ਗੱਲਬਾਤ ਇਹ ਗੱਲ ਕਹਿੰਦਾ ਕਿ ਵੀ ਦੇਖੋ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਫਾਈਨੈਂਸ਼ੀਅਲ ਐਡਵਾਈਜ਼ਰ, ਅਸੀਂ ਇੰਡਸਟਰੀ ਦੇ ਵਿੱਚੋਂ ਲਰਨ ਕੀਤੀਆਂ।
0: ਜੀ ਜੀ,
2: ਸਾਡੇ ਨਾਲ ਬਹਿ ਕੇ ਗੱਲਬਾਤ ਕਰਕੇ ਮੈਨੂੰ ਲੱਗਦਾ ਕਿ ਵੀ ਇੱਕ ਫੈਮਿਲੀ ਦਾ $100,000 ਤੋਂ ਉੱਪਰ ਦਾ ਫਾਇਦਾ ਹੋ ਸਕਦਾ।
0: ਅੱਛਾ ਜੀ,
2: ਕਿਉਂਕਿ ਸਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਇਸ ਇੰਡਸਟਰੀ ਦੇ ਵਿੱਚ। ਦੂਜਾ ਇਹ ਗੱਲ ਕਿ ਇੱਕ ਨਾ MER ਹੁੰਦੀ ਆ, ਮਾਰਜਨ ਐਕਸਪੈਂਸ ਰੇਸ਼ੋ ਉਹਨੂੰ ਕਹਿੰਦੇ, ਫੀਸ ਕੱਟੀ ਜਾਂਦੀ ਆ। ਉਹ ਕਈ ਵਾਰੀ ਨਾ ਆਪਾਂ $1,00,000 ਦੇ ਪਿੱਛੇ $3,000 ਫੀਸ ਹੁੰਦੀ ਹੈ ਜਿਹਦੇ ਵਿੱਚ, ਉਹਦੇ ਵਿੱਚ ਸਾਡੇ ਪੈਸੇ ਹੁੰਦੇ, ਮੈਨੇਜਮੈਂਟ ਪੈਸੇ ਹੁੰਦੇ, ਕੰਪਨੀ ਦੇ ਵੀ ਪੈਸੇ ਹੁੰਦੇ ਆ। ਉਹ ਜੇ ਸਾਡੇ ਕੋਲ ਆਓਗੇ ਤਾਂ ਅਸੀਂ ਉਹ ਰਿਡਿਊਸ ਕਰਕੇ ਨਾ ਤੁਹਾਨੂੰ 1.5% ਕਰ ਦਾਂਗੇ। $1,500 ਦੀ ਸੇਵਿੰਗ ਆ $1,00,000 ਪਿੱਛੇ, ਤੇ ਜੇ $5,00,000 ਪਿੱਛੇ ਆ ਤੇ ਫਿਰ ਦੇਖੋ ਆਪ ਹੀ $5,000 ਦੀ ਸੇਵਿੰਗ ਸਾਲ ਦੀ ਹੋ ਜਾਣੀ ਹੈ।
0: ਠੀਕ ਆ,
2: ਜੇ 10 ਸਾਲ ਦੀ ਤਾਂ ਆਲਮੋਸਟ $50,000 ਤੁਹਾਡੀ ਸੇਵਿੰਗ ਇਸ ਇਹ ਐਡੀਸ਼ਨਲ ਹੋ ਜਾਣੀ ਆ। ਨਾਲੇ ਔਨ ਟੋਪ ਆਫ ਦੈਟ ਇਹ, ਕਿਉਂਕਿ ਅੱਜ ਕੱਲ੍ਹ ਪਹਿਲਾਂ ਇਹ ਇੱਦਾਂ ਦੇ ਫੰਡ ਅਵੇਲੇਬਲ ਨਹੀਂ ਹੁੰਦੇ ਸੀਗੇ, ਹੁਣ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਨੇ। ਸੋ ਇਸ ਕਰਕੇ ਤੁਹਾਡਾ ਫਾਇਦਾ ਕੀਤਾ ਜਾ ਸਕਦਾ। ਤਾਂ ਤੁਸੀਂ ਮੈਨੂੰ ਕਾਲ ਕਰਨੀ, ਮੇਰਾ ਫੋਨ ਨੰਬਰ 416-278-6869 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਸੀਂ ਗੱਲ ਕਰਦੇ ਹੋ ਚਿੱਠੀਆਂ ਦੀ, ਚਿੱਠੀਆਂ ਜਦੋਂ ਆਪਣਾ ਵਿਆਹ ਹੋਇਆ ਸੀ, ਜਦੋਂ ਆਪਾਂ ਇੰਡੀਆ 'ਚ ਸਪੋਂਸਰ ਕਰਦੇ ਹੁੰਦੇ ਸੀ ਨਾ, ਤਾਂ ਇਮੀਗ੍ਰੈਂਟ ਆਪਣੀਆਂ ਚਿੱਠੀਆਂ ਐਜ਼ ਏ ਪ੍ਰੂਫ ਵੀ ਮੰਗਦੇ ਹੁੰਦੇ ਸੀਗੇ।
0: ਉਹ ਬੜਾ ਸਮਾਂ ਸੀ, ਉਹ ਫੋਨਾਂ ਦੀਆਂ ਡੀਟੇਲਸ ਮੰਗਦੇ ਹੁੰਦੇ ਸੀ, ਫੋਨ ਕਿੰਨੀ ਵਾਰੀ ਤੁਸੀਂ ਕੀਤਾ ਦਿਨ 'ਚ, ਹੈ ਨਾ, ਅਤੇ ਚਿੱਠੀਆਂ ਦੇ ਪ੍ਰੂਫ, ਫੋਟੋਆਂ ਦੇ ਪ੍ਰੂਫ, ਬੜੀਆਂ ਚੀਜ਼ਾਂ, ਟਰੈਵਲ ਦੇ ਟਿਕਟਾਂ ਰੱਖਣੀਆਂ ਸਾਹਮਣੇ, ਅਤੇ ਇਹਨੂੰ ਕੁੜੀ ਆਈ ਸੀ ਇੰਡੀਆ ਤੋਂ, ਉੱਥੋਂ ਕਨੇਡਾ ਤੋਂ ਜਾਂ ਬੰਦਾ ਆਇਆ ਸੀ, ਬੜਾ ਚੀਜ਼ਾਂ। ਚਲੋ ਚਲੀਏ ਘਰ ਨੂੰ, ਇਹਦੇ ਬਾਰੇ ਕਿੱਦਾਂ ਗੱਲਬਾਤ ਫਿਰ ਕਰਾਂਗੇ। ਅਤੇ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 647-448-1000, 647-448-1000, ਬੜੀ ਮਿਹਰਬਾਨੀ ਜੀ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
7: 647-10-647-739-8710।
9: ਸ਼ੀਸ਼ਾ ਹੋ ਯਾ ਦਿਲ ਟੁੱਟ ਜਾਂਦਾ ਹੈ।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
11: ਨਹੀਂ ਨਹੀਂ,
10: ਤੂੰ ਚੋਰ ਹੈ,
11: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
12: ਚੋਰ ਹੈ ਤੂੰ।
13: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-6475000।
14: Indian Fruitland, one stop for all your grocery needs.
15: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
16: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
17: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
16: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
17: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
16: 40 ਸਾਲਾਂ ਤੋਂ ਬੇਦਾਗ ਸਰਵਿਸ,
18: ਗਿੱਲ ਇੰਟਰਨੈਸ਼ਨਲ ਟ੍ਰੈਵਲ।
17: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
18: ਸਰਵਿੰਗ ਕੈਨੇਡਾ ਨੇਸ਼ਨਵਾਈਡ।
17: 905-671-8400 or 905-796-8800 or visit giltravels.ca।
19: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
20: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
17: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
21: ਨਾਓ ਓਪਨ ਟਿਲ 2 AM।
22: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
23: ਓ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
22: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
23: ਅੱਛਾ, ਓ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ, ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ।
24: ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900।
0: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
1: Are you ready?
19: Ikka Junction lay 647-429-4040. Catering karoni hai choti vade function lay, no problem. 647-429-4040. Live cooking karoni hai kare, no problem. 647-429-4040. Tusi inna re banquet hall ya lounge vich choti vadi party karni hai, no problem. 647-429-4040. 647-429-4040.
2: ਹੁੰਡੀ ਨਾ ਮੈਨੂੰ ਜ਼ਿਆਦਾ ਪਿਆਰ ਕਰਦਾ
3: ਤੈਨੂੰ। ਉਹ ਮੈਨੂੰ ਕਰਦਾ
2: ਨਹੀਂ, ਸੱਚੀ ਮੈਨੂੰ ਕਰਦਾ।
3: ਉਹ ਨਹੀਂ ਨਹੀਂ ਮੈਨੂੰ ਕਰਦਾ। ਜੇਕਰ ਤੂੰ ਉਹਨੂੰ ਪਰਖਣਾ ਨਾ ਤੇ ਚੱਲ ਆਪਾਂ ਬਾਹਰ ਜਾ ਕੇ ਨਾ ਚੋਰੀ ਚੋਰੀ ਉਹਨੂੰ ਪੱਥਰ ਮਾਰਦੇ ਆ, ਤੇ ਡਰ ਕੇ ਉਹਨੇ ਜਿਹਨੂੰ ਵੀ ਆਵਾਜ਼ ਦਿੱਤੀ ਸਮਝ ਲੈ ਉਹਨੂੰ ਹੀ ਜ਼ਿਆਦਾ ਪਿਆਰ ਕਰਦਾ।
2: ਚਲੋ ਠੀਕ
3: ਹੈ, ਤੇ ਮਾਰੀਏ ਫਿਰ ਪੱਥਰ। ਲੈ ਫਿਰ ਇੱਕ ਤੇ ਛੱਡਿਆ ਮੈਂ, ਹਾਏ ਹਾਏ ਲੱਗਾ ਕਿ ਨਹੀਂ ਲੱਗਾ ਪਤਾ ਨੀ ਹੈ। ਇਹ ਇੱਕ ਹੋਰ ਰਹਿ ਫਿਰ ਹੈ। ਕਰ ਲਾ ਪਿਆਰ
12: ਫਿੱਟੇ ਮੂੰਹ ਤੇਰੇ।
25: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
26: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
27: Ladies and gentlemen, introducing from CHLO AM 530, the number one radio host in the world,

0: आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा जिहड़ा वीकेंड है अच्छा गुजरिया होगा, अज दा दिन भी वधिया चल रहा होगा। मौसम की जानकारी भी दवांगे और एक अनाउंसमेंट करने जा रहे हैं, स्पैशल अनाउंसमेंट है। दोस्तों मित्रों भैन भरावान सारे फोन करके दस दौ, जदों कहांगे उदों साडे स्टूडियो फोन कर लियो। स्टूडियो नंबर होणगे 905-799-0999, 905-799-0999। दलजीत दसांझ का शो होने जा रहा संडे मई 31 नूं शाम नूं 8 बजे रोजर सेंटर। ओदियां दो टिकटां एक जने नूं फ्री, दो टिकटां एक जने नूं गिफ्ट वजो दे देनियां सी। दो टिकटां दलजीत दसांझ दे शो दियां, सीरियसली लास्ट ईयर भी दित्तियां सी, पिंकी भी दे देनियां। दो टिकटां, एक नहीं दो टिकटां एक बंदे नूं। सिर्फ तुसीं फोन करना, जिहड़ी दूजी कॉल होगी उहनूं दे देनी आ। हां जदों टिकटां मिल गईआं चिक्का चुक्का चंगीआं मारिओ, मिल गईआं वी मिल गईआं, बल्ले ओए पंजाब आ गए, जिहड़ा कुछ वी करना करी जाइओ। जदों कहांगे उदों फोन कर लिओ। दूसरी कॉल होगी उहनूं इह दो टिकटां, पहली कॉल नूं तां इक मिलनी सी, उह देनी नहीं आपां किसे नूं। दूजी कॉल नूं दो टिकटां दलजीत दसांझ दे शो दीआं। हां हां दलजीत दसांझ अगले संडे नूं हो रिहा, मई 31 नूं, 31 तरीक नूं। दो टिकटां दलजीत दसांझ दे शो दियां गिफ्ट वजो असीं तुहानूं दे देणियां। ना हिंग लगे ना बड़कड़ी, उत्थे जायो मौजां करके आयो, ठीक है। दैट्स व्हाट वी गोना डू। छतरी छत्ता रिपोर्ट दस दिंदे आ। अज सूरज सिंह 5:43 ਤੇ ਆਇਆ, 8:45 ਤੇ ਚਲੇ ਜਾਣਾ। ਮਾਮਾ ਚੰਦ ਸਿਉਂ ਅੱਗੇ ਚੱਲ ਕੇ 3:23 ਤੇ ਆਏਗਾ ਤੇ ਸਵੇਰੇ 2:50 ਤੇ ਚਲੇ ਜਾਏਗਾ। ਅੱਜ ਦਾ ਤਾਪਮਾਨ 24 ਡਿਗਰੀ ਤੱਕ ਰਹੇਗਾ, ਮੋਸਟਲੀ ਸਨੀ। ਕੱਲ ਨੂੰ 24 ਡਿਗਰੀ ਮੋਸਟਲੀ ਸਨੀ, ਬੁੱਧਵਾਰ ਨੂੰ ਮਿਕਸ ਆਫ ਸਨ ਐਂਡ ਕਲਾਊਡ, 25 ਡਿਗਰੀ, ਹਲਕੀ ਹਲਕੀ ਛਤਰੀ ਛਾਤਾਂ ਦੀ ਲੋੜ ਪਏਗੀ। ਥਰਸਡੇ ਨੂੰ 21 ਡਿਗਰੀ ਔਰ ਫਰਾਈਡੇ ਨੂੰ 22 ਡਿਗਰੀ, ਸੈਟਰਡੇ ਨੂੰ 23 ਡਿਗਰੀ ਤਾਪਮਾਨ ਹੋਣਗੇ। ਆਲਰਾਈਟ, ਸੋ ਬੜੀ ਜਲਦੀ ਅਸੀਂ ਦੋ ਟਿਕਟਾਂ ਦਲਜੀਤ ਦਸਾਂਝ ਦੇ ਸ਼ੋਅ ਦੀਆਂ ਦੇ ਦੇਣੀਆਂ, ਸੋ ਸਟੇ ਟਿਊਨ। ਦਲਜੀਤ ਦਸਾਂਝ ਦਾ ਮੈਡੀਸਨ ਸਕੁਆਇਰ ਗਾਰਡਨ ਵਿੱਚ ਉਹਦਾ ਸ਼ੋਅ ਹੋਇਆ ਵੀਕਐਂਡ ਤੇ। ਪਹਿਲੀ ਵਾਰ ਕਿਸੇ ਹਿੰਦੁਸਤਾਨੀ ਨੇ ਸੋਲਡ ਆਊਟ ਕੀਤਾ ਮੈਡੀਸਨ ਸਕੁਆਇਰ ਗਾਰਡਨ ਇਨ ਨਿਊਯਾਰਕ। ਕੈਨ ਯੂ ਇਮੈਜਿਨ ਦੈਟ, ਦਲਜੀਤ ਦਸਾਂਝ। ਔਰ ਕੱਲ ਪਾਇਰੇਟ ਵਾਲੇ ਬਲੂਜੇ ਨੂੰ 4-1 ਦੇ ਨਾਲ ਹਰਾ ਕੇ ਓ ਗਏ। ਸਕਾਰਬਰੋ ਚ ਇੱਕ ਅਪਾਰਟਮੈਂਟ ਚ ਚੋਰੀ ਹੋਈ, ਨਾਲੇ ਕੁੱਟਮਾਰ ਹੋਈ। ਹੈਮਿਲਟਨ ਦੇ ਵਿੱਚ ਇੱਕ ਬੰਦੇ ਨੂੰ ਫੜਿਆ, ਉਹਦੇ ਕੋਲੋਂ ਗੰਨਾ ਵਗੈਰਾ ਫੜੀਆਂ ਗਈਆਂ। 14 ਸਾਲ ਦੀ ਇੱਕ ਲੜਕੀ ਮਈ 15 ਦੀ ਮਿਸਿੰਗ ਹੈ। ਕੁਛ ਸਿਰ ਫਿਰੇ ਬੇਵਕੂਫ ਉਹਨਾਂ ਨੇ ਕੀ ਕੀਤਾ, ਜਿਹੜੇ ਮਿਸਿੰਗ ਦੇ ਸਾਈਨ ਆ ਉਹ ਸਾਈਨ ਲਾ ਲਾ ਸਿੱਟੀ ਜਾਂਦੇ ਆ ਯਾਰ। ਵਟਸ ਰੋਂਗ ਵਿਦ ਯੂ ਪੀਪਲ, ਸੀਰੀਅਸਲੀ ਵਟਸ ਰੋਂਗ। ਮਿਸਾਗਾ ਦੇ ਵਿੱਚ, ਸੋਰੀ, ਮਿਸਿੰਗ ਨਿਊ ਬੋਰਨ ਸੀਗਾ ਇੱਕ, ਉਸਦੀ ਡੈਡ ਲਾਸ਼ ਲੱਭੀ ਆ ਉਹਦੀ ਹੈਲੀਫੈਕਸ ਦੇ ਅੰਦਰ। ਜਿਹੜੇ ਯੰਗਸਟਰ ਨੇ ਇੱਥੇ, ਉਹ ਹਮਬਿਸਤਰ ਹੋਣ ਤੋਂ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਕਰਨਾ ਪਸੰਦ ਕਰਦੇ ਨੇ। ਰਾਈਟ, ਇੰਡੀਆ ਦੇ ਵਿੱਚ, ਇੰਡੀਆ ਅਤੇ ਕੈਨੇਡਾ ਦੇ ਜਿਹੜੇ ਟਾਕਸ ਆ ਬੜੀ ਜਲਦੀ ਸ਼ੁਰੂ ਹੋ ਰਹੇ ਆ, ਅੱਜ ਤੋਂ ਲੈ ਕੇ ਬੁੱਧਵਾਰ ਤੱਕ ਹੋਣਗੇ। ਸ਼ਾਇਦ ਇਹਨਾਂ ਦੀਆਂ 2-4 ਡੀਲਾਂ ਬਣਨ ਆਪਸ ਦੇ ਵਿੱਚ। ਔਰ ਦੱਸਿਆ ਜਾ ਰਿਹਾ ਹੈ ਕਿ ਬ੍ਰੈਂਪਟਨ ਦੇ ਰਹਿਣ ਵਾਲੇ ਜਿਹੜੇ ਲੋਕ ਨੇ, ਮੋਰਗੇਜ ਪੇਮੈਂਟਾਂ ਮਿਸਿੰਗ ਹੋ ਰਹੀਆਂ ਇਹਨਾਂ ਦੀਆਂ, ਮਿਸ ਕਰ ਰਹੇ ਨੇ। ਜੇ ਮੋਰਗੇਜ ਪੇਮੈਂਟ ਮਿਸ ਹੋ ਰਹੀ ਹੈ, ਸੂਨਰ ਲੇਟਰ ਕਿਸੇ ਨਾ ਕਿਸੇ ਬੈਂਕ ਵਾਲਿਆਂ ਨੇ ਆਪਦੇ ਕਾਨੂੰਨੀ ਕਾਰਵਾਈ ਕਰਕੇ ਤੁਹਾਡੇ ਤੋਂ ਸਾਰਾ ਕੁਝ ਲੈ ਲੈਣਾ। ਇਹ ਸਿਰਫ ਸਭ ਤੋਂ ਜ਼ਿਆਦਾ ਜਿਹੜੀਆਂ ਹੋ ਰਹੀਆਂ ਬੈਂਕਰਪਸੀਆਂ ਉਹ ਬ੍ਰੈਂਪਟਨ 'ਚ ਹੋ ਰਹੀਆਂ, ਔਰ ਬੈਂਕਰਪਸੀਆਂ ਦੀ ਗਿਣਤੀ ਵੀ ਇੱਥੇ ਕਿਤੇ ਲਿਖੀ ਹੋਈ ਹੈ। ਮੈਨੂੰ ਚਲੋ ਗਿਣਤੀ ਤੋਂ ਕੀ ਲੈਣਾ, ਪਤਾ ਹੀ ਹੈ ਕਿੰਨੀਆਂ ਹੋ ਰਹੀਆਂ। TD ਬੈਂਕ ਨੇ AI ਨਾਲ ਜਿਹੜੀਆਂ ਤੁਹਾਡੀ ਮੋਰਗੇਜ ਦੀਆਂ ਐਪਲੀਕੇਸ਼ਨਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੇ ਉਹ ਚੈੱਕ ਕਰਦੇ ਆ ਵੀ ਕੀ ਹੈ ਕੀ ਨਹੀਂ ਹੈ। ਮਾਰਕਮ ਦੇ ਵਿੱਚ ਇੱਕ ਕਾਇਓਟੀ ਨੇ ਇੱਕ ਬੱਚੇ ਦੇ ਦੰਦੀਆਂ ਵੱਢੀਆਂ। ਡੋਮਿੰਟਨ ਦੇ ਵਿੱਚ ਡੌਗ ਓਨਰ ਆ ਉਹਨੂੰ ਗਿਲਟੀ ਕਰਾਰ ਦਿੱਤਾ ਕਿਉਂਕਿ ਉਸਨੇ ਇੱਕ ਬੱਚੇ ਨੂੰ ਵੱਢ ਵੱਢ ਕੇ ਮਾਰਤਾ ਸੀ। ਸਾਡੇ ਇੰਡੀਆ ਚ ਉਹ ਸੋਨਮ ਬਾਜਵਾ ਹੋਈ, ਸੂਦ ਹੋਇਆ, ਹੋਰ ਪਤਾ ਨੀ ਕਿਹੜੇ ਨੇ, ਇਹ ਬੇਚਾਰੇ ਬੇਜ਼ਬਾਨ ਨੇ, ਹੈਂਜੀ ਇਹਨਾਂ ਨੂੰ। ਜੇ ਸੁਪਰੀਮ ਕੋਰਟ ਨੇ ਕਹਿਤਾ ਵੀ ਇਹਨਾਂ ਨੂੰ ਚੱਕ ਦੋ ਤਾਂ ਚੱਕ ਦੋ, ਜੇ ਇੰਨਾ ਹੀ ਸ਼ੌਕ ਨਾ ਵੀ ਇਹ ਬੇਜਵਾਨ ਆਪਦੇ ਘਰੇ ਲੈ ਜਾਓ 20-25 ਨੂੰ। ਉਦੋਂ ਇਹ ਕਿੱਥੇ ਸੀ ਜਦੋਂ ਬੱਚਿਆਂ ਮਾਰੇ ਗਏ ਆ, ਉਦੋਂ ਤਾਂ ਇਹ ਬੋਲਦੇ ਨੀ ਸੀ। ਖੈਰ, ਜਿਹੜੀਆਂ ਮੇਨ ਸਟ੍ਰੀਮ ਚ ਸਰਵੇ ਆ, ਡੂ ਯੂ ਥਿੰਕ ਗਵਰਨਮੈਂਟ ਗਰੋਸਰੀ ਸਟੋਰ ਆ ਗੁੱਡ ਆਈਡੀਆ? ਗਵਰਨਮੈਂਟ ਵਾਲੇ ਕਰ ਰਹੇ ਆ ਵੀ ਆਪਾਂ ਆਪਦੇ ਗਰੋਸਰੀ ਸਟੋਰ ਖੋਲੀਏ ਤੇ ਕੀਮਤਾਂ ਵਧੀਆ ਹੋਣੀਆਂ। 5% ਕਹਿੰਦੇ ਯੈਸ, ਉਹ ਜੇ ਕੀਮਤਾਂ ਵਧੀਆ ਮਿਲਦੀਆਂ ਕੀ ਮਾੜਾ ਯਾਰ, 95% ਕਹਿੰਦੇ ਨੋ। ਐਨੀਵੇ ਜਾਣੇ ਆਉਨੇ ਆ ਟਰੱਕ ਖਰੀਦਣਾ ਤਾਂ ਆ ਸੁਣੋ,
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
5: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
6: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
7: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
8: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
9: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
10: ਓਹੋ ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
9: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 536।
10: ਕਾਲ ਰਵਿੰਦਰ ਤੰਬਰ 6477104659
9: ਜਾਂ ਹਰਮਨ ਢਿੱਲੋਂ 6479866760।
11: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ, ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ, ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ, ਕਾਲ 905-671-1800-905-671-1800।
12: ਕੰਡੀਸ਼ਨਸ ਅਪਲਾਈ।
13: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900. Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
14: Radio with a difference. The Dave Tatlas Show.
0: ਜਤਿੰਦਰ ਗੰਦਮ ਸਾਹਿਬ ਵੀ ਸਟੂਡੀਓ ਚ ਹਾਜ਼ਰ ਨੇ, ਸਰ ਵੈਲਕਮ ਟੂ ਦਾ ਸ਼ੋਅ।
15: ਸਤਿ ਸ੍ਰੀ ਅਕਾਲ ਦੇ ਭਾਜੀ, ਕੀ ਹਾਲ ਚਾਲ ਜੀ, ਕਿਵੇਂ ਹੋ?
0: ਬਹੁਤ ਵਧੀਆ, ਬਹੁਤ ਵਧੀਆ। ਸੰਡੇ ਮਈ 31 ਨੂੰ
15: ਜੀ
0: ਦਲਜੀਤ ਦੋਸਾਂਝ ਦਾ ਸ਼ੋਅ ਹੋਣ ਜਾ ਰਿਹਾ। ਆਪਾਂ ਅੱਜ ਦੋ ਟਿਕਟਾਂ ਫ੍ਰੀ ਦੇ ਦੇਣੀਆਂ ਇੱਕ ਬੰਦੇ ਨੂੰ।
15: ਦੋ ਟਿਕਟਾਂ ਫ੍ਰੀ ਜੀ?
0: ਐਬਸੋਲੂਟਲੀ ਫ੍ਰੀ,
15: ਪੱਕਾ ਜੀ?
0: ਮੈਂ ਪੱਕੇ ਵਰਗਾ ਪੱਕਾ, ਲਿਸਨਰ ਨੂੰ ਪਤਾ ਨਾ ਤਾਂ ਜੀ ਸਵਾਲ ਪੁੱਛਦੇ ਆ,
15: ਹਾਂ ਜੀ,
0: ਉੱਠਾ ਦਿੱਤਾ ਨਾ ਕਿ ਮੈਂ ਦੋ ਬੋਲ ਗਾ ਕੇ ਸੁਣਾਓ, ਕੁਝ ਨਹੀਂ ਪੁੱਛਣਾ। ਜਿਹੜੀ ਦੋ ਟਿਕਟਾਂ ਜਿਹੜੀ ਦੂਜੀ ਕਾਲ ਹੋਵੇ ਉਹਨੂੰ ਦੇ ਦੇਣੀਆਂ,
15: ਉਹਨੂੰ ਦੇ ਦੇਣੀਆਂ।
0: ਤੇ ਸਾਡੇ ਸਟੂਡੀਓ ਦੇ ਨੰਬਰ ਜਿਹੜੇ ਆ 905-799-0999 799-0999। ਜਦੋਂ ਕਹਾਂਗੇ ਫੋਨ ਕਰ ਲਿਓ, ਦੋ ਟਿਕਟਾਂ ਐਬਸੋਲੂਟਲੀ
15: ਫ੍ਰੀ
0: ਫ੍ਰੀ ਫ੍ਰੀ। ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ, ਇੱਕ ਬੰਦੇ ਨੇ ਆਪਦਾ ਗੁਆਂਢੀ ਮਾਰਤਾ।
15: ਅੱਛਾ ਜੀ,
0: ਬਾਰਬੀਕਿਊ ਕਰਦਾ ਸੀ ਗੁਆਂਢੀ।
15: ਅੱਛਾ ਭਾਜੀ,
0: ਕਹਿੰਦਾ ਤੂੰ ਇੱਧਰ ਨੂੰ ਕਿਉਂ ਆਉਂਦਾ? ਲਹਦ ਹੋ ਗਈ ਯਾਰ, ਧੂਆਂ ਵੀ ਹੁਣ ਧੂਏ ਨੇ ਵੀ ਪੱਖੇ ਲਾਉਣੇ ਪਿਆ, ਕਹਿੰਦੇ ਧੂਆਂ ਕਿੱਧਰ ਨੂੰ ਜਾਵੇ ਹੁਣ, ਤੁਸੀਂ ਵੈਜੀਟੇਰੀਅਨ ਹੋ, ਠੀਕ ਹੈ?
15: ਹਾਂਜੀ,
0: ਮੈਂ ਇੱਧਰ ਬੀਫ, ਚਿਕਨ, ਮੁਰਗੇ, ਪਤਾ ਨੀ ਕੀ ਕੁਝ ਬਾਰਬੀ ਕਰ ਰਿਹਾ, ਖੁਸ਼ਬੂ ਤੁਹਾਡੇ ਜਾਂਦੀ ਆ। ਐਨੀਵੇ
15: ਪਹਿਲੀ ਕਾਲ ਆ ਗਈ,
0: ਆਈ ਜਾਂਦੀਆਂ। ਅਜੇ ਨਾ ਕਰਿਓ ਮੇਰਾ ਵੀਰ, ਉਦੋਂ ਕਾਲਾਂ ਕਰਿਓ ਜਦੋਂ ਅਸੀਂ ਤੁਹਾਨੂੰ ਕਹਾਂਗੇ, ਦੇਖ ਲੈਂਦੇ ਵੈਸੇ। ਹੈਲੋ, ਐਨੀਵੇ
15: ਹਾਂਜੀ ਸਰ,
0: ਗੱਲ ਇਹ ਹੈ
15: ਜੀ,
0: ਪਹਿਲਾਂ ਤਾਂ ਇਹ ਦੱਸ ਦਈਏ ਜਿਹੜੇ ਪੈਟਰੋਲ ਦੀ ਪ੍ਰਾਈਸ ਆ, ਅੱਜ ਨਾ ਉੱਪਰ ਜਾਏਗੀ ਨਾ ਥੱਲੇ ਆਏਗੀ। ਹੈਲੋ, ਐਨੀਵੇ ਨਾ ਉੱਪਰ ਜਾਣੀ ਆ ਨਾ ਥੱਲੇ ਆਉਣੀ, ਸੇਮ ਰਹੇਗੀ। ਤੁਹਾਨੂੰ ਖੁਸ਼ਖਬਰੀ ਦਈਏ, ਜਿਹੜੇ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦੇ ਸੀ,
15: ਹਾਂਜੀ,
0: ਜਿਨ੍ਹਾਂ ਨੂੰ ਕਹਿੰਦੇ ਸੀ ਮਿਲੀਅਨ ਦੇ ਨਹੀਂ ਭੁੰਨ ਦਾਂਗੇ,
15: ਹਾਂਜੀ,
0: ਜਿਨ੍ਹਾਂ ਨੂੰ ਕਹਿੰਦੇ ਸੀ 4 million ਦੇ ਨਹੀਂ ਚੱਕ ਦਾਂਗੇ,
15: ਹਾਂਜੀ,
0: ਜਿਨ੍ਹਾਂ ਨੂੰ ਕਹਿੰਦੇ ਸੀ 50,000 ਕਾਰਡ ਨਹੀਂ ਚੱਕ ਦਾਂਗੇ,
15: ਹਾਂਜੀ,
0: ਉਹ ਸਾਰੇ ਚੱਕੇ ਗਏ। ਪਲੀਜ਼ ਸਾਡੇ ਨਾਲ ਸਾਰੀ ਫੜ ਲਏ,
12: ਸਾਰੇ
0: 17 ਜਾਣੇ ਸੀ। ਆਹ ਦੇਖੋ ਤੁਹਾਨੂੰ ਫੋਟੋਆਂ ਵੀ ਦਿਖਾਉਂਦਾ, ਆਹ ਸੀ 17 ਜਾਣੇ ਆ, ਇੱਕ ਵੀ ਹੋਰ ਨਹੀਂ, ਸਾਰੇ ਦੇ ਸਾਰੇ ਸਿੰਘ, ਸਾਰੇ ਦੇ ਸਾਰੇ ਸਿੰਘ ਨੇ।
12: ਤੇ ਦੇਵਾ ਜਿਹੜੇ ਕਾਲਜਾਂ ਨੇ ਉਹ ਵੀ ਮਤਲਬ ਸਿੰਘ ਹੀ ਸਾਰੇ,
0: ਸਾਰੇ ਦੇ ਸਾਰੇ ਸਿੰਘ ਨੇ। ਤੇ ਫੇਰ ਕਹਿੰਦੇ ਆ ਜੀ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ, ਰਹਿਣ ਜੋਗਾ ਹੈ ਜੀ। ਕੌਣ ਕਰਦਾ ਮਾੜਾ ਕੈਨੇਡਾ ਨੂੰ? ਅਸੀਂ ਕਰਦੇ ਹਾਂ। ਕੌਣ ਕਰਦਾ ਗੋਲੀਆਂ ਚਲਾਉਂਦਾ? ਅਸੀਂ ਚਲਾਉਂਦੇ ਹਾਂ। ਕੌਣ ਫਰੌਤੀਆਂ ਮੰਗਦਾ? ਅਸੀਂ ਮੰਗਦੇ ਹਾਂ। ਖੈਰ ਇਹਨਾਂ ਦੇ ਪਤਾ ਨੀ 100 ਕਿੰਨੇ ਚਾਰਜਸ ਲੱਗੇ ਆ ਜੀ, ਰਲਾ ਮਿਲਾ ਕੇ
12: ਜੀ
0: 5-6 ਆ। ਉਹਨਾਂ ਦਾ ਤਾਂ ਇਮੀਗ੍ਰੇਸ਼ਨ ਦਾ ਵੀ ਚੱਕਰ ਆ, ਸ਼ਾਇਦ ਫੜ ਕੇ ਚੜਾ ਦੇਣ ਜਹਾਜ਼ ਵੀ, ਚਲੋ ਉੱਥੇ ਚੱਲ। ਉੱਧਰ ਦੇ ਨੂੰ ਉੱਥੇ ਦਿੱਲੀ ਵਾਲੇ ਨੇ ਚੱਕ ਕੇ ਲੈ ਜਾਣ ਵੀ ਆ ਜਾਓ, ਬੜੀਆਂ ਗੋਲੀਆਂ ਚਲਾਈਆਂ ਕੈਨੇਡਾ
12: ਜੀ,
0: ਕੁਛ ਤਾਂ ਕੁਛ ਹੋਏਗਾ। ਐਨੀਵੇ
12: ਰਾਈਟ,
0: ਚੱਲੀ ਜਾਣਾ। ਅੱਛਾ ਗੱਲ ਇਹ ਤਾਂ ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਏਜ਼ਡ ਡਰਾਈਵਰ ਚਾਹੀਦੇ ਨੇ। ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3000 ਮੀਲ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। 905-846-2-29 ਅੱਛਾ, ਤੁਸੀਂ ਪਿਛਲੇ ਵੀਕ ਇੱਕ ਕੌੜੀ ਦੀ ਗੱਲ ਕਰ ਰਹੇ ਸੀ
12: ਦੀ ਭਾਈ, ਬਿਲਕੁਲ ਸਹੀ ਗੱਲ ਹੈ ਜੀ,
0: ਉਹ ਦੱਸੋ ਦੁਬਾਰਾ
12: ਦੀ ਭਾਈ। ਅੱਜ ਮੌਸਮ ਵੀ ਕੋਟੇਜ ਵਾਲੀ ਹੈ ਵੈਸੇ ਤਾਂ,
0: ਹੁਣ ਤਾਂ ਬਹੁਤ ਵਧੀਆ ਮੌਸਮ,
12: ਬਹੁਤ ਵਧੀਆ ਮੌਸਮ ਦੀ ਭਾਜੀ। ਇਹ 1.5 ਤੋਂ 2 ਏਕੜ ਦੇ ਵਿੱਚ ਕੋਟੇਜ ਬਣੀ ਹੈ।
0: ਅੱਛਾ,
12: ਤੇ ਇਹ 2024 ਦੀ ਬਿਲਟ ਆ ਦੀ ਭਾਜੀ। 2 ਸਾਲ ਤੋਂ ਹਲੇ ਘੱਟ ਸਮਾਂ ਹੋਇਆ, ਲਗਭਗ 2 ਸਾਲ ਰੱਖ ਲਓ। ਤੇ ਦੀ ਭਾਜੀ ਸੈਲਰ ਨੇ ਪੂਰੀ ਰੀਝ ਦੇ ਨਾਲ ਇਹਦੇ ਵਿੱਚ ਇਕੱਲੇ ਇਕੱਲੇ ਰੂਮ ਦੇ ਵਿੱਚ ਫਰਨੀਚਰ ਪਾਇਆ, ਕਿਚਨ ਪੂਰੀ ਜਿਹੜੀ ਅਪਗ੍ਰੇਡਡ ਕਿਚਨ ਲਈ ਹੈ ਬਿਲਡਰ ਤੋਂ। ਇੱਕ ਬਿਲਡਰ ਦੇ ਕੋਲ ਦੇ ਭਾਈ ਐਕਸਟਰਾ ਪੈਸੇ ਦੇ ਕੇ ਮਸਕੋਕਾ ਰੂਮ ਬਣਦਾ, ਉਹ ਵੀ ਲਿਆ,
0: ਠੀਕ ਹੈ।
12: ਤੇ ਮਗਲੇ ਪਾਸੇ ਬੈਠਣ ਨੂੰ ਜਗ੍ਹਾ ਬਣਾਈ ਦੇ ਭਾਜੀ, ਜੇ ਕਿਸੇ ਨੇ ਮਤਲਬ ਬਾਰਬਿਕਿਊ ਕਰਨਾ ਬੈਠਣਾ ਆ ਬੈਠ ਸਕਦੇ ਨੇ,
0: ਠੀਕ ਹੈ।
12: ਜੇ ਇਹ ਜਿਹੜੀ ਜਦੋਂ ਆਪਾਂ ਸਾਰੀ
0: ਫੋਟੋ ਦਿਖਾ ਰਹੇ ਸੀ, ਇਹਦੇ ਡੈਕ ਵੀ ਬਣਿਆ ਹੋਇਆ 12x30 ਦਾ,
12: 12x30 ਦਾ ਭਾਈ ਡੈਕ ਬਣਿਆ ਮਗਰ। ਸੋ ਇਹ ਜਿਹੜੀ ਹੈਗੀ ਹੈ 3 ਬੈਡਰੂਮ ਦੀ ਕੋਟੇਜ ਦੇ ਭਾਜੀ। ਜੇ ਕਿਸੇ ਨੇ 4th ਬੈਡਰੂਮ ਬਣਾਉਣਾ ਆ, ਉਹ ਬੇਸਮੈਂਟ ਜਾ ਕੇ ਬਣਾ ਸਕਦਾ, ਵਾਕਆਊਟ ਬੇਸਮੈਂਟ ਆ ਦੀ ਭਾਜੀ,
0: ਵਾਕਆਊਟ
12: ਬੇਸਮੈਂਟ ਹੈ। ਸੋ ਵਾਕਆਊਟ ਬੇਸਮੈਂਟ ਦਾ ਫਾਇਦਾ ਬਹੁਤ ਹੁੰਦਾ। ਤੇ ਦੇ ਭਾਜੀ ਜਦੋਂ ਮਾਸਟਰ ਬੈਡਰੂਮ ਦੇ ਵਿੱਚ ਬਹਿੰਦੇ ਆ ਜਾਂ ਮਗਰ ਡੈਕ ਤੇ ਬਹਿੰਦੇ ਆ, ਮਗਰ ਦੀ ਪਾਣੀ ਆ,
0: ਮਗਰ ਪਾਣੀ ਨਜ਼ਾਰਾ ਹੋ ਰਿਹਾ, ਕੁਦਰਤ
12: ਨਜ਼ਾਰਾ ਜੀ। ਸੋ ਇੱਕ ਹੋਰ ਵੀ ਦੇ ਭਾਜੀ ਖਾਸ ਗੱਲ ਹੈ ਨਾ, ਕਈ ਜਿਹੜੀਆਂ ਕੋਟੇਜਾਂ ਆਉਣੀਆਂ ਥੋੜੀਆਂ ਨੀਵੀਆਂ ਆਉਣੀਆਂ, ਇਹ ਕੋਟੇਜ ਹਾਈ ਲੈਵਲ ਦੇ ਉੱਪਰ ਆ।
0: ਪਿੱਛੇ ਜੇ ਮੈਨੂੰ ਯਾਦ ਆ, ਜਦੋਂ ਪਿੱਛੇ ਮੀਂਹ ਮੂੰਹ ਜੇ ਪਏ ਸੀਗੇ ਤੇ ਸੋਹ ਜੀ ਖੁਰੀ ਸੀ, ਬਹੁਤ ਸਾਰੀ ਜਗ੍ਹਾ ਬਾੜ ਆ ਗਏ ਸੀ, ਇਹਦਾ ਜੇ ਹਾਈ ਇੱਥੇ ਤਾਂ ਬਾੜ ਵਾਲਾ ਕੰਮ ਵੀ ਨਹੀਂ,
12: ਕਦੇ ਪੋਸੀਬਲ ਨਹੀਂ ਭਾਜੀ, ਬਹੁਤ ਘੱਟ ਚਾਂਸ ਨੇ।
0: ਤੇ
12: ਉਦੋਂ ਬਾਅਦ ਭਾਜੀ ਜਦੋਂ ਆਪਾਂ ਕੋਟੇਜ ਲੈਂਦੇ ਆ, ਦੇਖਦੇ ਆ ਬਹੁਤ ਸਾਰੀਆਂ ਪੁਰਾਣੀਆਂ ਪੁਰਾਣੀਆਂ ਬਣੀਆਂ ਹੋਣੀਆਂ, ਜਿਹੜੀਆਂ 20 ਸਾਲ 50 ਸਾਲ ਪੁਰਾਣੀਆਂ ਬਣੀਆਂ
0: ਨੇ
12: ਦੇ ਭਾਈ, ਨਵੀਂ ਕੋਟੇਜ ਆ
0: ਬਿਲਕੁਲ।
12: ਪਲੱਸ ਜਦੋਂ ਆਪਾਂ ਜਾਂਦੇ ਆ ਕਿ ਇਹ ਨਾ ਆਪਾਂ ਪੈਸੇ ਤਾਂ ਲਾ ਲੈਂਦੇ ਆ ਏਜੰਟ ਦੇ ਅੱਗੇ ਲੱਗ ਕੇ, ਪਰ ਪਤਾ ਨਹੀਂ ਹੁੰਦਾ ਵੀ ਲਿੰਕ ਰੋਡ ਤੇ ਕੀ ਮੇਨ ਰੋਡ ਤੇ,
0: ਕੱਚੀਆਂ ਰੋਡਾਂ ਤੇ ਜਾਂ ਪੱਕੀਆਂ
12: ਤੇ, ਪੱਕੀ ਰੋਡ ਤੇ ਆ, ਮੇਨ ਰੋਡ ਤੋਂ ਦੇ ਭਾਈ ਸਿਰਫ 2 ਮਿੰਟ ਦੀ ਡਰਾਈਵ ਹੈ,
0: ਉਹ ਵੀ ਪ੍ਰੋਪਰਲੀ ਪੇਵ ਕੀਤੀ ਹੋਈ
12: ਹੈ, ਪੇਵ ਕੀਤੀ ਹੈ। ਪਲੱਸ ਹੁਣ ਇਦੋਂ ਅੱਗੇ ਦੇ ਭਾਜੀ ਸਮਰ ਸ਼ੁਰੂ ਹੋ ਗਏ, ਹਰ ਇੱਕ ਦਾ ਜੀ ਕਰਦਾ ਵੀ ਮੈਂ ਬਾਹਰ ਬੈਠਾ ਬਾਰਬੀਕਿਊ ਉੱਤੇ ਬੈਠਾ ਜਾਂ ਕਿਤੇ ਬੈਠਾ, ਨਾਲ ਪੂਲ ਪਾਲ ਬਣਿਆ ਹੋਵੇ, ਤੇ ਕ੍ਰੇਸ਼ ਰੂਮ ਦੇ ਭਾਜੀ ਰੈਡੀ ਹੋ ਰਿਹਾ।
0: ਅੱਛਾ,
12: ਬੜੀ ਜਲਦੀ ਉਹ ਵੀ ਖੁੱਲ ਜਾਣਾ,
0: ਠੀਕ ਹੈ।
12: ਉਹਦੇ ਵਿੱਚ ਪੂਲ ਬਣਿਆ ਆ, ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ
0: ਫੈਸਿਲਿਟੀਆਂ ਨੇ,
12: ਲੇਕ ਦੇ ਉੱਪਰ ਦੇ ਭਾਜੀ, ਉਹਦੇ ਮਗਲੇ ਪਾਸੇ ਨਹੀਂ ਪਾਣੀ ਦਾ ਰਿਵਰ ਚੱਲਿਆ ਪੂਰਾ ਪ੍ਰੋਪਰ,
0: ਠੀਕ ਹੈ।
12: ਸੋ ਇਹ ਜਿਹੜੀ ਕੋਟੇਜ ਆ, ਜੇ ਸਾਡੇ ਸਰੋਤਿਆਂ ਨੇ ਲੈਣੀ ਆ, ਇਨਵੈਸਟਮੈਂਟ ਕਰਨੀ ਆ, ਹੋਰ ਦੇ ਭਾਈ ਫਾਇਦਾ ਇੱਕ, ਪਿਛਲੇ ਸਾਲ 2025 ਵਿੱਚ $1,00,000 ਇਹਦੇ ਤੋਂ ਇਹ ਵੀ ਮਜ਼ਾ ਆਇਆ ਦੇ ਭਾਜੀ,
0: ਇਨਕਮ ਜਨਰੇਟ ਕੀਤੀ,
12: ਇਨਕਮ ਜਨਰੇਟ ਕੀਤੀ ਆ। ਸੋ ਹੁਣ ਜੇ ਕਿਸੇ ਵੀ ਸਰੋਤਿਆਂ ਨੇ ਥੋੜੇ ਜਿਹੇ ਪੈਸੇ ਲਾਉਣੇ ਆ, ਤੁਸੀਂ ਇਹ ਸੋਚਦੇ ਆ ਇਹ ਬ੍ਰੈਂਪਟਨ ਦੇ ਵਿੱਚ, ਅੱਜ ਤੁਸੀਂ ਜਿਹੜੇ ਮਨੀਤ ਸਿੰਘ ਜੀ ਨਾ, ਉਹਦੇ ਨਾਲੋਂ ਘੱਟ ਪ੍ਰਾਈਸ ਦੀ ਉੱਪਰ ਪ੍ਰੋਪਰਟੀ ਆ, ਜੇ ਤੁਸੀਂ ਇਹ ਕੋਟੇ ਲੈਣਾ ਚਾਹੁੰਦੇ ਹੋ, ਮਾਲਕ ਬਣਨਾ ਚਾਹੁੰਦੇ ਹੋ, ਏਅਰਬੀਐਨਬੀ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ, ਟੈਨਸ਼ਨ ਫ੍ਰੀ ਰਹਿਣਾ ਚਾਹੁੰਦੇ ਹੋ।
0: ਅੱਛਾ, ਜਿਹੜੀ ਹੁਣ ਉਹਨਾਂ ਦੀ ਅਗਲੇ ਮਹੀਨੇ 4-5 ਮਹੀਨਿਆਂ ਦੀ ਬੁਕਿੰਗ ਹੋਏਗੀ, ਉਹ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਣੀ,
12: ਸਾਰੀ ਟ੍ਰਾਂਸਫਰ ਹੋਣੀ ਦੀ ਭਾਜੀ, ਤੇ ਪਲੱਸ ਜਿਹੜੀ ਆਪਾਂ ਸਟੇਟਮੈਂਟ ਦੇਵਾਂਗੇ ਬਿਠਾ ਕੇ ਆਫਿਸ ਆਪਣੇ ਦੇ ਭਾਜੀ, ਦਿਖਾਵਾਂਗੇ ਵੀ ਪਿਛਲੇ ਸਾਲ ਗਰਮੀਆਂ ਦੇ ਵਿੱਚ 18,000 ਵੀ ਰੈਂਟ ਆਇਆ ਮਹੀਨੇ ਦਾ, 12,000 ਵੀ ਆਇਆ, 16,000 ਵੀ ਆਇਆ,
0: ਜਿੰਨਾ ਰੈਂਟ ਆਇਆ
12: ਉਹ ਸਾਰੀ ਸਟੇਟਮੈਂਟ ਦੇਣੀ ਆਪਾਂ, ਵੀ ਆਹ ਸਟੇਟਮੈਂਟ ਪਈ ਹੈ ਸਾਰਾ ਕੁਛ। ਤੇ ਜੇ ਤੁਸੀਂ ਇਹ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਬੜਾ ਟਾਈਮ ਨਾ ਲਾਓ, ਕਿਉਂਕਿ ਇਹ ਬਹੁਤ ਘੱਟ ਚਾਂਸ ਨੇ
0: ਜਨਰੇਟਰ ਲਾਇਆ ਹੋਇਆ ਨਵਾਂ
12: ਦੇ ਭਾਜੀ, 30,000 ਦਾ ਜਨਰੇਟਰ ਲੱਗਾ, ਜੇ ਇਸ ਕੇਸ ਬੱਤੀ ਚੱਲ ਜਾਂਦੀ ਹੈ, ਬਿਜਲੀ ਹੈ ਨੀ ਗੀ, ਤੇ ਉਹ ਤੁਹਾਨੂੰ ਉਹਦੇ ਆਟੋਮੈਟਿਕਲੀ ਕਰ ਲੈਣਾ। ਫਿਰ ਦੇ ਭਾਜੀ ਜੇ ਤੁਹਾਡੇ ਜਿਹੜੇ ਫੋਨ ਦੇ ਵਿੱਚ ਸਮਾਰਟਫੋਨ ਸਿਸਟਮ ਲੱਗੇ ਨੇ, ਬਾਹਰ ਕੈਮਰੇ ਲੱਗੇ ਨੇ, ਕੌਣ ਜਾ ਰਿਹਾ ਕੌਣ ਆ ਰਿਹਾ ਤੁਸੀਂ ਦੇਖ ਸਕਦੇ ਹੋ। ਪਲੱਸ ਦੇ ਭਾਜੀ ਜੇ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਗੈਸ ਘੱਟ ਗਈ ਆ, ਤੇ ਉਹ ਵੀ ਤੁਹਾਨੂੰ ਮੈਸੇਜ ਆਇਆ ਵੀ ਆਪਣੇ ਆਪ ਫਿਲ ਹੋ ਜਾਏ, ਜਨਰੇਟਰ ਨੇ ਆਪਣੇ ਆਪ ਸਟਾਰਟ ਹੋਣਾ, ਤੁਹਾਨੂੰ ਇੱਥੋਂ ਜਾਣ ਦੀ ਕੋਈ ਜ਼ਰੂਰਤ ਨਹੀਂ।
0: ਅੱਛਾ, ਜਿਹੜਾ ਪ੍ਰੋਪੇਨ ਹੁੰਦਾ ਉਹ ਆਪੇ ਉਹਨਾਂ ਨੇ ਵੀਕਲੀ ਤੁਹਾਨੂੰ ਸਟੇਟਮੈਂਟ ਦੇਣੀ ਆ, ਇੰਨਾ ਰਹਿ ਗਿਆ, ਇੰਨਾ ਰਹਿ ਗਿਆ, ਇੰਨਾ ਰਹਿ ਗਿਆ, ਜਦੋਂ 25% ਰਹਿ ਜਾਂਦਾ ਤੁਸੀਂ ਦੱਸਦੇ ਉਦੋਂ ਨਵਾਂ ਆ ਕੇ ਪਾ ਜਾਂਦਾ,
12: ਨਾਲੇ ਫਿਲ ਕਰ ਦੇਣੀ, ਹਲੇ ਦਿਲ ਦੇ ਨੰਬਰ ਨਹੀਂ ਤਾਂ ਕਾਲਾਂ ਪਹਿਲਾਂ ਹੋਣੀਆਂ ਸ਼ੁਰੂ ਹੋ ਗਈਆਂ।
0: ਨੰਬਰ ਦਿਓ,
12: ਸੋ ਨੰਬਰ 416-265-2222 416-265-2222 4162652222 ਤੇ ਕਾਲ ਕਰਕੇ ਇਸ 1.5 ਤੋਂ 2 ਏਕੜ ਦੀ ਕੋਟੇਜ ਦੇ ਮਾਲਕ ਬਣ ਸਕਦੇ ਹੋ।
0: ਲਓ ਜੀ, ਅਸੀਂ ਵੀ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
16: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
17: ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
18: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ, ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
20: ਕੱਲ ਤਾਂ ਤੂੰ ਕਹਿੰਦਾ ਸੀ ਕਿ ਮੇਰਾ ਬ੍ਰੇਕਅਪ ਹੋ ਗਿਆ ਤੇ ਅੱਜ ਫਿਰ ਪੈਚਅਪ ਕਰੀ ਫਿਰਦਾ, ਮੈਨੂੰ ਦੱਸ ਤੂੰ ਕਿਹੜੀ ਸ਼ਕਤੀ ਸੀ ਜਿੰਨੇ ਤੈਨੂੰ ਆਪਣੀ ਪ੍ਰੇਮਿਕਾ ਨੂੰ ਬ੍ਰੇਕਅਪ ਤੋਂ ਬਾਅਦ ਪੈਚਅਪ ਕਰਨ ਲਈ ਮਜਬੂਰ ਕਰ ਦਿੱਤਾ?
21: ਜਲ ਸ਼ਕਤੀ, ਜਲ ਸ਼ਕਤੀ
20: ਮਤਲਬ
21: ਇਹ ਕਿ ਮੈਂ ਉਸਦੇ ਹੰਝੂ ਨਹੀਂ ਦੇਖ ਸਕਿਆ ਯਾਰ।
20: ਵਾਟ
22: ਫਿੱਟੇ ਮੂੰਹ ਤੇਰੇ।
23: कल्चर ऑफ पंजाब आपका डेली एंटरटेनमेंट डोज।
24: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
0: ऑलराइट, गल एदा
15: ਜੀ,
0: ਖਬਰਾਂ ਚੋ ਖਬਰ ਆ, ਸ਼ਰਾਬੀ ਡਰਾਈਵਰ ਦੀ ਨਕੇਲ ਕਸਣ ਦਾ ਨਵਾਂ ਤਰੀਕਾ ਇਜਾਦ ਕੀਤਾ ਗਿਆ ਹੈ। ਜੀ ਹਾਂ, ਆਟਵਾ ਪੁਲਿਸ ਨੇ ਸ਼ਹਿਰ ਵਿਚ ਥਾਂ ਥਾਂ ਤੇ ਸਾਈਨ ਲਾਉਣੇ ਸੁਚੇਤ ਕੀਤੇ ਕਿ ਨਸ਼ਾ ਕਰਕੇ ਡਰਾਈਵਿੰਗ ਨਾ ਕਰੋ। ਉਹ ਯਾਰ, ਇਹੋ ਜਿਹੇ ਸਾਈਨਾਂ ਨੂੰ ਕੋਈ ਪੁੱਛਦਾ? ਇਹੋ ਜਿਹੇ 50 ਸਾਈਨ ਲਾ ਦੋ ਇੱਕ ਸੜਕ ਤੇ, ਕਿਸੇ ਨੇ ਨਹੀਂ ਮੰਨਣਾ। ਸਿਗਰਟ ਦੀ ਡੱਬੀ ਤੇ ਕੁਛ ਨਹੀਂ ਲਿਖਿਆ ਹੁੰਦਾ, ਸਿਗਰਟ ਪੀਂਦੇ ਸੀ ਲੋਕੀ, ਫਿਰ ਕਹਿੰਦੇ ਸਿਹਤ ਲਈ ਹਾਨੀਕਾਰਕ ਆ, ਫਿਰ ਵੀ ਪੀ ਗਏ, ਫਿਰ ਉਤੇ ਭਿਆਨਕ ਭਿਆਨਕ ਫੇਫੜਿਆਂ, ਗਲੇ ਹੋਏ ਫੇਫੜਿਆਂ ਨੇ ਦੰਦਾਂ ਦੀਆਂ ਫੋਟੋਆਂ ਲਾਉਣ ਲੱਗ ਗਏ, ਲੋਕੀ ਫਿਰ ਵੀ ਪੀਂਦੇ ਰਹੇ। ਇੰਡੀਆ ਚ ਲਿਖਿਆ ਠੇਕਿਆਂ ਦੇ ਉੱਤੇ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਫਿਰ ਪੀ ਜਾਂਦੇ ਆ। ਇਹ ਸਾਈਨਾ ਨਾਲ ਨੀ, ਇਹਨਾਂ ਨੂੰ ਵੱਡੀਆਂ ਵੱਡੀਆਂ ਟਿਕਟਾਂ, ਲਾਇਸੈਂਸ ਦੋ ਦੋ ਸਾਲ ਲਈ ਕੈਂਸਲ, ਇਹੋ ਜਿਹੇ ਕੁਛ ਕਰਨਾ ਪੈਣਾ ਇਹਨਾਂ ਨੂੰ। ਐਨੀਵੇ, ਤੁਹਾਡੇ ਕੋਲ ਕਿਹੜੀ ਅਗਲੀ ਇੱਕ ਲਿਸਟਿੰਗ ਹੈ ਸਰ?
15: ਦੇ ਭਾਜੀ ਇੱਕ ਇੰਡੀਅਨ ਰੈਸਟੋਰੈਂਟ ਆਪਣੇ ਕੋਲ।
0: ਅੱਛਾ,
15: ਜੇ ਕਿਸੇ ਨੇ ਇੰਡੀਅਨ ਚ ਕਨਵਰਟ ਕਰਨਾ ਚਾਹੁੰਦੇ ਹੋ ਜਾਂ ਫਰੈਂਚਾਈਜ਼ ਨਾਲ ਰੱਖਣਾ ਚਾਹੁੰਦੇ ਹੋ ਜਾਂ ਕੋਈ ਹੋਰ ਫਰੈਂਚਾਈਜ਼ ਲੈਣਾ ਚਾਹੁੰਦੇ ਹੋ, ਮਿਸਾਗਾ ਸਕੇਰਵਨ ਦੇ ਵਿੱਚ ਆਪਣੇ ਕੋਲ ਲੋਕੇਸ਼ਨ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਅਪਗ੍ਰੇਡ ਨੇ, ਵਿੱਚ ਪੈਟੀਓ ਬਣਾਇਆ, 70 to 80 ਜਾਣੇ ਪੈਟੀਓ ਦੇ ਵਿੱਚ ਡਾਇਨਿੰਗ ਕਰ ਸਕਦੇ ਨੇ।
0: ਹਾਂਜੀ,
15: ਤੇ ਦੇ ਭਾਜੀ ਇਹਦੀ ਜਿਹੜੀ ਬਾਰ ਆ, ਬ੍ਰਾਂਡ ਨਿਊ ਬਾਰ ਬਣੀ ਹੈ ਰੀਸੈਂਟਲੀ, ਤੇ ਇਹਦੇ ਵਿੱਚ ਬਹੁਤ ਸਾਰੇ ਹੋਰ ਵੀ ਅਪਗ੍ਰੇਡ ਨੇ, ਨਵੀਂ ਕਿਚਨ ਲੱਗੀ ਹੈ ਦੇ ਭਾਜੀ। ਤੇ ਜੇ ਕਿਸੇ ਵੀ ਸਾਡੇ ਸੋਤ ਨੇ ਮਿਸਾਗਾ ਸਕੇਰਵਨ ਤੋਂ ਦੇ ਭਾਈ ਵਾਕਿੰਗ ਡਿਸਟੈਂਸ ਦੇ ਉੱਪਰ, ਜਿਹਦੇ ਵਿੱਚ 80 ਬੰਦੇ ਪੈਟੀ ਚ ਬੈਠ ਸਕਦੇ ਨੇ ਭਾਜੀ, 120 ਜਾਣੇ ਅੰਦਰ ਡਾਇਨਿੰਗ ਕਰ ਸਕਦੇ ਨੇ। ਸੋ 2 ਜਾਣਿਆਂ ਦਾ ਇਹ ਰੈਸਟੋਰੈਂਟ, 200 ਬੰਦੇ ਦਾ ਹੈਗਾ ਆ। ਤੇ ਇਹਦੀ ਜਿਹੜੀ ਲੀਜ਼ ਆ, ਬਹੁਤ ਥੋੜੀ ਲੀਜ਼ ਆ ਦੀ ਭਾਜੀ, ਸਿਰਫ 12,000 ਲੀਜ਼ ਆ ਦੀ ਭਾਜੀ।
0: ਠੀਕ ਹੈ,
15: ਤੇ 3500 ਸਕੇਅਰ ਫੀਟ ਤੋਂ ਲੈ ਕੇ 4000 ਸਕੇਅਰ ਫੀਟ ਦਾ ਰੈਸਟੋਰੈਂਟ ਆ। ਜੇ ਤੁਸੀਂ ਇੱਥੇ ਇੰਡੀਅਨ ਖੋਲਣਾ ਚਾਹੁੰਦੇ ਹੋ ਜਾਂ ਫਰੈਂਚਾਈਜ਼ ਲੈਣਾ ਚਾਹੁੰਦੇ ਹੋ ਜਾਂ ਆਪਣੀ ਕੋਈ ਫਰੈਂਚਾਈਜ਼ ਲੈ ਕਰਨਾ ਚਾਹੁੰਦੇ ਹੋ, ਤੁਹਾਡੀ ਚੋਇਸ ਹੈ। ਨੰਬਰ ਸਾਡਾ 416-265-2222, 416-265-2222,
0: 416-265-2222 ਇਹਨਾਂ ਦਾ ਨੰਬਰ ਹੈ। ਡੋਨਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ FBI ਨੇ ਇਰਾਕੀ ਨਾਗਰਿਕ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ। ਇਜ਼ਰਾਈਲ ਨੇ ਇਰਾਨ ਦੇ ਹਮਲੇ ਦਾ ਖਤਰਾ ਸੁਰੱਖਿਆ ਏਜੰਸੀਆਂ ਅਲਰਟ ਕਰ ਦਿੱਤੀਆਂ। ਲਵਾਰਸ ਕੁੱਤਿਆਂ ਦੇ ਹੱਕ ਵਿੱਚ ਨਿਤਰੇ ਸੋਨੂ ਸੂਦ ਕਿਹਾ ਇਨ੍ਹਾਂ ਨੂੰ ਮਾਰਨਾ ਨਹੀਂ ਹੱਲ ਹੈ, ਤੇ ਸੋਨੂ ਬਾਜਵਾ ਵੀ ਇਹੀ ਕਹਿੰਦੀ ਹੈ। 15-15 ਕੁੱਤੇ ਤੁਸੀਂ ਘਰੇ ਲੈ ਜਾਓ, ਪਾਲ ਲਓ ਇਹਨਾਂ ਨੂੰ। ਜਿਨ੍ਹਾਂ ਦੇ ਬੱਚੇ ਮਰ ਗਏ, ਜਿਨ੍ਹਾਂ ਦੇ ਦੰਦੀਆਂ ਵੱਢ ਵੱਢ ਗਏ, ਖਣੀ ਕਿੰਨੇ ਕਿੰਨੇ ਟੀਕੇ ਲਵਾਏ, ਉਹਨਾਂ ਦਾ ਕੋਈ ਜ਼ੁਬਾਨ ਨਹੀਂ ਹੈਗੀ। ਇਹਨਾਂ ਦੀਆਂ ਜ਼ੁਬਾਨਾਂ ਦੀ ਗੱਲ ਕਰ ਰਹੇ ਆ ਇਹ ਲੋਕ।
15: ਦੀ ਭਾਜੀ ਪਿੱਛੇ ਜੇ ਇੱਕ ਮੈਂ ਗੱਲ ਸੁਣੀ ਸੀਗੀ, ਕਹਿੰਦੇ ਸੀ
0: ਇੱਥੇ ਤੇਰੇ 12 ਕੁੱਤੇ ਦੇਖੇ
15: ਨਹੀਂ? ਦੀ ਭਾਜੀ
0: 12 ਬੰਦੇ ਤਾਂ ਹੁੰਦੇ।
15: ਦੀਪ ਪਿੱਛੇ ਇੱਕ ਮੈਂ ਗੱਲ ਸੁਣੀ ਸੀ, ਕਿਸੇ ਇਨਸਾਨ ਨੂੰ ਕੁੱਤੇ ਨੇ ਕੱਟ ਲਿਆ ਸੀ ਕਾਫੀ ਸਾਲ ਪਹਿਲਾਂ, ਬਾਅਦ ਚੋਂ ਹਲਕ ਗਿਆ ਜਿੱਦਾਂ ਕਹਿੰਦੇ ਨਾ ਉਹਨੂੰ, ਯਾਨੀ ਕਿ ਉਹ ਉਸ ਜਿਹੜੇ ਜਰਮਸ ਨੇ ਉਹਦੇ ਵਿੱਚ ਕਰਕੇ। ਸੋ ਬੈਟਰ ਦੀਪ ਭਾਜੀ ਨਹੀਂ ਹੋਣਾ ਚਾਹੀਦਾ ਛੋਟੇ ਬੱਚਿਆਂ ਦੀ ਸੇਫਟੀ ਦੇ ਲਈ।
0: ਬਿਲਕੁਲ ਜੀ ਬਿਲਕੁਲ। ਆਲਰਾਈਟ, ਇਹਦੇ ਨਾਲ ਨਾਲ ਸਾਨੂੰ ਹੋਰ ਖਬਰ ਹੀ ਦੇ ਦਈਏ। ਅਮਰੀਕਾ ਵਿਦੇਸ਼ ਮੰਤਰੀ ਮਾਰਕੋ ਰੂਬੀਓ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। 17,000 ਜਪਾਨੀ ਕਾਰਾਂ ਰੀਕਾਲ ਕੀਤੀਆਂ ਜਾ ਰਹੀਆਂ ਕੈਨੇਡਾ ਅੰਦਰ। ਟਰੱਕ ਯਾਰਡ, ਟਿਫਨ ਸਰਵਿਸ, ਹੇਅਰ ਸਲੂਨ, ਐਡ ਦਾ ਜਿਹੜੇ ਖੰਭਿਆਂ ਤੇ ਲਾਈਆਂ ਹੁੰਦੀਆਂ, ਅੱਜ ਕੱਲ੍ਹ ਤਾਂ ਮੇਲੇ ਦੀਆਂ ਵੀ ਲੱਗਣ ਲੱਗ ਗਈਆਂ।
15: ਹਾਂਜੀ,
0: ਜੇ ਕੋਈ ਮੇਲਾ ਹੋ ਰਿਹਾ ਨਾ ਉਹਦੀਆਂ ਖੰਭਿਆਂ ਤੇ ਲਾਉਣ ਲੱਗ ਗਏ। ਉਹ ਯਾਰ ਤੁਸੀਂ ਆਪਦੇ ਆਪ ਨੂੰ ਕਹਿੰਦੇ ਹੋ ਅਸੀਂ ਜੀ ਬੜੇ ਬਹਾਦਰ ਹਾਂ, ਗਜ ਗਜ ਚੌੜੀਆਂ ਛਾਤੀਆਂ, ਅਸੀਂ ਧਾਰਮਿਕ ਹਾਂ, ਅਸੀਂ ਤਾਂ ਧਰਮ ਚ ਵਿਸ਼ਵਾਸ ਰੱਖਦੇ ਹਾਂ, ਗੁਰੂਆਂ ਚ ਵਿਸ਼ਵਾਸ ਰੱਖਦੇ ਹਾਂ, ਫਿਰ ਆ ਹੇਰਾ ਫੇਰੀਆਂ ਕਿਉਂ ਕਰਦੇ ਹੋ, ਖੰਭਿਆਂ ਦੇ ਸਾਈਨ ਕਿਉਂ ਲਾਉਂਦੇ ਹੋ, ਕਿਉਂ ਗੰਦ ਪਾਉਂਦੇ ਹੋ ਬ੍ਰੈਂਪਟਨ ਚ? ਐਨੀਵੇ ਗਏ ਤੇ ਆਏ ਜੀ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ ਸਰ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ 1.25 ਲੱਖ ਡਾਲਰ ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ, ਸਟੀਲਸ ਐਂਡ ਟੌਰ ਰੂਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000, 647-792-7000।
0: ਬੜੀ ਮਿਹਰਬਾਨੀ ਸਰ। ਜੇ ਚੋਰੀ ਦੀ ਸ਼ਰਾਬ ਤੁਸੀਂ ਲੈਂਦੇ ਹੋ ਤਾਂ ਤੁਸੀਂ ਵੀ ਚੋਰ ਹੋ, ਚੋਰੀ ਦੀਆਂ ਘੜੀਆਂ ਲੈਂਦੇ ਹੋ ਤਾਂ ਤੁਸੀਂ ਵੀ ਚੋਰ ਹੋ, ਚੋਰੀ ਦਾ ਦੇਸੀ ਘਿਓ ਲੈਂਦੇ ਹੋ ਤਾਂ ਤੁਸੀਂ ਵੀ ਚੋਰ ਹੋ। ਫਿਰ ਕਹਿੰਦੇ ਗੁਰੂ ਘਰ ਤੇ ਧਾਰਮਿਕ ਸਥਾਨਾਂ ਦੇ ਜਾ ਕੇ ਮੱਥਾ ਟੇਕੀ ਜਾਂਦੇ ਅਸੀਂ, ਸਿਰੇ ਦੇ ਚੋਰ ਹੋਵਾਂਗੇ ਮੈਂ। ਐਨੀਵੇ, ਤੁਹਾਨੂੰ ਲੈ ਕੇ ਚੱਲਿਆ ਗ੍ਰੈਂਡ ਫਰਨੀਚਰ ਦੇ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
5: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਨਿਊ ਅਰਾਈਵਲ ਜਿਹੜਾ ਬੈਡਰੂਮ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕਾ ਇਸ ਵੀਕਐਂਡ ਲਈ ਸਪੈਸ਼ਲ। ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਆ, ਵਾਈਟ ਕਲਰ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਜਿਹੜੀਆਂ LED ਲਾਈਟਾਂ ਲੱਗੀਆਂ ਹੋਈਆਂ, ਹੈੱਡਬੋਰਡ ਦੇ ਵਿੱਚ ਕ੍ਰਿਸਟਲ ਲੱਗੇ ਹੋਏ ਨੇ ਹਾਈਡ੍ਰੋਲਿਕ ਸਟੋਰੇਜ ਨਾਲ, ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਨਾਲ, LED ਲਾਈਟਾਂ, ਡ੍ਰੈਸਰ ਮਿਰਰ ਦੇ ਵਿੱਚ LED ਲਾਈਟ, ਸੋਫਟ ਕਲੋਜ਼ਰ ਡਰਾਰ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ। ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜਾ ਤੁਸੀਂ 3,000-3,500 3,500 ਦਾ ਲੈਂਦੇ ਆਇਓ, ਇਸ ਵੀਕਐਂਡ ਸਪੈਸ਼ਲ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਪੂਰਾ ਬੈਡਰੂਮ ਸੈੱਟ 1199 ਦਾ, 1199 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ, ਨਾਲ ਸਾਈਟੇਬਲ 1199 ਦਾ 1199 ਡਾਲਰ ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ ਤੁਸੀਂ ਬਾਏ ਕਰਨਾ 1199 ਡਾਲਰ ਦਾ, ਤੇ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚ ਸਕਦੇ ਹੋ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਵਧੇਰੇ ਜਾਣਕਾਰੀ ਲਈ ਰਾਈਟ ਵੇ ਕਾਲ ਕਰ ਸਕਦੇ ਹੋ 647-262-00, 6472-62-00। ਥੈਂਕ ਯੂ ਵੈਰੀ ਮਚ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ।
6: ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਪ੍ਰੂਫ ਨਹੀਂ ਹੋਈ ਹੈ।
7: ਓ ਤੂੰ ਰੇਫੜਾ,
8: ਉਹ ਮੋੜਗੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ,
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
25: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ,
26: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ
27: ਤੇ ਚੱਲ ਫਿਰ ਟਿੱਕਾ ਜੰਕਸ਼ਨ।
28: ਟਿੱਕਾ ਜੰਕਸ਼ਨ 100-125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
29: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ, 6477356072, 647-735-6072।
0: ਲੋ ਜੀ, ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋਅ।
30: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ, 55 ਇੰਚ ਸਿਰਫ 399 ਦਾ ਦੇ ਰਹੇ ਹਾਂ, ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ, ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ, ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ, $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ, ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ, ਤੇ ਫ੍ਰੀ ਹੋਮ ਡਿਲੀਵਰੀ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
0: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
30: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ,
1: ਇਕਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
3: ਕਲਚਰ ਆਫ ਪੰਜਾਬ
7: ਕਲਚਰ ਆਫ ਪੰਜਾਬ
1: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-670-0609
3: ਕਲਚਰ ਆਫ ਪੰਜਾਬ
7: ਕਲਚਰ ਆਫ ਪੰਜਾਬ
11: Ladies and gentlemen, Dave Tatlaw.
12: Yeah, Tatlaw. Dave Tatlaw.
0: Lo ji, studio de laina khol denne ha. Jehdi dooji call hoegi, unna nu aapa tickets de deniya. Daljeet Dosanjh de show diyan do tickets. Banda ek, tickets do. Dusre caller nu do tickets. Daljeet Dosanjh de show diyan. ਉਹਨਾਂ ਨੇ ਸੰਡੇ ਨੂੰ ਮਈ 31 ਨੂੰ ਸ਼ੋਅ ਹੋ ਰਿਹਾ 8 ਵਜੇ ਔਰ ਸਿਰਫ ਇਹਨੇ ਕਹਿਣਾ ਪੰਜਾਬੀ ਆ ਗਏ ਓਏ ਲਓ ਜੀ ਸਟੂਡੀਓ ਫੋਨ ਕਰ ਲਓ ਸਾਡੇ ਇੱਥੇ ਦੇ ਨੰਬਰ ਹੈ 905-799-0999 ਪਹਿਲੀ ਕਾਲ ਹੈਲੋ
13: ਹੈਲੋ
0: ਹਾਂਜੀ ਕੀ ਨਾਮ ਹੈ
13: ਲਗਿੰਦਰ ਹੈ
0: ਜੀ ਸੌਰੀ ਇਹ ਪਹਿਲੀ ਕਾਲ ਹੈ ਜੀ ਦੂਸਰੀ ਕਾਲ ਨੂੰ ਟਿਕਟ ਦੇਣੀ ਆ ਜੀ ਹੈਲੋ
14: ਹੈਲੋ
0: ਹਾਂਜੀ ਸਰ ਕੀ ਹਾਲ ਹੈ
14: ਪੰਜਾਬੀ ਆ ਗਏ ਜੀ
0: ਨਹੀਂ ਥੋੜਾ ਹੌਸਲੇ ਨਾਲ ਕਹੋ ਨਾ ਪੰਜਾਬੀ ਆ ਗਏ ਓਏ
14: ਪੰਜਾਬੀ ਆ ਗਏ ਓਏ
0: ਆ ਗਏ ਤਾਂ ਫਿਰ ਟਿਕਟਾਂ ਤੁਹਾਡੀਆਂ ਮੈਂ ਇੰਨਾ ਹੀ ਕੰਮ ਸੀਗਾ
14: ਓਕੇ ਜੀ
0: ਹੋਲਡ ਕਰਿਓ
16: ਕੋਈ ਨਾ ਅੱਜ ਤੇਰੀ ਤਰੀ ਬਣਾਉ ਮਿਰਚਾਂ ਪਾ ਕੇ ਚੰਗਾ ਰਾੜਾ ਲਾਉ
0: ਕਿਉਂ ਇਹਦੇ ਮਗਰ ਪਏ ਹੋ

0: 48 hour spring sale blitz event. Nissan Rogue Sentra te kicks te mil rahe ne massive cash discounts. Koi bhi new vehicle khareedo te love free gifts. TVs, laptops, barbecues, gas cards te hor bhi bahut kuch. Saturday 3 May 9 AM to 5 PM. Sunday 24 May 10 AM to 4 PM. Eh deals baar baar nahi hundiyan. Is weekend mauka hatho na jaan deyo. Aur jankari liye aaj hi raat se hota ya Farooq nu call karo at 905-791-4900.
1: Explicitly authorized by management of Red FM.
2: Mortgage Solution de Gurpreet Samraji. Tuhade makan di renewal aa rahi hai. Tusi apni mortgage B C lender to hata ke A lender na karwani hai aur interest rate te vi bachat karni hai. Call 905-460-9099. ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਵੀਰ ਜੀ ਭੈਣ ਜੀ ਭਰਾ ਜੀ ਚਾਚਾ ਜੀ ਤਾਇਆ ਜੀ ਵੱਡੇ ਵੀਰ ਛੋਟੇ ਵੀਰ ਟਿਕਟਾਂ ਨਿਕਲ ਚੁੱਕੀਆਂ ਪਲੀਜ਼ ਕਾਲ ਨਾ ਕਰਿਓ ਸਟੂਡੀਓ ਇਹ ਜਿਹੜਾ ਬਾਈ ਆ ਪ੍ਰਭਜੋਤ ਇਹ ਟਿਕਟਾਂ 2 ਲੈ ਚੁੱਕਿਆ ਨੇ ਔਰ ਇਹਨੂੰ ਟਿਕਟਾਂ ਮਿਲ ਜਾਏ ਦਲਜੀਤ ਦਸਾਂ ਤੇ ਜਾ ਕੇ ਹੁਣ ਇਹ ਵੀ ਕਹੂਗਾ ਆ ਗਏ ਓਏ ਨਹੀਂ ਪੰਜਾਬੀ ਆ ਗਏ ਓਏ
3: ਪੰਜਾਬੀ ਆ ਗਏ ਓਏ
2: ਆ ਰਹੀ ਲਿਸਟਿੰਗ ਦਿਓ ਜੀ ਇੱਕ
3: ਬ੍ਰੈਂਪਟਨ ਦੇ ਵਿੱਚ ਡੀਟੈਚ ਮਕਾਨ ਦੇ ਭਾਜੀ 4 ਬੈਡਰੂਮ ਉੱਪਰ ਨੇ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ ਉੱਪਰ 4 ਬੈਡਰੂਮ ਦੇ ਨਾਲ ਤੁਹਾਡੇ ਕੋਲ ਆਪਸ਼ਨ ਆ ਤੁਸੀਂ ਆਫਿਸ ਵੀ ਬਣਾ ਸਕਦੇ ਹੋ 2 ਬੈਡਰੂਮ ਦੀ ਲੀਗਲ ਬੇਸਮੈਂਟ ਆ ਬਹੁਤ ਸਾਰੇ ਅਪਗ੍ਰੇਡ ਨੇ ਪ੍ਰਾਪਰਟੀ ਦੇ ਉੱਤੇ ਟੋਟਲ ਲਗਭਗ 4000 ਸਕੁਅਰ ਫੀਟ ਦੇ ਲਾਗੇ ਛਾਗੇ ਪ੍ਰਾਪਰਟੀ ਆ 11,99,000 ਦੀ ਲਿਸਟ ਕੀਤੀ ਹੋਈ ਹੈ ਜੇ ਤੁਸੀਂ ਇਦੋਂ ਵੀ ਘੱਟ ਪ੍ਰਾਈਸ ਤੇ ਲੈਣਾ ਚਾਹੁੰਦੇ ਹੋ ਕਾਲ ਕਰ ਲਿਓ ਨੰਬਰ ਡਾਇਲ ਕਰ ਲਿਓ 416-266-2222 416-266-2222 ਨਾਲ ਦੀ ਨਾਲ ਸਾਡੀ ਕੋਈ ਇੱਕ ਨਵੀਂ ਪ੍ਰਾਪਰਟੀ ਆ ਰਹੀ ਹੈ ਬ੍ਰੈਂਪਟਨ ਦੇ ਵਿੱਚ 4 ਬੈਡਰੂਮ ਇਹਦੇ ਵਿੱਚ ਨੇ ਫਿਨਿਸ਼ ਬੇਸਮੈਂਟ ਹੈ ਵਾਕਆਊਟ ਬੇਸਮੈਂਟ ਹੈ ਰਵੀਨ ਲੋਡ ਦੇ ਉੱਪਰ ਪ੍ਰਾਪਰਟੀ ਬਣੀ ਹੈ ਜਿਹੜੀ ਕਿ ਅਗਲੇ ਵੀਕ ਲਿਸਟ ਕਰਨ ਜਾ ਰਹੇ ਉਦੋਂ ਪਹਿਲਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਵੀ ਸਾਡਾ ਗੱਲਬਾਤ ਕਰ ਲਿਓ ਸੈਮੀ ਡਿਟੈਚ ਜਾਂ ਟਾਊਨ ਆਫ ਸੈਂਡ ਯੂਨਿਟ ਤੇ ਜਾਂ ਤੁਸੀਂ ਇੱਕ ਛੋਟੀ ਜਿਹੀ ਪ੍ਰਾਪਰਟੀ ਆਪਣੇ ਲੈਣਾ ਚਾਹੁੰਦੇ ਹੋ ਤੁਹਾਡਾ ਬਜਟ 5 ਤੋਂ ਲੈ ਕੇ 6 ਜਾਂ 6.5 ਲੱਖ ਤੱਕ ਹੈ ਸਾਡੇ ਨਾਲ ਗੱਲਬਾਤ ਕਰ ਲਿਓ 1-2 ਲਿਸਟਿੰਗਾਂ ਸਾਡੇ ਕੋਲ ਉਹ ਵੀ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਕੋਲ ਤਿੰਨ ਬੈਡਰੂਮ ਦਾ ਮਕਾਨ ਹੋਵੇਗਾ ਨਾਲ ਦੀ ਨਾਲ ਫਿਨਿਸ਼ ਬੇਸਮੈਂਟ ਹੋਵੇਗੀ ਨੰਬਰ ਸਾਡਾ 416-266-2222 416-265-2222 ਤੇ ਕਾਲ ਕਰਕੇ ਪ੍ਰਾਪਰਟੀਆਂ ਸਾਡੇ ਨਾਲ ਲੈ ਸਕਦੇ ਹੋ
2: ਜਤਿੰਦਰ ਭਾਈ ਸਾਰੀ ਉਮਰ ਕੰਮ ਕਰਨਾ ਤੁਸੀਂ ਇੱਥੇ
3: ਡਨ ਭਾਜੀ
2: 40-45-50 ਸਾਲ ਕੰਮ ਕਰੋਗੇ ਪੈਨਸ਼ਨ ਮਿਲਣੀ ਸਾਨੂੰ $1200
3: 1200 ਭਾਜੀ
2: ਹਾਂ ਇਹਨੇ ਦੀ ਤਾਂ ਦਾਰੂ ਪੀ ਜਾਈਦੀ ਹੈ $1200 ਲੇਕਿਨ ਜੇ ਤੁਸੀਂ ਇੱਥੋਂ ਜਾਓ ਹੁਣ ਅਮਰੀਕਾ
3: ਹਾਂਜੀ
2: ਉੱਥੇ ਆਪਦਾ ਪਾਸਪੋਰਟ ਭੁੱਲ ਜਾਓ ਲੁਕੋ ਦੋ ਕਿਤੇ ਤੇ ਬਾਰਡਰ ਤੇ ਆ ਕੇ ਕਹੋ ਮੈਂ ਤਾਂ ਰਿਫਿਊਜੀ ਹਾਂ ਜੀ
3: ਫੇਰ ਕਿੰਨੇ ਮਿਲਦੇ ਜੀ
2: ਫੇਰ ਮਿਲਣਗੇ $3,674 ਮਹੀਨੇ ਦੇ ਰਿਫਿਊਜੀ ਚੰਗੇ ਆ ਇੱਥੇ ਸਾਰੀ ਉਮਰ ਕੰਮ ਕਰਕੇ ਧੱਕੇ ਖਾ ਕੇ ਟੈਕਸਾਂ ਦੇ ਕੇ $1200 I don't know what the hell is going on in this country. Anyway, ਆਪਾਂ ਚੱਲਦੇ ਆਂ ਐ ਕਰੀਏ ਪਹਿਲਾਂ ਅਨੀਸ਼ਾ ਜੀ ਆ ਗਏ ਲਾਈਨ ਤੇ ਅਨੀਸ਼ਾ ਜੀ
4: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
5: ਕੋਈ ਕੰਮ ਵੀ ਕਰ ਲੋ ਪਿਛਲੇ 4 ਘੰਟਿਆਂ ਤੋਂ ਹੱਥ ਵਿੱਚ ਵਿਆਹ ਦਾ ਸਰਟੀਫਿਕੇਟ ਲੈ ਕੇ ਬੈਠੇ ਹੋ ਕੀ ਲੱਭ ਰਹੇ ਹੋ
6: ਮੈਂ ਤਾਂ ਬਸ ਐਕਸਪਾਇਰੀ ਡੇਟ ਚੈੱਕ ਕਰ ਰਿਹਾ
5: ਹੈ
7: ਫਿੱਟੇ ਮੂੰਹ ਤੇਰੇ ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East Unit 26 Brampton
2: ਪਹਿਲਾਂ ਬੇਰਹਿਮੀ ਨਾਲ ਮਾਰੀ ਆਪਣੀ 3 ਸਾਲਾਂ ਦੀ ਬੱਚੀ ਫਿਰ ਦਰਬਾਰ ਸਾਹਿਬ ਬਾਹਰ ਛੱਡੀ ਲਾਸ਼ ਅਦਾਲਤ ਨੇ ਮਨਿੰਦਰ ਕੌਰ ਲਾਈਫ ਸੈਂਟਰ ਦਿੱਤੀ ਉਹਨੂੰ 10 ਸਾਲਾਂ ਬਾਅਦ ਚੀਨ ਦੇ ਵਿਦੇਸ਼ ਮੰਤਰੀ ਕੈਨੇਡਾ ਦੌਰੇ ਤੇ ਆਏ

0: ਪਰਿਵਾਰ ਦੇ ਪੰਜ ਦੀਆਂ ਜੀਆਂ ਨੇ ਭਾਖੜਾ ਚ ਛਾਲ ਮਾਰੀ, ਤਿੰਨ ਬੱਚਿਆਂ ਦੀ ਮੌਤ, ਪਤੀ ਪਤਨੀ ਨੂੰ ਬਚਾ ਲਿਆ। ਕਰਨਾਟਕਾ ਤੋਂ ਖਬਰ ਆਈ ਹੈ, ਨਦੀ ਵਿੱਚੋਂ ਸਿੱਪੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦੇ 8 ਜੀ ਡੁੱਬੇ, ਰੀਕਾਲ ਕੀਤਾ ਗਿਆ। 1400 ਟੈਸਲਾ ਕਾਰਾਂ ਰੀਕਾਲ ਕੀਤੀਆਂ ਜਾ ਰਹੀਆਂ ਨੇ। ਬਲੋਚਿਸਤਾਨ ਦੇ ਕਵੇਟਾ ਵਿੱਚ ਸ਼ਟਲ ਟ੍ਰੇਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ ਘੱਟ 14 ਦੀ ਮੌਤ, 20 ਜ਼ਖਮੀ। ਜਤਿੰਦਰ ਜੀ,
1: ਯੈਸ ਸਰ,
0: ਹੁਣ ਆਪਾਂ 2 ਟਿਕਟਾਂ ਪ੍ਰਭਜੋਤ ਨੂੰ ਦੇਤੀਆਂ,
1: ਠੀਕ ਹੈ ਜਾਣਾ ਜੀ,
0: ਆਪਾਂ ਵੀ ਜਾ ਸਕਦੇ ਸੀ ਦੋਨੇ।
1: ਹਾਂ, ਆਪਾਂ ਜਾ ਸਕਦੇ ਦੋਵੇਂ ਵੀ,
0: ਪਰ ਇਹ ਆ ਜਦੋਂ ਕਹਿਤਾ ਵੀ ਲਿਸਨਰ ਨੂੰ ਦੇਣੀਆਂ ਤਾਂ ਲਿਸਨਰ ਨੂੰ ਦੇਣੀਆਂ ਹੈਗੀਆਂ, ਹੇਰਾ ਫੇਰੀ ਨਹੀਂ ਕਰਨੀ ਆਪਾਂ ਕੋਈ,
1: ਕਿਉਂਕਿ ਦੇ ਭਾਈ ਕਈ ਵਾਰੀ ਪੁੱਛਦੇ ਨੇ, ਕਈ ਸਵਾਲ ਕਰਦੀ ਹੈ ਜੀ, ਗਾਣਾ ਸੁਣਾ ਦਿਓ ਤਾਂ ਕਰ ਦਿਓ, ਤਾਂ ਕਾਲ ਨੂੰ ਦੇਣੀਆਂ, ਬਸ
0: ਦੂਜੀ ਕਾਲ ਨੂੰ ਦੇਤੀ, ਦੇਖੋ ਕਿੰਨੀਆਂ ਕਾਲਾਂ ਆਈ ਗਈਆਂ ਬਾਅਦ ਚ ਵੀ। ਐਨੀ ਆਓ, ਰੂਸੀ ਹਮਲੇ ਵਿੱਚ ਪਾਣੀ ਦੀ ਸਹੂਲਤ, ਬਾਜ਼ਾਰ ਵਿੱਚ ਰਿਹਾਇਸ਼ੀ ਇਮਾਰਤਾਂ ਤੇ ਸਕੂਲਾਂ ਨੂੰ ਨੁਕਸਾਨ ਪਹੁੰਚਾਇਆ। ਟਰੰਪ ਨੇ ਕਿਹਾ, ਭਾਰਤ ਮੇਰੇ ਤੇ 100% ਭਰੋਸਾ ਕਰਦਾ ਹੈ, ਪ੍ਰਧਾਨ ਮੰਤਰੀ ਮੋਦੀ ਜਾਣਦੇ ਹਨ ਕਿ ਲੋੜ ਪੈਣ ਤੇ ਕਿੱਥੇ ਫੋਨ ਕਰਨਾ ਹੈ। ਸਦਕੇ ਸ਼ੇਰਾ, ਕੈਲੀਫੋਰਨੀਆ ਵਿੱਚ ਧਮਾਕੇ ਦੇ ਡਰੋਂ ਘਰ ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਲੋਕੀ ਗਏ। ਇੱਕ ਨਾ ਕੋਈ ਉੱਥੇ ਕੰਟੇਨਰ ਹੈ ਜਿਹਦੇ ਬੜਾ ਕੈਮੀਕਲ ਬੜਾ ਖਤਰਨਾਕ ਹੈ,
1: ਹਾਂਜੀ,
0: ਉਹ 50-50 ਕਿਲੋਮੀਟਰ ਵਾਲਿਆਂ ਨੂੰ ਵੀ ਪਰਾਂ ਕਰਦਾ ਵੀ ਭੱਜੋ ਇੱਥੋਂ। ਫੇਕ ਮੈਰਿਜ ਰਾਹੀਂ ਕੈਨੇਡੀਅਨ ਦੀ ਪੀਆਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਸਖ਼ਤ ਕਾਰਵਾਈ। ਵੀਜ਼ਾ ਵੀਰ, ਫੇਕ ਮੈਰਿਜ ਦੀ ਗੱਲ ਕਰਦੇ ਤੇ ਭੈਣਾਂ ਨਾਲ ਭਰਾਵਾਂ ਨਾਲ ਵਿਆਹ ਕਰਾ ਕੇ ਲੋਕੀ ਆਈ ਜਾਂਦੇ ਆ। ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਕੈਨੇਡਾ ਤਿਆਰ ਹੈ। ਮਾਰਕ ਕਾਰਨੀ ਨੇ ਆਟਵਾ ਚ ਦਾ ਸਵਾਗਤ ਕੀਤਾ। ਲੁਧਿਆਣੇ ਤੋਂ ਖਬਰ ਆਈ ਹੈ, ਮੇਅਰ ਦਫ਼ਤਰ ਅਤੇ ਦਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ। ਸਾਡੇ ਜਿਹੜੇ ਇੱਥੇ 17 ਫੜੇ ਉਹਨਾਂ ਚੋਂ ਤਾਂ ਨਹੀਂ ਇਹ ਕੋਈ। ਖੈਰ, ਧਰਮਿੰਦਰ ਨੂੰ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਸਨਮਾਨ ਕੀਤਾ, ਉਹ ਜਿਉਂਦੇ ਨੂੰ ਦੇ ਦਿੰਦੇ ਵਿਚਾਰੇ ਨੂੰ, ਮਰਨ ਤੋਂ ਬਾਅਦ ਦੇਣ ਲੱਗੇ ਲੋਕੀ। ਕ੍ਰੈਸ਼ ਹੋਇਆ ਆਪਣੇ ਈਸਟਰਨ ਓਟੇਰੀਓ ਚ, ਇੱਕ ਬੰਦੇ ਦੀ ਮੌਤ, 260 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਚਲਾਉਣ ਵਾਲਾ ਡਰਾਈਵਰ ਗ੍ਰਿਫ਼ਤਾਰ ਕੀਤਾ। 260 ਕਿਲੋਮੀਟਰ ਪ੍ਰਤੀ
1: ਸਪੀਡ, ਹਾਂਜੀ,
0: ਜੇ ਫੜ ਲੱਗੇ ਹੁੰਦੇ ਗੱਡੀ ਨੇ ਤਾਂ ਉੱਪਰ ਨੂੰ ਉੜ ਜਾਣਾ ਸੀ,
1: ਆਲਮੋਸਟ ਟ੍ਰੇਨ ਦੀ ਸਪੀਡ ਤੇ ਜਾ ਰਹੇ।
0: ਹਾਂ, ਹੁਣ ਇਹਨੂੰ ਫੜ ਕੇ ਤਾਂ ਨਾਮ ਨੀ ਰਿਲੀਜ਼ ਕੀਤਾ ਭਗਤ ਦਾ। ਬ੍ਰਾਇਨ ਮਰੂਨੀ ਦੀ ਬੇਟੀ ਮਰੋਨੀ ਜਿਹੜੀ ਹੈਗੀ ਆ ਕੈਰੋਲਾਈਨ, ਉਹਨੇ ਹੁਣ ਆਪਣੇ ਵਿਧਾਨ ਸਭਾ ਦੀ ਸੀਟ ਤੋਂ ਅਸਤੀਫਾ ਦੇ ਦੇਣਾ ਇੱਥੇ, ਤੇ ਓਟੇਰੀਓ ਸਾਇੰਸ ਸੈਂਟਰ ਦੀ ਜਿਹੜੀ ਕੰਸਟਰਕਸ਼ਨ ਆ ਉਹ ਸ਼ੁਰੂ ਹੋ ਚੁੱਕੀ ਆ। ਇਹਦੇ ਨਾਲ ਨਾਲ ਹੋਰ ਵੀ ਦੱਸਦੇ ਨੇ, ਦੱਖਣੀ ਏਸ਼ੀਆ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਤੋਂ ਬਾਅਦ ਹਿੰਸਕ ਜਿਹੜਾ ਨੈਟਵਰਕ ਚ ਫੜਿਆ, 17 ਸ਼ੱਕੀ ਗ੍ਰਿਫ਼ਤਾਰ ਕੀਤੇ ਨੇ, 17 ਦੇ 17 ਬਹਾਦਰੀ ਵਾਲੇ ਮੁੰਡੇ ਨੇ, 17 ਦੇ 17 ਪੰਜਾਬੀ ਨੇ, ਗੋਲੀਆਂ ਚਲਾਉਂਦੇ ਸੀ, ਫਰੋਤੀਆਂ ਮੰਗਦੇ ਸੀ, ਫੜ ਲਏ ਪੁਲਿਸ ਨੇ ਇੱਥੇ। ਓਟੇਰੀਓ ਗਰਮ ਵਾਹਨਾਂ ਵਿੱਚ ਪਾਲਤੂ ਜਾਨਵਰ ਨੂੰ ਛੱਡਣ ਤੇ 300 ਦਾ ਜੁਰਮਾਨਾ ਹੋਵੇਗਾ, ਤੇ ਇੰਡੀਆ ਚ ਕਹਿੰਦੇ ਜੀ ਇਹਨਾਂ ਨੂੰ ਮਾਰੋ ਨਾ, ਇਹ ਬੇਜਵਾਨ ਨੇ, ਘਰ ਨੂੰ ਲੈ ਜਾਓ। ਅਰੇ ਜਿਹੜੀ ਕੀ ਆ
1: ਸੋਨਮ ਬਾਜਵਾ,
0: ਘਰ ਘੁਰ ਵੱਡਾ ਹੋਣਾ, ਉੱਥੇ ਸ਼ੈਲਟਰ ਬਣਾ ਲਿਓ। ਉਹ ਜਿਹੜਾ ਸੂਦ ਆ ਤੂੰ ਵੀ ਸ਼ੈਲਟਰ ਬਣਾ ਲਾ ਬਾਈ, ਜਿਹੜੇ ਤੁਰੇ ਫਿਰਦੇ ਉਹਨਾਂ ਨੂੰ ਲੈ ਜਾਓ, ਉਹ ਜਿਹੜੇ ਝੋਟੇ ਗਾਈਆਂ ਜੇ ਤੁਰੇ ਫਿਰਦੇ ਸਿਰ ਮਾਰਦੇ ਮੋਟਰਸਾਈਕਲ ਵਾਲੇ ਮਾਰ ਦਿੰਦੇ ਆ, ਉਹਨਾਂ ਨੂੰ ਵੀ ਲੈ ਜਾਓ। ਸਵਾਤ ਮੋਟਰਵੇ ਤੇ ਯਾਤਰਾ ਕੋਚ ਵਿੱਚ ਖੜੀ ਬੱਸ ਚ ਟੱਕਰ ਹੋਈ, ਘੱਟੋ ਘੱਟ 16 ਦੀ ਮੌਤ। ਵਾਇਲ ਇੰਡੀਅਨ ਕਾਕਰੋਚ ਅਕਾਊਂਟ ਦੇ ਸਮਰਥਕਾਂ ਨੇ ਕਾਰਵਾਈ ਕਰਦੀ ਹੈ ਜੀ, ਕਾਕਰੋਚ ਪਾਰਟੀ ਸ਼ੁਰੂ ਕਰਤੀ, ਕਾਕਰੋਚ ਜਨਤਾ ਪਾਰਟੀ
1: ਨਵੀਂ ਆ ਗਈ ਦੀ ਭਾਈ ਨਾ
0: ਬੜੀ, ਪਰ ਇਹ ਨਾ ਸਰਕਾਰ ਵੱਡੀ ਆ, ਇਹੋ ਛੋਟੇ ਮੋਟੇ ਨੂੰ ਖੜਨ ਥੋੜੀ ਦੇਣਾ ਉਹਨਾਂ ਨੇ। ਅਕਾਲੀ ਦਲ ਨੂੰ ਵੱਡਾ ਝਟਕਾ, ਕਿਹੜਾ ਪਹਿਲੀ ਵਾਰ ਹੈ, ਸਾਬਕਾ ਰਾਜ ਸਭਾ ਮੈਂਬਰ ਦੇ ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠੀਆ ਆਮ ਆਦਮੀ ਵਿੱਚ ਚਲੇ ਗਏ। ਫਿਰੋਜ਼ਪੁਰ ਤੋਂ ਖਬਰ ਆਈ ਹੈ, 28.12 ਕਿਲੋ ਹੈਰੋਇਨ ਫੜੀ, ਅਜੇ ਕਹਿੰਦੇ ਸਾਡਾ ਦੇਸ਼ ਮਹਾਨ ਹੈ। ਹਫ਼ਤੇ ਵਿੱਚ 2 ਤੋਂ ਵੱਧ ਪੀਣੇ ਖਤਰਨਾਕ ਨੇ ਪੈਗ, ਕਹਿੰਦੇ ਹਫ਼ਤੇ
1: 'ਚ,
0: ਹਾਂ 2, ਇੱਥੇ ਤਾਂ 3-3, 4-4 ਬੰਦਾ ਦੁਪਹਿਰੇ ਪੀ ਜਾਂਦਾ, ਇਹ ਹਫ਼ਤੇ 'ਚ 2 ਪੈਗ ਕਹਿੰਦੇ ਆ। ਇਹ ਦੇਖਣਾ ਪੈਣਾ ਵੀ ਇਹਦੀ ਜਿਹੜੀ ਸਰਚ ਹੈ ਕਿਹੜੀ ਕੰਪਨੀ ਨੇ ਕੀਤੀ ਆ, ਇਹ ਵੀ ਹੈ ਨਾ। ਟਰੰਪ ਮੁਸਲਿਮ ਦੇਸ਼ੋਂ ਸੇ ਬੋਲਾ, ਇਜ਼ਰਾਇਲ ਮੇਂ ਦੋਸਤੀ ਕਰੇ, ਇਨਾਮ ਪਾਕਿਸਤਾਨ ਵੀ ਸ਼ਾਮਲ ਹੈ। ਟਰੰਪ ਬੋਲੇ, ਇਰਾਨ ਕੇ ਸਾਥ ਓਬਾਮਾ ਜੈਸੀ ਡੀਲ ਨਹੀਂ ਕਰੂੰਗਾ, ਅੱਛਾ ਸਮਝੌਤਾ ਹੋਗਾ ਜਾਂ ਫਿਰ ਕੁਛ ਨਹੀਂ। ਕਮਲਜੀਤ ਜੀ, ਵੈਲਕਮ ਟੂ ਦ ਸ਼ੋ।
2: ਹੈਲੋ ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ, ਖਿੱਚੋ ਕੰਮ ਨੂੰ
2: ਦੇਵ ਜੀ। ਸਭ ਤੋਂ ਪਹਿਲਾਂ ਹੁਣ ਗੱਲ ਦੇਵ ਜੀ ਇੱਕ ਇਹੀ ਹੈ, ਜਿਹੜਾ ਨਾ ਜਿਹੜਾ ਰੀਨਿਊਲ ਦਾ ਟਾਈਮ ਆ ਰਿਹਾ ਦੇਵ ਜੀ, ਰੀਨਿਊਲ ਦੇ ਟਾਈਮ ਦੇ ਵਿੱਚ ਆਪਾਂ ਹਮੇਸ਼ਾ ਹੀ ਇੱਕ ਗੱਲ ਕਰਦੇ ਹੁੰਦੇ ਹਾਂ ਵੀ ਇਹ ਗੋਲਡਨ ਟਾਈਮ ਹੁੰਦਾ ਨਾ, ਇੱਥੇ ਆਪਾਂ ਨੂੰ ਪੈਨਲਟੀ ਵਗੈਰਾ ਨਹੀਂ ਪੈਂਦੀ ਗੀ, ਪਰ ਇੱਥੇ ਇੱਕ ਚੀਜ਼ ਮਾਰਕੀਟ ਦੇ ਵਿੱਚ ਹੋਰ ਜਿਹੜਾ ਸਾਹਮਣੇ ਆ ਰਹੀ ਆ ਗੱਲ, ਉਹਦੇ ਵਿੱਚ ਇਹ ਆ ਦੇਵ ਜੀ, ਹੁਣ ਜਦੋਂ ਨਾ ਤੁਹਾਡੇ ਘਰ ਦੀ ਬਹੁਤੇ ਭੈਣ ਭਰਾਵਾਂ ਦੇ ਘਰ ਦੀ ਵੈਲਿਊ ਘੱਟ ਗਈ ਆ, ਤੇ ਜਿਹੜਾ ਰੀਨਿਊਲ ਦੇ ਟਾਈਮ ਦੇ ਉੱਤੇ ਬੈਂਕ ਤੁਹਾਨੂੰ ਰੀਨਿਊਲ ਨਹੀਂ ਕਰਕੇ ਦੇ ਰਹੇ ਗੇ, ਇਹ ਵੇਖ ਸੋਨੂੰ ਗੱਲ ਅਜੀਬ ਜੀ ਲੱਗਦੀ ਆ ਯਾਰ, ਬੈਂਕ ਰੀਨਿਊਲ ਕਿਉਂ ਨਾ ਕਰਕੇ ਦੇਊਗਾ, ਸਾਡੀ ਤਾਂ ਵੈਲਿਊ ਜੋ ਮਰਜ਼ੀ ਹੋਵੇ ਹਨਾ। ਪਰ ਦੇਵ ਜੀ ਜਦੋਂ ਖੜੇ ਪੈਰ ਉਹ ਤੁਹਾਡੀ ਰੀਨਿਊਲ ਦਾ ਨਹੀਂ ਕਰਕੇ ਦਿੰਦੇ, ਤੁਹਾਨੂੰ ਖੜੇ ਪੈਰ ਜਾਂ ਤਾਂ 50,000 ਅੰਦਰ ਵਿੱਚ ਪਾਉਣ ਨੂੰ ਕਹਿੰਦੇ ਆ, ਜਾਂ ਤੁਹਾਨੂੰ ਖੜੇ ਪੈਰ ਲੈਂਡਰ ਚੇਂਜ ਕਰਨਾ ਪੈਂਦਾ। ਸੋ ਜਿਹੜੇ ਵੀ ਮੇਰੇ ਭੈਣ ਭਰਾ ਦੀ ਰੀਨਿਊਲ ਆ ਰਹੀ ਆ, ਉਹ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ, ਤੁਹਾਡੀ ਆਪਸ਼ਨ ਆ ਕੀ ਬਣਦੀ ਆ, ਜਿਹਨਾਂ ਦੇ ਘਰ ਦੇ ਵਿੱਚ ਐਕਟੀ ਆ ਉਹ ਸਾਰਾ ਇਹ ਵੀ ਦੇਖ ਸਕਦੇ ਵੀ ਜੇ ਦੂਜੇ ਪਾਸੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਦ ਇੱਕ ਕਰ ਸਕਦੇ, ਜੇ ਕਿਸੇ ਭੈਣ ਭਰਾ ਨੇ 2021 ਦੇ ਵਿੱਚ ਘਰ ਲਿਆ ਸੀਗਾ ਉਹਦੇ ਘਰ ਦੀ ਵੈਲਿਊ ਘੱਟ ਦੇ ਕਾਰਨ ਕਰਕੇ ਉਹ ਥੋੜੇ ਤੋਂ $50,000-$60,000 ਦੀ ਡਿਮਾਂਡ ਹਰੇਕ ਲੈਂਡਰ ਕਰ ਰਿਹਾ। ਸੋ ਕਿਸੇ ਵੀ ਭੈਣ ਭਰਾ ਦੀ ਰੀਨਿਊਲ ਆ ਰਹੀ ਹੈ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤਾਂ ਕਿ ਤੁਸੀਂ ਆਪਦਾ ਬੈਸਟ ਪ੍ਰੋਡਕਟ ਦੇਖ ਸਕੋ ਕੀ ਆ। ਉਹਦੇ ਲਈ ਨੰਬਰ 1416-356-1870-4163-56-1870। ਬਾਕੀ ਦੇਵ ਜੀ ਕਿਸੇ ਨੇ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ, ਕਲੋਜ਼ਿੰਗ ਬੈਂਕ ਤੋਂ ਕਰਵਾਉਣੀ ਹੈ, ਉਹ ਬੰਦੇ ਵੀ ਕਾਲ ਕਰ ਸਕਦੇ ਜੀ। ਕਿਸੇ ਨੇ ਆਪਦੇ ਭੈਣ ਭਰਾ ਦਾ ਨਾਮ ਐਡ ਕਰਾਉਣਾ ਜਾਂ ਕਿਸੇ ਨੇ ਬਜ਼ੁਰਗਾਂ ਦਾ ਨਾਮ ਘਰ ਦੇ ਵਿੱਚੋਂ ਕਢਾਉਣਾ, ਉਸ ਤੋਂ ਮੁੱਕਦੀ ਗੱਲ 100-300 ਸਿਰੇ ਤੇ ਗੰਢ। ਮੌਰਗੇਜ ਦੀ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਕੰਮ ਟ੍ਰਾਂਸਪੇਰੈਂਟ ਕਰਾਉਣਾ, ਨੰਬਰ 1416-356-1870-4163-56-1870।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਆਲਰਾਈਟ, ਇਸੇ ਕਮਲਜੀਤ ਸਰਾਂ ਸਾਹਿਬ ਥਰਸਡੇ ਨੂੰ ਇਸ ਸਟੂਡੀਓ ਵਿੱਚ ਆ ਕੇ ਵੀ ਜਾਣਕਾਰੀ ਦਿੰਦੇ ਆ ਤੁਹਾਡੇ ਲਈ, ਔਰ ਕੱਲ੍ਹ ਨੂੰ ਵੀ ਇਹ ਕੋਸ਼ਿਸ਼ ਕਰਾਂ, ਨਹੀਂ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਗੱਲ ਕਰਾਂਗੇ ਇਹਨਾਂ ਨਾਲ। ਆਲਰਾਈਟ, ਇਹ ਗੱਲ ਹੋ ਗਈ, ਆਹ ਹੋ ਗਈ, ਹੁਣ ਟਰੱਕਾਂ ਦੇ ਤੇਲ ਚੇਂਜ ਕਰਾਉਣੇ ਆ ਤਾਂ ਆਹ ਸੁਣ ਲਓ।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਜੀ ਟਿਕਟਾਂ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਦੇਤਾਂ, ਪਲੀਜ਼ ਕਾਲ ਨਾ ਕਰੋ ਹੁਣ, ਜਿੰਨੀਆਂ ਸੀਗੀਆਂ ਸਾਡੇ ਕੋਲ ਦੋ ਟਿਕਟਾਂ ਸੀਗੀਆਂ, ਦੋ ਟਿਕਟਾਂ ਪ੍ਰਭਜੋਤ ਬਾਈ ਨੂੰ ਮਿਲ ਗਈਆਂ ਨੇ, ਐਂਡ ਆਫ ਦਾ ਇਹ ਜਦੋਂ ਮੈਂ ਇਨਫੋਰਮੇਸ਼ਨ ਲੈ ਰਹੇ ਕਹਿੰਦੇ
1: ਹਾਂਜੀ
0: ਪਹਿਲੀ ਵਾਰ ਲਾਟਰੀ ਲੱਗੀ ਆ, ਇਟਸ ਅ ਬਿਗ ਥਿੰਗ, ਟਿਕਟ ਤਾਂ ਮਿਲਦੀ ਨੀ
1: ਦੇ ਭਾਜੀ, ਮਿਲਦੀ ਨੀ ਨਾਲੇ ਐਕਸਪੈਂਸਿਵ ਆ ਦੇ ਭਾਜੀ।
0: ਅੱਛਾ ਚਲੋ, ਗੁੱਡ ਲੱਕ ਟੂ ਯੂ, ਉਮੀਦ ਕਰਦੇ ਹਾਂ ਜੇ ਸ਼ੋਅ ਦੇਖਣ ਜਾਓਗੇ ਵਧੀਆ ਲੱਗੇਗਾ। ਤੁਸੀਂ ਦੱਸ ਰਹੇ ਕੈਨੇਡੀ ਕਲੀਅਰੈਂਸ ਤੇ ਕੋਈ ਮਕਾਨ ਸੇਲ ਤੇ ਲੱਗਿਆ ਜੀ?
1: ਦੇ ਭਾਜੀ ਆਪਣੇ ਕੋਈ ਪ੍ਰੋਪਰਟੀ ਆਈ ਆ,
0: ਅੱਛਾ
1: ਡੀਟੈਚ ਮਕਾਨ ਆ, 60 ਫੁੱਟ ਲੋਟ ਦੇ ਉੱਪਰ ਡੀਟੈਚ ਮਕਾਨ ਬਣਿਆ ਦੇ ਭਾਜੀ, 1, 2, 3 ਕਾਰ ਗਰਾਜ ਨੇ ਦੇ ਭਾਜੀ।
0: ਅੱਛਾ,
1: 9-10 ਗੱਡੀਆਂ ਡਰਾਈਵ ਚ ਖੜ ਸਕਦੀਆਂ,
0: ਬੁੱਲੇ
1: 3 ਬੈਡਰੂਮ ਓਪਨ ਨੇ ਦੇ ਭਾਜੀ।
0: ਅੱਛਾ ਜੀ,
1: 2 ਬੈਡਰੂਮ ਦੀ ਬੇਸਮੈਂਟ ਬਣੀ ਆ ਸੈਪਰੇਟ ਐਂਟਰੈਂਸ ਨਾਲ, ਇੱਕ ਕਿਚਨ ਉੱਪਰ ਆ, ਇੱਕ ਕਿਚਨ ਬੇਸਮੈਂਟ ਦੇ ਵਿੱਚ ਆ, ਇੱਕ ਲਾਂਡਰੀ ਉੱਪਰ ਆ, ਇੱਕ ਲਾਂਡਰੀ ਬੇਸਮੈਂਟ ਦੇ ਵਿੱਚ ਆ।
0: ਅੱਛਾ,
1: ਪ੍ਰਾਈਸ ਦੇ ਭਾਈ ਦੱਸਣ ਗਏ ਆ,
0: ਹਾਂਜੀ
1: ਜਿੱਦਾਂ ਲੋਟਰੀ ਲਈ ਕਾਲ ਸੀ ਨਾ ਤੁਹਾਡੇ ਭਾਈ ਦਾ, ਟਿਕਟਾਂ ਲਈ ਕਾਲ ਆਈ ਸੀਗੀ, ਇੱਦਾਂ ਹੀ ਕਾਲ ਆਉਣੀ ਆਪਾਂ ਨੂੰ,
0: ਠੀਕ ਹੈ,
1: $8,00,000
0: ਦੱਸ,
1: $8,00,000 ਦੇ ਭਾਜੀ।
0: ਵਾਹ ਵਾਹ, ਕੀ ਬਾਤ,
1: 3 ਕਾਰ ਗਰਾਜ, 60 ਫੁੱਟ ਲੋਟ ਤੇ ਡਿਟੈਚ ਮਕਾਨ ਬ੍ਰੈਂਪਟਨ ਦੇ ਵਿੱਚ, $8,00,000, 416
0: ਡਰਾਈਵ ਚ ਕਿੰਨੀਆਂ ਕਾਰਾਂ ਖੜਦੀਆਂ,
1: 9-10 ਕੱਲ੍ਹ ਦੇ 10 ਡਰਾਈਵ ਚ ਖੜ ਗਈਆਂ, 3 ਅੰਦਰ 12-13 ਗੱਡੀਆਂ ਦੀ ਪਾਰਕਿੰਗ ਹੈ, 416-265-22, 416-265-22।
0: ਇੱਕ ਵਾਰ ਜਾਣਕਾਰੀ ਫੇਰ ਦੇ ਰਹੇ ਨੇ, ਜਿਹੜੀ ਕਾਟੇਜ ਲੱਗੀ ਹੈ ਇਹ ਇੱਥੋਂ 2 ਘੰਟੇ ਦੂਰ ਹੈ,
1: ਹਾਂਜੀ
0: 3 ਕਮਰੇ ਨੇ,
1: 3 ਕਮਰੇ ਨੇ ਭਾਜੀ,
0: 3 ਵਾਸ਼ਰੂਮ ਨੇ,
1: 3 ਵਾਸ਼ਰੂਮ ਨੇ ਭਾਜੀ,
0: ਹਾਈ ਐਂਡ ਦਾ ਫਰਨੀਚਰ ਪਾਇਆ,
1: ਡਨ ਭਾਜੀ,
0: ਤੇ 30,000 ਦਾ ਇਹਨਾਂ ਨੇ ਜਨਰੇਟਰ ਲਾਇਆ,
1: ਡਨ ਭਾਜੀ,
0: ਪਿੱਛੇ ਬਹਿ ਕੇ ਧੂਣੀ ਲਾਉਣ ਲਈ ਅੱਡ ਜਗ੍ਹਾ ਬਣੀ ਆ,
1: ਡਨ ਭਾਜੀ,
0: 1.5 ਏਕੜ ਤੋਂ ਉੱਪਰ ਇਹ ਲੋਟ ਹੈ,
1: ਡਨ ਭਾਜੀ,
0: ਤੇ 2 ਸਾਲ ਪੁਰਾਣੀ ਆ, ਤੇ ਪਿਛਲੇ ਸਾਲ ਤਕਰੀਬਨ $1,00,000 ਦੀ ਇਨਕਮ ਜਨਰੇਟ
1: ਕੀਤੀ ਏਅਰਬੀਐਨਬੀ ਨੂੰ।
0: ਨੰਬਰ ਦਿਓ ਫਿਰ,
1: ਸੋ ਨੰਬਰ ਸਾਡਾ 416-265-22। ਕਾਟੇਜ ਲੈਣਾ ਚਾਹੁੰਦੇ ਹੋ ਜਾਂ 3 ਗਰਾਜ ਵਾਲਾ ਘਰ ਮਕਾਨ ਬ੍ਰੈਂਪਟਨ ਚ ਲੈਣਾ ਚਾਹੁੰਦੇ ਹੋ, ਦੋਨੋਂ ਪ੍ਰਾਪਰਟੀਆਂ ਲਾਜਵਾਬ ਨੇ, 416-265-22, 416-265-2222।
0: ਲਓ ਜੀ ਜਾਣੇ ਆਉਂਦੇ ਹਾਂ, ਸਟੇ ਟਿਊਨ।
6: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
7: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
8: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
9: अरे यार, क्या आप ट्रैफिक में फंसे हुए हैं?
10: Are you really stuck in traffic?
11: Are you stuck in a traffic? No problem, take it easy, calm down and just relax. Culture of Punjab.
0: Jitendra ji, apna office kithe hai?
1: Airport and North Park de bhai, apna office
0: hai. Remax Gold
1: Road. Remax Gold Road, 2720 North Park Drive, Brampton. Je tujhe kise bhi sote ne koi bhi deal se transaction karna chahunde ho, property buy karna chahunde ho, sell karna chahunde ho, sade ko commercial plaza vi ne, je oh vi buy karna chahunde ho, gas station vi ne, sade nal kari gal baat kar liyo, sade office aajo time kadd ke. ਤੇ ਜੇ ਬ੍ਰੈਂਪਟਨ ਵਾਲੀ 800,000 ਵਾਲੀ 3 ਗਰਾਜ ਵਾਲੀ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਬ੍ਰੈਂਪਟਨ ਦੇ ਵਿੱਚ, 416-265-22 ਕੋਟੇ ਹੀ ਲੈਣਾ ਚਾਹੁੰਦੇ ਹੋ, 1.5-2 ਏਕੜ ਦੇ ਵਿੱਚ 416-265-22। ਥੈਂਕ ਯੂ ਵੈਰੀ ਮਚ।
0: ਕੋਟੇ ਦੀ ਮੈਨੂੰ ਇੱਕ ਗੱਲ ਵਧੀਆ ਲੱਗੀ, $100,000 ਇਨਕਮ ਆਉਂਦੀ ਹੈ ਸਾਲ ਚ
1: ਦੇ ਭਾਈ,
0: ਪਿਛਲੇ ਸਾਲ ਆਈ ਹੈ,
1: ਪਿਛਲੇ ਸਾਲ ਆਈ ਹੈ ਲਗਭਗ 8-9 ਹਜ਼ਾਰ ਡਾਲਰ ਲੱਗ ਸਕੇ ਹਰੇਕ ਮਹੀਨੇ ਤੁਹਾਨੂੰ ਇਨਕਮ ਆਉਣੀ ਇਹਦੇ ਵਿੱਚੋਂ। ਤੇ ਮੋਰਗੇਜ ਦੀ ਬਣਨੀ, ਮੈਨੂੰ ਲੱਗਦਾ ਜੇ ਅੱਜ ਵੀ ਡੇਟ ਚ ਕੋਈ ਮੋਰਗੇ ਲੈਂਦਾ 4,000 ਤੋਂ ਲੈ ਕੇ 5,000 ਦੇ ਵਿੱਚ ਮੋਰਗੇ ਬਣਨੀ,
0: ਯਾਨੀ ਅੱਧੇ ਉਧਰ
1: ਅੱਧੇ ਤੁਹਾਡੇ ਕੋਲ 50% ਲੱਤ ਲਗਭਗ ਤੁਹਾਨੂੰ ਇਹਨੂੰ ਬਣਨਾ ਹਰੇਕ ਮਹੀਨੇ। ਤੇ ਇਹ ਜਿਹੜੀ ਕੋਟੇਜ ਹੈ ਦੁਬਾਰਾ ਬਾਰ ਬਾਰ ਨਹੀਂ ਆਉਣੀ, ਸੈਲਰ ਮੋਟੀਵੇਟ ਨੇ। ਨੰਬਰ ਸਾਡਾ 416-265-22। ਇੱਕ ਦੇ ਭਾਜੀ ਪਿਛਲੇ ਵੀ ਇੱਕ ਬਾਈ ਉਹਨਾਂ ਦੀ ਕਾਲ ਆਈ, ਉਹ ਕਹਿੰਦਾ ਜੀ ਉਹ ਕਾਹ ਤੇ ਵੇਚ ਰਹੇ ਨੇ, ਕਾਹ ਤੇ ਵੇਚ ਰਹੇ ਨੇ, ਕਿਉਂਕਿ ਹਰੇਕ ਚਣੇ ਨੇ ਜਦੋਂ ਪੈਸੇ ਲਾਏ ਹੁੰਦੇ ਆ ਕਿਤੇ ਨਾ ਕਿਤੇ ਜਾ ਕੇ ਆਪਾਂ ਕੋਈ ਨਾ ਕੋਈ ਪ੍ਰੋਪਰਟੀ ਸੈੱਲ ਕਰਦੇ ਹਾਂ, ਆਪਣੇ ਕੋਲ ਵੀ ਜਦੋਂ ਆਪਾਂ ਕੈਨੇਡਾ ਚਾਹੇ ਸੀ ਕਿਹੜੀ ਹੁਣ ਪਹਿਲੀ ਪ੍ਰੋਪਰਟੀ ਆ, ਆਪਾਂ ਵੀ ਅੱਗੇ ਮੂਵ ਆਨ ਹੁੰਦੇ ਹਾਂ, ਜਦੋਂ ਕਿਸੇ ਨੂੰ ਕੋਈ ਅੱਗੇ ਵਧੀਆ ਅਪਰਚੁਨਿਟੀ ਮਿਲਦੀ ਹੈ ਮੂਵ ਹੋ ਜਾਂਦੇ ਨੇ। ਨੰਬਰ ਸਾਡਾ 416-265-22, 416-265-22।
0: ਕਪਿਲ ਸ਼ਰਮਾ ਜਿਹੜਾ ਹਸਾਉਂਦਾ ਲੋਕਾਂ ਨੂੰ, ਉਹਦੇ ਕਾਮੇਡੀ ਤੇ ਮੈਂ ਨਹੀਂ ਹੱਸਿਆ ਅੱਜ ਤੱਕ, ਪਤਾ ਨਹੀਂ ਕਿਹੋ ਜਿਹੀ ਕਾਮੇਡੀ ਤੇ ਲੁਕੇ ਸੀ ਜਾਂਦੇ ਆ।
1: ਹਾਂਜੀ,
0: ਉਹਦੇ ਘਰ ਤੇ ਗੋਲੀਆਂ ਚਲਾ ਦੀਆਂ ਅੰਮ੍ਰਿਤਸਰ।
1: ਅੱਛਾ ਜੀ।
0: ਹਾਂ, ਗੋਲੀਆਂ ਠਾ ਠਾ ਠਾ, ਕੈਨੇਡਾ ਦੇ ਕੈਫੇ ਤੇ ਵੀ ਗੋਲੀਆਂ ਚਲਾਈਆਂ ਸੀ, ਠਾ ਠਾ ਠਾ। ਇਹ ਜਿਹੜੇ 17 ਫੜਿਆ, ਸ਼ਾਇਦ ਉਹਨਾਂ ਚੋਂ ਇੱਕ ਅੱਧਾ ਇਹ ਵੀ ਹੋਵੇ ਗੋਲੀਆਂ ਚਲਾਉਣ ਵਾਲਾ। ਖੈਰ, ਜਾਂਦੇ ਆ ਹੁੰਦੇ ਆ, ਸਟੇ ਟਿਊਨ।
1: ਹੈਲੋ,
12: ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
13: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਵੀ ਐਡਵਰਟਾਈਜ਼ ਤੁਸੀਂ ਕਰਨਾ ਚਾਹੁੰਦੇ ਹੋ, ਯੂ ਕੈਨ ਕਾਲ ਅਸ, 12-2 ਦੇ ਵਿਚਕਾਰ ਅਸੀਂ ਤੁਹਾਡੇ ਲਈ ਕਰ ਦਾਂਗੇ। ਵਤਨੋਂ ਦੂਰ ਵੀ ਆ ਰਿਹਾ, ਕਿਰਨ ਜੀ ਤਿਆਰ ਖੜੇ ਨੇ, ਆਪਦਾ ਬੈਂਡ ਬਾਜੇ ਵੀ ਖੋਲ ਲਏ, ਇਹਨਾਂ ਦਾ ਸੀਡੀ ਪਲੇਅਰ ਚੱਲਦਾ, ਮੇਰੇ ਕੋਲ ਤਾਂ ਸੀਡੀ ਪਲੇਅਰ ਹੀ ਹੈ ਨੀਗਾ। ਐਨੀ ਹਾਓ, ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਦੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਜੀ ਗੁੱਡ ਆਫਟਰਨੂਨ ਐਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੈਗੇ ਭਾਵੇਂ ਗੱਡੀਆਂ ਚੋਂ ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਬਿਲਕੁਲ ਜੀ ਅੱਜ ਫੇਰ ਜਿਹੜਾ ਜੀ ਹੋ ਗਿਆ ਹੈਗਾ ਮੰਡੇ ਔਰ ਵੀਕ ਦੀ ਸ਼ੁਰੂਆਤ ਜਿਹੜੀ ਜੀ ਹੋ ਚੁੱਕੀ ਹੈਗੀ ਆ ਸੋ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਜਿਹੜੇ ਆ ਜੀ ਵਧੀਆ ਕੰਮਾਂ ਕਾਰਾਂ ਤੇ ਪਹੁੰਚੇ ਹੋਵੋਗੇ ਕੰਮਾਂ ਕਾਰਾਂ ਤੇ ਬਿਜ਼ੀ ਹੋਵੋਗੇ ਤੇ ਨਾਲ ਨਾਲ ਤੁਸੀਂ ਸੁਣ ਰਹੇ ਹੋਵੋਗੇ ਵੱਧ ਤੋਂ ਦੂਰ ਰੇਡੀਓ ਤੇ ਬਿਲਕੁਲ ਜੀ ਜਿੱਦਾਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਵੀਕਐਂਡ ਦੇ ਬਾਅਦ ਜਦੋਂ ਮੰਡੇ ਆਪਾਂ ਕੰਮ ਤੇ ਆਉਂਦੇ ਹੁੰਦੇ ਹਾਂ ਹਲੇ ਵੀ ਕਿਤੇ ਨਾ ਕਿਤੇ ਆਪਾਂ ਵੀਕਐਂਡ ਦੇ ਵਿੱਚ ਹੀ ਘੁੰਮ ਰਹੇ ਹੁੰਦੇ ਹਾਂ ਕਿਉਂਕਿ ਅਫਕੋਰਸ ਮੰਡੇ ਨੂੰ ਕਈ ਵਾਰੀ ਆਪਣਾ ਕੰਮਾਂ ਤੇ ਨਹੀਂ ਵੀ ਜਾਣ ਦਾ ਜੀ ਕਰਦਾ ਬਟ ਕੋਈ ਗੱਲ ਨਹੀਂ ਅਸੀਂ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਮਨੋਰੰਜਨ ਕਰਕੇ ਰੱਖਾਂਗੇ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈਗਾ ਆ ਕੋਈ ਫਰਮਾਇਸ਼ੀ ਗੀਤ ਲਵਾਉਣਾ ਕੋਈ ਗੱਲਬਾਤ ਕਰਨੀ ਚਾਹੁੰਦੇ ਹਾਂ ਜਾਂ ਕੋਈ ਦਿਲ ਦੀ ਸ਼ੇਰੋ ਸ਼ਾਇਰੀ ਸਾਡੇ ਤੱਕ ਪੇਸ਼ ਕਰਨੀ ਆ ਤਾਂ ਨੰਬਰ ਹੈ 9057990999 ਤੇ ਕੀਤੀ ਜਾ ਸਕਦੀ ਆ ਔਰ ਤਰੀਕ ਮੈਂ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਤਰੀਕ ਹੈਗੀ ਆ ਜੀ 25 ਮਈ ਤੇ ਕੁਛ ਕੁ ਦਿਨ ਜਿਹੜੇ ਜੀ ਹੋਰ ਰਹਿ ਗਏ ਉਹਦੇ ਬਾਅਦ ਅਸੀਂ ਮਈ ਨੂੰ ਵੀ ਜਿਹੜਾ ਜੀ ਅਲਵਿਦਾ ਕਰ ਦੇਣਾ ਹੈਗਾ ਆ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਹੈ 23 ਡਿਗਰੀ ਸ਼ਾਮ ਨੂੰ ਹੈਗਾ ਹੈ ਜੀ 20 ਡਿਗਰੀ ਓਵਰਨਾਈਟ 16 ਡਿਗਰੀ ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਏਅਰ ਕੁਆਲਿਟੀ ਹੈਗੀ ਹੈ ਜੀ 2 ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ ਤੇ ਨਾਲ ਦੀ ਨਾਲ ਮੇਰਾ ਜਿਹੜਾ ਜੀ ਸਟੂਡੀਓ ਦੇ ਵਿੱਚ ਸਾਥ ਦੇ ਰਿਹਾ ਸੁਖੀ ਜੀ ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਵੈਲਕਮ ਸੁਖੀ ਜੀ
1: ਧੰਨਵਾਦ ਧੰਨਵਾਦ ਕਿਰਨ ਜੀ ਜੇ ਮੈਨੂੰ ਵੀ ਬੁਲਾ ਲਿਆ ਤੁਸੀਂ ਅੱਜ
0: ਬਿਲਕੁਲ ਜੀ
1: ਅੱਛਾ ਮੈਂ ਸੁਣ ਰਿਹਾ ਸੀਗਾ ਚੰਗਾ ਕੀਤਾ ਤੁਸੀਂ ਨਾ ਸਾਰਿਆਂ ਨੂੰ ਤਰੀਕ ਵੀ ਯਾਦ ਕਰਾਤੀ ਦਿਨ ਵੀ ਚੇਤੇ ਕਰਾਤਾ ਮੌਸਮ ਵੀ ਯਾਦ ਕਰਾਤਾ ਤੇ ਕਿਉਂਕਿ ਲੋਕੀ ਇੰਨੇ ਕੰਮਾਂ ਕਾਰਾਂ ਚ ਉਲਝੇ ਹੋਏ ਆ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਕਿਹੜਾ ਮਹੀਨਾ ਚੱਲ ਰਿਹਾ ਕਿਹੜੀ ਤਰੀਕ ਚੱਲ ਰਹੀ ਜੀ ਇੱਕ ਦੂਜੀ ਗੱਲ ਮੌਸਮ ਨੇ ਇੰਨਾ ਖਰਾਬ ਕੀਤਾ ਪਤਾ ਹੀ ਨਹੀਂ ਗਰਮੀਆਂ ਆਈਆਂ ਕਿ ਨਹੀਂ ਆਈਆਂ
0: ਬਿਲਕੁਲ ਜੀ
1: ਪਰ ਆਹ ਹਫ਼ਤਾ ਵਧੀਆ
0: ਅੱਛਾ ਜੀ
1: ਹਾਂ
0: ਹਲੇ ਵੈਦਰ
1: ਕਿਸੇ ਪੰਡਿਤ ਨੇ ਕਿਹਾ ਥਾ ਕਿ ਇਹ ਹਫ਼ਤਾ ਅੱਛਾ ਹੈ
0: ਅੱਛਾ ਤਾਂ ਫਿਰ ਅੱਛਾ ਹੀ
1: ਹੋਊਗਾ ਸੋ ਦੇਖਦੇ ਹਾਂ ਜੀ ਸਾਡੇ ਸੁਣਨ ਵਾਲਿਆਂ ਨੂੰ ਵੀ ਜੇ ਕੋਈ ਵਿਸ਼ਵਾਸ ਕਰਦੇ ਆ ਪੰਡਤਾਂ ਤੇ ਤਾਂ ਉਹਨਾਂ ਨੂੰ ਵੀ ਪੁੱਛ ਲੈਂਦੇ ਆ ਕਿ ਵਾਕਈ ਹਫ਼ਤਾ ਠੀਕ ਰਹੂਗਾ ਮੌਸਮ ਦੇ ਨਾਲ ਕੰਮਕਾਰ ਤੇ ਬਾਕੀ ਖਬਰਾਂ ਤਾਂ ਇੰਨੀਆਂ ਢੇਰ ਸਾਰੀਆਂ ਲੱਗੀਆਂ ਹੋਈਆਂ ਕਹਿੰਦੇ ਹੁੰਦੇ ਖਬਰ ਜੇ ਨਾ ਖਬਰ ਹੋਵੇ ਇਹਦਾ ਮਤਲਬ ਚੰਗੀ ਖਬਰ ਹੀ ਆ ਤੇ ਪਰ ਚੰਗੀ ਖਬਰ ਹੁੰਦੀ ਹੀ ਨਹੀਂ ਹਰ ਪਾਸੇ ਦੇਖੋ ਜੀ ਖਬਰਾਂ ਕਦੇ ਕਿਤੇ ਆਹ ਹੋ ਗਿਆ ਕਿਤੇ ਉਹ ਹੋ ਗਿਆ ਕਿਤੇ ਕਿਸੇ ਨੇ ਲੋਕਾਂ ਨੂੰ ਰੋਟੀ ਦੀ ਪਈ ਆ ਤੇ ਲੋਕਾਂ ਨੂੰ ਆਪਣੀ ਪਈ ਆ ਰੋਟੀ ਦੀ ਉਹ ਕਿਸੇ ਨਾ ਕਿਸੇ ਦੇਖੋ ਕਿਹੋ ਜਿਹਾ ਯੁੱਗ ਚੱਲ ਰਿਹਾ ਕਿ ਲੋਕ ਨਾ ਕਹਿੰਦੇ ਆ ਕਿ ਅਸੀਂ ਤਰਨਾ ਵੀ ਆ ਕਿਨਾਰੇ ਪਹੁੰਚਣਾ ਆ ਪਰ ਦੂਜੇ ਨੂੰ ਡੋਬ ਕੇ ਜੇ ਅਗਲਾ ਵੀ ਸੋਚ ਰਿਹਾ ਜਿਹੜਾ ਨਾਲ ਤੁਹਾਡੇ ਚੱਲ ਰਿਹਾ ਉਹ ਵੀ ਕਹਿੰਦਾ ਮੈਂ ਵੀ ਇਹਨੂੰ ਡੋਬ ਕੇ ਹੀ ਜਾਣਾ ਪਰ ਜੇ ਦੋਨੇ ਡੋਬਣ ਤੇ ਆ ਗਏ ਤਾਂ ਕਿਨਾਰਾ ਤੇ ਕਿੱਦਾਂ ਜਾਣਗੇ
0: ਬਿਲਕੁਲ ਸਹੀ ਗੱਲ ਹੈ
1: ਹਾਂਜੀ ਹੈ ਨਾ ਇੱਕ ਦੂਜੇ ਨੂੰ ਜੇ ਡੋਬਣ ਤੇ ਆ ਗਏ ਤੇ ਫਿਰ ਕਿਨਾਰੇ ਤੇ ਕਿਹਨੇ ਜਾਣਾ ਦੋਨਾਂ ਨੇ ਡੁੱਬ ਜਾਣਾ ਸੋ ਭਰਾਵੋ ਜ਼ਿੰਦਗੀ ਤੁਹਾਨੂੰ ਰੱਬ ਨੇ ਇੰਨੀ ਅੱਛੀ ਦਿੱਤੀ ਆ ਆਪਣੇ ਸ਼ੀਸ਼ੇ ਮੋਰੇ ਖੜ ਕੇ ਜਾ ਕੇ ਦੇਖੋ ਤੁਹਾਡੀਆਂ ਕਿੰਨੀਆਂ ਸੋਹਣੀਆਂ ਖੂਬਸੂਰਤ ਤਸਵੀਰਾਂ ਨੇ ਤੁਹਾਡੀਆਂ ਸ਼ਕਲਾਂ ਕਿੰਨੀਆਂ ਸੋਹਣੀਆਂ ਨੇ ਰੱਬ ਨੇ ਤੁਹਾਨੂੰ ਤੰਦਰੁਸਤੀ ਬਖਸ਼ੀ ਆ ਹੱਥ ਪੈਰ ਦਿੱਤੇ ਆ ਤੇ ਉਹਨਾਂ ਲਈ ਮਿਹਨਤ ਕਰੋ ਕੰਮ ਕਰੋ ਨਾ ਕਿ ਤੁਸੀਂ ਦੂਜੇ ਨੂੰ ਡੋਬ ਕੇ ਆਪ ਅੱਗੇ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਆਪਣਾ ਵੀ ਫਿਊਚਰ ਖਰਾਬ ਕਰ ਲੈਂਦੇ ਹੋ ਬਾਅਦ ਦੇ ਵਿੱਚ ਜਦੋਂ ਏਜ਼ਡ ਹੋ ਜਾਂਦਾ ਬੰਦਾ ਫਿਰ ਬੰਦਾ ਪਛਤਾਉਂਦਾ ਕਿ ਮੇਰੇ ਤੋਂ ਕੀ ਗਲਤੀਆਂ ਹੋ ਗਈਆਂ ਕਿਉਂ ਤੇ ਕਿਉਂ ਨਾ ਹੋਵੇ ਪਹਿਲਾਂ ਹੀ ਧਿਆਨ ਰੱਖੋ
0: ਬਿਲਕੁਲ ਜੀ ਸੁਖੀ ਜੀ ਇੱਕ ਲਾਈਨ ਮੈਂ ਪੜ੍ਹ ਰਹੀ ਸੀ ਕਹਿੰਦੇ ਕਿ ਸਭ ਗੁਜ਼ਰ ਤੋਂ ਜਾਤਾ ਹੈ ਲੇਕਿਨ ਸਭ ਬੁਲਾਇਆ ਨਹੀਂ ਜਾਤਾ ਬਿਲਕੁਲ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਕਿ ਜਿਹੜਾ ਟਾਈਮ ਅੱਜ ਗੁਜ਼ਰ ਗਿਆ ਆ ਇਹ ਤਾਂ ਗੁਜ਼ਰ ਗਿਆ ਪਰ ਉਹੀ ਗੱਲ ਹੈ ਨਾ ਕਿ ਠੀਕ ਹੈ ਬਾਅਦ 'ਚ ਆਪਾਂ ਬਹਿ ਕੇ ਇਹਨੂੰ ਚੇਤਾ ਕਰਾਂਗੇ ਕਿ ਠੀਕ ਹੈ ਜੀ ਅੱਛਾ ਇਹ ਵੀ ਟਾਈਮ ਸੀਗਾ ਇਹ ਵੀ ਲਾਈਫ ਦੇ ਜਿਹੜੇ ਆ ਜੀ ਮੂਮੈਂਟ ਸੀਗੇ ਸੋ ਬਿਲਕੁਲ ਜੀ ਆਪਾਂ ਇਸ ਚੀਜ਼ ਤੇ ਜਿਹੜੀ ਜੀ ਗੱਲਬਾਤ ਕਰਦੇ
1: ਜੀ ਬਿਲਕੁਲ ਨਾਲ ਦੀ ਨਾਲ ਸਾਨੂੰ ਕਾਲਸ ਵੀ ਆ ਰਹੀਆਂ ਨੇ ਫੋਨ ਖੜਕ ਰਿਹਾ 9057990999 ਤੇ ਤੁਸੀਂ ਕਰ ਸਕਦੇ ਹੋ ਕਹਿੰਦੇ ਇੰਨੀ ਕੁ ਸਾਡੀ ਅਟੈਚਮੈਂਟ ਹੈ ਆਪਣੇ ਕਿਰਨ ਜੀ ਮੈਨੂੰ ਇੱਕ ਮੈਸੇਜ ਭੇਜਿਆ ਕਿਸੇ ਨੇ ਕਹਿੰਦਾ ਇੰਨੀ ਕੁ ਸਾਡੀ ਅਟੈਚਮੈਂਟ ਹੈ ਕਿ ਇੱਕ ਦੂਜੇ ਨੂੰ ਖੋਣ ਤੋਂ ਡਰਦੇ ਹਾਂ ਇੰਨੀ ਕੁ ਸਾਡੀ ਅਟੈਚਮੈਂਟ ਹੈ ਕਿ ਇੱਕ ਦੂਜੇ ਨੂੰ ਖੋਣ ਤੋਂ ਡਰਦੇ ਹਾਂ ਓਦਾਂ ਤਾਂ ਮੇਰੇ ਤੋਂ ਬੈਸਟ ਫਰੈਂਡ ਆ ਪਰ ਗੱਲਾਂ ਅਸੀਂ ਕਪਲ ਵਾਂਗੂ ਕਰਦੇ ਹਾਂ
0: ਨੋ ਕਮੈਂਟਸ ਜੀ ਸਾਡੇ ਇੱਕ ਲਿਸਨਰ ਔਨ ਏਅਰ
1: ਉਹਨਾਂ ਦੇ ਕਮੈਂਟ ਦੇਖ ਲੈਣੇ
2: ਮੁੰਡਾ ਤਾਂ ਮੇਰੇ ਤੋਂ ਬੈਸਟ ਫਰੈਂਡ ਹੈ
1: ਹਾਂਜੀ ਭਾਜੀ ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਲਓ ਤੁਸੀਂ ਮੈਨੂੰ ਹੀ ਮੇਰੀਆਂ ਸ਼ੇਅਰ ਹੀ ਸੁਣਾਈ ਜਾਂਦੇ ਜੀ ਆਇਆਂ ਨੂੰ
2: ਹੈਲੋ
1: ਹੈਲੋ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਸੁਖੀ ਭਾਜੀ ਮੈਂ ਪੁੱਛਣਾ ਸੀ ਤੁਸੀਂ ਇਸ ਵਾਰੀ ਤੀਆਂ ਕਿਉਂ ਨਹੀਂ ਕਰਵਾ ਰਹੇ
1: ਦੇਖੋ ਤੀਆਂ ਤਾਂ ਲੇਡੀਜ਼ ਦੇ ਹੁੰਦੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਤੀਆਂ ਤੇ ਆਉਣਾ ਚਾਹੁੰਦੇ ਹੋ
2: ਅਸੀਂ ਤਾਂ ਐਵਰੀ ਈਅਰ ਆਉਂਦੇ ਹਾਂ ਮੈਂ ਤੇ ਜਿੰਨੇ ਮਰਜ਼ੀ ਕੋਈ ਕਰਵਾਏ ਅਸੀਂ ਤੁਹਾਡੀਆਂ ਹੀ ਦੇਖਣ ਆਉਂਦੇ ਹਾਂ ਆਲਵੇਜ਼
1: ਠੀਕ ਹੈ ਜੀ ਐਕਟੀ ਥੋੜਾ ਜਿਹਾ ਇਦਾਂ ਹੀ ਕੰਮਾਂ ਕਾਰਾਂ ਦਾ ਕਰਕੇ ਥੋੜਾ ਮੌਸਮ ਕਰਕੇ ਆਪਾਂ ਥੋੜਾ ਪਹਿਲਾਂ ਤਾਂ ਸੀਗਾ ਵੀ ਰਹਿਣ ਦਿੰਦੇ ਹਾਂ ਸਾਰਿਆਂ ਕੋਲ ਅੱਜ ਕੱਲ੍ਹ ਫਾਈਨੈਂਸ਼ੀਅਲੀ ਵੀ ਕੰਮ ਕਾਰ ਵੀ ਨਹੀਂ ਹੈਗੇ ਪਰ ਜਿਵੇਂ ਤੁਹਾਡੇ ਵਰਗਿਆਂ ਦਾ ਹੌਸਲਾ ਪਿਆਰ ਮੁਹੱਬਤ ਆਸ਼ੀਰਵਾਦ ਤੁਸੀਂ ਫੋਨ ਕੀਤਾ ਤੇ ਜੇ ਕਹੋ ਤੇ ਫਿਰ ਆਪਾਂ ਅੱਜ ਅਨਾਊਂਸ ਕਰ ਦਿੰਦੇ ਹਾਂ ਅਗਲੀ ਤਾਰੀਖ
2: ਜਰੂਰ ਜਰੂਰ ਭਾਜੀ, ਅਸੀਂ ਤਾਂ ਉਡੀਕਦੇ ਪੂਰਾ ਸਾਲ, ਭਾਵੇਂ ਆਫ ਨਾ ਲੈਣਾ ਪਏ ਜੋਬ ਤੋਂ।
1: ਠੀਕ ਹੈ ਜੀ, ਫਿਰ ਆਪਾਂ
2: ਅੱਗੇ ਫਿਕਰ ਪੈ ਗਿਆ, ਮੈਂ ਕਿਹਾ ਭੈਣ ਜੀ ਠੀਕ ਹੋਣ, ਤੁਹਾਡੇ ਮਦਰ ਠੀਕ ਹੋਣ, ਐਵਰੀਥਿੰਗ ਓਕੇ, ਇੰਨੇ ਸਾਲਾਂ ਤੋਂ ਜੁੜੇ ਹੋਏ ਜੀ ਤੁਹਾਡੇ ਨਾਲ।
1: ਨਹੀਂ ਨਹੀਂ ਠੀਕ, ਸਾਰੇ ਪਰਮਾਤਮਾ ਦੀ ਕਿਰਪਾ, ਠੀਕ ਠਾਕ। ਕੰਮ ਕਾਰ ਹੀ ਥੋੜੇ ਜਿਹੇ ਖਰਾਬ ਆ, ਸਾਡੇ ਸਪੋਂਸਰ ਜਿਹੜੇ ਵਿਚਾਰੇ ਕਹਿੰਦੇ ਸਾਡੇ ਕੋਲ ਇੱਕਦੀ ਪੈਸੇ ਨਹੀਂ ਹੈਗੇ, ਕਿਉਂਕਿ ਜਿਹੜੇ ਸ਼ੋਅ ਹੁੰਦੇ ਆ ਸਪੋਂਸਰਾਂ ਦੇ ਸਿਰ ਤੇ ਚੱਲਦੇ, ਕਿਉਂਕਿ ਬਾਕੀ ਤਾਂ $25-30 ਦੀ ਟਿਕਟ ਨਾਲ ਤੇ ਖਰਚੇ ਨਹੀਂ ਕਵਰ ਹੁੰਦੇ। ਬਾਕੀ ਅੱਗੇ ਆਪਾਂ ਮਦਰਸ ਡੇ ਤੇ ਕਰਾਉਂਦੇ ਹੁੰਦੇ ਹਾਂ, ਜੇ ਤੁਸੀਂ ਸੱਚੀ ਚਾਹੁੰਦੇ ਹੋ ਕਿ ਨੈਕਸਟ ਈਅਰ ਮਦਰ ਡੇ ਤੇ ਕਰਾਈਏ ਜਾਂ ਇਸ ਤਰ੍ਹਾਂ ਇਸ ਵਾਰੀ ਸਕਿਪ ਕਰ ਦਈਏ, ਦੱਸੋ। ਚਲੋ ਫਿਰ ਇਸ ਵਾਰੀ ਆਪਾਂ ਫਾਦਰ ਡੇ ਤੇ ਕਰਾ ਦਿੰਦੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ, 21 ਤਰੀਕ ਨੂੰ ਫਾਦਰਸ ਡੇ ਆਉਂਦਾ, 21 ਜੂਨ ਨੂੰ ਆਪਾਂ ਤੁਸੀਂ ਕਰਾਂਗਾ ਸਾਰੀਆਂ ਲੇਡੀਜ਼ ਦਾ ਹੀ।
2: ਗੂਗਲ ਸਰਚ ਕਰਕੇ ਦੇਖਿਆ ਕਿ ਭਾਜੀ ਨੇ ਡੇਟ ਚੇਂਜ ਕਰਤੀ, ਕੀ ਕਰਤਾ, ਸਾਨੂੰ ਕਿਉਂ ਨੀ ਪਤਾ ਚੱਲ ਰਿਹਾ?
1: ਉਹ ਲੋਕੀ ਡਰਾਉਂਦੇ ਬਹੁਤ ਆ ਜੀ, ਕਹਿੰਦੇ ਨਾ ਕਰੋ ਨਾ ਕਰੋ, ਇੰਜ ਹੋ ਜੂ ਇੰਜ ਹੋ ਜੂ। ਚਲੋ ਠੀਕ ਹੈ ਜੀ, ਫਿਰ ਆਪਾਂ ਸਾਡੇ ਸਟੂਡੀਓ ਚ ਅਮਨ ਹੁਣੀ ਪਹੁੰਚ ਗਏ, ਕਿਉਂਕਿ ਲੇਡੀਜ਼ ਦਾ ਸ਼ੋਅ ਆ। ਅਮਨ ਜੀ ਦੇਖ ਲੋ, ਤੀਆਂ ਦੇ ਸ਼ੋਅ ਲਈ ਕਾਲਸ ਆ ਰਹੀਆਂ, ਤੇ ਤੁਸੀਂ ਅਨਾਊਂਸ ਹੀ ਨਹੀਂ ਕੀਤਾ, ਤੁਸੀਂ ਹੋਰ ਸ਼ੋਅ ਦੇ ਪਿੱਛੇ ਭੱਜੇ ਫਿਰਦੇ ਹੋ। ਨਹੀਂ ਬਸ, ਹਾਂ ਮੈਨੂੰ ਵੀ ਇੱਕ ਨਾ ਮੇਰਾ ਸਪੋਂਸਰ ਸੀ ਨਾ, ਮੇਰਾ ਬੜਾ ਅੱਛਾ ਦੋਸਤ ਆ, ਤੇ ਉਹ ਨਾ ਹਰ ਵਾਰੀ ਮੈਨੂੰ ਕਹਿੰਦਾ ਜਦੋਂ ਵੀ ਮਿਲਣਾ ਉਹਨੇ, ਕਹਿੰਦਾ ਯਾਰ ਮੈਂ ਤੇਰੇ ਨਾਲ ਹੀ ਹਾਂ, ਅਗਲੀ ਵਾਰ ਤੇਰੀ ਹੈਲਪ ਕਰਾਂਗਾ। ਉਹ ਨਾ ਮੈਨੂੰ 25 ਸਾਲ ਹੋ ਗਏ, ਉਹ ਅਗਲੀ ਵਾਰ ਹੀ ਨਹੀਂ ਆਈ।
3: ਨਹੀਂ ਨਹੀਂ, ਆਪਾਂ ਤਾਂ ਜੋ ਕਹਿਤਾ ਤੋ ਕਹਿਤਾ।
1: ਨਹੀਂ ਪਤਾ ਕੀ, ਜਦੋਂ ਕਈ ਵਾਰੀ ਨਾ ਕਿਸੇ ਨੂੰ ਕੋਈ ਇੱਕ ਬੰਦੇ ਦੀ ਲਾਟਰੀ ਨਿਕਲੇ
3: ਜੀ,
1: ਉਹਨੂੰ ਬੰਦਾ ਕਹਿੰਦਾ ਯਾਰ ਤੇਰੀ ਲਾਟਰੀ ਨਿਕਲੇ, ਕਹਿੰਦਾ ਕਿੱਦਾਂ, ਤੇ ਕਹਿੰਦਾ ਹਾਂ ਭਾਜੀ ਸਾਰੇ ਤੇਰੇ ਹੀ ਆ, ਮਤਲਬ ਦੇਣੇ ਨਹੀਂ ਆ, ਕਹਿਣਾ ਹੀ ਆ।
3: ਬਿਲਕੁਲ
1: ਹਾਂਜੀ, ਹੁਣ ਤੁਸੀਂ ਹੁਣ ਪਤਾ ਨਹੀਂ।
3: ਨਹੀਂ ਨਹੀਂ, ਮੈਂ ਮੇਰੀ ਗੱਲ ਵੱਖਰੀ ਆ, ਮੈਂ ਤਾਂ ਤੁਹਾਨੂੰ ਇੰਨੇ ਫੋਨ ਕਰ ਕਰਕੇ।
1: ਅੱਛਾ ਜੀ,
3: ਹੈ ਨਾ,
1: ਫਿਰ ਤੁਸੀਂ ਆਪੇ ਤੁਸੀਂ ਤੁਹਾਡਾ ਸ਼ੋਅ ਮੋਰੇ ਹੋਵੋ
3: ਜੀ। ਹਾਂ ਜੀ, ਇੱਕ ਵਾਰ ਫੇਰ ਆਪਾਂ ਲੈ ਕੇ ਆ ਰਹੇ ਹਾਂ ਰੰਗੋ ਰੰਗ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ। ਸੋ ਇਸ ਸਾਲ ਵੀ ਆਪਣਾ ਬਹੁਤ ਵਧੀਆ ਪ੍ਰੋਗਰਾਮ ਜਾਊਗਾ ਜੀ। ਸੋ ਵੀ ਆਰ ਆਲ ਐਕਸਾਈਟਿਡ, ਅਸੀਂ ਸਾਰੇ ਬਹੁਤ ਐਕਸਾਈਟਿਡ ਹੈਗੇ ਹਾਂ, ਤੇ ਜਿਹੜੇ ਕਲਾਕਾਰ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਦੱਸਾਂਗੇ, ਡਿਸਕਲੋਸ ਕਰਾਂਗੇ ਕਿਹੜੇ ਕਿਹੜੇ ਆ ਰਿਹਾ। ਫਿਲਹਾਲ ਹੁਣ ਸਾਡੀ ਬਹੁਤ ਤਕੜੀ ਪਲੈਨਿੰਗ ਚੱਲ ਰਹੀ ਹੈ ਜੀ, ਸਮਥਿੰਗ ਡਿਫਰੈਂਟ ਲੈ ਕੇ ਆ ਰਹੇ ਹਾਂ ਇਸ ਸਾਲ। ਸੋ ਇਸ ਕਰਕੇ ਥੋੜਾ ਸਾਡਾ ਡਿਲੇ ਹੋ ਗਿਆ। ਸੋ ਇਹ ਜਦੋਂ ਕੋਈ ਵੱਖਰਾ ਚੀਜ਼ ਕਰਨੀ ਹੋਵੇ ਤੇ ਫਿਰ ਓਬਵੀਅਸਲੀ ਉਹਦੇ ਚ ਟਾਈਮ ਤਾਂ ਲੱਗਦਾ ਹੀ ਹੈ ਜੀ। ਸੋ ਪਲੈਨਿੰਗ ਦੇ ਨਾਲ ਆਪਾਂ ਕੁਛ ਇਹੋ ਜਿਹਾ ਲੈ ਕੇ ਆ ਰਹੇ ਹਾਂ, ਤੇ ਸਾਰੀਆਂ ਭੈਣ ਨੂੰ ਇੱਕ ਵਾਰ ਫੁੱਲ ਪੂਰਾ ਐਨ ਖੁਸ਼ ਕਰਕੇ ਤੋਰਾਂਗੇ।
1: ਵਾਹ ਜੀ ਵਾਹ
3: ਜੀ,
1: ਬਿਲਕੁਲ ਜੀ। ਔਰ ਕਿਉਂਕਿ ਤੁਸੀਂ ਤੁਹਾਨੂੰ ਪਤਾ ਲੇਡੀਜ਼ ਨੂੰ ਕਿੱਦਾਂ ਪ੍ਰੋਗਰਾਮ ਕਰਨੇ ਆ, ਤੁਹਾਡੇ ਆਪਣੇ ਆ, ਤੀਆਂ ਦੇ ਸ਼ੋਅ ਆ, ਔਰ ਇਹਨਾਂ ਨੂੰ ਰਲ ਮਿਲ ਕੇ ਕਰੋ, ਤੇ ਨਾਲ ਦੀ ਨਾਲ ਆਪਣੀ ਲਾਈਨ ਇੰਡੀਆ ਵੀ ਜੁੜ ਗਈ ਆ। ਮਨਪ੍ਰੀਤ ਹੋਰਾਂ ਨੂੰ ਵੀ ਪੁੱਛ ਲੈਂਦੇ ਆ ਵੀ ਕੀ ਹਾਲ ਚਾਲ, ਉਹਨਾਂ ਦੀ ਤਿਆਰੀ ਹੈ ਤੀਆਂ ਜੀ ਕਿ ਨਹੀਂ? ਮਨਪ੍ਰੀਤ ਜੀ ਵੈਲਕਮ ਜੀ ਆਨ।
4: ਮੈਨੂੰ
1: ਪਤਾ ਨੀ ਲੱਗਿਆ ਨਾ, ਕਹਿੰਦਾ ਹੱਸਣਾ ਉਹਨਾਂ ਦੀ ਆਦਤ ਸੀ, ਉਹ ਹੱਸਦੇ ਰਹੇ ਤੇ ਅਸੀਂ ਪਤਾ ਨੀ ਕੀ ਸਮਝਦੇ ਰਹੇ। ਹੁਣ ਮੈਨੂੰ ਪਤਾ ਨੀ ਤੁਸੀਂ ਹੱਸੇ ਆ ਕਿ ਹੌਕਾ ਲਿਆ।
4: ਨਹੀਂ ਨਹੀਂ ਸੁਖੀ ਜੀ, ਹੌਕੇ ਤਾਂ ਆਪਣੇ ਜਿਹੜੇ ਪੀ ਜਾਂਦੇ ਆਪਣਿਆਂ ਦੇ, ਜਦੋਂ ਆਪਣਿਆਂ ਨਾਲ ਗੱਲ ਕਰੀਏ ਨਾ ਉਹਦਾ ਹੌਕਾ ਨੀ ਆਉਂਦਾ, ਸਾਹਮਣੇ ਵਾਲਾ ਹੌਕਾ ਪੀ ਜਾਂਦਾ ਆ। ਤੇ ਸੋ ਲਿਸਨਰ ਦੇ ਲਈ ਆਏ ਆ, ਹੌਕੇ ਕਿਉਂ ਲੈਣੇ ਆ, ਹਾਸੇ ਹੀ ਆਉਂਦੇ ਨੇ ਹਨਾ।
1: ਕਿਉਂਕਿ ਮਨਪ੍ਰੀਤ ਜੀ ਇੱਕ ਨਾ ਮੈਨੂੰ ਬੜੀ ਪਿਆਰੀ ਲਾਈਨ ਕਿਸ ਯਾਦ ਆਈ ਆ, ਕਹਿੰਦਾ ਕਿ ਢਿੱਡ ਕਿਸੇ ਫਕੀਰ ਦਾ ਵੀ ਭੁੱਖਾ ਨਹੀਂ ਰਹਿੰਦਾ ਤੇ ਖੁਆਇਸ਼ਾਂ ਕਿਸੇ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ।
4: ਵਾਹ ਕੀ ਬਾਤ, ਸੱਚੀ ਗੱਲ ਹੈ
1: ਨਾ, ਇਹ ਤਾਂ ਗੱਲ ਸੋਚਣ ਵਾਲੀ ਆ ਵੀ ਦੇਖੋ, ਢਿੱਡ ਤਾਂ ਕਿਸੇ ਮੰਗਤੇ ਦਾ ਵੀ ਭੁੱਖਾ ਨਹੀਂ ਰਹਿੰਦਾ, ਪਰ ਜਿਹੜਾ ਬਾਦਸ਼ਾਹ ਉਹਦੀਆਂ ਖੁਆਇਸ਼ਾਂ ਵੀ ਨਹੀਂ ਪੂਰੀਆਂ ਹੁੰਦੀਆਂ, ਉਹ ਵੀ ਕਹਿੰਦਾ ਮੈਂ ਆਹ ਵੀ ਕਰ ਲਾਂ, ਉਹ ਵੀ ਕਰ ਲਾਂ, ਆਹ ਵੀ ਕਰ ਲਾਂ, ਪਰ ਖੁਆਇਸ਼ਾਂ ਨਹੀਂ ਪੂਰੀਆਂ ਹੁੰਦੀਆਂ।
4: ਭੁੱਖ ਸੁੱਖੀ ਜੀ ਸੱਚੀ ਮੁੱਚੀ, ਢਿੱਡ ਦੀ ਘੱਟ ਤੇ ਖੁਆਇਸ਼ਾਂ ਦੀ ਜ਼ਿਆਦਾ ਹੀ ਹੁੰਦੀ ਆ, ਤੇ ਉਹ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਤੁਸੀਂ ਬਿਲਕੁਲ ਸਹੀ ਕਿਹਾ, ਤੇ ਮੈਂ ਸੁਣ ਰਹੀ ਸੀ ਸਾਡੀ ਇੱਕ ਲਿਸਨਰ ਭੈਣ ਦੀ ਕਾਲ ਆਈ ਸੀ, ਉਹ ਕਹਿ ਰਹੇ ਸੀਗੇ ਕਿ ਸੁਖੀ ਜੀ ਤੀਆਂ ਦਾ ਮੇਲਾ ਕਦੋਂ ਕਰਾਉਣਾ, ਤੇ ਤੁਸੀਂ ਕਿਹਾ ਸਕਿਪ ਕਰ ਦਈਏ ਕਿ ਫਾਦਰਸ ਡੇ ਤੇ ਕਰਾ ਦਈਏ। ਤਾਂ ਫਿਰ ਉਹਨੇ ਬੜੀ ਪਿਆਰੀ ਗੱਲ ਕਹੀ ਕਿ ਮੇਰਾ ਖਿਆਲ ਗਿਆ ਵੀ ਮਾਂ ਠੀਕ ਆ, ਤੁਹਾਡੇ ਮਿਸਿਸ ਠੀਕ ਨੇ, ਘਰ ਚ ਸੁੱਖ ਸ਼ਾਂਤੀ ਆ, ਵੀ ਇੰਨੇ ਟਾਈਮ ਤੋਂ ਕਰਾਉਂਦੇ ਆ ਰਹੇ ਹਾਂ ਤੇ ਹੁਣ ਬ੍ਰੇਕ ਜੀ ਕਿਉਂ, ਹਨਾ। ਤੇ ਫਿਰ ਤੁਸੀਂ ਜਦੋਂ ਰਿਪੀਟ ਪੁੱਛਿਆ ਕਰਾਈਏ ਕਿ ਨਾ, ਤੇ ਉਹਨਾਂ ਬੜਾ ਵਧੀਆ ਕਿਹਾ ਵੀ ਸੁਖੀ ਜੀ ਤੁਹਾਡੇ ਨਾਲ ਹੀ ਆ, ਜੇ ਤੁਸੀਂ ਹੁਣ ਕਰਾਓਗੇ ਅਸੀਂ ਹੁਣ ਵੀ ਆ ਜਾਵਾਂਗੇ, ਜੇ ਤੁਸੀਂ ਬਾਅਦ ਚੋਂ ਕਰਾਓਗੇ ਮਦਰ ਡੇ ਤੇ ਬਾਅਦ ਚੋਂ ਵੀ ਆ ਜਾਵਾਂਗੇ। ਫਿਰ ਤੁਸੀਂ ਨਾਲ ਦੀ ਨਾਲ ਕਿਹਾ ਵੀ ਮਨਪ੍ਰੀਤ ਜੀ ਨੂੰ ਪੁੱਛਦੇ ਤੀਆਂ ਤੇ ਆਉਣਾ ਕਿ ਨਹੀਂ, ਸੇਮ ਆਨਸਰ ਮੇਰਾ ਵੀ ਸੁਖੀ ਜੀ ਤੁਹਾਡੇ ਨਾਲ ਹੀ ਆ, ਤੁਸੀਂ ਤੀਆਂ ਦਾ ਮੇਲਾ ਜਦੋਂ ਦਿਖਾਓਗੇ ਅਸੀਂ ਉਦੋਂ ਦੇਖ ਲੈਣਾ, ਤੁਸੀਂ ਹੁਣ ਦਿਖਾਓਗੇ ਅਸੀਂ ਹੁਣ ਦੇਖ ਲੈਣਾ, ਤੁਸੀਂ ਅਗਲੇ ਸਾਲ ਦਿਖਾਓਗੇ ਅਗਲੇ ਸਾਲ ਦੇਖ ਲੈਣਾ। ਪਰ ਮੈਂ ਕਹੂੰਗੀ ਵੀ ਸਕਿਪ ਨੀ ਕਰਨਾ ਕੋਈ ਨੀ, ਜੇ ਮਾਵਾਂ ਦੇ ਲਈ ਅਸੀਂ ਮਨਾਉਂਦੇ ਆ ਦਿਨ, ਤੇ ਜੇ ਪਿਓਵਾਂ ਦੇ ਲਈ ਵੀ ਐਤਕੀ ਹੋ ਜਾਵੇ ਤਾਂ ਸਾਰੇ ਘਰ ਜਿਹੜੇ ਨੇ ਮਾਂ ਪਿਓ ਦੇ ਨਾਲ ਹੀ ਹੁੰਦੇ ਨੇ, ਹਨਾ
1: ਜੀ? ਬਿਲਕੁਲ, ਅਮਨ ਜੀ ਕਹਿਣਾ ਚਾਹੁੰਦੇ ਕੋਈ?
3: ਹਾਂਜੀ, ਕਹਿੰਦੇ ਫਾਦਰਸ ਡੇ ਵੀ ਬਹੁਤ ਸਪੈਸ਼ਲ ਹੁੰਦਾ, ਕਿਉਂਕਿ ਆਪਣੇ ਜਿਹੜੇ ਫਾਦਰਸ ਹੁੰਦੇ ਆ ਬਹੁਤ ਕੁਰਬਾਨੀਆਂ ਕਰਦੇ ਆ, ਜਿੱਥੇ ਕਿ ਔਰਤਾਂ ਬੱਚਿਆਂ ਨੂੰ ਘਰ ਬਾਰ ਸੰਭਾਲਦੀਆਂ ਤੇ ਜਿਹੜੇ ਆਦਮੀ ਹੁੰਦੇ ਉਹ ਬਿਜ਼ੀ ਹੁੰਦੇ ਆ ਟੂ ਪ੍ਰੋਵਾਈਡ ਫੋਰ ਦਾ ਫੈਮਲੀ, ਆਪਣੀ ਫੈਮਲੀਜ਼ ਵਾਸਤੇ ਇੰਨਾ ਕੰਮ ਕਰਦੇ ਆ, ਦਿਨ ਭਰ ਰਾਤ ਲਾਉਂਦੇ ਹੈਗੇ ਆ, ਸਾਰੀ ਫੈਮਲੀ ਨੂੰ ਖੜਾ ਕਰਨਾ ਇੱਕ ਉਹ ਇੱਕ ਕਹਿੰਦੇ ਆ ਇੱਕ ਰੂਟ ਆ ਘਰ ਦਾ
1: ਜੀ, ਬਿਲਕੁਲ
3: ਮੇਨ ਰੂਟ ਹਨਾ ਜਿਹੜੇ ਪਿਆ ਹੁੰਦੇ ਆ, ਸੋ ਉਹਨਾਂ ਉਹਨਾਂ ਵਾਸਤੇ ਵੀ ਜ਼ਰੂਰ ਅਫਕੋਰਸ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈਗੀ ਆ।
1: ਸੁਖੀ
4: ਜੀ ਇੱਥੇ ਫਿਰ ਐ ਹੋ ਜਾਣਾ ਕਿ ਜੇ ਅਸੀਂ ਦਿਨ, ਮੈਂ ਪੰਜਾਬੀ ਚ ਕਹਿਣ ਲੱਗੀ ਵੀ ਅਸੀਂ ਭਾਪਿਆਂ ਦਾ ਮਨਾਉਣਾ ਆ, ਡੈਡੀਆਂ ਦਾ ਮਨਾਉਣਾ ਆ, ਆਪਣੇ ਫਾਦਰ ਦਾ ਮਨਾਉਣਾ ਆ, ਤੇ ਭਾਈ ਉਹਨਾਂ ਲਈ ਐਂਟਰੀ ਵੀ ਤੇ ਚਲੋ ਭਾਵੇਂ ਬਾਕੀ ਜਿਹੜੇ ਮੇਲ ਪਰਸਨ ਉਹਨਾਂ ਦੀ ਐਂਟਰੀ ਨਾ ਹੋਵੇ, ਪਰ ਉਹ ਜਿਹਨਾਂ ਦੇ ਬੱਚੇ ਨੇ ਹਨਾ ਜਿਹੜੇ ਫਾਦਰ ਮਦਰ ਬਣੇ ਨੇ ਉਹਨਾਂ ਦੀ ਫਿਰ ਐਂਟਰੀ ਹੋਊਗੀ ਉਸ ਤੀਆਂ ਦੇ ਮੇਲੇ ਤੇ, ਕਿਉਂਕਿ ਅੱਗੇ ਤਾਂ ਕੱਲਾ ਲੇਡੀਜ਼ ਦਾ ਹੁੰਦਾ ਆ ਤੇ ਫਿਰ ਫਾਦਰਸ ਡੇ ਤੇ ਉਹ ਤੇ ਫਾਦਰਸ
1: ਨਹੀਂ, ਇਹ ਕਿਉਂਕਿ ਫਾਦਰਸ ਡੇ ਇਸ ਕਰਕੇ ਹੁੰਦਾ ਔਰ ਫਾਦਰਸ ਡੇ ਇਸ ਕਰਕੇ ਰੱਖਿਆ ਕਿ ਉਸ ਦਿਨ ਨੂੰ ਫਾਦਰ ਵਿਚਾਰਿਆਂ ਨੂੰ ਇਕੱਲੇ ਰਹਿਣ ਦੀ ਆਗਿਆ ਘਰੇ, ਉਹਨਾਂ ਨੂੰ ਇਕੱਲੇ ਰਹਿਣ ਦਾ ਮੌਕਾ ਦਿੱਤਾ ਜਾਵੇ,
3: ਉਹਨਾਂ ਨੂੰ ਬ੍ਰੇਕ ਮਿਲ ਰਹੀ ਆ।
1: ਉਹਨਾਂ ਨੇ ਆਪਣੇ ਮੈਂ ਰਾਤ ਵੀ ਕਿਤੇ ਯਾਰ ਦੋਸਤਾਂ ਨਾਲ ਬੈਠਾ ਸੀ ਤੇ ਉਹ ਉਹਨਾਂ ਦੇ ਮਿਸਿਸ ਗਏ ਸੀ ਇੰਡੀਆ ਤੇ ਸਾਡੇ ਵੀ ਘਰ ਦੇ ਇੰਡੀਆ ਗਏ ਹੋਏ ਆ ਤੇ ਅਸੀਂ ਤਾਂ ਦੋਨੇ ਇਕੱਠੇ ਬੈਠੇ ਤੇ ਬੜਾ ਫਨ ਕੀਤਾ, ਉਹ ਕਹਿੰਦੇ ਯਾਰ ਚੰਗਾ ਮੌਕਾ ਮਿਲਿਆ ਇਕੱਲੇ ਰਹਿਣ ਦਾ, ਆਪ ਹੀ ਕੁੱਕ ਕੀਤਾ, ਆਪ ਹੀ ਤੜਕੇ ਲਾਏ, ਆਪ ਹੀ ਗੰਢੇ ਚੀਰੇ ਹਨਾ, ਤੇ ਉਹ ਮੈਂ ਗੰਢੇ ਚੀਰਦੇ ਚੀਰਦੇ ਮੇਰੇ ਅੱਖਾਂ ਚੋਂ ਪਾਣੀ ਜਾ ਗਿਆ, ਗੰਢੇ ਕੜਵੇ ਸੀ, ਲਾਲ ਗੰਢੇ ਸੀ, ਉਹ ਕਹਿੰਦਾ ਕਿ ਰੋਣਾ ਕਿਉਂ ਘਰਦਿਆਂ ਨੂੰ ਮਿਸ ਕਰਦਾ, ਮੈਂ ਕਿਹਾ ਭਰਾਵਾ ਗੰਢੇ ਚੀਰਨੇ ਬੜੇ ਔਖੇ,
4: ਅੱਜ ਪਤਾ ਲੱਗਿਆ ਗੰਢੇ ਚੀਰਨੇ ਬੜੇ।
1: ਹਾਂ ਤੇ ਬਾਕੀ ਨਾ ਦੇਖੋ ਮਨਪ੍ਰੀਤ ਜੀ, ਇੱਕ ਪਾਸੇ ਕਿਰਨ ਹੋਣੀ ਮੇਰੇ ਨਾਲ ਆ, ਇੱਕ ਪਾਸੇ ਅਮਨ ਹੋਣੀ ਮੇਰੇ ਨਾਲ ਆ, ਦੂਜੇ ਪਾਸੇ ਮੋਨਾ ਮਹਿੰਗੀ ਜੀ ਸਟੂਡੀਓ ਚ ਆ ਗਿਆ, ਤੀਜੇ ਪਾਸੇ ਅਵਨੀਤ ਹੋਣੀ ਮੇਰੇ ਨਾਲ, ਹੁਣ ਚਾਰੇ ਪਾਸੇ ਲੇਡੀਜ਼ ਹੀ ਲੇਡੀਜ਼ ਆ, ਮੈਂ ਇਕੱਲਾ ਵਿੱਚ, ਹੁਣ ਮੈਂ ਕਿੱਥੋਂ ਇਕੱਲਾ ਤੀਆਂ ਮਨਾਵਾਂ, ਹੁਣ ਸਾਰੇ ਰਲ ਕੇ ਮਨਾਉਂਦੇ ਆ। ਅਵਨੀਤ ਹੋਰਾਂ ਨੂੰ ਵੀ ਵੈਲਕਮ ਕਰੀ, ਅਵਨੀਤ ਜੀ ਜੀ ਆਇਆਂ ਨੂੰ।
5: ਥੈਂਕ ਯੂ ਸੁਖੀ ਜੀ, ਥੈਂਕ ਯੂ ਸੋ ਮਚ। ਮੈਂ ਕਿਹਾ ਮੈਂ ਇੰਨਾ ਵਧੀਆ ਚੱਲ ਰਿਹਾ ਸਾਰਾ ਕੁਛ, ਹੁਣੇ ਨਾ ਬੋਲਾਂ ਕੁਛ, ਕਹਾਣੀ ਦੱਸ ਰਹੇ ਸੀ
1: ਤੁਸੀਂ ਤਾਂ, ਤੁਸੀਂ ਤਾਂ ਉਹ ਕਹਿੰਦੇ ਕਿ ਸਾਹਮਣੇ ਬਿਠਾ ਕੇ ਦੇਖੀ ਜਾਣਾ, ਬੋਲਣਾ ਨੀ ਕੁਛ। ਨਹੀਂ ਪਰ ਤੁਹਾਡੇ ਬੋਲਣ ਨਾਲ ਵੀ ਬਹੁਤ ਲੋਕਾਂ ਦਾ ਫਾਇਦਾ ਹੋਣਾ, ਕਿਉਂਕਿ ਤੁਸੀਂ ਇੱਕ ਇਹੋ ਜਿਹੀ ਚੀਜ਼ ਜਿਹੜੀ ਆ ਸਮਰ ਦੇ ਵਿੱਚ ਪ੍ਰੋਵਾਈਡ ਕਰ ਰਹੇ ਹੋ ਸਾਰੇ ਲੋਕਾਂ ਨੂੰ, ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਵਿੱਚ ਲੇਡੀਜ਼ ਵੀ ਵਸਦੀਆਂ ਨੇ, ਬੱਦੇ ਵੀ ਵਸਦੇ ਨੇ, ਬੱਚੇ ਵੀ ਵਸਦੇ ਨੇ, ਔਰ ਤੁਸੀਂ ਇੱਕ ਬਹੁਤ ਵਧੀਆ ਜਿਹੜਾ ਪ੍ਰੋਜੈਕਟ ਹੈ ਉਹ ਲਾਂਚ ਕੀਤਾ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਕਿ ਪਿਛਲੇ 20-22 ਸਾਲ ਤੋਂ ਕੈਨੇਡਾ ਦਾ ਪ੍ਰੋਡਕਟ ਹੈਗਾ, ਔਰ ਪਿੱਛੇ ਕਿਸੇ ਨੇ ਅਮਨ ਜੀ ਸ਼ੈੱਡ ਬਣਵਾਉਣਾ ਗਲਾਸ ਦਾ, ਜਾਂ ਪਿੱਛੇ ਉਹ ਬਰਾਂਡਾ ਜਿਹਾ ਬਣਾਉਣਾ,
3: ਮੈਂ ਬਣਾਉਣਾ ਜੀ
1: ਸੱਚੀ। ਅਵਨੀਤ ਉਹਨਾਂ ਨੂੰ ਪੁੱਛੋ ਫਿਰ ਕਿੱਦਾਂ ਬਣਾ ਕੇ।
3: ਹਾਂਜੀ ਜ਼ਰੂਰ ਜੀ, ਦੱਸੋ
1: ਅਵਨੀਤ ਜੀ, ਦੱਸੋ ਥੋੜਾ ਇਹ ਕੀ ਚੀਜ਼ ਕੀ ਹੈ ਔਰ ਐਕਸਕਲੂਸਿਵ ਕਿਉਂ ਹੈ, ਡਿਫਰੈਂਟ ਕਿਉਂ ਹੈ ਦੂਜਿਆਂ ਨਾਲ?
5: ਹਾਂਜੀ ਬਿਲਕੁਲ ਅਮਨ ਜੀ, ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਤੇ ਨਾਲੇ ਜਿਹੜੇ ਜਿਹੜੇ ਸੁਣ ਰਹੇ ਨੇ ਉਹਨਾਂ ਵਾਸਤੇ ਵੀ, ਜਿਨ੍ਹਾਂ ਨੇ ਆਪਣਾ ਡੈਕ ਦਾ ਪੋਰਚ, ਡੈਕ ਦਾ ਤੇ ਪੋਰਚ ਦਾ ਕਵਰ ਕਰਵਾਉਣਾ ਹੈ ਪਿੱਛੋਂ ਵਿਦ ਕਲੀਅਰ ਸ਼ੀਟ ਜਾਂ ਮੈਟਲ ਦੀ ਸ਼ੀਟ ਹੋਏ, ਕਿਉਂਕਿ ਆਪਾਂ ਜਦੋਂ ਪੋਰਚ ਦਾ ਕਵਰ ਸੋਚਦੇ ਹਾਂ, ਆਪਾਂ ਸੋਚਦੇ ਹਾਂ ਇੱਕ ਔਨਿੰਗ ਲਗਾ ਲਈਏ ਮੈਟਲ ਦੀ, ਜਾਂ ਆਪਾਂ ਪਰਗੋਲਾ ਜਿਹੜਾ ਮਿਲਦਾ ਉਹ ਲਗਾ ਲਈਏ, ਤੇ ਉਹਦੇ ਨਾਲੋਂ ਕੀ ਹੁੰਦਾ, ਸਾਨੂੰ ਪਾਰਸ਼ਲ ਉਹਦਾ ਯੂਜ਼ ਹੁੰਦਾ, 4 ਮਹੀਨੇ ਅਸੀਂ ਯੂਜ਼ ਕਰਦੇ ਹਾਂ, ਉਹ ਵੀ ਸਮਰ ਟਾਈਮ ਚ ਜਦੋਂ ਅਸੀਂ ਘਰ ਵੀ ਨੀ ਹੁੰਦੇ ਜ਼ਿਆਦਾ, ਵਿੰਟਰ ਟਾਈਮ ਚ ਉਹਦਾ ਯੂਜ਼ ਨੀ ਹੁੰਦਾ।
3: ਹਾਂਜੀ,
5: ਤਾਂ ਕਰਕੇ ਅਸੀਂ ਕੀ ਕੀਤਾ ਹੈ ਕਿ ਉਹ ਪੋਰਚ ਤੇ ਕਵਰ ਦੇ ਨਾਲ, ਔਨਿੰਗ ਦੇ ਨਾਲ ਉਹਨੂੰ ਤਿੰਨੋਂ ਪਾਸੇ ਕਵਰ ਵੀ ਕਰਤਾ, ਜਿਹੜਾ ਤੁਸੀਂ 4 ਸੀਜ਼ਨ ਵੀ ਯੂਜ਼ ਕਰ ਸਕਦੇ ਹੋ, 3 ਸੀਜ਼ਨ ਵੀ ਯੂਜ਼ ਕਰ ਸਕਦੇ ਹੋ, ਤੇ ਨਾਲੇ ਪਿਛਲੀ ਜਿਹੜੀ ਵਿੰਟਰ ਸੀਗੀ ਉਹਦੇ ਚ ਬਹੁਤ ਜ਼ਿਆਦਾ ਬਰਫ਼ ਪਈ ਹੈ, ਬਹੁਤ ਜ਼ਿਆਦਾ ਬਰਫ਼ ਪਈ ਹੈ, ਲੋਕੀ ਪਰੇਸ਼ਾਨ ਹੋ ਗਏ।
3: ਤੇ
5: ਬਿਲਕੁਲ ਅੱਧਾ ਸਾਲ ਸਾਡਾ ਘਰ ਦਾ ਜਿਹੜਾ ਬੈਕਯਾਰਡ ਹੈ ਉਹ ਤੇ ਯੂਜ਼ ਹੀ ਨਹੀਂ ਹੋ ਸਕਦਾ, ਤਾਂ ਹੀ ਅਸੀਂ ਇਹ ਕਲੀਅਰ ਸ਼ੀਟ ਨਾਲੋਂ ਜਿੱਥੇ ਤੁਹਾਨੂੰ 360 ਵਿਊ ਮਿਲਦਾ ਹੈ, ਉਹਦੇ ਨਾਲ ਪੂਰਾ ਕਵਰ ਕਰਦੇ ਆ ਤੁਹਾਡਾ ਡੈਕ, ਬੈਕਯਾਰਡ, ਜਾਂ ਫਿਰ ਹੋ ਜਾਏ ਫਰੰਟ ਪੋਰਚ, ਜਿਹੜਾ ਸੇਫਟੀ ਵਾਸਤੇ ਵੀ ਅੱਜ ਕੱਲ ਬਹੁਤ ਜ਼ਰੂਰੀ ਹੈ, ਤੇ ਉਹਦੇ ਨਾਲ ਤੁਸੀਂ ਉੱਧਰ ਬਹਿ ਸਕਦੇ ਹੋ, ਤੁਹਾਡਾ ਜਿਹੜਾ ਸਮਰ ਦਾ ਫਰਨੀਚਰ ਹੈ, ਪੈਟੀਓ ਫਰਨੀਚਰ, ਉਹ ਵੀ ਜਿਹੜਾ ਹੈਗਾ ਉਹਦੀ ਲਾਈਫ ਵੀ ਲੰਬੀ ਹੋ ਜਾਂਦੀ ਹੈ, ਕਿਉਂਕਿ ਇਟ ਇਜ਼ ਸੇਫ ਇਨਸਾਈਡ, ਨਾਲੇ ਉਧਰ ਬਹਿ ਕੇ ਸ਼ਾਮੀ ਚਾਹ ਦਾ ਕੱਪ ਲੈ ਕੇ ਜਦੋਂ ਬਰਫ਼ ਪੈ ਰਹੀ ਹੈ, ਤੁਸੀਂ ਬਰਫ਼ ਦੇ ਥੱਲੇ ਬੈਠੇ ਹੋ ਤੇ ਤੁਸੀਂ ਸਾਹਮਣੇ ਮਜ਼ਾ ਲੈ ਰਹੇ ਹੋ ਆਪਣੇ ਬੈਕਯਾਰਡ ਦਾ,
1: ਸ਼ਾਮ ਨੂੰ ਚਾਹ ਦਾ ਕੱਪ,
5: ਉਹ ਤੁਹਾਡੀ ਮਰਜ਼ੀ ਹੈ,
1: ਆਪਣਾ ਕਰਦੇ ਆਪਣੀ ਕੰਪਨੀ ਦੇ ਵਿੱਚ ਕੰਮ
5: ਜਿਹੜਾ ਆਪਾਂ ਕਰਦੇ ਆ, ਉਹ ਕਰਦੇ ਜਿਹੜੇ ਬੇਸਮੈਂਟ ਨੂੰ ਸਟੇਅਰਸ ਜਾ ਰਹੀਆਂ ਨੇ, ਉਹਨਾਂ ਦੀ ਕੈਨੋਪੀ ਹੋ ਗਈ, ਉਹਨਾਂ ਨੂੰ ਫੁੱਲ ਕਵਰੇਜ ਦੇਣੀ ਹਨਾ, ਕਿਉਂਕਿ ਅੱਜ ਕੱਲ ਜਿਹੜੇ ਬੱਚੇ ਹੈਗੇ ਨੇ ਸਲਿਪ ਨਾ ਹੋਣ ਸੀੜੀਆਂ ਦੇ ਉੱਤੇ, ਹਨਾ, ਲੈਂਡਲੋਰਡਸ ਦੀ ਵੀ ਥੋੜਾ ਇੱਕ ਹੁੰਦੀ ਹੈ ਕਿ ਸੇਫਟੀ ਟੈਂਸ਼ਨ ਫ੍ਰੀ ਹੋ ਜਾਂਦਾ ਲੈਂਡਲੋਰਡ ਇਹ ਕਰਕੇ। ਦੂਜੀ ਚੀਜ਼ ਹੁੰਦੀ ਹੈ ਜਿੱਦਾਂ ਐਂਟਰੈਂਸ ਦੇ ਉੱਤੇ ਰੇਲਿੰਗ, ਗਲਾਸ ਦੀ ਰੇਲਿੰਗ, ਅੱਜ ਕੱਲ ਬਹੁਤ ਲੋਕੀ ਚੇਂਜ ਕਰਵਾ ਕੇ ਗਲਾਸ ਦੀ ਰੇਲਿੰਗ ਲੈ ਰਹੇ ਨੇ, ਡਿਜ਼ਾਈਨਰ, ਸੁੰਦਰ ਡਿਜ਼ਾਈਨਰ, ਸਮੋਕ ਗ੍ਰੇ ਗਲਾਸ, ਬਰਾਊਨ ਗਲਾਸ, ਪ੍ਰਿੰਟਡ ਗਲਾਸ, ਫੈਂਸੀ ਜੀ ਨਾ ਫਰੇਮਲੈਸ ਵਿਦ ਫਰੇਮ ਰੇਲਿੰਗ ਲੈ ਰਹੇ ਨੇ, ਤੇ ਉਹਦੇ ਨਾਲ ਜਿਹੜਾ ਘਰ ਹੈ ਉਹਦੀ ਕਲਰ ਸਕੀਮ ਬਹੁਤ ਵਧੀਆ ਨਿਖਰ ਕੇ ਆਉਂਦੀ ਹੈ, ਉਹ ਵੀ ਅਸੀਂ ਕਰਦੇ ਹਾਂ। ਹਾਂਜੀ, ਇੱਕ ਸਾਡੀ ਆਈਟਮ ਹੈਗੀ ਹੈ ਜਿਹੜੀ ਆਊਟਡੋਰ ਗਾਰਡਨ ਕਿਚਨ ਹੈ, ਹਾਂਜੀ, ਦੈਟ ਇਜ਼ ਵੈਰੀ ਐਕਸਕਲੂਸਿਵ, ਉਹ ਜਿਹੜੀ ਆਈਟਮ ਹੈਗੀ ਉਹ ਪਿਓਰਲੀ ਮੇਡ ਇਨ ਕੈਨੇਡਾ ਹੈ, ਕੈਨੇਡਾ ਦੇ ਵੈਦਰ ਦੇ ਪੂਰਾ ਪੂਰਾ ਖਿਆਲ ਰੱਖ ਕੇ ਬਣਾਈ ਗਈ ਹੈ, ਥੋੜੀ ਹੈਵੀ ਡਿਊਟੀ ਹੈ ਬਟ ਉਹ ਪੂਰਾ ਪੂਰਾ ਵਿਥਸਟੈਂਡ ਕਰਦੀ ਹੈ ਸਾਰੇ ਵਿੰਡ, ਵਿੰਟਰ, ਸਮਰਸ, ਐਕਸਟ੍ਰੀਮ ਹੀਟ, ਐਕਸਟ੍ਰੀਮ ਕੋਲਡ ਸਾਰਿਆਂ ਨੂੰ, ਤੇ ਉਹਦਾ ਗੇਟ ਖੁੱਲ ਕੇ ਤੁਹਾਡੀ ਆਪਣੀ ਆਟੋਮੈਟਿਕ ਔਨਿੰਗ ਬਣ ਜਾਂਦਾ। ਹਾਂਜੀ, ਤੇ ਹਾਈਡ੍ਰੋਲਿਕ ਗੇਟਸ ਦੇ ਨਾਲ ਹੈਗੀ ਹੈ ਉਹ, ਐਂਡ ਉਹ ਹੈਗੀ ਹੈ ਆਊਟਡੋਰ ਗਾਰਡਨ ਕਿਚਨ, ਐਂਡ ਦੈਟ ਇਜ਼ ਐਕਸਕਲੂਸਿਵਲੀ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ, ਸਾਡੇ ਸ਼ੋਰੂਮ ਦੇ ਵਿੱਚ ਵੀ ਹੈਗੀ ਹੈ, ਕਿਚਨਰ ਦੇ ਵਿੱਚ ਸ਼ੋਰੂਮ ਹੈ, 325 ਬ੍ਰਾਈਟਹੌਪ ਸਟ੍ਰੀਟ, ਐਂਡ ਉਹ ਬਹੁਤ ਸੋਹਣੀ ਲੱਗੇਗੀ ਬਾਹਰ ਪਈ ਹੋਈ ਕਿਸੇ ਦੇ ਵੀ ਬੈਕਯਾਰਡ ਚ।
1: ਜੀ, ਨੰਬਰ ਹੈ ਇਹਨਾਂ ਦਾ 4379552220, 437-955-2220 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਅਪੁਆਇੰਟਮੈਂਟ ਲੈ ਲਓ, ਜਾਂ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਤੁਹਾਡੇ ਘਰੇ ਆ ਕੇ ਵੀ, ਅਵਨੀਤ ਜੀ ਤੁਸੀਂ, ਤੁਹਾਡੇ ਕੋਈ ਸਟਾਫ ਮੈਂਬਰ ਤੁਹਾਡੇ ਘਰੇ ਆ ਕੇ ਵੀ ਦੱਸ ਸਕਦਾ ਕਿ ਇੱਥੇ ਕੀ ਬਣ ਸਕਦਾ ਜਾਂ ਕੀ ਨਹੀਂ ਬਣ ਸਕਦਾ।
5: ਹਾਂਜੀ ਬਿਲਕੁਲ, ਸਟਾਫ ਸਾਡੀ ਟੀਮ ਹੈਗੀਆਂ ਨੇ, ਤੇ ਟੀਮ ਆਉਂਦੀਆਂ ਨੇ ਬਰਲਿੰਗਟਨ, ਓਕਵਿਲ, ਮਿਸਿਸਾਗਾ, ਮਿਲਟਨ, ਬ੍ਰੈਂਪਟਨ ਤੇ ਕੈਲੇਡਨ, ਇਹ ਸਾਰਾ ਏਰੀਆ ਅਸੀਂ ਸਰਵਿਸ ਕਰਦੇ, ਨਾਲੇ ਲੰਡਨ, ਇਹ ਸਾਰਾ ਏਰੀਆ ਅਸੀਂ ਸਰਵਿਸ ਕਰਦੇ ਹਾਂ, ਐਂਡ ਇੱਧਰ ਅਸੀਂ ਆ ਕੇ ਕੋਟ ਲੈ ਕੇ ਤੁਹਾਨੂੰ ਦੇ ਸਕਦੇ ਹਾਂ ਕਿ ਤੁਹਾਡੀ ਇੰਨੀ ਮੈਜਰਮੈਂਟ ਹੈ, ਇੰਨਾ ਤੁਹਾਡਾ ਸਾਰਾ ਆਏਗਾ ਮਟੀਰੀਅਲ, ਐਂਡ ਤੁਹਾਨੂੰ ਇੱਕ 3D ਡਰਾਇੰਗ ਬਣਾ ਕੇ ਵੀ ਦਿਖਾਵਾਂਗੇ।
1: ਅੱਛਾ,
5: ਇਹ ਤੁਹਾਡੀ ਜਗ੍ਹਾ ਹੈ,
1: ਬਿਲਕੁਲ। ਅੱਛਾ, ਜਿਹੜੀ ਤੁਸੀਂ ਆਊਟਡੋਰ ਕਿਚਨ ਦੱਸਿਆ, ਉਹ ਜੇ ਕਿਸੇ ਦੀ ਵੱਡੀ ਯਾਰਡ ਹੈ ਤੇ ਵੱਡੀ ਬਣ ਸਕਦੀ ਹੈ, ਜੇ ਥੋੜੀ ਜਗ੍ਹਾ ਤੇ ਛੋਟੀ ਵੀ ਬਣ ਸਕਦੀ ਹੈ,
5: ਬਿਲਕੁਲ ਕਸਟਮਾਈਜ਼ ਕਰਾ ਸਕਦੇ ਹੋ ਤੁਸੀਂ। ਹਾਂਜੀ, ਇਹ ਸਟਾਰਟ ਹੁੰਦੀ ਹੈ 2 ft by 6 ft ਤੋਂ, ਐਂਡ ਇਹਨੂੰ ਕਾਫੀ ਹੱਦ ਤੱਕ ਤੁਸੀਂ 10 ft ਤੱਕ ਵੀ ਐਕਸਟੈਂਡ ਕਰ ਸਕਦੇ ਹੋ।
1: ਓਕੇ, ਬਹੁਤ ਬਹੁਤ ਧੰਨਵਾਦ ਜੀ ਸਾਰੀ ਇਨਫੋਰਮੇਸ਼ਨ ਦੇਣ ਲਈ। 4379552220 ਇਹਨਾਂ ਦਾ ਨੰਬਰ ਹੈ, 437-955-2220 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜੀ ਕਿਰਨ ਜੀ, ਆਪਾਂ ਮੋਨਾ ਜੀ ਵੀ ਆ ਗਏ, ਮੋਨਾ ਜੀ ਵੈਲਕਮ, ਤੁਹਾਨੂੰ ਵੀ ਜੀ ਆਨ।
6: ਥੈਂਕ ਯੂ ਸੋ ਮਚ ਸੁਖੀ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਕਿਰਨ, ਅਮਨ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਉਧਰ ਮਨਪ੍ਰੀਤ ਹੋਰੀ, ਉਹਨਾਂ ਨੇ ਗੁੱਸੇ ਹੋ ਜਾਣਾ,
6: ਤੁਸੀਂ ਉਹਨਾਂ ਦੇ ਨਾਮ ਵੀ, ਸਤਿ ਸ਼੍ਰੀ ਅਕਾਲ ਜੀ, ਸਪੈਸ਼ਲ ਸਤਿ ਸ਼੍ਰੀ ਅਕਾਲ ਇੰਡੀਆ।
1: ਅੱਛਾ, ਉਹਨਾਂ ਨੂੰ ਸਪੈਸ਼ਲ
6: ਇੰਡੀਆ ਵਾਲਿਆਂ ਨੂੰ ਸਪੈਸ਼ਲ ਗਰਮੀ ਪੈ ਰਹੀ ਹੈ ਉੱਥੇ,
1: ਕਿਉਂਕਿ ਉਹਨਾਂ ਨੂੰ
3: 20 ਡਿਗਰੀ
1: ਨਹੀਂ, ਉਹਨਾਂ ਨੂੰ 220 ਵਾਲੀ, ਸਾਨੂੰ 110 ਵਾਲੀ,
6: 110 ਵਾਲੀ,
1: ਉਹਨਾਂ ਨੂੰ 220 ਵਾਲੀ। ਸੋ ਜਿੱਥੇ ਅੱਜ ਆਪਾਂ ਮੋਨਾ ਜੀ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ ਇਸ ਟਾਈਮ ਭਾਰਤ ਤੋਂ ਵੀ ਇੱਥੇ ਆਉਂਦੇ ਆ, ਉਹਨਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਜਾਂ ਇੱਥੋਂ ਬਾਹਰ ਜਾਂਦੇ ਆ ਸਮਰ ਚ, ਉਹ ਵੀ ਅੱਜ ਗੱਲਬਾਤ ਕਰਾਂਗੇ। ਪਰ ਮੈਂ ਕਹਾਂਗਾ ਥੋੜੀ ਜਿਹੀ ਮਨਪ੍ਰੀਤ ਹੋਰਾਂ ਨੂੰ ਬਾਅਦ ਚੋਂ ਗਰਮੀ ਆ, ਉਹਨਾਂ ਨੂੰ ਸੌਣ ਦੇਈਏ। ਮਨਪ੍ਰੀਤ ਜੀ, ਜਿਹੜੀ ਕੋਈ ਫਾਸਟ ਜਿਹੜੀਆਂ ਖ਼ਬਰਾਂ ਥੋੜੀਆਂ ਦੱਸ ਦਿਓ।
4: ਫਾਸਟ ਖਬਰਾਂ ਬਿਲਕੁਲ ਜੀ, ਇੱਕ ਤਾਂ ਪੰਜਾਬ ਦੇ ਵਿੱਚ ਬਹੁਤ ਭਿਆਨਕ ਗਰਮੀ ਪੈ ਰਹੀ ਹੈ ਔਰ ਰਾਹਤ ਦੀ ਖਬਰ ਥੋੜੀ ਜਿਹੀ ਮੌਸਮ ਵਿਭਾਗ ਨੇ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਤੇਜ਼ ਹਵਾਵਾਂ ਤੇ ਤੂਫਾਨ ਜਿਹੜਾ ਆਊਗਾ। ਸੋ ਤੂਫਾਨ ਤੋਂ ਤਾਂ ਅਸੀਂ ਪਰਮਾਤਮਾ ਦੇ ਅੱਗੇ ਦੁਆ ਅਰਦਾਸ ਕਰਦੇ ਹਾਂ ਵੀ ਕਹਿਰ ਵਾਲਾ ਨਾ ਹੋਵੇ, ਕਿਉਂਕਿ ਪਿਛਲੇ ਦਿਨਾਂ ਚ ਬਹੁਤ ਨੁਕਸਾਨ ਹੋਇਆ ਸੀ ਜਦੋਂ ਪਿਛਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਦੋਨਾਂ ਹੀ ਹਫ਼ਤਿਆਂ ਦੇ ਵਿੱਚ ਇੱਕ ਇੱਕ ਦੋ ਦੋ ਦਿਨ ਬਹੁਤ ਤੇਜ਼ ਤੂਫਾਨ ਆਇਆ ਤੇ ਬਿਜਲੀ ਕਈ ਜਗ੍ਹਾ ਤੇ ਬਹੁਤ ਥਾਵਾਂ ਤੇ ਗੁੱਲ ਰਹੀ, ਮਾਲ ਡੰਗਰ ਦਾ ਨੁਕਸਾਨ ਹੋਇਆ ਦਰਖਤ ਟੁੱਟਣ ਦੇ ਨਾਲ ਤੇ ਸੋ ਉਹਦੇ ਤੋਂ ਅਸੀਂ ਦੁਆ ਅਰਦਾਸ ਕਰਦੇ ਹਾਂ। ਪਰ ਹਾਂ ਠੰਡ ਥੋੜੀ ਜਿਹੀ ਹੋਊਗੀ, ਗਰਮੀ ਤੋਂ ਰਾਹਤ ਮਿਲੂਗੀ, ਪਰ ਆਪਾਂ ਸਭ ਜਾਣਦੇ ਹਾਂ ਕਿ ਜੂਨ ਮਹੀਨੇ ਦੇ ਵੱਲ ਆਪਾਂ ਵੱਧ ਰਹੇ ਹਾਂ ਔਰ ਉਹ ਐਸਾ ਇਤਿਹਾਸਕ ਮਹੀਨਾ ਹੈ ਕਿ ਉਸ ਮਹੀਨੇ ਦੇ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਗਰਮੀ ਤੇ ਜਿਹੜੀ ਅੱਗ ਵਾਂਗ ਵਰਦੀਆਂ ਤੇਜ਼ ਕਹਿ ਸਕਦੇ ਹਾਂ ਹਵਾਵਾਂ ਦੀ ਤਪਸ਼ ਜਿਹੜੀ ਸਾਨੂੰ ਯਾਦ ਦਿਵਾਉਂਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਕਿ ਕਿਵੇਂ ਉਸ ਭਲ ਭਾਈ ਗਰਮੀ ਦੇ ਵਿੱਚ ਉਹਨਾਂ ਨੂੰ ਤੱਤੀਆਂ ਲੋਹਾਂ ਤੇ ਬਿਠਾਇਆ ਗਿਆ ਸੀ, ਉਬਲਦੀਆਂ ਦੇਗਾਂ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਉਬਾਲਿਆ ਗਿਆ ਸੀ, ਕਿਸ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀ। ਸੋ ਇਹ ਗਰਮੀ ਜਿਹੜੀ ਹੋਣੀ ਲਾਜ਼ਮੀ ਹੈ ਤੇ ਨਾਲ ਦੀ ਨਾਲ ਪਾਣੀ ਠੰਡੇ ਪਾਣੀ ਦੀਆਂ ਮਿੱਠੇ ਦੀਆਂ ਜਲ ਦੀਆਂ ਛਬੀਲਾਂ ਵੀ ਇਹਨਾਂ ਦਿਨਾਂ ਦੇ ਵਿੱਚ ਚੱਲਦੀਆਂ ਆ। ਤੇ ਸੁੱਖੀ ਜੀ, ਇੱਕ ਮੈਂ ਖਬਰ ਸੋਸ਼ਲ ਮੀਡੀਆ ਤੇ ਦੇਖ ਰਹੀ ਸੀ, ਬਾਕੀ ਤਾਂ ਖਬਰਾਂ ਚਲੋ ਕੱਲ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਨੇ ਉਹ ਵੋਟਿੰਗ ਵੀ ਹੋਣੀ ਆ ਸਾਰੀਆਂ ਜਗ੍ਹਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਣੀ ਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਤਕਰੀਬਨ ਜ਼ਿਲ੍ਹਿਆਂ ਦੇ ਵਿੱਚ। ਸੋ ਉਹਦੇ ਲਈ ਜਿਹੜੀਆਂ ਟੀਮਾਂ ਨੇ ਤਾਇਨਾਤ ਕੀਤੀਆਂ ਗਈਆਂ ਨੇ, ਭਾਰੀ ਪੁਲਿਸ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਆ ਔਰ ਜਿਹੜੀਆਂ ਹਦਾਇਤਾਂ ਨੇ ਜੋ ਵੀ ਹੁੰਦੀਆਂ ਨੇ ਇਲੈਕਸ਼ਨ ਡੇ ਦੇ ਲਈ ਉਹ ਗਾਈਡਲਾਈਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤੀਆਂ ਗਈਆਂ। ਸੋ ਕੱਲ੍ਹ ਦੀ ਇਹ ਉਮੀਦ ਕਰਦੇ ਹਾਂ ਵੀ ਸੁੱਖ ਸ਼ਾਂਤੀ ਦੇ ਨਾਲ ਜਿਹੜੀ ਆ ਇਲੈਕਸ਼ਨ ਉਹ ਹੋ ਜਾਵੇ। ਪਰ ਕਈ ਜਗ੍ਹਾ ਤੋਂ ਵਿਵਾਦ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਇੱਕ ਦੂਜੇ ਦੇ ਨਾਲ ਲੱਗਦੀਆਂ ਧਿਰਾਂ ਨੇ, ਇੱਕ ਦੂਜੇ ਤੇ ਰਿਵਾਲਵਰ ਵੀ ਤਾਣੇ ਨੇ। ਸੋ ਕੱਲ੍ਹ ਦਾ ਦਿਨ ਸੁੱਖ ਸ਼ਾਂਤੀ ਦੇ ਨਾਲ ਨਿਕਲੇ, ਅਸੀਂ ਉਹਦੀ ਜਿਹੜੀ ਆ ਦੁਆ ਅਰਦਾਸ ਕਰਦੇ ਹਾਂ। ਤੇ ਅਗਲੀ ਖਬਰ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ, ਮੈਂ ਬਹੁਤ ਵਧੀਆ ਗੱਲ ਦੱਸਣ ਲੱਗੀ ਸੀ ਤੁਹਾਨੂੰ ਕਿ ਉਹ ਨਿਕਲ ਗਈ। ਚੱਲ ਇਹਦੇ ਨਾਲ ਇੱਕ ਹੋਰ ਖਬਰ ਸੋਸ਼ਲ ਮੀਡੀਆ ਦੀ ਮੇਰੇ ਜ਼ਿਹਨ ਦੇ ਵਿੱਚ ਆਈ ਸੁਖੀ ਜੀ, ਕਿਤੇ ਟਰੱਕ ਪਲਟਿਆ ਆ ਕਿਸੇ ਬਾਹਰਲੀ ਸਟੇਟ ਦੇ ਵਿੱਚ, ਉਹਦੇ ਵਿੱਚ ਬੱਕਰੀਆਂ ਬੱਕਰੇ ਲੇਲੇ ਜੋ ਵੀ ਸੀਗੇ ਭਰਿਆ ਟਰੱਕ ਜਾ ਰਿਹਾ ਸੀਗਾ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਜਾਨਵਰ ਸੀਗੇ ਉਹ ਜ਼ਖਮੀ ਹੋ ਗਏ। ਤੇ ਜਿੱਦਾਂ ਕਿਤੇ ਟਮਾਟਰਾਂ ਦੀ ਜਾਂ ਫਰੂਟ ਦੇ ਟਰੱਕ ਗਿਰਦੇ ਆ, ਸੇਬਾਂ ਦੇ ਟਰੱਕ ਗਿਰਦੇ ਤੇ ਲੋਕ ਝੋਲੀਆਂ ਭਰ ਭਰ ਲਿਜਾ ਰਹੇ ਆ ਨਾ, ਉਹ ਜ਼ਖਮੀ ਜਾਨਵਰਾਂ ਦੀ ਕਹਿ ਸਕਦੇ ਹਿਫਾਜ਼ਤ ਦੇ ਲਈ ਜਾਂ ਉਹਨਾਂ ਦੀ ਹੈਲਪ ਦੇ ਲਈ ਲੋਕ ਨਹੀਂ ਉੱਥੇ ਰੁਕੇ, ਉਹ ਘੜੀਸ ਘੜੀਸ ਕੇ ਲੱਤਾਂ ਤੋਂ ਮੋਢਿਆਂ ਤੇ ਲੱਦ ਲੱਦ ਕੇ ਜੋ ਲੇਲੇ ਬੱਕਰੇ ਬੱਕਰੀਆਂ ਬਸ ਵੱਢ ਕੇ ਖਾਣ ਨੂੰ ਲੈ ਗਏ ਨੇ। ਤੁਸੀਂ ਉਸ ਸੀਨ ਨੇ ਇੰਨਾ ਕੁ ਮਨ ਨੂੰ ਝੰਜੋੜਿਆ, ਪਤਾ ਨੀ ਉਹ ਕਿੱਥੋਂ ਦੀ ਖਬਰ ਹੈ, ਇਹ ਵੀ ਜਲਦੀ ਸਾਡੇ ਸਾਹਮਣੇ ਆ ਜਾਊਗੀ ਜਦੋਂ ਪ੍ਰਿੰਟ ਮੀਡੀਆ ਚ ਆਊਗੀ। ਫਿਲਹਾਲ ਉਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇਨਸਾਨੀਅਤ ਖੜੀ ਕਿੱਥੇ ਆ, ਕਿ ਅਸੀਂ ਜਿਉਂਦੇ ਜਾਨਵਰ ਜਿਨ੍ਹਾਂ ਨੂੰ ਫਸਟ ਏਡ ਦੇ ਕੇ ਠੀਕ ਕੀਤਾ ਜਾ ਸਕਦਾ, ਜਿਨ੍ਹਾਂ ਦੀ ਦੇਖਭਾਲ ਕੀਤੀ ਜਾ ਸਕਦੀ ਆ, ਅਸੀਂ ਟਰੱਕ ਡਰਾਈਵਰ ਦੀ ਹੈਲਪ ਕਰੀਏ, ਉਹ ਕਿੱਥੋਂ ਦਾ ਮਾਲ ਸੀ, ਕਿੱਥੇ ਜਾ ਰਿਹਾ ਸੀ, ਉਹ ਵੱਢਣ ਟੁੱਕਣ ਲਈ ਜਾ ਰਿਹਾ ਸੀਗਾ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਵਪਾਰ ਦੇ ਲਈ ਉਹ ਜਾ ਰਿਹਾ ਸੀ, ਕਿਸੇ ਨੇ ਕੁਝ ਨਹੀਂ ਸੋਚਿਆ ਤੇ ਬਸ ਮੀਟ ਖਾਣ ਦੇ ਲਈ ਉਹਨਾਂ ਨੂੰ ਚੋਰੀ ਕਰ ਲਿਆ ਫਟਾਫਟ।
1: ਅੱਛਾ ਜੀ, ਤੁਸੀਂ ਜਾਨਵਰਾਂ ਦੀ ਗੱਲ ਕੀਤੀ ਤੇ ਪਿਛਲੇ ਦਿਨਾਂ ਚ ਈਵਨ ਸੁਪਰੀਮ ਕੋਰਟ ਦੇ ਆਰਡਰ ਦੇ ਮੁਤਾਬਕ ਪੰਜਾਬ ਸਰਕਾਰ ਨੇ ਜਿਹੜਾ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਨੂੰ ਮਾਰਨ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਉਹ ਹੋ ਗਿਆ।
4: ਸੁਖੀ ਜੀ, ਉਹ ਜਿਵੇਂ ਹੀ ਚੱਲਿਆ ਉਵੇਂ ਹੀ ਤੇਜ਼ ਲਹਿਰ ਜਿਹੜੀ ਆ ਉਹ ਬਾਲੀਵੁੱਡ ਤੱਕ ਵੱਡੇ ਵੱਡੇ ਚਿਹਰਿਆਂ ਤੱਕ ਪਹੁੰਚੀ। ਤੁਹਾਨੂੰ ਪਤਾ ਆ ਕਿ ਸ਼ਾਇਦ ਉਹ ਪੰਜਾਬ ਦੇ ਵਿੱਚ ਹੀ ਰਹਿੰਦੀ ਜਾਂ ਨਾਮੀ ਚਿਹਰੇ ਉਸ ਗੱਲ ਨੂੰ ਨਾ ਉਠਾਉਂਦੇ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਕੁੱਤੇ ਜਿਹੜੇ ਪੰਜਾਬ ਦੇ ਵਿੱਚ ਮਾਰੇ ਜਾਣੇ ਸੀ, ਉਹਨਾਂ ਦਾ ਨਾਮੋ ਨਿਸ਼ਾਨ ਮਿਟਾਇਆ ਜਾਣਾ ਸੀ। ਪਰ ਜਿਵੇਂ ਕਿਸੇ ਇੱਕ ਸੈਲੀਬ੍ਰਿਟੀ ਨੇ ਪੋਸਟ ਪਾਈ ਉਹਦੇ ਨਾਲ ਬਾਲੀਵੁੱਡ ਦੇ ਬਹੁਤ ਸਾਰੇ ਸੈਲੀਬ੍ਰਿਟੀਜ਼ ਤੋਂ ਇਲਾਵਾ ਬਾਲੀਵੁੱਡ ਦੇ ਵਿੱਚ ਉਹ ਅੱਗ ਦੀ ਤਰ੍ਹਾਂ ਖਬਰ ਫੈਲੀ ਤੇ ਸਾਰਿਆਂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਸੀਐਮ ਭਗਵੰਤ ਮਾਨ ਨੂੰ ਜਿਹੜਾ ਅਟੈਕ ਕਰ ਕਰਕੇ ਪੋਸਟਾਂ ਪਾਈਆਂ ਤੇ ਉਹਦਾ ਕਾਫੀ ਹੱਦ ਤੱਕ ਜਿਹੜਾ ਅਸਰ ਹੋਇਆ ਕਿ ਇਹ ਬਹੁਤ ਵੱਡੀ ਇੱਕ ਨੈਗੇਟਿਵਿਟੀ ਜਿਹੜੀ ਆ ਸਾਡੇ ਖਿਲਾਫ ਜਿਹੜੀ ਆ ਉਹ ਬਾਹਰਲੀਆਂ ਸਟੇਟਾਂ ਨੂੰ ਜਾਂ ਕਿ ਮਤਲਬ ਇਨਸਾਨੀਅਤ ਦੇ ਨਾਤੇ ਜਾ ਰਹੀ ਆ ਜੋ ਸਹੀ ਨਹੀਂ ਹੈਗਾ। ਸੋ ਉਸ ਚੀਜ਼ ਨੂੰ ਰੋਕਥਾਮ ਲੱਗੀ ਆ, ਪਰ ਇਹ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਕੁੱਤਿਆਂ ਦੇ ਲਈ ਸ਼ੈਲਟਰ ਜਿਹੜੇ ਹੋਮ ਆ ਉਹ ਬਣਾਏ ਜਾਣ ਜਾਂ ਕੁਝ ਸੰਸਥਾਵਾਂ ਆ ਜਿਹੜੀਆਂ ਉਹ ਇਹਨਾਂ ਨੂੰ ਅਡੋਪਟ ਕਰਨ ਜਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਕੋਈ ਸਰਕਾਰੀ ਸ਼ੈਲਟਰ ਹੋਮ ਬਣਾਉਣ ਜਿੱਥੇ ਕੁੱਤਿਆਂ ਨੂੰ ਰੱਖਿਆ ਜਾਵੇ।
1: ਪਰ ਮਨਪ੍ਰੀਤ ਜੀ ਦੇਖੋ, ਕਹਿੰਦੇ ਕੁੱਤਾ ਬਹੁਤ ਵਫਾਦਾਰ ਜਾਨਵਰ ਆ ਪਰ ਨਾਲ ਨਾਲ ਕੁੱਤਾ ਲਾਲਚੀ ਵੀ ਆ
4: ਜੀ।
1: ਉਹਨੂੰ ਜੇ ਕੋਈ ਚੀਜ਼ ਖਾਣ ਨੂੰ ਮਿਲ ਜਾਏ ਤਾਂ ਫਿਰ ਉਹ ਬੰਦਾ ਉਹ ਮਿੰਟਾਂ 'ਚ ਚੇਂਜ ਵੀ ਹੋ ਜਾਂਦਾ। ਤੇ ਦੂਜੇ ਪਾਸੇ ਜਿਹੜੀਆਂ ਏਡੇ ਸ਼ਖਸੀਅਤਾਂ ਨੇ ਇਹ ਕੁੱਤਿਆਂ ਦੇ ਖਿਲਾਫ ਜਦੋਂ ਮਹਿਮ ਚੱਲਣ ਲੱਗੀ ਆ ਉਹਨਾਂ ਤੇ ਪੋਸਟਾਂ ਪਾਤੀਆਂ, ਪਰ ਜਿਹੜੇ ਬੰਦਿਆਂ ਨੂੰ ਕੁੱਤਿਆਂ ਵਾਂਗੂ ਮਾਰਿਆ ਜਾਂਦਾ ਬੰਦਿਆਂ ਦੀ ਉੱਤੇ ਇੰਨੇ ਉੱਥੇ ਕੋਈ ਦੇਖਭਾਲ ਨਹੀਂ ਹੈ ਕਿਸੇ ਵੀ, ਉਹਨਾਂ ਬਾਰੇ ਤਾਂ ਪੋਸਟ ਪਾਉਂਦੇ ਨਹੀਂ ਉਹ।
4: ਸੁਖੀ ਜੀ ਗੱਲ ਇਹ ਹੈ ਨਾ ਵੀ ਅੱਜ ਕੱਲ ਬੰਦਿਆਂ ਨੂੰ ਜਿਆਦਾ ਪਿਆਰ ਲੋਕ ਕੁੱਤਿਆਂ ਨਾਲ ਕਰਦੇ ਨੇ, ਔਰ ਕੁੱਤੇ ਅੱਜ ਕੱਲ ਵਿਆਹ ਦੇਖ ਰਹੇ ਨੇ, ਕੁੱਤੇ ਬੰਦਿਆਂ ਦੀ ਤਰ੍ਹਾਂ ਬਰਾਬਰ ਦੇ ਕੋਟ ਪੈਂਟ ਪਾ ਕੇ ਬੈਠ ਰਹੇ ਨੇ, ਔਰ ਇਨਸਾਨ ਜਿਹੜਾ ਇਨਸਾਨ ਨੂੰ ਧੋਖਾ ਦਿੰਦਾ। ਬੇਸ਼ੱਕ ਪਿਛਲੇ ਦਿਨਾਂ ਚ ਅਸੀਂ ਇਹ ਵੀ ਦੇਖਿਆ ਕਿ ਪਾਲਤੂ ਕੁੱਤਿਆਂ ਨੇ ਵੀ ਧੋਖਾ ਦਿੱਤਾ। ਇੰਨਾ ਸੋਹਣਾ 14-15 ਸਾਲ ਦਾ ਇੱਕ ਮੁੰਡਾ ਸੀਗਾ, ਪਿੱਟ ਬੋਲਣ ਨੂੰ ਖਾ ਗਿਆ ਔਰ ਘਰਦਿਆਂ ਨੂੰ ਪਤਾ ਤੱਕ ਨੀ ਲੱਗਿਆ। ਤੇ ਸੋ ਕਈ ਵਾਰੀ ਪਾਲਤੂ ਜਾਨਵਰ ਵੀ ਸਾਡੇ ਤੇ ਅਟੈਕ ਕਰਦੇ ਨੇ, ਤਾਂ ਹੀ ਕਈ ਵਾਰੀ ਇਨਸਾਨ ਨੂੰ ਕੁੱਤਿਆਂ ਨਾਲ ਕੰਪੇਅਰ ਵੀ ਕੀਤਾ ਜਾਂਦਾ। ਜੇ ਅਸੀਂ ਵਫਾਦਾਰੀ ਦੀ ਗੱਲ ਕਰਦੇ ਹਾਂ ਤੇ ਤਾਂ ਵੀ ਉਹਦੇ ਨਾਲ ਕੰਪੇਅਰ ਕਰ ਦਿੱਤਾ ਜਾਂਦਾ ਆ, ਔਰ ਜੇ ਅਸੀਂ ਧੋਖੇ ਦੀ ਗੱਲ ਕਰਦੇ ਹਾਂ, ਲਾਲਚ ਦੀ ਗੱਲ ਕਰਦੇ ਹਾਂ, ਤਾਂ ਵੀ ਇਨਸਾਨ ਨੂੰ ਜਾਨਵਰ ਦੇ ਨਾਲ ਬੜੀ ਛੇਤੀ ਕੰਪੇਅਰ ਕਰ ਦਿੱਤਾ ਜਾਂਦਾ। ਸੋ ਗੱਲ ਤੁਹਾਡੀ ਠੀਕ ਆ, ਆਵਾਜ਼ਾਂ ਉੱਠਦੀਆਂ ਨੇ, ਕਈ ਵਾਰੀ ਐਸੀਆਂ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਆਵਾਮ ਤੱਕ ਸੁਖੀ ਜੀ ਪਹੁੰਚਦੀਆਂ ਨਹੀਂ ਆ, ਔਰ ਜਾਨਵਰਾਂ ਵਾਲੀਆਂ ਖਬਰਾਂ, ਕੁੱਤਿਆਂ ਵਾਲੀਆਂ ਖਬਰਾਂ ਇਹ ਜ਼ਿਆਦਾ ਪਹੁੰਚਦੀਆਂ ਨੇ, ਤੇ ਇਨਸਾਨਾਂ ਵਾਲੀਆਂ ਜਿਹੜੀਆਂ ਉਹ ਘੱਟ ਵਾਇਰਲ ਹੁੰਦੀਆਂ ਨੇ। ਹੁੰਦੇ ਨੇ ਕਈ ਲੋਕ ਜਿਹੜੇ ਇਨਸਾਨਾਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਨੇ, ਪਰ ਉਹ ਬਹੁਤ ਘੱਟ ਭੀੜ ਹੁੰਦੀ ਆ। ਉਹ ਆਵਾਜ਼ ਉਠਾਉਂਦੇ ਉਠਾਉਂਦੇ ਇੱਕ ਦਿਨ ਆਪ ਹੀ ਥੱਕ ਥੱਕ ਜਾਂਦੇ ਨੇ ਤੇ ਆਪਣੇ ਆਪਣੇ ਘਰਾਂ ਚ ਬੈਠ ਜਾਂਦੇ ਨੇ, ਕਿਉਂਕਿ ਉਹਨਾਂ ਦੇ ਨਾਲ ਕੋਈ ਵੱਡਾ ਕਾਫਲਾ ਨਹੀਂ ਤੁਰਦਾ।
1: ਓਕੇ, ਇੱਕ ਨਾ ਕਹਾਣੀ ਆ, ਉਹ ਜ਼ਰੂਰ ਆਉਣ ਵਾਲੇ ਦਿਨਾਂ 'ਚ ਵਤਨੋਂ ਦੂਰ ਦੇ ਉੱਤੇ ਰਿਲੀਜ਼ ਹੋਣੀ ਆ, ਫਿਲਮ ਬਣ ਰਹੀ ਆ, ਕੁੱਤਿਆਂ ਵਾਲੇ ਸਰਦਾਰ। ਉਹ ਕਹਿੰਦੇ ਇੱਕ ਹੁੰਦਾ ਸੀ ਮੇਰਾ ਯਾਰ, ਕਹਾਉਂਦਾ ਸੀ ਕੁੱਤਿਆਂ ਦਾ ਸਰਦਾਰ, ਆਓ ਸੁਣਾਉਣਾ ਉਹਦੀ ਇੱਕ ਕਹਾਣੀ, ਕਿੱਦਾਂ ਰੋਜ਼ ਉਹਦੇ ਨਾਲ ਹੁੰਦੀ ਸੀ ਕੁੱਤੇ ਖਾਣੀ। ਤੇ ਲਓ ਫਿਰ ਮਨਪ੍ਰੀਤ ਜੀ, ਤੁਹਾਨੂੰ ਦੀ ਆ ਗਿਆ, ਤੁਸੀਂ ਸੌਵੋ, ਗੁੱਡ ਨਾਈਟ, ਲਵੋ ਵਧੀਆ ਵਧੀਆ ਸੁਪਨੇ ਗਰਮੀ ਦੇ ਵਿੱਚ, ਤੇ ਮੱਛਰ ਨੂੰ ਕਰੋ ਬਾਏ ਬਾਏ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਸਾਫ਼ ਸੁਥਰੀ ਗਰੋਸਰੀ, ਸਾਫ਼ ਸੁਥਰੀਆਂ ਦਾਲਾਂ, ਫਰੈਸ਼ ਸਬਜ਼ੀਆਂ ਲੈਣੀਆਂ ਚਾਹੁੰਦੇ ਹੋਲ ਸੇਲ ਦੇ ਭਾਅ ਦੇ ਵਿੱਚ, ਕਿਉਂਕਿ ਦੂਜੇ ਸਟੋਰਾਂ ਨੂੰ ਸਪਲਾਈ ਕਰਦੇ ਨੇ, ਤੇ ਪਹੁੰਚ ਜਾਓ ਫਿਰ ਨੋਵਲ ਫਰੈਸ਼ ਫੂਡ ਦੇ ਉੱਤੇ। ਇਹ ਹੈ ਜੀ ਗਿਲਿੰਗਮ ਡਰਾਈਵ, ਜਾਣੀ ਕਿ ਹਾਈਵੇ 10 ਅਤੇ ਬੋਵੇਟ ਦਾ ਕਾਰਨਰ, ਤੇ ਦੂਜੇ ਪਾਸੇ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ। ਇੱਥੋਂ ਜਾ ਕੇ ਤੁਸੀਂ ਢੇਰ ਸਾਰੇ ਡਾਲਰਾਂ ਦੀ ਬਚਤ ਕਰ ਸਕਦੇ ਹੋ। ਦੂਜਾ ਅੱਜ ਦਾ ਪ੍ਰੋਗਰਾਮ ਹੈਗਾ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਬ੍ਰਮਟਨ ਦੇ ਵਿੱਚ ਟਿੱਕਾ ਜੰਕਸ਼ਨ ਬਹੁਤ ਖੂਬਸੂਰਤ ਬਣਿਆ ਹੋਇਆ ਰੈਸਟੋਰੈਂਟ ਹੈ, ਔਰ ਬਹੁਤ ਹੀ ਵਧੀਆ ਉਹਨਾਂ ਦਾ ਖਾਣਾ ਹੁੰਦਾ, ਲਾਈਵ ਮਿਊਜ਼ਿਕ ਚੱਲਦਾ, ਬਹੁਤ ਵਧੀਆ। ਤੁਹਾਨੂੰ ਲੱਗੇਗਾ ਕਿ ਜਿਵੇਂ ਤੁਸੀਂ ਬਾਹਰ ਕਿਤੇ ਵਕੇਸ਼ਨ 'ਤੇ ਆਏ ਹੋ ਪਰਿਵਾਰ ਸਮੇਤ, ਉੱਥੇ ਇਹੋ ਜਿਹਾ ਇੰਜੋਏ ਹੁੰਦਾ। ਅਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਬੁੱਡਮਾਈਨ ਬੈਂਕਟ ਹਾਲ ਅਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। 9051151500 ਇਹਨਾਂ ਦਾ ਨੰਬਰ ਹੈ ਕੋਈ ਵੀ ਅਗਲੀ ਬੁਕਿੰਗ ਲੈਣ ਲਈ। ਟੈਲੀਟਾਈਮ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਟੈਲੀਟਾਈਮ ਦੇ ਨਾਲ ਸੰਪਰਕ ਕਰ ਸਕਦੇ ਹੋ, tellytime.ca ਦੇ ਉੱਤੇ ਜਾ ਕੇ। ਪੀਜ਼ਾ ਡਿਪੂ ਵੱਲੋਂ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਪੀਜ਼ਾ ਆਰਡਰ ਕਰੋਗੇ ਤੇ ਤੁਸੀਂ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਤੇ ਵੰਡਰਲੈਂਡ ਦੇ ਸ਼ੋਅ ਦੀਆਂ ਟਿਕਟਾਂ ਵਿਨ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ। ਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਸਮੋਸਾ ਸਵੀਟ ਫੈਕਟਰੀ ਨੇ ਵੀ ਸਹਿਯੋਗ ਦਿੱਤਾ ਹੈ ਜੀ। 3 ਲੋਕੇਸ਼ਨਾਂ ਨੇ ਜਿਹੜੀਆਂ ਕਿ ਚਲੋ ਫ੍ਰਿਸਕੋ ਦੇ ਵਿੱਚ ਵੀ ਹੈ 2 ਲੋਕੇਸ਼ਨਾਂ, ਤੇ ਪਲੱਸ ਮੇਨ ਲੋਕੇਸ਼ਨ ਐਲਵੀਓ ਰੋਡ ਦੇ ਉੱਤੇ ਆ। ਤੇ ਮੋਨਾ ਜੀ ਵੀ ਸਾਡੇ ਸਟੂਡੀਓ 'ਚ ਨੇ, ਮੋਨਾ ਹੋਰਾਂ ਦੇ ਸਹਿਯੋਗ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਮੋਨਾ ਜੀ, ਕੀ ਹਾਲ ਚਾਲ, ਪਹਿਲਾਂ ਦੱਸੋ ਵੀਕਐਂਡ ਤੁਹਾਡਾ ਕਿੱਦਾਂ ਰਿਹਾ?
6: ਬਹੁਤ ਵਧੀਆ।
1: ਮੀਂਹ ਪੈਂਦਾ ਸੀਗਾ, ਮੀਂਹ 'ਚ ਕਿੱਥੇ ਵਧੀਆ ਸੀ,
6: ਕਿਉਂਕਿ ਇੰਨਾ ਕੋਈ ਘੁੰਮਣ ਦਾ ਪਲਾਨ ਨਹੀਂ ਸੀਗਾ, ਇਸ ਕਰਕੇ ਫਿਰ ਵਧੀਆ ਹੀ ਹੋਇਆ।
1: ਹਾਂਜੀ ਬਿਲਕੁਲ ਜੀ, ਮਤਲਬ ਇੱਥੇ ਨਾ ਸਭ ਤੋਂ ਵਧੀਆ ਸਮਾਂ ਹੁੰਦਾ ਜਦੋਂ ਤੁਸੀਂ ਆਪਣੇ ਪਰਿਵਾਰ 'ਚ ਬਿਤਾਉਣਾ।
6: ਬਿਲਕੁਲ,
1: ਮਸਾਂ ਹੀ ਟਾਈਮ ਲੱਗਦਾ ਘਰ ਦੇ ਮੈਂਬਰ। ਇੱਕ ਨਾ ਕਿਸੇ ਮੈਂ ਪਰਿਵਾਰ ਦੇ ਘਰੇ ਗਿਆ ਇੰਡੀਆ ਦੇ ਵਿੱਚ, ਮੈਂ ਪਿੱਛੇ ਜਿਹਾ ਇੰਡੀਆ ਸੀ, ਤੇ ਉਹਨਾਂ ਦੇ ਘਰੇ ਬੜੀ ਸ਼ਾਂਤੀ, ਸੁੱਖ ਸ਼ਾਂਤੀ ਸੀ। ਮੈਂ ਕਿਹਾ ਯਾਰ ਬੜੇ ਤੁਸੀਂ ਆਰਾਮ ਨਾਲ ਬੈਠੇ ਹੋ, ਵੀ ਨਹੀਂ ਤਾਂ ਠੀਕ ਝਾੜਾ, ਬੱਚੇ ਅਲੱਗ ਪਾਉਂਦੇ ਆ, ਹਸਬੈਂਡ ਵਾਈਫ ਅਲੱਗ ਲੱਗੇ ਹੁੰਦੇ ਆ। ਉਹ ਕਹਿੰਦੇ ਹਾਂਜੀ, ਕਿਉਂਕਿ ਅੱਜ ਸਾਡਾ ਨਾ ਇੰਟਰਨੈਟ ਨਹੀਂ ਚੱਲਦਾ। ਤਾਂ ਚੁੱਪ, ਇੰਟਰਨੈਟ ਚੱਲਦਾ ਹੈ ਕਹਿੰਦੇ, ਅੱਜ ਸਾਡਾ ਇੰਟਰਨੈਟ ਚੱਲਿਆ ਤੇ ਤਾਂ ਕਰਕੇ ਅਸੀਂ ਆਪਣੇ ਆਪਣੇ ਫੋਨਾਂ ਤੇ ਲੱਗੇ।
6: ਬਿਲਕੁਲ।
1: ਤੇ ਹੁਣ ਤੁਸੀਂ ਦੱਸੋ ਆਪਣੇ ਫੀਲਡ ਦੇ ਵਿੱਚ ਕੀ ਅੱਜ ਇਨਫੋਰਮੇਸ਼ਨ ਲੈ ਕੇ
6: ਆਏ? ਇਨਫੋਰਮੇਸ਼ਨ ਦੇ ਵਿੱਚ ਸਭ ਨਾਲੋਂ ਪਹਿਲਾਂ ਅੱਜ ਮੈਂ ਸੋਚ ਰਹੀ ਸੀਗੀ ਕਿ ਆਪਾਂ ਇੱਦਾਂ ਦੀ ਕੋਈ ਪਾਲਿਸੀ ਦੇ ਬਾਰੇ ਗੱਲ ਕਰੀਏ ਜਿਹਦੇ ਬਾਰੇ ਅਕਸਰ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਹਰ ਰੋਜ਼ ਇੱਕ ਸਟ੍ਰੈਸ ਹੁੰਦੀ ਹੈਗੀ ਕਿ ਇਹ ਪੇਮੈਂਟਸ ਕਿੱਦਾਂ ਜਾਣੀਆਂ ਨੇ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ।
1: ਦੱਸੋ ਮੈਨੂੰ, ਦੱਸੋ ਰੇਡੀਓ ਦੀ ਪੇਮੈਂਟ ਕਿੱਦਾਂ ਜਾਣੀ, ਕਿਉਂਕਿ ਪਹਿਲੀ ਤਰੀਕ ਆਉਣ ਵਾਲੀ ਹੈ, ਕਿਰਨ ਦਾ ਮਲਕ ਨੇ ਕਹਿ ਦੇਣਾ ਭਾਜੀ ਅੱਜ 25 ਤਰੀਕ ਹੋ ਗਈ, ਤੇ ਉਹ ਪੈਸੇ ਕਿੱਦਾਂ ਜਾਣੇ, ਇਹ ਦੱਸੋ।
6: ਦੇਖੋ ਇੱਦਾਂ ਹੁੰਦਾ ਕਿ ਜਦੋਂ ਤੱਕ ਕੰਮ ਕਰ ਰਹੇ ਹਾਂ ਤਦੋਂ ਤਾਂ ਸਭ ਕੁਛ ਨੋਰਮਲ ਚੱਲਣਾ ਹੈਗਾ, ਚੱਲਣਾ ਪੈਣਾ ਉਸ ਤਰੀਕੇ ਨਾਲ, ਕਿਉਂਕਿ ਆਪਾਂ ਉਸ ਤਰੀਕੇ ਦੇ ਨਾਲ ਹੀ ਆਪਣੇ ਐਕਸਪੈਂਸਿਸ ਬੰਨੇ ਹੁੰਦੇ ਨੇ ਕਿ ਜੋ ਸਾਡੀ ਇਨਕਮ ਆਉਣੀ ਹੈ, ਬਜਟਿੰਗ ਕੀਤੀ ਹੋਈ ਹੁੰਦੀ ਹੈਗੀ ਹੈ ਕਿ ਇੰਨਾ ਅਸੀਂ ਅਰਨ ਕੀਤਾ ਤੇ ਇੰਨੇ ਅਸੀਂ ਖਰਚੇ ਦੇਣੇ ਹੈਗੇ। ਪਰ ਹੁਣ ਜੇ ਕੱਲ ਨੂੰ ਕੋਈ ਪਰਸਨ, ਕੋਈ ਸਿਕਨੈਸ ਹੋ ਜਾਂਦੀ ਹੈ, ਕੋਈ ਇੰਜਰੀ ਹੋ ਜਾਂਦੀ ਹੈ, ਫਿਰ ਉਸ ਟਾਈਮ ਤੇ ਵੱਡਾ ਚੈਲੰਜ ਆਉਂਦਾ ਹੈਗਾ ਕਿ ਜਿਹੜੀ ਮੋਰਗੇਜ ਦੀਆਂ ਪੇਮੈਂਟਸ ਜਾਣੀਆਂ ਸੀ, ਰੇਡੀਓ ਦੀਆਂ ਪੇਮੈਂਟਸ ਜਾਣੀਆਂ ਸੀ, ਕਾਰ ਦੀਆਂ ਪੇਮੈਂਟਸ ਜਾਣੀਆਂ ਸੀਗੀਆਂ, ਜਾਂ ਫਿਰ ਕੋਈ ਵੀ
1: ਇੰਟਰਨੈਟ ਦੇ ਬਿੱਲ ਦੀਆਂ ਜਾਣੀਆਂ, ਯੂਟੀਲਿਟੀ ਬਿੱਲ,
6: ਫਾਈਨੈਂਸ਼ੀਅਲ ਐਡਵਾਈਜ਼ਰ ਆ ਸਰ,
1: ਦੇਖੋ ਜੀ ਮੈਂ ਔਨ ਏਅਰ ਕਹਿਣ ਤੋਂ ਨਹੀਂ ਝਿਜਕਦਾ ਕਿ ਮੋਨਾ ਹੋਣੀ ਸਾਡੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਆ, ਸਮੇਂ ਮੁਤਾਬਕ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਸਲਾਹ ਦਿੰਦੇ ਆ, ਅਤੇ ਹੈ ਨਾ, ਔਰ ਕਿੱਦਾਂ ਕਿਵੇਂ ਫੰਡ ਇਕੱਠੇ ਕਰਕੇ, ਅੱਜ ਕੱਲ੍ਹ ਤਾਂ ਇਹ ਹੈ ਜੀ ਵੀ ਜਿੱਦਾਂ ਫੰਡ ਆਈ ਜਾਣ ਅਤੇ ਗੁਜ਼ਾਰਾ ਹੋ ਜਾਵੇ, ਕਿਉਂਕਿ ਹਰ ਲੋਕਾਂ ਦਾ ਇਹੀ ਹੈ ਕਿ ਹਾਂ ਆਈ ਤਾਂ ਚਲਾਈ, ਜੇ ਨਹੀਂ ਆਈ ਤਾਂ ਆਪ ਚੱਲ ਜਾਓ।
6: ਨਹੀਂ ਡੈਫੀਨੇਟਲੀ ਇਸ ਤਰੀਕੇ ਦੇ ਨਾਲ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ, ਜੋ ਵੀ ਬਜਟਿੰਗ ਆਪਾਂ ਕਰਨੀ ਹੁੰਦੀ ਹੈ ਕਿ ਸਾਡੇ ਐਕਸਪੈਂਸਿਸ ਜਿਹੜੇ ਹੈਗੇ ਆ, ਇੱਕ ਤਾਂ ਅਸੀਂ ਉਹਨਾਂ ਤੋਂ ਓਵਰ ਆਪਣਾ ਜਿੰਨੀ ਆਪਣੀ ਇਨਕਮ ਹੈ ਉਸ ਤੋਂ ਓਵਰ ਨਾ ਜਾਈਏ ਡੈਫੀਨੇਟਲੀ। ਪਰ ਇਹ ਵੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਦੋਂ ਤਾਂ ਸਾਨੂੰ ਪਤਾ ਕਿ ਇੰਨੀ ਇਨਕਮ ਆਈ ਤਾਂ ਇੰਨੇ ਖਰਚੇ ਚਲੇ ਗਏ, ਪਰ ਜੇ ਕੱਲ ਨੂੰ ਕੋਈ ਸਿਕਨੈਸ ਇੰਜਰੀ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਵੱਡਾ ਇੱਕ ਚੈਲੰਜ ਹੈਗਾ ਸਾਡੇ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਕਿ ਉਸ ਟਾਈਮ ਐਕਸਪੈਂਸਿਸ ਕਿੱਦਾਂ ਕਵਰ ਹੋਣੇ ਆ। ਤੋ ਇਸੇ ਟਾਈਮ ਉਸੇ ਤਰੀਕੇ ਦੇ ਨਾਲ ਇੱਕ ਪਾਲਿਸੀ ਹੈਗੀ ਹੈ ਜਿਹੜੀ ਕਿ ਲੋਨ ਇੰਸ਼ੋਰੈਂਸ ਕਹਿੰਦੀ ਹੈ। ਲੋਨ ਇੰਸ਼ੋਰੈਂਸ ਦਾ ਮਕਸਦ ਇਹੀ ਹੋਏਗਾ ਕਿ ਓਵਰਆਲ ਜਿੰਨੀਆਂ ਵੀ ਪੇਮੈਂਟਸ ਤੁਹਾਡੀਆਂ ਜਾ ਰਹੀਆਂ ਨੇ,
1: ਅੱਛਾ ਜੀ,
6: ਹਾਂਜੀ, ਸੋ ਜੇ ਤੁਹਾਡੀਆਂ ਅੱਜ 5,000 ਦੀਆਂ 6,000 ਦੀਆਂ ਮੰਥਲੀ ਪੇਮੈਂਟਸ ਕਿੰਨੀਆਂ ਮੰਥਲੀ ਜਾ ਰਹੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਉਹਦੇ ਅੰਡਰ ਕਵਰ ਹੋ ਸਕਦੀਆਂ ਨੇ। ਪਰ ਉਹਦੇ ਵਿੱਚ ਅੱਜ ਜਦੋਂ ਆਪਾਂ ਐਪਲੀਕੇਸ਼ਨ ਕਰਦੇ ਹਾਂ ਤਾਂ ਉਸ ਟਾਈਮ ਤੇ ਉਹਦੇ ਵਿੱਚ ਇੱਕ ਕਵਰੇਜ ਅਮਾਊਂਟ ਆਪਾਂ ਚੂਜ਼ ਕਰਨੀ ਹੁੰਦੀ ਹੈ ਕਿ ਕਿੰਨੀ ਤੁਹਾਡੀਆਂ ਪੇਮੈਂਟਸ ਮੰਥਲੀ ਹੈਗੀਆਂ, ਤੇ ਨਾਲ ਦੀ ਨਾਲ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਉਸਦੇ ਵਿੱਚ ਪ੍ਰੀਮੀਅਮਸ ਡਿਫਾਈਨ ਕੀਤੇ ਜਾਂਦੇ ਨੇ ਕਿ ਕਿੰਨਾ ਤੁਸੀਂ ਵੇਟਿੰਗ ਪੀਰੀਅਡ ਰੱਖਣਾ, ਕਿੰਨੀ ਦੇਰ ਤੱਕ ਤੁਹਾਨੂੰ ਇਹ ਬੈਨੀਫਿਟ ਮਿਲੇ ਜੇ ਕੱਲ ਨੂੰ ਕਦੇ ਸਾਨੂੰ ਲੋੜ ਪੈਂਦੀ ਹੈ। ਸਭ ਨਾਲੋਂ ਵੱਡਾ ਬੈਨੀਫਿਟ ਇੱਕ ਹੋਰ ਇਹਦੇ ਵਿੱਚ ਸੁੱਖੀ ਜੀ ਇਹ ਚੀਜ਼ ਆ ਜਾਂਦੀ ਹੈ ਕਿ ਜਦੋਂ ਖਾਸ ਕਰ ਪਰਸਨ ਜਿਹੜੇ ਸੈਲਫ ਐਂਪਲੋਇਡ ਨੇ, ਸੈਲਫ ਐਂਪਲੋਇਡ ਜਦੋਂ ਹੁੰਦੇ ਆ ਤਾਂ ਸਾਨੂੰ ਸਾਡੇ ਕੋਈ ਨਾ ਕੋਈ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਹੁੰਦੀ ਹੈ, ਐਂਡ ਸਾਨੂੰ ਸਾਰਿਆਂ ਨੂੰ ਪਤਾ ਕਿ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ 2,000-3,000 ਇੰਨੇ ਕੁ ਅਮਾਊਂਟ ਦੀ ਆਪਾਂ ਕਵਰੇਜ ਅਮਾਊਂਟ ਰੱਖੀ ਹੋਈ ਹੁੰਦੀ ਹੈ ਬਿਕੋਜ਼ ਆਫ ਐਲੀਜੀਬਿਲਟੀ ਦੇ ਬੇਸ ਤੇ। ਪਰ ਲੋਨ ਇੰਸ਼ੋਰੈਂਸ ਦਾ ਬੈਨੀਫਿਟ ਇਹ ਹੋ ਜਾਂਦਾ ਹੈ ਕਿ ਇਹ ਨੋਨ ਇੰਟੈਗਰੇਸ਼ਨ ਬੈਨੀਫਿਟ ਹੈ, ਜਿਹਦਾ ਮਤਲਬ ਇਹ ਹੋਏਗਾ ਕਿ ਕੱਲ੍ਹ ਨੂੰ ਡਿਸੇਬਿਲਟੀ ਇੰਸ਼ੋਰੈਂਸ ਤੋਂ ਤੁਹਾਨੂੰ ਬੈਨੀਫਿਟ ਮਿਲ ਰਿਹਾ ਤੇ ਨਾਲ ਦੀ ਨਾਲ ਲੋਨ ਇੰਸ਼ੋਰੈਂਸ ਤੋਂ ਵੀ ਤੁਸੀਂ ਆਪਣਾ ਬੈਨੀਫਿਟ ਲੈ ਸਕਦੇ ਹੁੰਦੇ ਹੋ।
1: ਅੱਛਾ, ਵੈਸੇ ਕੈਨੇਡਾ ਦੇ ਵਿੱਚ ਨਾ ਜੋ ਕੰਮ ਤਾਂ ਕਰਨਾ ਪੈਂਦਾ ਬੰਦੇ ਨੂੰ ਹਰ ਕਿਸੇ ਨੂੰ, ਪਰ ਇੱਥੇ ਸਹੂਲਤਾਂ ਵੀ ਇੱਦਾਂ ਇੰਸ਼ੋਰੈਂਸ ਵਗੈਰਾ ਸਾਰੀਆਂ ਹੁੰਦੀਆਂ?
6: ਡੈਫੀਨੇਟਲੀ ਫੈਸਿਲਿਟੀਜ਼ ਡੈਫੀਨੇਟਲੀ ਉਹੀ ਹੈ ਕਿ ਜਿੱਦਾਂ ਫੈਸਿਲਿਟੀਜ਼ ਆ ਉਸੇ ਤਰੀਕੇ ਦੇ ਨਾਲ ਆਪਾਂ ਕੰਮ ਕਰਕੇ ਇਹਨਾਂ ਫੈਸਿਲਿਟੀਜ਼ ਨੂੰ ਅਵੇਲ ਕਰ ਸਕਦੇ ਹੁੰਦੇ ਆ, ਵਧੀਆ ਸਟੈਂਡਰਡ ਆਫ ਲਿਵਿੰਗ ਜੀ ਰਹੇ ਹੁੰਦੇ ਆ, ਸੋ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਮੇਨ ਚੀਜ਼ ਇਹੀ ਹੋ ਜਾਂਦੀ ਹੈ ਕਿ ਅਸੀਂ ਆਪਣਾ ਸਟੈਂਡਰਡ ਆਫ ਲਿਵਿੰਗ ਮੇਨਟੇਨ ਕਿੱਦਾਂ ਕਰਕੇ ਰੱਖਣਾ ਹੈਗਾ। ਇਸੇ ਲਈ ਇਸ ਤਰੀਕੇ ਦੀ ਪਲੈਨਿੰਗ ਕਰਨੀ ਟਾਈਮ ਸਿਰ ਜ਼ਰੂਰੀ ਹੈਗੀ ਜਦੋਂ ਸਾਡੀ ਹਾਲਤ ਵਧੀਆ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜੇ ਤੁਸੀਂ ਵੀ ਕੰਸਰਨਡ ਹੈਗੇ ਹੋ ਆਪਣੀਆਂ ਜਿੰਨੀਆਂ ਵੀ ਮੋਰਗੇਜ ਜਾਂ ਪੇਮੈਂਟਸ, ਕੋਈ ਹੋਰ ਰੈਂਟਲ ਜਾਂ ਲੋਨ ਦੇ ਰਿਲੇਟਡ ਕੋਈ ਪੇਮੈਂਟਸ ਹੈ, ਚਾਹੇ ਉਹ ਪਰਸਨਲ ਹੈ ਚਾਹੇ ਉਹ ਬਿਜ਼ਨਸ ਦੇ ਰਿਲੇਟਡ ਹੋਣ, ਤਾਂ ਉਹਨਾਂ ਨੂੰ ਆਪਾਂ ਕਵਰ ਕਰ ਸਕਦੇ ਹਾਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509-1509
1: ਦੇ ਉੱਤੇ ਤੁਸੀਂ ਮੋਨਾ ਜੀ ਨਾਲ ਗੱਲਬਾਤ ਕਰ ਲਿਓ। ਜੇਕਰ ਤੁਹਾਡਾ ਸਵਾਲ ਹੁਣ ਵੀ ਹੈ ਕੋਈ ਤੇ ਤੁਸੀਂ ਸਾਨੂੰ ਸਟੂਡੀਓ ਚ ਵੀ ਕਰ ਸਕਦੇ ਹੋ ਔਰ ਉਹ ਔਨ ਏਅਰ ਮੋਨਾ ਜੀ ਉਹਦਾ ਜਵਾਬ ਦੇਣਗੇ। ਔਰ ਇਸ ਦੇ ਨਾਲ ਨਾਲ ਦੱਸਦੀ ਅੱਜ ਦਾ ਪ੍ਰੋਗਰਾਮ ਸਿੰਘਾਪੁਰ ਜੁਲਰ ਦੇ ਸੁਗਨਾ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ, ਪਰ ਅੱਜ ਸੋਮਵਾਰ ਹੈ, ਸਿੰਘਾਪੁਰ ਜੁਲਰ ਬੰਦ ਹੈ। ਕੱਲ ਨੂੰ ਤੁਸੀਂ ਜਾ ਕੇ ਉੱਥੇ ਸ਼ਾਪਿੰਗ ਕਰ ਸਕਦੇ ਹੋ, ਕਾਫੀ ਸਪੈਸ਼ਲ ਡੀਲ ਜਿਹੜੀਆਂ ਚੱਲ ਰਹੀਆਂ ਨੇ ਜੀ। ਕਿਰਨ ਜੀ
0: ਜੀ, ਔਰ ਨਾਲ ਨਾਲ ਜਿੱਥੇ ਕਿ ਸਾਡੇ ਲਿਸਨਰਸ ਨੇ ਜਿੱਦਾਂ ਕਿ ਅਸੀਂ ਕਿਹਾ ਸੀਗਾ ਕਿ ਮੰਡੇ ਹੈਗਾ ਕਿ ਇੱਕ ਵਧੀਆ ਜਿਹੜਾ ਜੀ ਪ੍ਰੋਗਰਾਮ ਅਸੀਂ ਸਟਾਰਟ ਕਰਨਾ ਸੀ ਗਾਣੇ ਨਾਲ, ਪਰ ਚਲੋ ਜੀ ਗੱਲਾਂ ਬਾਤਾਂ ਦੇ ਨਾਲ ਅਸੀਂ ਗੀਤ ਸੰਗੀਤ ਲਾਉਣਾ ਭੁੱਲ ਗਏ ਸੀ, ਪਰ ਹੁਣ ਚਲੋ ਆਪਾਂ
1: ਕਿਰਨ ਜੀ ਆਪਾਂ ਵਧੀਆ ਨਹੀਂ ਕਰ ਰਹੇ ਪ੍ਰੋਗਰਾਮ
0: ਜੀ,
1: ਹੈਮਨ ਜੀ ਦੇਖ ਲਓ, ਚਲੋ ਆਪਾਂ ਲਿਸਨਰ ਤੇ ਛੱਡਦੇ ਹਾਂ, ਜੇ ਉਹਨਾਂ ਨੂੰ ਚੰਗਾ ਲੱਗਦਾ ਉਹ ਸਾਨੂੰ ਫੋਨ ਕਰਕੇ ਦੱਸਣ ਕਿ ਵਧੀਆ ਹੈ, ਕਿ ਗੀਤ ਸੁਣਨਾ ਚਾਹੁੰਦੇ ਆ, ਕਿ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ, ਕਿ ਖਬਰਾਂ ਸੁਣਨਾ ਚਾਹੁੰਦੇ ਆ, ਜਾਂ ਕੀ ਕਰਨਾ ਚਾਹੁੰਦੇ
3: ਆ, ਸੁਖੀ ਜੀ ਦੀ ਪੋਇਟਰੀ ਸੁਣਨਾ ਚਾਹੁੰਦੇ ਆ,
1: ਪੋਇਟਰੀ ਚਲੋ ਜੋੜ ਦਾਂਗੇ ਇਦਾਂ ਦੀ ਗੱਲਬਾਤ
0: ਜੀ।
1: ਹਾਂਜੀ, ਤੇ 9057990999 ਦੇ ਉੱਤੇ ਕਾਲ ਕਰ ਸਕਦੇ ਆ, ਦੇਖਦੇ ਆ ਸਾਡੇ ਸਰੋਤੇ ਕਿੰਨਾ ਕੁ ਸਾਨੂੰ ਹੁੰਗਾਰਾ ਦਿੰਦੇ ਨੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜੀ। ਸਪੈਕਸ ਐਕਸਪ੍ਰੈਸ ਤੇ ਜਿੱਥੇ ਕਿ ਡਾਕਟਰਸ ਦੀ ਟੀਮ ਜਿਹੜੀ ਹੈ ਜੀ ਅਵੇਲੇਬਲ ਹੁੰਦੀ ਆ, ਫਰਾਈਡੇ ਤੇ ਸੈਟਰਡੇ ਤੁਸੀਂ ਜਿਹੜੀ ਜੀ ਅਪੁਆਇੰਟਮੈਂਟ ਬਣਾ ਕੇ ਆਪਣੇ ਜਿਹੜੇ ਜੀ ਅੱਖਾਂ ਦਾ ਰੂਟੀਨ ਆਈ ਚੈੱਕਅਪ ਕਰਾ ਸਕਦੇ ਆ। ਨਾਲ ਦੀ ਨਾਲ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਹੈਗੇ ਆ, ਜਾਂ ਤੁਸੀਂ ਜਿਹੜਾ ਜੀ ਹੋਰ ਕੋਈ ਡਿਜ਼ਾਈਨਰ ਫਰੇਮਸ ਲੈਣੇ ਹੈਗੇ, ਤੁਸੀਂ ਗੱਲਬਾਤ ਕਰ ਸਕਦੇ ਆ ਸਪੈਕਸ ਐਕਸਪ੍ਰੈਸ ਤੇ 9054600888 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਕਿ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਫਰਨੀਚਰ ਇੰਪਾਇਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਫਰਨੀਚਰ ਇੰਪਾਇਰ ਤੇ ਵੇਅਰ ਹਾਊਸ ਕਲੋਜਿੰਗ ਡਾਊਨ ਸੇਲ ਲੱਗੀ ਹੋਈ ਹੈ, ਬਹੁਤ ਵਧੀਆ ਜਿਹੜੀ ਜੀ ਇਨਵੈਂਟਰੀ ਸੇਲ ਤੇ ਆਈ ਹੋਈ ਹੈ। ਸੋ ਪਹੁੰਚ ਸਕਦੇ ਹਾਂ 126 ਡੈਵਿਨਸ ਰੋਡ ਬਰੈਂਪਟਨ, ਏਅਰਪੋਰਟ ਰੋਡ ਐਂਡ ਕਲਾਰਕ ਦਾ ਜਿਹੜਾ ਜੀ ਇੰਟਰਸੈਕਸ਼ਨ ਹੈ। ਵਧੇਰੀ ਜਾਣਕਾਰੀ ਦੀ ਨੰਬਰ 9054971100 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਜੀ ਸੁਖੀ ਜੀ,
1: ਜੀ ਬਿਲਕੁਲ। ਔਰ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਹੈ ਸਾਡੀਆਂ। ਅਮਨ ਹੁਣੀ ਵੀ ਸਟੂਡੀਓ 'ਚ ਨੇ, ਔਰ ਇੱਧਰ ਮੋਨਾ ਜੀ ਵੀ ਨੇ, ਕਿਰਨ ਆ, ਮੈਂ ਆ। ਤੁਹਾਡੇ ਵੱਲੋਂ ਕੁਝ ਫੋਨ ਵੀ ਆਏ ਆ, ਮਾਫੀ ਚਾਹਾਂਗੇ, ਸਾਡੇ ਕੋਲ ਔਨ ਏਅਰ ਨਹੀਂ ਲੈ ਹੋਏ। ਜੇ ਦੁਬਾਰਾ ਕਾਲ ਕਰ ਸਕਦੇ ਹੋ 9057990999

0: ਔਰ ਜੇਕਰ ਤੁਹਾਡਾ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਵਤਨੋਂ ਦੂਰ ਦੇ ਰਾਹੀਂ ਜਾਂ ਫਿਰ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਜਾਂ ਫਿਰ ਜਿਹੜਾ ਸ਼ੋਅ ਹੋਣ ਜਾ ਰਿਹਾ ਅਮਨ ਜੀ
1: ਆਰਾਮ ਕਰ ਸਕਦੇ ਆ ਸੋ ਲੇਡੀਜ਼ ਐਂਡ ਬੱਚੇ ਜਰੂਰ ਪਹੁੰਚਣ 21 ਤਰੀਕ ਨੂੰ ਜੀ ਵੈਨਿਊ ਤੁਹਾਨੂੰ ਟਾਈਮ ਟੂ ਟਾਈਮ ਦੱਸਾਂਗੇ ਡਿਸਕਲੋਜ਼ ਕਰਾਂਗੇ ਸਿੰਗਰਸ ਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਪਰ ਇੱਕ ਵੱਖਰਾ ਰੰਗੋ ਰੰਗ ਪ੍ਰੋਗਰਾਮ ਇਸ ਵਾਰ ਆਪਾਂ ਤੀਆਂ ਦਾ ਮੇਲਾ ਜੀ ਕਰਵਾਉਣ ਜਾ ਰਹੇ ਹਾਂ
0: ਬਿਲਕੁਲ ਜੀ ਔਰ ਉਹਦੀ ਇਨਫੋਰਮੇਸ਼ਨ ਤੁਸੀਂ ਮੈਸੇਜ ਛੱਡ ਸਕਦੇ ਹੋ ਤੁਸੀਂ ਵਤਨੋਂ ਦੂਰ ਦੇ ਸਟੂਡੀਓ ਚ ਅਮਨ ਹੋਣਾ ਨੂੰ ਕਾਲ ਕਰ ਸਕਦੇ ਹੋ ਮੋਹਨਾ ਜੀ ਨੂੰ ਕਾਲ ਕਰ ਸਕਦੇ ਹੋ ਮੋਹਨਾ ਜੀ ਤੁਸੀਂ ਕਿੰਨੇ ਕੁ ਸਾਲਾਂ ਨੂੰ ਤੀਆਂ ਨਾਲ ਜੁੜੇ ਹੋ ਵਾਕਈ ਮੈਂ ਤਾਂ ਹੁਣ ਪਿਛਲੇ ਸਾਲਾਂ ਤੋਂ ਬਹਿ ਕੇ ਪਿੱਛੇ ਹੋ ਗਿਆ ਸੀਗਾ ਮੈਂ ਤਾਂ ਹੁਣ ਲੇਡੀਜ਼ ਹੀ ਕਰਾਉਂਦੀਆਂ ਨੇ
1: ਪਰ ਹਜੇ ਵੀ ਜਿਹੜਾ ਇਹ ਮੇਲਾ ਹੈਗਾ ਸੁੱਖੀ ਨਿੱਜਰ ਦੇ ਮੇਲੇ ਤੋਂ ਜਾਣਿਆ ਜਾਂਦਾ ਜੀ
0: ਉਹ ਨਹੀਂ ਜੀ ਪਰ ਮੈਂ ਹੁਣ ਥੱਕ ਗਿਆ ਕਿੰਨੇ ਕੁ ਸਾਲ ਹੁਣ ਕਰ ਲਈਏ ਹੁਣ ਮੈਂ ਤਾਂ ਰੇਡੀਓ ਤੇ ਵੀ ਕਿਰਨ ਹੋਣੀ ਕਰਦੇ ਮੈਂ ਕਹਿੰਦਾ ਉਹਨਾਂ ਵਧੀਆ ਕਰ ਰਿਹਾ ਔਰ ਪ੍ਰੋਗਰਾਮ ਮੈਨੂੰ ਸਮਾਂ ਹੋ ਜਾਂਦਾ ਨਾ ਬੰਦਾ ਕਹਿੰਦਾ ਚਲੋ
2: ਆਈ ਨੀਡ ਅ ਬ੍ਰੇਕ
1: ਪਰ ਇੱਕ ਵਧੀਆ ਸਾਡੀ ਟੀਮ ਬਣੀ ਹੋਈ ਹੈ ਜੀ ਬਹੁਤ ਸਾਰੇ ਦੀ ਐਨਰਜੀ ਬਹੁਤ ਵਧੀਆ ਹੈਗੀ ਆ
0: ਬੱਚਿਆਂ ਦੇ ਵਿਆਹ ਸ਼ਾਦੀ ਹੋਣੇ ਉਹਨਾਂ ਨੂੰ ਇੰਡੀਆ ਜਾ ਕੇ ਜਾਣ ਦੀ ਲੋੜ ਨਹੀਂ ਇੱਥੇ ਹੀ ਉਹਨਾਂ ਨੂੰ ਉੱਥੇ ਆਰਡਰ ਹਾਂਜੀ ਸਾਰੇ ਦਿਨ ਦਾ ਫੰਕਸ਼ਨ ਹੋਣਾ ਹੈ ਤੇ ਆਰਟਿਸਟ ਉਹ ਹੋਣੇ ਜਿਹੜੇ ਅੱਜ ਤੱਕ ਕੈਨੇਡਾ ਨਹੀਂ ਆਏ ਪਹਿਲੀ ਵਾਰੀ ਤੀਆਂ ਦੇ ਮੇਲੇ ਤੇ ਆਪਾਂ ਲਾਸਟ ਹਰ ਸਾਲ ਹੀ ਵੈਸੇ ਇੱਦਾਂ ਕਰੀਦਾ ਇੱਕ ਦੋ ਆਰਟਿਸਟ ਨਵੇਂ ਲੈ ਕੇ ਆਈਦੇ ਪਰ ਇਸ ਵਾਰੀ ਵੀ ਬਹੁਤ ਉਹ ਆਰਟਿਸਟ ਜਿਹੜੇ ਜਿਹਨਾਂ ਦੇ ਗਾਣਿਆਂ ਨੂੰ ਤੁਸੀਂ ਘਰਾਂ 'ਚ ਸੁਣ ਸਕਦੇ ਹੋ ਆਪਣੇ ਵਿਆਹਾਂ ਸ਼ਾਦੀਆਂ 'ਤੇ ਜਿਹਨਾਂ ਦੇ ਗਾਣੇ 'ਤੇ ਆਪਾਂ ਡਾਂਸ ਕਰਦੇ ਹਾਂ ਨੱਚਦੇ ਹਾਂ ਉਹ ਜੇ ਆਰਟਿਸਟ ਹੋਣਗੇ ਅਮਨ ਜੀ ਤੁਹਾਨੂੰ ਫੋਨ ਵੀ ਵੱਜਣ ਲੱਗ ਗਏ ਟਿਕਟਾਂ ਲਈ
1: ਬਾਅਦ 'ਚ ਗੱਲ ਕਰਾਂਗੇ ਉਹਨਾਂ ਨਾਲ
0: ਇਹ ਕੰਪਲੀਮੈਂਟਰੀ ਟਿਕਟਾਂ ਕਿ ਪੇਡ
1: ਅੱਛਾ
0: ਜੀ ਤੇ ਉਹ ਸਾਰੇ ਆਰਟਿਸਟ ਵੀ ਪਹੁੰਚਣਗੇ ਪਰ ਮੈਂ ਸਾਰਿਆਂ ਮਾਤਾਵਾਂ ਨੂੰ ਭੈਣਾਂ ਨੂੰ ਛੋਟੀਆਂ ਬੱਚੀਆਂ ਨੂੰ ਬੇਨਤੀ ਕਰਾਂਗਾ ਕਿ ਆਪਣਾ 21 ਤਰੀਕ ਦਾ ਜਿਹੜਾ 21 ਜੂਨ ਦਾ ਦਿਨ ਹੈਗਾ ਔਰ ਸੰਡੇ ਦਾ ਦਿਨ ਹੈਗਾ ਉਹ ਆਪਣਾ ਹੋਲਡ ਕਰ ਲਓ ਹੁਣ ਤੋਂ ਹੀ ਤੇ ਟਿਕਟ ਵੀ ਬਹੁਤ ਰੀਜਨੇਬਲ ਐਡਵਾਂਸ ਦੇ ਵਿੱਚ ਜਿਹੜੀ ਓਪਨ ਹੋਊਗੀ ਤੇ ਉਹ ਜੇ ਵੇਟ ਕਰਨਗੇ ਤੇ ਫਿਰ ਜੇ ਤੁਹਾਨੂੰ ਪਤਾ ਜਿੰਨਾ ਲੇਟ ਕਰਨਗੇ ਉਨੇ ਟਿਕਟ ਮਹਿੰਗੀ ਹੋਈ ਜਾਣੀ ਹੈ ਓਪਨ ਜਿਹੜੀ ਟਿਕਟ ਦੀ ਪਹਿਲੀ ਕੀਮਤ ਹੋਗੀ ਉਹ $30 $30 ਸਿਰ
1: ਜੀ ਹਾਂ ਅੱਜ ਕਿਉਂਕਿ ਆਪਣੇ ਆਰਟਿਸਟ ਵੀ ਕਾਫੀ ਜਾ ਰਹੇ ਆ ਰਹੇ ਆ
0: ਆਰਟਿਸਟ ਉਹ ਹੈ ਜੀ ਜਿਹਨਾਂ ਨੂੰ ਆਪਾਂ $150-$200 ਦੀ ਟਿਕਟ ਬਾਏ ਕਰਕੇ ਦੇਖਣ ਜਾਣੇ ਆ ਉਹ ਆਰਟਿਸਟ ਉਸ ਦਿਨ ਨੂੰ ਹੋਣਗੇ
1: ਕਲਾਕਾਰ ਇੱਕ ਛੱਤ ਥੱਲੇ ਹੋਣਗੇ ਜੀ
2: ਜੀ
0: ਹਾਂ ਬਾਕੀ ਖਾਣ ਪੀਣ ਦੇ ਸਟਾਲ ਹੋਣੇ ਉੱਥੇ ਕਾਫੀ ਸਾਰਾ ਦਿਨ ਵਧੀਆ ਹੋਊਗਾ ਤੇ ਬਾਕੀ ਸਾਰੀਆਂ ਲੇਡੀਜ਼ ਨੂੰ ਸਾਡੀ ਇਹੀ ਬੇਨਤੀ ਹੈ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਨੇ ਕੋਈ ਸਟਾਲ ਲਾਉਣਾ ਹੈ ਕਿਸੇ ਨੇ ਕੋਈ ਬਿਜ਼ਨਸ ਆਪਣੇ ਨੂੰ ਪ੍ਰਮੋਟ ਕਰਨਾ ਕੋਈ ਵੀ ਗੱਲਬਾਤ ਕਰਨੀ ਹੈ ਤੇ ਉਹ ਵਤਨੋਂ ਦੂਰ ਦੇ ਨਾਲ 9057990999 ਤੇ ਕਰ ਸਕਦਾ ਜੀ ਤੇ ਹੁਣ ਕਿਰਨ ਜੀ ਮੇਰੇ ਖਿਆਲ ਤੁਹਾਡੇ ਕੋਲ ਕੋਈ ਮੋਨਾ ਜੀ ਲਈ ਸਵਾਲ ਹੈ
2: ਬਿਲਕੁਲ ਜੀ ਮੋਨਾ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ
3: ਥੈਂਕ ਯੂ ਸੋ ਮਚ
2: ਬਿਲਕੁਲ ਮੋਨਾ ਜੀ ਲਾਸਟ ਵੀਕ ਵੀ ਹਨਾ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਠੀਕ ਆ ਲਾਈਫ ਇੰਸ਼ੋਰੈਂਸ ਆਪਾਂ ਕਿੰਨੇ ਕਰਾ ਲਓ ਕ੍ਰਿਟੀਕਲ ਇਲਨੈਸ ਕਰਾ ਲਓ ਜਾਂ ਆਪਾਂ ਡਿਸੇਬਿਲਿਟੀ ਕਰਾ ਲਓ ਹਨਾ ਆਪਾਂ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਠੀਕ ਹੈ ਆਪਾਂ ਅਲੱਗ ਅਲੱਗ ਕਰਾਉਣੇ ਇਸ ਤਰ੍ਹਾਂ ਇਹਨੀ ਪਾਲਿਸੀ ਕਿ ਠੀਕ ਹੈ ਇਹ ਸਾਰੀਆਂ ਕਵਰੇਜਸ ਇੱਕ ਵਿੱਚ ਹੋ ਜਾਣ
3: ਬਿਲਕੁਲ ਹੋ ਸਕਦਾ ਕਿਰਨ ਡੈਫੀਨੇਟਲੀ ਹੋ ਸਕਦਾ ਕਿਉਂਕਿ ਦੇਖੋ ਜਦੋਂ ਵੀ ਆਪਾਂ ਸੈਪਰੇਟ ਸੈਪਰੇਟ ਪਾਲਿਸੀਜ਼ ਕਰਵਾਉਂਦੇ ਹਾਂ ਨੋ ਡਾਊਟ ਉਹਦੇ ਵਿੱਚ ਆਪਾਂ ਨੂੰ ਥੋੜ੍ਹਾ ਜਿਹਾ ਐਕਸਟਰਾ ਪ੍ਰੀਮੀਅਮ ਜ਼ਰੂਰ ਪਏਗਾ ਜਦੋਂ ਆਪਾਂ ਅਲੱਗ ਅਲੱਗ ਕਰਵਾਉਂਦੇ ਹਾਂ ਕਿਉਂਕਿ ਓਬਵੀਅਸਲੀ ਹਰੇਕ ਪਾਲਿਸੀ ਦੀ ਪਾਲਿਸੀ ਫੀ ਵੀ ਤੁਹਾਨੂੰ ਦੇਣੀ ਪੈਣੀ ਹੈਗੀ ਹੈ ਇਸ ਲਈ ਬੈਟਰ ਰਹਿ ਜਾਂਦਾ ਕਿ ਜੇ ਆਪਾਂ ਤਿੰਨੇ ਹੀ ਕਵਰੇਜਿਸ ਕਿਉਂਕਿ ਲਾਈਫ ਇੰਸ਼ੋਰੈਂਸ ਸਾਡੀ ਫੈਮਿਲੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਇਨ ਕੇਸ ਰੱਬ ਨਾ ਕਰੇ ਕੋਈ ਮਿਸਹੈਪ ਹੁੰਦਾ ਕਿਸੇ ਵੀ ਤਰ੍ਹਾਂ ਦੀ ਨੈਚੁਰਲ ਐਕਸੀਡੈਂਟਲ ਕੋਈ ਵੀ ਡੈਥ ਹੁੰਦੀ ਹੈਗੀ ਵਰਲਡ ਵਾਈਡ ਤਾਂ ਉਸ ਟਾਈਮ ਫੈਮਿਲੀ ਦੇ ਲਈ ਪ੍ਰੋਟੈਕਸ਼ਨ ਚਾਹੀਦੀ ਹੈ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡੈਫੀਨੇਟਲੀ ਉਹ ਮੇਨ ਚੀਜ਼ ਪ੍ਰਾਇਰਟੀ ਆ ਜਾਂਦੀ ਹੈ ਨਾਲ ਦੀ ਨਾਲ ਕਿ ਸਾਨੂੰ ਖੁਦ ਨੂੰ ਜੇ ਕੋਈ ਹਾਰਟ ਅਟੈਕ, ਸਟਰੋਕ, ਕੈਂਸਰ, ਬ੍ਰੇਨ ਟਿਊਮਰ ਕੋਈ ਵੀ ਇੱਦਾਂ ਦੀ ਕੰਡੀਸ਼ਨ ਆਈ ਤਾਂ ਉਸ ਟਾਈਮ ਤੇ ਸਾਡੇ ਕੋਲ ਇੱਕ ਫਾਈਨੈਂਸ਼ੀਅਲ ਸਪੋਰਟ ਦੇਣ ਵਾਲੀ ਸਿਰਫ ਇੱਕ ਪਾਲਿਸੀ ਹੁੰਦੀ ਹੈ। ਜਿੰਨੇ ਵੀ ਕੋਈ ਸਾਡੀਆਂ ਸੇਵਿੰਗਸ ਹੁੰਦੀਆਂ ਉਹ ਵੀ ਖਤਮ ਹੋ ਜਾਂਦੀਆਂ ਨੇ ਮੋਸਟ ਆਫ ਦਾ ਟਾਈਮ ਜਦੋਂ ਉਸ ਟਾਈਮ ਤੇ ਸਾਡੇ ਜਦੋਂ ਕੰਮ ਰੁਕ ਜਾਣਾ ਤਾਂ ਉਸ ਲਈ ਬੈਟਰ ਹੈਗਾ ਸੇਵਿੰਗਸ ਨੂੰ ਸਕ੍ਰੈਚ ਆਊਟ ਕਰਨ ਦੀ ਬਜਾਏ ਸਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ। ਨਾਲ ਦੀ ਨਾਲ ਡਿਸੇਬਿਲਟੀ ਇੰਸ਼ੋਰੈਂਸ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਮੇਜਰ ਲਾਈਫ ਥ੍ਰੈਟਨਿੰਗ ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ, 25 ਡਿਜ਼ੀਜ਼। ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਉਹਦਾ ਮਕਸਦ ਇਹ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਇੰਜਰੀ, ਕਿਸੇ ਵੀ ਤਰ੍ਹਾਂ ਦੀ ਸਿਕਨੈਸ ਹੁੰਦੀ ਹੈ, ਪਰਸਨ ਕੰਮ ਤੇ ਨਹੀਂ ਜਾ ਸਕਦੀ, ਜਿਹੜੀ ਵੀ ਆਪਾਂ ਡੈਜ਼ਿਗਨੇਟਿਡ ਅਮਾਊਂਟ ਰੱਖੀ ਹੁੰਦੀ ਕਵਰੇਜ ਅਮਾਊਂਟ ਐਲੀਜੀਬਿਲਟੀ ਦੇ ਬੇਸ ਤੇ, ਉਨੀ ਅਮਾਊਂਟ ਤੁਹਾਨੂੰ ਘਰ ਬੈਠਿਆਂ ਮਿਲ ਸਕਦੀ ਹੁੰਦੀ ਹੈ। ਸੋ ਤਾਂ ਕਿ ਤੁਹਾਡੇ ਜਿਹੜੇ ਮੰਥਲੀ ਐਕਸਪੈਂਸਿਸ ਹੈਗੇ ਆ, ਮੰਥਲੀ ਇਨਕਮ ਜਿਹੜੀ ਰਿਪਲੇਸਮੈਂਟ ਹੈਗੀ ਆ ਉਹ ਹੋ ਸਕੇ। ਸੋ ਇਹ ਤਿੰਨੇ ਪਾਲਿਸੀਜ਼, ਤਿੰਨੇ ਕਵਰੇਜਿਸ ਇੱਕ ਪਾਲਿਸੀ ਦੇ ਵਿੱਚ ਕਰ ਸਕਦੇ ਹੈਗੇ ਆ, ਜਿਹਦੇ ਵਿੱਚ ਕਿ ਮੈਂ ਕਹੂੰਗੀ ਕਿ ਇੱਕ ਤਾਂ ਤੁਹਾਨੂੰ ਡਿਸਕਾਊਂਟਡ ਰੇਟ ਮਿਲ ਜਾਂਦਾ ਹੈਗਾ ਕਿਉਂਕਿ ਪਾਲਿਸੀ ਫੀਸ ਸੇਵ ਹੋ ਰਹੀ ਹੈ, ਐਂਡ ਦੂਜੀ ਚੀਜ਼ ਇਹ ਹੈਗੀ ਕਿ ਤੁਹਾਡੇ ਲਈ ਵੀ ਮੈਨੇਜ ਕਰਨਾ ਈਜ਼ੀ ਹੋ ਜਾਂਦਾ। ਮੋਸਟ ਆਫ ਦਾ ਟਾਈਮ ਮੈਂ ਦੇਖਿਆ ਹੈਗਾ ਕਿ ਪਰਸਨ ਕਹਿੰਦੇ ਹਾਂਜੀ ਇੱਕ ਪਾਲਿਸੀ ਕਰਵਾਈ ਸੀ ਉਹ ਲੱਭੀ ਨਹੀਂ ਤੇ ਦੂਜੇ ਦੋ ਪੇਪਰ ਹੈਗੇ ਆ। ਸੋ ਇਸ ਤਰੀਕੇ ਦੀ ਕਨਫਿਊਜ਼ਨਸ ਨਹੀਂ ਹੁੰਦੀਆਂ ਹੈਗੀਆਂ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਡਿਸਕਾਊਂਟਡ ਰੇਟਸ ਦੇ ਵਿੱਚ ਆਪਣੀ ਪਾਲਿਸੀ ਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੈਗੇ ਹੋ, ਡੈਫੀਨੇਟਲੀ ਡਿਪੈਂਡਿੰਗ ਅਪੋਨ ਤੁਹਾਡੀ ਕੀ ਰਿਕੁਆਇਰਮੈਂਟ ਹੈ, ਕੀ ਬਜਟ ਹੈ, ਉਸ ਹਿਸਾਬ ਦੇ ਨਾਲ ਤੁਹਾਡੀ ਪਾਲਿਸੀ ਨੂੰ ਡਿਜ਼ਾਈਨ ਕਰ ਸਕਦੇ ਹਾਂ। ਪਰ ਇੱਕ ਰਫਲੀ ਜ਼ਰੂਰ ਆਈਡੀਆ ਦੇ ਦਿੰਦੀ ਹਾਂ ਕਿ ਜੇ ਕੋਈ ਮੇਲ ਹੈਗੇ ਆ ਨੋਨ ਸਮੋਕਰ, 25 ਈਅਰ ਓਲਡ ਹੈਗੇ ਆ, ਜਸਟ ਅਪਰੋਕਸੀਮੇਟਲੀ ਅਰਾਊਂਡ ਜੇ ਇਹ ਲਾਈਫ ਇੰਸ਼ੋਰੈਂਸ 5 ਲੱਖ ਦੀ ਕਰਵਾਉਂਦੇ ਆ, ਕ੍ਰਿਟੀਕਲ ਇਲਨੈਸ 50,000 ਦੀ, ਨਾਲ ਡਿਸੇਬਿਲਟੀ ਇੰਸ਼ੋਰੈਂਸ ਇੰਜਰੀ ਦੇ ਕੇਸ ਦੇ ਵਿੱਚ 2,000 ਪਰ ਮੰਥ ਦਾ ਬੈਨੀਫਿਟ ਰੱਖਦੇ ਨੇ, ਤਾਂ ਜਸਟ ਅਰਾਊਂਡ $56 ਪਰ ਮੰਥ ਆਉਂਦੇ ਆ। ਮਤਲਬ ਇਹ ਹੈਗਾ ਕਿ ਲੈਸ ਦੈਨ $2 ਪਰ ਡੇ ਦੀ ਕੋਸਟ ਆਊਗੀ ਪਰਸਨ ਜੇ ਕੋਈ ਮੇਲ ਨੋਨ ਸਮੋਕਰ 25 ਈਅਰ ਓਲਡ ਹੈਗੇ ਆ, ਜਿਹਦੇ ਵਿੱਚ ਕਿ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਵੀ ਮਿਲ ਗਈ 5 ਲੱਖ ਦੀ, ਕ੍ਰਿਟੀਕਲ ਇਲਨੈਸ ਵੀ ਮਿਲ ਗਈ 50,000, ਤੇ ਡਿਸੇਬਿਲਟੀ ਇੰਸ਼ੋਰੈਂਸ ਵੀ 2,000 ਪਰ ਮੰਥ ਦਾ ਬੈਨੀਫਿਟ ਮਿਲ ਗਿਆ। ਸੋ ਇਸ ਕੇਸ ਦੇ ਵਿੱਚ $2 ਪਰ ਡੇ, ਮੈਨੂੰ ਲੱਗਦਾ ਇਸ ਤੋਂ ਘੱਟ ਅਮਾਊਂਟ ਤਾਂ ਕਿਤੇ ਵੀ ਨਹੀਂ ਹੋ ਸਕਦੀ ਹੈਗੀ ਹੈ, ਕਿਉਂਕਿ ਸਾਰੀਆਂ ਕਵਰੇਜਸ ਤੁਹਾਨੂੰ ਕਵਰ ਕਰ ਸਕਦੀਆਂ ਨੇ। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਚਾਹੇ ਤੁਸੀਂ ਇੱਥੇ ਵਰਕ ਪਰਮਿਟ ਸਟੇਟਸ ਦੇ ਹੋ, ਸਟੂਡੈਂਟ ਵੀਜ਼ਾ ਦੇ ਹੋ, ਰਿਫਿਊਜੀ ਸਟੇਟਸ ਦੇ ਹੋ, ਹਰੇਕ ਪਰਸਨ ਇਹਨਾਂ ਪਾਲਿਸੀਜ਼ ਲਈ ਕੁਆਲੀਫਾਈ ਹੋ ਸਕਦਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਪਹਿਲਾਂ ਕੋਈ ਪਾਲਿਸੀ ਚੱਲ ਰਹੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 100 ਡਾਲਰ ਦੇ ਵਿੱਚ ਤੁਸੀਂ ਪੂਰੇ ਸਾਲ ਦਾ ਲਵਾ ਸਕਦੇ ਹੋ। ਔਰ ਕੈਨੇਡੀ ਕੁਈਨ ਦੇ ਉੱਤੇ ਇਹਨਾਂ ਦਾ ਆਫਿਸ ਹੈ ਜਿੱਥੇ ਤੁਸੀਂ ਜਾ ਕੇ ਆਪਣੇ ਮੋਬਾਈਲ ਦੀ ਜੇ ਕੋਈ ਟੈਲੀਫੋਨ ਦੀ ਰਿਪੇਅਰ ਕਰਾਉਣੀ ਉਹ ਵੀ ਕਰਵਾ ਸਕਦੇ ਹੋ, ਨਵਾਂ ਲੈਣਾ ਉਹ ਵੀ ਲੈ ਸਕਦੇ ਹੋ, ਔਰ ਜੇ ਕੋਈ ਕਵਰ ਵਗੈਰਾ ਲੈਣਾ, ਕੋਈ ਹੋਰ ਸੇਫਟੀ ਚਾਹੀਦੀ, ਤੁਹਾਨੂੰ ਸਾਰਾ ਕੁਝ ਉੱਥੇ ਮਿਲਦਾ AJ ਮੋਬਾਈਲ ਤੇ। ਨੰਬਰ ਹੈ 416-795-0895 ਦੇ ਉੱਤੇ ਤੁਸੀਂ AJ ਮੋਬਾਈਲ ਤੇ ਗੱਲਬਾਤ ਕਰ ਲਓ। ਸਿਰਫ $100 ਦੇ ਵਿੱਚ ਤੁਹਾਨੂੰ IP ਬਾਕਸ ਜਿਹੜਾ ਪੂਰੇ ਸਾਲ ਦਾ ਮਿਲ ਰਿਹਾ ਹੈਗਾ। ਤੇ ਨਾਲ ਦੀ ਨਾਲ ਆਪਾਂ ਪਿਛਲੇ ਹਫਤੇ ਅਨਾਊਂਸ ਕੀਤਾ ਸੀ ਕਿਰਨ ਜੀ, ਕਾਫੀ ਕਾਲਸ ਆਈਆਂ, ਕਾਫੀ ਲੋਕਾਂ ਨੇ ਆਪਣੇ ਯੂਨਿਟ ਹੋਲਡ ਵੀ ਕਰਾਏ ਕਿ ਇੱਕ ਪਲਾਜ਼ਾ ਬਣਨ ਜਾ ਰਿਹਾ ਬ੍ਰਮਟਨ ਦੇ ਵਿੱਚ, ਮੇਫੀਲਡ ਅਤੇ 410 ਦੇ ਬਿਲਕੁਲ ਨਜ਼ਦੀਕ ਬਣੇਗਾ, ਔਰ ਹਾਲੇ ਤੁਹਾਡੇ ਕੋਲ ਸਮਾਂ ਹੈ, ਇਹ 2028 ਦੇ ਵਿੱਚ ਬਣ ਕੇ ਤਿਆਰ ਹੋਣਾ, ਤੁਸੀਂ ਇਸ ਨੂੰ ਹੋਲਡ ਹੀ ਕਰਾਉਣਾ ਹੈ, ਔਰ ਕਿਉਂਕਿ ਹਾਲੇ ਤੁਹਾਡੇ ਕੋਲ ਇਹ ਸਮਾਂ ਹੈ ਕਿ ਤੁਸੀਂ ਉੱਥੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਲਈ ਆਪਣਾ ਉਹ ਜਿਹੜਾ ਯੂਨਿਟ ਹੈ ਹੋਲਡ ਕਰਵਾ ਸਕਦੇ ਹੋ। 1,000 ਸਕੇਅਰ ਫਿੱਟ ਤੋਂ ਲੈ ਕੇ ਭਾਵੇਂ ਤੁਸੀਂ 5,000 ਸਕੇਅਰ ਫਿੱਟ ਦਾ ਯੂਨਿਟ ਲੈਣਾ ਲੈ ਸਕਦੇ ਹੋ ਸਾਡੀ ਟੀਮ ਕੋਲੋਂ, ਔਰ ਜਿਹਦੇ ਵਿੱਚ ਤੁਸੀਂ ਮੈਡੀਕਲ ਆਫਿਸ ਬਣਾ ਸਕਦੇ ਹੋ, ਜਿਹਦੇ ਵਿੱਚ ਗਰੋਸਰੀ ਸਟੋਰ ਬਣਾ ਸਕਦੇ ਹੋ, ਜਿਹਦੇ ਵਿੱਚ ਪੀਜ਼ਾ ਸਟੋਰ ਬਣਾ ਸਕਦੇ ਹੋ, ਔਰ ਜਾਂ ਕੋਈ ਤੁਸੀਂ ਲੋਅਰ ਦਾ ਆਫਿਸ ਖੋਲ੍ਹਣਾ, ਮੌਰਗੇਜ ਦਾ ਆਫਿਸ ਖੋਲ੍ਹਣਾ, ਇੰਸ਼ੋਰੈਂਸ ਦਾ ਆਫਿਸ ਖੋਲ੍ਹਣਾ, ਕਿਸੇ ਤਰੀਕੇ ਦਾ ਵੀ ਕੋਈ ਬਿਜ਼ਨਸ ਕਰਨ ਲਈ ਆਪਣਾ ਯੂਨਿਟ ਓਨ ਕਰਨ ਦੇ ਲਈ ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਾਉਣਾ, ਕਰਨਾ ਹੈ, ਕੋਈ ਸਪਾ ਵਗੈਰਾ, ਬਿਊਟੀ ਸਲੋਨ ਕੁਛ ਵੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਨੰਬਰ ਨੋਟ ਕਰ ਲਓ ਜੀ ਸਾਡੀ ਟੀਮ ਦਾ 416-881-7070 416-881-7070 ਤੇ ਗੱਲਬਾਤ ਕਰ ਲੈਣੀ। ਇਹ ਬ੍ਰੈਂਪਟਨ ਚ 410 ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਬਣੇਗਾ, 2 ਸਾਲਾਂ ਚ ਬਣ ਕੇ ਤਿਆਰ ਹੋਣਾ। ਥੋੜੇ ਜਿਹੇ ਪੈਸੇ ਨਾਲ ਤੁਸੀਂ ਇਸ ਨੂੰ ਹੋਲਡ ਕਰ ਸਕਦੇ ਹੋ, ਕੋਈ ਵੀ ਬਿਜ਼ਨਸ ਖੋਲ ਸਕਦੇ ਹੋ, ਈਵਨ ਬੇਬੀ ਸਿਟਿੰਗ ਦਾ ਬਿਜ਼ਨਸ ਕਰਨਾ, ਮੈਡੀਕਲ ਦਾ ਕਰਨਾ, ਫਾਰਮੈਸੀ ਕਰਨੀ, ਕੁਛ ਵੀ ਕਰਨਾ ਤੇ ਉੱਥੇ ਤੁਹਾਨੂੰ ਅਵੇਲੇਬਲ ਹੋ ਸਕਦਾ। ਤੇ ਇੱਕ ਸਾਡੇ ਕੋਲ ਹੋਰ ਪਲਾਜ਼ਾ ਉਹ ਮਿਸਿਸ ਸਾਗਾ ਦੇ ਵਿੱਚ ਹੈ ਜੀ, 403 ਦੇ ਬਿਲਕੁਲ ਨਜ਼ਦੀਕ ਹੈਗਾ। ਉੱਥੇ ਵੀ ਅਗਰ ਕਰਨਾ ਚਾਹੁੰਦੇ ਹੋ ਉਹ ਬਿਲਕੁਲ ਰੈਡੀ ਟੂ ਗੋ ਪਲਾਜ਼ਾ, ਭਾਵੇਂ ਤੁਸੀਂ ਕਲੋਜ਼ਿੰਗ ਅੱਜ ਲੈ ਲਓ, ਭਾਵੇਂ 6 ਮਹੀਨਿਆਂ ਬਾਅਦ ਲੈ ਲਓ, ਸਾਲ ਬਾਅਦ ਲੈ ਲਓ, ਉੱਥੇ ਵੀ ਜਿਹੜਾ ਮਰਜ਼ੀ ਬਿਜ਼ਨਸ ਖੋਲ੍ਹਣ ਦੇ ਲਈ ਤੁਸੀਂ ਕਾਲ ਕਰ ਲੈਣੀ ਹੈ। ਬਹੁਤ ਸਸਤਾ ਤੁਹਾਨੂੰ ਰੈਂਟ ਨਾਲੋਂ ਸਸਤਾ ਮਿਲੇਗਾ, ਨੰਬਰ 416-881-7070। ਤੇ ਜੇਕਰ ਤੁਸੀਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਜਗ੍ਹਾ ਲੱਭ ਰਹੇ ਹੋ ਕਿਰਾਏ ਦੇ ਲਈ, ਤੇ ਇੱਕ ਬਹੁਤ ਵਧੀਆ ਜਗ੍ਹਾ ਤੁਹਾਨੂੰ 1300 ਸਕੁਅਰ ਫੀਟ ਦੀ ਮਿਲ ਸਕਦੀ ਹੈ, ਜਿੱਥੇ ਕਿਸੇ ਤਰੀਕੇ ਦਾ ਵੀ ਬਿਜ਼ਨਸ ਵਪਾਰ ਤੁਸੀਂ ਆਪਣਾ ਸ਼ੁਰੂ ਕਰ ਸਕਦੇ ਹੋ। ਬਹੁਤ ਵਧੀਆ ਲੋਕੇਸ਼ਨ ਹੈ, ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ, ਏਅਰਪੋਰਟ ਰੋਡ ਦੇ ਉੱਤੇ ਹੈ। ਨੰਬਰ ਉਹੀ ਹੈ 416-881-7070 416-881-7070 ਤੇ ਕਾਲ ਕਰ ਲਓ ਜੀ।
2: ਜੀ ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਸਸਤੀਆਂ ਗਰੋਸਰੀਆਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਜੀ ਨੋਬਲ ਫਰੈਸ਼ ਫੂਡ ਪਹੁੰਚ ਸਕਦੇ ਹੈਗੇ ਆ ਆਪਣੀ ਨੇੜਲੀ ਲੋਕੇਸ਼ਨ ਤੇ, ਔਰ ਬਹੁਤ ਜਲਦੀ ਉਹਨਾਂ ਦੀ ਜਿਹੜੀ ਹੈ ਜੀ 3ਜੀ ਲੋਕੇਸ਼ਨ ਕੈਨੇਡੀ ਵਾਲੇ ਏਰੀਏ ਦੇ ਵਿੱਚ ਵੀ ਖੁੱਲਣ ਜਾ ਰਹੀ ਆ। ਉੱਥੇ ਵੀ ਅਸੀਂ ਤੁਹਾਨੂੰ ਬਹੁਤ ਜਲਦੀ ਜਿਹੜੀ ਹੈ ਜੀ ਅਪਡੇਟ ਦੇ ਕੇ ਤੇ ਹੋਰ ਜਿਹੜੇ ਜੀ ਆਫਰ ਜ਼ਰੂਰ ਦਵਾਵਾਂਗੇ।
0: ਜੀ ਬਿਲਕੁਲ ਕਿਰਨ ਜੀ, ਹੁਣ ਆਪਣੇ ਕੋਲ ਸਮਾਂ ਰਹਿ ਗਿਆ ਤਕਰੀਬਨ 1-2 ਮਿੰਟ ਦਾ। ਮੋਨਾ ਜੀ ਇੱਕ ਵਾਰੀ ਜਾਂਦੇ ਜਾਂਦੇ ਆਪਣਾ ਨੰਬਰ ਦੇ ਦਿਓ, ਤੇ ਮੋਨਾ ਜੀ ਕਿਸੇ ਨੇ ਨਾ ਮੈਨੂੰ ਭੇਜਿਆ ਜੋਕ ਲਿਖ ਕੇ, ਉਹ ਕਹਿੰਦੇ ਨਾ ਉਹ ਕੋਈ ਬੰਦਾ ਸੀਗਾ ਕੋਈ ਨਸ਼ਾ ਨਸ਼ੇ ਕਰਨ ਵਾਲਾ, ਉਹ ਬੇਚਾਰੇ ਕੋਲ ਪੈਸੇ ਨਹੀਂ ਸੀ ਤੇ ਉਹ ਰੱਬ ਅੱਗੇ ਅਰਦਾਸ ਕਰਨ ਲੱਗਾ, ਕਹਿੰਦਾ ਜੇ ਰੱਬਾ ਮੈਨੂੰ ਅੱਜ ਨਾ $100 ਦੇ ਦੇ ਬਹੁਤ ਧੰਨਵਾਦ ਹੋਊਗਾ, ਕਿਤੋਂ ਵੀ ਦੇ ਦੇ ਮੇਰਾ ਅੱਜ ਦਾ ਦਿਨ ਸਰ ਜਾਊਗਾ। ਉਹ ਤੁਰਿਆ ਗਿਆ ਥੋੜੀ ਦੇਰ ਉੱਥੇ ਨਾ ਸੜਕ ਤੇ ਉਹਨੂੰ $50 ਲੱਭ ਗਿਆ। ਉਹਨੇ ਚੱਕ ਕੇ ਨਾ ਕਹਿੰਦਾ ਬੱਲੇ ਰੱਬਾ, ਕਹਿੰਦਾ ਮੇਰੇ ਤੇ ਵਿਸ਼ਵਾਸ ਨਹੀਂ ਸੀ ਆਪਣੇ ਪਹਿਲਾਂ ਹੀ ਕੱਟ ਲੈ, ਫਿਫਟੀ ਪਰਸੈਂਟ ਕਹਿੰਦਾ ਪਹਿਲਾਂ ਹੀ ਕੱਟ ਕੇ ਭੇਜ ਦੇ। ਚਲੋ ਜੀ ਹੁਣ ਦਿਓ ਨੰਬਰ ਆਪਣਾ।
3: ਬਿਲਕੁਲ ਸੁਖੀ ਜੀ, ਜ਼ਰੂਰ ਆਪਣੇ ਲਿਸਨਰਸ ਨੂੰ ਕਹਿਣਾ ਚਾਹਾਂਗੇ ਤੁਹਾਨੂੰ ਇੰਸ਼ੋਰੈਂਸ ਰਿਲੇਟਿਡ ਕੋਈ ਵੀ ਕੰਸਰਨ ਹੈ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ RESP ਇਨਵੈਸਟਮੈਂਟਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਆਪਣੀ TFSA FHSA ਬਾਰੇ, ਤਾਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਤੁਸੀਂ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ, LLQP ਲਾਇਸੈਂਸਡ ਹੈਗੇ ਹੋ, ਕਿਤੇ ਪ੍ਰੋਪਰਲੀ ਸਪੋਰਟ ਨਹੀਂ ਮਿਲ ਪਾਈ ਤਾਂ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, ਜਾਂ ਫਿਰ ਮੈਨੂੰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ
0: 416-509-1509 ਲਈ ਜੀ ਇਜਾਜ਼ਤ।
2: ਜੀ
0: ਬਿਲਕੁਲ, ਹੁਣ ਇਸੇ ਤਰ੍ਹਾਂ ਇਸੇ ਚੈਨਲ ਨਾਲ ਜੁੜੇ ਰਹਿਣਾ, ਰਾਜਵੀਰ ਜੀ ਪੂਰੇ ਗਰਮ ਬੈਠੇ ਹੋਣਗੇ ਤੁਹਾਡੇ ਲਈ ਵਧੀਆ ਵਧੀਆ ਗੱਲਾਂ ਬਾਤਾਂ ਸੁਣਾਉਣਗੇ, ਰਾਜਵੀਰ ਬੋਪਾ ਰਾਏ ਉਹਨਾਂ ਨੂੰ ਸੁਣਨਾ, ਤੇ ਸਾਡੇ ਨਾਲ ਗੱਲਬਾਤ ਹੁਣ ਆਫ ਏਅਰ ਐਨੀ ਟਾਈਮ, ਨੰਬਰ ਉਹੀ 905-799-0999।
2: ਥੈਂਕ ਯੂ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 9054502828

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: IPL चल रहा है ओनली ऑन करो स्ट्रीम. Watch successful IPL season only on Karo Stream. www.karostream.com or call 905-204-1313.
1: बस करो, कदों तो किस किराए दे छोटे जे कार चलावांगे?
2: ओए बस, मॉर्गेज अलायंस दे नरदेव सिद्धू नु कॉल करन तक.
3: तुसी सेल्फ एम्प्लॉयड हो, फर्स्ट मॉर्गेज, सेकंड मॉर्गेज, इक्विटी टेक आउट, प्राइवेट मॉर्गेज या फिर
4: सिक्योर लाइन ऑफ क्रेडिट, इक्विपमेंट लोन या रेंट टू ओन बारे सोच रहे हो, तब मॉर्गेज अलायंस दे नरदेव सिद्धू नु जरूर मिलो. नरदेव सिद्धू जे फड़न के तुहाडी बां, तब मॉर्गेज तो नहीं हो सकती ना.
3: या कॉल करो 647-294-5503.
4: भरोसे अते विश्वास वाला नाम नरदेव सिद्धू. लाइसेंस नंबर 10530. nardevsiddhu.com.
5: गल हवे रियल एस्टेट सेल परचेज ऑफ बिजनेसेस, कमर्शियल ट्रांजैक्शन, विल, पावर ऑफ अटॉर्नी या फिर एफिडेविट दी, ता सोचने दी लोड़ नहीं. इको नाम याद रखो, लॉ ऑफ अमन शर्मा, जो अपने क्लाइंट्स नु देंदे ने एक्सीलेंट लीगल सर्विसेज. अमन शर्मा LLB, बैरिस्टर, सॉलिसिटर एंड नोटरी पब्लिक, 25 चेरीक्रेस्ट ड्राइव, यूनिट 6, ब्रैम्पटन. कॉल 905-913-2355. 905-913-2355.
6: ना किद्दा दी तैयारी?
7: ओ जी, मैं रसोई नू निगाह मारी, देखिया ग्रोसरी मुक गई सारी, ते फेर मैं बेस्ट एशियन ग्रोसर दी खिंच लई तैयारी.
6: मेनू पता है, आज ग्रोसरी दे नाल नाल आओ बारो खान पीन दी वारी, क्योंकि इना कुल मिलदी है वैरायटी सारी.
7: जी हाँ, बेस्ट एशियन ग्रोसरी स्टोर जिथे ग्रोसरी ते रेस्टोरेंट दोनों ने, जिथे तुहानू मिलेगा फिश, गोट करी, तंदूरी नान ते स्पेशल देसी स्टाइल पिज्जा. फन सर्विस भी प्रोवाइड कर देने. बेस्ट स्टेशन ग्रोसर, इको प्लाजा विच तिन्नो ग्रोसरी, देसी स्टाइल पिज़्ज़ा एंड रेस्टोरेंट, कैम्ब्रिज. कॉल 519-621-7774.
8: मतलब शायद तुसी स्वीट महल नहीं गए?
9: नहीं, मैं मर जा, उत्थे क्यों होने?
8: GTA दा सब तो स्वादला खाना उत्थे ही ता मिलता है. सही सुनिया भाई, जिन्ना सोना रेस्टोरेंट है उस तो भी ज्यादा स्वाद स्वीट महल दी हर एक डिश है. जलेबियां, पकौड़े, समोसे, टिक्कियां, व्याह होवे पार्टी या होण किट्टियां, स्वीट महल दी वेज या नॉन वेज आइटम्स ले डाइन इन करो या केटरिंग करवाओ. इको नंबर कुमाओ 416-679-9999. ऑफिसिट यूनिट 9680 Rexdale Boulevard, Dobico. स्वीट महल, ट्रेडिशन ऑफ टेस्ट.
10: जी हाँ दोस्तों, तुम जुड़ चुके रेडियो प्रोग्राम सारण के नाल, मैं तुम्हारा होस्ट एंड दोस्त राजबीर बोपर है. प्रोग्राम के बच्चे जुड़े रहने तुम्हारा बहुत बहुत धन्यवाद. स्टूडियो का नंबर है 905-564-5444. तुहाड़ी ते साडी गलबात हो सकती है. अज्ज प्रोग्राम दे विच गलबात करांगे स्वर्ण सिंह टहणा साहब दे नाल. कुछ पलां तक आपां गलबात करन जा रहे हैं, पंजाब की धरती ते की कुछ वापर रहा वा, ते उत्थे दी गलबात आ जिहड़ी टहणा साहब दे नाल करांगे. सो टिकटॉक ते भी असीं अज्ज लाइव होए हां बहुत टाइम बाद. जगजीत माल साहब भी साडे स्टूडियो दे विच पहुंचे. माल साहब जी, सत श्री अकाल
11: जी. मेरे कोलों सारयां नूं प्यार भरी सत श्री अकाल जी.
10: सत श्री अकाल. So, माल साहब टिकटॉक से भी लाइव किए जी. सो टिकटॉक वाले तुम भी शेयर कर दो अगे दी अगे. सत श्री अकाल, तुहाडा बहुत बहुत स्वागत है. थैंक यू वेरी मच. सो अज के प्रोग्राम दे विच असीं टहणा साहब नाल गलबात करांगे. उत्थों मजीठिया होनी आम आदमी पार्टी शामिल होए आ.
11: मजीठिया?
10: हाँ जी, ਇਹਦੀ ਗੱਲਬਾਤ ਕਰਦੇ ਹਾਂ.
11: ਕਦੋਂ ਸ਼ਾਮਲ ਹੋਇਆ ਜੀ?
10: ਦੱਸਦੇ ਅੱਜ ਬਸ, ਟਹਿਣਾ ਸਾਹਿਬ ਆਉਣ ਵਾਲੇ ਆ ਥੋੜ੍ਹੇ ਟਾਈਮ ਤੱਕ. ਸੋ ਮਜੀਠੀਆ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ, ਇਹਦੇ ਬਾਬਤ ਗੱਲਬਾਤ ਕਲੀਅਰ ਕਰਨਗੇ ਹੁਣੇ ਟਹਿਣਾ ਸਾਹਿਬ. ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ. ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ. ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਬੀਜੇ ਦੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਬਹੁਤ ਵਧੀਆ ਕੋਟੇਸ਼ਨ ਤੁਹਾਨੂੰ ਲੈ ਕੇ ਦੇਣਗੇ. ਸੋ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਮੁਸਕਾਨ ਦਿਓਲ ਹੋਣਾ ਦੇ ਨਾਲ. ਸੋ ਤੁਸੀਂ ਬਹੁਤ ਵਾਰ ਇਹ ਹੁੰਦਾ ਕਿ ਅਸੀਂ ਸੋਚਦੇ ਕਿ ਕੋਈ ਨਾ ਕ੍ਰਿਟੀਕਲ ਇਲਨੈਸ ਬਾਅਦ 'ਚ ਕਰਾ ਲਾਂਗੇ ਬਾਈ ਜੀ. ਬਾਅਦ ਵਿੱਚ ਕੰਪਨੀਆਂ ਕਹਿੰਦੀਆਂ ਕਿ ਹੁਣ ਡਿਨਾਈ ਕਰ ਦਿੰਦੇ ਨੇ ਕਿ ਹੁਣ ਤੁਹਾਡਾ ਕੋਲੈਸਟਰੋਲ ਲੈਵਲ ਵੱਧ ਗਿਆ
11: ਜੀ, ਜੀ
10: ਹੁਣ ਤੁਹਾਡਾ ਬੀਪੀ ਵਧਣ ਲੱਗ ਗਿਆ
11: ਜੀ, ਜੀ.
10: ਸੋ ਟਾਈਮ ਰਹਿੰਦੇ ਤੇ ਜਿੰਨਾ ਤੁਹਾਡੀ ਏਜ ਛੋਟੀ ਆ
11: ਹੋ ਜਾਂਦਾ ਤਾਂ ਚੰਗੀ ਗੱਲ ਆ ਜੀ. ਲਾਸਟ ਵੇਕ ਮੇਰੇ ਕਿਸੇ ਜਾਣ ਪਹਿਚਾਣ ਵਾਲੇ ਬੰਦੇ ਨੇ ਕਰਵਾਈ ਸੀਗੀ. ਉਹਨਾਂ ਨੇ ਅਪ੍ਰੈਲ ਦੇ ਵਿੱਚ ਉਹਨਾਂ ਦੇ ਕੋਈ ਹਾਰਟ ਦੇ ਮਾੜੀ ਮੋਟੀ ਕੋਈ ਬਲੱਡ ਪ੍ਰੈਸ਼ਰ ਵਗੈਰਾ ਵਧਿਆ ਤੇ ਉਹਨਾਂ ਨੂੰ ਕੰਪਨੀ ਦੇਣ ਤੋਂ
10: ਡਿਨਾਈ ਕਰ ਦਿੰਦੇ.
11: ਡਿਨਾਈ ਕਰਤਾ
10: ਜੀ, ਫਿਰ ਨੋਨ ਮੈਡੀਕਲ ਚੱਕਣਾ.
11: ਜੀ ਜੀ ਬਿਲਕੁਲ.
10: ਸੋ ਉਸ ਤੋਂ ਬੈਟਰ ਇਹ ਆ ਕਿ ਤੁਸੀਂ
11: ਟਾਈਮ ਰਹਿੰਦੇ ਕਰਵਾ ਲਓ.
10: ਬਹੁਤ ਸਾਰੇ ਆ ਜਿਹੜੇ ਬੱਚਿਆਂ ਦੀ ਵੀ ਲਾਏ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਕਰਾਉਂਦੇ, ਕਿਉਂਕਿ ਹਜੇ ਬੱਚਿਆਂ ਨੂੰ ਬਿਮਾਰੀ ਕੋਈ ਨਹੀਂ ਹੈ
11: ਜੀ. ਜੀ
10: ਛੋਟੇ ਹੁੰਦੇ ਆ ਤੇ ਉਹ 20 ਸਾਲ ਪੇ ਕਰੋ, ਉਸ ਤੋਂ ਬਾਅਦ ਤੁਹਾਨੂੰ ਲਾਈਫ ਟਾਈਮ ਲਈ ਤੁਸੀਂ ਉਹਨਾਂ ਨੂੰ ਇੱਕ ਸੋਹਣਾ ਗਿਫਟ ਆ ਜਿਹੜਾ ਮਨੀ ਬੈਗ ਵਾਲਾ,
11: ਮਨੀ ਬੈਗ
10: ਉਹ ਦੇ ਸਕਦੇ ਹੋ
11: ਜੀ।
10: ਨੰਬਰ ਨੋਟ ਕਰ ਲਓ 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-564-2733 ਤੇ ਮੁਸਕਾਨ ਦਿਓਰ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅੱਜ ਦੀਆਂ ਇਹ ਖਬਰਾਂ ਨੇ ਜਿਹੜੀਆਂ ਲੈ ਕੇ ਆ ਰਹੇ ਹਾਂ ਟਾਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਸੋ ਉਹਨਾਂ ਨੂੰ ਸਪੋਂਸਰ ਕੀਤਾ ਜਾ ਰਿਹਾ DLK ਸੈਪਟਿਕ ਸਰਵਿਸਿਜ਼ ਵੱਲੋਂ। ਜੇਕਰ ਘਰ ਦੇ ਵਿੱਚ ਸੈਪਟਿਕ ਟੈਂਕ ਕੋਈ ਪਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸ ਤੇ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ। ਨਾਲ ਦੀ ਨਾਲ ਯੂਨੀ ਗਲੋਬਲ ਦੇ ਐਡਵਾਈਜ਼ਰੀ ਆ ਜਿਹੜੀ ਉਹਨਾਂ ਦੇ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਤੇ ਤੁਸੀਂ ਜਾਣਾ, ਜੇਕਰ ਤੁਸੀਂ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਇੱਕ ਗੇੜਾ ਗ੍ਰੈਂਡ ਫਰਨੀਚਰ ਤੇ ਮਾਰਿਓ ਤੇ ਤੁਹਾਨੂੰ ਵਧੀਆ ਤੋਂ ਵਧੀਆ ਡੀਲਸ ਨੇ ਜਿਹੜੀਆਂ ਉਹ ਉੱਥੋਂ ਮਿਲ ਜਾਣਗੀਆਂ। ਸੋ ਲਓ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਟਹਿਣਾ ਸਾਹਿਬ ਨੂੰ ਲੈ ਕੇ ਆਈਏ, ਉਹਨਾਂ ਤੋਂ ਖਬਰਾਂ ਪੁੱਛਦੇ ਹਾਂ ਤੇ ਦੋ ਕੁ ਰਿਕਾਰਡਡ ਕਮਰਸ਼ੀਅਲ ਜਾਂ ਨੂੰ ਮੈਂ ਟਹਿਣਾ ਸਾਹਿਬ ਨੂੰ ਲੈ ਕੇ ਆਉਣਾ, ਫਿਰ ਕਰਾਂਗੇ ਉਹਨਾਂ ਨਾਲ ਗੱਲਬਾਤ। ਜੁੜੋ ਰੇਡੀਓ ਪ੍ਰੋਗਰਾਮ ਸਾਰੰਗ ਤੇ।
12: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
13: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
14: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
15: ਬਸ ਇੰਨੀ ਗੱਲ ਹੋ ਘਰ ਤੇ

0: furniture. Address 6685 Tonkin Road, Mississauga. Number 6472620000. And home furniture.
1: ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565।
3: ਲਓ ਜੀ, ਟਹਿਣਾ ਸਾਹਿਬ ਸਾਡੇ ਨਾਲ ਆ ਚੁੱਕਿਆ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਖਬਰਾਂ 'ਤੇ ਝਾਤ ਪਾਵਾਂਗੇ, ਅਤੇ ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਫਰਨੀਚਰ ਖਰੀਦਣ ਬਾਰੇ ਸੋਚ ਰਹੇ ਹੋ, ਇਸ ਹਫ਼ਤੇ ਲੰਚਰ 'ਤੇ ਅਸੀਂ ਕਰਨ ਲਈ ਜਾਵਾਂਗੇ, ਸੋ ਤੁਸੀਂ ਜ਼ਰੂਰ ਉੱਥੇ ਪਹੁੰਚਣਾ, ਹੋਮ ਫੈਕਸ 'ਤੇ 20 ਡੈਲਟਾ ਪਾਰਕ 'ਤੇ। ਜੇਕਰ ਤੁਸੀਂ ਕੋਈ ਘਰ ਦਾ ਸਮਾਨ ਜਿਹੜਾ ਹੈਗਾ ਜੀ ਚਾਹੀਦਾ ਤੁਹਾਨੂੰ, ਜਿਵੇਂ ਕੰਸਟਰਕਸ਼ਨ ਦਾ, ਅਤੇ ਤੁਸੀਂ ਇੱਕ ਵਾਰ 20 ਡੈਲਟਾ ਪਾਰਕ 'ਤੇ ਜਾਇਓ ਹੋਮ ਫੈਕਸ 'ਤੇ। ਅਤੇ ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ ਸਾਹਿਬ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ 416-200-3887-00 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਜੇਕਰ ਤੁਸੀਂ ਕੋਈ ਲਾਈਫ ਇੰਸ਼ੋਰੈਂਸ, ਕ੍ਰੈਡਿਟ ਕਾਰਡ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਨੰਬਰ ਟੂ ਕਾਲ ਮੁਸਕਾਨ ਦਿਓਲ 647-5527-23 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਚੱਲਦੇ ਹਾਂ ਪਟਿਆਣਾ ਸਾਹਿਬ। ਪਟਿਆਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
4: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਭ ਤੋਂ ਪਹਿਲਾਂ ਖਬਰਾਂ 'ਤੇ ਝਾਤ ਪਾਵਾਂਗੇ। ਇੱਕ ਤਾਂ ਜਿਹੜੀ ਖਬਰ ਆ ਕਪਿਲ ਸ਼ਰਮਾ ਹੁਣਾਂ ਦੇ ਘਰ ਬਾਬਤ ਮਿਲ ਰਹੀ ਆ ਅੰਮ੍ਰਿਤਸਰ ਵਾਲੇ 'ਤੇ, ਕਹਿੰਦੇ ਗੋਲੀਆਂ ਚੱਲੀਆਂ, ਪਤਾ ਲੱਗਿਆ ਫਾਇਰਿੰਗ ਹੋਈ ਆ, ਇਹਦੀ ਖਬਰ ਕੀ ਆ? ਕਿਉਂਕਿ ਪਹਿਲਾਂ ਉਹਨਾਂ ਦੇ ਵੈਨਕੂਵਰ ਵਾਲਾ ਜਿਹੜਾ ਉੱਥੇ ਖੋਲਿਆ ਸੀ ਕੈਫੇ, ਉੱਥੇ ਦੀ ਖਬਰਾਂ ਆਈਆਂ ਸੀਗੀਆਂ, ਹੁਣ ਦੁਬਾਰਾ ਜਿਹੜੀ ਖਬਰ ਆ ਉਹ ਉਹਨਾਂ ਦੇ ਘਰ ਦੇ ਫਾਇਰਿੰਗ ਦੀ ਆ ਰਹੀ ਆ, ਦਿਓ ਤਾਂ ਅਪਡੇਟ ਥੋੜ੍ਹੀ ਜੀ।
4: ਦੇਖੋ ਬਾਈ ਜੀ, ਅੱਜ ਨੇ ਦੁਪਹਿਰ ਦੇ ਵੇਲੇ ਖਬਰ ਆਉਣੀ ਸ਼ੁਰੂ ਹੋ ਗਈ ਵੀ ਅੰਮ੍ਰਿਤਸਰ ਵਾਲਾ ਜਿਹੜਾ ਕਪਿਲ ਸ਼ਰਮਾ ਦਾ ਘਰ ਆ, ਤੇ ਉੱਥੇ ਕਹਿੰਦੇ ਜੀ 2 ਰਾਊਂਡ ਫਾਇਰਿੰਗ ਹੋਈ ਆ, ਤੇ ਮੋਟਰਸਾਈਕਲ ਤੇ 2 ਜਣੇ ਆਏ ਤੇ ਉਹ ਫਾਇਰਿੰਗ ਕਰਕੇ ਫਰਾਰ ਹੋ ਗਏ ਆ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ, ਪੁਲਿਸ ਨੇ ਇਸ ਮਸਲੇ ਦੇ ਉੱਤੇ ਪੜਤਾਲ ਕੀਤੀ ਆ, ਪਰ ਇਹ ਪੁਲਿਸ ਦੇ ਕਹਿਣ ਮੁਤਾਬਕ ਖਬਰ ਸੱਚੀ ਨਹੀਂ ਆ। ਪੁਲਿਸ ਦਾ ਇਹ ਕਹਿਣਾ ਜੀ ਕਿ ਕੋਈ ਉੱਥੇ ਫਾਇਰਿੰਗ ਨਹੀਂ ਹੋਏਗੀ, ਪੁਲਿਸ ਦੇ ਕਹਿਣ ਦੇ ਮੁਤਾਬਕ ਕੋਈ ਇਹੋ ਜਿਹੀ ਜਾਣਕਾਰੀ ਨਹੀਂ ਆ, ਤੇ ਪੁਲਿਸ ਨੇ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਆ। ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਹੜੀ ਇਹ ਖਬਰ ਆ, ਇਹ ਖਬਰ ਦੇ ਵਿੱਚ ਪੁਲਿਸ ਕਹਿੰਦੀ ਵੀ ਤੰਤ ਕੋਈ ਨੀ ਗਾ, ਤੇ ਲੋਕ ਇਹ ਗੱਲ ਕਹਿੰਦੇ ਆ, ਤੇ ਕਪਲ ਦਾ ਪਰਿਵਾਰ ਇਹ ਗੱਲ ਕਹਿੰਦਾ ਵੀ ਭਾਈ ਇਹ ਸਾਰਾ ਕੁਝ ਹੋਇਆ, ਸੋ ਵੇਨੇ ਵੀ ਪੁਲਿਸ ਦੀ ਪੜਤਾਲ ਦੇ ਵਿੱਚ ਅੱਗੇ ਠੀਕ ਗੱਲ ਸ਼ਾਮਿਲ ਆ। ਪਰ ਅੱਜ ਪੁਲਿਸ ਨੇ ਗੱਲ ਕਹੀ ਆ ਵੀ ਕੋਈ ਗੋਲੀ ਨਹੀਂ ਚੱਲੀ ਹਾਲ ਦੀ ਘੜੀ। ਇਹ ਖਬਰ ਵੱਡੀ ਤਾਂ ਬਣੀ ਕਿਉਂਕਿ ਵੈਨਕੂਵਰ ਦੇ ਵਿੱਚ, ਸਰੀ ਸ਼ਹਿਰ ਦੇ ਵਿੱਚ ਆਪਾਂ ਜਾਣਦੇ ਕਿ ਹੁਣ ਤੱਕ ਕਈ ਵਾਰੀ ਗੋਲੀ ਚੱਲ ਗਈ ਆ ਕੈਪਸ ਕੈਫੇ ਦੇ ਵਿੱਚ, ਸੋ ਕਿਸੇ ਦੇ ਵੀ ਨਾ ਚੱਲੇ, ਸਭ ਕੋਈ ਠੀਕ ਰਹੇ, ਇਹਦੀ ਕਾਮਨਾ ਕਰਦੇ ਹਾਂ ਜੀ।
3: ਟਾਣਾ ਸਾਹਿਬ, ਜਿਹੜੀ ਦਲਜੀਤ ਉਹਨਾਂ ਦੇ ਮੈਨੇਜਰ ਦੀ ਖਬਰਾਂ ਆਈਆਂ ਸੀ, ਤੇ ਉਹਨਾਂ ਦੇ ਪਿੰਡ ਦੀਆਂ ਬਾਅਦ 'ਚ ਵੀਡੀਓ ਵੀ ਕੁਛ ਇੱਕ ਵਾਇਰਲ ਹੋਈਆਂ ਸੀ, ਜਿਹੜੀਆਂ ਉਹ ਕਹਿੰਦੇ ਸੀ ਸਾਨੂੰ ਤਾਂ ਪਤਾ ਨਹੀਂ ਜੀ ਇੱਥੇ ਚੱਲੀਆਂ ਕਿ ਜਾਂ ਨਹੀਂ ਚੱਲੀਆਂ, ਉਹਦਾ ਕੋਈ ਅਪਡੇਟ ਹੈ ਕੁਛ?
4: ਨਹੀਂ ਬਾਈ ਜੀ, ਕੋਈ ਇਹਦੇ ਬਾਬਤ ਅਪਡੇਟ ਹੈ ਨਹੀਂ, ਤੇ ਉਦੋਂ ਵੀ ਪੁਲਿਸ ਨੇ ਗੱਲ ਕਹੀ ਸੀ ਹਰਿਆਣੇ ਦੀ ਪੁਲਿਸ ਨੇ, ਕਿਉਂਕਿ ਜਿਹੜਾ ਉਹ ਮੁੰਡਾ ਕੰਗ ਆ ਦਲਜੀਤ ਦੇ ਨਾਲ ਹੁੰਦਾ, ਉਹਦਾ ਫਾਰਮ ਹਾਊਸ ਆ ਜਿਹੜਾ ਉਹ ਹਰਿਆਣੇ ਦੇ ਵਿੱਚ ਆ, ਸੋ ਪੁਲਿਸ ਨੇ ਉਦੋਂ ਵੀ ਗੱਲ ਕਹੀ ਸੀ ਵੀ ਨਹੀਂ ਕੋਈ ਗੋਲੀ ਨਹੀਂ ਚੱਲੀ ਜੀ।
3: ਅੱਛਾ, ਜਿਹੜੀ ਕਾਕਰੋਚ ਪਾਰਟੀ ਆ, ਇਹਦੇ ਥਾਂ ਥਾਂ ਤੇ ਪ੍ਰਧਾਨ ਆ ਜਿਹੜੇ ਉਹ ਥਾਪੇ ਜਾ ਰਹੇ ਆ, ਜਾਂ ਕਈਆਂ ਨੇ ਆਪਦੀਆਂ ਫੋਟੋਆਂ ਆਪੇ ਲਾਈਆਂ, ਕਈਆਂ ਨੇ ਕਿਸ ਤਰੀਕੇ ਨਾਲ, ਕਈਆਂ ਨੂੰ ਕਹਿ ਰਹੇ ਆ ਕਿ ਇਹਨੂੰ ਬਣਾ ਦੇਣਾ ਚਾਹੀਦਾ, ਤੇ ਇਹ ਕਾਕਰੋਚ ਪਾਰਟੀ ਆ ਜਿਹੜੀ ਜਨਤਾ ਪਾਰਟੀ, ਇਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਪਟੀਸ਼ਨ ਪਾਈ ਗਈ ਹੈ ਜੀ ਕੋਈ?
4: ਹਾਂ ਬਿਲਕੁਲ ਜੀ, ਦੇਖੋ ਇੰਨੀ ਗੱਲ ਦੇ ਉੱਤੇ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਨਾਰਾਜ਼ ਤੇ ਨਿਰਾਸ਼ ਹੋ ਜਾਂਦੇ ਆ ਵੀ ਭਾਈ ਸਾਨੂੰ ਠੀਕ ਨਹੀਂ ਲੱਗਦਾ, ਲੋਕਾਂ ਨੂੰ ਇਹ ਸਾਨੂੰ ਠੀਕ ਨਹੀਂ ਲੱਗਦਾ ਗਾ। ਜਿਹੜੀ ਕਾਂਗਰਸ ਜਨਤਾ ਪਾਰਟੀ ਆ, ਇਹ ਹੈ ਤਾਂ ਡਿਜੀਟਲ ਪਲੇਟਫਾਰਮ ਦੇ ਉੱਤੇ ਹੀ ਆ, ਗਰਾਊਂਡ ਦੇ ਉੱਤੇ ਤਾਂ ਹੈ ਨੀ ਗੀ, ਨਾ ਇਹਦਾ ਕੋਈ ਦਫ਼ਤਰ ਆ, ਨਾ ਇਹਦਾ ਕੋਈ ਪ੍ਰਧਾਨ ਆ, ਨਾ ਇਹਦਾ ਕੋਈ ਹਲਕਾ ਪ੍ਰਧਾਨ ਬਣਾਇਆ ਗਿਆ। ਪਰ ਗੱਲ ਇਹ ਜੀ ਕਿ ਇਸ ਮਾਮਲੇ ਦੇ ਉੱਤੇ ਵੀ ਹੁਣ ਕੁੱਝ ਲੋਕਾਂ ਨੇ ਇਤਰਾਜ਼ ਕੀਤਾ, ਅੱਜ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਆ ਵੀ ਇਸ ਪਾਰਟੀ ਨੂੰ ਬੈਨ ਕੀਤਾ ਜਾਵੇ, ਇਸ ਪਾਰਟੀ ਦੇ ਪਿਛਲੇ ਪਾਸੇ ਕੌਣ ਕੌਣ ਖੜੇ ਆ ਇਸ ਗੱਲ ਦਾ ਪਤਾ ਲਾਇਆ ਜਾਵੇ, ਕਾਂਗਰਸ ਜਨਤਾ ਪਾਰਟੀ ਦੀ CBI ਪੜਤਾਲ ਕਰਾਈ ਜਾਵੇ। ਉਹ ਕਹਿੰਦੇ ਜੀ ਕਿ ਇਹਨਾਂ ਬੰਦਿਆਂ ਨੂੰ ਫੰਡਿੰਗ ਕੌਣ ਕਰਦਾ, ਇਹਨਾਂ ਬੰਦਿਆਂ ਦੇ ਏਜੰਡੇ ਕੀ ਆ, ਇਸ ਗੱਲ ਨੂੰ ਕਲੀਅਰ ਕੀਤਾ ਜਾਵੇ। ਸੋ ਅਦਾਲਤ ਨੇ ਗੱਲ ਕਹੀ ਆ ਵੀ ਭਾਈ ਤੁਸੀਂ ਇਹਨੂੰ ਬਾਹਲਾ ਗੰਭੀਰਤਾ ਦੇ ਨਾਲ ਲਾ ਲਓ, ਤੇ ਇਹ ਕੋਈ ਖਾਸ ਗੱਲ ਨੀ ਹੈਗੀ, ਅਦਾਲਤ ਨੇ ਜੋ ਇਹ ਗੱਲ ਕਹੀ ਆ। ਸੋ ਮਤਲਬ ਕਹਿਣ ਦਾ ਜੀ ਕਿ ਭਾਰਤ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਚਰਚਾ ਚੱਲ ਪਈ ਆ ਵੀ ਭਾਈ ਇਸ ਪਾਰਟੀ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ।
2: ਅੱਛਾ, ਇੱਕ ਚੀਜ਼ ਹੋਰ ਆ ਕਿ ਖਬਰ ਜਦੋਂ ਅਨਾਊਂਸ ਕਰਦੇ ਤੇ ਮੈਂ ਇੱਥੇ ਵੀ ਦੱਸਿਆ ਕਿ ਮੈਂ ਕਿਹਾ ਬਾਕੀ ਟਹਿਣਾ ਸਾਹਿਬ ਆ ਕੇ ਕਲੀਅਰ ਕਰਨਗੇ ਕਿ ਮਜੀਠੀਆ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ, ਦੱਸੋ ਤਾਂ ਇਹ ਕਿਹੜੇ ਮਜੀਠੀਆ ਸਾਹਿਬ ਆ?
4: ਨਹੀਂ ਜੀ, ਇਹ ਉਹ ਮਜੀਠੀਆ ਨੀ ਜਿਹਨਾਂ ਦੇ ਬਾਰੇ ਆਪਾਂ ਸੋਚਦੇ ਹਾਂ।
2: ਬਿਲਕੁਲ,
4: ਕਿਉਂਕਿ ਮਜੀਠਾ ਤੋਂ ਹੀ ਆ, ਰਾਜ ਸਭਾ ਦੇ ਸਾਬਕਾ ਮੈਂਬਰ ਆ ਰਾਜ ਮਹਿੰਦਰ ਸਿੰਘ ਮਜੀਠੀਆ, ਤੇ ਕੁਝ ਕੁ ਹੋਰ ਨੇ ਜਿਹਨਾਂ ਦੇ ਨਾਂ ਦੇ ਪਿੱਛੇ ਮਜੀਠੀਆ ਹੀ ਲੱਗਦਾ, ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ। ਇਹਦੇ ਵਿੱਚ ਇੱਕ ਚੀਫ ਖਾਲਸਾ ਦੀਵਾਨ ਦਾ ਮੈਂਬਰ ਵੀ ਆ, ਇਹਦੇ ਵਿੱਚ ਰਾਜ ਸਭਾ ਦਾ ਮੈਂਬਰ ਵੀ ਆ, ਇਹਦੇ ਵਿੱਚ ਹੋਰ ਵੀ ਕਈ ਅਹੁਦੇਦਾਰ ਹੈਗੇ ਆ। ਸੋ ਮਤਲਬ ਇਹ ਜੀ ਕਿ ਵਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਖਬਰ ਨਹੀਂ ਹੈ ਜੀ।
2: ਟਹਿਣਾ ਸਾਹਿਬ, ਤੁਹਾਨੂੰ ਲੱਗਦਾ ਕਿ ਬਿਲਕੁਲ ਗੱਲ ਜਿਵੇਂ ਤੁਸੀਂ ਦੱਸਿਆ ਕਿ ਜੇ ਨਾ ਕੁਝ ਇੱਕ ਲਾਸਟ ਨੇਮ ਜਿਹੜੇ ਹੁੰਦੇ ਜਾਂ ਸਰਨੇਮ ਹੁੰਦੇ ਜੇ ਉਹ ਲਾ ਦਈਏ ਤਾਂ ਬੰਦੇ ਦਾ ਧਿਆਨ, ਜਿਵੇਂ ਕਹਿੰਦਾ ਨਾ ਕਿ ਜਿਹੜੀ ਜਾੜ ਜਾਂ ਨਿਕਲੀ ਹੋਵੇ ਜੀਭ ਉਸੇ ਥਾਂ ਤੇ ਜਾ ਕੇ ਵੱਜਦੀ ਆ, ਤੇ ਜੇ ਕਹਿ ਦਈਏ ਕਿ ਬਾਦਲ ਸਿਰਫ ਇੰਨਾ ਲਿਖਿਆ ਹੋਵੇ ਕਿ ਬਾਦਲ ਹੋਏ ਆਮ ਆਦਮੀ ਪਾਰਟੀ ਸ਼ਾਮਲ, ਤਾਂ ਉਹ ਸਿਰਫ ਬੰਦੇ ਦਾ ਦਿਮਾਗ ਉੱਥੇ ਹੀ ਜਾਊਗਾ। ਹੋਰ ਵੀ ਬਹੁਤ ਸਾਰੇ, ਗੁਰਮੀਤ ਸਿੰਘ ਬਾਦਲ ਵੀ ਹੋ ਸਕਦਾ, ਕੋਈ ਮਤਲਬ ਅਲੱਗ ਅਲੱਗ ਨਾਮ ਹੋ ਸਕਦੇ ਆ, ਕੁਝ ਇੱਕ ਨਾਮ ਜਿਵੇਂ ਹੁਣ ਮਜੀਠੀਆ ਉਹਨਾਂ ਦਾ ਨਾਮ ਸੀਗਾ, ਜਾਂ ਇੱਦਾਂ ਦੇ ਹੋਰ ਲਾਸਟ ਨੇਮ ਵੀ ਹੋਣਗੇ ਜਿਹੜੇ ਤੁਹਾਨੂੰ ਲੱਗਦਾ ਹੋਊ ਕਿ ਯਾਰ ਜੇ ਇਹ ਇਕੱਲਾ ਸਿਰਫ ਇਹ ਟਾਈਟਲ ਦੇ ਵਿੱਚ ਪਾਇਆ ਜਾਊ ਤਾਂ ਬੰਦਾ ਜ਼ਰੂਰ ਦੇਖੂਗਾ ਕਿ ਯਾਰ ਅੱਛਾ ਕਿਹੜੇ ਮਜੀਠੀਆ ਹੋ ਗਏ। ਹੈਗੇ ਇੱਦਾਂ ਦੇ ਨਾਮ ਹੋਰ ਵੀ?
4: ਬਿਲਕੁਲ ਬਾਈ ਜੀ, ਹੈਗੇ ਬਾਦਲ ਵੀ ਹੈਗੇ ਆ, ਇਹਦੇ ਵਿੱਚ ਕਈ ਹੋਰ ਨਾਮ ਬਰਾੜ ਵੀ ਹੈਗੇ ਆ, ਇਹਦੇ ਵਿੱਚ ਮਜੀਠੀਆ ਵੀ ਹੈਗੇ ਆ, ਇਹਦੇ ਵਿੱਚ ਮਾਨ ਵੀ ਹੈਗੇ ਆ। ਮਤਲਬ ਇਹ ਜੀ ਕਿ ਲੋਕ ਆ ਜਿਹੜੇ ਉਹ ਅਸਲ ਦੇ ਵਿੱਚ ਖਿੱਚ ਪਾਊ ਹੈਡਿੰਗ ਹੁੰਦਾ ਨਾ ਬਾਈ ਜੀ, ਅੱਜ ਕੱਲ੍ਹ ਥੰਬਨੇਲ ਦਾ ਦੌਰ ਆ, ਅਖਬਾਰਾਂ ਦੇ ਵਿੱਚ ਹੈਡਿੰਗ ਦਾ ਦੌਰ ਸੀ। ਜੇ ਹੁਣ ਇਹ ਖਬਰ ਲਿਖਿਆ ਜਾਵੇ ਕਿ ਰਾਜ ਮਹਿੰਦਰ ਸਿੰਘ ਮਜੀਠੀਆ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ, ਤੇ ਖਬਰ ਦੀ ਤਾਂ ਖਿੱਚ ਹੀ ਮੁੱਕ ਗਈ। ਜੇ ਇਹ ਗੱਲ ਕਹੀ ਜਾਵੇ ਕਿ ਮਜੀਠੀਆ ਕਈ ਪਰਿਵਾਰਕ ਮੈਂਬਰਾਂ ਸਮੇਤ ਆਪ ਚ ਸ਼ਾਮਲ, ਤੇ ਇਹ ਖਬਰ ਹੋਰ ਬਣਦੀ ਆ।
2: ਸੋ ਮੈਨੂੰ ਲੱਗਦਾ ਕਿ ਅੱਗੇ ਤੋਂ ਕੋਰਸ ਇਹੋ ਜਿਹੇ ਵੀ ਸ਼ੁਰੂ ਹੋ ਜਾਣੇ ਆ ਕਿ ਤੁਸੀਂ ਥੰਬਨੇਲ ਕਿਹੋ ਜਿਹਾ ਬਣਾਉਣਾ, ਥੰਬਨੇਲ ਜੇਕਰ ਸਹੀ ਹੋਊਗਾ ਤਾਂ ਚੱਲੂਗਾ, ਨਹੀਂ ਤਾਂ ਅਦਰਵਾਈਜ਼ ਨਹੀਂ। ਅੱਛਾ, ਥੰਬਨੇਲ ਤੋਂ ਆਇਆ ਤੇ ਇੱਕ ਮੁੰਡੇ ਦਾ ਗੀਤ ਆਇਆ, ਉਹ ਵੀ ਕਾਫੀ ਚਰਚਾ ਦੇ ਵਿੱਚ, ਉਹ ਤੇ ਵੀ ਕਈ ਥਾਵਾਂ ਤੋਂ ਉਹ ਕਹਿ ਰਿਹਾ ਕਿ ਮੇਰੇ ਡਿਲੀਟ ਕਰਾਤਾ ਜਾਂ ਕਿਤੇ ਹੋਇਆ, ਉਹਦਾ ਉਹਦੇ ਵਿੱਚ ਕੋਈ ਪੱਖ ਤੁਹਾਨੂੰ ਆਇਆ ਨਜ਼ਰ?
4: ਦੇਖੋ ਬਾਈ ਜੀ, ਗੱਲ ਇਹ ਆ ਵੀ ਮੱਕੜ ਵੀ ਵਧੀਆ ਬੰਦਾ ਤੇ ਕੁਲਦੀਪ ਰਸੀਲਾ ਵੀ ਚਲੋ ਚੰਗਾ ਗਾਇਕ ਆ। ਇਹਨਾਂ ਜ਼ਿੰਦਗੀ ਦੇ ਵਿੱਚ ਦੇਖੋ ਪੰਜਾਬੀਆਂ ਨੂੰ ਚਾਹੀਦਾ ਬਾਈ ਜੀ ਸਵਾਦ। ਉਹਨਾਂ ਨੇ ਪਹਿਲਾਂ ਸਿਮਰਨਜੀਤ ਆਪਣਾ ਮੱਕੜ ਭਰਾ ਜਿਹੜਾ, ਉਹਦੇ ਵੱਲੋਂ ਕੀਤੀ ਗਈ ਇੰਟਰਵਿਊ ਦੇ ਕਰਕੇ ਰਸੀਲੇ ਨੂੰ ਮਾੜਾ ਚੰਗਾ ਕਿਹਾ, ਹੁਣ ਰਸੀਲੇ ਦਾ ਗਾਣਾ ਸੁਣ ਕੇ ਤੇ ਮੱਕੜ ਨੂੰ ਮਾੜਾ ਚੰਗਾ ਕਹੀ ਜਾਂਦੇ ਆ। ਜਦਕਿ ਉਹਨੇ ਵੀ ਆਪਣਾ, ਮੱਕੜ ਹੋਰਾਂ ਨੇ ਆਪਣਾ ਕੰਮ ਕੀਤਾ, ਰਸੀਲੇ ਨੇ ਆਪਣਾ ਕੰਮ ਕੀਤਾ, ਤੇ ਆਪਣੇ ਦੇ ਵਿੱਚ ਕੋਈ ਨੀ ਗਾ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇੰਟਰਵਿਊ ਕਰਨਾ ਪੱਤਰਕਾਰ ਦਾ ਫਰਜ਼ ਹੁੰਦਾ, ਇੰਟਰਵਿਊ ਦੇ ਵਿੱਚ ਤਿੱਖੇ ਸਵਾਲ ਪੁੱਛਣੇ ਚਾਹੀਦੇ ਆ। ਉਹਨੇ ਉਹ ਸਵਾਲ ਪੁੱਛੇ ਆ ਤੇ ਰਸੀਲੇ ਨੂੰ ਰੜਕੇ ਆ ਤੇ ਉਹਨੇ ਉਹਦਾ ਉੱਤਰ ਦਿੱਤਾ, ਤੇ ਇਸ ਗੱਲ ਦੇ ਉੱਤੇ ਪੰਜਾਬੀ ਆਰ ਦੇ ਵਿੱਚ ਲੱਗ ਗਏ ਆ।
2: ਸੋ ਗੱਲ ਸਹੀ ਆ ਕਿ ਦੋਨੇ ਧਿਰਾਂ ਨੂੰ ਕਈ ਵਾਰ ਬਹੁਤੇ ਬੰਦੇ ਜਿਹੜੇ ਸਿਰਫ ਸਵਾਦ ਲੈਣ ਵਾਲੇ ਹੁੰਦੇ ਆ ਉਹ ਦੋਨਾਂ ਪੱਖਾਂ ਨੂੰ ਨਹੀਂ ਦੇਖਦੇ ਹੈ। ਸੋ ਜਿਵੇਂ ਤੁਸੀਂ ਦੱਸਿਆ ਕਿ ਹਰ ਇੱਕ ਆਪੋ ਆਪਣੀ ਜੋਬ ਆ ਜਿਹੜੀ ਉਹ ਕਰ ਰਿਹਾ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਰੈਪ ਐਂਡ ਮੂਵ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਰੈਪ ਐਂਡ ਮੂਵ ਦਾ ਨੰਬਰ ਆ ਜਿਹੜਾ, ਜੇਕਰ ਘਰ ਦਾ ਸਮਾਨ ਤੁਸੀਂ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ 226-505-9970 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, 226-505-9970 ਤੇ। ਦੁਆਬਾ ਟਰੈਵਲ ਐਂਡ ਟੂਰ, ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਦੁਆਬਾ ਟਰੈਵਲ ਐਂਡ ਟੂਰ ਦਾ ਨੰਬਰ ਆ ਜਿਹੜਾ 905-673-1400 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਮੰਦਭਾਗੀ ਖਬਰ ਆ ਜਿਹੜੀ ਉਹ ਹੋਰ ਆ ਜੱਟਣਾ ਸਾਹਿਬ, ਉਹ ਇਹ ਹੈ ਕਿ ਟੱਬਰ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਗਈ ਸੀਗੀ, ਉਹ ਵੀਡੀਓ ਹੁਣ ਸਾਹਮਣੇ ਆਈ ਆ। ਸੋ ਬੰਦੇ ਦਾ ਸਟੇਟ ਆਫ ਮਾਈਂਡ ਕਿਹੋ ਜਿਹਾ ਹੁੰਦਾ ਹੋਊਗਾ ਉਦੋਂ ਜਦੋਂ ਬੰਦੇ ਨੂੰ ਇਹ ਪਤਾ ਕਿ ਯਾਰ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਜਾ ਰਿਹਾ। ਬਹੁਤੀ ਵਾਰ ਤੁਸੀਂ ਦੇਖਿਆ ਹੋਊਗਾ ਕਿ ਇਹੋ ਜਿਹੀਆਂ ਵੀਡੀਓ ਵੀ ਆਈਆਂ ਕਿ ਬਾਈ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਹੈ, ਜਾਂ ਹੁਣ ਮੈਂ ਮਰਨ ਜਾ ਰਿਹਾ, ਜਾਂ ਹੁਣ ਮੈਂ ਫਾਹਾ ਲੈਣ ਲੱਗਿਆ, ਅਤੇ ਜਾਂ ਜਿਵੇਂ ਹੁਣ ਆਹ ਟੱਬਰ ਦੀ ਵੀਡੀਓ ਦੀ ਤੁਸੀਂ ਜ਼ਿਕਰ ਕੀਤਾ ਸੀ। ਸੋ ਇਹ ਥੋੜ੍ਹਾ ਜਿਹਾ ਦੱਸੋ ਕਿ ਇੱਕ ਤਾਂ ਸਟੇਟ ਆਫ ਮਾਈਂਡ ਉਦੋਂ ਬੰਦੇ ਦੇ ਪਤਾ ਨਹੀਂ ਲੱਗਦਾ ਕਿ ਕਿਹੜੇ ਕੈਮੀਕਲ ਕਿੱਧਰ ਨੂੰ ਚਲੇ ਜਾਂਦੇ ਆ, ਕਿ ਉਹਨੂੰ ਇਹ ਨਹੀਂ ਲੱਗਦਾ ਕਿ ਯਾਰ ਮੈਂ ਕੀ ਕਰਨ ਜਾ ਰਿਹਾ, ਮੈਂ ਜ਼ਿੰਦਗੀ ਖਤਮ ਕਰਨ ਜਾ ਰਿਹਾ। ਅਤੇ ਇਹਦੀ ਵੀਡੀਓ ਆਈ ਹੈ ਜਿਹੜੀ, ਇਹਦਾ ਥੋੜ੍ਹਾ ਜਿਹਾ ਦੱਸੋ ਕਿ ਕੀ ਇਹਦੀ ਖਬਰ ਹੈ ਜੀ?
4: ਦੇਖੋ ਬਾਈ ਜੀ, ਮੈਂ ਤਾਂ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਹਾਂ। ਹਾਲੇ ਕੁਛ ਦਿਨ ਪਹਿਲਾਂ ਦੀ ਗੱਲ ਆ, ਜਦੋਂ ਕਿ ਇੱਕ ਔਰਤ ਦੇ ਵੱਲੋਂ ਆਪਣੇ ਦੋ ਬੱਚਿਆਂ ਸਮੇਤ ਨਹਿਰ ਦੇ ਵਿੱਚ ਛਾਲ ਮਾਰੀ ਗਈ ਸੀ, ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ, ਤੇ ਔਰਤ ਨੂੰ ਲੋਕਾਂ ਨੇ ਬਾਹਰ ਕੱਢ ਲਿਆ, ਤੇ ਨੁਕਸਾਨ ਕਿਹਦਾ ਹੋਇਆ ਬੱਚਿਆਂ ਦਾ, ਇਸ ਔਰਤ ਦਾ ਕੀ ਗਿਆ? ਫਿਰ ਕਹਿੰਦੇ ਜੀ ਔਰਤ ਦਿਮਾਗੀ ਤੌਰ ਤੇ ਪਰੇਸ਼ਾਨ ਸੀ। ਹੁਣ ਪਤਾ ਲੱਗਾ ਜੀ ਕਿ ਮੀਆਂ ਬੀਬੀ ਨੇ ਤੇ ਕਹਿੰਦੇ ਜੀ ਤਿੰਨ ਬੱਚਾ ਸਮੇਤ ਨਹਿਰ ਛਾਲ ਮਾਰੀ ਤੇ ਤਿੰਨੇ ਬੱਚੇ ਡੁੱਬ ਕੇ ਮਰ ਗਏ ਆ ਤੇ ਬਚ ਗਏ ਦੋਵੇਂ ਜਾਣੇ ਕਿਉਂਕਿ ਲੋਕਾਂ ਨੇ ਇਹਨੂੰ ਬਾਹਰ ਕੱਢ ਲਿਆ। ਮੀਆਂ ਵੀ ਜੀ ਫਿਰ ਬਾਹਰ ਨਿਕਲ ਗਏ ਆ। ਪਰ ਇਹਨਾਂ ਦੀ 17 ਸੈਕਿੰਡ ਦੀ ਇੱਕ ਵੀਡੀਓ ਪਹਿਲਾਂ ਸਾਹਮਣੇ ਆਈ। ਉਹ 17 ਸੈਕਿੰਡ ਦੀ ਵੀਡੀਓ ਦੇ ਵਿੱਚ ਬੰਦਾ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਆਪਣੇ ਮਾਂ ਬਾਪ ਤੋਂ ਭੈਣ ਤੋਂ ਬੜਾ ਦੁਖੀ ਆ, ਉਹੀ ਸਾਡੀ ਮੌਤ ਦੇ ਲਈ ਜ਼ਿੰਮੇਵਾਰ ਆ। ਤੇ ਫਿਰ ਉਸ ਤੋਂ ਬਾਅਦ ਛਾਲ ਮਾਰ ਦਿੰਦੇ ਆ। ਤੇ ਕੁੱਲ ਮਿਲਾ ਕੇ ਗੱਲ ਇਹ ਆ ਵੀ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਬਣਦੀਆਂ ਤੇ ਲੋਕ ਕਿਹੜੇ ਪਾਸੇ ਨੂੰ ਤੁਰ ਪਏ ਆ। ਮੈਨੂੰ ਤਾਂ ਲੱਗਦਾ ਵੀ ਲੋਕ ਉਹਦਾ ਹਿੱਲ ਗਏ ਆ ਵੀ ਭਾਈ ਕਦੇ ਕੋਈ ਚੰਦ ਚਾੜ ਦਿੰਦੇ ਕਦੇ ਕੋਈ ਚੰਦ ਚਾੜ ਦਿੰਦੇ ਆ, ਆਪਦੇ ਬੱਚੇ ਲੋਕ ਆਪੇ ਮਾਰੀ ਜਾਂਦੇ, ਲੋਕਾਂ ਦਾ ਬਣੂਗਾ ਕੀ ਜੀ।
3: ਗੱਲ ਸਹੀ ਆ ਤੁਹਾਡੀ ਕਿ ਕਿੱਧਰ ਨੂੰ ਦੁਨੀਆ ਜਿਹੜੀ ਆ ਉਹ ਤੁਰੀ ਹੋਈ ਆ। ਸੋ ਜਾਂਦੇ ਜਾਂਦੇ ਟੈਣਾ ਸਾਹਿਬ ਤੇਲ ਦੇ ਭਾਅ ਵੀ ਦੱਸ ਦਿਓ ਜੀ ਕਿ ਕਿਵੇਂ ਆ ਜਿਹੜੇ ਅੱਗੇ ਉਹਨਾਂ ਨੇ ਕਿਹਾ ਸੀ ਕਿ ਕਾਫੀ ਚੀਜ਼ਾਂ ਭਾਈ ਤੇਲ ਘੱਟ ਵਰਤੋ, ਜਾਓ ਘੱਟ ਬਾਹਰ ਅਤੇ ਸੋਨਾ ਘੱਟ ਖਰੀਦੋ ਅਤੇ ਹੋਰ ਕਾਫੀ ਚੀਜ਼ਾਂ ਸੀਗੀਆਂ, ਅਤੇ ਉਹ 'ਚ ਹੁਣ ਤੁਸੀਂ ਤੇਲ ਦੇ ਭਾਅ ਦੱਸਿਓ ਤਾਂ ਵੀ ਕਿਵੇਂ ਆ, ਕੀ ਹਾਲ ਚਾਲ ਆ।
4: ਭਾਜੀ ਤੇਲ ਦੇ ਭਾਅ ਜਿਹੜੇ 11 ਦਿਨ ਦੇ ਵਿੱਚ 75 ਰੁਪਏ ਲੀਟਰ ਵੱਧ ਗਏ ਆ। 11 ਦਿਨ ਵਿੱਚ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ 7.5 ਰੁਪਏ ਲੀਟਰ ਵੱਧ ਚੁੱਕੀਆਂ ਤੇ ਹਾਲੇ ਇਹ ਭਾਅ ਕਾਫੀ ਹੋਰ ਵਧਣ ਦੀ ਆਸ ਆ। ਸੋ ਜਿਹੜੇ ਲੋਕ ਗੱਲ ਕਹਿੰਦੇ ਸੀ ਵੀ ਭਾਈ ਸਾਡੀ ਪਾਰਟੀ ਤਾਂ ਐਂ ਹੈ, ਫਲਾਨਾ ਹੈ, ਢਿੰਗੜਾ ਹੈ, ਹੁਣ ਉਹ ਇਹ ਗੱਲ ਕਹੀ ਜਾਂਦੇ ਜੀ ਕੁੱਲ ਦੁਨੀਆ 'ਚ ਭਾਅ ਵਧੇ ਆ। ਸੋ ਮਤਲਬ ਇਹ ਜੀ ਕਿ ਭਾਰਤ ਦੇ ਵਿੱਚ ਹੁਣ ਹਰ ਚੀਜ਼ ਮਹਿੰਗੀ ਹੋ ਰਹੀ ਆ। ਇੱਥੇ ਢੋਆ ਢਵਾਈ ਵੀ ਮਹਿੰਗੀ, ਇੱਥੇ ਬੱਸ ਦਾ ਭਾੜਾ ਵੀ ਮਹਿੰਗਾ, ਇੱਥੇ ਰੇਲ ਗੱਡੀ ਦਾ ਭਾੜਾ ਵੀ ਮਹਿੰਗਾ ਤੇ ਭਾਰਤ ਦੇ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗ ਰਹੀ ਹੈ ਜੀ।
3: ਸੋ ਬਹੁਤ ਬਹੁਤ ਸ਼ੁਕਰੀਆ ਟਾਣਾ ਸਾਹਿਬ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਵੰਤ ਸਿੰਘ ਟਾਣਾ ਸਾਹਿਬ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਟਿਕਟੋਕ 'ਤੇ ਵੀ ਸਾਡਾ ਜਿਹੜਾ ਅਸੀਂ ਲਾਈਵ ਕਰ ਰਹੇ ਹਾਂ ਇਹਦੇ ਬਾਬਤ, ਅਤੇ ਜਿੱਥੇ ਜਿੱਥੇ ਤੱਕ ਵੀ ਤੁਸੀਂ ਦੂਰ ਦੁਰੇਡੇ ਸਾਨੂੰ ਬੈਠੇ ਦੇਖਦੇ ਹੋ, ਜੇਕਰ ਤੁਹਾਡਾ ਵੀ ਕੋਈ ਸੁਨੇਹਾ ਹੋਇਆ ਤਾਂ ਡੈਫੀਨੇਟਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਸੁਨੇਹਾ ਵੀ ਅਸੀਂ ਸਾਂਝਾ ਕਰ ਸਕੀਏ। ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਆ। ਮਾਲ ਸਾਹਿਬ ਕਹਿੰਦੇ ਮੈਂ ਗੱਲ ਸੁਣ ਲਓ, ਜਿਹੜੇ ਜਿਹੜੇ ਬੰਦੇ ਦੀ ਗੱਡੀ ਦੀ ਇੰਸ਼ੋਰੈਂਸ ਵੱਧ ਆ, ਕਾਰਾਂ ਦੀ ਇੰਸ਼ੋਰੈਂਸ ਵੱਧ ਆ, ਟੈਨਸ਼ਨ ਨਹੀਂ ਲੈਣੀ ਹੈ ਕੋਈ,
5: ਨਾ ਜੀ ਨਾ ਨਾ, ਬਿਲਕੁਲ
3: ਚਿੰਤਾ ਕਰਨੀ ਨਹੀਂ ਹੈ। ਚਿੰਤਾ ਕਰਨੀ ਕਾਹਤੋਂ ਆ,
5: ਉਹ ਸਾਨੂੰ ਤਾਂ ਟੈਨਸ਼ਨ ਵਾ,
3: ਚਿੰਤਾ ਨਹੀਂ ਕਰਨੀ, ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਨਹੀਂ ਲੈਣੀ। ਮਾਲ ਸਾਹਿਬ ਆਪਣਾ ਨੰਬਰ ਪਹਿਲਾਂ ਤਾਂ ਸਾਂਝਾ ਕਰੋ
5: ਜੀ। ਮੇਰਾ ਨੰਬਰ ਹੈਗਾ ਜੀ 6476278820।
3: ਪੰਜਾਬੀ ਦੱਸੋ, 647
5: 627
3: ਵੱਧ ਪੇ ਕਿਤੇ ਵੀ ਕਰ ਰਹੇ ਹੋ ਤਾਂ ਇੱਕ ਕਾਲ ਕਰਿਓ, ਤੁਹਾਡੀ ਸੇਵਿੰਗ ਕਾਫੀ ਹੋ ਜਾਣੀ ਆ। ਸਾਡੇ ਨਾਲ ਨਾਗਪਾਲ ਸਾਹਿਬ ਵੀ ਆ ਗਏ ਆ, ਇਹਨਾਂ ਨਾਲ ਗੱਲਬਾਤ ਕਰਾਂਗੇ। ਨਾਗਪਾਲ ਸਾਹਿਬ ਕਹਿੰਦੇ ਯੂਨੀ ਗਲੋਬਲ ਤੋਂ ਜਿਵੇਂ ਮੈਂ ਦੱਸਿਆ ਸੀ ਕਿ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ, ਬਹੁਤ ਵਾਰ ਐਸੇ ਵੀਰ ਦੂਰ ਦੁਰੇਡੇ ਵੀ ਬੈਠੇ ਹੋਣਗੇ, ਜਿਹੜੇ ਚਾਹੇ ਤੁਸੀਂ ਕਿਚਨਰ ਬੈਠੇ ਹੋ, ਕੈਮਰੇ 'ਚ ਬੈਠੇ ਹੋ, ਗੋਲਫ ਬੈਠੇ ਹੋ, ਵਾਟਰਲੂ ਬੈਠੇ ਹੋ, ਦੂਰ ਦੁਰੇਡੇ ਵੀ ਕਿਤੇ ਬੈਠੇ ਹੋ ਤੇ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਕੁਛ ਨਾ ਕੁਛ ਅਪਗ੍ਰੇਡ ਕਰ ਲਈਏ ਆਪਣੇ ਆਪ ਨੂੰ ਬੈਠੇ, ਕੋਰਸ ਆਨਲਾਈਨ ਤੁਸੀਂ ਕਰਨਾ ਚਾਹੁੰਦੇ ਹੋ। ਸੋ ਮਾਲ ਸਾਹਿਬ ਤੁਸੀਂ ਜਿਵੇਂ ਹੁਣ ਕੋਈ ਵੀ ਕੋਰਸ ਕੀਤਾ ਹੋਇਆ ਤੇ ਤੁਸੀਂ ਘਰੇ ਬੈਠੇ ਬਿਠਾਏ ਸਰਕਾਰੀ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਵੀ ਕਰ ਸਕਦੇ ਹੋ। ਕੋਰਸ ਤੁਸੀਂ ਆਨਲਾਈਨ 3 ਘੰਟੇ ਕਰਨਾ, ਬਾਕੀ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਤੇ ਉਸ ਤੋਂ ਬਾਅਦ ਇਹ ਚੇਂਜਸ ਆਉਣ ਲੱਗੀਆਂ ਨੇ ਅਗਸਤ ਤੋਂ ਜਿਹੜੀਆਂ
5: ਨੇ, ਅਗਸਤ ਓਕੇ,
3: ਉਹ ਆਪਾਂ ਪੁੱਛਦੇ ਵੀ ਕਿਹੜੀਆਂ ਕਿਹੜੀਆਂ ਚੇਂਜਸ ਨੇ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
6: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
3: ਜੀ। ਥੋੜਾ ਜਿਹਾ ਦੱਸਿਓ ਤਾਂ ਵੀ ਕਿਹੜੀਆਂ ਚੇਂਜਸ ਆ ਰਹੀਆਂ ਨੇ ਅਗਸਤ ਦੇ ਵਿੱਚ, ਕਾਫੀ ਕਹਿੰਦੇ ਬਦਲਾਅ ਹੋ ਰਿਹਾ ਤੇ ਇਹ ਗ੍ਰਾਂਟ ਵਗੈਰਾ ਅਗਸਤ ਤੋਂ ਨਹੀਂ ਮਿਲਣੀ ਹੈ, ਕੀ ਹੈ ਜੀ?
6: ਬਿਲਕੁਲ ਜੀ ਸਹੀ ਬਾਤ ਹੈ, ਗਵਰਨਮੈਂਟ ਐਜੂਕੇਸ਼ਨ ਮੇ ਫੰਡਿੰਗ ਮੇ ਚੇਂਜ ਕਰਨੇ ਵਾਲੇ ਮੈਸਿਵ ਚੇਂਜ, ਜਿਸ ਮੇ ਗ੍ਰਾਂਟਸ ਸਟਾਪ ਹੋ ਜਾਏਂਗੇ 1 ਅਗਸਤ ਕੇ ਬਾਅਦ ਜੋ ਕੋਰਸ ਸਟਾਰਟ ਕਰੇਗਾ ਉਸਕੇ ਲਈ ਸਿਰਫ। ਅਗਰ ਆਪ ਆਜ ਇਨਰੋਲ ਕਰਤੇ ਹੈ ਫੈਮਿਲੀ ਆਫ ਫੋਰ ਮੇ ਹਸਬੈਂਡ ਵਾਈਫ ਕੋ ਦੋਨੋ ਕੋ ਟੁਗੇਦਰ ਆਸਾਨ ਕੋਰਸ ਕਰਨੇ ਪੇ, ਈਜ਼ੀ ਟੂ ਪਾਸ, ਫੁੱਲੀ ਆਨਲਾਈਨ ਕੋਰਸ ਕਰਨੇ ਪੇ, ਜਹਾਂ ਪੇ ਨੋ ਏਜ ਲਿਮਿਟ ਹੈ, ਨੋ ਕ੍ਰੈਡਿਟ ਚੈੱਕ ਹੈ, ਉਨਕੋ 80,000 ਦੀ ਫੰਡਿੰਗ ਬਣਤੀ ਹੈ, ਜਿਸਮੇ ਸੇ 40,000 ਕਿਆ ਹੈ ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਲੇਕਿਨ ਅਗਰ 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ ਤੋ 80,000 ਕਾ 80,000 ਦੀ ਲੋਨ ਹੈ।
3: ਇਹਦਾ ਮਤਲਬ ਇਹ ਆ ਕਿ ਹੁਣ ਜਿਹੜੀ ਗ੍ਰਾਂਟ ਆ ਉਹ ਟੈਕਸ ਫ੍ਰੀ ਆ ਤੇ ਇਹ ਜਿਹੜਾ ਲੋਨ ਵੀ ਆ ਇਹ ਵੀ ਟੈਕਸ ਫ੍ਰੀ ਹੋਊਗਾ ਜੀ?
6: ਲੋਨ ਤੋਂ ਜੀ ਹੋਤੇ ਟੈਕਸ ਫ੍ਰੀ ਆ।
3: ਇਹ ਮਤਲਬ ਕੁਛ ਵੀ ਟੈਕਸ ਦੇ ਵਿੱਚ ਤੁਹਾਡੀ ਇਨਕਮ 'ਚ ਨਹੀਂ ਆਉਣਾ, ਜੇ ਤੁਹਾਨੂੰ 70-80,000 ਡਾਲਰ ਤੁਹਾਡੇ ਅਕਾਊਂਟ 'ਚ ਆ ਵੀ ਰਿਹਾ ਵਾ ਤੇ ਇਹ ਗੌਰਮੈਂਟ ਵੱਲੋਂ ਆ ਰਿਹਾ, ਤੁਸੀਂ ਇਹਦੇ ਲਈ ਤੁਸੀਂ ਇਹ ਮਤਲਬ ਟੈਕਸ ਫ੍ਰੀ ਅਮਾਊਂਟ ਆ। ਸੋ ਤੁਸੀਂ ਜਿਹੜੀ ਗ੍ਰਾਂਟ ਆ ਉਹ ਕਿਤੇ ਵੀ ਵਰਤ ਸਕਦੇ ਹੋ ਆਪਦੇ ਲਈ।
6: बिल्कुल जी, कहीं भी खर्च कर सकते हैं। गवर्नमेंट आपको लिविंग एक्सपेंसेस कवर करने के लिए देती है। आप स्टडी कर रहे हैं, गवर्नमेंट फंडेड प्रोग्राम कर रहे हैं, गवर्नमेंट ही फीस पे करती है, सेम टाइम पे आपको आपके बैंक अकाउंट में, मेरे नहीं, आपके अकाउंट में फंडिंग करती है। लाइक उससे कहते हैं 30 से लेके 100,000 की फंडिंग, जिसका अप्रोक्सीमेटली हाफ पोर्शन स्टार मार्क के आज की डेट में नॉन रिफंडेबल ग्रांट्स है। 1 अगस्त के बाद सारा का सारा लोन आएगा। तो आप इजी टू पास कोर्सेज करें, 2 से 3 घंटे लगाएं, कुछ बहुत सौखे से कोर्सेज भी दें, पीआर सिटीजन प्रोटेक्टेड पर्सन आपका स्टेटस होना चाहिए, एंड आपकी इनकम जितनी कम कम कम हैगी 2024 के नोटिस ऑफ असेसमेंट विच, एंड जितना ज्यादा फैमिली साइज है आपका, जितने ज्यादा किड्स हैं आपके,
2: इनकम 35,000 दस रहे जी।
6: हाँ जी, उनका हमने असेसमेंट दिया, उनको कॉल पे उनका 95,000 बन रहा है। अगर दोनों हस्बैंड वाइफ पढ़ते हैं, आसान से कोर्सेज घर के कंफर्ट से, फुली ऑनलाइन कोर्सेज, इतना ज्यादा क्यों बन रहा है उनका? क्यों? क्योंकि उनके 3 डिपेंडेंट किड्स हैं जो कि कॉलेज यूनिवर्सिटी जा रहे हैं। तो हस्बैंड वाइफ अगर पढ़ते हैं दोनों, फैमिली ऑफ फाइव में अप टू 95,000 की फंडिंग उनको बनी है, जिसमें से $50,000 क्या है नॉन रिफंडेबल ग्रांट्स, जो रेस्ट $45,000 है, वो भी 0% पे है जी, लोन नो क्रेडिट चेक, एज लिमिट भी कुछ नहीं, 40, 50, 60, 70 साल। लोन की किस्तें कब स्टार्ट है? 1 साल में उनका कोर्स खत्म होगा, 1 ईयर में 1.5 साल बाद किस्त स्टार्ट है। उस टाइम में ब्याज दर क्या है? सिर्फ 2.5% पूरे साल का।
2: अपना नंबर दो पहले,
6: अपॉर्चुनिटी नहीं मिलनी आपको बाद में। नंबर है जी 437-264-3175। हुणे कॉल करो ते साडे ऑफिस आओ, साडा प्रॉपर ऑफिस हैगा जी 437-264-3175।
2: मैं कहना जी नंबर ही नोट कर लो, ऑफिस तुसी क्योंकि इन छेती लिखा भी नहीं जाना है, तुसी ऑफिस इन्हों कॉल करके पूछ लो कितने ऑफिस है। 437-264-3175 इन्हों का नंबर है, 437-264-3175। जिहड़े ओंटारियो दे विच रह रहे आ उह इहदे हकदार हो सकते आ, अगस्त तो यह ग्रांट आ जिहड़ी उह तुहानू नहीं मिलनी। 437-264-3175 ते गलबात की जा सकती है, जुड़े हुए रेडियो प्रोग्राम सारंग दे नाल। सो अगले लिंक दे विच आपां मिलदे हां जी। बहुत बहुत धन्यवाद सर, थैंक यू वेरी मच। अच्छा ਹੁਣ ਤੁਸੀਂ ਇਹ ਦੇਖੋ
5: ਜੀ,
2: ਮੈਂ ਨਾ ਇੱਕ ਸਰਤਾਜ ਉਹਨਾਂ ਦਾ ਗੀਤ ਸੀਗਾ, ਮੈਂ ਦੇਖ ਲੈਂਦਾ ਕੱਢ ਕੇ ਜੇ ਨਿਕਲਦਾ, ਅਤੇ ਉਹਦੇ ਵਿੱਚੋਂ ਪੁਰਾਣੇ ਯਾਰਾਂ ਦੀ ਗੱਲਬਾਤ ਕੀਤੀ ਸੀ, ਪੁਰਾਣੇ ਦਿਨਾਂ ਦੀ ਗੱਲਬਾਤ ਕੀਤੀ ਸੀ
5: ਜੀ।
2: ਜੇ ਮੈਂ ਤੁਹਾਨੂੰ ਕਹਾਂ
5: ਜੀ ਯਾਰ,
2: 5ਵੀਂ ਜਮਾਤ ਤੱਕ
5: ਜੀ
2: ਕੋਈ ਤੁਸੀਂ 5 ਬੰਦਿਆਂ ਦੇ ਨਾਮ ਤੁਹਾਡੇ ਜ਼ਿਹਨ ਦੇ, 5 ਦੇ ਛੱਡੋ 2 ਦੇ ਲਓ, ਕਿ 5ਵੀਂ ਜਮਾਤ ਤੱਕ ਤੁਹਾਡੇ ਨਾਲ ਰਹੇ ਹੋਣ, ਹੁਣ ਤੁਸੀਂ ਵਰਤਦੇ ਹੋ, ਨਹੀਂ ਵਰਤਦੇ, ਖੋ ਗਏ ਕਿਤੇ, ਲੱਭੇ ਨਹੀਂ ਹੈ ਬਾਅਦ 'ਚ
5: ਜੀ,
2: ਕੋਈ 5ਵੀਂ ਜਮਾਤ ਤੱਕ ਦੇ 2 ਬੰਦਿਆਂ ਦੇ ਜ਼ਿਕਰ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਕਿ ਮੇਰੇ ਨਾਲ ਯਾਰ ਫਲਾਣਾ ਪੜ੍ਹਦਾ ਸੀਗਾ 5ਵੀਂ ਜਮਾਤ 'ਚ?
5: ਜਾਂ
2: ਮੈਂ ਫਲਾਣੇ ਤੋਂ ਪੜ੍ਹਦਾ ਸੀ?
5: ਮੇਰੇ ਆਉਂਦਾ
2: ਆਉਂਦਾ ਤੁਹਾਡੇ
5: ਜੀ
2: 2 ਬੰਦਿਆਂ ਦੇ?
5: ਬਿਲਕੁਲ ਜੀ।
2: ਕਿਹੜੇ ਕਿਹੜੇ?
5: ਬਿਲਕੁਲ ਆਉਂਦਾ।
2: ਉਹਨਾਂ ਨਾਲ ਲੈ ਦੋ ਖਬਰ, ਇੱਥੇ ਕਿਤੇ ਸੁਣਦੇ ਹੋਣ?
5: ਨਹੀਂ, ਉਹ ਮੈਨੂੰ ਪਤਾ ਵੈਕਹੋਮ ਨੇ ਗੇ,
2: ਵੈਕਹੋਮ ਖਬਰਾਂ ਨੇ ਟਿਕਟੋਕ ਤੇ ਦੇਖ ਲਓ,
5: ਉਹਨਾਂ ਦੀ ਡਾਕਟਰ ਵੈਨਕੂਵਰਾ।
2: ਚਲੋ ਖਬਰਾਂ ਟਿਕਟੋਕ ਤੇ ਦੇਖ ਲੈਣ, ਸਾਡੀ ਟੀਮ ਤੇ ਦੇਖ ਸਕਦੇ ਆ। ਦੱਸੋ ਕਿਹੜੇ?
5: ਜੀ ਬਿਲਕੁਲ, ਉਹਦਾ ਨਾਮ ਸੀਗਾ ਸੁਖਚੈਨ ਸਿੰਘ ਦਿਓਲ।
2: ਸੁਖਚੈਨ ਸਿੰਘ ਦਿਓਲ
5: ਜੀ,
2: ਅੱਛਾ। ਅਸੀਂ ਕਿਹੜੀ ਕਲਾਸ 'ਚ ਪੜ੍ਹਦਾ ਸੀਗਾ?
5: ਖੈਰ ਅਸੀਂ ਫਸਟ ਕਲਾਸ ਤੋਂ ਇਕੱਠੇ ਸੀਗੇ ਪਹਿਲੀ ਤੋਂ ਹੀ।
2: ਕੀ ਕਰਦੇ ਹੁਣ ਅੱਜ ਕੱਲ੍ਹ ਪਤਾ ਕੁਛ?
5: ਉਹ ਵੈਕਹੋਮ ਜੋਬ ਕਰਦੇ ਨੇਗੇ ਤੇ ਮੈਂ ਇੱਥੇ ਆ ਗਿਆ ਸੀਗਾ।
2: ਠੀਕ ਹੈ, ਹੋਰ ਦੂਜਾ?
5: ਤੇ ਦੂਸਰਾ ਟੇਲਰ ਮਾਸਟਰ ਆ।
2: ਉਹ ਟੇਲਰ ਮਤਲਬ ਉਹ ਕੱਪੜੇ ਸਿਖਾਉਂਦਾ?
5: ਇਹ ਕੱਪੜੇ, ਉਹ ਪਲੱਸ 2 ਤੱਕ ਮੇਰੇ ਨਾਲ ਗਿਆ, ਪਹਿਲੀ ਤੋਂ ਲੈ ਕੇ।
2: ਪਹਿਲੀ ਤੋਂ ਪਲੱਸ 2 ਤੱਕ?
5: ਪਹਿਲੀ ਤੋਂ ਪਲੱਸ 2 'ਚ ਜਾ ਕੇ ਉਹਦੀ ਵਿਚਾਰ ਦੀਆਂ ਬ੍ਰੇਕਅਪ ਰੁਕਾ ਲੱਗ ਗਈਆਂ ਤੇ ਫਿਰ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ, ਕੰਮ ਸਿੱਖ ਲਿਆ ਤੇ ਅਸੀਂ ਗਾਹਾਂ ਕਾਲਜ
2: ਵੱਲ। ਉਹ ਕੱਪੜੇ ਸਿਉਂ ਰਿਹਾ ਹੁਣ?
5: ਇਸ ਵਕਤ ਕੱਪੜੇ ਸਿਉਂ
2: ਰਿਹਾ। ਤੁਹਾਡਾ ਸਿਉਂਦਾ ਕੁੜਤਾ ਪਜਾਮਾ ਫ੍ਰੀ ਕਿ ਨਹੀਂ?
5: ਉਹ ਇਹੀ ਤਾਂ ਜੀ ਘਾਟ ਆ ਜੀ।
2: ਬਹੁਤ ਸਾਰੀਆਂ ਭੈਣਾਂ ਵੀ ਸੁਣ ਰਹੀਆਂ ਹੋਣਗੀਆਂ, ਜੇਕਰ ਉਹਨਾਂ ਨੂੰ ਪੜ੍ਹਦੇ ਸੀ। ਅੱਛਾ, ਕਈ ਹੁਣ ਬਹੁਤ ਵੱਡੀਆਂ ਪੋਸਟਾਂ ਦੇ ਵੀ ਹੋਣਗੇ। ਇੱਕ ਮੇਰਾ ਮਿੱਤਰ ਸੀਗਾ, ਮੈਂ ਜ਼ਿਕਰ ਕਰਾਂ
5: ਜੀ ਜੀ,
2: 5ਵੀਂ ਦਾ ਨੀ ਮੈਂ ਜ਼ਿਕਰ ਕਰਦਾ, ਮੈਂ ਜ਼ਿਕਰ ਕਰਦਾ ਕਿ ਸਾਡੇ ਨਾਲ ਨਾ ਉਹ ਭੰਗੜਾ ਪਾਉਂਦਾ ਹੁੰਦਾ ਸੀਗਾ
5: ਜੀ,
2: ਤੇ ਅੱਜ ਕੱਲ੍ਹ ਬੜਾ ਚਰਚਾ ਦੇ ਵਿੱਚ ਹੁਣ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਮੈਂ ਉਹਨੂੰ ਅੱਜ ਕਾਲ ਕੀਤੀ ਵੈਸੇ, ਤੇ ਵਕੀਲ ਆ, ਚੋਟੀ ਦਾ ਵਕੀਲ ਆ, ਤੇ ਆ ਜਿਹੜਾ ਇੰਦਰ ਕੌਰ ਹੁਣਾਂ ਵਾਲਾ ਕੇਸ ਹੋਇਆ ਸੀਗਾ
5: ਜੀ,
2: ਉਹਦਾ ਵਕੀਲ ਵੀ ਉਹੀ ਆ,
5: ਓਕੇ,
2: ਤੇ ਹਰਕਮਲ ਹੀਰ। ਸੋ ਬਹੁਤ ਕਮਾਲ ਦੇ ਸਾਡੇ ਮਿੱਤਰ ਆ, ਅਸੀਂ ਇਕੱਠੇ ਭੰਗੜਾ ਪਾਉਂਦੇ ਰਹੇ, ਮੈਂ ਉਹਨਾਂ ਨਾਲ ਅੱਜ ਗੱਲਬਾਤ ਕਰ ਰਿਹਾ ਸੀਗਾ, ਕੇਸ ਬਾਬਤ ਵੀ ਗੱਲਬਾਤ ਉਹਨਾਂ ਨੇ ਕਾਫੀ ਜਿਹੜੀ ਉਹ ਸਾਂਝੀ ਕਰ ਰਹੇ ਸੀ। ਮੈਂ ਕਿਹਾ ਤੁਹਾਡੇ ਇੰਟਰਵਿਊਜ਼ ਕਈ ਆ ਰਹੀਆਂ ਨੇ ਹੁਣ, ਤੇ ਮੈਂ ਟਾਣਾ ਸਾਹਿਬ ਨਾਲ ਵੀ ਕੀਤੀ ਸੀ ਗੱਲ ਕਿ ਤੁਸੀਂ ਜ਼ਰੂਰ ਗੱਲਬਾਤ ਕਰਿਓ, ਤੇ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ 5ਵੀਂ ਤੱਕ ਦਾ, ਦੇਖੋ ਅੱਜ ਯਾਰ ਤੁਹਾਨੂੰ ਸੱਚੀ ਯਾਦ ਹੈਗੇ ਆ ਕਿ ਨਹੀਂ ਯਾਦ ਹੈਗੇ?
5: ਬਿਲਕੁਲ ਬਿਲਕੁਲ।
2: 5ਵੀਂ ਤੱਕ ਦਾ ਕੋਈ 2 ਬੰਦਿਆਂ ਦੇ ਨਾਮ ਜੇ ਤੁਸੀਂ ਜ਼ਿਕਰ ਕਰਨਾ ਹੋਵੇ ਤੇ ਤੁਹਾਨੂੰ ਪਤਾ ਹੋਵੇ ਵੀ ਯਾਰ ਹਾਂ ਇਹ ਬੰਦਾ ਹੁਣ ਇਸ ਟਾਈਮ ਤੇ ਆਹ ਕਰ ਰਿਹਾ,
5: ਆਹ ਕਰ ਰਿਹਾ।
2: ਸਟੂਡੀਓ ਦਾ ਨੰਬਰ ਹੈ 905 564
3: 9054544044 ਜੇ ਟਿਕਟੋਕ 'ਤੇ ਤੁਸੀਂ ਸਾਨੂੰ ਲਿਖ ਕੇ ਦੱਸ ਦਿਓਗੇ ਤਾਂ ਅਸੀਂ ਜ਼ਰੂਰ ਜ਼ਿਕਰ ਕਰ ਦਾਂਗੇ। ਸੋ ਤੁਹਾਡਾ ਬਹੁਤ ਧੰਨਵਾਦ। ਅੱਛਾ ਟਿਕਟੋਕ ਦੇਖ ਤਾਂ ਇਹ ਨਹੀਂ ਪਤਾ ਲੱਗਦਾ ਕਿ ਆਈਡੀਆਂ ਹੋਰ ਤਰੀਕੇ ਦੀ ਹੁੰਦੇ ਨੇ, ਜਿਵੇਂ ਯੂਜ਼ਰ ਨੰਬਰ ਫਲਾਣਾ ਤੱਕ ਹੈ ਨਾ। ਅਤੇ ਬੱਬੂ ਭੱਟੀ ਸਾਹਿਬ ਜੀ ਆਇਆਂ ਨੂੰ ਬਹੁਤ ਧੰਨਵਾਦ ਜੀ, ਬਾਲੀ ਜੀ ਤੁਹਾਡਾ ਧੰਨਵਾਦ। ਸੋ ਲਓ ਜੀ ਆਪਾਂ ਫਸਟ ਕਾਲ 'ਤੇ ਵੀ ਚੱਲਦੇ ਹਾਂ, ਦੇਖਦੇ ਹਾਂ ਕਿ ਕਿਹੜੇ ਕਿਹੜਿਆਂ ਦੇ ਯਾਦ ਆ। ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਵੀਰ ਜੀ।
3: ਸਤਿ ਸ਼੍ਰੀ ਅਕਾਲ ਭੈਣ ਜੀ।
7: ਮੈਨੂੰ ਮੌਕਾ ਮਿਲਿਆ ਉਹਦੇ ਥੱਪੜ ਮਾਰਨ ਦਾ, ਫਿਰ ਮੈਂ ਆਪਦੇ ਜਿਹੜੇ ਉਹ ਟੈਚ ਜਿਹੇ ਨੀ ਲੱਗੇ ਹੁੰਦੇ ਹੁੰਦੇ ਉਹਨਾਂ ਨੂੰ ਜਿਹਨਾਂ ਵਿੱਚ ਬਕਸ ਰੱਖਦੇ ਹੁੰਦੇ ਸੀ
3: ਨਾ,
7: ਚੜ ਕੇ ਉਹ ਥੱਪੜ ਮਾਰਿਆ
3: ਜੀ। ਹੁਣ ਸੁਣਦਾ ਹੋਏ ਫਿਰ ਬਹੁਤ ਬਹੁਤ ਧੰਨਵਾਦ ਭੈਣ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ।
5: ਦੇਖੋ ਜੀ ਟੀਚਰ ਨੂੰ ਥੱਪੜ ਮਾਰਨ ਅਲਾਊਡ ਨਹੀਂ ਹੈਗਾ, ਮੋਨੀਟਰ ਤਾਂ ਬੜੀ ਦੂਰ ਦੀ ਗੱਲ ਆ। ਹੁਣ ਤਾਂ ਬੜੀ ਟੈਕਨੋਲੋਜੀ ਕਹਿੰਦੇ ਫਾਸਟ ਆ ਗਈ ਹਰੇਕ, ਕਿਉਂਕਿ ਆਪਾਂ ਦੇਖਦੇ ਹਾਂ ਬੈਕ ਹੋਮ ਵੀ ਹੁਣ ਹਰੇਕ ਬੱਚਾ ਫੋਨ ਨਾਲ ਫੋਨ ਜੇਬ ਚ ਪਾਈ ਫਿਰਦਾ ਜੀ, ਵੀਡੀਓ ਬਣ ਜਾਂਦੀਆਂ ਨੇ ਮਿੰਟ ਦੇ ਵਿੱਚ ਹੀ, ਸਾਰਾ ਕੁਝ ਹੋ ਜਾਂਦਾ।
3: ਅੱਛਾ ਪੰਜਵੀਂ ਵਾਲੇ ਵੀ ਦੱਸਿਓ ਹੋਰ ਕਿਹੜੇ ਕਿਹੜੇ ਹੈਗੇ ਕਿ ਪੰਜਵੀਂ ਤੱਕ ਤੁਹਾਡਾ ਕੋਈ ਮਿੱਤਰ ਦੋਸਤ ਹੋਵੇ, ਤੁਹਾਨੂੰ ਉਹਦਾ ਨਾਮ ਯਾਦ ਹੋਵੇ ਕਿ ਯਾਰ ਪੰਜਵੀਂ ਤੱਕ ਇਹ ਮੇਰੇ ਨਾਲ ਪੜਿਆ ਸੀਗਾ, ਹੈ ਨਾ, ਤੇ ਉਹਦਾ ਨਾਮ ਯਾਦ ਹੋਵੇ, ਚਾਹੇ ਤੁਹਾਡਾ ਕਲਾਸ ਦਾ ਮੋਨੀਟਰੀ ਹੋਵੇ। ਤੇ ਜੇ ਪੰਜਵੀਂ ਤੱਕ ਦਾ ਨਹੀਂ ਯਾਦ ਹੈ ਤਾਂ ਮੀਨਸ ਕਿ ਸਾਡੀ ਮੈਮਰੀ ਹੈ ਜਿਹੜੀ ਪਿਛਲੀ, ਅਸੀਂ ਬਹੁਤ ਕੁਝ ਨਵਾਂ ਭਰਦੇ ਰਹਿੰਦੇ
5: ਹਾਂ ਜੀ, ਬਿਲਕੁਲ।
3: ਤੇ ਪਿਛਲੀ ਮੈਮਰੀ ਜਿਹੜੀ ਸਾਡੀ ਲੂਜ਼ ਹੁੰਦੀ ਰਹਿੰਦੀ
5: ਜੀ ਜੀ ਬਿਲਕੁਲ। ਪਲੱਸ ਟੂ ਤੱਕ ਵੀ ਚੱਲ ਜੂਗਾ,
3: ਪਲੱਸ ਟੂ ਤੱਕ ਵੀ ਚੱਲ ਜੂਗਾ, ਹੈ ਨਾ, ਪਲੱਸ ਟੂ ਤੱਕ ਵੀ ਚੱਲ ਸਕਦਾ,
5: ਪਲੱਸ ਟੂ ਵੀ ਚੱਲ ਸਕਦਾ,
3: ਥੋੜੀ ਵਧਾ ਦਈਏ
5: ਥੋੜੀ ਜਿਹੀ ਵਧਾਓ ਰੇਂਜ, ਵਧਾਓ
3: ਪੰਜਵੀਂ ਤੱਕ ਵਧਾ ਦਈਏ ਰੇਂਜ, ਇਹਨਾਂ ਕਹਿੰਦੇ ਪਲੱਸ ਟੂ ਤੱਕ ਵੀ ਜਿਹੜਾ ਹੈਗਾ ਜੀ ਉਹ ਚੱਲ ਸਕਦਾ।
5: ਪਲੱਸ ਟੂ ਤੋਂ ਬਾਅਦ ਵੀ ਨਾ ਫਿਰ ਰਾਹ ਫੜਦੇ ਆ ਜੀ, ਕਈ ਕਾਲਜ ਨੂੰ ਨਿਕਲਦੇ ਨੇ, ਕੋਈ ਇੰਜੀਨੀਅਰ ਕਾਲਜ ਨੂੰ ਨਿਕਲ ਜਾਂਦਾ, ਕੋਈ ਡਿਗਰੀ ਕਾਲਜ ਨੂੰ ਨਿਕਲ ਜਾਂਦਾ, ਅਲੱਗ ਅਲੱਗ ਹੋ ਜਾਂਦਾ।
3: ਮੈਨੂੰ ਲੱਗਦਾ ਬਹੁਤ ਜ਼ਿਆਦਾ ਜਿਹੜੇ ਉਹ ਕਾਲਜ ਟਾਈਮ ਤੋਂ ਬਾਅਦ ਵਾਲੇ ਯਾਦ ਰਹਿ
5: ਜਾਂਦੇ, ਯਾਦ ਰਹਿੰਦੇ ਨੇ ਜੀ,
3: ਹੈ ਨਾ
5: ਜੀ ਬਿਲਕੁਲ।
3: ਉਹ ਤੋਂ ਪਹਿਲਾਂ ਵਾਲੇ
5: ਥੋੜੇ, ਕਿਉਂਕਿ ਉਹ ਫਿਰ ਨਾ ਲਿਮਿਟਡ ਜਿਹਾ ਦਾਇਰਾ ਹੁੰਦਾ ਜੀ, ਜਿਵੇਂ ਮਤਲਬ ਆਪਾਂ ਪਿੰਡ ਦੇ ਬੱਚੇ ਪੜ੍ਹਦੇ ਹੁੰਦੇ ਨੇ ਜ਼ਿਆਦਾਤਰ ਸਕੂਲ ਦੇ ਵਿੱਚ, ਜਾਂ ਕਈ ਪਿੰਡਾਂ 'ਚ ਸਕੂਲ ਨਹੀਂ ਹੁੰਦੇ, ਬਹੁਤ ਤੋਂ ਵੱਧ 2-4 ਕਿਲੋਮੀਟਰ ਦੇ ਬੱਚੇ ਆ ਜਾਂਦੇ ਆ। ਕਾਲਜ ਦੇ ਵਿੱਚ ਆਪਾਂ ਬੜੀ ਦੂਰੋਂ ਦੂਰੋਂ ਇਕੱਠੇ ਹੁੰਦੇ ਆ।
3: ਮੈਨੂੰ ਬੜੇ ਵਧੀਆ ਇੱਕ ਵੀਰ ਨੇ ਗੱਲ ਦੱਸੀ, ਕਹਿੰਦਾ ਯਾਰ ਜਦੋਂ ਤੁਸੀਂ ਕਿਸੇ ਦੀ ਸਪੋਰਟ ਕਰਨੀ ਹੋਵੇ, ਹੈਲਪ ਕਰਨੀ ਹੋਵੇ
5: ਜੀ,
3: ਪਹਿਲਾਂ ਤੁਸੀਂ ਆਪਣੀ 10ਵੀਂ ਦੀ ਜਾਂ 12ਵੀਂ ਦੀ ਫੋਟੋ ਕੱਢ ਲਓ
5: ਜੀ, ਬਿਲਕੁਲ।
3: ਉਹ ਫੋਟੋ ਦੇ ਵਿੱਚੋਂ 5-7 ਬੰਦੇ ਤੁਹਾਡੇ ਇਹੋ ਜਿਹੇ ਹੋਣਗੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਸੀਗੇ, ਤੁਸੀਂ ਅੱਗੇ ਉਹਨਾਂ ਤੋਂ ਨਿਕਲ ਗਏ ਹੋਵੋਗੇ, ਉਹ ਕਿਤੇ ਪਿੱਛੇ ਰਹਿ ਗਏ ਹੋਣੇ ਕਿਸੇ ਕਾਰਨ
5: ਕਰਕੇ। ਮੈਂ ਹੁਣ ਗੱਲ ਕਰਕੇ ਹਟਿਆ ਜੀ, ਵੀ ਜਿਹੜਾ ਮੇਰਾ ਬੈਸਟ ਫਰੈਂਡ ਸੀ, ਜਿੱਥੇ ਸਾਡਾ ਫੋਟੋ ਤੋਂ ਯਾਦ ਆ ਗਿਆ, ਜਿੱਥੇ ਸਾਡੀ 10th ਕਲਾਸ ਦੀ ਗਰੁੱਪ ਫੋਟੋ ਹੋਣੀ ਸੀ, ਉਸ ਦਿਨ ਮੈਂ ਬਿਮਾਰ ਸੀ, ਮੈਂ ਸਕੂਲ ਨਹੀਂ ਸੀਗਾ।
3: ਅੱਛਾ,
5: ਮੈਨੂੰ ਵੋਮਿਟਿੰਗ ਲੱਗੀਆਂ ਸੀ, ਮੈਂ ਉੱਠ ਨਹੀਂ ਸਕਦਾ। ਉਹ ਮੇਰਾ ਬੈਸਟ ਫਰੈਂਡ ਹੈ ਜਿਹੜਾ, ਉਹ ਘਰੇ ਆਇਆ ਸਕੂਲ ਤੋਂ ਸਪੈਸ਼ਲ ਪੁੱਛ ਕੇ ਕਿ ਮੇਰਾ ਜਿਹੜਾ ਬਹੁਤ ਹੀ ਜਿਗਰੀ ਯਾਰ ਆ, ਵੀ ਉਹ ਨਹੀਂ ਆਇਆ, ਵੀ ਮੈਂ ਉਹਨੂੰ ਘਰੋਂ ਜਾ ਕੇ ਲੈ ਕੇ ਆਉਣਾ, ਸਾਈਕਲ ਤੇ ਬਿਠਾ ਕੇ ਮੈਨੂੰ ਘਰੋਂ ਉਹ ਮੇਰੀ ਵਰਦੀ ਪਵਾ ਕੇ, ਤੇ ਫਿਰ ਮੈਨੂੰ ਸਕੂਲ 'ਚ ਲੈ ਕੇ ਗਿਆ, ਫਿਰ ਸਕੂਲ ਦੇ ਵਿੱਚ ਮੈਨੂੰ ਗਰੁੱਪ ਫੋਟੋ ਦੇ ਵਿੱਚ ਉਹਨਾਂ ਨੇ ਖੜਾਇਆ।
3: ਮੰਗ ਕੇ ਕਦੇ ਕੱਪੜੇ ਪਾਏ? ਮੈਂ ਪਾਇਆ, ਮੈਂ ਭਾਸ਼ਣ ਦੇਣ ਜਾਣਾ ਹੁੰਦਾ ਸੀਗਾ
5: ਜੀ,
3: ਸਾਡਾ ਮਿੱਤਰ ਸੀਗਾ ਉਹਦੇ ਕੋਲ ਕੋਟ ਬਹੁਤ ਕਮਾਲ ਦਾ ਹੁੰਦਾ ਸੀਗਾ,
5: ਓਕੇ,
3: ਤੇ ਇੱਥੇ ਹੀ ਆਉਣਾ, ਇੱਥੇ ਉਹਦੇ ਸ਼ਾਇਦ ਹੋ ਸਕਦਾ ਪੀਜ਼ਾ ਸਟੋਰ ਹੁਣ
5: ਜੀ
3: ਗਨੀ, ਤੇ ਮੈਂ ਕਿਹਾ ਵੀ ਗਨੀ ਆਹ ਕੋਟ ਦਈ ਯਾਰ, ਮੈਂ ਕਹਿੰਦਾ ਲੈ ਜਾ, ਤੇ ਉਹ ਮੈਨੂੰ ਅੱਜ ਵੀ ਜ਼ਿਆਦਾ ਜੀਨਸ ਦਾ ਕੋਟ ਜਿਹੇ ਚੱਲੇ ਸੀਗੇ,
5: ਬੜੇ ਪਾਪੂਲਰ ਹੋਏ
3: ਸੀ, ਹਾਂ ਉਹ ਚੱਲੇ ਸੀਗੇ, ਤੇ ਉਹ ਪਾ ਕੇ ਜੀ ਆਪਾਂ ਦਿੱਤੀ ਸਪੀਚ, ਭਾਸ਼ਣ ਦਿੱਤਾ ਆਪਣੇ, ਫਸਟ ਆ ਗਏ, ਪ੍ਰਾਈਜ਼ ਲਿਆ, ਆ ਕੇ 2 ਕੁ ਦਿਨ ਆਪਾਂ ਸਕੂਲ ਦੇ ਵਿੱਚ ਵੀ ਪਾਈ ਗਏ ਉਹੀ ਕੋਟ ਕੱਢ ਕੇ ਪਾ ਕੇ,
5: ਪਤਾ ਨਾ ਲੱਗ ਜੇ,
3: ਹਾਂ ਵੀ ਉਹ ਜਦੋਂ ਪਾਇਆ ਪੁਆ ਐਂ ਚਰਜੜੀ ਹੋ ਗਈ, ਉਹ ਤੋਂ ਬਾਅਦ ਮੈਂ ਉਹਨੂੰ ਮੋੜਤਾ, ਜਿੱਦਣ ਉਹ ਪਾ ਕੇ ਆਇਆ ਉਹਨੂੰ ਕਹਿੰਦਾ ਤੂੰ ਰਾਜਵੀਰ ਵਾਲਾ ਪਾਈ ਫਿਰਦਾ ਭਰਾਵਾ,
5: ਅੱਛਾ,
3: ਉਹ ਕਹਿੰਦਾ ਯਾਰ ਤੂੰ ਹੀ ਰੱਖ ਲਾ ਹੁਣ, ਤੂੰ ਪਾਪੂਲਰ ਹੀ ਇੰਨਾ ਕਰਦਾ, ਕਹਿੰਦਾ ਹੁਣ ਤੂੰ ਹੀ ਰੱਖ,
5: ਬਿਲਕੁਲ।
3: ਸੋ ਅੱਛਾ, ਉਦੋਂ ਮੈਂ ਕਹਿੰਦਾ ਇੱਕ ਅੱਧਾ ਕੋਟ ਹੀ ਹੁੰਦਾ ਸੀ, ਕਈ ਵਾਰ ਐਸੇ ਬੰਦੇ ਵੀ ਮੈਂ ਦੇਖੇ ਆ ਜਿਹਨਾਂ ਨੇ ਵਿਆਹ ਵਾਲਾ ਕੋਟ ਪੈਂਟ ਆਪਦਾ ਸਮਾਇਆ ਹੋਇਆ
5: ਜੀ,
3: ਉਹ 8-10 ਸਾਲ ਬਾਅਦ ਤੱਕ ਵੀ ਉਹ ਵਰਤਿਆ
5: ਵਰਤੇ ਵਰਤ,
3: ਹੁਣ ਅੱਜ ਕੱਲ੍ਹ ਤਾਂ ਬੁੜੀਆਂ ਇੱਕ ਸੂਟ ਸਮਾਉਂਦੀਆਂ ਨੇ, ਦੂਜੇ ਪਾਰਟੀ ਦੇ ਕਹਿੰਦੇ ਆ ਨਹੀਂ
5: ਪਾਉਂਦੇ। ਨਾ ਨਾ ਨਾ, ਇਹ ਤਾਂ ਵਿਆਹਾਂ ਸ਼ਾਦੀ ਗੱਲ ਹੋ ਗਈ, ਮੈਂ ਇੱਕ ਦਿਨ ਵੀਡੀਓ ਦੇਖ ਰਿਹਾ ਸੀ, ਉਹ ਕਿਸੇ ਦੇ ਮਰਗ ਹੋ ਗਈ, ਡੈਥ ਹੋ ਗਈ,
3: ਅੱਛਾ,
5: ਉਹ ਕਹਿੰਦੀ ਮੈਂ, ਉਹ ਕਹਿੰਦਾ ਵੀ ਉਹਨਾਂ ਦੇ ਸੰਸਕਾਰ ਕਰਾਇਆ, ਕਹਿੰਦੀ ਮੇਰੇ ਕੋਲ ਤਾਂ ਚੁੰਨੀ ਨਹੀਂ, ਕਹਿੰਦਾ ਮੇਰੇ ਕੋਲ ਪਈ ਆ, ਕਹਿੰਦੇ ਮੈਂ ਫਲਾਣੇ ਦੀ ਬੁੜੀ ਦੇ ਲਈ ਸੀ।
3: ਅੱਛਾ, ਇਹ ਵੀ ਹਾਂ, ਭੋਗ ਤੇ ਵੀ ਅਫਸੋਸ
5: ਕਰਨ ਖਾਤਰ ਵੀ ਉਹਨਾਂ ਨੂੰ ਨਵੀਆਂ ਚੁੰਨੀਆਂ ਦੇ ਸੂਟ ਚਾਹੀਦੇ ਨੇ, ਚਾਹੇ ਆਪਣੇ 15 ਦਿਨਾਂ ਨੂੰ ਜਾਂ 20 ਦਿਨਾਂ ਨੂੰ ਕੋਈ ਹੋਰ ਪ੍ਰੋਗਰਾਮ ਆ ਗਿਆ ਉਦੋਂ ਫਿਰ ਸਾਨੂੰ ਹੋਰ ਚਾਹੀਦਾ। ਹਰੇਕ ਬੰਦੇ ਮਸਾਂ ਹੀ ਮੈਂ ਕਹਿੰਦਾ ਜ਼ਿੰਦਗੀ 'ਚ ਦੋ ਤਿੰਨ ਪੈਂਟ ਕੋਟ ਮਸਾਜ ਬਣਾਉਂਦਾ ਹੋਊਗਾ ਇੱਕ ਵਿਆਹ ਤੇ, ਇੱਕ ਤਾਂ ਵਿਆਹ ਤੋਂ ਪਹਿਲਾਂ ਬਣ ਜਾਂਦਾ ਸੀ,
8: ਇੱਕ ਤਾਂ ਸਹੁਰੇ ਵੀ ਦੇ ਦਿੰਦੇ ਸੀ,
5: ਇੱਕ ਤਾਂ ਸਹੁਰੇ ਸਾਰੇ ਦੇ ਦਿੰਦੇ। ਚਲੋ ਜੀ ਆਪਣੇ ਬੰਦੇ ਹੁਣ ਦੇਖ ਲਓ ਜੀ ਹਰੇਕ ਬੰਦੇ ਕੋਲ ਕਿੰਨੇ ਕਿੰਨੇ ਕੋਟ ਪੈਂਟ ਹੋਣਗੇ ਜਾਂ ਲੇਡੀਜ਼ ਨੇ ਕਿੰਨੇ ਕਿੰਨੇ ਉਹਨਾਂ ਕੋਲ ਸੂਟ
8: ਹੋਣਗੇ। ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਕਿ ਬਹੁਤੀ ਵਾਰ ਤੁਸੀਂ ਅੱਜ ਆਪੋ ਆਪਣੀ ਅਲਵਾਰੀ ਦੇ ਵਿੱਚ ਝਾਕ ਕੇ ਝਾਕਣਾ ਕਿ ਇੱਥੋਂ ਬੈਠੇ ਝਾਕ ਲਿਓ
5: ਜੀ,
8: ਅਸੀਂ 20% ਕੋਟ ਪੈਂਟ ਜਾਂ ਆਪਣੇ 20% ਕੱਪੜੇ ਆ
5: ਨਹੀਂ ਪਾਉਂਦੇ,
8: ਪੇਟ ਕਰਦੇ ਆ ਪਾਉਂਦੇ ਆ, 80% ਨਹੀਂ
5: ਪਾਉਂਦੇ, 80% ਸਾਈਡ ਤੇ ਪੈ ਰਹਿੰਦੇ ਆ।
8: ਤੁਹਾਡੇ ਟੈਚੀਆਂ ਦੇ ਵਿੱਚ, ਤੁਹਾਡੇ ਸਮਾਨ ਦੇ ਵਿੱਚ 80% ਕੱਪੜੇ, 80% ਘਰ ਦਾ ਸਮਾਨ, ਜਾਂ ਤੁਸੀਂ 80% ਯਾਰ ਫੋਨ ਆ, 80% ਫੀਚਰ ਨਹੀਂ ਅਸੀਂ ਯੂਜ਼ ਕਰਦੇ ਫੋਨ ਦੇ,
5: ਨਹੀਂ ਯੂਜ਼ ਕਰਦੇ ਜੀ,
8: 20% ਕਰਦੇ, ਅੱਧੇ ਤਾਂ 20% ਵੀ ਨਹੀਂ ਕਰਦੇ, ਉਹ ਸਿਰਫ ਫੋਨ ਮਹਿੰਗਾ ਲੈਣਗੇ, ਕਰਨੀ ਕਾਲ ਤੇ ਰਿਸੀਵ ਹੀ ਆ, ਬਸ ਕਾਲ ਕਰਨੀ ਤੇ ਰਿਸੀਵ ਕਰਨੀ ਆ। 20% 80-20 ਦਾ ਫਾਰਮੂਲਾ ਨਾ ਉਹ ਲੱਗਦਾ ਕਿ ਆਪਣੀ ਅਲਵਾਰੀ ਦੇ ਵਿੱਚ ਦੇਖ ਲਿਓ, ਤੇ 80% ਕੱਪੜੇ ਤੁਸੀਂ ਉਹ ਨਹੀਂ ਪਾਏ ਹੋਣੇ ਕਿਤੇ ਵੀ,
5: ਹਰੇਕ ਐਕਟੀਵਿਟੀ 'ਚ ਫਾਰਮੂਲਾ ਲਾਗੂ ਹੁੰਦਾ, ਹਰੇਕ ਦੇ ਵਿੱਚ। ਕਾਰ ਲੈ ਲਓ ਤੁਸੀਂ ਨਵੀਂ ਤੋਂ ਨਵੀਂ, ਆਪਾਂ ਕਾਰ ਦੇ ਜਿਹੜੇ ਫੰਕਸ਼ਨ ਆ ਕਿੰਨੇ ਬ੍ਰੇਕ ਤੇ ਰੇਸੀ ਬਸ ਯੂਜ਼ ਕਰਨੀ ਆ, ਸਟੇਅਰਿੰਗ
8: ਬਸ,
5: ਅਸੀਂ ਹੋਰ ਕੀ ਕੁਛ ਹੁੰਦਾ,
8: ਕਾਰ ਕਿਵੇਂ ਨੱਚਦੀ ਹੈ ਸਾਨੂੰ ਨਹੀਂ ਪਤਾ ਹੈ
5: ਜੀ,
8: ਪਰ ਜਿਹਨੇ ਨਚਾਉਂਦੇ ਆ ਨਚਾਉਂਦੇ
5: ਆ, ਹਾਂ ਜਿਹੜੇ ਨਚਾਉਂਦੇ ਆ ਆਪਾਂ ਬਿਲਕੁਲ ਯੂਜ਼ ਨਹੀਂ ਕਰਦੇ।
8: 80% ਚੀਜ਼ਾਂ ਇਹ 80-20 ਦਾ ਫਾਰਮੂਲਾ ਨਾ ਜ਼ਿੰਦਗੀ ਦੇ ਵਿੱਚ ਬਹੁਤੀਆਂ ਥਾਵਾਂ ਤੇ ਤੁਹਾਡੇ 80% ਥੋਟ ਜਿਹੜੇ ਹੈਗੇ ਆ, ਸਾਡੇ ਕਹਿੰਦੇ ਕਿ 60,000 ਥੋਟ ਆ ਜਿਹੜੇ ਦਿਨ ਦੇ ਵਿੱਚ ਆਉਂਦੇ ਆ, 60,000 thoughts ਨੇ ਜਿਹੜੇ ਪਰ ਡੇ ਅਸੀਂ ਆਮ ਉਹਨਾਂ ਨੇ ਐਵਰੇਜ ਲੈਂਦੇ ਹਾਂ, 60,000 ਥੋਟ ਆਉਂਦੇ ਆ, 60,000 ਦੇ ਵਿੱਚੋਂ ਜਿਹੜੇ ਹੈਗੇ ਆ ਜੀ 80% ਥੋਟ ਨੇ ਜਿਹੜੇ
5: ਜੀ
8: ਉਹ ਨੈਗੇਟਿਵ ਹੁੰਦੇ ਆ, 20% ਥੋਟ ਆ ਜਿਹੜੇ ਉਹ ਪੋਜ਼ਿਟਿਵ ਹੁੰਦੇ ਆ, ਤੇ 70% ਥੋਟ ਨੇ ਜਿਹੜੇ ਉਹ ਰਿਪੀਟ ਹੁੰਦੇ ਆ
5: ਜੀ,
8: ਚਾਹੇ ਉਹ ਨੈਗੇਟਿਵ ਸੀਗੇ, ਜਿਹੜੇ ਕੱਲ੍ਹ ਆਏ ਸੀ ਅੱਜ ਵੀ ਆਉਣਗੇ, ਕੱਲ੍ਹ ਸਾਨੂੰ ਇਹ ਆਇਆ ਸੀਗੇ ਕਿ ਯਾਰ ਘਰ ਦੀ ਮੋਰਗੇ ਜਾਣ ਵਾਲੀ ਆ ਉਹ ਅੱਜ ਵੀ ਆਊਗਾ, ਯਾਰ ਮੋਰਗੇ ਜਾਣ ਵਾਲੀ ਆ, ਯਾਰ ਘਰ ਫਲਾਣਾ ਵਿਕਿਆ ਨਹੀਂ ਉਹ ਅੱਜ ਵੀ ਆਊਗਾ, ਵਿਕਿਆ ਨਹੀਂ ਯਾਰ ਉਹਨੇ ਮੇਰੇ ਪੈਸੇ ਮਾਰ ਲਏ, ਉਹਨੇ ਮੇਰੇ ਪੈਸੇ ਦਿੱਤੇ ਨਹੀਂ ਉਹ ਅੱਜ, ਮਤਲਬ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਨੈਗੇਟਿਵ ਤੋਂ ਉਹ ਆਏ ਨਾ ਹੋ ਜਾਵੇ, ਉਹ ਆਹ ਨਾ ਹੋ ਜਾਵੇ, ਉਹ ਜਿਹੜੇ ਹੈਗੇ ਆ ਉਹ ਰਿਪੀਟ ਹੁੰਦੇ ਆ। ਹੁਣ ਫਿਲਟਰ ਅਸੀਂ ਕਰਨਾ ਕਿ ਉਹਨਾਂ ਥੋਟਸ ਨੂੰ ਫਿਲਟਰ ਕਰਕੇ ਕਿਵੇਂ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਤੁਸੀਂ ਲੈ ਕੇ ਜਾਣਾ, ਪੋਜ਼ਿਟਿਵ ਥੋਟ ਨੇ ਜਿਹੜੇ ਉਹ ਲੈ ਕੇ ਜਾਣੇ, ਕਹਿੰਦੇ ਆ ਨਾ ਕਿ ਚੰਗੀਆਂ ਚੀਜ਼ਾਂ ਬੀਜਦੇ ਰਹੋ,
5: ਜੇ
8: ਚੰਗੀਆਂ ਚੀਜ਼ਾਂ ਬੀਜਾਂਗੇ ਇੱਕ ਜ਼ਮੀਨ ਆ ਜ਼ਰਖੇਜ਼ ਬਣਾਉਣੀ ਆ, ਉੱਥੇ ਛਿੱਟਾ ਤੁਸੀਂ ਦੇਤਾ, ਉੱਥੇ ਚੰਗੀ ਚੀਜ਼ ਬੀਜਤੀ ਤਾਂ ਉੱਥੇ ਚੰਗੀ ਫਸਲ ਹੋ ਜਾਊਗੀ,
5: ਫਸਲ ਹੋਏਗੀ ਬਿਲਕੁਲ,
8: ਤੇ ਜੇ ਨਹੀਂ ਕੁਛ ਬੀਜੋਗੇ ਤਾਂ ਫਿਰ ਉੱਥੇ ਕੀ ਹੋਊਗਾ, ਕਾਫੂਸ ਤੇ ਆਹ ਜਿਹੜਾ ਦਿਮਾਗ ਆ ਇਹਦੇ 'ਚ ਜੇ ਚੰਗਾ ਬੀਜਣਾ, ਚੰਗੇ ਥੋਟਸ ਪਾਉਣੇ ਆ ਤਾਂ ਸਾਨੂੰ ਕੁਛ ਨਾ ਕੁਛ ਚੰਗਾ ਬੀਜਣਾ ਪੈਣਾ, ਇਹਨੂੰ ਚੰਗਾ ਸੁਣਨ ਲਈ ਦੇਣਾ ਪੈਣਾ
5: ਜੀ ਜੀ,
8: ਜਾਂ ਤਾਂ ਚੰਗਾ ਚੰਗੀ ਚੀਜ਼ ਕੋਈ ਸੁਣ ਲਿਆ, ਚਾਹੇ ਤੁਸੀਂ ਮਸਕੀਨ ਜੀ ਨੂੰ ਸੁਣ ਲਿਆ, ਤੁਸੀਂ ਕੋਈ ਪੋਜ਼ਿਟਿਵ ਚੀਜ਼ ਸੁਣ ਲਿਆ, ਕਥਾ ਸੁਣ ਲਈ, ਕੀਰਤਨ ਸੁਣ ਲਿਆ, ਚੰਗੀ ਚੀਜ਼ ਸੁਣ ਲਈ, ਜੇ ਤੈਨੂੰ ਕੁਛ ਚੰਗਾ ਦਿੱਤਾ ਤਾਂ ਠੀਕ ਆ, ਜੇ ਨਹੀਂ ਕੁਛ ਚੰਗਾ ਦੇਵਾਂਗੇ ਤਾਂ ਜਿਹੜੀ ਉਹ ਹੈਗੀ ਆ ਨਾ ਮਾੜੀ ਚੀਜ਼ ਆ
5: ਜਾਂ
8: ਕਾਫੂਸ ਆ, ਉਹ ਬੀਜਣ ਦੀ ਲੋੜ ਪਈ ਆ ਕਦੇ ਕਿਸੇ ਨੂੰ,
5: ਬਿਲਕੁਲ ਜੀ,
8: ਉਹ ਬੀਜਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਹੋ ਜਾਂਦੀ ਆ
5: ਜੀ, ਬਿਲਕੁਲ,
8: ਉਹਨੂੰ ਤਾਂ ਸਾਫ਼ ਕਰਨ ਦੀ ਜ਼ਰੂਰਤ ਆ
5: ਜੀ, ਬਿਲਕੁਲ,
8: ਸੋ ਜੇ ਚੰਗੀ ਚੀਜ਼ ਬੀਜਣੀ ਆ ਕਾਫੂਸ ਉਹ 'ਚ ਵੀ ਹੋਊਗਾ, ਪਰ ਉਹ 'ਚ ਫਿਰ ਤੁਹਾਨੂੰ ਪਤਾ ਹੋਊ ਜਾਂ ਇਹਨੂੰ ਮੈਂ ਕੱਢ
5: ਦੇਵਾਂ,
8: ਫਸਲ ਚੰਗੀ ਮਿਲ ਜੂਗੀ,
5: ਸੋ
8: ਬੀਜਣਾ ਅਸੀਂ ਆ ਅਤੇ ਫਸਲ ਚੰਗੀ ਜੇਕਰ ਲੈਣੀ ਆ ਤਾਂ ਸਾਨੂੰ ਜਿਵੇਂ ਸੈੱਲ ਫੋਨ ਨੂੰ ਜ਼ਰੂਰਤ ਹੁੰਦੀ ਆ ਚਾਰਜਰ ਦੀ
5: ਜੀ,
8: ਕਿ ਬੈਟਰੀ ਨਹੀਂ ਤਾਂ ਇਹਦੀ ਚਲੀ ਜਾਂਦੀ
5: ਡੈਡ ਹੋ ਜਾਣੀ ਆ।
8: ਅੱਛਾ 80% ਤੱਕ ਚੀਜ਼ ਹੋਰ ਚੇਤੇ ਆ ਗਈ, ਜਿਹਨਾਂ ਜਿਹਨਾਂ ਕੋਲ ਟੈਸਲਾ ਕਾਰ ਹੈਗੀ ਆ ਨਾ ਉਹਨਾਂ ਨੂੰ ਉਹ ਲਿਖ ਕੇ ਆ ਜਾਂਦਾ ਕਿ ਯਾਰ ਤੁਸੀਂ ਬੈਟਰੀ 80% ਤੋਂ ਵੱਧ ਨਾ ਲੈ ਕੇ ਜਾਓ,
5: ਓਕੇ,
8: ਇਹ ਵੀ ਫਾਰਮੂਲਾ ਇੱਥੇ ਆ, ਬੈਟਰੀ ਲਾਈਫ ਚਾਹੇ ਸੈੱਲ ਫੋਨ ਦੀ ਬੈਟਰੀ ਆ ਚਾਹੇ ਕਿਸੇ ਵੀ ਚੀਜ਼ ਦੀ ਬੈਟਰੀ ਆ ਉਹਨੂੰ 80% ਤੋਂ ਵੱਧ ਚਾਰਜ ਨਾ ਕਰੋ, ਜੇ 20% ਤੋਂ ਥੱਲੇ ਨਾ ਜਾਣ ਦਿਓ, 20% ਤੋਂ ਸੈੱਲ ਫੋਨ ਨੂੰ ਥੱਲੇ ਨਾ ਜਾਣ ਦਿਓ, 80% ਤੋਂ ਵੱਧ ਚਾਰਜ ਨਾ ਕਰੋ, ਇੱਦਾਂ ਹੀ ਟੈਸਲਾ ਵਾ ਕਿ ਉਹਨੂੰ 80% ਤੋਂ ਵੱਧ ਚਾਰਜ ਨਾ ਕਰੋ ਕਿਉਂਕਿ ਉਹਦੀ ਬੈਟਰੀ ਲਾਈਫ ਘੱਟਦੀ ਆ,
5: ਘੱਟਦੀ ਆ,
8: ਸੋ 80-20 ਦਾ ਫਾਰਮੂਲਾ ਜਾਣੀ ਮੇਰੇ ਕਹਿਣ ਤੋਂ ਭਾਵ ਉੱਥੇ 20 ਫਿੱਟ ਹੁੰਦਾ ਵਾ,
5: ਬਿਲਕੁਲ ਬਿਲਕੁਲ ਜੀ,
8: ਸੋ ਗੱਲਾਂ ਖਾਸੀਆਂ ਕਰ ਲਈਆਂ ਆਪਾਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਸੋ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ 'ਤੇ ਮੁਸਕਾਨ ਦਿਓਲ ਉਹਨਾਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਵਾ ਕਿ ਭਾਈ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਇਹ ਵੀ ਆਏ ਆ 20% ਬੰਦੇ ਅਸਰ ਕਰਦੇ ਆ, 80% ਕਰਦੇ ਨਹੀਂ ਹੈ,
5: ਬਿਲਕੁਲ ਜੀ,
8: ਹੈ ਨਾ,
5: ਜਦੋਂ ਫਿਰ ਭੀੜੀ ਪੈਂਦੀ ਆ
8: ਉਦੋਂ ਫਿਰ ਕਹਿੰਦੇ,
5: ਫਿਰ ਉਦੋਂ
8: ਬੈਕਡੇਟ ਨਹੀਂ ਹੋ ਸਕਦੀ, ਫਿਰ ਬੈਕਡੇਟ 'ਚ ਵੀ ਕਹਿੰਦੇ
5: ਆ,
8: ਜਦੋਂ ਫਿਰ ਕੋਈ ਬਿਮਾਰੀ ਪੈਂਦੀ ਆ ਫਿਰ ਅਗਲਾ ਕਹਿੰਦਾ ਕਿ ਯਾਰ ਹੁਣ ਨਹੀਂ ਹੋ ਸਕਦੀ ਬਾਈ
5: ਜੀ,
8: ਉਦੋਂ ਫਿਰ ਨਹੀਂ ਹੋ ਸਕਦੀ
5: ਜੀ,
8: ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, TFSA ਆਪਣਾ ਓਪਨ ਕਰਵਾਉਣਾ ਚਾਹੁੰਦੇ ਹੋ, RESP ਕਰਵਾਉਣੀ ਚਾਹੁੰਦੇ ਹੋ, ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647
2: 564-27-33 647-27-33 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੁੱਖ ਹੁਣੀ ਸਾਡੇ ਨਾਲ ਆ ਗਏ ਆ। ਸੁੱਖ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੁਪਰ ਸਾਹਿਬ।
2: ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਜੋ
9: ਬਿਲਕੁਲ ਸਰ, ਜਦੋਂ ਲਾਈਵ ਲੋਕੇਸ਼ਨ ਫਰਾਈਡੇ ਵਾਲੇ ਦਿਨ ਹੋਵੇ ਤੇ ਹੋਵੇ ਵੀ ਗ੍ਰੈਂਡ ਫਰਨੀਚਰ ਦੇ ਉੱਪਰ ਤੇ ਫਿਰ ਚੜ੍ਹਦੀ ਕਲਾ ਕਿਉਂ ਨਾ ਹੋਵੇ ਤੇ ਫਿਰ ਚਾਹ ਕਿਉਂ ਨਾ ਹੋਵੇ ਫਿਰ ਟੀਮ ਦੇ ਵਿੱਚ। ਤਾਂ ਬਾਈ ਜੀ ਪਹਿਲਾਂ ਹੀ ਮੈਂ ਅੱਜ ਸਵੇਰੇ ਕਹਿਤਾ, ਮੈਂ ਕਿਹਾ ਵੀ ਅੱਜ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਹੋਣਾ ਫਰਾਈਡੇ ਵਾਲੇ ਦਿਨ ਤੇ ਸਾਡੀ ਟੀਮ 'ਚ ਬੜੀ ਐਕਸਾਈਟਮੈਂਟ ਆ ਜਾਂਦੀ ਬੁੱਪਰ ਸਰ।
2: ਅੱਛਾ, ਆਉਣ ਦਿਓ ਫਿਰ ਦੱਸੋ ਬਈ ਕਿੱਦਾਂ ਕਿੱਦਾਂ ਦੀਆਂ ਤਿਆਰੀਆਂ ਚੱਲਦੀਆਂ ਫਰਾਈਡੇ ਵਾਲੇ ਦਿਨ ਦੀਆਂ।
9: ਬਿਲਕੁਲ ਬੁੱਪਰ ਸਰ, ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦਾ ਚੱਲਣਾ ਸਾਰੰਗ ਰੇਡੀਓ ਦਾ ਤੇ ਚੱਲਣਾ ਤੁਸੀਂ ਕਿੱਥੇ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਰੋਡ ਦੇ ਉੱਪਰ, 6085 ਟੋਮਕਨ ਰੋਡ ਨੂੰ ਯਾਦ ਰੱਖਣਾ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਪਹਿਲੇ ਦਿਨ ਦਾ ਅੱਜ ਆਗਾਜ਼ ਕਰਨ ਜਾ ਰਹੇ ਹਾਂ। ਸੋ ਅੱਜ ਪਹਿਲੀ ਡੀਲ ਦਿੰਦਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਲੈਣਾ, ਬੋਕਸ ਸਪਰਿੰਗ ਦੀ ਜ਼ਰੂਰਤ ਨਹੀਂ, ਸਿੱਧਾ ਮੈਟਰਸ ਉੱਪਰ ਆ ਜਾਣਾ, ਹੈੱਡਬੋਰਡ ਫੁੱਟਬੋਰਡ ਰੇਲ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਜਿਹੜਾ $600 ਦਾ ਲੈਂਦੇ ਆਏ ਹੋ, ਸਿਰਫ $199 ਦਾ ਫਰਾਈਡੇ ਵਾਲੇ ਦਿਨ, $199 ਦਾ। ਪਰ ਗੱਲ ਬਣੀ ਨਹੀਂ ਕਿਉਂਕਿ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਿਓ $199 ਦਾ। ਤੇ ਪਹਿਲੇ ਪੰਜ ਪਰਿਵਾਰ ਜਿਹੜੇ ਆਉਣਗੇ, ਪਹਿਲੇ ਪੰਜ ਪਰਿਵਾਰ ਸਾਡੇ ਕੋਲ ਫਰਾਈਡੇ ਵਾਲੇ ਦਿਨ ਪਹੁੰਚਣਗੇ, ਕੁਈਨ ਦਾ ਬੈੱਡ ਬਾਏ ਕਰਿਓ $199 ਦਾ ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਫ੍ਰੀ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ, ਕੁਈਨ ਸਾਈਜ਼ ਦਾ ਬੈੱਡ $199 ਦਾ, ਛੋਟਾ ਬੈੱਡ ਬਾਏ ਕਰਨਾ ਕੁਈਨ $199 ਦਾ, ਵੱਡਾ ਕਿੰਗ ਸਾਈਜ਼ ਦਾ ਬੈੱਡ ਫ੍ਰੀ ਮਿਲੂਗਾ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਮਿਲੂਗਾ। ਫਰਾਈਡੇ ਵਾਲੇ ਦਿਨ ਪਹੁੰਚਣਾ ਕਿੱਥੇ ਆ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ ਦੇ ਉੱਪਰ ਚੱਲਣਾ ਲਾਈਵ ਲੋਕੇਸ਼ਨ ਪ੍ਰੋਗਰਾਮ ਸਾਰੰਗ ਰੇਡੀਓ ਦਾ ਉੱਪਰ ਸਾਹਿਬ।
2: ਬਿਲਕੁਲ ਜੀ, ਸੋ ਤੁਸੀਂ ਪਹੁੰਚਣਾ 6085 ਟੋਮਕਨ ਰੋਡ ਤੇ, ਉੱਥੇ ਇੱਕ ਬੈੱਡ ਦੇ ਨਾਲ ਇੱਕ ਬੈੱਡ ਫ੍ਰੀ ਕਰਤਾ ਬਾਈ, ਹੋਰ ਕੀ ਚਾਹੀਦਾ?
5: ਵੱਡੇ ਨਾਲ ਛੋਟਾ ਦਾ ਸੁਣਿਆ ਜੀ,
2: ਹਾਂ
5: ਇਹਨਾਂ ਨੇ ਛੋਟੇ ਨਾਲ ਵੱਡਾ ਕਰਨਾ,
2: ਇਦਾਂ ਹੀ ਚੱਲਦੀ ਹੈ ਗੱਲਬਾਤ। ਫਿਰ ਇਹਨੂੰ ਕਹਿੰਦੇ ਆਪਣੇ ਸੁੱਖ ਨਾਲ ਸੁੱਖ ਨਹੀਂ ਆ ਗਏ ਆ। ਸੁੱਖ ਜੀ ਮਿਲਦੇ ਆਗਲੇ ਲਿੰਕ ਦੇ ਵਿੱਚ,
9: ਵੈਕਿਊਮ ਭੁੱਲ ਗਏ, ਵੈਕਿਊਮ ਵੀ ਫ੍ਰੀ ਕਰਤਾ ਨਾਲ।
2: ਬਿਲਕੁਲ ਵੈਕਿਊਮ ਵੀ ਫ੍ਰੀ ਹੈ ਜੀ ਨਾਲ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
9: ਥੈਂਕ ਯੂ ਸਰ।

0: जून को हमें पूरे 8 ईयर्स हो जाएंगे एंड मोर देन हजारा, लाइक हजारा लोग की ऑलरेडी लाह ले चुके ने, थोड़े देर रह गए ने, तुसी पीछे ना रहो ते स्किल हासिल करो ते 30 तो लैके लाख डॉलर की फंडिंग अपने अकाउंट हासिल करो। साढ़े को हमने क्लाइंट आए थे कहना कि पहले वाले एजेंट ने उनको टिम हॉर्टन बुलाया था मिलने के लिए।
1: अच्छा,
0: तो जो जिन पे अभी छत नहीं है वो आपको हेल्प करेंगे यार, है ना। तो हमने संघर्ष करके आगे बढ़े हैं लाइफ में, छोटे से छोटी सी स्टार्ट करें किसी टाइम पे।
1: अच्छा, इन्हों की फीस भी बहुत ही नहीं है जी, इन्हों ने 190 कोई परसेंटेज नहीं, कोई यह नहीं कि थोड़े अकाउंट के जो है जी, पहले तो आनी थोड़े अकाउंट के जी ग्रांट आनी है इन्हों के, हाँ
2: बहुत वड्डी चीज़ है जी,
1: इन्हों के अकाउंट च नहीं जानी, वो थोड़े अकाउंट च आनी है। फिर यह नहीं है कि इन्होंने थोड़े अकाउंट च आ गई, हूँ इन्होंने दिस गया कि यार वो थाली के लड्डू बड़ा वा वो आ गया 40,000 भाई, मैंने कह भी ओके जी 40,000 आ गया, हम 5,000 तो मैंने दे दो ना। इन्होंने सिर्फ 199 ते 499 फीस, यह भी नहीं पर मंथ की लैनी है, पूरे कोर्स की,
2: ओके
1: पूरे कोर्स की 199 लैनी है या 499 लैनी है, वन टाइम फीस जी देनी है, तुहाडे अकाउंट च पैसे आउण तो बाद देनी है, पहला नहीं
2: जी।
1: सो यह गल सही है कि नहीं भाई जी?
0: बिल्कुल जी ठीक है जी, हमने पूरा एंड टू एंड ऑनेस्टी रखा है, कल के जमाने में लोगों को शक ही रहता है, हमने कहा हमारे पैसे मरते हैं आपके नाम मरे, बाद में दे देना।
1: सो ये एक बड़ी खूबसूरत गल आ, 437-264-3175 इन्हों का नंबर है, 437-264-3175 जिहड़े नियाग्रा फॉल वालों इधरों हैमिल्टन वालों इधरों आ रहे हैं, सो इन्हों भी जी आए आखते हैं, तो इन्हों फिर तुम अपॉइंटमेंट देकर टाइम नाल सद्दो कि कदों आना जी?
0: हाँ जी आते हैं लोग, यूजुअली वो लोग ऑनलाइन भी कर लेते हैं, ऑनलाइन हमसे बात कर लेते हैं फोन पे ही, देन हम की रिव्यू कर लेते हैं, इतना आपका एस्टिमेट बनेगा, आपके 30,000 की ग्रांट बन रही है, 20,000 का लोन बन रहा है, और वो कहते हैं ऑल गुड, फिर अपने डॉक्यूमेंट्स भेज देते हैं व्हाट्सएप पे या ईमेल पे, सारे रेट में जाते हैं दूर वाले क्लाइंट्स ज्यादातर।
1: नंबर एक बार साझा करो भाई।
0: हाँ जी, कोई एज लिमिट नहीं है, कोई क्रेडिट चेक नहीं है, स्किल हासिल करें, सोखे जो कोर्सेज करें, गवर्नमेंट फंडेड प्रोग्राम्स, गवर्नमेंट फीस पे करती है, नाल ही नाल तुहानू तुहाडे अकाउंट च फंडिंग दिंदी है, तो लाइक लाख डॉलर दी आज की डेट पे जिसका हाफ पोर्शन क्या है नॉन रिफंडेबल ग्रांट्स, कॉल करें 437-264-3175 437-264-3175 437-264-3175
1: 437-264-3175 ਤੇ ਤੁਸੀਂ ਨਾਗਪਾਲ ਸਾਹਿਬ ਨੂੰ ਕਾਲ ਕਰ ਲਓ, ਹੁਣੇ ਕਰ ਲਓ, ਹੁਣੇ ਤੁਹਾਨੂੰ ਇਹਨਾਂ ਨੇ ਦੱਸ ਦੇਣਾ ਜੀ ਤੁਹਾਨੂੰ ਕਿੰਨੀ ਗ੍ਰਾਂਟ ਅਤੇ ਕਿੰਨਾ ਲੋਨ ਆ ਜਿਹੜਾ ਉਹ ਮਿਲ ਸਕਦਾ। ਸੋ ਬਹੁਤ ਬਹੁਤ ਧੰਨਵਾਦ ਸਰ, ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ। ਅਤੇ ਸੁਲਤਾਨ ਜੀ ਸਾਡੇ ਨਾਲ ਨੇ, ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ ਮੈਂ ਤੁਹਾਨੂੰ ਨਾ ਇੱਕ ਚੀਜ਼ ਸੁਣਾਉਣੀ ਹੈ
3: ਜੀ। ਜੀ
1: ਕਹਿੰਦੇ ਬੰਦਾ ਇੰਜ ਨਹੀਂ ਮਰਦਾ, ਬੰਦਾ ਇੰਜ ਨਹੀਂ ਮਰਦਾ, ਫਿਰ ਕਿੰਜ ਮਰਦਾ? ਜੇ ਬੰਦਾ ਇੰਜ ਨਹੀਂ ਮਰਦਾ ਤਾਂ ਕਿੰਜ ਮਰਦਾ, ਉਹ ਸੁਣਾਉਣਾ ਤੁਹਾਨੂੰ।
3: ਠੀਕ ਹੈ ਜੀ,
1: ਓਕੇ ਸੁਣਿਆ ਜੀ ਧਿਆਨ ਨਾਲ, ਜਿਹੜੇ ਸਾਡੇ ਟਿਕਟੋਕ ਤੇ ਵੀ ਜੁੜੇ ਹੋਏ ਉਹਨਾਂ ਨੂੰ ਵੀ ਸੁਣਾ ਦਈਏ ਮੈਂ, ਨਾਲ ਦੀ ਨਾਲ ਕੁਛ ਨਾ ਕੋਈ ਚੰਗੀਆਂ ਚੀਜ਼ਾਂ ਕਿ ਬੰਦਾ ਇੰਜ ਨਹੀਂ ਮਰਦਾ। ਲਓ ਜੀ ਸੁਣਿਓ ਕਰਾਂ, ਕਹਿੰਦੇ ਬੰਦਾ ਇੰਜ ਨਹੀਂ ਮਰਦਾ, ਮੱਥੇ ਚੜਿਆ ਵੱਟ ਮਾਰਦਾ ਮਾੜੇ ਨੂੰ ਤਾਂ ਝੱਟ ਮਾਰਦਾ, ਮੱਥੇ ਚੜਿਆ ਵੱਟ ਮਾਰਦਾ ਮਾੜੇ ਨੂੰ ਤਾਂ ਝੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ
2: ਜੀ,
1: ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਵਜਿਆ ਸੱਟ ਮਾਰਦਾ। ਦਿਲ ਤੇ ਜਿਹਦੇ ਸੱਟ ਲੱਗ ਜਾਂਦੀ ਹੈ ਨਾ, ਉਹ ਕਹਿੰਦੇ ਨਾ ਕਿ ਬੋਲ ਦੇ ਵਿੱਚੋਂ ਜਿਹੜੇ ਤੁਹਾਡੇ ਬੋਲ ਆ ਇਹਦੇ ਫੱਟ ਨਹੀਂ ਮਿਟਦੇ, ਤਲਵਾਰ ਦੇ ਫੱਟ ਮਿਟ ਜਾਂਦੇ ਆ। ਕਿਸੇ ਨੂੰ ਮਾੜਾ ਨਾ ਬੋਲੋ, ਬੰਦਾ ਯਾਦ ਰੱਖਦਾ ਕਿ ਇਸ ਟਾਈਮ ਤੇ ਇਹਨੇ ਮੈਨੂੰ ਆਹ ਕਿਹਾ ਸੀਗਾ
2: ਜੀ। ਬਿਲਕੁਲ,
1: ਮੱਥੇ ਚੜਿਆ ਵੱਟ ਮਾਰਦਾ ਮਾੜੇ ਨੂੰ ਤਾਂ ਝੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਦਵਾ ਦਵਾਈ ਦਾਰੂ ਕੋਈ ਨਹੀਂ
2: ਜੀ,
1: ਦਵਾ ਦਵਾਈ ਦਾਰੂ ਕੋਈ ਨਹੀਂ, ਇਸ ਤੋਂ ਵੱਧ ਕੇ ਮਾਰੂ ਕੋਈ ਨਹੀਂ, ਸੱਪ ਦਾ ਡੰਗਿਆ ਫਿਰ ਵੀ ਵੱਜੇ, ਇਹਦੇ ਡੰਗ ਦਾ ਤਾਰੂ ਕੋਈ, ਇਹਦੇ ਡੰਗ ਦਾ ਨਹੀਂ ਜਿਹੜਾ ਬੋਲ ਬੋਲਿਆ, ਇਹਦੇ ਡੰਗ ਦਾ ਤਾਰੂ ਕੋਈ ਨਹੀਂ, ਕੋਈ ਜ਼ਖਮ ਨਿਸ਼ਾਨ ਨਹੀਂ ਦਿਖਦਾ
2: ਜੀ,
1: ਐਸੀ ਕਸੂਤੀ ਸੱਟ ਮਾਰਦਾ,
2: ਵਾਹ ਜੀ ਵਾਹ,
1: ਕੋਈ ਜ਼ਖਮ ਨਿਸ਼ਾਨ ਨਹੀਂ ਦਿਸਦਾ, ਐਸੀ ਕਸੂਤੀ ਸੱਟ ਮਾਰਦਾ, ਬੰਦਰਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਆਲਮ ਬੜਾ ਅਵੱਲਾ ਹੁੰਦਾ,
2: ਵਾਹ ਜੀ ਵਾਹ,
1: ਆਲਮ ਬੜਾ ਅਵੱਲਾ ਹੁੰਦਾ, ਮਸਤੀ ਵਿੱਚ ਜਿਉਂ ਝੱਲਾ ਹੁੰਦਾ, ਅੰਦਰ ਚੱਲਦੇ ਗਮਾਂ ਦੇ ਮੇਲੇ
2: ਜੀ,
1: ਅੰਦਰ ਚੱਲਦੇ ਗਮਾਂ ਦੇ ਮੇਲੇ, ਬਾਹਰੀ ਭੀੜ 'ਚ ਇਕੱਲਾ ਹੁੰਦਾ, ਅੰਦਰ ਗਮ ਚੱਲ ਰਹੇ ਹੁੰਦੇ, ਬਾਹਰੋਂ ਮੇਲੇ ਲੱਗੇ ਪਏ ਗਮਾਂ ਦੇ ਅੰਦਰ, ਬਾਹਰੋਂ ਇਕੱਲਾ, ਬਾਹਰੀ ਭੀੜ 'ਚ ਇਕੱਲਾ ਹੁੰਦਾ, ਮਹਿਫਲਾਂ ਵਿੱਚ ਵੀ ਜੀ ਨਹੀਂ ਲੱਗਦਾ, ਮਹਿਫਲਾਂ ਵਿੱਚ ਵੀ ਜਿੱਥੇ ਜੀ ਲੋਕਾਂ ਦਾ ਲੱਗਦਾ, ਮਹਿਫਲਾਂ ਵਿੱਚ ਵੀ ਜੀ ਨਹੀਂ ਲੱਗਦਾ, ਕੁਝ ਤੇ ਜੀ ਨੂੰ ਪੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਕਿਸੇ ਨੂੰ ਮਾਰੇ ਇਸ਼ਕ ਮੁਹੱਬਤ,
2: ਵਾਹ ਜੀ ਵਾਹ,
1: ਕਿਸੇ ਨੂੰ ਮਾਰੇ ਇਸ਼ਕ ਮੁਹੱਬਤ, ਕਿਸੇ ਨੂੰ ਵਾਅਦਾ ਫੋਕਾ, ਕੋਈ ਫੋਕੇ ਵਾਦੇ ਵੀ ਕਰ
2: ਬੈਠਦਾ ਬਿਲਕੁਲ
1: ਮੈਨੂੰ ਯਾਦ ਆ ਗਿਆ ਬਲਵੀਰ ਬੋਪਰਾ ਦੇ ਗੀਤੇ ਲੈਣਾ ਸੀ ਕੋਈ

0: ਮਾਰਦਾ ਫੋਕੇ ਪੈਂਟਰ ਕੋਈ ਮਾਰੇ ਲਲਕਾਰੇ ਨੀ ਤੇਰਾ ਵੈਲੀ ਯਾਰ ਤਾਂ ਦਿਨੇ ਦਿਖਾ ਦੂ ਤਾਰੀ ਕਿੱਥੋਂ ਕਿੱਥੇ ਤਾਰ ਜੁੜ ਗਈ ਯਾਰ। ਚਲੋ ਜੀ, ਕਿਸੇ ਨੂੰ ਮਾਰੇ ਇਸ਼ਕ ਮੁਹੱਬਤ, ਕਿਸੇ ਨੂੰ ਵਾਹਦਾ ਫੋਕਾ ਬਣ ਕੇ ਆਪਣੇ ਗੈਰ ਮਾਰਦੇ, ਆਪਣੇ ਜਿਹੜੇ ਬਣਦੇ ਆ ਆਪਣੇ ਹੁੰਦੇ ਆ ਉਹ ਗੈਰ ਆ, ਆਪਣੇ ਬਣ ਕੇ ਮਾਰਦੇ ਆ, ਬਣ ਕੇ ਆਪਣੇ ਗੈਰ ਮਾਰਦੇ, ਕਿਸੇ ਨੂੰ ਮਾਰੇ ਧੋਖਾ, ਕਿਸੇ ਨੂੰ ਮਾਰੇ ਇਸ਼ਕ ਮੁਹੱਬਤ, ਕਿਸੇ ਨੂੰ ਵਾਹਦਾ ਫੋਕਾ ਬਣ ਕੇ ਆਪਣੇ ਗੈਰ ਮਾਰਦੇ, ਕਿਸੇ ਨੂੰ ਮਾਰੇ ਧੋਖਾ, ਤੁੱਕਿਆਂ ਤੋਂ ਕੋਈ ਤੀਰ ਬਣਾਉਂਦੇ, ਕਿਸੇ ਨੂੰ ਮਾਰੇ ਮੌਕਾ, ਦਿਲ ਦੇ ਰਿਸ਼ਤੇ ਵੇਚਣ ਦਾ ਵਪਾਰ ਬਣਾ ਲਿਆ ਲੋਕਾਂ, ਮਾੜੀ ਸੰਗਤ ਵਿੱਚ ਸੱਜਣ ਜੀ ਬੋਤਲ ਦਾ ਖੁੱਲਿਆ ਡੱਟ ਮਾਰਦਾ,
1: ਵਾਹ ਜੀ ਵਾਹ,
0: ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ। ਸੁਲਤਾਨ ਜੀ ਕਿਵੇਂ ਹੋ?
2: ਕਿਆ ਬਾਤ ਹੈ ਜੀ, ਇਹ ਲੌਂਗ ਟਾਕ ਸ਼ੋਰਟ ਜੇ ਕਰੀਏ, ਇਹਦੀ ਜੀ ਬਹੁਤ ਸ਼ਾਨਦਾਰ ਸ਼ਾਇਰੀ ਹੈ ਔਰ ਬੜੀ ਜਿਹਨੂੰ ਕਹਿੰਦੇ ਨਾ ਜੀ ਲਾਈਫ ਦੀ ਟਰੂਥ ਹੈ ਜਿਹੜਾ ਉਹਨਾਂ ਨੇ ਆਪਣੇ ਕਲਮ ਦੇ ਉੱਪਰ ਲੈ ਕੇ ਆਏ ਆ, ਤੇ ਇਹਦੀ ਇੱਕੋ ਹੀ ਗੱਲ ਹੈ ਕਿ ਆਪਣੀ ਜ਼ਬਾਨ ਨੂੰ ਕੰਟਰੋਲ ਕਰਨਾ ਚਾਹੀਦਾ, ਆਪਣੀ ਜ਼ਬਾਨ ਦਾ ਫੱਟ ਜਿਹੜਾ ਉਹ ਕਿਸੇ ਦੂਸਰੇ ਨੂੰ ਐਸਾ ਜ਼ਖਮੀ ਨਾ ਕਰੇ ਜਿਹੜਾ ਕਿ ਸਾਰੀ ਉਮਰ ਵਾਸਤੇ ਰਹੇ।
0: ਹਾਏ ਹਾਏ ਹਾਏ ਹਾਏ, ਤੁਸੀਂ ਐਨ ਸਿਰੇ ਦੀ ਗੱਲ ਕਰ ਗਏ ਹੋ ਕਿ ਆਪਣੀ ਜ਼ਬਾਨ ਨੂੰ ਕੰਟਰੋਲ ਕਰ ਲਓ। ਕਹਿੰਦੇ ਜ਼ਬਾਨ 'ਚ ਹੱਡੀ ਨਹੀਂ ਪਰ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ,
1: ਬਿਲਕੁਲ।
0: ਸੋ ਜਵਾਨ ਨੂੰ ਜਿਹਨੇ ਕੰਟਰੋਲ ਕਰ ਲਿਆ ਬਸ ਉੱਥੇ ਉੱਥੇ ਗੱਲ ਬਣ ਜਾਣੀ,
1: ਬਿਲਕੁਲ ਜੀ ਬਿਲਕੁਲ।
0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਤੇ ਸਾਡੇ ਨਾਲ ਨੇ ਬ੍ਰਹਮਟਨ ਟੀਵੀ ਇੰਪਲਾਈਸ ਤੋਂ ਸੁਲਤਾਨ ਜੀ, ਤੇ ਸੁਲਤਾਨ ਜੀ ਕਹਿੰਦੇ ਬਾਜੀ ਦੂਰੋਂ ਨੇੜਿਓਂ, ਤੁਸੀਂ ਚਾਹੇ ਵਿੰਡਜ਼ਰ ਬੈਠੇ ਹੋ, ਚਾਹੇ ਤੁਸੀਂ ਕੈਂਬਰਿਜ ਬੈਠੇ ਹੋ, ਚਾਹੇ ਤੁਸੀਂ ਬੈਰੀ ਬੈਠੇ ਹੋ,
1: ਬਿਲਕੁਲ,
0: ਤੇ ਤੁਹਾਡੇ ਲਈ ਡਿਲੀਵਰੀ ਅਸੀਂ ਕਰ ਦਿਆਂਗੇ ਫ੍ਰੀ। ਵੱਡਾ ਟੀਵੀ ਜਿਹਨੂੰ ਚਾਹੀਦਾ ਸੀਗਾ, ਜਿਹੜੇ ਬੰਦੇ ਕਹਿੰਦੇ ਆ ਕਿ ਬਾਈ ਜੀ 85 ਇੰਚ ਚਾਹੀਦਾ ਸਾਨੂੰ,
1: ਬਿਲਕੁਲ ਜੀ,
0: ਉਹਦੇ ਲਈ ਸਪੈਸ਼ਲੀ ਤੌਰ ਤੇ ਪੁੱਛਦੇ ਹਾਂ ਸੁਲਤਾਨ ਜੀ ਨੂੰ। ਸੁਲਤਾਨ ਜੀ ਦੱਸੋ ਕਰਾਂ, ਦਿਓ ਫਿਰ ਵਧੀਆ ਜੀ ਡੀਲ।
2: ਜੀ ਬਿਲਕੁਲ, 85 ਇੰਚ ਜਿਹੜਾ ਜੀ, ਕਿਉਂਕਿ ਫੀਫਾ ਵਰਲਡ ਕੱਪ ਦੇ ਵਾਸਤੇ ਸੈਮਸੰਗ ਬਹੁਤ ਜ਼ਿਆਦਾ ਪਾਰਟਿਸਪੇਟ ਕਰ ਰਿਹਾ, ਸਪੋਂਸਰ ਕਰ ਰਿਹਾ, ਸੋ ਫੀਫਾ ਵਰਲਡ ਕੱਪ ਵਾਸਤੇ ਜਦੋਂ ਸੈਮਸੰਗ ਸਟੈਪ ਫਾਰਵਰਡ ਹੋ ਰਿਹਾ ਤੇ ਸਭ ਤੋਂ ਪਹਿਲੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਹੀ ਡਿਸਕਾਊਂਟ ਆ ਰਿਹਾ, ਤੇ ਐਕਸਕਲੂਸਿਵ ਡੀਲ ਜਿਹੜੀਆਂ ਉਹ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਦਿੱਤੀਆਂ ਜਾ ਰਹੀਆਂ। 85 ਇੰਚ ਦਾ ਇੱਕ ਤਾਂ ਹੁੰਦਾ ਜੀ UHD, ਇਹ ਹੈ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ QLED QLED ਟੀਵੀ 85 ਇੰਚ $2000 ਵਾਲਾ, ਸੈਮਸੰਗ ਦਾ ਸਿਰਫ $1299 ਦਾ ਜੀ, $700 ਇਸ ਟੀਵੀ ਦੇ ਉੱਪਰ ਡਿਸਕਾਊਂਟ ਕੀਤਾ। ਫੀਫਾ ਵਰਲਡ ਕੱਪ ਵਾਸਤੇ ਇਹਨਾਂ ਬਿਗ ਸਕਰੀਨ ਟੀਵੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੈਮਸੰਗ ਕੰਪਨੀ ਵੱਲੋਂ, ਤੇ ਐਕਸਕਲੂਸਿਵ ਡੀਲ ਜਿਹੜੀਆਂ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੀਆਂ। 55 ਇੰਚ ਸਿਰਫ $399 ਦਾ ਤੇ 65 ਇੰਚ ਸਿਰਫ $699 ਦਾ ਮਿਲੇਗਾ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। 905-450-2828 ਨੰਬਰ ਹੈ ਜੀ,
0: 905-450-2828 ਤੇ ਤੁਸੀਂ ਕਾਲ ਕਰ ਲੈਣੀ ਆ। ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਸੁਲਤਾਨ ਜੀ, ਜਿਨ੍ਹਾਂ ਨੇ ਪੈਕੇਜ ਲੈਣੇ ਆ ਕੋਈ ਕਿਚਨ ਦੇ, ਅੱਗੇ ਬੜੇ ਮਹਿੰਗੇ ਮਹਿੰਗੇ ਹੁੰਦੇ ਸੀ ਪਰ ਹੁਣ ਤਾਂ ਮੈਂ ਦੇਖਦਾ ਕਿ ਰੇਟ ਬਹੁਤ ਵਾਜਬ ਆ ਗਿਆ, ਜਿਹੜੇ ਬਿਲਟਨ ਅਪਲਾਈਸਿਸ ਵੀ ਲੈਣੇ ਚਾਹੁੰਦੇ ਆ ਤੇ ਉਹਨਾਂ ਦੇ ਲਈ ਡਿਮੈਂਸ਼ਨ ਤੁਹਾਨੂੰ ਭੇਜਣੀਆਂ ਪੈਣੀਆਂ ਨੇ ਜਾਂ ਕਿਵੇਂ ਆ?
2: ਜੀ ਬਿਲਕੁਲ ਜੀ, ਉਹਨਾਂ 'ਚ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਕਿਚਨ ਰੈਨੋਵੇਟ ਕਰਵਾ ਰਹੇ ਸਾਡੇ ਭੈਣ ਭਰਾ, ਜਿਹੜੇ ਕਸਟਮਰ ਆਲਰੇਡੀ ਬਿਲਡਰ ਕੋ ਗਏ ਆ ਤੇ ਉੱਥੇ ਉਹਨਾਂ ਨੇ ਡਿਕੋਰ ਸੈਂਟਰ 'ਚ ਸਿਲੈਕਸ਼ਨ ਕੀਤੀਆਂ ਤੇ ਡਿਕੋਰ ਸੈਂਟਰ ਨੂੰ ਕੱਟ ਆਊਟ ਡਾਇਮੈਂਸ਼ਨ ਭੇਜਣੀਆਂ, ਉਹ ਬਿਲਕੁਲ ਡਾਇਰੈਕਟ ਅਸੀਂ ਭੇਜਾਂਗੇ ਜੀ, ਤੇ 40% ਦਾ ਡਿਸਕਾਊਂਟ ਵੀ ਆਪਣੇ ਕਸਟਮਰ ਨੂੰ ਲੈ ਕੇ ਦੇਵਾਂਗੇ। ਬਿਲਟ ਇਨ ਕਿਚਨ ਜਿਹੜਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਦੇ ਨਾਲ $12,000 ਵਾਲਾ ਸਿਰਫ $6,900 ਦਾ ਰਹਿ ਜਾਏਗਾ। ਤੇ ਜੇ 3-piece ਫ੍ਰੀ ਸਟੈਂਡਿੰਗ ਕਿਚਨ ਬੰਡਲ ਲੈਣਾ ਜਿਹਦੇ 'ਚ 36 ਇੰਚ ਦਾ ਫਰਿੱਜ ਹੈ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੋਪ ਦੀ ਡਿਸ਼ਵਾਸ਼ਰ ਹੈ। 3-piece ਕਿਚਨ ਬੰਡਲ $5,000 ਵਾਲਾ $29.99 'ਚ ਲੈ ਕੇ $2,000 ਤੁਸੀਂ 3-piece ਕਿਚਨ ਬੰਡਲ ਤੇ ਸੇਵ ਕਰਨਾ, ਸੋ ਮਿਸ ਨਾ ਕਰਨਾ। 40% ਤੱਕ ਦਾ ਬਿਗ ਡਿਸਕਾਊਂਟ ਹੈ, ਈਵਨ ਸਿੰਗਲ ਪੀਸ ਤੇ ਤਾਂ ਕਈ ਜਗ੍ਹਾ 50% ਵੀ ਹੋ ਜਾਂਦਾ, ਕਿਉਂਕਿ ਡਿਸ਼ਵਾਸ਼ਰ ਅਗਰ ਕਿਸੇ ਨੇ ਲੈਣੀ ਹੈ $1,000 ਵਾਲੀ $4.99 'ਚ ਉਹਨਾਂ ਨੂੰ ਮਿਲ ਜਾਣੀ ਹੈ, ਕੱਲੀ ਵਾਸ਼ਰ ਚਾਹੀਦੀ ਹੈ $6.49 ਦੀ ਮਿਲ ਜਾਣੀ ਹੈ, ਕੱਲਾ ਡਰਾਇਰ ਲੈਣਾ ਜੀ $5.49 ਦਾ ਮਿਲ ਜਾਣਾ, ਤੇ ਫ੍ਰੀ ਹੋਮ ਡਿਲੀਵਰੀ ਹੋਣੀ ਹੈ ਜੀ। 905-450-2828 ਨੰਬਰ ਹੈ, ਤੇ ਜਿੱਥੇ ਬਿਗ ਸਕਰੀਨ 85 ਇੰਚ ਮਿਲ ਰਿਹਾ ਤੁਹਾਨੂੰ ਸਿਰਫ 1299 ਚ ਉੱਥੇ 98 ਇੰਚ ਬਿਗ ਸਕਰੀਨ ਵੀ ਜੇ ਤੁਸੀਂ ਲੈਣਾ ਚਾਹੁੰਦੇ $3500 ਵਾਲਾ 1999 ਚ ਮਿਲ ਜਾਏਗਾ, ਉਹ ਵੀ 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਟੀਵੀ ਐਂਡ ਅਪਲਾਈਸਿਸ
0: 905-450-2828-905-405-4258-28
3: ਸਤਿ ਸ੍ਰੀ ਅਕਾਲ ਰਾਜਵੀਰ ਜੀ, ਕਿਆ ਕਮਾਲ ਦੀ ਤੁਕਬੰਦੀ ਕੀਤੀ ਹੈ ਬਾਬੇ ਤੁਸੀਂ, ਤੇ ਦੋ ਲੈਣਾ ਮੈਂ ਵੀ ਨਾਲ ਐਡ ਕਰ ਦੇਣਾ, ਮੈਂ ਕਿਹਾ ਮੈਂ ਕਹਾਂ ਮੈਂ ਪਿੱਛੇ ਭਾਈ ਹਾਂ, ਕਹਿੰਦੇ ਸ਼ੇਰ ਸ਼ਾਨ ਤੇ ਦਲੇਰ ਬੰਦਾ ਫੋਕੀ ਕਦੇ ਨੀ ਬੜਕ ਮਾਰਦਾ, ਰਿਸਕੀ ਬੰਦਾ ਰਿਸਕ ਲੈ ਕੇ ਕੋਈ ਨਾ ਕੀ ਕੋਈ ਨਾ ਕੋਈ ਚੀਜ਼ ਹੈ ਖੱਟ ਮਾਰਦਾ ਖੱਟ ਮਾਰਦਾ। ਹਾਂਜੀ
0: ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਸਾਡੇ ਨਾਲ ਜਗਜੀਤ ਮਾਲ ਸਾਹਿਬ ਵੀ ਆ। ਮਾਲ ਸਾਹਿਬ ਨੇ ਕਿਹਾ ਕਿ ਬਾਈ ਜੀ ਜੇਕਰ ਤੁਸੀਂ ਖਾਸ ਤੌਰ 'ਤੇ ਕਿਤੇ ਵੀ ਬੈਠੇ ਹੋ, ਕਿੱਥੇ ਕਿੱਥੇ ਜਿਹੜੇ ਬੈਠੇ ਆਪਣੇ ਨੇੜੇ ਤੇੜੇ ਓਨਟਾਰੀਓ ਦੇ ਵਿੱਚ ਪੂਰੇ, ਜਾਂ ਕਿੱਥੋਂ ਦੇ ਜਿਹੜੇ ਹੈਗੇ ਆ ਗੱਡੀਆਂ ਦੀ ਖਾਸ ਤੌਰ 'ਤੇ, ਜਿਹਨਾਂ ਦੀ ਇੰਸ਼ੋਰੈਂਸ ਵੱਧ ਪੇ ਕਰ ਰਹੇ ਆ, ਬਰੈਂਪਟਨ ਵਾਲੇ ਖਾਸ ਤੌਰ
4: 'ਤੇ ਬਰੈਂਪਟਨ
0: ਵਾਲੇ ਵੱਧ ਪੇ ਕਰ ਰਹੇ
4: ਵਾਲੇ,
0: ਉਹਨਾਂ ਦੀ ਘੱਟ ਸਕਦੀ ਆ
4: ਜੀ? ਬਿਲਕੁਲ ਘੱਟ ਸਕਦੀ ਹੈ, ਇੱਕ ਵਾਰੀ ਕਾਲ ਕਰਨ, ਆਪਣਾ ਲਾਇਸੈਂਸ ਨੰਬਰ ਅਤੇ ਆਪਣਾ ਐਡਰੈਸ ਵਗੈਰਾ ਕਨਫਰਮ ਕਰਨ, ਅਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਆਪਾਂ ਉਹਨਾਂ ਦੇ ਕੁਛ ਨਾ ਕੁਛ ਮਨੀ ਜ਼ਰੂਰ ਸੇਵ ਕਰਕੇ ਦੇਵਾਂਗੇ।
0: ਨੰਬਰ ਦਿਓ ਫਿਰ
4: 6476278820 647-627-88B। ਮੈਂ ਦੁਬਾਰਾ ਫਿਰ ਬੋਲਦਾ 647-627-88B,
0: ਇੱਥੇ ਕਰ ਲਓ ਕਾਲ
4: ਜੀ। ਬਿਲਕੁਲ ਜੀ,
5: ਜਿਹੜੇ ਸੱਜਣਾ ਦੀ ਗੱਲ

0: ਨਾਗਪਾਲ ਸਾਹਿਬ ਵੀ ਸਾਡੇ ਨਾਲ ਆ ਗਏ। ਨਾਗਪਾਲ ਸਾਹਿਬ ਇੱਕ ਚੀਜ਼ ਮੈਨੂੰ ਜ਼ਰੂਰ ਦੱਸਿਓ ਤੁਸੀਂ ਕਿ ਜਿਹੜੀ ਇਹ ਕਹਿੰਦੇ ਹੋ ਕਿ ਗ੍ਰਾਂਟ ਮਿਲਣੀ ਆ, ਇਹ ਐਂ ਸਵਾਲ ਮਨ ਦੇ ਵਿੱਚ ਹਰੇਕ ਬੰਦੇ ਦੇ ਆਉਂਦਾ ਹੋਊਗਾ ਮਾਲ ਸਾਹਿਬ ਕਿ ਯਾਰ ਇਹ ਸਰਕਾਰ ਨੂੰ ਵੀ ਐਡੀ ਗ੍ਰਾਂਟ ਦੇਣ ਦੀ ਕੀ ਲੋੜ ਪੈ ਗਈ, ਜਿਹੜੀ ਕਹਿੰਦੇ ਹੋ ਕਿ ਵਾਪਸ ਵੀ ਨਹੀਂ ਲੈਣੀ ਹੈਗੀ,
1: ਅਸੀਂ ਵਾਪਸ ਵੀ ਨਹੀਂ ਲੈਣੀ
0: ਹੈ ਨਾ ਵੀ ਇਹ ਥੋੜ੍ਹਾ ਜਿਹਾ ਦੱਸੋ ਨਾਗਪਾਲ ਸਾਹਿਬ, ਇਹ ਕਲੀਅਰ ਕਰੋ ਵੀ ਜਿਹੜੀ ਗ੍ਰਾਂਟ ਤੁਸੀਂ ਕਹਿੰਦੇ ਹੋ ਕਿ ਕਿਸੇ ਨੂੰ 40,000 ਮਿਲ ਰਹੀ ਆ, ਕਿਸੇ ਨੂੰ 50 ਮਿਲ ਰਹੀ ਆ, ਕਿਸੇ ਨੂੰ 30 ਮਿਲ ਰਹੀ ਆ, ਕਿਸੇ ਨੂੰ 60, ਬੰਦੇ ਨੇ ਜੇ ਲੋਨ ਵੀ ਬਾਈ ਜੀ ਅੱਜ ਕੱਲ੍ਹ ਲੈਣਾ ਹੋਵੇ ਖਾਸੇ ਡਾਕੂਮੈਂਟ ਲੱਗਦੇ ਆ,
1: ਬਿਲਕੁਲ ਬਿਲਕੁਲ,
0: ਇਹ ਕਹਿੰਦੇ ਡਾਕੂਮੈਂਟ ਕੋਈ ਨਹੀਂ, ਇਹ ਕਹਿੰਦੇ ਡਾਕੂਮੈਂਟ ਸਿਰਫ ਲੱਗਣਾ ਤੁਹਾਡਾ ਮੈਰਿਜ ਸਰਟੀਫਿਕੇਟ, ਤੁਹਾਡੇ ਬੱਚਿਆਂ ਦੇ ਬਰਥ ਸਰਟੀਫਿਕੇਟ ਤੇ ਤੁਹਾਡਾ 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਦੈਟਸ ਆਲ
1: ਜੀ।
0: ਤੇ ਹੋਰ ਕੋਈ, ਜੇ ਤੁਹਾਡੀ ਪਹਿਲਾਂ ਵੀ ਕਹਿੰਦੇ ਗ੍ਰਾਂਟ ਕਿਤੇ ਲਈ ਹੋਈ ਸੀ, ਤੁਸੀਂ ਦੁਬਾਰਾ ਵੀ ਅਪਲਾਈ ਕਰ ਸਕਦੇ ਹੋ,
1: ਅੱਛਾ,
0: ਦੋ ਵਾਰ ਵੀ ਲੈ ਸਕਦੇ ਹੋ ਤੁਸੀਂ।
1: ਓਕੇ,
0: ਥੋੜੇ ਮੈਨੂੰ ਦੱਸਿਓ ਨਾਗਪਾਲ ਸਾਹਿਬ ਇਹਦੇ ਬਾਰੇ।
2: ਹਾਂਜੀ, ਲਾਈਕ ਇਸਮੇ ਜਬ ਗਵਰਨਮੈਂਟ ਆਫ ਕੈਨੇਡਾ ਅਫਗਾਨਿਸਤਾਨ ਮੇ ਏਸ਼ੀਅਨ ਯੂਨੀਵਰਸਿਟੀ ਮੇ 5 million dollars ਐਜੂਕੇਸ਼ਨ ਕੇ ਲੀਏ ਦੇ ਸਕਤੀ ਹੈ, ਔਰ ਜੋ ਗਵਰਨਮੈਂਟ ਕਾ ਇੱਕ ਡਿਪਾਰਟਮੈਂਟ ਹੈ ਇੰਟਰਨੈਸ਼ਨਲ ਡਿਵੈਲਪਮੈਂਟ, ਮਿਨਿਸਟਰੀ ਆਫ ਇੰਟਰਨੈਸ਼ਨਲ ਡਿਵੈਲਪਮੈਂਟ, ਜਿਸਕਾ ਸਾਲ ਕਾ ਬਜਟ ਹੈ 7 billion dollars ਕਾ, ਕਿਆ ਕਰਨਾ ਹੈ ਇੰਟਰਨੈਸ਼ਨਲ ਡਿਵੈਲਪਮੈਂਟ, ਮਤਲਬ ਬਾਹਰ ਡਿਵੈਲਪਮੈਂਟ ਕਰਨੀ ਹੈ ਕੈਨੇਡਾ ਸੇ, ਅੰਦਰ ਨਹੀਂ ਬਾਹਰ, ਜੋ ਇਤਨਾ ਪੈਸਾ ਉਹ ਕਿਊਬਾ ਕੋ ਜਾ ਰਹੇ ਹੈ ਔਰ ਬਾਕੀ ਟੰਜ਼ਾਨੀਆ ਮੋਜ਼ੈਂਬੀਕ ਕੇ ਉਪਰ 58 million, ਫੋਰਨ ਏਡ ਮੇ ਯੂਕਰੇਨ ਕੋ 30 billion, ਸੋਰੀ, ਇਤਨਾ ਪੈਸਾ ਜਬ ਬਾਹਰ ਜਾ ਸਕਤਾ ਹੈ। 30 billion ਕਾ ਮੀਨਿੰਗ ਕਿਆ ਹੋਤਾ ਹੈ, ਤਬ ਮਾਨ ਕੇ ਚਲੇ ਕਿ ਯੂਕਰੇਨ ਕੀ ਪਾਪੂਲੇਸ਼ਨ 37 million, ਉਸਕੋ ਡਿਵਾਈਡ ਕਰੋਗੇ ਤੋ $890 ਹਰ ਯੂਕਰੇਨ ਕੋ ਸੈਟਿਸਫਾਈ ਕੋ ਮਿਲਨੇ ਚਾਹੀਏ।
0: ਨਹੀਂ, ਆਪਣੇ ਵੱਲੋਂ ਆਪਣੀ ਸਰਕਾਰ ਨੇ ਦੇਣੇ ਆ।
2: ਹਾਂਜੀ, ਹਮਾਰੀ ਗਵਰਨਮੈਂਟ ਦੇਤੀ ਹੈ ਟੈਕਸ, ਯਹਾਂ ਜਾ ਰਹਾ ਹੈ ਬਾਹਰ ਜਾ ਰਹਾ ਹੈ, ਲੇਕਿਨ ਫਿਰ ਲੋਕ ਜਬ ਗਵਰਨਮੈਂਟ ਇਤਨਾ ਬਾਹਰ ਡਾਲ ਸਕਤੇ ਪੈਸਾ ਤੋ ਕਾਮਨ ਸੈਂਸ ਹੈ, ਥੋੜਾ ਅੰਦਰ ਵੀ ਲੱਗ ਜਾਤਾ ਹੈ ਐਜੂਕੇਸ਼ਨ ਮੇ, ਤੋ ਕੋਈ ਕੈਸ਼ ਨਹੀਂ ਹੈ ਜੀ, ਔਰ ਇਸਮੇ ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੇ ਆਤੀ ਹੈ, ਗਵਰਨਮੈਂਟ ਸੇ ਹਮਾਰੇ ਅਕਾਊਂਟ ਪੇ ਨਹੀਂ ਆਤੀ, ਇਟਸ ਆਲ ਟ੍ਰਾਂਸਪੇਰੈਂਟ ਐਂਡ ਟੂ ਐਂਡ ਪੀਆਰ ਸਟੇਟਸ ਪ੍ਰੋਟੈਕਟਡ।
0: ਨਹੀਂ, ਇਹਦਾ ਇਹਦਾ ਇਹਦੇ ਲਈ ਕ੍ਰੈਡਿਟ ਸਕੋਰ ਦਾ ਹੋਣਾ ਕਿੰਨਾ, 650-600 ਕਿੰਨਾ ਹੋਣਾ ਚਾਹੀਦਾ ਜ਼ਰੂਰੀ ਹੈ?
2: ਦੇਖੋ ਜੀ, ਬੈਂਕਰਪਸੀ ਨਾ ਹੋ ਚਾਹੇ ਕ੍ਰੈਡਿਟ ਸਕੋਰ 0 ਹੋ,
0: ਚਾਰ ਮਹੀਨੇ ਹੋ ਗਿਆ ਇਹਨੂੰ ਪੰਜ ਸਾਲ ਹੋ ਗਿਆ ਇਹਨੂੰ, ਉਹ ਥੋੜਾ ਜਿਹਾ ਦੱਸੋ।
2: ਹਾਂਜੀ ਬਿਲਕੁਲ, ਅਲਾਊਡ ਹੈ ਉਨਕੋ, ਜੋ ਅਭੀ ਰੀਸੈਂਟ ਇਮੀਗ੍ਰੈਂਟ ਹੈ ਉਨਕੋ ਵੀ ਅਲਾਊਡ ਹੈ ਇਸ ਚੀਜ਼ ਮੇ। ਅਬ ਆਪ ਓਨਟਾਰੀਓ ਕੇ ਰੈਸੀਡੈਂਟ ਹੋਣੇ ਚਾਹੀਏ, ਯੇ ਨਹੀਂ ਕਿ ਆਪ ਕੱਲ ਅਲਬਰਟਾ ਸੇ ਮੂਵ ਹੋ ਗਏ ਓਨਟਾਰੀਓ ਮੇ ਆਜ ਮਿਲ ਜਾਏਗਾ ਆਪਕੋ, ਨਾ, ਆਪ ਓਨਟਾਰੀਓ ਮੇ ਏਕ ਸਾਲ ਸੇ ਰਹਿ ਰਹੇ ਹੈ ਯਾ ਫਿਰ ਆਪ ਓਨਟਾਰੀਓ ਮੇ ਕੱਲ ਹੀ ਲੈਂਡ ਕਰੇ ਹੈ, ਫਸਟ ਡੈਸਟੀਨੇਸ਼ਨ ਓਨਟਾਰੀਓ ਰਹੀ ਹੈ ਆਪਕੀ, ਆਪ ਐਲੀਜੀਬਲ ਹੈ, ਕੋਈ ਏਜ ਲਿਮਿਟ ਨਹੀਂ ਹੈ, 40-50-60 ਸਾਲ ਆਪਕੀ ਉਮਰ ਹੈ, ਪੈਨਸ਼ਨ ਪੇ ਹੈ, ਨੋ ਡਿਸਕ੍ਰਿਮੀਨੇਸ਼ਨ ਗਵਰਨਮੈਂਟ ਕੀ ਪਾਲਿਸੀ।
0: ਇੱਕ ਮਿੰਟ, ਨਾਗਪਾਲ ਸਾਹਿਬ ਜਿਹੜੀ ਪੈਨਸ਼ਨ ਵਾਲੇ ਆ ਉਹ ਵੀ ਲੈ ਸਕਦੇ ਆ?
2: ਬਿਲਕੁਲ ਜੀ ਬਿਲਕੁਲ ਜੀ, ਆਪ ਮੰਗ ਕੇ ਚੱਲੇ, ਲਾਸਟ ਵੀਕ 34 ਅਪਰੂਵਲ ਆਏ ਹੈ, ਉਸ ਮੇ 10 ਬੰਦੇ ਪੈਨਸ਼ਨ ਪੇ ਹੀ ਦੇ। ਹਾਂਜੀ, ਤੋ 34 ਬੰਦੇ ਕੀ ਫੰਡਿੰਗ ਉਨਕੇ ਅਕਾਊਂਟ ਮੇ ਠਾ ਕਰਕੇ ਲਾਸਟ ਵੀਕ ਮੇ ਗਿਰੀ ਹੈ, ਅਭੀ ਹਮ ਅਕਾਊਂਟਿੰਗ ਕਰ ਰਹੇ ਥੇ ਤੋ ਪਤਾ ਲਗਾ ਮੇ,
0: ਠਾ ਕਰਕੇ ਨੰਬਰ ਦਿਓ ਬਾਬਾ ਜੀ, ਤੁਸੀਂ ਪਹਿਲਾਂ ਠਾ ਕਰਕੇ ਦੇ, ਫਾਇਦਾ ਹੀ ਹੈ ਤਾਂ ਜੀ,
1: ਕੋਲਾਂ ਨਹੀਂ ਸੰਭਣੀਆਂ,
0: ਹੈ
1: ਕੋਲਾਂ ਇੰਨੀਆਂ ਆ ਜਾਣਗੀਆਂ,
0: ਨੰਬਰ ਦਿਓ ਤੁਸੀਂ ਠਾ ਕਰਕੇ ਜਰਾ।
2: ਹਾਂਜੀ, ਨੰਬਰ ਹੈਗਾ ਜੀ, ਐਂਡ ਤੁਸੀਂ ਤਾਂ ਸੈਲਫ ਇੰਪਲੋਇਡ ਹੋ, ਓਵਰ ਡਰਾਈਵਰ, ਟਰੱਕ ਡਰਾਈਵਰ, ਜੇ ਤੁਹਾਨੂੰ ਜ਼ਿਆਦਾ ਬੈਨੀਫਿਟ ਹੈਗਾ, $30,000 ਦੀ ਫੰਡਿੰਗ ਹਾਸਿਲ ਕਰੋ ਤੇ ਸਕਿੱਲ ਹਾਸਿਲ ਕਰੋ, ਮੈਨੇਜਮੈਂਟ ਦੇ ਕੋਰਸਿਸ ਸੌਖੇ ਜੇ, ਫੁੱਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰੋ ਜਿਹਦੇ ਵਿੱਚ ਅਸਾਈਨਮੈਂਟ ਹੈਗੀ, ਐਗਜ਼ਾਮੀਨੇਸ਼ਨ ਨਹੀਂ ਹੈਗੀ, ਸਾਡੀ ਫੀਸ ਕਾਮ ਹੋਣ ਤੋਂ ਬਾਅਦ $199 to $499 ਹੈਗੀ, ਕੋਈ ਕੈਸ਼ ਵੀ ਪਰਸੈਂਟੇਜ ਨਹੀਂ ਹੈਗਾ ਜੀ, $200-$500 ਦੀ ਗੱਲ ਹੈਗੀ, ਬਾਅਦ ਇਸ ਤੁਹਾਡੀ, ਆਪਨੇ ਆਪਣੀ ਇਮਾਨਦਾਰੀ ਸੇ ਦੇਣਾ ਹੈ।
0: ਨੰਬਰ ਦੇ ਦਿਓ।
2: ਹਾਂਜੀ, 437-264-31-75, 437-264-31-75, 437-264-31-75, ਹੁਣੇ ਕਾਲ ਕਰੋ।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਕਰ ਲਿਓ 437-264-31-75 ਤੇ ਤੁਸੀਂ ਜੇਕਰ ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ
1: ਜੀ,
0: ਲਾਈਫ ਇੰਸ਼ੋਰੈਂਸ ਕਰਵਾਉਣੀ ਹੈ
1: ਜੀ,
0: ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਹੈ
1: ਜੀ,
0: ਬੱਚਿਆਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਮੈਂ ਕਹਿੰਦਾ ਨਾ ਉਹ ਇੱਕ ਪਰਮਾਨੈਂਟ ਪਲਾਨ ਹੁੰਦਾ ਜਿਹੜਾ
1: YRT
0: ਦਾ, ਉਹ ਲੈ ਕੇ ਰੱਖ ਲਓ ਬੱਚੇ ਦੇ ਲਈ, ਇੱਕ ਸੋਹਣਾ ਜਿਹਾ ਗਿਫਟ ਉਹਨੂੰ, ਚਾਹੇ $1,00,000 ਦੀ ਕਰਵਾ ਕੇ ਰੱਖ ਲਿਓ, ਲੈ ਪੁੱਤ ਤੇਰੇ ਲਈ ਗਿਫਟ, ਹੁਣ ਤੁਹਾਡੀ ਸਟਰੈਂਥ ਵੀ ਹੁੰਦੀ ਹੈ, ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ, ਕਈਆਂ ਨੂੰ ਇਹ ਹੁੰਦਾ ਕਿ ਯਾਰ ਮੈਂ ਜਿਉਂ ਜਿਉਂ ਬੁੜਾ ਹੋਣਾ ਮੈਂ ਸਟਰੈਂਥ ਵੀ ਘਟਣੀ ਹੈ, ਕੰਮ ਵੀ ਘਟਣਾ, ਉਦੋਂ ਪਹਿਲਾਂ ਲਾਈਫ ਟਾਈਮ ਲਈ ਬਾਡਿਆਂ ਤੇ ਅਸੀਂ ਕਹਿੰਦੇ ਹਾਂ ਕਿ ਤੈਨੂੰ ਮੈਂ ਗੱਡੀ ਲੈ
1: ਦਿੱਤੀ, ਤੈਨੂੰ ਮੈਂ ਆਹ ਲੈ ਦਿੱਤਾ, ਬੱਚੇ ਨੂੰ ਚਾਹੇ ਵਾਡੇ ਤੇ ਕੁਛ ਨਾ ਲੈ ਕੇ ਦਿਓ ਜੀ,
0: ਹੁਣ ਕਹਿੰਦਾ ਤੇਰੀ
1: ਪਰ ਆਹ ਜਿਹੜੀ ਚੀਜ਼ ਤੁਸੀਂ ਇਹਨਾਂ ਨੂੰ ਕਰ ਦੋਗੇ ਨਾ, ਇਸ ਤੋਂ ਉੱਪਰ ਗਿਫਟ ਕੋਈ ਨਹੀਂ,
0: ਗਿਫਟ ਕੋਈ ਨਹੀਂ, ਆਹ ਤੁਸੀਂ ਕਹੋ ਵੀ ਆਹ ਗਿਫਟ ਕਰਤਾ, ਕਿਉਂਕਿ ਉਹਨੇ ਜਦੋਂ ਥੋੜਾ ਜਿਹਾ ਕੰਮ ਕਰਨ ਯੋਗਾ ਹੋ ਗਿਆ, ਉਹਨੇ ਕਹਿੰਦਾ ਮੈਂ ਆਪ ਹੀ
1: ਉਹਨੇ ਯਾਦ ਕਰਨਾ ਜੀ,
0: ਬਾਈ
1: ਚਾਂਸ ਰੱਬ ਨਾ ਕਰੇ ਇਨ ਫਿਊਚਰ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਫਿਰ ਉਹ ਯਾਦ ਕਰੂਗਾ ਮੇਰੇ ਬਾਪੂ ਨੇ,
0: ਮੇਰੇ ਪਾਪੇ ਕੀਤਾ ਸੀ,
1: ਮੇਰੇ ਡੈਡੀ ਨੇ, ਮੇਰੇ ਡੈਡ ਨੇ ਵੀ ਆਹ
0: ਚੀਜ਼, ਦਾਦਾ ਦਾਦੀ ਜਿਉਂਦੇ ਆ ਉਹ ਕਰ ਵੀ ਸਕਦਾ, ਕੋਈ ਵੀ ਕਰ ਸਕਦਾ,
1: ਕੋਈ ਵੀ ਕਰ ਸਕਦਾ,
0: ਇਹ ਆਪਣੇ ਬੱਚਿਆਂ ਦੇ ਲਈ ਇੱਕ ਗਿਫਟ ਆ ਜਿਹੜਾ ਉਹ ਜ਼ਰੂਰ ਲੈ ਕੇ ਰੱਖੋ ਪਰਮਾਨੈਂਟ ਪਲਾਨ ਵਾਲਾ। ਸੋ ਨੰਬਰ 647 647 2743 ਤੇ ਮੁਸਕਾਨ ਦਿਓ ਉਹਨਾਂ ਨੂੰ ਕਾਲ ਕਰ ਲਿਓ ਮੈਨੂੰ ਤੇ ਮਨਜੀਤ ਮਾਲ ਸਾਹਿਬ ਆ ਗਏ ਜਗਜੀਤ ਮਾਲ ਸਾਹਿਬ ਨੂੰ ਦੇ ਦਿਓ ਇੱਥੇ
1: ਮਨਜੀਤ ਮਾਲ ਇੱਕ ਵੱਡਾ ਨਾਮ ਆ
0: ਉਹਨਾਂ ਨੂੰ ਵੀ ਲਾਵਾਂਗੇ ਬਿਲਕੁਲ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: There is but one God.
4: Satnam.
3: The Supreme Truth.
4: Karta Purakh.
3: The Creator.
4: Nirupa.
3: Without fear. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਪਨਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
4: ਚਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ

0: AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ।
1: ਜੀ ਬਿਲਕੁਲ ਜੀ, ਔਰ ਤੇਜਿੰਦਰ ਸਿੰਘ ਸਿੱਧੂ ਸਿੱਧਮ ਵਾਲੇ ਵੱਲੋਂ ਵੀ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਵੀਕਐਂਡ ਮਨਪ੍ਰੀਤ ਤੂਰ ਜੀ? ਜੀ
0: ਹਾਂਜੀ, ਬਹੁਤ ਵਧੀਆ ਰਿਹਾ,
1: ਬਹੁਤ ਸੋਹਣਾ ਦਿਨ ਖਿਲਿਆ ਹੋਇਆ ਸੀਗਾ। ਹੁਣ ਵੀ ਆਉਣ ਵਾਲੇ 3-4 ਦਿਨ ਕਾਫੀ ਵਧੀਆ ਟੈਂਪਰੇਚਰ ਆ ਤੇ ਧੁੱਪ ਖਿਲੀ ਰਹੂਗੀ।
0: ਹਾਂਜੀ,
1: ਆਉਣ ਵਾਲਾ ਵੀਕ ਵੀ ਵਧੀਆ ਦਿਸ ਰਿਹਾ ਹੈਗਾ। ਔਰ ਤੁਸੀਂ ਬੀਤਿਆ ਵੀਕਐਂਡ ਬੜਾ ਖੁਸ਼ਗਵਾਰ ਜਿਹਾ ਬਿਤਾਇਆ ਹੋਏਗਾ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ। ਸੋਮਵਾਰ ਦਾ ਦਿਨ ਹੈ, ਗੱਲਾਂ ਹੋਣਗੀਆਂ, ਗੀਤ ਸੰਗੀਤ ਹੋਏਗਾ। ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਦੀ ਦੇਸ਼ ਪ੍ਰਦੇਸ਼ ਦੀ ਮੁਲਾਕਾਤ ਹੈ, ਲੇਕਿਨ ਅਸੀਂ ਤੁਹਾਡੇ ਲਈ ਹੋਵਾਂਗੇ 1 ਘੰਟਾ ਤੁਹਾਡੇ ਨਾਲ ਸਾਂਝ ਪਾਵਾਂਗੇ। ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੇ ਆਉਣਗੇ ਤੁਹਾਡੇ ਲਈ ਹਰ ਰੋਜ਼ ਦੀ ਤਰ੍ਹਾਂ, ਅਤੇ ਉਹ ਆਪਣੇ ਨਾਲ ਤੁਹਾਡੇ ਨਾਲ ਖਬਰਾਂ ਵਗੈਰਾ ਖਾਸ ਕਰਕੇ ਕੈਨੇਡਾ ਦੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਤੁਹਾਡੇ ਪਸੰਦ ਆਏਗਾ
0: ਜੀ,
1: ਕਿਉਂਕਿ ਆਪਾਂ ਅੱਜ ਵੀਕਐਂਡ ਤੋਂ ਬਾਅਦ ਸਾਂਝ ਪਾ ਰਹੇ ਹਾਂ।
0: ਹਾਂਜੀ,
1: ਮੈਂ ਵੀਕਐਂਡ 'ਚ ਵੀ ਆਫ ਸੀ, ਤੁਸੀਂ ਸੈਟਰਡੇ ਸੀਗੇ, ਹਾਜ਼ਰ ਲਵਾਈ ਹੈ, ਬਹੁਤ ਬਿਜ਼ੀ ਸਕੇਜੂਲ ਸੀ, ਮੈਂ ਸੁਣ ਰਿਹਾ ਸੀ ਬਾਹਰ, ਵੈਸੇ ਬਾਹਰ ਹੁੰਦਾ ਜਾਂਦਾ। ਕੁੱਲ ਮਿਲਾ ਕੇ ਆਪਾਂ ਹੁਣ ਪਹਿਲਾਂ ਸ਼ੁਰੂ ਕਰੀਏ ਦੇਸ਼ ਪ੍ਰਦੇਸ਼ ਦੇ ਪ੍ਰੋਗਰਾਮ ਦੀ ਕਿਸੇ ਵਧੀਆ ਜਿਹੇ
0: ਧਾਰਮਿਕ ਸੌਂਗ। ਹਾਂਜੀ
1: ਜੀ, ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ।

0: ਜੀ ਹਾਂ, ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਕਿਸ ਤਰ੍ਹਾਂ ਦਾ ਲਿਆ ਤੁਹਾਡਾ ਵੀਕਐਂਡ? ਅਤੇ ਅੱਜ ਫਿਰ ਸੋਮਵਾਰ ਹੈ, ਕੰਮਾਂ ਕਰਦੇ ਪਹੁੰਚ ਗਏ ਹੋ, ਅਤੇ ਇਸ ਸਮੇਂ 3:30 ਵਜੇ ਤੋਂ ਬਾਅਦ ਕਈ ਨਿਕਲਦੇ ਆ, ਕਈ 4 ਵਜੇ ਨਿਕਲਦੇ ਕੰਮ ਤੋਂ, ਅਤੇ ਕਈ ਕੰਮਾਂ 'ਤੇ ਹੋਣਗੇ, ਕਈ ਬਾਹਰ ਹੋਣਗੇ, ਜਿੱਥੇ ਵੀ ਤੁਸੀਂ ਉਹ। ਅੱਜ ਵੀ ਬੜਾ ਹੀ ਮਤਲਬ ਸ਼ਾਨਦਾਰ ਜਿਹਾ ਦਿਨ ਹੈਗਾ,
1: ਪਿਆਰਾ
0: ਜਿਹਾ ਦਿਨ ਹੈਗਾ। ਅਤੇ ਵੀਕਐਂਡ 'ਤੇ ਨਾ, ਇਸ ਵੀਕਐਂਡ 'ਤੇ ਮੈਂ ਦੇਖਿਆ ਲੋਕੀ ਨਾ ਗਾਰਡਨਿੰਗ ਵੀ ਬੜੀ ਕੀਤੀ ਹੈ ਨਾ ਲੋਕਾਂ ਨੇ, ਦਿਨ ਵਧੀਆ ਸੀ ਨਾ।
1: ਹਾਂਜੀ ਹਾਂਜੀ, ਦਿਨ ਕੱਲ੍ਹ ਵਧੀਆ ਸੀਗਾ,
0: ਪਹਿਲਾਂ ਮੀਂਹ ਪੈਂਦੇ ਰਹੇ ਕਾਫੀ।
1: ਹਾਂਜੀ, ਅਤੇ ਹੁਣ ਥੋੜ੍ਹੀ ਸੋਇਲ ਵੀ ਥੋੜ੍ਹੀ ਹੋ ਜਾਂਦੀ ਨਾ, ਸੋਫਟ ਜਿਹੀ ਹੋ ਜਾਂਦੀ ਹੈ ਮੀਂਹ ਵਗੈਰਾ ਪੈਣ ਤੋਂ ਬਾਅਦ, ਅਤੇ ਫਿਰ ਅੱਜ ਵੀ ਤੁਸੀਂ ਕਰ ਸਕਦੇ ਹੋ ਆਪਣੀ ਗਾਰਡਨਿੰਗ ਵਗੈਰਾ। ਅੱਜ ਤਾਂ ਬਹੁਤ ਸੋਹਣਾ 24 ਡਿਗਰੀ ਸੈਲਸੀਅਸ ਹੈਗਾ ਇਸ ਟਾਈਮ ਬਰੈਂਪਟਨ ਦੇ ਵਿੱਚ
0: ਜੀ,
1: ਅਤੇ ਉਮੀਦ ਹੈ ਕਿ ਅੱਗੇ ਵੀ ਦਿਨ ਹੁਣ ਇੱਦਾਂ ਦੇ ਖੁੱਲ੍ਹ ਜਾਣੇ ਆ ਪੂਰੇ।
0: ਬਿਲਕੁਲ ਬਿਲਕੁਲ, ਦਿਨ ਹੁਣ ਖੁੱਲ੍ਹਣਗੇ ਔਰ ਤੁਸੀਂ ਇੰਜੋਏ ਕਰੋਗੇ, ਖਾਸ ਕਰਕੇ ਸਮਰ ਟਾਈਮ ਨੂੰ।
1: ਬਿਲਕੁਲ,
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਹੋਏ ਆ, ਅਤੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਆਪਣੀ ਮੁਲਾਕਾਤ ਚੱਲਦੀ ਰਹੇਗੀ,
1: ਅਤੇ
0: ਨਾਲ ਦੀ ਨਾਲ ਅਸੀਂ ਤੁਹਾਡੇ ਲਈ 3:00 ਵਜੇ ਸ਼ੁਰੂ ਕਰਦਾ ਪ੍ਰੋਗਰਾਮ।
1: ਹਾਂਜੀ,
0: 4:00 ਵਜੇ
1: 5-7 ਮਿੰਟ ਤੱਕ ਹੋਵਾਂਗੇ ਇੱਥੇ। ਅਤੇ ਬਿਲਕੁਲ, ਮੈਂ ਤੁਹਾਨੂੰ ਦਿਓਲ ਟਰੈਵਲਸ ਦੀ ਜਾਣਕਾਰੀ ਦੇ ਦਿਆਂ। ਦਿਓਲ ਟਰੈਵਲਸ ਨੇ ਅੱਜ ਦੀ ਡੇਟ ਵਿੱਚ ਤੁਹਾਡੇ ਲਈ ਬਹੁਤ ਵਧੀਆ ਇਹ ਟਿਕਟਸ ਲਾਈਆਂ ਨੇ। ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਅਗਲੇ ਮਹੀਨੇ ਜਾਣਾ ਹੋਵੇ, ਮਤਲਬ ਜੂਨ ਮੰਥ ਦੇ ਵਿੱਚ, 1-way ਟਿਕਟ ਲੈ ਕੇ ਜਾਣਾ, $950 ਦੀ ਟਿਕਟ ਹੈ, $950 ਦੇ ਟਿਕਟ ਦਿਓਲ ਟਰੈਵਲਸ ਤੁਹਾਨੂੰ ਦੇ ਰਹੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਦਿੱਲੀ ਤੋਂ ਟੋਰੋਂਟੋ ਅਕਤੂਬਰ ਵਿੱਚੋਂ ਕੋਈ ਵੀ ਤੁਹਾਡਾ ਇੱਥੇ ਨੋਨ ਆਉਣਾ ਚਾਹੁੰਦਾ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਉਣਾ ਚਾਹੁੰਦੇ ਨੇ ਅਕਤੂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ, ਅਤੇ ਵਾਪਸੀ ਕਰਨੀ ਹੋਵੇ ਜਨਵਰੀ ਜਾਂ ਫੈਬਰੀ ਦੇ ਵਿੱਚ, ਰਾਊਂਡ ਟ੍ਰਿਪ ਦੀ ਟਿਕਟ ਹੈ ਅਤੇ ਲਿਮਿਟਿਡ ਸੀਟਸ ਬਚੀਆਂ ਨੇ, ਮੈਂ ਪਹਿਲਾਂ ਹੀ ਦੱਸ ਦਿਆਂ। ਇਹ ਟਿਕਟ $1300 ਦੀ ਹੈਗੀ ਹੈ, ਆਉਣ ਜਾਣ ਦੀ ਟਿਕਟ, ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਆ ਕੇ ਟੋਰੋਂਟੋ ਤੋਂ ਦਿੱਲੀ ਜਨਵਰੀ ਜਾਂ ਫੈਬਰੀ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਇੰਡੀਆ ਦੀ, ਅਤੇ $1300 ਦੀ ਟਿਕਟ ਆ। ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ 1-way ਟਿਕਟ ਲੈ ਕੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਆਉਣਾ ਹੋਵੇ ਤਾਂ $840 ਦੀ ਟਿਕਟ ਹੈ। ਦਿੱਲੀ ਤੋਂ ਟੋਰੋਂਟੋ ਅਕਤੂਬਰ ਜਾਂ ਨਵੰਬਰ ਦੇ ਲਈ 1-way ਟਿਕਟ $840। ਇਸ ਤੋਂ ਇਲਾਵਾ ਟੋਰੋਂਟੋ ਤੋਂ ਚਾਹੇ ਅੰਮ੍ਰਿਤਸਰ ਜਾਣਾ ਹੋਵੇ, ਚਾਹੇ ਟੋਰੋਂਟੋ ਤੋਂ ਦਿੱਲੀ ਜਾਣਾ, ਸੈਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ, $1699 ਦੀ ਟਿਕਟਸ ਨੇ। ਲਿਮਿਟਡ ਟਾਈਮ ਦਾ ਆਫਰ ਹੈ ਇਹ, 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ $1699। ਦਿਓਲ ਟਰੈਵਲਸ ਤੋਂ ਤੁਸੀਂ ਇਹਨਾਂ ਟਿਕਟਸ ਨੂੰ ਬੁੱਕ ਕਰਵਾ ਸਕਦੇ ਹੋ। ਈਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਉੱਥੋਂ ਦਾ ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ, 905-588-4200।
0: ਦੋਸਤੋ, ਅੱਜ ਟੈਂਪਰੇਚਰ ਹੈਗਾ ਹਾਈ 24 ਡਿਗਰੀ, ਮਿਕਸ ਜਿਹਾ ਕੰਮ ਰਹੂਗਾ, ਕਿਤੇ ਬੱਦਲ ਆ ਗਏ, ਕਿਤੇ ਧੁੱਪ ਆ ਗਈ
1: ਜੀ।
0: ਕੱਲ੍ਹ ਨੂੰ ਮੰਗਲਵਾਰ ਨੂੰ ਟੈਂਪਰੇਚਰ ਹੈਗਾ ਹਾਈ 29 ਡਿਗਰੀ ਜਾਊਗਾ।
1: ਹਾਂਜੀ,
0: ਬਹੁਤ ਜ਼ਿਆਦਾ ਸਨਸ਼ਾਈਨ, ਪਲੈਂਟੀ ਆਫ ਸਨ, ਇੰਗਲਿਸ਼ ਕਹਿੰਦੇ ਨਾ, ਵਧੀਆ ਸਨਸ਼ਾਈਨ ਹੋਏਗੀ। ਬੁੱਧਵਾਰ ਨੂੰ ਟੈਂਪਰੇਚਰ ਹਾਈ 26 ਡਿਗਰੀ
1: ਜੀ,
0: ਅਤੇ ਫਿਰ ਬੱਦਲਬਾਈ ਅਤੇ ਸਨ ਅਤੇ ਇੱਕ ਲੁਕਮੀ ਚੀਜ਼ ਖੇਡਣਗੇ ਬੱਦਲ ਅਤੇ ਆਪਣੇ ਸਨ,
1: ਅਤੇ
0: ਨਾਲ ਦੀ ਨਾਲ ਵੀਰਵਾਰ ਨੂੰ ਹਾਈ ਟੈਂਪਰੇਚਰ 20 ਡਿਗਰੀ, ਸਨ ਸ਼ਾਈਨ ਆਲ ਡੇ, ਬਹੁਤ ਸਾਰੀ ਧੁੱਪ ਹੋਊਗੀ। ਸ਼ੁੱਕਰਵਾਰ ਨੂੰ ਹਾਈ ਟੈਂਪਰੇਚਰ 21 ਡਿਗਰੀ, ਅਤੇ ਬੱਦਲਬਾਈ ਅਤੇ ਧੁੱਪ। ਸੈਟਰਡੇ ਫਿਰ ਤੁਹਾਡੇ ਲਈ ਟੈਂਪਰੇਚਰ ਹਾਈ 19 ਡਿਗਰੀ, ਪਾਰਟਲੀ ਕਲਾਊਡੀ ਹੋਏਗਾ
1: ਜੀ।
0: ਸੰਡੇ ਜਾ ਕੇ ਫਿਰ ਪਲੈਂਟੀ ਆਫ ਸਨ, ਦੇਵਤਾ ਜੀ ਪੂਰੇ ਖੁਸ਼ ਨੇ, ਮੁਸਕਰਾ ਰਹੇ ਨੇ ਸੰਡੇ ਨੂੰ।
1: ਬਿਲਕੁਲ,
0: ਟੈਂਪਰੇਚਰ 22 ਡਿਗਰੀ,
1: ਹਾਂਜੀ,
0: ਪੂਰਾ ਵੀਕ ਟੈਂਪਰੇਚਰ ਵਧੀਆ।
1: ਹਾਂਜੀ,
0: ਕਰਨਾ ਹੈਗਾ ਇੰਜੋਏ। ਅੰਕਾਰ ਹੋਮ ਦੀ ਮੈਂ ਜਾਣ ਕੇ ਦਿਆਂ, ਅੰਕਾਰ ਹੋਮ ਵਾਲੇ ਤੁਹਾਡੇ ਵਾਸਤੇ ਜਿਹੜੀ ਬੇਸਮੈਂਟ ਵੀ ਤਿਆਰ ਕਰਦੇ ਨੇ ਜਾਂ ਰੈਨੋਵੇਸ਼ ਕਰਦੇ ਨੇ, ਸਿਟੀ ਸਾਰੇ ਪਰਮਿਟ ਲੈ ਕੇ ਡਰਾਇੰਗ ਵਗੈਰਾ ਪੂਰੀ ਬਣਾ ਕੇ ਤੁਹਾਨੂੰ ਦਿਖਾਉਂਦੇ ਨੇ 3D ਦੇ ਉੱਪਰ ਕਿਸ ਤਰ੍ਹਾਂ ਬੇਸਮੈਂਟ ਦੇ ਵਿੱਚ ਕੀ ਕੀ ਲੱਗੂਗਾ, ਕਿੱਥੇ ਤੁਹਾਡੇ ਲਈ ਰੂਮ ਹੋਣਗੇ, ਕਿਸ ਤਰ੍ਹਾਂ ਦੀ ਲੱਗੂਗੀ, ਇਹ ਸਾਰੇ ਬੜੀ ਵਧੀਆ ਢੰਗ ਨਾਲ ਬੇਸਮੈਂਟ ਤਿਆਰ ਕਰਦੇ ਨੇ। ਪਲੱਸ ਤੁਸੀਂ ਕੋਈ ਘਰ ਬਣਵਾਉਣਾ, ਉਹ ਵੀ ਨਵੇਂ ਘਰ ਬਹੁਤ ਤਿਆਰ ਕੀਤੇ ਉਹਨਾਂ ਨੇ, ਗਾਰਡਨ ਸੂਈਟ ਜਿਹੜੇ ਪਿੱਛੇ ਲੀਗਲ ਬੇਸਮੈਂਟ ਦੀ ਤਰ੍ਹਾਂ ਹੁੰਦੇ ਆ, ਬੈਕਯਾਰਡ ਵਿੱਚ ਬਣਾਉਂਦੇ ਨੇ, ਕਾਫੀ ਉਹਨਾਂ ਨੇ ਬਣਾਏ ਨੇ। ਅਤੇ ਇਸ ਤੋਂ ਇਲਾਵਾ ਬਿਲਡ ਕਸਟਮ ਹੋਮ ਐਨੀ ਕਾਇੰਡ, ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਜਿਵੇਂ ਤੁਸੀਂ ਕੋਈ ਆਫਿਸ ਤਿਆਰ ਕਰਾਉਣਾ, ਏ-ਟੂ-ਜ਼ੈਡ ਕਰਨਗੇ ਸਾਰਾ ਕੰਮ,
1: ਅਤੇ
0: ਡਰਾਈ ਵਾਲ ਤੋਂ ਲੈ ਕੇ ਵਿੱਚ ਸਾਰਾ ਕੋਈ ਹੈ ਨਹੀਂ, ਆਫਿਸ ਵਗੈਰਾ ਕੀ, ਕਾਊਂਟਰ ਟੋਪ ਕੀ, ਸਾਰਾ ਕੁਝ ਬਣਾਉਣਗੇ। ਰੈਸਟੋਰੈਂਟ ਬਣਾਉਣਾ ਨਵਾਂ ਕੋਈ, ਉਹਦੇ ਵਾਸਤੇ ਵੀ ਤੁਹਾਡੇ ਲਈ ਪੂਰੀ ਤਿਆਰੀ ਕਰ ਦੇਣਗੇ ਅੰਕਾਰ ਹੋਮ ਦੇ ਪੌਲ ਗਰੇਵਾਲ। ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਰੈਨੋਵੇਸ਼ਨ ਕਰਾਉਣੀ ਹੈ ਤਾਂ ਤੁਸੀਂ ਦੇਸ਼ ਪ੍ਰਦੇਸ਼ ਦਾ ਵੱਲ ਦਿਓ, ਤੁਹਾਨੂੰ ਅਸੀਂ $5,000 ਆਫ ਦਿਆਂਗੇ। ਪਹਿਲਾਂ ਤੋਂ ਲੈ ਲਿਓ ਆਪਣੀ ਕੋਟੇਸ਼ਨ, ਬਾਅਦ ਦੇ ਵਿੱਚ ਕਰਨ 'ਚ ਹੌਲੀ ਦੇਰ ਹੈ ਨਾ, ਦੇਸ਼ ਪ੍ਰਦੇਸ਼ ਸੁਣ ਕੇ ਆਏ ਭਾਈ, ਫਿਰ ਹੀ ਗੱਲ ਬਣੂਗੀ ਨਾ। ਤੇ ਨੰਬਰ ਹੈ ਇਹਨਾਂ ਦਾ 416-817-3600 416-817-3600 ਟੈਲੀਫੋਨ ਨੰਬਰ ਹੈ ਤੇ ਜੁੜੇ ਰਹੋ ਦੇਸ ਪ੍ਰਦੇਸ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਇਸ ਤਰ੍ਹਾਂ ਹੀ
1: ਜੀ
0: ਤੇ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਚ ਸ਼ਾਮਲ ਕਰੀ ਕੋ ਵਧੀਆ ਜਿਹਾ ਗੀਤ
1: ਬਿਲਕੁਲ ਤੇ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਟੂਡੀਓ ਨੰਬਰ 905-564-6444 ਸਟੂਡੀਓ ਦਾ ਨੰਬਰ ਹੈ ਤੁਸੀਂ ਇਸੇ ਨੰਬਰ ਤੇ ਜਦੋਂ ਵੀ ਪ੍ਰੋਗਰਾਮ ਚੱਲਦੇ ਨੇ ਇਸੇ ਨੰਬਰ ਤੇ ਤੁਹਾਡੀ ਗੱਲਬਾਤ ਹੁੰਦੀ ਹੈ ਸਾਡੇ ਨਾਲ ਤੇ ਲਓ ਫਿਰ ਗਾਣਾ ਸੁਣਦੇ ਹਾਂ ਸੁਰਜੀਤ ਖਾਨ ਦੇ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਅਵੇਲੇਬਲ ਔਨ ਆਈਟਿਊਨਸ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਦੋਸਤੋ ਮੈਂ ਦੱਸਦਾ ਕਿ ਹੋਮਿਓਪੈਥੀ ਇੱਕ ਐਸਾ ਇਲਾਜ ਕਰਦੇ ਨੇ, ਹੋਮਿਓਪੈਥੀ ਦੇ ਡਾਕਟਰ ਕੁਲਦੀਪ ਬਹੁਤ ਲੰਬੇ ਸਮੇਂ ਤੋਂ, ਪਿਛਲੇ 40-45 ਸਾਲ ਹੋ ਗਏ ਉਹਨਾਂ ਨੂੰ
1: ਜੀ,
0: ਅਤੇ ਮੈਂ ਵੀ ਕਦੇ ਗਿਣਦਾ ਨਹੀਂ ਕਿ ਕਿੰਨੇ ਕੁ ਸਾਲ ਇਹਨਾਂ ਨੂੰ ਹੋ ਗਏ ਇਸ ਫੀਲਡ ਦੇ ਵਿੱਚ, ਅਤੇ ਬਹੁਤ ਸਾਰੇ ਲੋਕਾਂ ਦਾ ਇਲਾਜ ਉਹਨਾਂ ਨੇ ਕੀਤਾ, ਅਤੇ ਇਹਨਾਂ ਦੀ ਤਸੱਲੀ ਬਖਸ਼ ਕਹਿੰਦੇ ਹਰ ਮਰਜ਼ ਦਾ ਇਲਾਜ ਹੈਗਾ ਹੋਮਿਓਪੈਥੀ ਰਾਹੀਂ। ਡਾਕਟਰ ਕੁਲਦੀਪ ਹੋਰ ਸਾਡਾ ਨੇ ਨਾਲ ਹੀ ਆਪਣੇ ਮਰਬੀ
1: ਜੀ
0: ਜੀ ਡਾਕਟਰ ਕੁਲਦੀਪ ਜੀ ਆਰੋ ਜੀ।
2: ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ।
0: ਕੋਈ ਨੀ ਕੋਈ ਨੀ, ਮੈਂ ਜਦ ਤੱਕ ਨਾ ਨੰਬਰ ਤੇ ਬੋਲਦਾ ਤੁਹਾਡਾ, ਤੁਸੀਂ ਕਰ ਲਓ ਗਲ ਜਾਂ ਤਰਾ ਜਾਂ ਤਰ ਜਿਹਾ, ਮੈਂ ਥੱਲੇ ਕਰ ਲੈਣਾ ਆਪਣਾ ਪੋਟ 6478108005 ਡਾਕਟਰ ਸਾਹਿਬ ਦਾ ਨੰਬਰ ਆ 6478108005 ਜੀ ਡਾਕਟਰ ਸਾਹਿਬ। ਹਾਂਜੀ ਜੀ ਆਨੂ ਜੀ ਜੀ
2: ਹਾਂਜੀ ਹਾਂਜੀ। ਕੋਲੈਸਟਰੋਲ ਦੀ ਪ੍ਰੋਬਲਮ ਹੈ, ਡਾਇਬਟੀਜ਼ ਹੈ, ਡਿਪਰੈਸ਼ਨ ਹੋ ਗਿਆ, ਐਂਗਜ਼ਾਇਟੀ, ਆਰਥਰਾਇਟਿਸ ਕਿਸੇ ਤਰ੍ਹਾਂ ਦੀ ਹੈਗੀ ਹੈ, ਮਾਈਗ੍ਰੇਨ ਹੈ, ਸਕਿਨ ਦਾ ਇਸ਼ੂ ਹੈ, ਸਾਨੂੰ ਐਗਜ਼ਮਾ ਹੋ ਗਿਆ, ਸਰਾਸੀ ਫੁਲਵੈਰੀ, ਸਲੀਪ ਐਪਨੀਆ, ਔਰ ਬੱਚਿਆਂ ਦਾ ਆਟਿਜ਼ਮ ਦਾ ਜੇ ਰੋਣ ਲਾਉਂਗਾ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ, ਔਰ ਬਹੁਤ ਬੱਚੇ ਜਿਹਨਾਂ ਨੂੰ ਘੱਟ ਪ੍ਰੋਬਲਮ ਹੈ ਜਲਦੀ ਠੀਕ ਹੋ ਜਾਂਦੇ ਨੇ, ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਟਾਈਮ ਲੱਗਦਾ, ਇੱਦਾਂ ਹੀ ਹੈ ਹਰ ਬਿਮਾਰੀ ਦਾ। ਲੇਕਿਨ ਹਰ ਬਿਮਾਰੀ ਸਭ ਤੋਂ ਬੜੀ ਚੀਜ਼ ਹੈ ਜਹਿੰਦਰ ਜੀ, ਇਹਦੇ 'ਚ ਕੋਈ ਸਾਈਡ ਇਫੈਕਟ ਨਹੀਂ, ਪਰਮਾਨੈਂਟ ਬਿਮਾਰੀ
0: ਹੁੰਦਾ।
2: ਹਾਂਜੀ ਹਾਂਜੀ। ਔਰ ਹੁਣ ਮੈਂ ਇੱਕ ਨਾ ਬਿਮਾਰੀ ਹੈ ਵਰਟੀਗੋ ਬਾਰੇ ਉਹਦੇ ਥੋੜ੍ਹੀ ਜਾਣਕਾਰੀ ਦੇਵਾਂਗਾ, ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ। ਵਰਟੀਗੋ ਜਿਹਨੂੰ ਆਪਾਂ ਚੱਕਰ ਕਹਿੰਦੇ ਹਾਂ, ਇਹ ਦੋ ਤਰ੍ਹਾਂ ਦਾ ਹੁੰਦਾ, ਪੈਰੀਫਰਲ ਵਰਟੀਗੋ ਔਰ ਸੈਂਟਰਲ ਵਰਟੀਗੋ। ਪੈਰੀਫਰਲ ਵਰਟੀਗੋ ਉਹ ਹੁੰਦਾ ਜਿਹਦੇ ਤੁਹਾਡਾ ਕੰਨ ਦੀ ਪ੍ਰੋਬਲਮ, ਕੰਨ ਦੇ ਪ੍ਰੋਬਲਮ ਉਹਦੇ ਕਰਕੇ ਹੋ ਜਾਂਦਾ, ਔਰ ਸੈਂਟਰਲ ਵਰਟੀਗੋ ਤੁਹਾਡੇ ਕਰੀਬ ਬ੍ਰੇਨ ਦੇ ਵਿੱਚ ਉਹ ਪ੍ਰੋਬਲਮ ਹੋ ਜਾਂਦਾ, ਉਹਦੇ ਕਰਕੇ ਚੱਕਰ ਆਉਂਦਾ। ਔਰ ਇਹਦੇ ਕਈ ਕਾਰਨ ਹੁੰਦੇ ਨੇ, ਇਨਫਲਾਮੇਸ਼ਨ ਹੋ ਸਕਦਾ ਕੰਨ ਦੇ ਵਿੱਚ, ਥਾਈਰੋਇਡ ਨਰਵ ਦੀ ਪ੍ਰੋਬਲਮ ਹੋ ਸਕਦੀ ਹੈ, ਕੋਲੇਸਟਾਮਾ, ਸਕਿਨ ਦੀ ਗਰੋਥ ਹੋ ਜਾਂਦੀ ਹੈ ਮਿਡਲ ਈਅਰ ਦੇ ਵਿੱਚ, ਔਰ ਮਿਨੀਰੀਅਲ ਡਿਜ਼ੀਜ਼, ਫਲੋਟ ਕਈ ਵਾਰੀ ਉਹਦੇ 'ਚ ਪ੍ਰੋਬਲਮ, ਕੰਨ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ, ਔਰ ਕੰਨਾਂ ਦੇ ਵਿੱਚ ਆਵਾਜ਼ਾਂ ਆਉਣ ਲੱਗ ਜਾਂਦੀਆਂ, ਟਿਨਾਈਟਿਸ ਕਹਿੰਦੇ ਨੇ, ਔਰ ਕਈ ਵਾਰੀ ਤੁਹਾਡੇ ਕੈਲਸ਼ੀਅਮ ਕਾਰਬੋਨੇਟ ਡਿਪੋਜ਼ਿਟ ਹੋ ਜਾਂਦਾ, ਉਹਦੇ ਕਰਕੇ ਹੁੰਦਾ। ਵਰਟੀਗੋ ਚੱਕਰ ਦੀ ਪ੍ਰੋਬਲਮ, ਕਈ ਵਾਰੀ ਆਲੇ ਦੁਆਲੇ ਚੀਜ਼ਾਂ ਘੁੰਮਣੀਆਂ, ਕਦੇ ਘੁੰਮ ਤੁਸੀਂ ਘੁੰਮਦੇ ਹੋ, ਬਹੁਤ ਬਿਗ ਪ੍ਰੋਬਲਮ ਹੈਗੀ ਹੈ। ਕਿਸੇ ਨੂੰ ਵੀ ਚੱਕਰ ਦੀ ਪ੍ਰੋਬਲਮ ਹੈ, ਹੋਰ ਕੋਈ ਇਸ਼ੂ ਹੈਗਾ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, 6478005 6487 818 0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਹੁੰਦੀ ਹੈ, ਟਿਊਜ਼ਡੇ ਮੇਰਾ ਆਫ ਹੁੰਦਾ, 6478005 6487 818 0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਤਜਿੰਦਰ ਜੀ, ਥੈਂਕ ਯੂ
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਕਾਲ ਸਾਡੇ ਨਾਲ ਨੇ 2865 ਜੀ ਆਨੋ ਜੀ,
3: ਕੀ ਹਾਲ ਆ ਜੀ?
0: ਰੇਸ਼ਮ ਜੀ ਕੀ ਹਾਲ ਚਾਲ, ਠੀਕ ਹੋ?
3: ਬੜੀ ਚੜ੍ਹਦੀ ਕਲਾ ਤੇ ਸੋਤਨ ਸਤਿ ਸ੍ਰੀ ਅਕਾਲ ਤੇ ਨਾਲੇ ਮਨਪ੍ਰੀਤ ਗੌਰ ਨੂੰ
0: ਤੂੰ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ।
0: ਹਾਂਜੀ ਹਾਂਜੀ,
3: ਤੁਸੀਂ ਤਾਂ ਉਹਨਾਂ ਦਾ ਕਹੇ ਹੋਗੇ ਬਾਹਰ ਧੁੱਪ ਸਿੱਖਣਾ ਨਾ ਜੀ।
0: ਮੈਂ ਖੇਤੀਬਾੜੀ ਕੀਤੀ ਆ, ਬੀਕਟ ਤੇ ਖੇਤੀਬਾੜੀ ਆਪ ਵੀ ਕਰਦਾ ਰਿਹਾ ਨਾਲ ਥੋੜੀ ਬਹੁਤੀ ਆ, ਸਬਜ਼ੀਆਂ ਸੁਬਜ਼ੀਆਂ ਲਾਈਆਂ ਵਧੀਆ, ਤੇ ਅੱਜ ਵੀ ਲਵਾ ਰਿਹਾ ਮੁੰਡਾ ਇੱਕ ਲੱਗਿਆ ਹੋਇਆ ਨਾਲ ਮੇਰੇ ਕੋਲ ਉੱਥੇ, ਹੈ ਨੀ
3: ਮੋਟਰਸਾਈਕਲ ਵੀ
0: ਇੱਥੇ ਨੀ ਚਲਾਇਆ, ਇੰਡੀਆ ਚਲਾਇਆ। ਹਾਂਜੀ ਕਈ ਸਿਆਣੇ ਜਿਵੇਂ ਮੋਟਰਸਾਈਕਲ ਨੀ ਹੈਗੇ ਰਾਈਡਰ ਹੈਗੇ ਆ, ਜਿਵੇਂ ਕੋਈ ਗਰੁੱਪ ਹੈਗੇ ਨੇ ਮੋਟਰਸਾਈਕਲ ਗਰੁੱਪ ਵਾਲੇ ਜਿਹੜੇ ਨੀ ਹੁੰਦੇ, ਜਿਹੜੇ ਆਪਣੇ ਕੀ ਕਹਿੰਦੇ
3: ਹਾਰਲੀ
0: ਡੇਵਿਡਸਨ ਹਾਰਲੀ ਡੇਵਿਡ ਇਕੱਠੇ ਜਾਂਦੇ, ਹਾਰਲੀ ਡੇਵਿਡ ਚਲਾਉਂਦੇ
1: ਆ,
0: ਉਹ ਆਰਾਮ ਨਾਲ ਜਾਂਦੇ ਆ, ਕੈਲੀਫੋਰਨੀਆ ਵਿੱਚ ਵੀ ਹੈਗੇ ਨੇ, ਉਹ ਆਰਾਮ ਨਾਲ ਚਲਾਉਂਦੇ ਸਾਰੇ ਇਕੱਠੇ ਹੋ ਕੇ ਜਿਵੇਂ ਜਾਂਦੇ ਆ ਹੌਲੀ ਹੌਲੀ ਗੀਤ
3: ਲਾ
0: ਹੀ
3: ਬਹੁਤ ਲੱਗਾ,
0: ਤਾਂ ਹੀ ਤਾਂ ਸ਼ੌਂਕ ਵੀ ਉਹ ਜਿਹਾ, ਤੋਰੀਆਂ ਤਾਰੀਆਂ ਲਵਾ ਕੇ ਆਇਆ, ਭਿੰਡੀਆਂ ਲਵਾਤੀਆਂ, ਬੀ ਲਾ ਦੇ, ਦੇਖਦੇ ਕਿੰਨੀ ਖਾਂਦੀ ਆ। ਮਿਹਰਬਾਨੀ। ਅੱਛਾ ਮੈਂ ਗੱਲ ਕਰ ਰਿਹਾ ਸੀ ਕਿ ਮੋਟਰਸਾਈਕਲ ਜਿਹੜੀ ਹੈ ਨਾ ਕਲਾ ਚਲਾਉਣਾ, ਉਹ ਵੀ ਇੱਕ ਆਰਟ ਹੈਗਾ ਹੈ ਨਾ। ਇੰਡੀਆ ਦੇ ਵਿੱਚ ਤਾਂ ਚਲ ਚਲਾਇਆ ਉਹਨਾਂ ਦਿਨਾਂ ਵਿੱਚ ਐਨਫੀਲਡ ਹੁੰਦਾ ਸੀਗਾ, ਰਾਇਲ ਐਨਫੀਲਡ ਜ਼ਿਆਦਾ ਮਸ਼ਹੂਰ ਹੁੰਦਾ ਸੀ, ਇੱਕ ਯਾਮਾ ਵੀ ਹੁੰਦਾ, ਮੈਂ ਨਹੀਂ ਚਲਾਇਆ ਕਦੇ, ਉਹਦੀ ਖੜ ਖੜ ਜਿਹੀ ਵਜਾ ਕਰਦਾ ਹੁੰਦਾ ਸੀ, ਯਾਮਾ ਵੀ ਹੁੰਦਾ ਸੀ ਬਾਅਦ 'ਚ ਹੈ ਨਾ, ਉਹਦਾ ਹੀ ਰੂਪ ਹੋਇਆ ਸੀਗਾ ਆਪਣੇ ਜਾਵੇ ਦਾ ਹੀ ਨਾ, ਯਾਮਾ ਬਣ ਗਿਆ ਸੀ ਬਾਅਦ 'ਚ, ਪਰ ਡਿਫਰੈਂਟ ਕੰਪਨੀ ਦਾ ਕਈ ਉਹਨੂੰ ਪਸੰਦ ਹੁੰਦੇ, ਰਾਜਦੂਤ ਵੀ ਹੁੰਦਾ ਸੀ, ਰਾਜਦੂਤ ਹੈ ਨਾ ਪੁਰਾਣਾ, ਹੁਣ ਨਹੀਂ ਮੈਨੂੰ ਪਤਾ ਹੋਣਾ ਕਿ ਨਹੀਂ ਹੋਣਾ, ਲਿਬਰੇਟਾ ਹੁੰਦਾ ਸੀ ਇੱਕ ਆਪਣਾ ਆਪਣਾ ਸਕੂਟਰ, ਇੱਕ ਬੈਸਪਾ ਹੁੰਦਾ ਸੀ ਪੁਰਾਣਾ,
4: ਹਾਂਜੀ,
0: ਪਰ ਅਸੀਂ ਚਿਤਕ ਚਲਾਇਆ, ਚਿਤਕ ਨਵਾਂ ਨਵਾਂ ਆਇਆ ਸੀ, ਮਾਡਰਨ ਜਿਹਾ ਟਾਈਪ ਦਾ ਥੋੜ੍ਹਾ
4: ਜਿਹਾ,
0: ਜਿਹੜਾ ਹੁੰਦਾ ਸੀਗਾ ਆਪਣਾ ਲਿਬਰੇਟਾ ਕਹਿੰਦੇ ਹੁੰਦੇ ਸੀ ਨਾ, ਜਾਂ ਬੈਸਪਾ,
4: ਹਾਂਜੀ,
0: ਉਹ ਅਗਲੇ ਓਲਡਰ ਪੀਪਲ ਚਲਾਉਂਦੇ ਆ, ਜਦੋਂ ਅਸੀਂ ਜਾਂਦੇ ਹੁੰਦੇ ਸੀ ਨਾ, ਹੁਣ ਵੀ ਜਾਂਦੇ ਹਾਂ ਉਸ ਗੱਲ ਨੂੰ, ਉਦੋਂ ਇਹ ਹੁੰਦਾ ਸੀ, ਯਾਨੀ ਦੇਖ ਲੋਕਾਂ 'ਚ ਗੱਲਬਾਤ ਇਹ ਹੁੰਦੀ ਸੀ ਵੀ ਜਿਹੜਾ ਬੰਦੇ ਜੰਗ ਨੇ ਉਹ ਚਲਾਉਂਦੇ ਨੇ ਰੋਇਲ ਐਨਫੀਲਡ, ਹੈ ਨਾ,
4: ਹਾਂਜੀ,
0: ਜਿਹੜੇ ਓਲਡਰ ਬਜ਼ੁਰਗ ਵਿਚਾਰਾ ਹੈਗੇ ਨੇ ਉਹ ਚਲਾਉਂਦੇ ਨੇ ਲਿਬਰੇਟਾ ਹੋ ਗਿਆ, ਬੈਸਪਾ ਹੋ ਗਿਆ ਨਾ, ਹੁਣ ਨਹੀਂ ਪਤਾ ਸਕੂਟਰ ਹੋਣਗੇ, ਇਹ ਵੀ ਸ਼ਾਇਦ ਚੱਲਦੇ ਹੋਣਗੇ, ਵੀ ਮਾਡਲ ਤਾਂ ਸੇਮ ਹੀ ਹੁੰਦੇ ਆ। ਅੱਛਾ, ਉਹਦੇ ਨਾਲ ਨਵਾਂ ਟਰੈਕਟਰ ਕੋਈ ਆਉਣਾ ਵਧੀਆ, ਹੁਣ ਤਾਂ ਖਰ ਪਤਾ ਨਹੀਂ ਛੋਟੀ ਛੋਟੀ ਜਿਹੇ ਟਰੈਕਟਰ ਆ ਗਏ। ਇੱਕ ਨਾ ਉਹਨਾਂ ਸਮੇਂ ਦੇ ਵਿੱਚ ਨਾ ਵਾਈਲ ਆਰਸ ਆਇਆ ਸੀ ਟਰੈਕਟਰ, ਉਹ ਕਾਫੀ ਵੱਡਾ ਇੱਕ ਤਾਂ ਹੁੰਦਾ, ਬਹੁਤ ਉੱਚਾ ਲੰਮਾ ਹੁੰਦਾ ਸੀਗਾ, ਅਤੇ ਤਬਲੀਆਂ ਵੀ ਕਾਫੀ ਪੈ ਜਾਂਦੇ ਪਿੱਛੇ ਉਹਦੇ, ਹੈ ਨਾ
4: ਜੀ,
0: ਅਤੇ ਖਿੱਚਦਾ ਬਹੁਤ ਵਧੀਆ ਕੰਮ ਕਰਦਾ ਸੀਗਾ। ਬਾਕੀ ਤਾਂ ਫਿਰ ਫੋਰਡ ਬਾਅਦ 'ਚ ਆ ਗਏ, ਫੋਰਡ ਬੂਟ ਟਰੈਕਟਰ ਆ ਗਏ, ਮੈਸੀ ਫਰਬੋਸ਼ਨ ਹੋ ਗਏ, ਇੰਟਰਨੈਸ਼ਨਲ ਹੋ ਗਿਆ, ਹੈ ਨਾ, ਬਹੁਤ ਡਿਫਰੈਂਟ ਡਿਫਰੈਂਟ ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨੇ ਜਿਹੜੀਆਂ ਗੱਲਬਾਤ ਚੱਲਦੀਆਂ ਰਹਿਣਗੀਆਂ ਭਾਈ। ਅਤੇ ਪੀਅਰਸਨ ਕਿਚਨ ਕੈਬਨਿਟ ਮੈਂ ਗੱਲਬਾਤ ਕਰਾਂ, ਪੀਅਰਸਨ ਕਿਚਨ ਕੈਬਨਿਟ ਵਾਲੇ ਏ ਟੂ ਜ਼ੈਡ ਰੈਨੋਵੇਸ਼ਨ ਕਰਦੇ ਨੇ, ਮੈਨੂਫੈਕਚਰਿੰਗ ਕਰਦੇ ਨੇ, ਔਰ ਕਿਚਨ ਕੈਬਨਿਟ ਕਲਾਊਜ਼ਲ ਬਾਰ ਅਤੇ ਤੁਸੀਂ ਲਗਾ ਸਕਦੇ ਹੋ, ਸੀ ਐਨ ਸੀ ਮਸ਼ੀਨਾਂ ਲਗਾਈਆਂ ਹੋਈਆਂ ਨੇ, ਅਤੇ ਵੱਡੀਆਂ ਮਿਲੀਨ ਡਾਲਰ ਦੀਆਂ, ਉਹਦੇ ਵਿੱਚ ਡੋਰ ਕੱਟ ਕੀਤੇ ਜਾਂਦੇ ਨੇ, ਫੈਬਰੀਕੇਟ ਅਤੇ ਕੁਆਟਸ ਕੰਟਰੈਕਟ ਆਪ ਵੀ ਲਾਉਂਦੇ ਨੇ, ਜਿਹੜੇ ਕਿ ਪੱਥਰ ਤੁਸੀਂ ਚੂਜ਼ ਕਰ ਲਓ, ਪੋਲਿਸ਼ ਕਰਕੇ ਬਾਅਦ 'ਚ ਲਾਉਂਦੇ ਨੇ,
4: ਇੰਸਟਾਲ ਕਰਦੇ ਆ।
0: ਪੀਅਰਸਨ ਕਿਚਨ ਕੈਬਨ ਦਾ ਨੰਬਰ ਦੇ ਦਈਏ, ਇਹਨਾਂ ਦਾ ਹੈਗਾ ਸ਼ੋਰੂਮ ਵੀ ਨਾਲ ਹੀ ਆ ਅਤੇ ਨਾਲ ਹੀ ਫੈਕਟਰੀ ਆ,
4: ਜੀ,
0: 271 ਗਲਿਡਨ ਰੋਡ, ਜ਼ੀਰੋ ਨੰਬਰ 5 ਕੈਨੇਡੀ ਅਤੇ ਗਲਿਡਨ ਦੇ ਨੇੜੇ ਬਰੈਂਪਟਨ ਦੇ ਵਿੱਚ। ਰਣਜੀਤ ਸਿੰਘ ਨੂੰ ਕਾਲ ਕਰੋ 647-445-50 647-400-4550। ਮੈਂ ਦੱਸਦਾ ਕਿਸ ਇਹਨਾਂ ਨੇ ਇੱਕ ਤਾਂ ਕਿਚਨ ਇੰਸਟਾਲਰ ਚਾਹੀਦਾ,
4: ਹਾਂਜੀ,
0: ਇੱਕ ਕੰਮ ਕਰਨ ਵਾਲੇ ਜਨਰਲ ਲੇਬਰ ਫੈਕਟਰੀ 'ਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਆ, ਤੋ ਰਣਜੀਤ ਸਿੰਘ ਨਾਲ ਸੰਪਰਕ ਕਰ ਲਓ 647-400-4550। ਅਗਰ ਤੁਸੀਂ ਜੋਬ ਦੇ ਭਾਲ ਦੇ ਵਿੱਚੋਂ ਤਾਂ ਇਹਨਾਂ ਨਾਲ ਕਾਲ ਕਰ ਲਓ 647-445-50।
4: ਜੀ, ਅਤੇ ਏ ਐਨ ਜੀ ਆਟੋਮੋਟਿਵ ਰਿਪੇਅਰ ਨੂੰ ਵੀ ਯਾਦ ਰੱਖੋ, ਤੁਸੀਂ ਆਪਣੀ ਕਾਰਜ ਦੀ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਹੋਵੇ ਤਾਂ ਇਹਨਾਂ ਦੇ ਕੋਲ ਪਹੁੰਚੋ, ਹਰ ਤਰ੍ਹਾਂ ਦੀ ਗੱਡੀਆਂ ਨੂੰ ਰਿਪੇਅਰ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰ ਪਾਉਣਾ ਚਾਹੁੰਦੇ ਹੋ, ਤੁਸੀਂ ਆਪਣੀ ਕਾਰਜ ਦੇ ਵਿੱਚ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਨਗੇ, ਪੁਰਾਣਿਆਂ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰ ਦੇਣਗੇ, ਅਤੇ ਨਾਲ ਤੁਸੀਂ ਵੀਲ ਅਲਾਈਨਮੈਂਟ ਵੀ ਕਰਾ ਸਕਦੇ ਹੋ। ਜੇਕਰ ਕੋਈ ਵੀ ਸਸਪੈਂਸ਼ਨ ਵਰਕ ਕਰਾਉਣਾ ਹੋਵੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਤੁਸੀਂ ਕੋਈ ਵੀ ਤਰ੍ਹਾਂ ਦਾ ਰਿਪੇਅਰ ਦਾ ਕੰਮ ਕਰਾਉਣਾ ਹੋਵੇ, ਏ ਐਨ ਜੀ ਆਟੋਮੋਟਿਵ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ। ਆਇਲ ਚੇਂਜ ਵੀ ਕਰ ਦੇਣਗੇ ਕਾਰਜ ਦੇ, ਅਤੇ ਨਾਲੇ ਰਸਟ ਪ੍ਰੂਫਿੰਗ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਏ ਐਨ ਜੀ ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਅੱਛਾ, ਨਿੱਕੇ ਨਿੱਕੇ ਕੰਮ ਨਾ ਤੁਸੀਂ ਖੁਦ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਨਾ,
4: ਹਾਂਜੀ,
0: ਤੁਸੀਂ ਆਪ ਕੰਮ ਕਰਦੇ ਹੋ, ਥੋੜ੍ਹਾ ਬਹੁਤ ਤੁਹਾਨੂੰ ਛੋਟੇ ਛੋਟੇ ਕੰਮ ਕਰਦੇ ਹੋ ਨਾ, ਤੁਹਾਨੂੰ ਖੁਸ਼ੀ ਵੀ ਮਿਲਦੀ ਹੈ। ਜਿਵੇਂ ਫਲਾਵਰ ਬੈਡ ਬਣਾਉਣਾ ਹੋਵੇ, ਅੱਜ ਸਵੇਰੇ ਮੈਂ ਅਸੀਂ ਗਏ ਹੋਮ ਡਿਪੂ ਤੋਂ ਪਹਿਲਾਂ,
4: ਹਾਂਜੀ,
0: ਹੋਮ ਡਿਪੂ ਤੋਂ ਮੈਂ ਲੱਤ ਸਾਈਡ 'ਚ ਲਾਉਣੀ ਆ ਨਾ ਬਿਣੀਆਂ ਹੁੰਦੀਆਂ ਫਲਾਵਰ ਬੈਡ ਬਣਾਉਣ ਬਾਅਦ ਫਟੀਆਂ ਜਿਹੀਆਂ,
4: ਹਾਂਜੀ ਹਾਂਜੀ,
0: ਡਿਜ਼ਾਈਨਰ ਉਹ ਲਿਆਉਂਦੀ ਆ, ਫਿਰ ਉਹਨੂੰ ਹੁਣ ਬਣਾਉਣ ਲੱਗੇ ਹੋਏ ਆ, ਅਤੇ ਫਿਰ ਉਹਦੇ ਵਿੱਚ ਜਦੋਂ ਬਣ ਗਿਆ ਤਿਆਰ ਹੋ ਗਿਆ, ਹਾਰਟ ਸ਼ੇਪ ਦਾ ਬਣਾਉਣਾ,
4: ਹਾਰਟ ਸ਼ੇਪ ਦਾ ਬਣਾਉਣਾ, ਓਕੇ,
0: ਫਿਰ ਉਹਦੇ ਵਿੱਚ ਫਲਾਵਰ ਲਾਵਾਂਗੇ,
4: ਠੀਕ ਹੈ,
0: ਉਹ ਮਿਹਨਤ ਤਾਂ ਹੁੰਦੀ ਆ,
4: ਮਿਹਨਤ ਹੁੰਦੀ, ਹਾਂਜੀ,
0: ਉਹ ਮੇਰੇ ਨਾਲ ਇੱਕ ਸਟੂਡੈਂਟ ਜੁੜਿਆ ਹੋਇਆ ਇੱਕ ਮੁੰਡਾ, ਅਤੇ ਉਹ ਕੰਮ ਪੜ੍ਹਦੇ ਨੇ ਵੈਸੇ ਤਾਂ, ਹੈ ਨਾ,
4: ਹਾਂਜੀ,
0: ਉਹ ਕੋਈ ਵਾਰੀ ਮੈਨੂੰ ਕਹਿੰਦਾ ਉਹਦੇ ਭਾਜੀ ਕੋਲ ਕੰਮ ਹੁੰਦਾ ਦੱਸ ਦਿਆ ਕਰੋ, ਹੈ ਨਾ, ਵੀ ਅਸੀਂ ਕੰਮ ਤੁਹਾਨੂੰ ਆ ਜਾ ਕਰ ਵਿਹਲੇ ਹੁੰਦੇ ਹਾਂ, ਉਹ ਹੈਲਪ ਕਰਾ ਦਿੰਦੇ ਨੇ, ਆਪਾਂ ਉਹਨਾਂ ਦੀ ਮਾੜੀ ਮੋਟੀ ਹੈਲਪ ਕਰ ਦਈ ਦੀ ਆ,
4: ਹਾਂਜੀ,
0: ਗਿਵ ਐਂਡ ਟੇਕ ਹੁੰਦਾ,
4: ਨਹੀਂ ਵਧੀਆ ਗੱਲ ਹੈ, ਹਾਂਜੀ,
0: ਘਾਹ ਘੂ ਕੱਟ ਲੈਂਦੇ ਇਕੱਠੇ ਹੋ ਕੇ, ਅਸੀਂ ਇੱਕ ਜਣਾ ਟਰੈਕਟਰ ਚਲਾ ਲੈਂਦਾ ਦੂਜਾ, ਹੈ ਨਾ, ਜਿਹੜੀ ਪ੍ਰਾਪ ਦੇਸ਼ ਪਰਦੇ ਨੇ ਜਿਹੜਾ, ਮੈਂ ਜਾਣਕਾਰੀ ਦਿਆਂ ਪੀਲ ਐਕਸਕਵੇਸ਼ਨ ਸਰਵਿਸ ਦੀ, ਮੈਂ ਜਾਣਕਾਰੀ ਦਿਆਂ ਜਗਤਾਰ ਚੌਹਾਨ ਹੋਰੀ ਬੜਾ ਅੱਛਾ ਨਾਮ ਹੈ ਰੈਜੀਡੈਂਸ਼ੀਅਲ ਕਮਰਸ਼ੀਅਲ ਐਕਸੀਬਿਸ਼ਨ ਦਾ ਕੰਮ ਕਰਵਾਉਣਾ, ਜਿਵੇਂ ਕੋਈ ਯਾਰਡ ਹੈਗਾ ਟ੍ਰੀ ਵਗੈਰਾ ਬਹੁਤ ਜ਼ਿਆਦਾ ਨੇ ਉਹਨੂੰ ਟ੍ਰੀ ਸਾਰੇ ਪੱਟ ਕੇ ਇਹ ਪੱਧਰ ਕਰਕੇ ਅਤੇ ਜੇ ਕੋਈ ਪੁਰਾਣੀ ਇਮਾਰਤ ਹੈਗੀ ਉਹਨੂੰ ਘਟਾ ਵੀ ਦਿੰਦੇ ਨੇ, ਘਰ ਹੈਗਾ ਪੁਰਾਣਾ ਕੋਈ ਉਹਨੂੰ ਘਟਾ ਦਿੰਦੇ ਨੇ ਅਤੇ ਫਿਰ ਉਹਨੂੰ ਪੱਧਰ ਕਰਕੇ ਗ੍ਰੈਬਲ ਪਾ ਕੇ ਤੁਹਾਨੂੰ ਦੇਣਗੇ ਪੂਰਾ ਐਨ ਲੈਵਲ ਕਰਕੇ, ਹੈ ਨਾ
4: ਜੀ।
0: ਅਤੇ ਨਾਲ ਜਿਹੜਾ ਮੈਂ ਦੱਸ ਦਿਆਂ ਕਿ ਘਰ ਦੀ ਫਾਊਂਡੇਸ਼ਨ ਡਿੱਗ ਕਰਦੇ ਨੇ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕਰਦੇ ਨੇ, ਸੈਪਟਿਕ ਟੈਂਕ ਜਿਹੜੇ ਹੁੰਦੇ ਨੇ ਖਾਸ ਕਰਕੇ ਫਾਰਮਾਂ ਦੇ ਵਿੱਚ ਜਾਂ ਕਹਿ ਲਓ ਉੱਪਰ ਏਰੀਏ 'ਤੇ ਸੀਵਰੇਜ ਨਹੀਂ ਹੈ ਉੱਥੇ ਸੈਪਟਿਕ ਟੈਂਕ ਦਾ ਪੂਰਾ ਕੰਮ ਕਰਦੇ ਨੇ ਅਤੇ ਉਹਨੂੰ ਜੇ ਕੋਈ ਲੀਕੇਜ ਹੈਗੀ ਉਹ ਵੀ ਫਿਕਸ ਕਰ ਦੇਣਗੇ, ਨਵਾਂ ਵੀ ਪਾ ਦਿੰਦੇ ਨੇ। ਪੂਲ ਡਿਗਿੰਗ, ਪੂਲ ਡਿਗਿੰਗ ਕਰਾਉਣੀ ਆ, ਕਈ ਲੋਕ ਪੂਲ ਬਣਾਉਂਦੇ ਨੇ ਆਪਣੇ ਖੁੱਲ੍ਹਾ ਡੁੱਲਾ ਬੈਕ ਯਾਰਡ ਦਾ ਅਤੇ ਨਾਲ ਜਿਹਨਾਂ ਨਾਲ ਤੁਸੀਂ ਕਮਰਸ਼ੀਅਲ ਡੈਮੋਲਿਸ਼ ਕਰਾਓ ਅਤੇ ਨੰਬਰ ਇਹਨਾਂ ਦਾ ਲੈ ਲਓ। ਜਗਤਾਰ ਚੌਹਾਨ ਦੀ ਪੂਰੀ ਟੀਮ ਹੈ, ਇਹਨਾਂ ਕੋਲ ਮਸ਼ੀਨ ਆਪਣੀ ਹੈ, ਕੈਟਰਪਿਲਰ ਦੀਆਂ ਮਸ਼ੀਨਾਂ ਵੀ ਸਾਰੀਆਂ ਆਪਣੀਆਂ ਆ, ਆਏ ਨੇ ਕਿਤੋਂ ਲੈ ਕੇ ਆਉਣੀਆਂ ਰੈਂਟ ਰੂਟ 'ਤੇ, ਕਿਉਂਕਿ ਉਹਨਾਂ ਨੇ ਕੰਮ ਕਰਨਾ ਰੱਖਣੀ ਪੈਂਦੀ
4: ਕੈਟਰਪਿਲਰ,
0: ਕੈਟਰਪਿਲਰ ਜਿਹਨਾਂ ਬੈਸਟ ਵਨ ਅਤੇ ਉਹਨਾਂ ਦਾ ਨੰਬਰ ਹੈ ਜੀ ਜਗਤਾਰ ਚੌਹਾਨ ਦਾ 416-891-1722 416-891-1722 ਉਹਨਾਂ ਦਾ ਟੈਲੀਫੋਨ ਨੰਬਰ ਹੈ
4: ਜੀ।
0: ਜੀ ਸੰਗੀਤ ਵੱਲ ਚੱਲੀਏ ਅਤੇ ਸੁਣਦੇ ਰਹੋ ਸਾਨੂੰ, ਇੱਕ ਘੰਟਾ ਅਸੀਂ ਤੁਹਾਡੇ ਨਾਲ ਹੋਵਾਂਗੇ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸਮਰਾਜ ਸਿੱਧੂ ਹੋਰੇ ਆਉਂਦੇ ਤੁਹਾਡੇ ਲਈ
4: ਜੀ,
0: ਔਰ ਉਹ ਫਿਰ ਪੂਰੀ ਹਾਜ਼ਰੀ 2 ਘੰਟੇ ਤੁਹਾਨੂੰ ਲਾਉਣਗੇ 6 ਵਜੇ ਤੱਕ। ਉਹਦੇ ਵਿੱਚ ਕੀ ਹੁੰਦਾ ਕੈਨੇਡਾ ਦੀ ਸਾਰੀ ਸਿਆਸਤ ਦੇ ਨਾਲ ਸਾਹਮਣੇ ਲਿਆਂਦੀ ਜਾਂਦੀ ਆ, ਕੀ ਕਰੋ ਨੌਰਥ ਅਮੈਰੀਕਾ 'ਚ ਹੋ ਰਿਹਾ, ਰਵੈਨਾ ਆਪਣੇ ਕੰਟਰੀ ਜਿੱਥੇ ਆਪਾਂ ਰਹਿੰਦੇ ਹਾਂ ਇੱਥੋਂ ਦੀ ਗੱਲਬਾਤ ਜ਼ਿਆਦਾ ਹੁੰਦੀ ਹੈ, ਪਲੱਸ ਗੀਤ ਸੰਗੀਤ ਜਿਹੜਾ ਤੁਸੀਂ ਚੂਜ਼ ਕਰਦੇ ਹੋ, ਹਾਂਜੀ ਉਹ ਫਿਰ ਅਸੀਂ ਉਹਦੇ ਵਿੱਚ ਸ਼ਾਮਿਲ ਕਰਦੇ ਹਾਂ
4: ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ
4: ਜੀ।
5: ਚਾਹ ਦਾ ਕੱਪ ਪਿਆ ਦੇ ਨੀ ਕਿਤੇ ਘਰੇ ਬੁਲਾ ਕੇ, ਬਰਫੀ ਨਾਲ ਖਵਾ ਦੇ ਨੀ ਕਿਤੇ ਘਰੇ ਬੁਲਾ ਕੇ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਜਿੰਨੇ ਗਸ ਵਗੇ 3:37 ਦੇ ਕੁਛ ਸੈਕਿੰਡ ਹੋਏ ਨੇ। ਸੋਮਵਾਰ ਦਾ ਦਿਨ ਹੈ, ਗੀਤ ਸੰਗੀਤ ਚੱਲੂਗਾ, ਗੱਲਾਂ ਬਾਤਾਂ ਚੱਲੀ ਜਾਣੀਆਂ ਅਤੇ ਨਾਲ ਦੀ ਨਾਲ ਸਪੋਂਸਰ ਦੇ ਕੁਛ ਸੰਦੇਸ਼ ਵੀ ਹੋਣਗੇ, ਉਹ ਵੀ ਸਾਂਝੇ ਕਰਾਂਗੇ
1: ਜੀ।
0: ਅਤੇ ਇਸ ਤਰ੍ਹਾਂ ਹੀ ਆਪਣਾ ਸਿਲਸਿਲ ਚੱਲਦਾ ਰਹੇਗਾ ਸ਼ਾਮ ਦੇ 6 ਵਜੇ ਤੱਕ। ਆਪਣੀ ਮੁਲਾਕਾਤ 3 ਘੰਟੇ ਦੀ, ਲੇਕਿਨ ਅਸੀਂ ਤੁਹਾਡੇ ਨਾਲ ਹਾਜ਼ਰ ਲਵਾਵਾਂਗੇ 1 ਘੰਟਾ
1: ਜੀ।
0: ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਸਮਰਾਜ ਚੌਧਰੀ ਲੈ ਕੇ ਆਉਣਗੇ। ਅੱਛਾ ਮੈਮ, ਜਿਹੜੇ ਆਪਾਂ ਜਦੋਂ ਨਾਇਗਰਾ ਨੂੰ ਜਾਣਦੇ ਹਾਂ ਨਾ,
1: ਹਾਂਜੀ,
0: ਸੋ ਮੈਨੀ ਥਿੰਗਸ ਟੂ ਡੂ, ਹੈ ਨਾ। ਜੇ ਤੁਸੀਂ ਲੱਭਦੇ ਰਹਿੰਦੇ ਕੋਈ ਨਾ ਕੋਈ ਚੀਜ਼ ਨਵੀਂ ਲੱਭੇ ਆਉਂਦੀ ਹਰ ਵਕਤ।
1: ਹਾਂਜੀ ਹਾਂਜੀ ਬਿਲਕੁਲ।
0: ਵੈਸੇ ਤਾਂ ਜਿਹੜੇ ਟਿਊਲਿਪ ਗਾਰਡਨ ਤਾਂ ਬਹੁਤ ਨੇ ਉੱਧਰ, ਹੈ ਨਾ, ਕਿੱਲਿਆਂ ਕਿੱਲਿਆਂ ਵਿੱਚ ਹੀ ਹੈਗੀਆਂ। ਅਤੇ ਤੁਸੀਂ ਜੇ ਖਾਸ ਕਰਕੇ ਕਈ ਵਾਰੀ ਮੂਵੀ 'ਚ ਦੇਖਦੇ ਇਸ ਤਰ੍ਹਾਂ ਦੀਆਂ ਚੀਜ਼ਾਂ, ਹੈ ਨਾ,
1: ਹਾਂਜੀ,
0: ਕਿ ਬਈ ਜੀ ਫਲਾਵਰੀ ਫਲਾਵਰ ਆ, ਫਲਾਵਰੀ ਫਲਾਵਰ ਆ। ਪਰ ਜਦੋਂ ਤੁਸੀਂ ਜਾਂਦੇ ਹੋ, ਤੁਸੀਂ ਰੁਕ ਰੁਕ ਕੇ ਜਾਓ ਨਾ ਸਟ੍ਰੇਨ ਆਪਣੇ, ਜਦੋਂ ਜਿਉਂ ਹੀ ਕ੍ਰੋਸ ਕਰਦੇ ਹੋ ਤੁਸੀਂ ਆਪਣਾ ਬ੍ਰਿਜ ਕ੍ਰੋਸ ਕਰਦੇ ਹਾਂ ਹਮਿਲਟਨ ਵਾਲਾ, ਹੈ ਨਾ,
1: ਹਾਂਜੀ।
0: ਉਸ ਤੋਂ ਬਾਅਦ ਹੌਲੀ ਹੌਲੀ ਗ੍ਰਿਮਸੀ ਗਾ ਆਪਣਾ ਜਾਰਡਨ ਹੋ ਗਿਆ, ਉਹ ਇਸ ਏਰੀਏ ਦੇ ਵਿੱਚ ਕਾਫੀ ਗਾਰਡਨ
1: ਆਏ।
0: ਜਦੋਂ ਆਪਾਂ ਸਟੋਨੀ ਗਰੀ ਵੀ ਜਾਂਦੇ ਨਾ ਖੱਬੇ ਹੱਥ ਲੇਕ ਦੇ ਉੱਤੇ, ਕਾਫੀ ਕੁਛ ਉੱਥੇ ਵੀ ਪਿੰਗਾਂ ਪੁੰਗਾਂ ਜਿਹੀਆਂ ਝੂਟੇ ਝਾੜੇ ਕਾਫੀ ਆਏ, ਚਲੋ, ਹੈ ਨਾ, ਕਾਫੀ।
1: ਹਾਂਜੀ ਹਾਂਜੀ ਹਾਂਜੀ।
0: ਕੁੱਲ ਮਿਲਾ ਕੇ ਅਗਲੇ ਕਾਲਰ ਨੂੰ ਲੈ ਲਈਏ, ਤੁਸੀਂ ਲੈ ਲਓ 8398 ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜੀ।
0: ਸਤਿ ਸ਼੍ਰੀ ਅਕਾਲ ਜੀ
2: ਮੰਤਰੀ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ।
2: ਮੈਂ ਕਿਹਾ ਇੰਨੀ ਮਿੱਠੀ ਆਵਾਜ਼ ਕੁੜੀ ਦੀ ਆ, ਮੈਂ ਕਿਹਾ ਚਾਹ ਦਾ ਕੱਪ ਨਾਲ ਪੀਣ ਨਾਲ ਵੱਧ ਹੋ ਜਾਂਦਾ।
0: ਇਹ ਤਾਂ ਹੁਣ ਬਹੁਤ ਸਾਰਾ ਗਾਣਾ ਗਾਇਆ, ਤੁਸੀਂ ਗਾਣਾ ਸੁਣ ਲਿਆ ਤੁਹਾਨੂੰ ਹੁਣ ਹੈਜੀ ਪਤਾ ਹੋਣਾ। ਮਿਸ ਪੂਜਾ ਹੀ ਆ, ਮਿਸ ਪੂਜਾ ਨੇ ਬਹੁਤ
2: ਗੀਤ ਗਾਏ। ਗੁੱਡ ਮਾਰਨਿੰਗ ਕਹਿੰਦੀ, ਉਹ ਵੀ ਬੜਾ ਸੋਹਣਾ ਗੀਤ ਹੈ ਇਹਨਾਂ ਦਾ।
0: ਹਾਂਜੀ, ਮਿਸ ਪੂਜਾ ਤੇ ਬੜੇ ਇਹਨਾਂ ਨੇ ਗੀਤ ਗਾਏ ਆ, ਤੇ ਉੱਥੇ ਮੇਰੇ ਨਾਲ ਬਹੁਤ ਸਾਰੇ ਗੀਤ ਗਾਏ ਪੰਜਾਬੀ ਗੀਤ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਅੱਛਾ, ਮੈਂ ਗੱਲ ਕਰ ਰਿਹਾ ਸੀ ਵੀ ਉੱਥੇ ਨਾ ਕਾਫੀ ਜ਼ਿਆਦਾ ਗਾਰਡਨ ਹੈਗੀਆਂ, ਅਤੇ ਜਦੋਂ ਤੁਸੀਂ ਆਪਣੇ ਸੈਨਕਰ ਜਾਂਦੇ ਹੋ, ਉਸ ਤੋਂ ਬਾਅਦ ਨਾਇਗਰਾ ਵਾਲੇ ਪਾਸੇ ਕਾਫੀ ਹੋਰ ਵੀ ਫਾਰਮ ਬੜੇ ਬੜੇ ਹੈਗੇ ਨੇ, ਹੈ ਨਾ, ਲੇਕ ਦੇ ਆਲੇ ਦੁਆਲੇ ਨਾ ਵਾਕ ਵੀ ਬੜੇ ਸੋਹਣੇ ਨੇ ਵਾਕ ਕਰਨ ਨੂੰ। ਤੁਸੀਂ ਕੀ ਕਹਿੰਦੇ ਹੁੰਦੇ ਆ ਵਾਕ ਵੇ ਨੂੰ ਆਪਣੇ, ਨਹੀਂ ਕੀ ਹੁੰਦੇ ਆ ਇੰਗਲਿਸ਼ ਕਹਿ ਦਿੰਦੇ ਆ
1: ਟ੍ਰੇਲਸ,
0: ਟ੍ਰੇਲ, ਹਾਂ, ਟ੍ਰੇਲ ਦੇਖਣ ਵਾਲੇ ਆ। ਟ੍ਰੇਲ, ਟ੍ਰੇਲ ਦੇ ਵਿੱਚ ਤੁਸੀਂ ਤੁਰਦੇ ਜਾਓ ਤੁਰਦੇ ਜਾਓ, ਖੂਬਸੂਰਤ ਤੁਹਾਨੂੰ ਵਿਊ ਦਿਸੇਗਾ। ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ। ਟੈਲੀਫੋਨ ਨੰਬਰ ਸਟੂਡੀਓ ਦਾ 905-564-64 ਵਿੱਚ ਦਾ। ਐਕਚੁਲੀ ਨਾ ਆਪਣੇ ਕੋਲ ਇਹਦੇ ਇੱਥੇ ਜਿਵੇਂ ਇਸ ਸਾਲ ਆਪਾਂ ਕਹਿ ਲਓ ਮੀਂਹ ਬਹੁਤ ਪਏ ਆ,
1: ਹਾਂਜੀ,
0: ਕਈ ਟਾਈਮ ਤਾਂ ਮੀਂਹ ਦੇ ਵਿੱਚ ਆਇਆ ਹੋ ਗਿਆ ਨਾ,
1: ਬਿਲਕੁਲ।
0: ਪਰ ਹੁਣ ਜਿੰਨਾ ਵੀ ਸਮਰ ਹੈਗੀ ਆ, ਕਈ ਵਾਰੀ ਪੂਰੀ ਗਰਮੀ ਆ ਜਾਂਦੀ, ਫਿਰ ਇੱਕਦਮ ਸਾਰੇ ਏ ਸੀ ਚੱਕ ਦਿੰਦੇ ਆ ਗੱਡੀਆਂ ਦੇ, ਹੈ ਨਾ।
1: ਹਾਂਜੀ ਹਾਂਜੀ ਹਾਂਜੀ।
0: ਅਤੇ ਪਰ ਇਹ ਹੁੰਦਾ ਕਿ ਤੁਸੀਂ ਜਦੋਂ 3-4 ਮਹੀਨੇ ਹੁੰਦੇ ਨਾ ਵਿੰਟਰ, ਤਾਂ ਬੰਦੇ ਨੂੰ ਇੱਕ ਵੀ ਹੁੰਦਾ ਕਿ ਕਈ ਵਾਰੀ ਤੁਹਾਡਾ ਮੂਡ ਹੀ ਨਹੀਂ ਬਣਦਾ ਬਾਹਰ ਜਾਣ ਦਾ ਨਾ, ਵੀ ਚਲੋ ਹੁਣ ਅੱਜ ਅਵੋਇਡ ਹੀ ਕਰਦੇ, ਹੈ ਨਾ, ਜੇ ਵੀ ਕਿਤੇ ਵਿਹਲੇ ਵੀ ਹੋਵੋ, ਬੰਦਾ ਕਹਿੰਦਾ ਚਲੋ ਪੋਕਾ ਦੇ ਘਰੇ ਬਹਿ ਜਾਂਦੇ, ਹੈ ਨਾ, ਕਿਉਂਕਿ ਸਨੋਅ ਵਗੈਰਾ ਜ਼ਿਆਦਾ ਪੈਂਦੀ ਆ, ਤਾਂ ਐਵੇਂ ਮੱਡ 'ਚ ਤੁਰੇ ਫਿਰਾਂਗੇ ਨਾ। ਪਰ ਆਹ ਮਹੀਨੇ ਹੁੰਦੇ ਤੁਹਾਡੇ ਵਾਸਤੇ ਕਿਤੇ ਤੁਸੀਂ
1: ਕਿਤੇ ਜਾਓ ਘੁੰਮਣ,
0: ਆਪਣਾ ਔਰਥ ਹੈਗਾ ਵਾ, ਬਹੁਤ ਸੋ ਮਨੀ ਥਿੰਗ, ਅਕਬਰ ਮਰੀ ਮਹਿਲ ਨੂੰ ਜਾ ਵੜਿਆ, ਉੱਧਰ ਚਲੇ ਜਾਓ, ਯਾਨੀ ਉਹ ਤੁਸੀਂ ਕੁਛ ਨਾ ਕੁਛ ਲੱਭ ਲਓਗੇ।
1: ਹਾਂਜੀ,
0: ਨੌਰਥ ਐਂਡ ਸਾਊਥ, ਨੌਰਥ ਜਾ ਕੇ ਆਪਣੇ ਜਿੰਨਾ ਵੀ ਹੈਗਾ ਆਪਣੇ ਖਾਸ ਕਰਕੇ ਬੈਰੀ ਵਗੈਰਾ ਟੱਪ ਕੇ, ਜਿੰਨੇ ਵੀ ਮਸਕੋਕਾ ਲੇਕ, ਮਸਕੋਕਾ ਲੇਕ ਹੋ ਗਿਆ ਨਾ, ਮਸਕੋਕਾ ਕੋਟੇਜ ਵਗੈਰਾ ਬੜੇ ਸੋਹਣੀਆਂ ਨੇ, ਤੁਸੀਂ ਉੱਧਰ ਪਰੇ ਨੂੰ ਚਲੇ ਜਾਓ। ਇੱਧਰ ਉਸ ਆਪਣੇ ਸਾਊਥ ਨੂੰ ਜਾ ਵੜਦੇ ਆ, ਸਾਰੇ ਏਰੀਆ ਆ ਜਾਂਦੇ ਨੇ, ਨਾਇਗਰਾ ਫਾਲ ਫੋਰਟ ਏਰੀ ਵਗੈਰਾ ਆਪਣੇ ਲੋਕਾਂ ਦੇ ਕੌੜੀ ਕੋਟੇਜ ਨੇ ਉੱਥੇ, ਨਾ, ਅਤੇ ਪਰੇ ਬਾਰਡਰ ਦੇ ਨਾਲ ਲੱਗ ਜਾਂਦੀਆਂ,
1: ਹਾਂਜੀ,
0: ਅਤੇ ਪਲੱਸ ਮੇਰੇ ਜਾਂ ਇੱਧਰ ਨੂੰ ਕਿੰਗਸਟਨ ਨੂੰ ਜਾ ਵੜੇ ਤਾਂ ਵੀ ਨਜ਼ਾਰਾ,
1: ਹਾਂਜੀ,
0: ਹੈ ਨਾ, ਆਟੋਵਾ ਵੱਲ ਨੂੰ। ਅਤੇ ਜੇ ਪਰ ਕਹੋ ਜਾਂ ਜਾਣਾ ਹੈਗਾ ਸਾਰਨੀਆਲ ਨੂੰ ਵਿੰਜਰ ਜਾਣਾ, ਅਤੇ ਇੱਧਰ ਬੜੀ ਕਮਿਊਨਿਟੀ ਆ, ਗੁਆਲ ਫਜਾਵੜ, ਇੱਧਰ ਕੇਂਬਰੀ ਟੱਪ ਜੋ ਸਾਰੇ ਪਾਸੇ ਆਪਾਂ
1: ਜੀ ਜੀ ਜੀ ਬਿਲਕੁਲ, ਹਾਂਜੀ,
0: ਕੁੱਲ ਮਿਲਾ ਕੇ। ਅਤੇ ਰੈਡੀ ਪ੍ਰਾਂਤ ਇਸ ਅਗਲੇ ਕਾਲ ਨੂੰ ਲੈ ਲਓ ਜੀ।
1: 1000
0: ਕੱਟੀ ਗਈ,
1: ਨਹੀਂ ਕਾਲ ਲਾਈਨ ਕੱਟੀ ਗਈ,
0: ਮੈਨੂੰ ਝੱਕ ਨਹੀਂ ਆਪਾਂ ਉੱਧਰ।
1: ਬਿਲਕੁਲ, ਅਤੇ ਮੈਂ ਮੇਨ ਟਾਈਮ 'ਚ ਤੁਹਾਨੂੰ ਦੱਸਦੇ ਹਾਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਵਾਲਿਆਂ ਨੇ ਤੁਹਾਡੇ ਲਈ ਬਹੁਤ ਵਧੀਆ ਡੀਲਸ ਲਗਾਈਆਂ ਹੋਈਆਂ ਨੇ। ਇਹ ਪੂਰਾ ਹਫ਼ਤਾ ਤੁਹਾਡੇ ਲਈ ਇਹ ਡੀਲਸ ਲੱਗੀਆਂ ਨੇ, ਇਹਨਾਂ ਦੀ ਹਰ ਲੋਕੇਸ਼ਨ 'ਤੇ 1 ਜੂਨ ਤੱਕ ਇਹ ਡੀਲਸ ਰਹਿਣਗੀਆਂ। ਤੁਸੀਂ ਬਾਏ 1 ਗੈਟ 1 ਫਰੀ ਐਵਰੀ ਡੇ ਲੈ ਸਕਦੇ ਹੋ। ਚਿਕਨ ਪਕੌੜਾ ਜਾਂ ਫਿਸ਼ ਪਕੌੜਾ ਜਾਂ ਪਾਓ ਭਾਜੀ ਲੈ ਸਕਦੇ ਹੋ, ਜਾਂ ਤੁਸੀਂ ਕੋਈ ਵੀ ਬਿਰਿਆਨੀ, ਚਾਹੇ ਵੈਜ ਬਿਰਿਆਨੀ, ਚਾਹੇ ਤੁਸੀਂ ਚਿਕਨ ਬਿਰਿਆਨੀ, ਗੋਟ ਬਿਰਿਆਨੀ, ਜਿਹੜੀ ਮਰਜ਼ੀ, ਜਿਹੜੀ ਵੀ ਤੁਹਾਨੂੰ ਪਸੰਦ ਹੈ, ਤੁਸੀਂ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਕੋਈ ਵੀ ਬਿਰਿਆਨੀ, ਬਾਏ 1 ਗੈਟ 1 ਫਰੀ। ਜੇ 2 ਆਰਡਰ ਦਿਓਗੇ ਤਾਂ 4 ਮਿਲ ਜਾਣਗੇ, ਜੇ 1 ਆਰਡਰ

0: रहेगा। यह दूसरी लोकेशन 85 मॉन्टपेलियर स्ट्रीट मिसिसागा रोड एंड फाइनेंशियल ड्राइव दीपुर मिलेंगे। नंबर 905-593-4400 905-593-4400 ਤੇ ਕਾਲ ਹੋਏਗੀ ਜਾਂ ਤੁਸੀਂ ਪਹੁੰਚੋ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ। ਨੰਬਰ 905-840-2200 905-840-2200 ਦੇ ਉੱਪਰ ਵੀ ਕਾਲ ਕਰ ਸਕਦੇ ਹੋ। ਕਾਲ ਕਰਕੇ ਆਰਡਰ ਪਲੇਸ ਕਰ ਲਓ, ਚਾਹੇ ਤੁਸੀਂ ਇਹਨਾਂ ਦਿਨਾਂ ਕੋਲ ਡਾਇਰੈਕਟਲੀ ਚਲੇ ਜਾਓ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਅਤੇ ਬਾਏ ਵਨ ਗੈੱਟ ਵਨ ਫਰੀ ਐਵਰੀ ਡੇ 1 ਜੂਨ ਤੱਕ ਤੁਸੀਂ ਲੈ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਐਵਰੀ ਡੇ ਮੈਨਿਊ ਹੁੰਦਾ ਹੈ ਉਹਦੇ ਵਿੱਚੋਂ ਤੁਸੀਂ ਅੱਜ ਕੁਲਚਾ ਪਲੇਟ ਵੀ ਬਾਏ ਵਨ ਗੈੱਟ ਵਨ ਫਰੀ ਲੈ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ।
1: ਖੈਰ ਮੈਂ ਤੁਸੀਂ ਗੱਲ ਕੀਤੀ ਖਾਣ ਪੀਣ ਦੀ, ਪਰ ਅੱਜ ਮੇਰਾ ਤਾਂ ਬਹੁਤ ਵਧੀਆ
0: ਹਾਂਜੀ
1: ਬ੍ਰੇਕਫਾਸਟ ਖਾਧੀ ਹੈ 12-11 ਵਜੇ 11:30 ਵਜੇ
0: ਓਕੇ
1: 5-6 ਅੰਡੇ ਸ਼ਾਮ ਨੂੰ ਜਾ ਕੇ ਫਿਰ ਖੁੱਲਦੀ ਹੈ ਭਾਗ ਖੁੱਲਦੇ ਆ ਖਾਣ
0: ਖੁੱਲਦੇ।
1: ਅੱਛਾ ਚਾਟ ਪਰਾਂਠਾ ਦੀ ਮੈਂ ਜਾਣਕਾਰੀ ਦੀ ਖਾਣ ਪੀਣ ਦੀ ਗੱਲ ਚੱਲੀ ਆ, ਉਹਨਾਂ ਨੇ ਅੱਜ ਕਹਿੰਦੇ ਮੰਡੇ ਟਿਊਜ਼ਡੇ ਤੇ ਨਾਲ ਦੀ ਨਾਲ ਥਰਸਡੇ ਡੀਲਾਂ ਲਗਾਈਆਂ ਨੇ ਤੇ ਉਸ ਤੋਂ ਬਾਅਦ ਕਾਲ ਲੈ ਲਓ ਕਹਿੰਦੇ।
0: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ।
2: ਹਾਂ ਸਤਿ ਸ਼੍ਰੀ ਅਕਾਲ ਮਨਪ੍ਰੀਤ, ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਤੁਸੀਂ ਲਾਓ ਜਸਵਿੰਦਰ ਬਰਾੜ ਦਾ ਜਿਉਂਦੇ ਰਹਿਣ।
1: ਜਿਉਂਦੇ ਰਹਿਣ ਠੀਕ ਹੈ।
2: ਹਾਂਜੀ
0: ਜਸਵਿੰਦਰ ਬਰਾੜ
1: ਠੀਕ ਹੈ।
2: ਹਾਂ
0: ਠੀਕ ਹੈ ਜੀ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੇ ਚਾਟ ਐਂਡ ਪਰਾਂਠਾ
0: ਹਾਂਜੀ
1: ਦੀ ਮੈਂ ਗੱਲ ਕਰਾਂ, ਮੰਡੇ ਟਿਊਜ਼ਡੇ ਥਰਸਡੇ ਨੇ ਲਗਾਇਆ ਡਾਈਨ ਕਰੋ ਵਿਦ ਫੈਮਿਲੀ ਤੇ ਗੈਟ ਐਨੀ ਬਰਗਰ ਫਰੀ। ਸਰ ਵੈਜੀ ਬਰਗਰ ਨੇ ਜਾਂ ਫਿਰ ਬਰਗਰ ਲੈ ਲਓ ਔਰ ਚਾਟ ਪਾਪੜੀ ਲੈ ਲਓ, ਤੁਹਾਡੀ ਆਪਣੀ ਚੁਆਇਸ ਆ ਨਾ।
0: ਹਾਂਜੀ
1: ਅਤੇ ਇਹ ਕਹਿੰਦੇ ਵੀ ਚਾਟ ਐਂਡ ਪਰਾਂਠੇ ਆਓ ਅਤੇ ਬੜੀ ਵਾਰੀ ਨਾਲ ਦੀ ਨਾਲ ਡੀਲਾਂ ਹੋਰ ਵੀ ਬਹੁਤ ਸਪੈਸ਼ਲ ਨੇ। 11685 ਮਕਵੀਨ ਡਰਾਈਵ ਮਕਵੀਨ ਅਤੇ ਮੇਫਿਲ ਦੇ ਨਵਾਂ ਪਲਾਜ਼ਾ ਬਣਿਆ ਉਹਦੇ ਵਿੱਚ ਜਨਰਲ 47 ਦੇ ਪਿਛਲੇ ਨੰਬਰ ਇਹਨਾਂ ਦਾ 905-794-4545 ਟੈਲੀਫੋਨ ਨੰਬਰ। ਅੱਛਾ ਗੱਲਬਾਤ ਕਰੀਏ ਨਾ, ਕਈ ਫਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਪੁਰਾਣੀਆਂ ਹੈ ਨਾ।
0: ਹਾਂਜੀ
1: ਇੱਕ ਨਾ ਐਕਟਰ ਹੁੰਦੇ ਸੀ ਅਮੋਲ ਪਾਲੇਕਰ, ਉਹਨਾਂ ਦੀਆਂ ਮੂਵੀਆਂ ਜਦੋਂ ਦੇਖਦੇ ਸੀ ਉਹਨਾਂ ਦੀਆਂ ਆਪਾਂ ਕਾਫੀ ਅੱਛਾ ਉਹਨਾਂ ਦੀਆਂ ਮੂਵੀਆਂ ਆਪਾਂ ਕਹਿੰਦੇ ਕਿ ਆਰਟ ਮੂਵੀਜ਼ ਨੇ ਹੈ ਨਾ, ਕਾਫੀ ਵਧੀਆ ਵਧੀਆ ਐਕਟਰਸ ਨਾਲ ਕੰਮ ਕੀਤਾ ਉਹਨਾਂ ਨੇ
0: ਜੀ।
1: ਅਤੇ ਪਰ ਉਹਨਾਂ ਦੀ ਇੱਕ ਹੁੰਦੇ ਸੀ ਜਿੰਨੇ ਵੀ ਉਹਨਾਂ ਦੇ ਨਾ ਹੁੰਦੇ ਸੀ ਮੂਵੀਜ਼ ਹੁੰਦੀ ਸੀ ਹੈ ਨਾ,
0: ਹਾਂਜੀ
1: ਗੀਤ ਸੰਗੀਤ ਬੜਾ ਅੱਛਾ ਹੁੰਦਾ ਇਹਨਾਂ ਦਾ। ਅੱਛਾ ਉਹਨਾਂ ਦੇ ਗੀਤ ਸੰਗੀਤ ਵੀ ਉਹਨਾਂ ਦੇ ਵਿੱਚ ਕਈ ਵਾਰੀ ਨੇ ਜਿਹੜੇ ਸਾਊਥ ਦੇ ਰੇਅਰ ਗਾਉਣ ਵਾਲੇ ਹੈ ਨਾ ਉਹਨਾਂ ਨੇ ਗਾਇਆ ਹੁੰਦੇ ਗੀਤ, ਜਿਵੇਂ ਜੈਸੂਦਾਸ ਨੇ ਵੈਸੇ ਸਾਊਥ ਦਾ ਸਿੰਗਰ ਹੈ, ਹਿੰਦੀ ਮੂਵੀ 'ਚ ਗਾਣੇ ਗਾਏ ਇਹਨਾਂ ਨੇ ਉਹ ਜਿੰਨੇ ਕੁ ਗਾਏ ਨੇ ਬੜੇ ਪਿਆਰੇ ਗਾਏ ਨੇ ਹੈ ਨਾ ਅਤੇ ਕਾਫੀ ਗੀਤ ਗਾਏ ਨੇ। ਕਿਉਂ ਫਿਰ ਨਗਮਾ ਹੀ ਹੋ ਜਾਏ ਇਸ ਤਰ੍ਹਾਂ ਦਾ ਕੋਈ ਪੁਰਾਣੀ ਮੂਵੀ 'ਚੋਂ, ਇਹ ਵੀ ਪੁਰਾਣੀ ਮੂਵੀ ਆ ਬੜੀ ਆਪਣੇ ਸਮੇਂ ਵਿੱਚ ਲੋਕਾਂ ਨੇ ਬਈ ਥੀਏਟਰ ਦੇ ਵਿੱਚ ਦੇਖੀ ਹੋਏਗੀ। ਕਿਹੜੀ ਮੂਵੀ ਚਿੱਤ ਚੋਰ ਹੈ ਨਾ,
0: ਚਿੱਤ ਚੋਰ ਹਾਂਜੀ
1: 1975 'ਚ 76 ਵਾਹ ਕਿੰਨਾ ਸਮਾਂ ਹੋ ਗਿਆ। ਚਿੱਤ ਚੋਰ ਹੈ ਬਹੁਤ ਪਿਆਰੀ ਮੂਵੀ ਸੀ ਇਹ, ਉਦੋਂ ਇਸ ਤਰ੍ਹਾਂ ਦੀ ਮੂਵੀ ਮੈਂ ਚਲਪਣੀ ਨਹੀਂ ਲੱਗਦੀਆਂ ਹੁੰਦੀਆਂ ਸੀਗੀਆਂ, ਪਰ ਅੱਜ ਕੱਲ੍ਹ ਜਦੋਂ ਪੁਰਾਣੀਆਂ ਮੂਵੀ ਮੈਂ ਕਿਤੇ ਦੇਖ ਲਾ ਟੀ ਵੀ 'ਤੇ ਅੱਜ ਦੇ ਮੁਕਾਬਲੇ ਮੈਨੂੰ ਲੱਗਦਾ ਹੁੰਦੀ ਆ ਯਾਰ ਊਂ ਹੀ ਲੱਗਦਾ ਸਿੰਪਲ ਜਿਹਾ ਕੰਮ ਨਾ, ਉਦੋਂ ਉਹ ਚੀਜ਼ 'ਚ ਵਧੀਆ ਲੱਗਦੀ ਹੁੰਦੀ ਸੀ ਸਮੇਂ ਸਮੇਂ ਦੀ ਗੱਲਬਾਤ ਹੁੰਦੀ ਆ। ਅੱਜ ਕੱਲ੍ਹ ਦਾ ਧੂਮ ਧੜਾਕਾ ਡਿਸ਼ੂ ਡਿਸ਼ੂ
0: ਐਕਸ਼ਨ ਮੂਵੀਜ਼ ਅੱਜ ਕੱਲ੍ਹ ਜ਼ਿਆਦਾ ਆ ਰਹੀਆਂ। ਹਾਂਜੀ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਥੋੜ੍ਹੇ ਜਿਹੇ ਆਪਾਂ ਲੈ ਲਈਏ ਦੋਸਤੋ ਬ੍ਰੇਕ, ਥੋੜ੍ਹੀ ਜਿਹੀ ਰਿਕਾਰਡਡ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਵਾਪਸ ਹੋ ਰਿਹਾ।
1: ਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509,
4: ਔਰ ਵਿਜ਼ਿਟ insuranceforyou.ca।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711। ਕੋਮਲ ਟ੍ਰੈਵਲ ਐਂਡ ਟੂਰ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616, ਉਮਰਪ੍ਰੀਤ ਚਾਵਲਾ।
6: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-25

0: ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਪੰਜਾਬੀ ਬਾਈ ਨੇਚਰ ਦਾ ਸੁਨੇਹਾ ਦਿਆਂ, ਉਹ ਕਹਿੰਦੇ ਕਿ ਕੋਈ ਵੀ ਤੁਹਾਡੇ ਘਰ ਦੇ ਵਿੱਚ ਫੰਕਸ਼ਨ ਹੈ ਤਾਂ ਅਸੀਂ ਉਹਨੂੰ ਤੁਹਾਡੇ ਖੁਸ਼ੀਆਂ ਵਿੱਚ ਹੋਰ ਚਾਂਚਲ ਲਗਾ ਦਿਆਂਗੇ। ਉਹਦਾ ਕਾਰਨ ਕੀ ਹੈ ਕਿ ਤੁਹਾਡੇ ਮਹਿਮਾਨ ਜਦੋਂ ਵਧੀਆ ਸਵਾਦ ਵਿੱਚ ਖਾਣਾ ਖਾਣਗੇ ਤਾਂ ਬਾਰ ਬਾਰ ਪੁੱਛਣਗੇ ਕਿ ਕਿੱਥੋਂ ਕੇਟਿੰਗ ਕਰਵਾਈ ਆ, ਅਤੇ ਫਿਰ ਪੰਜਾਬੀ ਬਾਈ ਨੇਚਰ ਕਹਿੰਦੇ ਸਾਡਾ ਤੁਸੀਂ ਨਾਮ ਲੈ ਕੇ ਦੇਖਿਓ, ਸਹੀ ਸਾਨੂੰ ਫੋਨ ਕਰਕੇ ਦੇਖੋ, ਅਸੀਂ ਪਲੈਨ ਕਰਾਂਗੇ ਤੁਹਾਡੀ ਪਾਰਟੀ ਸਾਰੀ। ਅਤੇ ਇਹਨਾਂ ਦੀ ਲੋਕੇਸ਼ਨ ਹੈਗੀ ਆ 8887 ਦਾ ਗੌਰ ਰੋਡ, ਗੌਰ ਅਬਨੈਜਰ 9057944667 ਜਾਂ 9985 ਏਅਰਪੋਰਟ ਰੋਡ, ਏਅਰਪੋਰਟ ਦੇ ਬਵੇੜ 9052971500 58 ਕੁਆਰੀ ਐਜ ਡਰਾਈਵ ਬਵੇੜ ਅਤੇ ਹਾਈਵੇ 10 ਪਟੀਨੋ ਅਤੇ ਵਾਲਮਾਰਟ ਦੇ ਵਿਚਾਲੇ 9057973500
1: ਜੀ।
0: ਚੌਥੀ ਲੋਕੇਸ਼ਨ ਹੈਗੀ ਆ ਕੈਨੇਡੀ ਅਤੇ ਸੈਂਡਲਵੁੱਡ ਡਾਲਰ ਰਮਾ ਦੇ ਨਾਲ 180 ਸੈਂਡਲਵੁੱਡ ਪਾਰਕ ਵੀ ਪਲਾਜ਼ਾ ਦੇ ਵਿੱਚ ਨੇ 9058647700 ਟੈਲੀਫੋਨ ਨੰਬਰ ਹੈ
1: ਜੀ। ਅਤੇ ਤੁਸੀਂ ਸਪੈਕਸ ਐਕਸਪ੍ਰੈਸ 'ਤੇ ਵੀ ਜ਼ਰੂਰ ਚੱਕਰ ਲਗਾਓ ਜੇ ਤੁਸੀਂ ਆਪਣੇ ਆਈਸਰ ਚੈੱਕ ਕਰਵਾਉਣੀ ਹੈ। ਇਹਨਾਂ ਦੇ ਨਾਲ ਆਪਣੀ ਅਪੁਆਇੰਟਮੈਂਟ ਬੁੱਕ ਕਰ ਲਓ, ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ ਥਰਸਡੇ ਫਰਾਈਡੇ ਐਂਡ ਸੈਟਰਡੇ, ਤੁਸੀਂ ਆਪਣੀ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਸਕਦੇ ਹੋ। ਕਾਫੀ ਵਧੀਆ ਵਧੀਆ ਇਹਨਾਂ ਦੇ ਕੋਲ ਟੋਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ। ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਤੁਹਾਡੇ ਲਈ ਇਹ ਡੀਲ ਬਣਾ ਕੇ ਦੇਣਗੇ। ਰੈਗੂਲਰ ਪ੍ਰਾਈਸ $400 ਦੀ ਹੁੰਦੀ ਹੈ। ਅਤੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $600 ਦੀ ਹੈ, ਉਹ ਤੁਹਾਨੂੰ ਮਿਲੂਗੀ $258 ਦੇ ਵਿੱਚ। ਅਤੇ ਜੇਕਰ ਕੋਈ ਵੀ ਲੈਂਸ ਕੋਟਿੰਗ ਕਰਵਾਉਣੀ ਹੈ ਤਾਂ 50% ਡਿਸਕਾਊਂਟ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੁਸੀਂ ਅੱਜ ਹੀ ਆਪਣੀ ਅਪੁਆਇੰਟਮੈਂਟ ਬੁੱਕ ਕਰੋ। ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ ਸਪੈਕਸ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਨੰਬਰ 9054608888 9054608888 ਇਹਨਾਂ ਦਾ ਨੰਬਰ ਹੈ।
0: ਲਓ ਫਿਰ ਚਲਦੇ ਹਾਂ ਹੁਣ ਆਪਾਂ ਮਿਊਜ਼ੀਕਲ ਬ੍ਰੇਕ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸੋਮਵਾਰ ਦਾ ਦਿਨ ਹੈ ਦੋਸਤੋ, ਇੰਜੋਏ ਕਰੋਗੇ ਵਧੀਆ ਵੈਦਰ ਨੂੰ, ਅਤੇ ਅਸੀਂ ਤੁਹਾਡੇ ਨਾਲ ਤਕਰੀਬਨ 4:05 ਤੱਕ ਜੀ। ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ, ਯਾਨੀ ਕਿ 2 ਘੰਟੇ ਲਈ ਸ਼ਾਮ ਦੇ 6 ਵਜੇ ਤੱਕ ਅਸੀਂ ਤੁਹਾਡੇ ਨਾਲ ਹੀ ਹਾਂ ਦੇਸ਼ ਪ੍ਰਦੇਸ਼ ਟਾਈਮ ਲੈ ਕੇ।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 9532 2599552532 ਮਨੂ ਸ਼ਰਮਾ ਹਰੋਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਇਥੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੈਦਮਾ ਵਾਲਾ ਤੇ ਛੋਟਿਆਂ ਲਈ ਪਿਆਰ ਵੱਡਿਆਂ ਲਈ ਸਤਿਕਾਰ ਛੋਟਿਆਂ ਲਈ ਚਾਚਾ ਵੱਡਿਆਂ ਲਈ ਤੇਜਿੰਦਰ ਸਿੰਘ ਸਿੱਧੂ ਐਨੀਵੇ ਅਸੀਂ ਤੁਹਾਡੇ ਲਈ ਹੁਣ ਹੈਗੇ ਹਾਂ ਤਕਰੀਬਨ 5 ਮਿੰਟ ਹੋਰ ਤੁਹਾਡੇ ਨਾਲ ਆ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੇ ਆਉਣਗੇ ਬੇਟਾ ਸਾਹਿਬ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਤੁਹਾਡੇ ਲਈ 2 ਘੰਟੇ ਅਸੀਂ ਤੁਹਾਡੀ ਸਾਡੀ ਟੀਮ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਲਈ ਵਧੀਆ ਵਧੀਆ ਪ੍ਰੋਗਰਾਮ ਅਸੀਂ ਲਿਖਦੇ ਰਿਹਾ ਕਰੀਏ ਅਤੇ ਤੁਸੀਂ ਵੀ ਇਹਨੂੰ ਬੜੇ ਪਿਆਰ ਮੁਹੱਬਤ ਨਾਲ ਸੁਣਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਅੱਜ ਮੰਡੇ ਦਾ ਪ੍ਰੋਗਰਾਮ ਹੈ ਕਲਾ ਨੂੰ ਹੌਲੀ ਹੌਲੀ ਆਵਾ ਰਹੀ ਹਾਂ ਤੁਸੀਂ ਰਸਤੇ ਦੇ ਵਿੱਚ ਜਿੱਥੇ ਵੀ ਹੋ ਸ਼ੁਭ ਇੱਛਾਵਾਂ ਤੁਹਾਡੇ ਲਈ
2: ਜੀ ਮੈਂ ਲਾਸਟ ਵਿੱਚ ਤੁਹਾਨੂੰ ਇੱਕ ਮੈਸੇਜ ਦੇ ਦਿਆਂ SS ਲੋਨ ਕੇਅਰ ਦਾ ਜੇ ਤੁਸੀਂ ਆਪਣੇ ਘਾਹ ਵਗੈਰਾ ਨਵਾਂ ਉਗਾਉਣਾ ਚਾਹੁੰਦੇ ਹੋ ਆਪਣੇ ਫਰੰਟ ਦੇ ਉੱਪਰ ਘਰ ਦੇ ਜਾਂ ਤੁਸੀਂ ਬੈਕਯਾਰਡ 'ਚ ਤੁਸੀਂ SS ਲੋਨ ਕੇਅਰ ਨੂੰ ਜ਼ਰੂਰ ਯਾਦ ਰੱਖੋ ਨਿਊ ਸੋਡਿੰਗ ਕਰਵਾਉਣੀ ਹੋਵੇ ਘਾਹ ਕਟਿੰਗ ਕਰਵਾਉਣੀ ਹੋਵੇ ਤਾਂ ਬਹੁਤ ਸੋਹਣੀ ਇਹ ਲੈਂਡਸਕੇਪਿੰਗ ਵੀ ਕਰਦੇ ਨੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੋਂਟੈਕਟ ਕਰੋ ਇਹਨਾਂ ਦੀ ਟੀਮ ਕਾਫੀ ਜ਼ਿਆਦਾ ਪ੍ਰੋਫੈਸ਼ਨਲ ਕੰਮ ਕਰਦੇ ਆ ਅਤੇ ਕਾਫੀ ਲੰਬੇ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ ਤੁਸੀਂ SS ਲੋਨ ਕੇਅਰ ਤੋਂ ਜੇ ਤੁਸੀਂ ਆਪਣੇ ਘਰ ਦਾ ਫਰੰਟ ਜਾਂ ਬੈਕ ਬੈਕਯਾਰਡ ਪੂਰਾ ਪ੍ਰੋਪਰ ਵਧੀਆ ਸੋਹਣੇ ਤਰੀਕੇ ਦੇ ਨਾਲ ਲੈਂਡਸਕੇਪਿੰਗ ਕਰਾਉਣਾ ਚਾਹੁੰਦੇ ਹੋ 437-655-1984 437-655-1984 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ SS ਲੋਨ ਕੇਅਰ ਤੋਂ ਗੁਰਪ੍ਰੀਤ ਜੀ ਦੇ ਨਾਲ
1: ਮਨਪ੍ਰੀਤ ਫਿਰ ਛੱਡ ਕੇ ਜਾਈਏ ਵਧੀਆ ਜਿਹੇ ਗੀਤ ਨਾਲ ਅਤੇ ਕੱਲ੍ਹ ਨੂੰ ਫਿਰ ਮੁਲਾਕਾਤ ਹੁੰਦੀ ਸਾਡੇ 3 ਵਜੇ ਸ਼ਾਰਪ
2: ਜੀ ਬਿਲਕੁਲ
1: ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਵਰਾਜ ਸਿੱਧੂ ਹੋਰੀ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਹੈ ਦੇਸ਼ ਪ੍ਰਦੇਸ਼ ਲੈ ਕੇ ਅਸੀਂ ਤੁਹਾਡੇ
2: ਬਿਲਕੁਲ ਅਤੇ ਅਸੀਂ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ

0: 7 ਰੋਡਸ ਵਾਂ ਦਿੱਤੀਆਂ ਜਾਂਦੀਆਂ ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 6473021322 6473213322 ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਿਹੜੇ ਖਣੇ ਦੇ ਵਾਸੀ ਗੱਲ ਨਹੀਂ ਹੈ
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-7710-647-739-8710 License number M200-0034-50
7: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
8: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
9: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
7: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
10: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
10: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ 3 ਘੰਟਿਆਂ ਦੇ 3 ਤੋਂ ਲੈ ਕੇ ਠੀਕ 6 ਵਜੇ ਤੱਕ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹੁਣ ਸਾਡੇ ਨਾਲ ਆਲ ਦੀ ਟਿਲ 6 PM ਜੁੜੇ ਰਹੋ। ਅਤੇ ਅੱਜ ਵੀ ਦੋਸਤੋ ਕੈਨੇਡਾ ਵਾਇਡ, ਅੰਟੇਰੀਓ ਵਾਇਡ, ਲੋਕਲ GTA, ਬਰੈਂਪਟਨ, ਕੈਲਡਨ, ਮਿਸਿਸਾਗਾ, ਟੋਰਾਂਟੋ ਐਂਡ ਬਿਯੋਂਡ, ਮੁਲਕ ਦੀਆਂ, ਪ੍ਰੋਵਿੰਸ ਦੀਆਂ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਵਧੀਆ ਕੁਛ ਨਵਾਂ ਚੱਕਵਾਂ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਪਹਿਲਾਂ ਤਿਆਰੀ ਖਿੱਚ ਕੇ ਕਰਕੇ ਲੈ ਕੇ ਆਏ ਹਾਂ, ਪਰ ਤੁਹਾਡੇ ਵੀ ਫਰਮਾਇਸ਼ੀ ਗੀਤ ਸੰਗੀਤ ਜ਼ਰੂਰ ਪੇਸ਼ ਕਰਦੇ ਰਹਾਂਗੇ ਬਾਰੀ ਬਾਰੀ ਐਨ 6 ਵਜੇ ਤੱਕ। ਅਤੇ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਪੇਸ਼ ਹੋਣਗੇ ਠੀਕ 6 ਵਜੇ ਤੱਕ, ਜੋ ਕਿ ਆਪਣੇ ਬਿਜ਼ਨਸਿਸ, ਆਪਣੇ ਕੰਮ ਕਾਰੋਬਾਰ ਦੀਆਂ ਜਾਣਕਾਰੀਆਂ ਸਿੱਧੇ ਤੁਹਾਡੇ ਤੱਕ ਪੇਸ਼ ਕਰਨਗੇ। ਮੋਰਗੇਜ ਰਿਲੇਟਡ, ਨੈਚੁਰਲ ਹੈਲਥ, ਹੋਮਿਓਪੈਥੀ ਅਤੇ ਡੈਟ ਕਰਜ਼ਿਆਂ ਦੇ ਬਾਰੇ ਅਤੇ ਕੁਛ ਸੇਲਸ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੂਗੀ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਤੁਹਾਨੂੰ 2 ਡਿਫਰੈਂਟ ਆਪਸ਼ਨ ਦਿੰਦਾ। ਇੱਕ ਤਾਂ ਆਪਸ਼ਨ ਹੈ ਸਿੱਧੇ ਸਟੂਡੀਓ ਵਿੱਚ ਫੋਨ ਨੰਬਰ ਕਮਾਓ, ਸਿੱਧੇ ਡਾਇਰੈਕਟ ਬਾਏ ਵੋਇਸ ਆਪਣੀ ਗੱਲਬਾਤ ਹੋ ਸਕਦੀ ਹੈ। ਨੰਬਰ ਕਮਾਉਣਾ ਹੈ ਹੁਣ ਤੋਂ ਲੈ ਕੇ 6 ਵਜੇ ਤੱਕ, 905-564-6444, 905-564-6444, 905-564-6444, 905-564-6444 ਸਾਡਾ ਡਾਇਰੈਕਟ ਕਾਲ ਕਰਨ ਵਾਲਾ ਸਟੂਡੀਓ ਫੋਨ ਨੰਬਰ ਹੈ। ਇਸ ਤੋਂ ਇਲਾਵਾ ਇੱਕ ਹੋਰ ਨੰਬਰ ਹੈ ਜਿਹਦੇ 'ਤੇ ਤੁਸੀਂ ਲਾਈਵ ਸਾਡੇ ਨਾਲ ਟੈਕਸਟ, ਵਟਸਐਪ ਦੇ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ, ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ, ਚਾਹੇ ਆਪਣਾ ਪਸੰਦ ਕੋਈ ਗੀਤ ਸੰਗੀਤ ਸੁਣਨਾ, ਸਾਡੇ ਪ੍ਰੋਗਰਾਮ 'ਚ ਕੋਈ ਕਮਰਸ਼ਲ, ਕੋਈ ਐਡਵਰਟਾਈਜ਼ਮੈਂਟ ਕਿਸੇ ਦੀ ਬਿਜ਼ਨਸ ਦੀ ਤੁਸੀਂ ਸੁਣੀ ਹੈ, ਉਹਦਾ ਤੁਹਾਨੂੰ ਕੋਈ ਨੰਬਰ ਚਾਹੀਦਾ ਹੋਵੇ ਜਾਂ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਲ ਦੇ ਵਿੱਚੋਂ ਕੋਈ ਰੈਕਮੈਂਡੇਸ਼ਨ ਚਾਹੀਦੀ ਹੋਵੇ, ਉੱਦਾਂ ਹੀ ਹਾਏ ਹੈਲੋ ਮੈਸੇਜ ਵੀ ਕਰਨਾ ਹੋਵੇ, ਫੀਲ ਫਰੀ ਸਾਨੂੰ ਤੁਸੀਂ ਟੈਕਸਟ 'ਚ ਵਟਸਐਪ ਕਰ ਸਕਦੇ ਹੋ 416-457-3381, 416-457-3381 'ਤੇ, ਯਾਨੀ ਕਿ 416-457-3381, 416-457-3381। ਸੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫੇਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਇਹ ਹੈ ਦੋਸਤੋ, ਪਤਾ ਲੱਗ ਗਿਆ ਹੈ ਕਿ ਬਰੈਂਪਟਨ, ਮਿਸਿਸਾਗਾ ਅਤੇ ਕੈਲਡਨ ਇਸ ਸਾਲ ਦੇ ਵਿੱਚ ਜਿਹੜੀਆਂ 600+ ਗਨ ਸ਼ਾਟਸ, ਗੋਲੀਆਂ ਫਾਇਰ ਕੀਤੀਆਂ ਗਈਆਂ ਹਨ ਇਸ ਸਾਲ ਹੁਣ ਤੱਕ, ਉਹਦੇ ਵਿੱਚੋਂ ਅੱਧ ਤੋਂ ਵੀ ਜ਼ਿਆਦਾ ਦੇ ਲਈ ਜ਼ਿੰਮੇਵਾਰ ਇੱਕੋ ਹੀ ਕ੍ਰਿਮੀਨਲ ਨੈਟਵਰਕ ਹੈ, ਵਨ ਗਰੁੱਪ ਹੈ, ਜੋ ਕਿ ਹੁਣ ਉਹਨਾਂ ਦੇ ਵਿੱਚੋਂ 17 ਬੰਦੇ, ਖਾਸ ਤਾਂ ਬਰੈਂਪਟਨ, ਸਰੀ ਅਤੇ ਹੋਰਾਂ ਵੀ, ਈਵਨ ਮੈਂਟੈਕਾ ਕੈਲੀਫੋਰਨੀਆ ਤੱਕ ਦੇ ਬੰਦੇ ਫੜੇ ਗਏ ਨੇ 17, ਜੋ ਕਿ 106 ਕ੍ਰਿਮੀਨਲ ਚਾਰਜਸ ਹੁਣ ਫੇਸ ਕਰ ਰਹੇ ਨੇ, ਜੋ ਕਿ ਇੱਥੇ ਦੇ ਸਾਡੇ ਹੀ ਦੇਸੀ GTA ਦੇ ਟਰੱਕਿੰਗ ਕੰਪਨੀਜ਼ ਅਤੇ ਨਾਲ ਦੀ ਨਾਲ ਰੈਸਟੋਰੈਂਟਸ, ਉਹਨਾਂ ਦੇ ਓਨਰਸ ਅਤੇ ਬਿਜ਼ਨਸਿਸ ਨੂੰ ਧਮਕੀਆਂ ਭੇਜ ਰਹੇ ਸੀ ਅਤੇ ਗੋਲੀਆਂ ਉਹਨਾਂ ਦੇ ਘਰ ਅਤੇ ਦੁਕਾਨਾਂ ਦੇ ਵਿੱਚ ਫਾਇਰ ਕਰ ਰਹੇ ਸੀ। ਪੀਓ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਹੋਰ ਵੀ ਕ੍ਰਿਮੀਨਲਸ ਫੜਨ ਦੀ ਉਮੀਦ ਹੈ, ਹੋਰ ਵੀ ਚਾਰਜਸ ਲੇ ਕਰਨ ਦੀ ਉਮੀਦ ਹੈ। ਇਹਨਾਂ 17 ਬੰਦਿਆਂ ਤੋਂ ਇਲਾਵਾ 6 ਹੋਰ ਬੰਦੇ ਵੀ ਫੜੇ ਗਏ ਨੇ FBI ਤੋਂ ਲੈ ਕੇ CBSA ਤੋਂ ਲੈ ਕੇ OPP ਤੋਂ ਲੈ ਕੇ ਸਰੀ ਪੁਲਿਸ ਦੇ ਸਾਥ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਕਈ ਤਾਂ ਆਲਰੇਡੀ ਡੀਪੋਰਟ ਵੀ ਕੀਤੇ ਗਏ ਨੇ ਅਤੇ ਹੋਰ ਵੀ ਇਮੀਗ੍ਰੇਸ਼ਨ ਐਕਸ਼ਨ ਲਿਆ ਜਾ ਸਕਦਾ ਹੈ। ਇਹਨਾਂ 17 ਫੜੇ ਗਏ ਵੱਧ ਤੋਂ ਵੱਧ ਤਾਂ ਬਰੈਂਪਟਨ ਦੇ ਹੀ ਦੇਸੀ ਬੰਦਿਆਂ ਦੇ ਖਿਲਾਫ। ਇਹ ਖਬਰ ਵੀ ਤੁਹਾਨੂੰ ਪੂਰੀ ਤੋਂ ਪੂਰੀ ਜਾਣਕਾਰੀ ਬਹੁਤ ਹੀ ਜਲਦ ਡੀਟੇਲ ਦੇ ਵਿੱਚ ਦੱਸਾਂਗੇ। ਨਾਲ ਦੇ ਨਾਲ ਦੋਸਤੋ ਕੁਛ ਇੱਕ ਹਫ਼ਤੇ ਪਹਿਲਾਂ ਸਕਾਰਬਰੋ ਸਾਊਥ ਵੈਸਟ ਦੇ ਪ੍ਰੋਵਿੰਸ਼ੀਅਲ ਰਾਈਡਿੰਗ ਦੇ ਵਿੱਚ ਅੰਟੇਰੀਓ ਲਿਬਰਲ ਪਾਰਟੀ ਦੇ ਇੱਕ ਕੈਂਡੀਡੇਟ ਨਾਮੀਨੇਸ਼ਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਜਾਣਿਆ ਪਛਾਣਿਆ ਹੁਣ ਵੀ ਬੈਠਾ ਫੈਡਰਲ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਦੀ ਇਕੱਲੇ 19 ਵੋਟਾਂ ਦੇ ਫਰਕ ਦੇ ਨਾਲ ਹਾਰਨ ਤੋਂ ਬਾਅਦ, ਰੋਣ ਧੋਣ ਤੋਂ ਬਾਅਦ ਕਿ ਹੇਰਾ ਫੇਰੀ ਹੋਈ ਆ, ਅਤੇ ਹੁਣ ਨਿਕਲਿਆ ਹੈ ਅੰਟੇਰੀਓ ਲਿਬਰਲ ਪਾਰਟੀ ਦੇ ਆਰਬਿਟ੍ਰੇਟਰ ਦੇ ਮੁਤਾਬਕ 0 ਹੇਰਾ ਫੇਰੀ, ਸਭ ਕੁਝ ਸਹੀ ਹੀ ਕੀਤਾ ਗਿਆ ਹੈ। ਇਹ ਹੁਣ ਆਪਣੀ ਜਿਹੜੀ ਅਪੀਲ ਫਾਇਲ ਕਰ ਚੁੱਕਿਆ ਸੀ, ਅਪੀਲ ਦਾ ਨਤੀਜਾ ਕੀ ਪੇਸ਼ ਹੋਇਆ, ਪੇਸ਼ ਹੋਇਆ ਕਿ ਸਭ ਕੁਛ ਅਪ ਟੂ ਸਟੈਂਡਰਡ ਸੀ, ਸਭ ਕੁਛ ਸਹੀ ਹੋਇਆ ਸੀ। ਅਤੇ ਹੁਣ ਇਹ ਜਿਹੜਾ ਨਥੈਨੀਅਲ ਅਰਸਕਿਨ ਸਮਿਥ ਹੈ, ਲੱਗਦਾ ਤਾਂ ਹੈ ਨਹੀਂ ਕਿ ਹੁਣ ਇਹ ਅੰਟੇਰੀਓ ਲਿਬਰਲ ਪਾਰਟੀ ਦਾ ਲੀਡਰ ਬਣਨ ਦੀ ਕੋਸ਼ਿਸ਼ ਕਰੂਗਾ। ਟੱਕਰ ਦੇਣ ਦਾ ਕੋਈ ਇਹਦਾ ਕੋਈ ਸਟੈਂਡਰਡ ਵੀ ਹੈ, ਕੋਈ ਲੈਵਲ ਵੀ ਹੈ ਅਗੇਂਸਟ ਅੰਟੇਰੀਓ ਪ੍ਰੀਮੀਅਰ ਡਗ ਫੋਰਡ। ਅਪੀਲ ਹਾਰਨ ਤੋਂ ਬਾਅਦ ਹੁਣ ਨਥੈਨੀਅਲ ਅਰਸਕਿਨ ਸਮਿਥ
ਹਜੇ ਤੱਕ ਤਾਂ ਕੋਈ ਵੀ ਬਿਆਨ ਦਿੱਤਾ ਨਹੀਂ ਹੈਗਾ, ਪਰ ਹੋਰ ਵੀ ਅੰਟੇਰੀਓ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ ਅੱਜ ਜਾਣਕਾਰੀ ਮਿਲੀ ਹੈ ਕਿ ਫੋਰਮਰ ਪੀਸੀ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੂਨੀ ਦੀ ਬੇਟੀ ਕੇਰਲਾਈਨ ਮਲਰੂਨੀ, ਜੋ ਕਿ 8 ਪਿਛਲਿਆਂ ਸਾਲਾਂ ਤੋਂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਦੇ ਵਿੱਚ ਕਾਫੀ ਅਹਿਮ ਕੈਬਨਿਟ ਪੋਜੀਸ਼ਨਸ ਦੇ ਵਿੱਚ ਅੱਜ ਵੀ 2 ਡਿਫਰੈਂਟ ਮਿਨਿਸਟਰੀਜ਼ ਦੇ ਵਿੱਚ ਜ਼ਿੰਮੇਵਾਰ ਹੈ, ਉਹਨੇ ਕਿਹਾ ਹੈ ਕਿ ਉਹ ਪੋਲਿਟਿਕਸ ਨੂੰ ਛੱਡ ਰਹੀ ਹੈ ਪਰਿਵਾਰ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਦੇ ਲਈ। ਇਹ ਇੱਕ ਕਾਫੀ ਵੱਡੀ ਡਿਵੈਲਪਮੈਂਟ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਇਹ ਜੂਨ 5 ਤਰੀਕ ਨੂੰ ਆਪਣੀਆਂ 2 ਮਿਨਿਸਟਰੀਜ਼ ਹੁਣ ਵੇਕੇਟ ਕਰ ਰਹੀ ਹੈ ਅਤੇ ਅੰਟੇਰੀਓ ਪੋਲਿਟਿਕਸ ਅਤੇ ਪੋਲਿਟਿਕਸ ਇਨ ਜਨਰਲ ਵੀ ਛੱਡ ਰਹੀ ਹੈ। ਨਾਲ ਦੀ ਨਾਲ ਮਾਰਕ ਕਾਰਨੀ ਦੀ ਫੈਡਰਲ ਲਿਬਰਲ ਗਵਰਨਮੈਂਟ ਕਹਿ ਰਹੀ ਹੈ ਕਿ ਅੱਜ ਤੋਂ ਲੈ ਕੇ ਪਰਸੋਂ ਤੱਕ, ਮੰਡੇ ਤੋਂ ਲੈ ਕੇ ਵੈਂਸਡੇ, ਇੰਡੀਅਨ ਸਰਕਾਰ ਆਪਣੇ ਟ੍ਰੇਡ ਐਂਡ ਇਨਵੈਸਟਮੈਂਟ ਰੈਪ੍ਰਜੈਂਟੇਟਿਵ ਭੇਜ ਚੁੱਕੀ ਹੈ ਇੱਥੇ ਹੁਣ ਕੈਨੇਡਾ ਤੱਕ, ਅਤੇ ਇਹ ਹੁਣ ਹਾਈਪ ਅਪ ਕਰ ਰਹੇ ਨੇ ਸਾਡੀ ਕਾਰਨੀ ਸਰਕਾਰ ਕਿ ਇਹ ਇੰਡੀਆ ਦੇ ਵੱਲੋਂ ਸਭ ਤੋਂ ਵੱਡੀ ਕਿਸੇ ਵੀ ਮੁਲਕ ਤੱਕ ਭੇਜੀ ਗਈ ਇੱਕ ਟ੍ਰੇਡ ਡੈਲੀਗੇਸ਼ਨ ਹੈ। ਬੰਦੇ ਬਥੇਰੇ ਭੇਜੇ ਹੋਣਗੇ ਪਰ ਬੰਦਾ ਕਿਹੜਾ ਨਹੀਂ ਇੱਥੇ ਪਹੁੰਚਿਆ ਉਹ ਹੈ ਨਰਿੰਦਰ ਮੋਦੀ, ਸਭ ਤੋਂ ਅਹਿਮ ਗੱਲ ਆ। ਅਤੇ ਗੱਲਬਾਤ ਇਹ ਕਰ ਰਹੇ ਨੇ ਕਿ ਬਹੁਤ ਵੱਡੀ ਟ੍ਰੇਡ ਡੈਲੀਗੇਸ਼ਨ ਭੇਜੀ ਆ। ਭਰਾਵੋ, ਟ੍ਰੇਡ ਡੈਲੀਗੇਸ਼ਨ ਤੁਸੀਂ 1000 ਬੰਦਾ ਵੀ ਭੇਜ ਦਿਓ, ਇਹਦਾ ਮਤਲਬ ਇਹ ਨਹੀਂ ਕਿ ਇੱਥੇ ਹੁਣ ਵੱਧ ਤਰੱਕੀ ਹੋਣ ਲੱਗੀ ਆ ਜਾਂ ਵੱਧ ਟ੍ਰੇਡ ਹੋਣ ਲੱਗੀ ਆ। ਹੁਣ ਸਾਫ਼ ਪਤਾ ਲੱਗ ਗਿਆ ਹੈ ਕਿ ਕੈਨੇਡਾ ਅਤੇ ਇੰਡੀਆ ਦੇ ਆਪਸ ਦੇ ਵਿੱਚ ਸਾਲ 2030 ਤੱਕ, ਹਜੇ ਤਾਂ 26 ਚੱਲ ਰਿਹਾ, ਅੱਧਾ ਵੀ ਨਹੀਂ ਲੰਘਿਆ 26, ਹਜੇ ਸਾਲ 2030 ਤੱਕ ਇਹ ਕਹਿੰਦੇ ਨੇ ਕਿ ਅਸੀਂ ਕੈਨੇਡਾ ਐਂਡ ਇੰਡੀਆ ਦਾ 2-way ਟ੍ਰੇਡ $70 billion ਕੈਨੇਡੀਅਨ ਡਾਲਰਸ ਪਰ ਈਅਰ ਤੱਕ ਵਧਾਉਣਾ ਚਾਹੁੰਦੇ ਹਾਂ। ਪਰ ਪਿਛਲੇ ਵੀਕਐਂਡ ਹੀ ਇੰਡੀਅਨ ਸਰਕਾਰ ਨੇ US ਨੂੰ ਗਰੰਟੀ ਦਿੱਤੀ ਆ ਕਿ ਤੁਸੀਂ ਇੰਡੀਆ ਦੇ ਸਾਰੇ ਤੇ ਸਾਰੇ ਟੈਰਿਫਸ 25% ਤੋਂ ਲੈ ਕੇ 18% ਤੱਕ ਘਟਾ ਦਿਓ। ਬਦਲੇ ਦੇ ਵਿੱਚ ਇੰਡੀਆ ਕੀ ਕਰੂਗਾ, 5 ਸਾਲਾਂ ਦੇ ਵਿੱਚ US ਤੋਂ $500 billion $500 billion ਦਾ ਸਮਾਨ ਖਰੀਦੂਗਾ 1-way ਟ੍ਰੇਡ ਦੇ ਵਿੱਚ। ਸੋ ਕਿੱਥੇ ਬੜੀ ਹਾਈਪ ਅਪ ਕਰ ਰਹੇ ਨੇ ਕਿ ਇੰਡੀਆ ਨੇ ਸਭ ਤੋਂ ਵੱਡਾ ਡੈਲੀਗੇਸ਼ਨ ਐਵਰ ਕੈਨੇਡਾ ਨੂੰ ਭੇਜਿਆ ਹੈ, ਅਸੀਂ ਉਹ ਤੋਂ ਕੀ ਲੈਣੇ ਆ, ਅੰਬ ਲੈਣੇ ਆ। ਅੰਬ ਤਾਂ ਇੰਡੀਆ ਤੋਂ ਮਿਲਦੇ ਵੀ ਹੈਗੇ ਆਲਰੇਡੀ, ਪਰ ਜਿੱਥੇ 2030 ਤੱਕ ਦੋਨੇ ਮੁਲਕਾਂ ਦਾ ਆਪਸ ਦੇ ਵਿੱਚ ਮੇ ਬੀ $70 billion 2-way ਟ੍ਰੇਡ ਹੋਊਗਾ, ਦਾ ਨੰਬਰ ਸਪੀਕ ਸ਼ੀਅਰ ਵਾਲਿਊਮ। ਇੰਡੀਆ ਨੇ ਕਮਿਟਮੈਂਟ ਵੀਕਐਂਡ 'ਤੇ ਪੇਸ਼ ਕੀਤੀ ਆ ਡੋਨਲਡ ਟਰੰਪ ਨੂੰ ਕਿ ਭਾਈ ਅਸੀਂ ਤੇਰੇ ਤੋਂ ਇਕੱਲੇ ਹੀ ਇੱਕ ਇੱਕ ਸਾਲ ਦੇ ਵਿੱਚ $100 billion ਦਾ ਸਮਾਨ ਖਰੀਦਾਂਗੇ, ਬਸ ਤੂੰ ਟੈਰਿਫ ਘਟਾ ਦੇ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੇ ਦੋਸਤੋ, ਬਹੁਤ ਹੀ ਮਾੜੀ, ਬਹੁਤ ਹੀ ਅਨਫੋਰਚੁਨੇਟ, ਬਹੁਤ ਹੀ ਮਾੜੀ ਇੱਕ ਖਬਰ ਪੇਸ਼ ਹੋਈ ਹੈ ਪਿਛਲੇ ਕੁਝ ਦਿਨਾਂ ਵਿੱਚ, ਕਾਫੀ ਜਰ ਚਰਚਾ ਇਹਦੇ ਬਾਰੇ ਹੋ ਰਹੀ ਹੈ। ਹੈਲੋਫੈਕਸ ਨੋਵਾ ਸਕੋਸ਼ਾ ਦੇ ਵਿੱਚ ਕੱਲ੍ਹ ਹੀ ਇੱਕ ਨਿਊਬੋਰਨ ਬੇਬੀ ਬੱਚੇ ਦੀ ਲਾਸ਼ ਇੱਕ ਫੋਰਸਟਿਡ ਵੁੱਡਿਡ ਏਰੀਆ ਦੇ ਵਿੱਚ ਲੱਭਣ ਤੋਂ ਬਾਅਦ ਇੱਕ ਜੋੜੀ, ਇੱਕ ਮੇਰੀਡ ਦੇਸੀ ਕਪਲ, ਆਪਣੇ ਹੀ ਦੋ ਪੰਜਾਬੀ, ਇੱਕ ਮੇਲ ਇੱਕ ਫੀਮੇਲ, ਦੋਨੇ ਵਿਆਹ ਹੋਏ ਨੇ, ਉਹ ਹੁਣ ਫੜੇ ਗਏ ਨੇ। ਪਤਾ ਲੱਗਿਆ ਹੈ ਕਿ ਪਿਛਲੇ ਫਰਾਈਡੇ ਇੱਕ ਹੈਲੋਫੈਕਸ ਘਰ ਦੇ ਵਿੱਚੋਂ ਇੱਕ ਔਰਤ ਨੇ ਐਂਬੂਲੈਂਸ ਕਾਲ ਕੀਤੀ, ਉਹਨੂੰ ਐਂਬੂਲੈਂਸ ਲੈ ਕੇ ਹਸਪਤਾਲ ਤੱਕ ਭੇਜਿਆ ਗਿਆ। ਉੱਥੇ ਡਾਕਟਰਸ ਅਤੇ ਸਟਾਫ ਨੇ ਰਾਈਟ ਵੇ ਪਤਾ ਕੀਤਾ ਕਿ ਔਰਤ ਨੇ ਤਾਂ ਵੈਰੀ ਵੈਰੀ ਰੀਸੈਂਟਲੀ ਹੀ ਚਾਈਲਡ ਬਰਥ ਡਿਲੀਵਰ ਕੀਤਾ ਹੈ, ਬੱਚਾ ਜੰਮਿਆ ਹੈ, ਪਰ ਬੱਚਾ ਗਾਇਬ ਹੈ। ਬੱਚੇ ਨੂੰ ਲੱਭਣ ਦੇ ਲਈ ਅੱਧੀ ਰਾਤ ਨੂੰ ਫਰਾਈਡੇ ਨੂੰ ਹੈਲੋਫੈਕਸ ਰੀਜਨਲ ਪੁਲਿਸ ਨੇ ਮੈਨ ਹੰਟ ਸ਼ੁਰੂ ਕੀਤੀ, ਪਰ ਜਾਣਕਾਰੀ ਮਿਲਣ ਤੋਂ ਬਾਅਦ ਅਨਫੋਰਚੁਨੇਟਲੀ ਇਸ 2-3 ਦਿਨਾਂ ਦੇ ਬੋਣ ਦੇ ਬੱਚੇ ਨੂੰ ਸੰਡੇ ਹੀ, ਕੱਲ੍ਹ ਹੀ ਹੈਲੋਫੈਕਸ ਤੋਂ ਬਾਹਰ ਹੀ ਵੁੱਡਿਡ ਏਰੀਆ ਦੇ ਵਿੱਚ ਲਾਸ਼ ਲੱਭੀ ਗਈ ਆ। ਅਤੇ ਹੁਣ ਔਰਤ ਜੋ ਕਿ ਖੁੜਕੋ ਕੰਡੀਸ਼ਨ, ਆਪਣੀ ਜਾਨ ਦੇ ਲਈ ਲੜ ਰਹੀ ਹੈ ਹਸਪਤਾਲ ਦੇ ਵਿੱਚ, ਅਨਰਿਸਪੋਂਸਿਵ ਹੈ, ਦੱਸ ਹੀ ਨਹੀਂ ਸਕਦੀ ਕੀ ਹੋਇਆ ਹੈ ਕੀ ਨਹੀਂ ਹੋਇਆ ਹੈ। ਉਹਦੇ ਹੀ ਇੱਕ ਰਿਸ਼ਤੇਦਾਰ, ਇੱਕ ਆਪਣਾ ਦੇਸੀ ਬੰਦਾ ਅਤੇ ਉਹਦੀ ਘਰਵਾਲੀ ਨੂੰ ਹੁਣ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ। ਪਰ ਹੈਲੋਫੈਕਸ ਰੀਜਨਲ ਪੁਲਿਸ ਨੇ ਦੱਸਿਆ ਹੈ, ਕਿਉਂਕਿ ਹੁਣ ਆਟੋਪਸੀ ਦੀ ਉਡੀਕ ਹੈ, ਕਾਜ਼ ਆਫ ਡੈਥ ਪਤਾ ਕਰਨ ਦੀ ਉਡੀਕ ਹੈ, ਅਤੇ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਸ਼ਾਇਦ ਮਰਡਰ ਤੱਕ ਵੀ ਚਾਰਜਸ ਵਧਾਏ ਜਾ ਸਕਦੇ ਹਨ, ਹੋਰ ਵੀ ਲੋਕਾਂ ਦੇ ਖਿਲਾਫ ਵੀ ਚਾਰਜਸ ਲੇ ਕੀਤੇ ਜਾ ਸਕਦੇ ਹਨ। ਇਸ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਦੇ ਬਾਰੇ ਵੀ ਤੁਹਾਨੂੰ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਅੱਜ ਕੁਛ ਦਿਨਾਂ ਦੇ ਲਈ ਦੋਸਤੋ, ਸਾਡੇ ਸਾਰੇ ਦੇ ਸਾਰੇ
MPs ਵਾਪਸ ਪਾਰਲੀਮੈਂਟ ਹਿੱਲ ਇਨ ਦਾ ਹਾਊਸ ਆਫ ਕਾਮਨਸ ਤੱਕ ਪਹੁੰਚ ਚੁੱਕੇ ਨੇ ਕੁਛ ਕੁ ਦਿਨਾਂ ਦੇ ਲਈ ਹੁਣ ਕੰਮ ਕਰਨਗੇ ਜਿਸ ਤੋਂ ਬਾਅਦ ਸਮਰ ਬ੍ਰੇਕ ਦੀਆਂ ਛੁੱਟੀਆਂ ਲੰਬੀਆਂ ਲੰਬੀਆਂ ਛੁੱਟੀਆਂ ਫਾਲ ਤੱਕ ਸ਼ੁਰੂ ਹੋ ਜਾਣੀਆਂ ਫਿਰ ਤਾਂ ਦੇਖਿਓ ਤੁਹਾਡੇ ਅਖਾਂਡ ਪਾਠ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਹਰੇਕ ਗੁਰੂ ਘਰ ਦੇ ਵਿੱਚ ਜਿੱਥੇ ਮਰਜ਼ੀ ਫ੍ਰੀ ਦੇ ਵਿੱਚ ਸਮੋਸੇ ਦੇ ਪਕੌੜੇ ਮਿਲਦੇ ਨੇ ਅਤੇ ਵੋਟਾਂ ਉਹ ਹਾਸਲ ਕਰ ਸਕਦੇ ਨੇ ਆ ਕੇ ਹੱਥ ਮਿਲਾਉਣਗੇ ਹੁਣ ਤਾਂ ਦੱਸਿਆ ਗਿਆ ਹੈ ਕਿ ਲਿਬਰਲ ਪਾਰਟੀ ਦੇ ਅੰਦਰ ਅੰਦਰ ਕਾਫੀ ਜ਼ਿਆਦਾ ਨਾਰਾਜ਼ ਮਾਰਕ ਕਾਰਨੀ ਨਾਲ ਨਾਰਾਜ਼ ਅਲਟਰਾ ਈਕੋ ਕਲਾਈਮੇਟ ਨਟ ਜੋਬਸ ਹਨ ਅਲਟਰਾ ਲੈਫਟ ਰੈਡੀਕਲ ਲੋਕ ਹਨ ਜੋ ਕਿ ਇਸ ਲਿਬਰਲ ਇਨਵਾਇਰਮੈਂਟ ਕਾਕਿਸ ਲਿਬਰਲ ਕਲਾਈਮੇਟ ਚੇਂਜ ਕਾਕਿਸ ਦੇ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਸਲਾਹਾਂ ਕਰਨਗੇ ਕਿ ਲਿਬਰਲ ਪਾਰਟੀ ਆਫ ਕੈਨੇਡਾ ਯਾਨੀ ਕਿ ਸਾਡੀ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਕਲਾਈਮੇਟ ਚੇਂਜ ਅਤੇ ਕਲਾਈਮੇਟ ਏਜੰਡਾ ਨੂੰ ਉਹ ਫੋਰ ਫਰੰਟ 'ਤੇ ਕਿਵੇਂ ਵਾਪਸ ਲੈ ਕੇ ਆ ਸਕਦੇ ਨੇ ਸਭ ਤੋਂ ਅਹਿਮ ਪ੍ਰਾਇਓਰਟੀਜ਼ ਦੇ ਵਿੱਚੋਂ ਇਹ ਇਸ ਕਲਾਈਮੇਟ ਚੇਂਜ ਏਜੰਡਾ ਨੂੰ ਕਿਵੇਂ ਲੈ ਕੇ ਆ ਸਕਦੇ ਨੇ ਪਾਈਪਲਾਈਨ ਬਣਾਉਣ ਨੂੰ ਇਹ ਕਿਵੇਂ ਰੋਕ ਸਕਦੇ ਨੇ ਇਹ ਵੱਧ CO2 ਐਮਿਸ਼ਨਸ ਪਲੂਟ ਕਰਨ ਤੋਂ ਕਿਵੇਂ ਰੋਕ ਸਕਦੇ ਨੇ ਭਾਵੇਂ ਇੱਥੇ ਲੋਕ ਹੁਣ ਭੁੱਖੇ ਮਰ ਰਹੇ ਨੇ ਹੋਰ ਮਰਨ ਵਾਲੇ ਨੇ ਇਕਾਨਮੀ ਕਦੇ ਵੀ ਇੱਥੇ ਠੀਕ ਹੋਣੀ ਨਹੀਂ ਹੈਗੀ ਕਿਉਂਕਿ ਟੈਰਿਫਸ ਕਦੇ ਵੀ ਹਟਾਏ ਜਾਂ ਘਟਾਏ ਜਾਣੇ ਨਹੀਂ ਹੈਗੇ ਟ੍ਰੇਡ ਡੀਲ ਸਾਨੂੰ ਪਹਿਲਾਂ ਨਾਲੋਂ ਕਦੇ ਬਿਹਤਰ ਮਿਲਣੀ ਨਹੀਂ ਹੈਗੀ ਕੰਮ ਕਾਰ ਤਾਂ ਚੱਲਣਾ ਹੈ ਨਹੀਂ ਅਤੇ ਇੱਥੇ ਇੰਨੀਆਂ ਜ਼ਿਆਦਾ ਮੁਸੀਬਤਾਂ ਨੇ ਅਤੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਾਈਸਿਸ ਇਹੀ ਹੈ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਜੋ ਵੀ ਹੁਣ ਤੁਸੀਂ ਇਹਨੂੰ ਨਾਮ ਦੇਣਾ ਚਾਹੁੰਦੇ ਹੋ ਸੋ ਇਹ ਆਪਸ ਦੇ ਵਿੱਚ ਹੁਣ ਮਿਲ ਕੇ ਸਲਾਹਾਂ ਕਰਨਗੇ ਕਿ ਮਾਰਕ ਕਾਰਨੀ ਅਤੇ ਪੂਰੀ ਪਾਰਟੀ ਨੂੰ ਮਜਬੂਰਨ ਅਸੀਂ ਕਿਵੇਂ ਇਹ ਕਲਾਈਮੇਟ ਚੇਂਜ ਦਾ ਏਜੰਡਾ ਫਿਰ ਤੋਂ ਕਿਵੇਂ ਪੁਸ਼ ਕਰਵਾ ਸਕਦੇ ਹਾਂ ਇਹ ਕਹਿ ਰਹੇ ਨੇ ਕਿ ਇਹੀ ਹੀ ਸਾਡੀ ਇੱਕ ਅਹਿਮ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਫੋਰ ਦ ਲਿਬਰਲ ਪਾਰਟੀ ਆਫ ਕੈਨੇਡਾ ਪਰ ਅੱਜ ਇਹਦੇ ਬਾਰੇ ਹੀ ਪੁੱਛਿਆ ਗਿਆ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਮਾਰਕ ਕਾਰਨੀ ਨੇ ਕਿਹਾ ਕਿ ਭਰਾਵੋ ਜਿੱਥੇ ਪਿਛਲੇ ਕੁਛ ਦਿਨਾਂ ਵਿੱਚ ਚਰਚਾ ਹੋਈ ਆ ਕਿ 14 ਅਨੋਨਮਸ ਲਿਬਰਲ MPs ਨੇ ਇੱਕ ਖੱਤ ਸਾਈਨ ਕੀਤਾ ਭੇਜਿਆ ਮਾਰਕ ਕਾਰਨੀ ਤੱਕ ਉਹਨੂੰ ਦੱਸਣ ਦੇ ਲਈ ਕਿ ਅਸੀਂ ਤੇਰੇ ਨਾਲ ਖੁਸ਼ ਨਹੀਂ ਹੈਗੇ ਤੂੰ ਪਾਈਪਲਾਈਨ ਨਾ ਬਣਾ ਅਲਬਰਟਾ ਤੋਂ ਲੈ ਕੇ BC ਤੱਕ ਗ੍ਰੀਨ ਲਾਈਟ ਨਾ ਹੀ ਦੇ ਤੂੰ ਆਪਣੇ ਕਲੀਨ ਇਲੈਕਟ੍ਰਿਸਿਟੀ ਸਟੈਂਡਰਡਸ ਨੂੰ ਨਾ ਘਟਾ ਅਤੇ ਜੋ ਕੁਛ ਵੀ ਤੂੰ ਸਕੇਲ ਬੈਕ ਕਰ ਰਿਹਾ ਬਲੈਕ ਸਾਈਡ ਕਰ ਰਿਹਾ ਹੈ ਟਰੂਡੋ ਏਰਾ ਇਨਵਾਇਰਮੈਂਟਲ ਅਤੇ ਕਲਾਈਮੇਟ ਚੇਂਜ ਪਾਲਿਸੀਜ਼ 'ਤੇ ਇਹ ਚੰਗਾ ਨਹੀਂ ਹੈ ਹੁਣ ਤੁਹਾਨੂੰ ਪਤਾ ਹੈ ਕਿ ਫੋਰਮਰ ਜਸਟਿਨ ਟਰੂਡੋ ਏਰਾ environment minister Stephen Guilbeault aka Gada aka King Kong jehde bande ne CN tower nu climb karke literally criminal charges lawaye apne khilaf convict vi hoya oh ta publicly pichle dinan de vich hi kehn lag gaya hai ke Mark Carney da hun Justin Trudeau de environmental policies te hun piche jana back slide karna eh ta Stephen Harper di sarkar nalon maadiyan policies pesh kar rahe ne jo ke bahut vaddi gall aa ਹੋਊਗਾ ਨਾਟਕ ਵੀ ਵੈਸੇ ਲੋਕਾਂ ਨੂੰ ਇਹ ਗੁੰਮਰਾਹ ਕਰ ਲਏ ਕਿ ਪਾਈਪਲਾਈਨ ਕਦੇ ਵੀ ਬਣਾਈ ਜਾਣੀ ਹੈ ਬਣਨੀ ਹੈ ਨਹੀਂ ਨਾ ਇਨ ਆਰ ਲਾਈਫ ਟਾਈਮ ਪ੍ਰੋਬਬਲੀ ਨਾਟ ਪਰ ਉਸ ਤੋਂ ਇਲਾਵਾ 14 ਡਿਫਰੈਂਟ ਲਿਬਰਲ MPs ਨੇ ਅਨੋਨਮਸਲੀ ਬਿਨਾਂ ਆਪਣੇ ਨਾਮ ਪਬਲਿਕਲੀ ਦੱਸਣ ਤੋਂ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਕਲਾਈਮੇਟ ਚੇਂਜ ਏਜੰਡਾ ਫੋਰ ਫਰੰਟ 'ਤੇ ਹੋਵੇ ਅਤੇ ਮਾਰਕ ਕਾਰਨੀ ਨੂੰ ਵੀ ਫੋਲੋ ਥਰੂ ਕਰਨਾ ਚਾਹੀਦਾ ਹੈ ਨਾ ਕਿ ਬੈਕ ਸਲਾਈਡ ਕਰਨਾ ਚਾਹੀਦਾ ਹੈ ਜੋ ਮਰਜ਼ੀ ਇਕਾਨਮੀ ਦੇ ਬਾਰੇ ਇਹ ਕਹੀ ਜਾਵੇ ਸਾਨੂੰ ਪਾਈਪਲਾਈਨ ਦੀ ਨਹੀਂ ਲੋੜ ਹੈ ਸਾਨੂੰ ਜ਼ਿਆਦਾ ਸਟ੍ਰਿਕਟਨੈਸ ਇਨ ਦੀ ਇਨਵਾਇਰਮੈਂਟ ਦੀ ਲੋੜ ਹੈ ਪਰ ਮਾਰਕ ਕਾਰਨੀ ਨੇ ਕਿਹਾ ਕਿ ਕਿੱਥੇ ਸਾਡੇ 174 MP ਨੇ ਕਿੱਥੇ ਇਹ 14 MPs ਨੇ ਖੱਤ ਸਾਈਨ ਕੀਤਾ ਉਹਨੇ ਬੇਸਿਕਲੀ ਕਹਿਣ ਤੋਂ ਬਗੈਰ ਹੀ ਕਹਿ ਦਿੱਤਾ ਹੈ ਕਿ ਦੇ ਡੋਂਟ ਰੀਅਲੀ ਮੈਟਰ ਕਿਉਂਕਿ ਇੱਕ ਤਰਫ ਤਾਂ 160 ਨੇ ਇੱਕ ਤਰਫ ਤਾਂ ਇਕੱਲੇ 14 ਨੇ ਬਿਗ ਡੀਲ ਇਹਨੇ ਕਿਹਾ ਕਿ ਇਕਾਨਮੀ ਦੇ ਖਾਤਰ ਸਾਨੂੰ ਇਹ ਕੰਮ ਕਰਨਾ ਹੀ ਪਊਗਾ ਪਾਈਪਲਾਈਨ ਬਣਾਉਣੀ ਹੀ ਪਊਗੀ ਐਨਰਜੀ ਸੁਪਰ ਪਾਵਰ ਬਣਨੀ ਹੀ ਪਊਗੀ ਅਤੇ ਸਾਨੂੰ ਫਿਊਚਰ ਦੇ ਲਈ ਸਾਨੂੰ ਆਪਣੇ ਆਪ ਨੂੰ ਐਜ਼ ਅ ਮਿਲਕ ਇਲੈਕਟ੍ਰਿਸਿਟੀ ਗ੍ਰਿਡ ਵੀ ਤਿਆਰ ਕਰਨਾ ਪਊਗਾ ਭਾਵੇਂ ਸਾਨੂੰ ਨੈਚੁਰਲ ਗੈਸ ਅਤੇ CO2 ਐਮਿਸ਼ਨਸ ਵਧਾਉਣ ਦੀ ਲੋੜ ਪੈਂਦੀ ਹੈ ਕੰਮ ਕਰਨਾ ਹੀ ਪਊਗਾ ਇਹਦੇ ਬਾਰੇ ਵਿੱਚ ਪੂਰੀ ਜਾਣਕਾਰੀ ਬਹੁਤ ਹੀ ਜਲਦ ਦੋਸਤੋ ਦੱਸਾਂਗੇ ਨਾਲ ਦੀ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਕਾਫੀ ਜ਼ਿਆਦਾ ਖਬਰਾਂ ਅੱਜ ਦੀਆਂ ਪਿਛਲੇ ਕੁਛ ਦਿਨਾਂ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ ਸਭ ਤੋਂ ਵੱਡੀਆਂ ਸਭ ਤੋਂ ਅਹਿਮ ਖਬਰਾਂ ਤੁਹਾਨੂੰ ਕੈਨੇਡਾ ਵਾਈਡ ਐਂਡ ਸਟੀਰੀਓ ਵਾਈਡ ਅਤੇ ਲੋਕਲ GTA ਦੀਆਂ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ 6 ਵਜੇ ਤੱਕ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦੇ ਨੰਬਰ ਹੁਣ ਜਾਂ ਜਦੋਂ ਮਰਜ਼ੀ 6 ਵਜੇ ਤੱਕ ਘੁਮਾ ਸਕਦੇ ਹੋ ਡਾਇਰੈਕਟ ਨੰਬਰ ਹੈ 905-564-6444 905-564-6444 905
905-564-44 905-564-44 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਆਪਣਾ ਵਟਸਐਪ ਮੈਸੇਜ ਸਾਨੂੰ ਲਾਈਵ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਪ 416-457-3381 416-457-3381 416-457-3381 ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

503 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਪੂਰੇ ਬ੍ਰਾਂਡ ਦੇ ਵਿੱਚ ਤਿਆਰ ਕਰਦੇ ਨੇ, ਅਤੇ ਉਹ ਵੀ ਤਿੰਨ ਲੋਕੇਸ਼ਨਸ ਤੋਂ। ਉਹ ਵੀ 7 ਦਿਨ ਸਵੇਰੇ 2 ਵਜੇ ਤੱਕ ਤੁਹਾਨੂੰ ਤਾਜ਼ਾ ਹੀ ਪਕਵਾਨ ਮਿਲੂਗਾ। ਤੁਸੀਂ ਡਾਈਨ ਐਂਡ ਟੇਕ ਆਊਟ ਅਤੇ ਹੁਣ ਪੈਟੀਓ 'ਤੇ ਵੀ ਬਹਿ ਕੇ ਖਾ ਪੀ ਵੀ ਸਕਦੇ ਹੋ, ਅਤੇ ਨਾਲ ਦੀ ਨਾਲ ਤੁਸੀਂ ਲਾਈਵ ਕੇਟਰਿੰਗ ਦਾ ਇਹਨਾਂ ਦਾ ਟਰੱਕ ਵੀ ਸਾਧ ਸਕਦੇ ਹੋ। 10 ਟਰੱਕ ਨੇ, ਜਿੱਥੇ ਮਰਜ਼ੀ ਜਿੰਨੇ ਮਰਜ਼ੀ ਜਦੋਂ ਮਰਜ਼ੀ ਆਪਣੇ ਮਹਿਮਾਨਾਂ ਨੂੰ ਰੱਜ ਕੇ ਖਵਾਓ, ਬਹੁਤ ਹੀ ਸਵਾਦ ਪਕਵਾਨ ਖਵਾਓ। ਸਿੰਪਲੀ ਇੰਡੀਆ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ। ਕੈਸਲ ਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਦੀ ਨੁੱਕਰ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ 85 ਮੌਂਟਪੈਲੀਅਰ ਸਟਰੀਟ ਬ੍ਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ। ਅਤੇ ਦੋਸਤੋ, ਤੁਹਾਨੂੰ ਹੁਣ ਅੱਜ ਤੋਂ ਲੈ ਕੇ ਜੂਨ ਪਹਿਲੀ ਤੱਕ ਜਿਹੜੇ ਮਰਜ਼ੀ ਦਿਨ ਜਾਓ, ਟੇਕ ਆਊਟ ਸਪੈਸ਼ਲ ਮਿਲ ਰਹੇ ਨੇ, ਬਾਏ ਵਨ ਗੈਟ ਵਨ ਫਰੀ। ਸੋ 1 ਪਾਊਂਡ ਫਿਸ਼ ਪਕੌੜਾ ਔਰਡਰ ਕਰੋ, ਦੂਜਾ ਬਿਲਕੁਲ ਫਰੀ। 1 ਚਿਕਨ ਪਕੌੜਾ ਕਰੋ, ਦੂਜਾ ਬਿਲਕੁਲ ਫਰੀ। 1 ਪਾਓ ਭਾਜੀ ਔਰਡਰ ਕਰੋ, ਦੂਜੀ ਬਿਲਕੁਲ ਫਰੀ। ਅਤੇ ਕੋਈ ਵੀ ਵੈਜ ਔਰ ਨਾਨ ਵੈਜ ਬਿਰਿਆਨੀ ਔਰਡਰ ਕਰੋ, ਦੂਜੀ ਬਿਲਕੁਲ ਫਰੀ। ਆਹ 4 ਆਈਟਮ ਨੇ ਤੁਹਾਨੂੰ ਮਿਲਣਗੀਆਂ ਐਵਰੀ ਸਿੰਗਲ ਡੇ, ਲੰਚ ਟਾਈਮ, ਡਿਨਰ ਟਾਈਮ, ਇਨ ਬਿਟਵੀਨ ਐਨੀ ਟਾਈਮ। ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਅਤੇ ਬਿਰਿਆਨੀ ਵੈਜ ਜਾਂ ਨਾਨ ਵੈਜ, ਬਾਏ ਵਨ ਗੈਟ ਵਨ ਫਰੀ ਐਵਰੀ ਸਿੰਗਲ ਡੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। ਪਹੁੰਚਣਾ ਹੈ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ, 85 ਮੌਂਟਪੈਲੀਅਰ ਸਟਰੀਟ, ਮਿਸਿਸਾਗਾ ਐਂਡ ਫਾਈਨੈਂਸ਼ੀਅਲ, 15 ਫੈਂਡਰ ਵੇ, ਬੋਵੇਰਡ ਐਂਡ ਚਿੰਕੂਜ਼ੀ। ਜੇ ਦੋਸਤੋ ਤੁਸੀਂ ਕੇਟਰਿੰਗ ਕਰਵਾਉਣੀ ਆ, $12.99 ਪਰ ਪਰਸਨ ਤੋਂ ਪ੍ਰਾਈਸ ਸ਼ੁਰੂ ਹੋ ਜਾਂਦੀ ਆ। ਅੱਜ ਜੀ ਇਹਨਾਂ ਨਾਲ ਸੰਪਰਕ ਕਰੋ, ਲਾਈਵ ਟਰੱਕ ਕੇਟਰਿੰਗ ਵੀ ਬਹੁਤ ਕਮਾਲ ਦੀ ਕਰਦੇ ਨੇ। 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਅੱਜ ਦੇ ਸਾਡੇ ਖਾਸ ਸਪਾਂਸਰ ਨੇ। ਨਾਲ ਦੀ ਨਾਲ ਅੱਜ ਦੇ ਸਾਡੇ ਖਾਸ ਸਪਾਂਸਰ ਨੇ SS ਲੋਨ ਕੇਅਰ ਐਂਡ ਲੈਂਡਸਕੇਪਿੰਗ। ਦੋਸਤੋ, ਨਵਾਂ ਘਾਹ ਲਵਾਉਣਾ ਜਾਂ ਗਾਰਡਨਿੰਗ ਆਪ ਕਰਨੀ ਆ ਜਾਂ ਕਰਵਾਉਣੀ ਆ, ਕੋਈ ਦਰੱਖਤ, ਕੋਈ ਬੂਟੇ, ਕੋਈ ਫੁੱਲ, ਕੋਈ ਵੀ ਤੁਸੀਂ ਲਵਾਉਣਾ ਹੈ ਜਾਂ ਆਪ ਲਾਉਣਾ ਹੈ, ਤਾਂ ਤੁਹਾਨੂੰ ਟਾਪ ਕੁਆਲਿਟੀ ਸੋਇਲ ਚਾਹੀਦੀ ਹੈ। ਅੱਜ ਹੀ ਕਾਲ ਕਰੋ, ਅੱਜ ਹੀ ਜਾਂ ਕੱਲ੍ਹ ਤੱਕ ਹੀ ਡੰਪ ਕਰ ਦੇਣਗੇ ਜਿੰਨੀ ਵੀ ਸੋਇਲ ਤੁਹਾਨੂੰ ਚਾਹੀਦੀ ਆ। ਤੁਸੀਂ ਬੈਕਯਾਰਡ ਦੇ ਵਿੱਚ ਸਬਜ਼ੀਆਂ ਲਾਉਣੀਆਂ, ਮੂਹਰੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਫੈਸ਼ਨਲ ਲੈਂਡਸਕੇਪਿੰਗ ਕੀਤੀ ਜਾਵੇ, ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ ਲੈਂਡਸਕੇਪਿੰਗ ਹੋਵੇ, SS ਲੋਨ ਕੇਅਰ ਐਂਡ ਲੈਂਡਸਕੇਪਿੰਗ ਦੀ ਬਹੁਤ ਵੱਡੀ ਟੀਮ ਹੈ, ਬਹੁਤ ਜ਼ਿਆਦਾ ਮੈਨ ਪਾਵਰ ਹੈ। ਜਿੱਥੇ ਮਰਜ਼ੀ ਜਦੋਂ ਮਰਜ਼ੀ ਸੱਦ ਲਓ ਕੋਈ ਵੀ ਕੰਮ ਕਰਵਾਉਣ ਦੇ ਲਈ। 437-655-1984 ਜੇ ਤੁਸੀਂ ਚਾਹੁੰਦੇ ਹੋ ਕਿ ਐਵਰੀ ਸਿੰਗਲ ਵੀਕ ਆ ਕੇ ਘਾਹ ਵੀ ਕੱਟਿਆ ਜਾਵੇ, ਸਾਰਾ ਕੁਛ ਹੀ ਮੇਨਟੇਨ ਕੀਤਾ ਜਾਵੇ, ਹੈਜ ਕੀਤਾ ਜਾਵੇ, ਟ੍ਰਿਮ ਕੀਤਾ ਜਾਵੇ, ਸਭ ਕੁਛ ਹੀ ਸਾਫ਼ ਸੁਥਰਾ ਰੱਖਿਆ ਜਾਵੇ ਤੁਹਾਡਾ ਫਰੰਟ ਐਂਡ ਬੈਕਯਾਰਡ, SS ਲੋਨ ਕੇਅਰ, 437-655-1984 437-655-1984 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਨਕਾਰ ਹੋਮਸ ਦੇ ਵੱਲੋਂ। ਜੇ ਦੋਸਤੋ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਹਾਈ ਐਂਡ ਬਹੁਤ ਹੀ ਸੋਹਣਾ ਲਗਜ਼ਰੀ ਅਪਗ੍ਰੇਡ ਕਰਵਾਉਣਾ, ਕੰਸਟਰਕਸ਼ਨ ਰੈਨੋਵੇਸ਼ਨ ਅਪਗ੍ਰੇਡ ਕਰਵਾਉਣਾ ਹੋਵੇ, ਖਾਸ ਤੁਸੀਂ ਆਪਦੀ ਕਿਚਨ ਦੀ ਕੰਪਲੀਟ ਲੁੱਕ ਤਿਆਰ ਕਰਵਾਉਣੀ ਆ ਨਵੀਂ, ਉਹ ਵੀ ਤੁਸੀਂ ਚਾਹੁੰਦੇ ਹੋ ਕਿ ਐਲ ਸ਼ੇਪ ਜਾਂ ਓਪਨ ਕਾਨਸੈਪਟ ਜਾਂ ਸੈਕਸ਼ਨਲ ਜਾਂ ਫਿਰ ਤੁਸੀਂ ਆਈਲੈਂਡ ਵੀ ਤਿਆਰ ਕਰਵਾਉਣਾ, ਇਹ A to Z ਪੂਰੇ ਘਰ ਦੀ ਸਾਰੀ ਕਸਟਮ ਕੰਪਲੀਟ ਕੰਸਟਰਕਸ਼ਨ ਦੀ ਕੰਮ ਕਰਦੇ ਨੇ ਅਤੇ ਰੈਨੋਵੇਸ਼ਨ ਦਾ ਕੰਮ ਕਰਦੇ ਆ। ਕੀਤਾ ਹੋਇਆ ਕੰਮ ਵੀ ਜਿਹੜੇ ਮਰਜ਼ੀ ਸ਼ਹਿਰ 'ਚ ਤੁਸੀਂ ਦੇਖ ਵੀ ਸਕਦੇ ਹੋ, ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਹੀ ਇਸ ਫੀਲਡ ਦੇ ਵਿੱਚ ਨੇ। 416-817-3600-416-817-3600 ਅਤੇ ਜੇ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ, ਜੇ ਤੁਸੀਂ ਗਾਰਡਨ ਸਵੀਟ ਤਿਆਰ ਕਰਵਾਉਣਾ, ਇਹ ਦੋਨਾਂ ਹੀ ਕੰਮਾਂ ਦੇ ਵਿੱਚ ਮਾਹਰ ਨੇ। ਇਹਨਾਂ ਨੇ ਪਿਛਲੇ ਸਾਲ 2025 ਦੇ ਵਿੱਚ GTA ਦੇ ਵਿੱਚ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਜਿਹਦੇ ਨਾਲ ਲੋਕਾਂ ਦੇ ਜਿਹੜੇ ਖਰਚੇ ਕਰਜ਼ੇ ਨੇ ਉਹਦੇ ਵਿੱਚ ਥੋੜ੍ਹੀ ਬਹੁਤੀ ਐਕਸਟਰਾ ਉਹਨਾਂ ਨੂੰ ਫਲੈਕਸੀਬਿਲਿਟੀ ਮਿਲ ਗਈ ਆ। ਉਹਨਾਂ ਦੇ ਕਾਸਟ ਹੁਣ ਘੱਟ ਗਏ ਨੇ ਕਿਉਂਕਿ ਐਕਸਟਰਾ ਕਿਰਾਇਆ ਆਉਣ ਲੱਗ ਗਿਆ ਹੈ ਗਾਰਡਨ ਸਵੀਟ ਤਿਆਰ ਕਰਵਾਉਣ ਦੇ ਨਾਲ। ਅਤੇ ਜੇ ਤੁਸੀਂ ਗਾਰਡਨ ਸਵੀਟ ਦੇ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਹ ਕਿੰਨਾ ਖਰਚਾ ਹੈ, ਕਿੰਨਾ ਟਾਈਮ ਲੱਗਦਾ ਹੈ, A to Z ਸਾਰਾ ਕੁਝ ਸਮਝਾ ਦੇਣਗੇ ਤੁਹਾਨੂੰ। ਕਾਲ
Paul Garewal 416-817-3600 416-817-3600 ਤੇ ਜੇ ਤੁਸੀਂ ਇਸ ਮਹੀਨੇ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਹੋ ਓਨਲੀ ਦਿਸ ਮੰਥ ਓਨਲੀ ਸਪੈਸ਼ਲ ਪ੍ਰਮੋਸ਼ਨ ਹੈ ਭਾਵੇਂ ਕੰਮ ਤੁਸੀਂ ਕਰਾਉਣਾ ਜੂਨ ਜੁਲਾਈ ਅਗਸਤ ਸਪਟੈਂਬਰ ਅਕਤੂਬਰ ਨਵੰਬਰ ਡਿਸੰਬਰ ਜਦੋਂ ਮਰਜ਼ੀ ਇਸ ਮਹੀਨੇ ਤੁਸੀਂ ਟਾਈਮ ਸਲਾਟ ਕਨਫਰਮ ਕਰੋਗੇ ਤੁਹਾਨੂੰ ਲੀਗਲ ਬੇਸਮੈਂਟ ਤੋਂ ਲੈ ਕੇ ਗਾਰਡਨ ਸਵੀਟ ਤਿਆਰ ਕਰਨ ਤੱਕ $5,000 $5,000 ਦਾ ਤੁਹਾਨੂੰ ਡਿਸਕਾਊਂਟ ਭਾਰਾ ਦੇਣਗੇ ਕਾਲ ਅਨਕਾਰ ਹੋਮਸ ਪਾਲ ਗਰੇਵਾਲ 416-817-3600 416-817-3600 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜਿਹਨਾਂ ਦਾ ਕਹਿਣਾ ਹੈ ਕਿ ਕੈਲਡਨ ਸ਼ਹਿਰ ਦੇ ਵਿੱਚ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਇਸ ਪਿਛਲੇ ਵੀਕਐਂਡ ਸੈਟਰਡੇ ਦੋ ਦਿਨ ਪਹਿਲਾਂ ਹੀ ਗ੍ਰੈਂਡ ਓਪਨਿੰਗ ਹੋਈ ਸੀ ਇੱਕ ਪ੍ਰੋਜੈਕਟ ਦੀ ਜੋ ਕਿ 6.5 ਲੱਖ ਦੇ ਵਿੱਚ ਫੁੱਲੀ ਫਰੀ ਹੋਲਡ ਡਬਲ ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਵਾਲੇ ਖੁੱਲ੍ਹੇ ਡੁੱਲੇ 2600 ਸਕੁਆਇਰ ਫੁੱਟ ਤੱਕ ਦੇ ਜਿਹੜੇ ਟਾਊਨ ਹਾਊਸ ਦੇ ਫਰੀ ਹੋਲਡ ਉਹਨਾਂ ਦੀ ਪਹਿਲੇ ਹੀ ਦਿਨ ਪਹਿਲੇ ਹੀ ਕੁਛ ਘੰਟਿਆਂ ਦੇ ਵਿੱਚ ਇੰਨੇ ਜ਼ਿਆਦਾ ਮੀਂਹ ਦੇ ਵਿੱਚ ਹੀ ਜਾ ਕੇ ਪੂਰਾ ਤਾਂ ਪੂਰਾ ਪਹਿਲਾ ਰਿਲੀਜ਼ ਸੋਲਡ ਆਊਟ ਹੋ ਗਿਆ ਫਸਟ ਡੇ ਫਸਟ ਕਪਲ ਆਵਰਸ ਦੇ ਵਿੱਚ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਗਲੇ ਰਿਲੀਜ਼ ਦੇ ਵਿੱਚ ਸਾਨੂੰ ਗੇਰੰਟੀਡ ਸਾਡਾ ਟਾਊਨ ਹਾਊਸ ਮਿਲੇ ਆਪ ਰਹਿਣ ਦੇ ਲਈ ਜਾਂ ਇਨਵੈਸਟ ਕਰਨ ਲਈ ਧਿਆਨ ਨਾਲ ਸੁਣੋ ਇਹ ਕੈਲਡਨ ਸ਼ਹਿਰ ਦੇ ਵਿੱਚ 10 ਸੈਕਿੰਡ ਲੱਗ ਰਹੇ ਬ੍ਰੈਂਪਟਨ ਪਹੁੰਚਣ ਤੱਕ ਕਿਉਂਕਿ ਐਨ ਬੋਰਡਰ 'ਤੇ ਹੀ ਹੈ ਕੈਲਡਨ ਬ੍ਰੈਂਪਟਨ ਬੋਰਡਰ Mayfield and Chinkoozy, Mayfield and McLaughlin, right in between. So Mayfield and Chinkoozy te eh agle saal summer to leke fall tak closing honi hai fully freehold matlab hai no POTL fees no condo fees no maintenance fees fully freehold 3-floor, 3-story a townhouses ne saryan de vich double car garage hai te 4 gaddiyan tak di

0: ਆਊਟ ਕਰ ਸਕਦੇ ਹੋ ਪਹਿਲੇ ਦਿਨ ਤੋਂ, ਉਹ ਵੀ ਕੁਝ ਆਪਸ਼ਨਸ ਅਵੇਲੇਬਲ ਨੇ। ਕਾਲ ਟੀਮ ਸਿੱਧੂ 416-302-0016 416-302-0016 ਇਹ ਪਿਛਲੇ ਸੈਟਰਡੇ ਹੀ ਪਰਸੋਂ ਹੀ ਪ੍ਰੋਜੈਕਟ ਰਿਲੀਜ਼ ਹੋਇਆ ਸੀ, ਪਹਿਲੇ ਹੀ ਕੁਛ ਘੰਟਿਆਂ ਦੇ ਵਿੱਚ ਹੀ ਪਹਿਲਾ ਰਿਲੀਜ਼ ਇੰਟਾਇਰਲੀ ਸੋਲਡ ਆਊਟ ਹੋ ਗਿਆ। ਹੁਣ ਜਿਹੜਾ ਅਗਲਾ ਰਿਲੀਜ਼ ਆ ਆਉਣ ਵਾਲੇ ਕੁਛ ਇੱਕ ਦਿਨਾਂ ਵਿੱਚ ਆਉਣ ਲੱਗਿਆ ਹੈ, ਉਹਦੇ ਵਿੱਚ ਗੇਰੰਟੀਡ ਯੂਨਿਟ ਚਾਹੁੰਦੇ ਹੋ ਫਿਰ ਕਾਲ ਰਾਈਟ ਅਵੇ 416-302-0016 ਇਹ ਸਿਰਫ 650,000 ₹650,000 ਦੀ ਰੇਂਜ ਦੇ ਵਿੱਚ, ਚਾਹੇ ਇਨਵੈਸਟਰ ਹੋ ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਫੁੱਲੀ ਫਰੀ ਹੋਲਡ ਡਬਲ ਕਾਰ ਗਰਾਜ ਟਾਊਨ ਹਾਊਸ ਤੁਸੀਂ ਬੁੱਕ ਕਰ ਸਕਦੇ ਹੋ, ਜੋ ਕਿ ਤਿਆਰ ਹੋਣੇ ਅਗਲੇ ਸਮਰ ਤੋਂ ਲੈ ਕੇ ਫਾਲ ਤੱਕ, ਇੱਕ ਤੋਂ ਵੱਧ ਸਾਲ ਪਿਆ ਹੈ, ਕੈਲਡਨ ਅਤੇ ਬ੍ਰੈਂਪਟ ਦੇ ਬੋਰਡਰ 'ਤੇ, ਕੈਲਡਨ ਦੇ ਵਿੱਚ ਮੇਈਫੀਲਡ ਐਂਡ ਚਿੰਕੂਜ਼ੀ 'ਤੇ। ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਸਿੰਘ ਗਿੱਲ। ਅਪਲਾਇੰਸ ਜੰਕਸ਼ਨ ਤੁਹਾਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਦੋ ਲੋਕੇਸ਼ਨਸ ਤੋਂ ਬਹੁਤ ਹੀ ਕਮਾਲ ਦੀਆਂ ਡੀਲਾਂ ਦਿੰਦੇ ਨੇ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਵੱਡਾ ਫਲੈਟ ਸਕਰੀਨ ਟੀਵੀ ਚਾਹੀਦਾ ਹੈ, ਤੁਸੀਂ ਪਹੁੰਚ ਸਕਦੇ ਹੋ ਉਹਨਾਂ ਦੀ ਦੋ ਲੋਕੇਸ਼ਨਸ, ਦੋਨੇ ਤੁਹਾਨੂੰ ਅਤਾ ਪਤਾ ਦੱਸਣਗੇ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਜਾਂ ਆਪਣਾ ਕਸਟਮ ਘਰ ਬਣਾ ਰਹੇ ਹੋ, ਜੈਨੇਅਰ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਬ੍ਰਾਂਡ ਦੇ ਉੱਪਰ 20% ਦਾ ਐਕਸਕਲੂਸਿਵ ਡਿਸਕਾਊਂਟ ਇਸ ਵੀਕ ਅਸੀਂ ਅਪਲਾਇੰਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਇਨਵੈਸਟਰ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰੋਪਰਟੀ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $31.99 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮਹੀਨਿਆਂ 'ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ, ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਲੋਕੇਸ਼ਨਸ ਇਨ ਬ੍ਰੈਂਪਟਨ ਦੇ ਵਿੱਚ ਪਹੁੰਚ ਸਕਦੇ ਹੋ ਪਹਿਲੀ ਲੋਕੇਸ਼ਨ ਹੈ ਬ੍ਰੈਂਪਟਨ ਵੈਸਟ ਦੇ ਵਿੱਚ ਮਿਸਿਸਾਗਾ ਰੋਡ ਤੇ ਸਟੀਲਜ਼ ਦੇ ਬਿਲਕੁਲ ਨਜ਼ਦੀਕ ਰਿਵਰਮਾਉਂਟ ਪਲਾਜ਼ਾ ਰਿਵਰਮਾਉਂਟ ਸਟਰੀਟ ਤੇ ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਏਅਰਪੋਰਟ ਤੇ ਕੁਈਨ ਦੇ ਨੇੜੇ ਏਅਰਪੋਰਟ ਤੇ ਕੁਈਨ ਦੇ ਬਿਲਕੁਲ ਨਜ਼ਦੀਕ ਏਅਰਪੋਰਟ ਤੇ ਕਲਰਕ ਤੇ ਹੈ ਤੁਸੀਂ ਆਪਦੇ ਇੰਟਰਨੈਟ ਬਰਾਊਜ਼ਰ ਵੈਬ ਬਰਾਊਜ਼ਰ ਗੂਗਲ ਦੇ ਵਿੱਚ ਜਾ ਕੇ ਪਾਓ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਦੋਨਾਂ ਲੋਕੇਸ਼ਨਸ ਦਾ ਅਤਾ ਪਤਾ ਤੁਹਾਨੂੰ ਮਿਲ ਜੂਗਾ ਆਵਰਸ ਆਫ ਆਪਰੇਸ਼ਨ ਐਕਸੈਟਰਾ ਤੇ ਦੋਨਾਂ ਹੀ ਲੋਕੇਸ਼ਨ ਤੇ ਜਾ ਕੇ ਦੋਸਤੋ ਆਪਣੇ ਪਸੰਦ ਦਾ ਕੋਈ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਤੇ ਵੱਡਾ ਫਲੈਟ ਸਕਰੀਨ ਟੀਵੀ ਪਸੰਦ ਕਰੋ ਪਹਿਲਾਂ ਪ੍ਰਾਈਸ ਪ੍ਰੂਸ ਦਾ ਪਤਾ ਕਰੋ ਫਿਰ ਕਹੋ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ ਅਤੇ ਫਿਰ ਤੁਹਾਨੂੰ ਜ਼ਰੂਰ ਡਿਸਕਾਊਂਟ ਵੀ ਮਿਲੇਗਾ ਅਤੇ ਗਿਫਟ ਵੀ ਮਿਲੇਗਾ ਹੁਣ ਤੁਹਾਨੂੰ ਬੁਲਾਉਂਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਆਲ ਡੈਟ ਸਲਿਊਸ਼ਨ ਤੋਂ ਮਿਸਟਰ ਸਦੀਕ ਜੋ ਕਿ 25+ ਸਾਲਾਂ ਤੋਂ ਲੋਕਾਂ ਦੇ ਕਰਜ਼ੇ ਮਾਫ ਕਰਵਾਉਂਦੇ ਆ ਰਹੇ ਨੇ ਕਰਜ਼ੇ ਤੋਂ ਬਚਾਉਂਦੇ ਆ ਰਹੇ ਨੇ ਅਤੇ ਨਾਲ ਦਾ ਬੈਂਕਰਪਸੀ ਤੋਂ ਖਾਸ ਇਹ ਬਚਾਉਂਦੇ ਆ ਰਹੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਮਾੜੇ ਇਕਨੋਮਿਕ ਹਾਲਾਤ ਹਨ ਜੇ ਤੁਸੀਂ ਵੀ ਦੋਸਤੋ ਅਨਫੋਰਚੁਨੇਟਲੀ ਕਰਜ਼ੇ ਦੇ ਵਿੱਚ ਡੁੱਬ ਰਹੇ ਹੋ ਤੁਹਾਨੂੰ ਰਾਹ ਹੁਣ ਕੋਈ ਬਾਹਰ ਨਹੀਂ ਨਜ਼ਰ ਆ ਰਿਹਾ ਹੈ ਇਹ ਤੁਹਾਨੂੰ ਬੈਂਕਰਪਸੀ ਤੋਂ ਬਚਾ ਸਕਦੇ ਆ ਕਰਜ਼ਾ ਲੀਗਲੀ ਘਟਾ ਸਕਦੇ ਆ ਮਾਫ ਵੀ ਕਰਵਾ ਸਕਦੇ ਆ ਹੈਲਪ ਦੇ ਲਈ ਤੁਹਾਨੂੰ ਹੈਲਪ ਮੰਗਣੀ ਹੀ ਪਊਗੀ ਕਾਲ ਕਰਨੀ ਹੀ ਪਊਗੀ ਬਿਲਕੁਲ ਫਰੀ ਕੰਸਲਟੇਸ਼ਨ ਹੈ ਪ੍ਰਾਈਵੇਟ ਕੌਨਫੀਡੈਂਸ਼ੀਅਲ ਕਾਨਵਰਸੇਸ਼ਨ ਹੈ ਫੋਨ 'ਤੇ ਗੱਲਬਾਤ ਕਰੋ ਇਹਨਾਂ ਦੇ ਦਫ਼ਤਰ ਦੇ ਵਿੱਚ ਮਿਲੋ ਹਰੇਕ ਸ਼ਹਿਰ ਦੇ ਵਿੱਚ ਹੀ ਤਕਰੀਬਨ ਇਹਨਾਂ ਦਾ ਦਫ਼ਤਰ ਹੈ ਨੰਬਰ ਘੁਮਾਓ ਆਲ ਦੈਟ ਸਲਿਊਸ਼ਨ ਮਿਸਟਰ ਸਦੀਕ 416-671-0577 416-671-0577 ਸਦੀਕ ਜੀ ਸਤਿ ਸ਼੍ਰੀ ਅਕਾਲ ਜੀ

0: ਵਧੀਆ ਜੀ ਵਧੀਆ। ਹਾਂ ਬਾਈ ਜੀ, ਜਿਹੜੇ ਲੋਕੀ ਫਾਈਨੈਂਸ਼ਲੀ ਹੁਣ ਔਖੇ ਪੋਜੀਸ਼ਨ ਦੇ ਵਿੱਚ ਨੇ, ਅੱਜ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ?
1: ਇਸ ਰਾਜ ਜੀ, ਮੇਰਾ ਮੈਸੇਜ ਪਹਿਲੀ ਉਹਨਾਂ ਲੋਕਾਂ ਵਾਸਤੇ ਹੈਗਾ ਜਿਨ੍ਹਾਂ 'ਤੇ ਕੋਈ ਕਰਜ਼ਾ ਹੈਗਾ, ਚਾਹੇ ਉਹ ਛੋਟਾ ਕਰਜ਼ਾ ਹੈ ਜਾਂ ਕਰਜ਼ਾ ਜ਼ਿਆਦਾ ਹੈ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਅਗਰ ਉਹ ਪਿਛਲੇ 2-3 ਮਹੀਨਿਆਂ ਤੋਂ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਕਰਨ ਤੋਂ ਬਚਾ ਸਕਦੇ ਹੋ, ਅਗਰ ਕਾਲ ਕਰੋ ਸਾਨੂੰ। ਸਾਡਾ ਨੰਬਰ ਹੈ 416-671-4166-771-0577 'ਤੇ ਕਾਲ ਕਰਕੇ, ਚਾਹੇ ਫੋਨ 'ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ 'ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਮੀ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫ਼ਾ ਆਓ, 10 ਦਫ਼ਾ ਆਓ ਸਾਡੇ ਆਫਿਸ 'ਚ, ਕੁਛ ਪੇ ਨਹੀਂ ਕਰਨਾ ਹੈਗਾ। ਤੁਸੀਂ ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਘਰ ਜਾ ਕੇ ਡਿਸਾਈਡ ਕਰੋ, ਕਰਜ਼ਾ ਚਾਹੇ ਤੁਹਾਡੇ 'ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਹੈਗੇ ਨੇ, ਬਿਜ਼ਨਸ ਦੇ ਲੋਨ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ, CRA ਦੇ ਨਾਲ ਪਰਸਨਲ ਇਨਕਮ ਟੈਕਸ ਆਊਟਸਟੈਂਡਿੰਗ ਹੈ, ਜਾਂ ਬਿਜ਼ਨਸ ਦਾ GST ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਹੈਸ ਕੈਪਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ ਟਰੱਕ ਜਾਂ ਟਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ ਟਰੱਕ ਟ੍ਰੇਲਰਸ, ਅਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਅਸੀਂ ਤੁਹਾਡੀ ਮੇਰੀ ਹੈਲਪ, ਅਸੀਂ ਤੁਹਾਨੂੰ ਹੈਲਪ ਕਰਦੇ ਹਾਂਗੇ, ਮੈਕਸੀਮਮ ਤੁਹਾਨੂੰ ਰਿਲੀਫ ਦਿਲਾਈਏ ਔਰ ਬਾਕੀ ਛੋਟੇ ਛੋਟੇ ਕਿਸਤਾਂ ਵਿੱਚ ਬਗੈਰ ਇੰਟਰਸਟ ਦੇ ਤੁਸੀਂ ਕਰਜ਼ਾ ਪੇ ਕਰੋ ਜੋ ਤੁਸੀਂ ਈਜ਼ਲੀ ਅਫੋਰਡ ਕਰ ਸਕੋ। ਇਸ ਵਾਸਤੇ ਅਗਰ ਕੋਈ ਕਰਜ਼ਾ ਹੈ ਤੁਹਾਡਾ, ਚਾਹੇ ਛੋਟਾ ਕਰਜ਼ਾ ਜਾਂ ਜ਼ਿਆਦਾ, ਕਾਲ ਕਰ ਲਓ 416-671-0577-416-671-0577। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਯਾਦ ਰੱਖੋ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ 'ਚ ਔਰ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਵੀ ਵਾਪਸ ਮਿਲ ਸਕਦਾ। ਤੁਹਾਡੇ ਐਸੈਟ ਹੈ, ਘਰ ਨੇ, ਗੱਡੀਆਂ ਨੇ, RSV, RSV, ਬਿਜ਼ਨਸ, ਇਹ ਸਭ ਕੁਛ ਐਜ਼ ਇਟ ਇਜ਼ ਤੁਹਾਡੇ ਕੋਲ ਰਹੇਗਾ ਔਰ ਬੜੀ ਸਾਰੀ ਤੁਸੀਂ ਡੈਟ ਫਰੀ ਹੋ ਜਾਓਗੇ। ਲੋਕੇਸ਼ਨ 'ਤੇ ਵਿਜਿਟ ਕਰਨਾ ਚਾਹੋ ਤਾਂ ਸਕਾਰਬਰੋ ਦੇ ਵਿੱਚ ਹੈ, ਮਾਰਕਮ ਐਨਲਿਸਮੈਂਟ ਦੇ ਕੋਲ, ਤੇ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਵੈਲ ਦੇ ਕੋਲ, ਮਿਸਿਸ ਜਾਗਰ ਵਿੱਚ ਹੈ ਡਿਕਸੀ 401 ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਬਲੀ ਪੁਵੇਟ ਦੇ ਕੋਲ। ਨੰਬਰ ਹੈ ਸਾਡਾ 416-671-0577-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਸਵਰਾਜ ਜੀ,
0: ਧੰਨਵਾਦ ਜੀ। ਤੁਸੀਂ ਵੀ ਆਲ ਦੈਟ ਸੋਲੂਸ਼ਨ ਦੇ ਨਾਲ ਹੁਣੇ ਸੰਪਰਕ ਕਰੋ। ਫੋਨ ਨੰਬਰ ਹੈ 416-671-0577-416-671-0577। ਦੋਸਤੋ, ਅੱਜ ਦੀ ਸਭ ਤੋਂ ਵੱਡੀ, ਸਭ ਤੋਂ ਬ੍ਰੇਕਿੰਗ ਖਬਰ ਇਹ ਹੈ ਕਿ ਪੰਜਾਬੀ ਪੋਲੀਟੀਸ਼ੀਅਨਸ ਦਾ ਬਾਬਾ ਨਵਦੀਪ ਬੈਂਸ ਅੱਜ ਆਫੀਸ਼ਲੀ ਡਿਕਲੇਅਰ ਕਰ ਚੁੱਕਿਆ ਹੈ ਕਿ ਉਹ ਇੱਥੇ ਅੰਟੇਰੀਓ ਲਿਬਰਲ ਪਾਰਟੀ ਦਾ ਅਗਲਾ ਲੀਡਰ ਬਣਨ ਦੀ ਕੰਟੈਸਟ ਦੇ ਵਿੱਚ, ਲੀਡਰਸ਼ਿਪ ਰੇਸ ਦੇ ਵਿੱਚ ਆਪਣਾ ਨਾਮ ਆਫੀਸ਼ਲੀ ਰਜਿਸਟਰ ਕਰ ਚੁੱਕਿਆ ਹੈ। ਸੋ ਲੱਗਦਾ ਹੈ ਕਿ ਮਿਸਟਰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਹੁਣ ਸੋਚਣਾ ਪਊਗਾ ਕਿ ਭਾਈ, ਸਾਰੀਆਂ ਪੋਲਸ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਤਾਂ ਅੰਟੇਰੀਓ ਲਿਬਰਲ ਪਾਰਟੀ ਦੀ ਬਿਨਾਂ ਕੋਈ ਵੀ ਈਵਨ ਲੀਡਰ ਹੋਣ ਤੋਂ ਉਹਨਾਂ ਦੀ ਗ੍ਰਾਫ ਉੱਪਰ ਨੂੰ ਗਈ ਆ, ਸਾਡੀ ਥੱਲੇ ਨੂੰ ਗਈ ਆ, ਉਹ ਲਿਟਰਲੀ ਲੀਡਰਲੈਸ ਸਾਡੇ ਤੋਂ ਅੱਗੇ ਪੋਲ ਕਰ ਰਹੇ ਨੇ। ਹੁਣ ਮੈਨੂੰ ਕੀ ਕਰਨਾ ਚਾਹੀਦਾ? ਕੀ ਮੈਨੂੰ ਜਾ ਕੇ ਫੈਡਰਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਏਵ ਨੂੰ ਉਹਦੀਆਂ ਲੱਤਾਂ ਖਿੱਚ ਕੇ ਉਹਦੀ ਹੀ ਜਗ੍ਹਾ ਲੈਣੀ ਚਾਹੀਦੀ ਹੈ, ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, MPP ਤੋਂ ਲੈ ਕੇ MP ਤੱਕ, ਪ੍ਰੀਮੀਅਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ? ਜਾਂ ਉਹਨੂੰ ਇੱਥੇ ਲੱਗਦਾ ਹੈ ਕਿ ਉਹ ਅੰਟੇਰੀਓ ਲਿਬਰਲ ਪਾਰਟੀ ਅਤੇ ਮੇ ਬੀ ਨਵਦੀਪ ਬੈਂਸ ਐਜ਼ ਦੀ ਅੰਟੇਰੀਓ ਲਿਬਰਲ ਪਾਰਟੀ ਲੀਡਰ ਨੂੰ ਹਰਾ ਸਕਦਾ ਹੈ? ਕਾਫ਼ੀ ਵੱਡੀਆਂ ਵੱਡੀਆਂ ਪੋਲੀਟੀਕਲ ਡਿਵੈਲਪਮੈਂਟਸ ਦੇ ਪਟਾਕੇ ਹੀ ਪੈ ਰਹੇ ਨੇ। ਦੋਸਤੋ, ਕੁਛ ਹਫ਼ਤੇ ਪਹਿਲਾਂ Scarborough Southwest Provincial Riding the Ontario Liberal Party the nomination contest de vich bahut ghat votan de fark de naal haran to baad hera feri da ilzam laun to baad hun ਫੈਡਰਲ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਦੀ ਅਪੀਲ ਨੂੰ ਡਿਸਮਿਸ ਕੀਤਾ ਗਿਆ ਹੈ। ਕੱਲ੍ਹ ਹੀ ਇਹਦੇ ਬਾਰੇ ਕਨਫਰਮੇਸ਼ਨ ਮਿਲ ਗਈ ਸੀ, ਤਾਂ ਹੀ ਤਾਂ ਅੱਜ ਹੀ ਇਹਦੇ ਨਾਂ ਹੁਣ ਰੀਅਲਿਸਟਿਕਲੀ ਲੀਡਰਸ਼ਿਪ ਦੇ ਲਿਖਣ ਦੇ ਲਈ ਅਤੇ ਨਾਲ ਜਗ੍ਹਾ ਕੰਪਲੀਟਲੀ ਲਈ ਇਨਕੰਪਲੀਟਲੀ ਖੁੱਲ੍ਹੀ ਛੱਡੀ ਗਈ ਹੈ ਫੋਰ ਨਵਦੀਪ ਬੈਂਸ, ਜੋ ਕਿ ਤੁਹਾਨੂੰ ਪਤਾ ਹੈ ਕਿ ਫੋਰਮਰ ਲਿਬਰਲ ਹਾਈ ਪ੍ਰੋਫਾਈਲ MP ਅਤੇ ਕੈਬਨਿਟ ਮਿਨਿਸਟਰ ਰਿਹਾ ਹੈ ਮਲਟੀਪਲ ਡਿਫਰੈਂਟ ਪੋਜੀਸ਼ਨ ਦੇ ਵਿੱਚ। ਉਹਦੇ ਲਈ ਹੁਣ ਲੀਡਰਸ਼ਿਪ ਰੇਸ ਬੇਸਿਕਲੀ ਕੰਪਲੀਟਲੀ ਐਮਟੀ ਕੀਤੀ ਗਈ ਆ ਕਿ ਉਹ ਚੱਕ ਦੂਗਾ ਫੱਟੇ ਇਕੱਲਾ ਹੀ। ਸੋ ਹੁਣ ਲੱਗਦਾ ਹੈ ਹੀ ਨਹੀਂ ਰੀਅਲਿਸਟਿਕਲੀ ਕਿ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਦੀ ਅਪੀਲ ਡਿਸਮਿਸ ਹੋਣ ਤੋਂ ਬਾਅਦ ਉਹ ਈਵਨ ਕੋਸ਼ਿਸ਼ ਤੱਕ ਵੀ ਕਰੂਗਾ ਅਨਸੀਰੀਓ ਲਿਬਰਲ ਪਾਰਟੀ ਦੇ ਲੀਡਰਸ਼ਿਪ ਕੰਟੈਸਟ ਦੇ ਵਿੱਚ, ਜੋ ਕਿ ਇਸੀ ਸਾਲ ਨਵੰਬਰ ਦੇ ਵਿੱਚ ਹੀ ਵੋਟਾਂ ਪੈਣ ਤੋਂ ਬਾਅਦ ਹੀ ਅਨਾਊਂਸ ਕੀਤਾ ਜਾਊਗਾ ਕਿ ਅਨਸੀਰੀਓ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਹੋਊਗਾ। ਇਸੀ ਸਾਲ ਦੇ ਐਂਡ ਦੇ ਵਿੱਚ ਪਤਾ ਲੱਗ ਹੀ ਜਾਣਾ ਕੌਣ ਟੱਕਰ ਦਊਗਾ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ ਉਹਦੀ PC ਸਰਕਾਰ ਨੂੰ। ਪਰ ਲੱਗਦਾ ਹੈ ਨਹੀਂ ਕਿ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਇਸ ਕੰਟੈਸਟ ਵਿੱਚ ਐਂਟਰ ਕਰੂਗਾ, ਅਤੇ ਉਹਨੇ ਕਹਿ ਵੀ ਦਿੱਤਾ ਕਿ ਚਾਹੇ ਮੈਂ ਇਹ ਅਪੀਲ ਜਿੱਤਦਾ ਹਾਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਫੈਡਰਲ ਪੋਲੀਟਿਕਸ ਵੀ ਮਾਰਕ ਕਾਰਨੀ ਦੀ ਵੀ ਗਵਰਨਮੈਂਟ ਵੀ ਅਤੇ ਕੁਰਸੀ ਵੀ ਛੱਡ ਰਿਹਾ ਅਗਲੇ ਮਹੀਨੇ ਹੀ। ਸੋ ਉੱਥੇ ਵੀ ਹਾਰਿਆ, ਇੱਥੇ ਵੀ ਹਾਰਿਆ, ਹੁਣ ਪਤਾ ਨਹੀਂ ਕੀ ਕਰੂਗਾ। ਸਕਾਰਬਰੋ ਸਾਊਥ ਵੈਸਟ ਪ੍ਰੋਵਿੰਸ਼ੀਅਲ ਰਾਈਡਿੰਗ ਨੂੰ ਵੇਕੇਟ ਕੀਤਾ ਗਿਆ ਸੀ ਅੰਟੇਰੀਓ NDP ਦੀ ਫੋਰਮਰ ਡੈਪੀਡੀ ਲੀਡਰ ਡੋਲੀ ਬੇਗਮ ਦੇ ਰੰਗ ਬਦਲਣ ਤੋਂ ਬਾਅਦ। ਕੇਰਲੀਆਂ ਵਾਂਗੂ ਹੀ ਇਹ ਪੋਲੀਟੀਸ਼ੀਅਨ ਨੇ ਕਦੇ ਰੈੱਡ, ਕਦੇ ਔਰੇਂਜ, ਕਦੇ ਬਲੂ, ਕਦੇ ਕੋਈ ਹੋਰ ਕਲਰ। ਉਹਨੇ ਆਪਦੀ ਪਾਰਟੀ ਛੱਡ ਕੇ ਫੈਡਰਲ ਲਿਬਰਲ ਪਾਰਟੀ ਨੂੰ ਜੁਆਇਨ ਕਰਕੇ April 14, 2026 ਨੂੰ ਸਕਾਰਬਰੋ ਸਾਊਥ ਵੈਸਟ ਫੈਡਰਲ ਬਾਈ ਇਲੈਕਸ਼ਨ ਜਿੱਤੀ ਸੀ, ਬਣ ਗਈ MP ਬੀਬਾ। ਉਸ ਤੋਂ ਬਾਅਦ ਸਾਰੀਆਂ ਪ੍ਰੋਵਿੰਸ਼ੀਅਲ ਪਾਰਟੀਜ਼ ਨੇ ਤਿਆਰੀ ਸ਼ੁਰੂ ਕੀਤੀ ਕਿ ਅਸੀਂ ਵੀ ਇਹ ਸੂਨ ਬੀ ਕਾਲਡ ਪ੍ਰੋਵਿੰਸ਼ੀਅਲ ਬਾਈ ਇਲੈਕਸ਼ਨ ਦੇ ਲਈ ਕੈਂਡੀਡੇਟ ਕਨਫਰਮ ਕਰ ਲਈਏ। ਅਤੇ May 9, 2026 ਨੂੰ ਅੰਟੇਰੀਓ ਲਿਬਰਲ ਪਾਰਟੀ ਦੇ ਵੱਲੋਂ ਕੈਂਡੀਡੇਟ ਨਾਮੀਨੇਸ਼ਨ ਵੋਟ ਰੱਖੀ ਗਈ। ਉਸ ਵੋਟ ਦੇ ਵਿੱਚ ਇੱਕ ਬਹੁਤ ਹੀ ਜਾਣਿਆ ਪਛਾਣਿਆ, ਪਹਿਲਾਂ ਵੀ ਅੰਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਕੰਟੈਸਟ ਦੇ ਵਿੱਚ ਫੋਰਮਰ ਮਿਸਿਸਾਗਾ ਮੇਅਰ ਬੌਨੀ ਕ੍ਰੋਂਬੀ ਨੂੰ ਹਾਰਨ ਵਾਲਾ ਫਿਲਹਾਲ ਫੈਡਰਲ ਬੀਚਸ ਈਸਟ ਯੋਰਕ ਰਾਈਡਿੰਗ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਦੇ ਵੱਲੋਂ ਕੰਟੈਸਟ ਕੀਤਾ ਗਿਆ, ਪਰ ਉਹ ਸਿਰਫ 19 ਵੋਟਾਂ ਦੇ ਫਰਕ ਦੇ ਨਾਲ ਹਾਰਿਆ। ਇੱਕ ਲੋਕਲ ਬਿਜ਼ਨਸਮੈਨ ਅਤੇ ਫੈਡਰਲ ਲਿਬਰਲ ਪਾਰਟੀ ਵਾਈਸ ਚੇਅਰ ਅਹਸਾਨੁਲ ਹਫੀਜ਼ ਤੱਕ ਸ਼ਾਇਦ ਕੋਈ ਵੀ ਹੇਰਾਫੇਰੀ ਨਹੀਂ ਹੋਈ, ਸ਼ਾਇਦ ਇਹ ਹਾਰਿਆ ਕਿਉਂਕਿ ਅੰਟੇਰੀਓ ਲਿਬਰਲ ਪਾਰਟੀ ਇੰਨੀ ਕੁ ਬੇਕਾਰ ਹੈ ਕਿ ਉਹ ਆਪਣੇ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਪਾਰਟੀਸਪੇਸ਼ਨ ਵਧਾਉਣ ਦੇ ਲਈ ਨੰਬਰ ਵੱਧ ਦਿਖਾਉਣ ਦੇ ਲਈ ਹਰੇਕ ਜਣੇ ਖੜੇ ਨੂੰ, ਨਾਨ ਸਿਟੀਜ਼ਨ ਨੂੰ ਵੀ ਵੋਟ ਪਾਉਣ ਦਿੰਦੇ ਨੇ ਕਿ ਕੌਣ ਸਾਡਾ ਕੈਂਡੀਡੇਟ ਬਣਨਾ ਚਾਹੀਦਾ, ਭਾਵੇਂ ਉਹ ਲੋਕ ਨਾ ਤਾਂ MP ਲਈ ਨਾ ਤਾਂ MPP ਲਈ ਕਦੇ ਵੋਟ ਪਾ ਹੀ ਨਹੀਂ ਸਕਦੇ ਬਿਕਾਜ਼ ਦੇ ਆਰ ਨਾਟ ਸਿਟੀਜ਼ਨਸ। ਉਹ ਫਿਰ ਵੀ ਫੋਰ ਸਮ ਰੀਜ਼ਨ ਇਹਨਾਂ ਦੇ ਅੰਟੇਰੀਓ ਲਿਬਰਲ ਪਾਰਟੀ ਦੇ ਬੇਕਾਰ ਸਿਸਟਮ ਦੇ ਵਿੱਚ ਫਿਰ ਵੀ ਕੈਂਡੀਡੇਟ ਚੂਜ਼ ਕਰਨ ਦੇ ਲਈ ਵੀ ਵੋਟ ਪਾ ਸਕਦੇ ਆ, ਮਤਲਬ ਅ ਰੈਫਿਊਜੀ, ਅ ਵਿਜ਼ਰ ਵੀਜ਼ਾ, ਅ ਵਰਕ ਪਰਮਿਟ, ਇੰਟਰਨੈਸ਼ਨਲ ਸਟੂਡੈਂਟ ਤੱਕ ਵੀ ਬੰਦਾ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਲਿਬਰਲਸ ਲਈ ਹੀ ਸਿਰਫ ਅਤੇ ਸਿਰਫ ਅੰਟੇਰੀਓ ਦੇ ਵਿੱਚ ਵੋਟ ਪਾ ਸਕਦਾ ਹੈ, ਜਿਨ੍ਹਾਂ ਦੀ ਤੁਹਾਨੂੰ ਪਤਾ ਹੈ ਕਿ ਇੱਥੇ ਕੋਈ ਕਮੀ ਨਹੀਂ ਹੈਗੀ, ਖਾਸ ਤੌਰ ਸਕਾਰਬਰੋ ਸਾਊਥ ਵੈਸਟ ਦੇ ਵਿੱਚ ਤਾਂ ਕੋਈ ਵੀ ਕਮੀ ਹੈ ਨਹੀਂ। ਸੋ ਉਸ ਹਾਰ ਤੋਂ ਬਾਅਦ, ਬੇਇੱਜ਼ਤੀ ਹੋਣ ਤੋਂ ਬਾਅਦ, ਇਸ ਲਿਬਰਲ MP ਨਥੈਨੀਅਲ ਅਰਸਕਿਨ ਸਮਿਥ ਨੇ ਕਿਹਾ ਕਿ ਉਹਨੂੰ ਲੱਗਦਾ ਕਿ ਹੇਰਾਫੇਰੀ ਹੋਈ ਹੈ ਕਿਉਂਕਿ ਇਸ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਕੰਮ ਕਰਨ ਵਾਲਿਆਂ ਨੇ ਵੀ ਇਹਨੂੰ ਹਾਈਪ ਚਲਾਤੀ ਕਿ ਭਾਈ ਅਸੀਂ ਤਾਂ ਇੰਨਾ ਬੁਰਾ ਹਾਲ ਕਦੇ ਦੇਖਿਆ ਨਹੀਂ ਹੈਗਾ, ਲੋਕ ਧੱਕੇ ਦੇ ਨਾਲ ਤਾਂ ਬਿਨਾਂ ID ਦਿਖਾਉਣ ਤੋਂ ਵੋਟ ਪਾਈ ਗਏ ਨੇ, ਨਿਕਲਿਆ ਕੁਛ ਵੀ ਨਹੀਂ। ਨਿਕਲਿਆ ਇਹਨਾਂ ਦਾ ਇਲਜ਼ਾਮ ਇਹ ਕਿ ਜਿੰਨੇ ਥੋੜਲ ਵੋਟਰ ਸੀ ਉਸ ਗਿਣਤੀ ਨਾਲੋਂ 34 ਵੱਧ ਹੀ ਵੋਟਾਂ ਪਈਆਂ ਨੇ, ਇਹਦਾ ਕੋਈ ਹਿਸਾਬ ਨਹੀਂ ਹੈਗਾ। ਇਸ ਅਪੀਲ ਨੂੰ ਇਨ ਪਰਸਨ ਹੀਅਰ ਕੀਤਾ ਗਿਆ ਪਿਛਲੇ May 20 ਨੂੰ। 3 ਮੈਂਬਰ ਦੀ ਕਮੇਟੀ ਨੇ ਕਿਹਾ ਕਿ ਉਹਨਾਂ ਦੇ ਅਖੀਰ ਵਿੱਚ ਕੋਈ ਵੀ ਇਰੈਗੂਲੈਰਿਟੀਜ਼ ਨਹੀਂ ਲੱਭੀਆਂ ਅਤੇ ਵੋਟ ਦਾ ਰਿਜ਼ਲਟ 'ਤੇ 0 ਅਸਰ ਪਿਆ। 17 ਪੇਜ ਦਾ ਡਿਸੀਜਨ ਵੀ ਰਿਲੀਜ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਕਿਹਾ ਕਿ ਭਾਈ ਤੂੰ ਤਾਂ ਹਾਰ ਹੀ ਗਿਆ ਹੈ, ਹੁਣ ਚੁੱਪ ਕਰਕੇ ਬਹਿ ਜਾ। ਹੁਣ ਲੱਗਦਾ ਹੈ ਨਹੀਂ ਕਿ ਨਥੈਨੀਅਲ ਅਰਸਕਿਨ ਸਮਿਥ ਫੈਡਰਲ ਪੋਲੀਟਿਕਸ ਛੱਡ ਕੇ ਅੰਟੇਰੀਓ ਪੋਲੀਟਿਕਸ ਤੱਕ ਸ਼ਿਫਟ ਕਰੂਗਾ, ਨਾ ਤਾਂ ਲੱਗਦਾ ਹੈ ਕਿ ਉਹ ਇਸੀ ਸਾਲ ਦੇ ਐਂਡ ਦੇ ਵੱਲ ਨਵੰਬਰ ਦੇ ਵਿੱਚ ਹੀ ਇਲੈਕਟ ਕੀਤਾ ਜਾ ਰਿਹਾ ਅੰਟੇਰੀਓ ਲਿਬਰਲ ਲੀਡਰਸ਼ਿਪ ਕੰਟੈਸਟ ਵਿੱਚ ਖੜੂਗਾ ਬਿਨਾਂ MPP ਦੀ ਕੁਰਸੀ ਤੋਂ। ਪਰ ਲੱਗਦਾ ਤਾਂ ਹੈ ਕਿ ਨਵਦੀਪ ਬੈਂਸ, ਜੋ ਕਿ ਅੱਜ ਹੀ ਅਨਾਊਂਸ ਕਰ ਚੁੱਕਿਆ ਹੈ ਕਿ ਉਹ ਰੇਸ ਐਂਟਰ ਕਰ ਰਿਹਾ, ਲੱਗਦਾ ਹੈ ਨਹੀਂ ਕਿ ਉਹਨੂੰ ਕੋਈ ਵੀ ਦਿਲਚਸਪੀ ਹੈਗੀ ਆ ਕੋਈ ਬਾਏ ਇਲੈਕਸ਼ਨ ਵਿੱਚ ਖੜ ਕੇ ਕੋਈ ਮਾੜੀ ਮੋਟੀ ਸੀਟ ਮੈਂ ਜਿੱਤਾਂ ਇੱਥੇ ਅੰਟੇਰੀਓ ਵਿੱਚ ਫਿਲਹਾਲ। ਸਿੱਧੇ ਬਾਜ਼ੀ ਮਾਰੂਗਾ ਉਹ ਐਨਸੀਆਰੀ ਲਿਬਰਲ ਲੀਡਰਸ਼ਿਪ ਦੀ, ਅਤੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਤਕੜੀ ਪੋਲੀਟੀਕਲ ਮਸ਼ੀਨ ਇਹਨਾਂ ਦੇ ਪਿੱਛੇ ਹੈ। ਸੋ ਲੱਗਦਾ ਤਾਂ ਹੈ ਕਿ 99.9% ਚਾਂਸ ਹੈ, 100% ਤਾਂ ਜ਼ਿੰਦਗੀ 'ਚ ਕੁਛ ਨਹੀਂ ਹੈ ਸਿਵਾਏ ਮੌਤ ਅਤੇ ਟੈਕਸਿਸ, ਪਰ 99.9% ਤਾਂ ਗੱਲ ਲੱਗਦੀ ਆ ਕਿ ਫੋਰਮਰ liberal mp and multi different cabinet minister navdeep singh bans hun ajj hi announce karke ke oh agla ontario liberal party leader banna chahunda hai। lagda ta hai ke ek alla leader ban de khatir ta itthe aun nahi lagya, agla premier hi ban ke hatuga kyunki kehda banda koi 4 lakh 5 lakh di baddi rajya di job chhad ke kehnda ke bhai main hun 2 3 lakh hi kamauna hega, ਕਮਾਉਣਾ ਤਾਂ ਉਸ ਤੋਂ ਹਜ਼ਾਰ ਗੁਣਾ ਵੱਧ ਹੀ ਆ ਜੇ ਪਾਵਰ 'ਚ ਆ ਜਾਂਦਾ ਹੈ। ਸੋ ਦੇਖਦੇ ਹਾਂ ਹੁਣ ਹੋਰ ਕੌਣ ਕੌਣ ਖੜਦਾ ਹੈ ਇਸ ਸੰਸੀਰੀਓ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ, ਪਰ 99.9% ਚਾਂਸ ਹੈ ਕਿ ਭਾਈ ਹੁਣ ਨਵਦੀਪ ਸਿੰਘ ਬੈਂਸ ਹੀ ਅਗਲਾ ਸੰਸੀਰੀਓ ਲਿਬਰਲ ਲੀਡਰ ਬਣੂਗਾ ਅਤੇ ਸਿੱਧਾ ਟੱਕਰ ਦਊਗਾ ਮੇ ਬੀ 4 ਸਾਲਾਂ ਵਿੱਚ, ਮੇ ਬੀ 5 ਸਾਲਾਂ ਵਿੱਚ। ਦੇਖਦੇ ਹਾਂ ਕਿ ਡੱਗ ਫੋਰਡ ਕਾਨੂੰਨ ਵੀ ਬਦਲਦਾ ਹੈ ਕਿ ਕਦੋਂ ਇਲੈਕਸ਼ਨ ਰੱਖੀ ਜਾਣੀ ਆ, ਇਨਸਟੈਡ ਆਫ ਐਵਰੀ 4 ਈਅਰਸ ਉਹ ਤਾਂ ਚਾਹੁੰਦਾ ਕਿ ਐਵਰੀ 5 ਈਅਰਸ ਹੀ ਹੋਵੇ, ਯੂ ਨੈਵਰ ਨੋ। ਪਰ ਕਾਫੀ ਵੱਡੀਆਂ ਵੱਡੀਆਂ ਅੱਜ ਡਿਵੈਲਪਮੈਂਟਸ ਪੇਸ਼ ਹੋ ਰਹੀਆਂ ਹਨ। ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ, ਠੀਕ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ ਸਟੂਡੀਓ ਦਾ ਨੰਬਰ ਘੁਮਾ ਲਓ 905-564-6444 905-564-6444 905-564-6444 905-564-6444 ਜੁੜੇ ਰਹੋ ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਨਾ ਰੇਡੀਓ ਦੇਸ਼ ਪਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ

0: ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ, ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ 3 ਵਜੇ ਦੇ ਹੀ ਜੁੜੇ ਹੋਏ ਹੋ, 4 ਦੇ ਹੀ ਜੁੜੇ ਹੋਏ ਹੋ, ਹੁਣ 5 ਤੋਂ ਬਾਅਦ ਜੁੜੇ ਹੋ, ਸਾਰਿਆਂ ਦਾ ਧੰਨਵਾਦ ਏਐਮ 520 ਦੇਸ਼ ਪ੍ਰਦੇਸ਼ ਨਾਲ ਜੁੜਨ ਦੇ ਲਈ। ਅਤੇ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਇਸ ਆਉਣ ਵਾਲੇ ਸੰਡੇ ਨੂੰ ਇੱਕ ਬਹੁਤ ਹੀ ਵੱਡਾ ਹੁਣ ਸ਼ੋਅ ਹੋਣ ਲੱਗਿਆ ਹੈ ਸਾਡੇ ਟੋਰਾਂਟੋ ਸ਼ਹਿਰ ਦੇ ਵਿੱਚ। ਦਿਲਜੀਤ ਦੋਸਾਂਝ ਪਹੁੰਚਣ ਲੱਗਿਆ ਹੈ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ, ਰੋਜਰਸ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਵੱਡੇ ਸ਼ੋਅ ਦੇ ਲਈ, ਮਈ 31 ਨੂੰ, ਇਸ ਆਉਣ ਵਾਲੇ ਸੰਡੇ ਨੂੰ। ਜਿਹਨਾਂ ਨੇ ਟਿਕਟਾਂ ਲੈ ਲਈਆਂ ਤੁਸੀਂ ਵਧੀਆ ਰਹੋਗੇ, ਜਿਹਨਾਂ ਨੇ ਹਜੇ ਟਿਕਟਾਂ ਨਹੀਂ ਲਈਆਂ ਜਾਂ ਲੈਣ ਦੇ ਬਾਰੇ ਸੋਚ ਰਹੇ ਸੀ, ਹੁਣ ਤੁਹਾਡੇ ਲਈ ਟਿਕਟਾਂ ਜਿੱਤਣ ਦਾ ਇੱਕ ਮੌਕਾ ਹੈ, ਕਿਉਂਕਿ ਅਸੀਂ ਦੇਸ਼ ਪ੍ਰਦੇਸ਼ ਕੁਝ ਟਿਕਟਾਂ ਕੱਢ ਰਹੇ ਹਾਂ। ਮੇ ਬੀ ਦਿਸ ਫਰਾਈਡੇ ਨੂੰ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਕੰਟੈਸਟ ਰੱਖ ਕੇ ਲਾਈਵ ਔਨ ਏਅਰ, ਫਰਾਈਡੇ ਵਾਲੇ ਦਿਨ, ਇਸ ਆਉਣ ਵਾਲੇ ਫਰਾਈਡੇ ਨੂੰ ਦੋਸਤੋ, 3 ਤੋਂ ਲੈ ਕੇ 6 ਵਜੇ ਤੱਕ। ਫਰਾਈਡੇ ਇਜ਼ ਵਾਟ 29th, ਸੋ ਫਰਾਈਡੇ 29 ਤਰੀਕ ਨੂੰ, ਇਸ ਫਰਾਈਡੇ ਨੂੰ ਅਸੀਂ ਆਪਣੇ 3 ਤੋਂ ਲੈ ਕੇ 6 ਵਾਲੇ ਟਾਈਮ ਸਲਾਟ ਦੇ ਵਿੱਚ ਤੁਹਾਡੇ ਲਈ ਕੁਛ ਦਿਲਜੀਤ ਦੋਸਾਂਝ ਦੀਆਂ ਰੋਜਰ ਸੈਂਟਰ ਦੀਆਂ ਸੰਡੇ ਮਈ 31 ਤਰੀਕ ਵਾਲੀਆਂ ਐਬਸੋਲੂਟਲੀ ਫਰੀ ਦੇ ਵਿੱਚ ਟਿਕਟਾਂ ਕੱਢਾਂਗੇ। ਸਟੇ ਟਿਊਨਡ, ਅਸੀਂ ਇਸ ਫਰਾਈਡੇ ਨੂੰ ਕੁਛ ਕੋਈ ਨਾ ਕੋਈ ਆਪਾਂ ਕੰਪਟੀਸ਼ਨ ਕੰਟੈਸਟ ਲਾਈਵ ਰੇਅਰ ਰੱਖ ਕੇ ਤੁਹਾਨੂੰ ਵੀ ਬਹੁਤ ਹੀ ਵਧੀਆ ਟਿਕਟਾਂ ਜਿੱਤਣ ਦਾ ਫਰੀ ਦੇ ਵਿੱਚ ਹੀ ਮੌਕਾ ਦੇਵਾਂਗੇ। ਹੁਣ ਦੋਸਤ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰਸ਼ਮੀਤ ਕੌਰ ਅਤੇ ਅਕਾਲ ਮੋਰਗੇਜਸ ਦੇ ਵੱਲੋਂ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੋਰਗੇਜ ਦਾ ਕੰਮ ਔਨ ਟਾਈਮ, ਸਾਫ ਸੁਥਰੇ, ਸਹੀ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਜਾਵੇ, ਖਾਸ ਮੋਰਗੇਜ ਦੀ ਰਿਨਿਊਅਲ, ਤੁਹਾਡੀ ਇਹ ਇੰਟਰਸਟ ਰੇਟ ਅਤੇ ਕਿਸ਼ਤ ਘਟਾਈ ਜਾਵੇ, ਫਿਰ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਫੋਨ ਨੰਬਰ ਹੈ
1: 6479449964499 ਗੱਲਬਾਤ ਕਰਾਂਗੇ ਜੀ ਐਕੁਇਟੀ ਬਾਰੇ। ਬਹੁਤ ਵਾਰੀ ਅਸੀਂ ਇਹ ਟਰਮ ਯੂਜ਼ ਕਰਦੇ ਹਾਂ ਕਿ ਘਰ 'ਚੋਂ ਐਕੁਇਟੀ ਕੱਢ ਲੈਂਦੇ ਹਾਂ, ਅਤੇ ਕਾਫੀ ਵਾਰ ਮੈਨੂੰ ਇਨਕੁਆਇਰੀ ਵੀ ਆਉਂਦੀ ਹੈ ਜਿਹਦੇ ਵਿੱਚ ਕਲਾਇੰਟਸ ਕਹਿੰਦੇ ਨੇ ਕਿ ਵੀ ਸਾਡੇ ਘਰ 'ਚ ਐਕੁਇਟੀ ਹੈਗੀ ਹੈ ਜਾਂ ਅਸੀਂ ਕਿੱਦਾਂ ਕੱਢ ਸਕਦੇ ਹਾਂ। ਪਹਿਲਾਂ ਇਸ ਗੱਲ ਨੂੰ ਸਮਝੀਏ ਕਿ ਐਕੁਇਟੀ ਹੁੰਦਾ ਕੀ ਹੈ। ਜੇ $1 million ਦਾ ਮੇਰਾ ਘਰ ਹੈਗਾ, ਜਦੋਂ ਮੈਂ ਬੈਂਕ ਕੋਲ ਵਾਪਸ ਜਾਣਾ ਪੈਸੇ ਕੱਢਣ ਵਾਸਤੇ, ਉਸ ਵੇਲੇ ਕੋਈ ਵੀ ਬੈਂਕ ਜਿਹੜਾ ਹੈਗਾ ਮੈਨੂੰ ਮੈਕਸੀਮਮ ਲੋਨ 80% ਤੱਕ ਦਿੰਦਾ। ਸੋ $1 million ਦਾ 80% ਮਤਲਬ $800,000 ਤੱਕ ਦਾ ਲੋਨ ਜਿਹੜਾ ਸਾਨੂੰ ਮਿਲ ਸਕਦਾ ਹੈਗਾ। ਹੁਣ ਉਸ 8 ਲੱਖ ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ 5 ਲੱਖ ਦੀ ਖੜੀ ਹੈ, ਜਿਹੜਾ 3 ਲੱਖ ਬਚ ਗਿਆ ਉਹ ਮੇਰੀ ਘਰ ਦੀ ਐਕੁਇਟੀ ਹੈ। ਉਹ ਘਰ ਚੋਂ ਅਸੀਂ ਜਿਹੜੇ ਪੈਸੇ ਹੈ $3 lakh ਉਹ ਕੱਢ ਸਕਦੇ ਹੈਗੇ ਹਾਂ। ਹੁਣ ਕਿੱਦਾਂ ਕੱਢ ਸਕਦੇ ਹਾਂ, ਉਹਦੀ ਵੀ ਡਿਫਰੈਂਟ ਆਪਸ਼ਨਸ ਆ ਜਾਂਦੀਆਂ। ਪਹਿਲੀ ਆਪਸ਼ਨ ਆ ਗਈ ਕਿ ਰੀਫਾਈਨੈਂਸ ਕਰਕੇ। ਰੀਫਾਈਨੈਂਸ ਮਤਲਬ 5 ਲੱਖ ਦੀ ਮੋਰਗੇਜ, 3 ਲੱਖ ਹੋਰ ਕੱਢ ਲਿਆ, 8 ਲੱਖ ਦੀ ਨਵੇਂ ਸਿਰੋਂ ਨਵੀਂ ਮੋਰਗੇਜ ਬਣਾਤੀ। ਦੂਜੀ ਆਪਸ਼ਨ ਆ ਜਾਂਦੀ ਹੈਗੀ ਹੈ ਲਾਈਨ ਆਫ ਕ੍ਰੈਡਿਟ ਦੀ। ਹੁਣ ਲਾਈਨ ਆਫ ਕ੍ਰੈਡਿਟ ਕੀ ਹੈ ਕਿ ਪਹਿਲੀ ਬੈਂਕ ਦੀ ਮੋਰਗੇਜ ਹੈ, ਮੈਂ ਉਹਨੂੰ ਤੋੜਨਾ ਨਹੀਂ ਚਾਹ ਰਹੀ ਜਾਂ ਉਹਨੂੰ ਤੋੜਨ ਤੇ ਕਾਫੀ ਪੈਨਲਟੀ ਪੈ ਰਹੀ ਹੈ। ਸੋ ਮੈਂ ਕੀ ਕੀਤਾ, ਪਹਿਲੇ 5 ਲੱਖ ਨੂੰ ਐਜ਼ ਇਟ ਇਜ਼ ਰੱਖ ਲਿਆ, ਸੈਕਿੰਡ ਪੋਜੀਸ਼ਨ ਤੇ 3 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਲਈ। ਲਾਈਨ ਆਫ ਕ੍ਰੈਡਿਟ ਕੀ ਪ੍ਰੋਡਕਟ ਹੈ ਕਿ ਜਦੋਂ ਪੈਸੇ ਦੀ ਲੋੜ ਹੈ ਅਸੀਂ ਉਹਨੂੰ ਵਰਤ ਸਕਦੇ ਹਾਂ, ਜਿੰਨਾ ਵਰਤਾਂਗੇ ਉਨੇ ਤੇ ਕਿਸ਼ਤ ਬਣੇਗੀ। ਸੋ ਇੱਕ ਫਲੈਕਸੀਬਲ ਆਪਸ਼ਨ ਮਿਲ ਜਾਂਦੀ ਹੈਗੀ ਹੈ ਸਾਨੂੰ ਆਪਣੇ ਘਰ ਦੀ ਐਕੁਇਟੀ ਯੂਜ਼ ਕਰਨ ਵਾਸਤੇ। ਇਸ ਦੇ ਨਾਲ ਨਾਲ ਜਦੋਂ ਅਸੀਂ ਬ੍ਰੋਕਰ ਦੇ ਨਾਲ ਕੰਮ ਕਰਦੇ ਹੈਗੇ ਹਾਂ, ਦੇਰ ਆਰ ਡਿਫਰੈਂਟ ਟੀਅਰਸ ਆਫ ਲੈਂਡਰਸ ਇਨ ਦਾ ਮਾਰਕੀਟ, ਜਿਵੇਂ ਮੇਜਰ ਬੈਂਕ ਹੋ ਗਏ, ਬੀ ਲੈਂਡਰ, ਟਰਸਟ ਕੰਪਨੀਆਂ, ਕ੍ਰੈਡਿਟ ਯੂਨੀਅਨਸ, ਪ੍ਰਾਈਵੇਟ ਲੈਂਡਰ, ਸਾਰੇ ਲੈਂਡਰਸ ਕੋਲ ਇਹ ਪ੍ਰੋਡਕਟ ਹੁੰਦੇ ਨੇ। ਡਿਪੈਂਡਿੰਗ ਔਨ ਕਲਾਇੰਟ ਦੀ ਸਿਚੁਏਸ਼ਨ ਅਸੀਂ ਇਹ ਦੇਖ ਸਕਦੇ ਹੈਗੇ ਹਾਂ ਕਿ ਤੁਸੀਂ ਕੀ ਕਿੱਥੇ ਫਿੱਟ ਬੈਠੋਗੇ ਜਾਂ ਤੁਹਾਡੇ ਵਾਸਤੇ ਕੀ ਬੈਸਟ ਸੋਲਿਊਸ਼ਨ ਬਣ ਸਕਦਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਧੰਨਵਾਦ ਜੀ ਤੁਸੀਂ ਵੀ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਨਾਲ ਅੱਜ ਹੀ ਸੰਪਰਕ ਕਰੋ ਫੋਨ ਨੰਬਰ ਹੈ 6475394499 6475394499 ਨਾਲ ਦੀ ਨਾਲ ਦੋਸਤੋ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗੇਰੰਟੀਡ ਤੁਹਾਨੂੰ ਐਬਸੋਲੂਟਲੀ ਲੋਵੈਸਟ ਆਟੋ ਇੰਸ਼ੋਰੈਂਸ ਦੀ ਕਿਸ਼ਤ ਦਿਲਵਾਵਾਂਗੇ ਕਿਉਂਕਿ ਸਾਰੀਆਂ ਅਤੇ ਸਾਰੀਆਂ ਮੇਜਰ ਕੰਪਨੀਆਂ ਸਿੱਧੇ ਕੰਮ ਕਰਦੇ ਹੋਏ ਸਾਰੇ ਆਪਸ਼ਨ ਲਿਟਰਲੀ ਕੀਬੋਰਡ 'ਤੇ ਸਾਹਮਣੇ ਪਏ ਨੇ ਬਸ ਤੁਸੀਂ ਆਪਦੀ ਇਨਫੋਰਮੇਸ਼ਨ ਹੀ ਦੇਣੀ ਹੈ 4-5 ਮਿੰਟ ਦੀ ਗੱਲਬਾਤ ਦੇ ਵਿੱਚ ਅਤੇ ਪਤਾ ਲੱਗ ਜੂਗਾ ਕਿ ਕਿੰਨੇ ਪੈਸੇ ਤੁਹਾਡੇ ਅਸੀਂ ਬਚਾ ਸਕਦੇ ਹਾਂ ਸੋ ਗੱਡੀ ਦੀ ਇੰਸ਼ੋਰੈਂਸ ਹੋਵੇ ਚਾਹੇ ਘਰ ਹੋਮ ਇੰਸ਼ੋਰੈਂਸ ਹੋਵੇ ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ ਇਹ ਗੇਰੰਟੀ ਦਿੰਦੇ ਨੇ ਕਿ ਸਾਰੀਆਂ ਕੰਪਨੀ ਦੇ ਵਿੱਚੋਂ ਤੁਹਾਨੂੰ ਸਭ ਤੋਂ ਸਸਤੀ ਪ੍ਰਾਈਸ ਹੀ ਦੇਵਾਂਗੇ ਅਤੇ ਖਾਸ ਤੁਹਾਨੂੰ 35% ਆਊਟ ਆਫ ਦਾ ਡਿਸਕਾਊਂਟ ਵੀ ਦਿਲਵਾ ਸਕਦੇ ਹਾਂ ਜੇ ਤੁਸੀਂ ਕੋਈ ਪ੍ਰੋਫੈਸ਼ਨਲ ਕੈਟਾਗਰੀ ਲਾਈਕ ਇੰਜੀਨੀਅਰ ਟੀਚਰ ਨਰਸ ਡਾਕਟਰ ਏਜ਼ ਡਰਾਈਵਰ ਐਕਸੈਟਰਾ ਦੇ ਵਿੱਚ ਕੰਮ ਕਰਦੇ ਹੋ ਨੰਬਰ ਘੁਮਾਓ ਮਨੂ ਸ਼ਰਮਾ 289-952-9532 Manu Sharma Auto Insurance Broker 289-952-9532 ਜੇ ਦੋਸਤੋ ਤੁਹਾਨੂੰ ਪਤਾ ਹੈ ਜੂਨ 1 ਜੁਲਾਈ ਅਗਸਤ ਸਪਟੈਂਬਰ ਜਦੋਂ ਮਰਜ਼ੀ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਹੈ ਚਿੱਠੀ ਮਿਲ ਗਈ ਆ ਜਾਂ ਆਉਣ ਵਾਲੀ ਹੀ ਆ ਉਹ ਹੀ ਸਭ ਤੋਂ ਬੈਸਟ ਟਾਈਮ ਹੁੰਦਾ ਹੈ ਸ਼ਾਪ ਅਰਾਊਂਡ ਕਰਨ ਲਈ ਕੰਪਨੀ ਚੇਂਜ ਕਰਨ ਲਈ ਕਿਉਂਕਿ ਉਦੋਂ ਹੀ ਬਿਨਾਂ ਕੋਈ ਪੈਨਲਟੀ ਤੋਂ ਤੁਸੀਂ ਕੰਪਨੀ ਸਵਿੱਚ ਕਰਕੇ ਸਾਲ ਦੇ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਈਜ਼ੀਲੀ ਸੇਵ ਕਰ ਸਕਦੇ ਹੋ ਮਨੂ ਸ਼ਰਮਾ 289-952-9532 ਤੇ ਨਾਲ ਦੀ ਨਾਲ ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੱਲੀ ਟੈਂਟ ਸਰਵਿਸਿਸ ਦੇ ਵੱਲੋਂ ਵਨ ਸਟਾਪ ਸ਼ਾਪ ਕੋਈ ਵੀ ਵਿਆਹ ਸ਼ਾਦੀ ਪਾਰਟੀ ਪੂਰਟੀ ਜਾਗੋ ਮਾਈਆਂ ਅਖੰਡ ਪਾਠ ਸਪੈਸ਼ਲ ਇਵੈਂਟ ਗ੍ਰੈਂਡ ਓਪਨਿੰਗ ਕਿਸੇ ਬਿਜ਼ਨਸ ਦੀ ਹੋਵੇ ਕੋਈ ਮੇਲਾ ਹੋਵੇ ਜੋ ਮਰਜ਼ੀ ਹੋਵੇ ਇਹ ਤੁਹਾਡੇ ਲਈ ਦੋਸਤੋ 10x10 ਤੋਂ ਲੈ ਕੇ 160x50 ਫੁੱਟ ਦੇ ਮੈਸਿਵ ਵਾਟਰਪਰੂਫ ਟੈਂਟ ਸੈਟਅਪ ਕਰਦੇ ਨੇ ਚਾਹੇ ਇੱਕ ਦਿਨ ਦੇ ਲਈ ਚਾਹੇ ਵੀਕਐਂਡ ਦੇ ਲਈ ਚਾਹੇ 7 ਦਿਨ ਲਗਾਤਾਰ ਹੀ ਤੁਹਾਨੂੰ ਟੈਂਟ ਟੇਬਲ ਕੁਰਸੀਆਂ ਚਾਹੀਦੀਆਂ ਨੇ ਦਰ ਇਜ਼ ਨੋਬਡੀ ਬੈਟਰ ਦੈਨ ਮੱਲੀ ਟੈਂਟ ਸਰਵਿਸ 6479-2569 ਇਹਨਾਂ ਕੋਲ ਨਵੇਂ ਸੀ ਥਰੂ ਕਲੀਅਰ ਟੈਂਟ ਵੀ ਨੇ ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ ਟੈਂਟ ਦੇ ਵਿੱਚ ਫਲੋਰ ਕਾਰਪੇਟ ਅਤੇ ਡੈਂਸ ਫਲੋਰ ਤੱਕ ਵੀ ਵਿਛਾ ਦਿੰਦੇ ਆ ਅਤੇ ਨਾਲ ਦੀ ਨਾਲ ਸਟੇਜ ਤੱਕ ਵੀ ਲਾ ਦਿੰਦੇ ਆ ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਡਰਿੰਕ ਸਰਵ ਕਰ ਲਏ ਇੱਕ ਵੱਡੀ LED ਲਾਈਟਾਂ ਨਾਲ ਲਿਸ਼ਕ ਦੀ ਬਾਰ ਹੋਵੇ ਉਹ ਵੀ ਸੈਟਅਪ ਕਰਵਾ ਸਕਦੇ ਹੋ ਟੈਂਟ ਦੇ ਵਿੱਚ ਲਾਈਨਰ ਡਰੇਪਿੰਗ ਡੈਕੋਰੇਸ਼ਨ ਈਵਨ ਸ਼ੈਂਡਲੀਅਰ ਤੱਕ ਵੀ ਤੁਸੀਂ ਲਗਵਾ ਸਕਦੇ ਹੋ ਵੈਸੇ ਤਾਂ ਲਾਈਟਾਂ ਟੈਂਟ ਦੇ ਅੰਦਰ ਬਾਹਰ ਤਾਂ ਲਾਉਂਦੇ ਹੀ ਲਾਉਂਦੇ ਨੇ ਪਰ ਨਾਲ ਦੀ ਨਾਲ ਕਿਉਂਕਿ ਇਸ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਦਿਨੇ ਦਿਨੇ ਇੰਨੀ ਗਰਮੀ ਰਾਤ ਨੂੰ ਠੰਡ ਸੋ ਇਹ ਤੁਹਾਡੇ ਲਈ ਇਨ ਦਾ ਪੈਕੇਜ ਦਿਨੇ ਦਿਨੇ ਵੱਡੇ ਪੱਖੇ ਲਾਉਂਦੇ ਆ ਰਾਤ ਵੇਲੇ ਪ੍ਰੋਪੇਨ ਦੇ ਹੀਟਰ ਵੀ ਲਾਉਂਦੇ ਆ ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਕਿ ਇੰਨੀ ਜਨਤਾ ਇੰਨੇ ਮਹਿਮਾਨ ਵਾਸ਼ਰੂਮ ਇੱਕ ਹੀ ਹੁੰਦਾ ਮੇਨ ਫਲੋਰ 'ਤੇ ਅਤੇ ਉੱਪਰ ਤਾਂ ਕੋਈ ਵੀ ਚਾਹੁੰਦਾ ਨਹੀਂ ਹੈ ਕੋਈ ਵੀ ਜਾਵੇ ਤੁਸੀਂ ਇਹਨਾਂ ਤੋਂ ਆਪਣੇ ਸਪੈਸ਼ਲ ਇਵੈਂਟ ਇੱਕ ਦਿਨ ਲਈ ਜਾਂ ਪੂਰੇ ਹਫ਼ਤੇ ਲਈ ਇੱਕ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਪਾਰਕ ਕਰਵਾਓ ਅੱਡ ਪੌੜੀਆਂ ਲੇਡੀਜ਼ ਅੱਡ ਪੌੜੀਆਂ ਜੈਂਟਸ ਅੱਡ ਅੱਡ ਵਾਸ਼ਰੂਮ ਮਲਟੀਪਲ ਡਿਫਰੈਂਟ ਵਾਸ਼ਰੂਮ ਬਣੇ ਹੋਏ ਨੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਸੈਟਅਪ ਕਰਵਾਓ ਅਤੇ ਨਾਲ ਨਾਲ ਲਾਈਟਾਂ ਇੰਡੀਆ ਵਾਲੀਆਂ ਵਿਆਹ ਵਾਲੀਆਂ ਘਰ ਵਾਲੀਆਂ ਲਾਈਟਾਂ ਵੀ ਲਵਾਓ ਅਤੇ ਤੁਹਾਡੇ ਲਈ ਇਹ ਫੈਂਸੀ ਚੇਅਰਸ ਰੈਗੂਲਰ ਫੋਲਡਿੰਗ ਚੇਅਰਸ ਰੈਕਟੈਂਗਲ ਟੇਬਲ ਰਾਊਂਡ ਟੇਬਲ DJ ਟੇਬਲ ਬਫੇ ਟੇਬਲ ਸਾਰਾ ਹੀ ਬੰਦੋਬਸਤ ਕਰਕੇ ਦਿੰਦੇ ਨੇ ਮੱਲੀ ਟੈਂਟ ਸਰਵਿਸਿਸ 6479-992569 6479-992569 ਅੱਜ ਦੇ ਸਾਡੇ ਖਾਸ ਸਪਾਂਸਰ ਨੇ ਨਾਲ ਦੀ ਨਾਲ ਸਾਡੇ ਖਾਸ ਸਪਾਂਸਰ ਨੇ ANJ ਆਟੋ ਰਿਪੇਅਰ ਜੇ ਦੋਸਤੋ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਫਿਰ ਲੈ ਕੇ ਜਾਓ ਗੱਡੀ ਨੂੰ ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ ਜਿਹੜਾ ਹਾਈਵੇ 50 ਅਤੇ ਮੇਫੀਓ ਅਤੇ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਲਾਗੇ ਆ 91 ਹੀਲੀ ਰੋਡ ਬੋਲਟਨ ਬਹੁਤ ਲੰਬੇ ਸਮੇਂ ਤੋਂ ਇਸ ਲੋਕੇਸ਼ਨ ਤੋਂ ANJ ਆਟੋ ਰਿਪੇਅਰ ਵਾਲੇ ਤੁਹਾਡੇ ਹਰੇਕ ਮੇਕ ਐਂਡ ਮਾਡਲ ਆਫ ਕਾਰ, ਚਾਹੇ ਉਹ ਫੈਂਸੀ ਯੂਰੋਪੀਅਨ ਗੱਡੀ ਹੋਵੇ, ਨੌਰਥ ਅਮੈਰੀਕਨ ਗੱਡੀ ਹੋਵੇ, ਏਸ਼ੀਅਨ ਗੱਡੀ ਹੋਵੇ, ਜਿਹੜੀ ਮਰਜ਼ੀ ਗੱਡੀ ਹੋਵੇ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਤਸੱਲੀ ਬਖਸ਼ ਅਪੀਅਰ ਕਰਦੇ ਨੇ। ਬ੍ਰੇਕਾਂ ਦਾ ਕੰਮ ਕਰਾਉਣਾ ਜਾਂ ਤੁਸੀਂ ਐਕਸਪ੍ਰੈਸ ਓਇਲ ਚੇਂਜ ਕਰਵਾਉਣਾ, ਇੰਜਨ ਦਾ ਕੰਪਲੀਟ ਕੰਮ, ਸਸਪੈਂਸ਼ਨ ਦਾ ਕੰਮ, ਐਗਜ਼ਾਸਟ ਰਿਪੇਅਰ, ਰਸਟ ਪਰੂਫ, ਨਵੇਂ ਟਾਇਰ ਪਾਉਣੇ ਆ, ਵੀਲ ਅਲਾਈਨਮੈਂਟ ਕਰਵਾਉਣੀ ਆ, ਇਹ ਤੁਹਾਨੂੰ ਕਹਿੰਦੇ ਨੇ ਕਿ ਕੋਈ ਵੀ ਸਾਡੇ ਨਵੇਂ ਟਾਇਰਾਂ ਦੀ ਪ੍ਰਾਈਸ ਬੀਟ ਹੀ ਨਹੀਂ ਕਰ ਸਕਦਾ। ਪੰਜਾਬੀ ਵੀ, ਹਿੰਦੀ ਵੀ, ਉਰਦੂ ਵੀ, ਇੰਗਲਿਸ਼ ਵੀ, ਸਾਰੇ ਬੋਲੀਆਂ ਬੋਲਦੇ ਮਕੈਨਿਕ ਨੇ। ਪਹੁੰਚੋ ਆਪਦੀ ਗੱਡੀ ਨੂੰ ਲੈ ਕੇ ANJ Auto ਰਿਪੇਅਰ, ਹਾਈਵੇ 50 ਇਨ ਮੇਫੀਲਡ, 91 ਹਿੱਲ ਰੋਡ, ਬੋਲਟਨ। ਜੇ ਗੱਡੀ ਹਿਲਦੀ ਵੀ ਨਹੀਂ ਹੈਗੀ, ਫਿਰ ਪਹਿਲਾਂ ਹੀ ਕਾਲ ਕਰਕੇ ਟੋ ਵੀ ਕਰਵਾ ਲਓ। ਨੰਬਰ ਹੈ 905-857-7596 ANJ Auto Repair 905-857-7596 91 Hilly Road, Bolton, right by Highway 50 and Mayfield, right by the Home Depot. ਤੁਸੀਂ ਉੱਥੇ ਪਹੁੰਚ ਸਕਦੇ ਹੋ। ਅਤੇ ਨਾਲ ਦੇ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ All Link Travel ਵਾਲੇ। ਹੁਣ 20 ਪਲੱਸ ਸਾਲ ਤੋਂ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਤੁਹਾਨੂੰ ਪ੍ਰੋਵਾਈਡ ਕਰਦੇ ਆ ਰਹੇ ਨੇ। YYZ ਤੋਂ ਲੈ ਕੇ ਦੁਨੀਆ ਦੇ ਜਿਹੜੇ ਮਰਜ਼ੀ ਏਅਰਪੋਰਟ ਤੱਕ ਜਾਣਾ, ਜਾਂ ਜਿਹੜੇ ਮਰਜ਼ੀ ਏਅਰਪੋਰਟ ਤੋਂ ਲੈ ਕੇ YYZ ਤੱਕ ਕਿਸੇ ਨੂੰ ਸੱਦਣਾ, ਇੱਕ ਨੰਬਰ ਘੁਮਾਉਣਾ ਤੁਸੀਂ, ਅਤੇ ਤੁਹਾਡੇ ਪੈਸੇ ਗਰੰਟੀ ਬਚ ਜਾਣਗੇ। ਆਲ ਲਿੰਕ ਟਰੈਵਲ 905-565-8704 ਜੇਕਰ ਕੋਈ ਵੀ ਆਉਣ ਵਾਲੇ 4-5 ਦਿਨਾਂ ਦੇ ਅੰਦਰ ਇਮੀਡੀਏਟਲੀ ਇਸ ਮਹੀਨੇ ਮੇ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਸਿੱਧੇ ਬਿਨਾਂ ਰੁਕਣ ਤੋਂ ਡਾਇਰੈਕਟ ਫਲਾਈਟ ਲੈ ਕੇ ਜਾਣਾ ਚਾਹੁੰਦਾ ਹੈ ਅਗਲੇ 4-5 ਦਿਨਾਂ ਦੇ ਵਿੱਚ, ਓਨਲੀ ਫਰਮ $890 ਜਾਓ ਵਨ ਵੇ, $890 ਵਨ ਵੇ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ $890 ਦੇ ਵਿੱਚ। ਜੇਕਰ ਕੋਈ ਵੀ ਫਾਲ ਦੀ ਤਿਆਰੀ ਕਰ ਰਿਹਾ ਹੁਣ, ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਓ ਸਪਟੈਂਬਰ, ਅਤੇ ਵਾਪਸੀ ਹੋਊਗੀ ਅਕਟੋਬਰ, ਅਤੇ ਤੁਹਾਨੂੰ 2 ਚੈਕਡ ਬੈਗ ਵੀ ਪ੍ਰਾਈਸ ਦੇ ਵਿੱਚ ਹੀ ਮਿਲਣੇ ਆ, 1520 ਦੇ ਵਿੱਚ, 1520. Call All Link Travel 905-565-8704. All Link Travel 905-565-8704. Dosto, aaj pata lag gaya hai ki is saal de vich, imagine January 1st to leke hun tak May 25 tak jinne vi padhake paye ne sade PL region de vich, ਜਿੰਨੀਆਂ ਵੀ ਗਨਸ਼ਾਟਸ ਯਾਨੀ ਕਿ ਗੋਲੀਆਂ ਫਾਇਰ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਅੱਧੀਆਂ ਤਾਂ ਇੱਕੋ ਹੀ ਐਕਸਟੋਰਸ਼ਨ ਕਰਨ ਵਾਲੇ ਕ੍ਰਿਮੀਨਲ ਨੈਟਵਰਕ ਦੇ ਵੱਲੋਂ ਫਾਇਰ ਕੀਤੀਆਂ ਗਈਆਂ ਹਨ, ਲੋਕਾਂ ਦੇ ਘਰਾਂ ਅਤੇ ਕੰਮ ਕਾਰੋਬਾਰ ਬਿਜ਼ਨਸ ਦੇ ਵਿੱਚ, ਜਿਨ੍ਹਾਂ ਦੇ ਹੁਣ 17 ਬੰਦੇ ਫੜੇ ਗਏ ਨੇ ਅਤੇ 106 ਕ੍ਰਿਮੀਨਲ ਚਾਰਜਸ ਇਹ ਫੇਸ ਕਰ ਰਹੇ ਨੇ। PL Regional Police ਦੇ ਐਕਸਟੋਰਸ਼ਨ ਟਾਸਕ ਫੋਰਸ ਨੇ ਸਟੇਟ ਕੀਤਾ ਹੈ ਕਿ ਬਰੈਂਪਟਨ, ਕੈਲਡਨ ਅਤੇ ਮਿਸਿਸਾਗਾ ਦੇ ਵਿੱਚ ਸਾਡੇ ਹੀ ਦੇਸੀ ਬਿਜ਼ਨਸ ਕਮਿਊਨਿਟੀ ਤੋਂ ਕਾਫੀ ਜ਼ਿਆਦਾ ਵਾਇਲੈਂਟ ਐਕਸਟੋਰਸ਼ਨ ਇੰਸੀਡੈਂਟਸ ਰਿਪੋਰਟ ਹੋਣ ਤੋਂ ਬਾਅਦ, ਉਹਨਾਂ ਨੇ ਪਿਛਲੇ ਸਾਲ December 2025 ਦੇ ਵਿੱਚ ਇੱਕ ਜੁਆਇੰਟ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ, ਸਰੀ ਪੁਲਿਸ ਸਰਵਿਸ, ਅੰਟੇਰੀਓ ਪੁਲਿਸ ਐਂਡ ਕੇ OPP, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਅਤੇ ਅਮੈਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਦੇ ਨਾਲ। ਅੱਜ ਪੀਓ ਰੀਜਨਲ ਪੁਲਿਸ ਦੇ ਚੀਫ ਨਿਸ਼ਾਂਤ ਰਾਏ ਅੱਪਾ ਨੇ ਕਿਹਾ ਕਿ ਇਹਨਾਂ ਇੰਸੀਡੈਂਟਸ ਦੇ ਵਿੱਚ ਜ਼ਿਆਦਾਤਰ ਤਾਂ ਸਾਡੇ ਹੀ ਦੇਸੀ ਕਮਿਊਨਿਟੀ ਦੇ ਲੋਕਾਂ ਅਤੇ ਉਹਨਾਂ ਦੇ ਬਿਜ਼ਨਸਿਸ ਨੂੰ ਧਮਕੀਆਂ ਆਈਆਂ, ਖਾਸ ਤਾਂ ਟਰੱਕਿੰਗ ਕੰਪਨੀਜ਼ ਅਤੇ ਰੈਸਟੋਰੈਂਟਸ, ਅਤੇ ਜਿਨ੍ਹਾਂ ਨੇ ਕੋਈ ਪੈਸਾ ਨਹੀਂ ਪੇ ਕੀਤਾ ਫਿਰ ਤਾਂ ਗੋਲੀਆਂ ਹੋਰ ਫਾਇਰ ਕੀਤੀਆਂ ਗਈਆਂ, ਮਾਮਲਾ ਵੱਧਦਾ ਹੀ ਗਿਆ, ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਸ਼ੂਟ ਅਪ ਵੀ ਕੀਤਾ ਗਿਆ, ਕਈਆਂ ਦੇ ਬਿਜ਼ਨਸ ਬਰਨ ਡਾਊਨ ਵੀ ਕੀਤੇ ਗਏ। ਉਹਨੇ ਕਿਹਾ ਕਿ ਇਹ ਕੋਈ ਰੈਂਡਮ ਵਾਇਲੈਂਸ ਨਹੀਂ ਸੀ, ਇਹਨਾਂ ਨੂੰ ਸਪੈਸੀਫਿਕਲੀ ਚੂਜ਼ ਕਰਕੇ ਟਾਰਗੇਟ ਕੀਤਾ ਗਿਆ। ਨਾਲੇ ਇਹ ਵੀ ਕਨਫਰਮ ਕੀਤਾ ਗਿਆ ਹੈ ਅੱਜ ਹੀ ਕਿ ਇਹਨਾਂ ਐਕਸਟੋਰਸ਼ਨ ਦੇ ਵਿੱਚ ਇਨਵੋਲਵ ਕ੍ਰਿਮੀਨਲ ਨੈਟਵਰਕਸ ਦੀ ਜਿਹੜੀ ਪਹੁੰਚ ਹੈ ਸਾਡੇ PL ਰੀਜਨ ਤੋਂ ਕਾਫੀ ਅੱਗੇ ਹੈ। ਇਹਨਾਂ ਨੂੰ ਬ੍ਰਿਟਿਸ਼ ਕੋਲੰਬੀਆ, ਯੂਨਾਈਟਿਡ ਸਟੇਟਸ ਅਤੇ ਇੰਡੀਆ ਤੱਕ ਵੀ, ਕਤਲਾਂ ਤੱਕ ਵੀ ਲਿੰਕ ਕੀਤਾ ਗਿਆ ਹੈ। ਸੋ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਦੋਸਤੋ ਕਿ ਪੀਓ ਰੀਜਨਲ ਪੁਲਿਸ ਦੇ ਐਕਸਟੋਰਸ਼ਨ ਟਾਸਕ ਫੋਰਸ ਨੇ ਅੱਜ ਕਨਫਰਮ ਕੀਤਾ ਕਿ ਇਸ ਸਾਲ ਦੇ ਵਿੱਚ ਜਿੰਨੀਆਂ ਵੀ ਗੋਲੀਆਂ ਫਾਇਰ ਕੀਤੀਆਂ ਗਈਆਂ ਪੂਰੇ ਬ੍ਰੈਂਪਟਨ ਕੈਲਗਰੀ ਮਿਸਿਸਾਗਾ ਦੇ ਵਿੱਚ, ਇਮੈਜਿਨ ਕਿੰਨੀ ਵੱਡੀ ਗਿਣਤੀ ਆ, ਉਹਨਾਂ ਦੇ ਵਿੱਚੋਂ ਅੱਧੀਆਂ ਤਾਂ ਗੋਲੀਆਂ ਸਿਰਫ ਇਸ ਇੱਕ ਕ੍ਰਿਮੀਨਲ ਨੈਟਵਰਕ ਦੇ ਨਾਲ ਲਿੰਕ ਕੀਤੀਆਂ ਗਈਆਂ. Imagine one group being responsible for half the gunshots fired in the entire Peel region. So Peel Regional Police the Deputy Chief Nick Milinovich ne aaj kiya 620 discharge kite gaye round de vichon takriban adde 324 fire kite gaye inna de vallon ehi zimmewar han te inna nu hun fad ke ਇਹਨਾਂ ਨੂੰ ਪੀਓ ਰੀਜਨਲ ਪੁਲਿਸ ਨੂੰ ਲੱਗਦਾ ਹੈ ਕਿ ਇਹਨਾਂ ਦੀ ਅਬਿਲਿਟੀ ਟੂ ਆਪਰੇਟ ਦੇ ਵਿੱਚ ਇੱਕ ਸਿਗਨੀਫਿਕੈਂਟ ਡੈਂਟ ਜਿਹੜਾ ਕਿ ਨੁਕਸਾਨ ਪੇਸ਼ ਕੀਤਾ ਗਿਆ ਹੈ, ਪਰ ਬੰਦੇ ਵੀ ਇਕੱਠੇ ਕਰਨੇ ਬੜੇ ਸੌਖੇ ਨੇ. ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਡਿਸੰਬਰ 2025 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮਲਟੀਪਲ ਗਰੁੱਪਸ ਪਛਾਣੇ, ਉਹਨਾਂ ਦੇ ਅੱਗੇ ਅਸੋਸੀਏਟਸ, ਨੋਨ ਬੰਦੇ ਅਤੇ ਸਪੋਰਟ ਬੰਦੇ ਵੀ ਆਈਡੈਂਟੀਫਾਈ ਕੀਤੇ ਜਿਨ੍ਹਾਂ ਦੇ ਕਈ ਜੁਰਿਸਡਿਕਸ਼ਨ ਦੇ ਵਿੱਚ ਹੀ ਓਰਗਨਾਈਜ਼ ਕ੍ਰਾਈਮ ਦੇ ਨਾਲ ਸੰਬੰਧ ਹਨ. ਅਤੇ ਟੋਟਲ 6 ਹਥਿਆਰ ਸੀਜ਼ ਕੀਤੇ ਗਏ ਹਨ. ਇਹਨਾਂ ਦੇ ਵਿੱਚੋਂ ਇੱਕ ਤਾਂ ਖਾਸ ਗਰੁੱਪ ਫੋਰ ਬ੍ਰਦਰ ਗੈਂਗ ਯਾਨੀ ਕਿ ਚਾਰ ਭਰਾ ਗੈਂਗ ਨੂੰ ਆਈਡੈਂਟੀਫਾਈ ਕੀਤਾ ਗਿਆ, ਜੋ ਕਿ ਮਜੋਰਟੀ 16 out of 24 violent incidents ਨਾਲ ਲਿੰਕ ਕੀਤਾ ਗਿਆ ਹੈ ਇਹ ਚਾਰ ਭਰਾ ਗੈਂਗ, ਫੋਰ ਬ੍ਰਦਰ ਗੈਂਗ. ਹੁਣ ਤੱਕ 17 ਬੰਦੇ ਫੜੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 12 ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਨੇ. ਬ੍ਰੈਂਪਟਨ ਤੋਂ 25 ਸਾਲ ਦਾ ਇਕਬਾਲ ਸਿੰਘ ਬਗਰੀਆ, 26 ਸਾਲ ਦਾ ਦਿਲਾਵਰਪ੍ਰੀਤ ਸਿੰਘ, 22 ਸਾਲ ਦਾ ਪ੍ਰਭਦੀਪ ਸੋਹਲ, 29 ਯੋ ਅਜੇਦੀਪ ਸਿੰਘ, 22 ਸਾਲ ਦਾ ਪ੍ਰਤਾਪ ਬੀਰ ਘੁੰਮਣ, 24 ਸਾਲ ਦਾ ਨਵਰੂਪ ਸਿੰਘ, 30 ਸਾਲ ਦਾ ਮੋਹਿੰਦਰ ਸਿੰਘ, 21 ਸਾਲ ਦਾ ਮਨਦੀਪ ਸਿੰਘ, 22 ਸਾਲ ਦਾ ਅੰਮ੍ਰਿਤਜੋਤ ਸਿੰਘ, 22 ਸਾਲ ਦਾ ਜਸ਼ਨਪ੍ਰੀਤ ਸਿੰਘ, 27 ਸਾਲ ਦਾ ਗੁਨੀਤ ਅਤੇ 32 ਸਾਲ ਦਾ ਸੁਖਵਿੰਦਰ ਸਿੰਘ. ਬੇਰੀ ਤੋਂ 28 ਸਾਲ ਦਾ ਰਾਜਨ ਸਿੰਘ, ਨੋਰਵਲ ਤੋਂ 24 ਸਾਲ ਦਾ ਆਕਾਸ਼ਦੀਪ ਸਿੰਘ, ਸਰੀ ਬੀ ਸੀ ਤੋਂ 25 ਸਾਲ ਦਾ ਰਵਿੰਦਰ ਸਿੰਘ ਅਤੇ 21 ਸਾਲ ਦਾ ਜਸ਼ਨਵੀਰ ਸਿੰਘ, ਅਤੇ ਮੈਨਟੈਕਾ ਕੈਲੀਫੋਰਨੀਆ ਤੋਂ 22 ਸਾਲ ਦਾ ਗੌਤਮ. ਕੁੱਲ ਮਿਲਾ ਕੇ ਇਹ 17 ਬੰਦੇ ਹੁਣ 106 ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 11 ਤਾਂ ਐਕਸਟੋਰਸ਼ਨ ਵਲੇਟਡ ਚਾਰਜਸ, 75 ਹਥਿਆਰਾਂ ਦੇ ਚਾਰਜਸ, ਅਤੇ ਬਾਕੀ ਤਾਂ ਅੱਗ ਲਾਉਣ ਦੇ ਆਰਸਨ, ਕੰਸਪੀਰਸੀ ਅਤੇ ਨਸ਼ਿਆਂ ਰਿਲੇਟਡ ਚਾਰਜਸ ਹਨ. ਸੋ ਇਹਨਾਂ 17 ਬੰਦਿਆਂ ਤੋਂ ਇਲਾਵਾ 6 ਹੋਰ ਸਸਪੈਕਟਸ ਹਨ, ਜੋ ਕਿ ਇੱਕ ਟਾਈਮ 'ਤੇ ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਦੇ ਵੱਲੋਂ ਡਿਟੇਨ ਕੀਤੇ ਗਏ. ਉਹਨਾਂ ਵਿੱਚੋਂ 4 ਡਿਪੋਰਟ ਤੱਕ ਵੀ ਆਡੀ ਕੀਤੇ ਗਏ ਨੇ ਅਤੇ 2 ਹਜੇ ਇਹਨਾਂ ਦੇ ਪੁਲਿਸ ਕਸਟਡੀ ਵਿੱਚ ਹਨ. ਅਤੇ ਪੀਓ ਰੀਜਨਲ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਹੁਣ ਜਿਹੜੇ 17 ਬੰਦੇ ਨੇ, ਜਿਹਦੇ ਵਿੱਚੋਂ 12 ਤਾਂ ਬ੍ਰੈਂਪਟਨ ਵਾਲੇ ਨੇ, ਇਹਨਾਂ ਦੇ ਵਿੱਚੋਂ ਵੀ ਕਈ ਨਾਨ ਸਿਟੀਜ਼ਨ ਹੋਣ ਕਰਕੇ ਇਮੀਗ੍ਰੇਸ਼ਨ ਐਕਸ਼ਨ ਯਾਨੀ ਕਿ ਡੀਪੋਰਟੇਸ਼ਨ ਵੀ ਫੇਸ ਕਰ ਰਹੇ ਹਨ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡਾ ਮੋਰਗੇਜ ਲੋਨ ਲੈਂਡਿੰਗ ਦਾ ਕੋਈ ਵੀ ਇਸ਼ੂ ਹੈ, ਸਾਡੀ ਇੱਕ ਗੱਲ ਮੰਨੋ, ਇੱਕ ਐਕਸਪਰਟ ਦੇ ਨਾਲ ਗੱਲਬਾਤ ਕਰੋ, ਗੱਲਬਾਤ ਕਰਕੇ ਹੀ ਸਲੂਸ਼ਨ ਨਿਕਲੂਗਾ. ਜਦੋਂ ਪੂਰੀ ਕਹਾਣੀ ਪੂਰੀ ਪਿਕਚਰ ਦੇਖਣਗੇ ਫਿਰ ਹੀ ਤੁਹਾਨੂੰ ਇੱਕ ਚਾਰਜ ਦਾ ਸਲੂਸ਼ਨ ਪੇਸ਼ ਕਰ ਸਕਦੇ ਨੇ. ਅੱਜ ਹੀ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਦੇ ਨਾਲ ਸੰਪਰਕ ਕਰੋ ਐਟ 416-712-4416-712-4.
2: ਸਾਡੇ ਵੱਲੋਂ ਵੋਲਿਊਮ ਨਿਕਲਣ ਕਰਕੇ ਮੈਂ ਗਰੰਟੀ ਦੇ ਗੱਲ ਦਾ ਵਾਅਦਾ ਕਰਦਾ ਹੁੰਦਾ ਜੀ ਵੀ ਤੁਹਾਨੂੰ ਜਿਹੜਾ ਰੇਟ ਅੱਜ ਕੋਈ ਵੀ ਲੈਂਡਰ ਆਫਰ ਕਰਦਾ ਪਿਆ ਉਦੋਂ ਚੰਗਾ ਹੀ ਦਵਾਉਂਗਾ. ਕਈ ਵਾਰੀ ਭੈਣ ਭਰਾ ਕਹਿੰਦੇ ਚਲੋ ਵੀ 5-10 ਪੁਆਇੰਟਾਂ ਵਿੱਚ ਕਾਹਨੂੰ ਪੰਗਾ ਲੈਣਾ, ਚਲੋ ਦੈਟਸ ਜਸਟੀਫਾਈਬਲ, ਦੈਟਸ ਅੰਡਰਸਟੈਂਡੇਬਲ. ਹੁਣ ਬਥੇਰੇ ਵਿੱਚ ਭੈਣ ਭਰਾ ਕੀ ਇਹੋ ਜਿਹੇ ਨੇ ਜਿਹਨਾਂ ਨੇ ਪ੍ਰਾਈਵੇਟ ਮੋਰਗੇਜਾਂ ਚੱਕੀਆਂ ਹੋਈਆਂ ਨੇ ਜਾਂ ਸੈਕਿੰਡ ਮੋਰਗੇਜਾਂ ਚੱਕੀਆਂ ਹੋਈਆਂ ਨੇ ਜਾਂ ਹੋ ਸਕਦਾ 20 ਲੈਂਡਰ ਤੋਂ ਕਲੋਜ਼ ਕਰਾਏ ਹੋਣ, ਕਿਉਂਕਿ ਇਹ ਜਿਹੜੇ ਇਹ ਮਗਰਲੇ 2-3 ਕੈਲੰਡਰ ਹੁੰਦੇ ਨੇ ਨਾ ਇਹਨਾਂ ਦੀਆਂ ਜਿਹੜੀਆਂ, ਇੱਕ ਤਾਂ ਦੇਖੋ ਟਰਮਾਂ ਨੇ ਸਿਰਫ ਜ਼ਿਆਦਾਤਰ ਇੱਕ ਇੱਕ ਸਾਲ ਲਈ ਆਫਰ ਹੁੰਦੀਆਂ ਲੱਗੀਆਂ ਹੁੰਦੀਆਂ ਉਹ ਇੱਕ ਸਾਲ ਬਾਅਦ ਤੁਹਾਨੂੰ ਜਾਂ ਤਾਂ ਪੈਸਾ ਮੋੜਨਾ ਪੈਂਦਾ ਜਾਂ ਉਹ ਟਰਮ ਰੀਨਿਊ ਕਰਾਉਣੀ ਪੈਂਦੀ ਆ ਉਹ ਰੀਨਿਊ ਕਰਾਉਣ ਲਈ ਉਹਦੀ ਰੀਨਿਊਅਲ ਫੀਸ ਫਿਰ ਆ ਜਾਂਦੀ ਮੁੜ ਖੜੀ ਹੁੰਦੀ ਆ ਸੋ ਅਲਟੀਮੇਟ ਜਿਹੜਾ ਸਾਰੇ ਕਾਸੇ ਦਾ ਹੱਲ ਆ ਹੱਲ ਹੁੰਦਾ ਹੈਗਾ ਜੇ ਸਕੈਜੂਲ ਇਹ ਵਧੀਆ ਲੈਂਡਰ ਨਾਲ ਕਹਿਣ ਤੋਂ ਭਾਵ ਟੀ ਡੀ ਹੋ ਗਿਆ ਸਕੋਸ਼ੀਆ ਹੋ ਗਿਆ ਬੀ ਐਮ ਵਰਗੇ ਬੈਂਕਾਂ ਵਜੇ ਤੁਹਾਡਾ ਕੰਮ ਨਿਕਲ ਜਾਵੇ ਹੁਣ ਸਭ ਤੋਂ ਵੱਡੀ ਗੱਲ ਦੀ ਕਲੈਰਿਟੀ ਮੈਂ ਦੱਸ ਦਿੰਦਾ ਜੇ ਕਿਸੇ ਦਾ ਸਕੋਰ ਅੱਜ 650 ਤੋਂ ਅਬਵ ਹੈਗਾ ਮੈਂ ਗਾਰੰਟੀ ਨਾਲ ਕਹਿੰਦਾ ਤੁਹਾਡਾ ਕੰਮ ਹੋ ਸਕਦਾ ਬਸ ਗੱਲ ਕੀ ਹੈ ਤੁਹਾਡੀ ਸਟਰਕਚਰਿੰਗ ਫਾਈਲ ਦੀ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਮਾਇਨੇ ਰੱਖਦੀ ਹੈ ਕਈ ਵਾਰੀ ਦੇਖੋ ਜੇ ਤੁਸੀਂ ਸਿਰਫ ਫੋਨ ਤੇ ਗੱਲਬਾਤ ਕਰੋਗੇ ਉਹ ਜਿਹੀ ਅਗਲਾ ਬੰਦਾ ਤੁਹਾਨੂੰ ਗੱਲਬਾਤ ਦੱਸ ਪਾਊਗਾ ਜੇ ਤੁਸੀਂ ਡੀਟੇਲਡ ਅਗਲੇ ਬੰਦੇ ਨੂੰ ਗੱਲ ਦੱਸੋਗੇ ਤਾਂ ਤੁਹਾਡੀ ਜਿਹੜੀ ਸਟਰਕਚਰਿੰਗ ਆ ਉਹ ਕਿਤੇ ਨਾ ਕਿਤੇ ਗਾਰੰਟੀਡ ਮੈਂ ਕਹਿ ਰਿਹਾ ਮਾਇਨੇ ਰੱਖੂਗੀ ਤਾਂ ਤੁਹਾਡੀ ਫਾਈਲ ਦੇ ਵਿੱਚ ਕੋਈ ਰੁਕਾਵਟ ਨਹੀਂ ਆਊਗੀ ਤੇ ਉਸ ਤੋਂ ਵੱਡੀ ਗੱਲ ਸੁਣ ਰਾਜ ਵੀਰੇ ਜੋ ਅੱਜ ਕੱਲ੍ਹ ਬਹੁਤ ਹਾਈਲਾਈਟ ਹੋ ਰਹੀ ਹੈ ਕਿਉਂਕਿ ਅਸੀਂ ਹੈਗੇ ਰੈਗੂਲਰ ਕਿੱਤੇ 'ਚ ਬੈਠੇ ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਬਥੇਰੀ ਵਾਰੀ ਭੈਣ ਭਰਾਵਾਂ ਨਾਲ ਅੱਜ ਕੱਲ੍ਹ ਇਹ ਵੀ ਹੋ ਰਿਹਾ ਵੀ ਜਿਹੜਾ ਤੁਹਾਡਾ ਲੈਂਡਰ ਹੈ ਤੁਹਾਨੂੰ ਬਾਈ ਜੀ ਘਰੇ ਹੀ ਚਿੱਠੀ ਕੱਢ ਰਹੇ ਆ ਉਹ ਭਾਵੇਂ ਤੁਹਾਡੀ 3 ਸਾਲ ਦੀ ਟਰਮ ਸੀਗੀ ਤੇ ਭਾਵੇਂ ਉਹ ਸੀਗੀ ਟਰਮ 5 ਸਾਲ ਦੀ ਭੈਣ ਭਰਾ ਕਨਫਿਊਜ਼ ਹੋ ਜਾਂਦੇ 3 ਸਾਲ ਦੀ ਐਮੋਟਾਈਜੇਸ਼ਨ ਦੇ ਵਿੱਚ ਤੇ ਜਿਹੜੀਆਂ 5 ਤੋਂ ਲੈ ਕੇ 3 ਸਾਲ ਵਾਲੀਆਂ ਟਰਮਾਂ ਨੇ ਉਹਦੇ ਵਿੱਚ ਬੈਂਕ ਤੁਹਾਡੇ ਨਾਲ ਸਿਰਫ ਕਮਿਟਮੈਂਟ ਰੱਖਦੀ ਹੈ 3 ਸਾਲ 5 ਸਾਲ ਜਾਂ ਜਿੰਨੇ ਕੁ ਸਾਲ ਵੱਧ ਤੋਂ ਵੱਧ 5 ਸਾਲ ਦੀ ਟਰਮ ਰੱਖਦੇ ਅਗਲੇ ਅੱਜ ਕੱਲ੍ਹ ਕੀ ਸੁਣਨ ਨੂੰ ਆ ਰਿਹਾ ਬੈਂਕਾਂ ਨੇ ਬਾਈ ਜੀ ਤੁਹਾਨੂੰ ਟਰਮ ਰੀਨਿਊ ਕਰਨੇ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਜੀ ਲੈਟਰ ਘਰੇ ਅਗਲੇ ਭੇਜ ਰਹੇ ਨੇ ਜੇ ਤੁਹਾਡੇ ਘਰ ਦੀ ਜਿਹੜੀ ਕੀਮਤ ਹੈ ਤੁਹਾਡੇ ਲੋਨ ਨਾਲੋਂ ਘੱਟ ਗਈ ਤਾਂ ਉਹ ਤੁਹਾਨੂੰ ਲੈਟਰਾਂ ਭੇਜ ਰਹੇ ਨੇ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਇਹੋ ਜਿਹਾ ਹਾਲ ਬਣਦਾ ਦਿਖਦਾ ਪਿਆ ਰੈਦਰ ਅਖੀਰ 'ਚ ਖੜੇ ਪੈਰ ਭੱਜਣਾ ਪੈਣ ਨਾਲੋਂ ਪਹਿਲਾਂ ਕੰਸਲਟ ਕਰ ਲਓ ਕੋਈ ਨਾ ਕੋਈ ਚਾਰਾ ਕੋਈ ਨਾ ਕੋਈ ਹਾਰ ਹੀਲਾ ਲੱਗ ਜਾਊਗਾ ਕਿ ਜੇ ਤੁਸੀਂ ਪਹਿਲਾਂ ਅਰਲੀ ਰੀਨਿਊ ਕਰਵਾ ਲਓਗੇ ਹੋ ਸਕਦਾ ਤੁਹਾਨੂੰ ਅਗਲੇ 5 ਸਾਲ ਲਈ ਫਿਰ ਨਵਾਂ ਲੈਂਡਰ ਕਮਿਟਮੈਂਟ ਦੇ ਦੂਗਾ ਕਮਿਟ ਕਰ ਜੂਗਾ ਅੱਜ ਹਾਲਾਤ ਬੁਰੇ ਨੇ ਐਂ ਨਹੀਂ ਵੀ ਅਗਲੇ 5 ਸਾਲ ਤੱਕ ਆਹੀ ਹਾਲ ਰਹਿਣਾ ਗਾ ਸੋ ਖੜੇ ਪੈਰ ਭੱਜਣਾ ਪੈਣ ਨਾਲੋਂ ਆਪਣਾ ਸਾਰਾ ਪਲੈਨਿੰਗ ਪਹਿਲੋਂ ਕਰਕੇ ਰੱਖੋ ਕਿਸੇ ਨੇ ਖੜੇ ਪੈਰ ਜਿਹਨੇ ਕਿਹਨੇ ਤੁਹਾਨੂੰ ਦੇਖਣਾ ਮਹਿੰਗੇ ਭਾਅ ਨਾਲ ਦੇਖਣਾ ਉਹ ਭਾਵੇਂ ਤੇ ਕੋਈ ਲੈਂਡਰ ਹੈ ਭਾਵੇਂ ਤੇ ਜਿਹੜਾ ਕਿਹੜਾ ਮਰਜ਼ੀ ਬਾਹਰਲਾ ਕਿਉਂਕਿ ਖੜੇ ਪੈਰ ਦੇ ਕੋਈ ਵੀ ਸਲਿਊਸ਼ਨ ਕਢਾਉਣੇ ਹੁਣ ਮਹਿੰਗੇ ਹੀ ਪੈਂਦੇ ਆ ਸੋ ਕਿਸੇ ਤਰੀਕੇ ਦਾ ਰੀਨੂਅਲ ਆ ਰਿਹਾ ਕਿਸੇ ਵੀ ਲੈਂਡਰ ਨਾਲ ਸਟਾਕੋਂ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਯੂਨਿਟ ਬੁੱਕ ਕਰਾਇਆ ਉਹਦੀ ਸ਼ਾਰਟਫਾਲ ਆ ਰਹੀ ਹੈ ਗੱਲ ਕੀ ਮੌਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ ਕੋਈ ਫਾਈਨੈਂਸ਼ੀਅਲ ਬਰਡਨ ਤੋਂ ਤੁਸੀਂ ਜੂਝ ਰਹੇ ਹੋ ਹਮੇਸ਼ਾ ਕਹਿੰਦਾ ਉਹਨਾਂ ਸਲਾਹ ਦਾ ਕੋਈ ਮੁੱਲ ਨਹੀਂ ਗਾ ਸਲਾਹ ਤੁਹਾਨੂੰ ਜਚੂਗੀ ਤਾਂ ਗਾਂ ਵਧਾਂਗੇ ਜੇ ਸਲਾਹ ਨਹੀਂ ਜਚੀ ਤਾਂ ਤੁਸੀਂ ਜਿਵੇਂ ਤੁਹਾਡਾ ਸੈਟਅਪ ਚੱਲਦਾ ਪਿਆ ਉਵੇਂ ਹੀ ਚਲਾ ਕੇ ਰੱਖ ਸਕਦੇ ਹੋ ਬਟ ਸਲਾਹ ਚੰਗੀ ਦਊਂਗਾ ਗਾਰੰਟੀਡ ਤੁਹਾਨੂੰ ਵਾਅਦਾ ਕਰਦਾ ਤੁਹਾਨੂੰ ਗੱਲ ਜਚੂਗੀ ਵੀ ਤੇ ਤੁਹਾਡੇ ਹਜ਼ਾਰਾਂ ਹੀ ਡਾਲਰ ਬਚਵਾ ਕੇ ਦੇਵਾਂਗੇ ਨੰਬਰ ਇੱਕ ਵਾਰੀ ਦੱਸ ਦਿੰਦਾ ਜੀ 416-710-7524 416-710-7524 ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਦੇ ਲਈ ਜੀ
0: ਥੈਂਕ ਯੂ ਵੈਰੀ ਮੱਚ ਤੁਸੀਂ ਵੀ ਹੁਣ ਪ੍ਰਭਦੀਪ ਸਿੰਘ ਮੋਰਗੇਜ ਬ੍ਰੋਕਰ ਨਾਲ ਗੱਲਬਾਤ ਕਰੋ 416-710-7524 ਦੋਸਤੋ ਗਰਮੀ ਪੂਰੀ ਹੁਣ ਆ ਗਈ ਆ ਆਪਦੇ ਘਰ ਦੇ ਡਕਟ ਸਾਫ਼ ਕਰਵਾ ਲਓ ਸਾਡੀ ਕਮਿਊਨਿਟੀ ਵਿੱਚ ਸਭ ਤੋਂ ਪੁਰਾਣੀ ਸਭ ਤੋਂ ਪਹਿਲੀ 40 ਤੋਂ ਵੀ ਵੱਧ ਸਾਲ ਤੋਂ ਕੰਮ ਕਰਦੀ ਕੰਪਨੀ ਹੈ ਅਕਾਲ ਡਕਟ ਕਲੀਨਿੰਗ ਇਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਆਮ ਤਾਂ 250 bucks ਚਾਰਜ ਕਰਦੇ ਹਾਂ ਪਰ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣ ਦੇ ਨਾਲ ਅਸੀਂ ਤੁਹਾਡੇ ਪੂਰੇ ਘਰ ਦੇ ਸਾਰੇ ਡਕਟ ਐਨ ਸਾਫ਼ ਕਰਕੇ ਦੇਵਾਂਗੇ ਸਿਰਫ ਅਤੇ ਸਿਰਫ $140 ਦੇ ਵਿੱਚ ਭਰਾ ਜਿਹੜੀ ਡੀਲ ਹੈ ਤੁਹਾਨੂੰ ਅਗਲੇ 4-5 ਦਿਨ ਹੀ ਮਿਲਣੀ ਆ ਮੇ ਮਹੀਨੇ ਯਾਨੀ ਕਿ ਇਸ ਮਹੀਨੇ ਇਹਨਾਂ ਨਾਲ ਸੰਪਰਕ ਕਰਨਾ ਪਊਗਾ ਅਤੇ ਟਾਈਮ ਆਪਣੇ ਪਸੰਦ ਦਾ ਦਿਨ ਅਤੇ ਟਾਈਮ ਜਦੋਂ ਮਰਜ਼ੀ 7 ਦਿਨ ਜਿਹੜਾ ਮਰਜ਼ੀ ਟਾਈਮ 'ਤੇ ਆਪਣਾ ਟਾਈਮ ਸਲਾਟ ਬੁੱਕ ਕਰੋ ਪਰ ਬੁੱਕ ਕਰੋ ਇਸ ਹੀ ਮਹੀਨੇ ਵਿੱਚ ਹੀ ਯਾਨੀ ਕਿ ਅਗਲੇ 4-5 ਦਿਨਾਂ ਦੇ ਵਿੱਚ ਹੀ ਨੰਬਰ ਕਮਾਓ ਅਕਾਲ ਦਾ ਕਲੀਨਿੰਗ 416-710-0662 3,000 square foot ਬਰੈਂਪਟਨ ਕੈਲਡਨ ਮਿਸਿਸਾਗਾ ਇੱਥੇ ਜੀ ਟੀ ਏ ਦੇ ਵਿੱਚ ਆਲੇ ਦੁਆਲੇ ਜਿੰਨੇ ਵੀ ਸ਼ਹਿਰ ਨੇ ਲੋਕਲ ਸ਼ਹਿਰ ਨੇ ਤੁਹਾਨੂੰ 3,000 square foot ਤੱਕ ਦੇ ਮਕਾਨ ਤੱਕ $140 ਦੇ ਵਿੱਚ ਪ੍ਰੋਫੈਸ਼ਨਲੀ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਸਾਰੇ ਡਕਟ ਸਾਫ਼ ਕਰਕੇ ਦੇਣਗੇ ਸਾਡੇ ਵੀ ਘਰੇ ਪਿਛਲੇ ਹਫ਼ਤੇ ਆਏ ਆ ਹੁਣ ਗੰਦ ਮੰਦ ਸਾਰਾ ਹੀ ਖਿੱਚ ਕੇ ਲੈ ਕੇ ਗਏ ਨੇ ਅਤੇ ਜਿੰਨੇ ਵੀ ਐਲਰਜਨ ਏਅਰਟੈਂਟ ਗੰਦ ਮੰਦ ਫੈਟ ਹੇਅਰ ਐਕਸੈਟਰਾ ਸਭ ਕੁਛ ਕੱਢ ਦਿੰਦੇ ਆ ਕਾਲ ਅਕਾਲ ਡਕਟ ਕਲੀਨਿੰਗ 416-710-0662 ਅੱਜ ਵਧੀਆ ਖਾਣ ਪੀਣ ਲਈ ਗਰਮਾ ਗਰਮ ਅੰਮ੍ਰਿਤਸਰੀ ਫਿਸ਼ ਹੋਵੇ ਗਰਮਾ ਗਰਮ ਸਮੋਸੇ ਆਲੂ ਟਿੱਕੀਆਂ ਜਾਂ ਫਿਰ ਚਾਟ ਪਾਪੜੀ ਜਾਂ ਫਿਰ ਫੋਰ ਫਲੈਸ਼ਡ ਗੋਟ ਮੀਟ ਬਟਰ ਚਿਕਨ ਸ਼ਾਹੀ ਪਨੀਰ ਦਾਲ ਮੱਖਣੀ ਜੋ ਮਰਜ਼ੀ ਹੋਵੇ ਹੋਵੇ ਫੂਡ ਪੰਜਾਬੀ ਬਾਈ ਨੇਚਰ ਦਾ ਅਤੇ ਪੰਜਾਬੀ ਬਾਈ ਨੇਚਰ ਵਾਲੇ ਤੁਹਾਨੂੰ ਅੱਜ ਸੱਦਾ ਪੱਤਰ ਦੇ ਰਹੇ ਨੇ ਕਿ ਸਾਡੀਆਂ 4 ਬ੍ਰੈਂਪਟਨ ਲੋਕੇਸ਼ਨ 'ਤੇ ਪਹੁੰਚੋ, ਪੂਰੇ ਪਰਿਵਾਰ ਨੂੰ ਲੈ ਕੇ ਆਓ, ਯਾਰਾਂ ਮਿੱਤਰਾਂ ਨੂੰ ਲੈ ਕੇ ਆਓ, ਬਹਿ ਕੇ ਖਾਓ ਪੀਓ ਜਾਂ ਫਿਰ ਠੀਕ ਆਊਟ ਕਰੋ। ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੱਕ ਜਾਂਦੇ ਜਾਂਦੇ ਰਾਹ ਦੇ ਵਿੱਚ ਹੀ ਪਹੁੰਚੋ ਆਪਣੀ ਨੇੜਲੀ 4 ਬ੍ਰੈਂਪਟਨ ਪੰਜਾਬੀ ਬਾਈ ਨੇਚਰ ਲੋਕੇਸ਼ਨਸ 'ਤੇ, ਅਤੇ ਠੀਕ ਆਓ ਬਹੁਤ ਹੀ ਸਵਾਦ ਜ਼ਾਇਕੇਦਾਰ ਵੈਜ ਨਾਨ ਵੈਜ ਫੂਡ। ਪਹਿਲੀ ਲੋਕੇਸ਼ਨ, ਯੂ ਨੋ ਦੀ ਓਰਿਜਨਲ ਲੋਕੇਸ਼ਨ, ਗੌਰ ਐਂਡ ਐਬਨੀਜ਼ਰ, 888-7 ਦਾ ਗੌਰ ਰੋਡ, ਗੌਰ ਅਤੇ ਐਬਨੀਜ਼ਰ 'ਤੇ ਹੈ। ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਬੁਵੇੜ 'ਤੇ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੁਵੇੜ, ਐਲ ਸੀ ਬੀ ਓ ਵਾਲੇ ਪਲਾਜ਼ੇ ਵਿੱਚ। ਤੀਜੀ ਲੋਕੇਸ਼ਨ ਹੈ ਬੁਵੇੜ ਐਂਡ ਹਰਨ ਥੀਰੀਓ, ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ, 58 ਕੁਆਰੀ ਐਜ ਡਰਾਈਵ, ਰਾਈਟ ਬਾਏ ਬੁਵੇੜ ਐਂਡ ਹਰਨ ਥੀਰੀਓ। ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ Kennedy and Sandalwood, 180 Sandalwood Parkway East at Kennedy and Sandalwood. Punjabi by nature te 13 to vi vadh saal lagatar eh bahut hi kamal da Punjabi pakwan taiyar karde aa rahe ne. Take out specials every single day hunde ne, veg vi non veg vi sab kuch bahut pyar de naal bahut mehnat naal inde mahir chef taiyar karde ne. Te live catering je karwana chahunde ho, je chahunde ho ke luxury VIP tode guest le number 1 in the entire business catering hove, server vi naal bhejan, fir number kamao. ਪੰਜਾਬੀ ਬਾਈ ਨੇਚਰ ਦਾ 905-794-4667, 905-794-4667, 905-794-4667। ਦੋਸਤੋ, ਜੇ ਤੁਸੀਂ ਇੱਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਧਿਆਨ ਨਾਲ ਸੁਣੋ, ਕਿਉਂਕਿ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਚਿੰਕੂਜ਼ੀ 'ਤੇ, ਅਗਲੇ ਸਾਲ ਸਮਰ 27 ਤੋਂ ਲੈ ਕੇ ਫਾਲ 27 ਤੱਕ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਤਿਆਰ ਹੋ ਰਹੇ ਨੇ। ਸਾਰਿਆਂ ਦੇ ਵਿੱਚ ਹੀ ਡਬਲ ਕਾਰ ਗਰਾਜ, 4 ਗੱਡੀਆਂ ਤੱਕ ਦੀ ਪਾਰਕਿੰਗ, ਅਤੇ 6.5 ਲੱਖ ਦੀ ਹੀ ਪ੍ਰਾਈਸ ਹੈ। ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਚਾਹੇ ਇਨਵੈਸਟਰ ਹੋ, ਚਾਹੇ 10 ਘਰ ਪਹਿਲਾਂ ਬੁੱਕ ਕੀਤੇ ਹੋਏ ਆ, ਖਰੀਦੇ ਹੋਏ ਆ, ਹੈ ਵੀ ਹੈ, ਐਵਰੀਬਡੀ ਜੋ ਕਿ ਐਲੀਜੀਬਲ ਹਨ ਸਰਕਾਰ ਦੇ ਰੀਬੇਸ ਲਈ, ਪ੍ਰਾਈਸ ਹੈ 6.5 ਲੱਖ ਦੀ, ਸਿਰਫ ਅਤੇ ਸਿਰਫ 650,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਅਤੇ ਇਹਦੀ ਗ੍ਰੈਂਡ ਓਪਨਿੰਗ ਹੋਈ ਸੀ ਪ੍ਰੋਜੈਕਟ ਦੀ ਪਰਸੋਂ, ਸੈਟਰਡੇ ਹੀ ਹੋਈ ਸੀ, 23 ਤਰੀਕ ਨੂੰ, 2 ਦਿਨ ਪਹਿਲਾਂ। ਅਤੇ ਪਹਿਲੇ ਕੁਛ ਘੰਟੇ ਦੇ ਵਿੱਚ ਹੀ ਪਹਿਲਾਂ ਕੰਪਲੀਟ ਰਿਲੀਜ਼ ਸੀ, ਇਨ ਅ ਕਪਲ ਆਵਰ ਸੋਲਡ ਆਊਟ ਹੋ ਗਿਆ। ਕਿਉਂ? ਕਿਉਂਕਿ ਪ੍ਰਾਈਸ ਹੀ ਇੰਨੀ ਘੱਟ, ਇੰਨੀ ਰੀਜ਼ਨੇਬਲ ਰੱਖੀ ਗਈ ਆ। ਲੋਕੇਸ਼ਨ ਬਹੁਤ ਪ੍ਰਾਈਮ ਹੈ, ਕੈਲਡਨ ਸਾਈਡ 'ਤੇ ਆ, ਕੈਲਡਨ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਓਲ ਐਂਡ ਚਿੰਕੂਜ਼ੀ, ਅਤੇ ਡਬਲ ਕਾਰ ਗਰਾਜ ਤੁਹਾਨੂੰ ਕਿੱਥੋਂ ਮਿਲਦਾ, 6.5 ਲੱਖ ਦੇ ਵਿੱਚ 4 ਗੱਡੀਆਂ ਦੀ ਪਾਰਕਿੰਗ ਤੱਕ, ਅਤੇ ਉਹ ਵੀ ਫੁੱਲੀ ਫਰੀ ਹੋਲਡ, ਮਤਲਬ ਕਿ ਕੋਈ ਮੰਥਲੀ ਕੋਈ 80, 90, 100, 200 ਤੁਸੀਂ ਕੁਛ ਨਹੀਂ ਪੇ ਕਰਨਾ, ਨੋ ਖਾਂਡੋ ਫੀਸ, ਨੋ ਮੇਨਟੇਨੈਂਸ ਫੀਸ, ਨੋ ਨਥਿੰਗ। ਸੋ ਇਹ 1700 ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਅਗਲਾ ਰਿਲੀਜ਼ ਆਉਣ ਵਾਲੇ 1 ਅੱਧੇ ਦਿਨ ਦੇ ਵਿੱਚ ਹੀ ਹੋਣਾ ਹੈ। ਤੁਸੀਂ ਜੇ ਗੇਰੰਟੀ ਯੂਨਿਟ ਚਾਹੁੰਦੇ ਹੋ, ਧਿਆਨ ਨਾਲ ਸੁਣੋ, 1700 to 2600 ਸਕੁਏਅਰ ਫੁੱਟ, 3 to 5 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਤੱਕ ਦੀ ਪਾਰਕਿੰਗ, ਅਨਫਿਨਿਸ਼ਡ ਬੇਸਮੈਂਟ ਸਾਰੇ ਦੇ ਸਾਰੇ ਟਾਊਨ ਹਾਊਸ ਦੇ ਵਿੱਚ ਹੈ, ਕਿਉਂਕਿ ਆਪ ਤੁਸੀਂ ਬਾਅਦ 'ਚੋਂ ਤਿਆਰ ਕਰਵਾ ਸਕਦੇ ਹੋ। ਨੰਬਰ ਘੁਮਾਓ ਟੀਮ ਸਿੱਧੂ ਦਾ, 416-302-0016, 416-302-0016, 416-302-0016। ਸੋ ਇਹ ਜਿਹੜੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਨੇ, ਕੈਲਦਨ ਬ੍ਰੈਂਪਟ ਦੇ ਬੋਰਡ 'ਤੇ, ਮੇਫੀਓ 'ਤੇ, ਚਿੰਕੂਜ਼ੀ 'ਤੇ, ਨੈਕਸਟ ਈਅਰ ਤਿਆਰ ਹੋਣੇ ਆ, ਸਮਰ ਤੋਂ ਲੈ ਕੇ ਫਾਲ ਤੱਕ ਬਥੇਰਾ ਟਾਈਮ ਪਿਆ ਹੈ। ਅਤੇ ਅਗਲਾ ਰਿਲੀਜ਼ ਬਹੁਤ ਹੀ ਜਲਦ ਆਉਣ ਵਾਲੇ ਕੁਛ ਦਿਨਾਂ 'ਚ ਰਿਲੀਜ਼ ਹੋਣ ਲੱਗਿਆ, ਉਸ ਤੋਂ ਪਹਿਲਾਂ ਇਹਨਾਂ ਨਾਲ ਸੰਪਰਕ ਕਰੋ, 6.5 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। 416-302-0016, 416-302-0016। ਨਾਲ ਦੀ ਨਾਲ ਜਿਹੜੇ ਇਨਵੈਸਟਰ ਨੇ ਜਾਂ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਜੋ ਚਾਹੁੰਦੇ ਨੇ ਕਿ ਮੋਰਗੇਜ ਦੇ ਵਿੱਚ ਹੀ ਪਹਿਲੇ ਦਿਨ ਦੇ ਵਿੱਚ ਹੀ ਮਦਦ ਹੋ ਜਾਵੇ, 8.5 ਲੱਖ ਦੀ ਰੇਂਜ ਦੇ ਵਿੱਚ ਤੁਹਾਨੂੰ 2 ਲੀਗਲ ਯੂਨਿਟਸ ਇਨ 1 ਬਿਲਡਿੰਗ, 3 ਫਲੋਰਸ ਦੇ ਵਿੱਚ ਤੁਹਾਨੂੰ 2-2 ਲੀਗਲ ਯੂਨਿਟ ਵਾਲੇ ਵੀ ਫਰੀ ਹੋਲ ਟਾਊਨ ਹਾਊਸਿਸ ਬੁੱਕ ਕਰਨ ਦਾ ਮੌਕਾ ਹੈ, ਜਿਹਦੇ ਵਿੱਚ ਤੁਸੀਂ ਆਪ ਉੱਪਰ ਰਹਿ ਕੇ ਥੱਲੇ ਲੀਗਲ ਬਿਲਟ ਬਾਏ ਦਾ ਬਿਲਡਰ ਸਵੀਟ ਨੂੰ ਰੈਂਟ ਆਊਟ ਕਰ ਸਕਦੇ ਹੋ, ਜਾਂ ਦੋਨੇ ਹੀ ਰੈਂਟ ਆਊਟ ਕਰਕੇ ਤਾਂ ਵਧੀਆ ਡਾਲਰ ਕਮਾ ਸਕਦੇ ਹੋ। 416-302-0016, 416-302-0016। ਦੋਸਤੋ, ਹੈਲੋਫੈਕਸ ਨੋਵਾ ਸਕੋਸ਼ਾ ਦੇ ਵਿੱਚ ਕੱਲ੍ਹ ਬਹੁਤ ਹੀ ਡਿਸਕਸਟਿੰਗ, ਬਹੁਤ ਹੀ ਮਾੜੀ, ਬਹੁਤ ਹੀ ਅਨਫੋਰਚੁਨੇਟ ਨਿਊਜ਼ ਪੇਸ਼ ਹੋਈ ਹੈ ਕਿ ਇੱਕ ਨਿਊਬੋਰਨ ਬੱਚੇ ਦੀ ਲਾਸ਼ ਲੱਭਣ ਤੋਂ ਬਾਅਦ ਹੁਣ ਦੋ ਦੇਸੀਆਂ ਨੂੰ, ਇੱਕ ਮੈਰਿਡ ਕਪਲ ਨੂੰ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ। ਪਰ ਇਹ ਇਹਨਾਂ ਦਾ ਬੱਚਾ ਨਹੀਂ ਸੀ, ਇਸ ਬੰਦੇ ਦੀ ਇਹ ਕੋਈ ਇੱਕ ਲੇਡੀ ਹੈ ਰਿਸ਼ਤੇਦਾਰ, ਜਿਹਦੀ ਰਿਸ਼ਤੇਦਾਰੀ ਦਾ ਕੋਈ ਇਹਨਾਂ ਦੱਸਿਆ ਨਹੀਂ ਕਿ ਕੀ ਲੱਗਦਾ, ਕੋਈ ਕਜ਼ਨ, ਕੋਈ ਭਰਾ ਜਾਂ ਕੀ, ਉਹਨਾਂ ਨੂੰ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ। ਇਨਵੈਸਟੀਗੇਸ਼ਨ ਆਨ ਗੋਇੰਗ ਹੈ, ਹੋ ਵੀ ਸਕਦਾ ਹੈ ਕਿ ਜ਼ਿਆਦਾ ਸੀਰੀਅਸ ਕ੍ਰਿਮੀਨਲ ਚਾਰਜ ਈਵਨ ਮਰਡਰ ਤੱਕ ਵੀ ਲੇ ਕੀਤੇ ਜਾਣ। ਹੈਲੋਫੈਕਸ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਫਰਾਈਡੇ ਮੇ 22 ਤਰੀਕ 2026 ਰਾਤ ਹੈਲੋਫੈਕਸ ਦੇ ਲੋਕਲ ਟਾਈਮ 9:40 PM ਇੱਕ ਲੋਕਲ ਹਾਸਪਿਟਲ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇੱਕ ਔਰਤ ਹੁਣੇ ਹੁਣੇ ਹੀ ਐਂਬੂਲੈਂਸ ਦੇ ਵਿੱਚ ਹਾਸਪਿਟਲ ਦੇ ਐਮਰਜੈਂਸੀ ਰੂਮ ਦੇ ਵਿੱਚ ਪਹੁੰਚੀ, ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ, ਜਿਸ ਨੇ ਹੁਣੇ ਹੁਣੇ ਹੀ ਲੱਗਦਾ ਹੈ ਬਰਥ ਦਿੱਤਾ ਹੈ, ਪਰ ਉਹ ਬੱਚੇ ਤੋਂ ਬਗੈਰ ਹੀ ਹਾਸਪਿਟਲ ਪਹੁੰਚੀ ਹੈ। ਵੀ ਹੈਵ ਨੋ ਆਈਡੀਆ ਵੇਅਰ ਸ਼ੀ ਗੇਵ ਬਰਥ, ਮੇ ਬੀ ਐ ਹੋਮ, ਮੇ ਬੀ ਸਮਵੇਅਰ ਐਲਸ, ਵੀ ਹੈਵ ਨੋ ਆਈਡੀਆ, ਅਤੇ ਬੱਚਾ ਹੈ ਕਿੱਥੇ ਇਹ ਵੀ ਨਹੀਂ ਪਤਾ ਸੀ। ਸੋ ਹੈਲੋਫੈਕਸ ਰੀਜਨਲ ਪੁਲਿਸ ਨੇ ਪਿਛਲੇ ਫਰਾਈਡੇ ਅੱਧੀ ਰਾਤ ਨੂੰ ਹੀ ਅਰਜੈਂਟ ਸਰਚ ਸ਼ੁਰੂ ਕੀਤੀ ਇਸ ਨਿਊਬੋਰਨ ਚਾਈਲਡ ਨੂੰ ਲੱਭਣ ਦੇ ਲਈ, ਅਤੇ ਇਸ ਔਰਤ ਦੇ ਜਾਣ ਪਛਾਣ ਦੇ ਵਿੱਚ ਚਾਰ ਜਾਣਿਆਂ ਨੂੰ ਉਸ ਹੀ ਟਾਈਮ 'ਤੇ ਪੁਲਿਸ ਕਸਟਡੀ ਵਿੱਚ ਲਿਆ ਗਿਆ। ਸੋ ਕੱਲ੍ਹ ਹੀ ਸੰਡੇ ਮੇ 24, 2026 ਹੈਲੋਫੈਕਸ ਰੀਜਨਲ ਪੁਲਿਸ ਦੇ ਇਨਵੈਸਟੀਗੇਟਰ ਨੂੰ ਹੋਰ ਜਾਣਕਾਰੀ ਮਿਲੀ, ਜਿਹਦੇ ਨਾਲ ਉਹਨਾਂ ਨੇ ਹੈਲੋਫੈਕਸ ਸ਼ਹਿਰ ਤੋਂ ਬਾਹਰ ਇੱਕ ਵੁਡਡ ਫੋਰੈਸਟਡ ਏਰੀਆ ਦੇ ਵਿੱਚ ਸਰਚ ਸ਼ੁਰੂ ਕੀਤੀ, ਅਤੇ ਦੋਸਤੋ ਅਨਫੋਰਚੁਨੇਟਲੀ ਇਸ ਨਿਊਬੋਰਨ ਬੱਚੇ ਦੇ ਰਿਮੇਨ ਜਾਣੀ ਕਿ ਉਹਦੀ ਲਾਸ਼ ਲੱਭੀ। ਸੋ ਪੁਲਿਸ ਕਸਟਡੀ ਦੇ ਵਿੱਚ ਚਾਰ ਜਾਣੇ ਦੇ ਵਿੱਚੋਂ ਦੋ ਛੱਡੇ ਗਏ ਨੇ ਕੱਲ੍ਹ ਹੀ, ਅਤੇ ਦੋ ਹੁਣ ਕ੍ਰਿਮੀਨਲੀ ਚਾਰਜ ਵੀ ਕੀਤੇ ਗਏ ਨੇ। ਇਹ ਸੀ ਔਰਤ ਦਾ ਕੋਈ ਨਾ ਕੋਈ ਰਿਸ਼ਤੇਦਾਰ ਹੈ, 23 ਸਾਲ ਦਾ ਸੁਖਪ੍ਰੀਤ ਸਿੰਘ ਅਤੇ ਉਹਦੀ ਘਰਵਾਲੀ 26 ਸਾਲ ਦੀ ਰਮਨਦੀਪ ਕੌਰ ਦੇ ਖਿਲਾਫ ਹੁਣ ਫਿਲਹਾਲ ਤਾਂ ਕੰਸੀਲਿੰਗ ਆਫ ਅ ਬਾਡੀ ਆਫ ਅ ਚਾਈਲਡ, ਇਨਡਿਗਨਿਟੀ ਟੂ ਅ ਡੈਡ ਬਾਡੀ ਅਤੇ ਅਬਸਟਰਕਸ਼ਨ ਦੇ ਚਾਰਜਿਸ ਲੇ ਕੀਤੇ ਗਏ ਹਨ। ਹੁਣ ਜ਼ਨੋਵਾ ਸਕੋਸ਼ਾ ਮੈਡੀਕਲ ਐਗਜ਼ਾਮਿਨਰ ਸਰਵਿਸ ਇਸ ਨਿਊਬੋਰਨ ਡੈਡ ਬੇਬੀ ਦੀ ਆਟੋਪਸੀ ਕੰਡਕਟ ਕਰੂਗਾ ਪਤਾ ਕਰਨ ਲਈ ਕਿ ਡੈਥ ਦਾ ਕੀ ਕਾਰਨ ਸੀ। ਔਰਤ ਜਿਹਨੇ ਇਸ ਬੱਚੇ ਨੂੰ ਡਿਲੀਵਰ ਕੀਤਾ ਉਹ ਤਾਂ ਕੰਪਲੀਟਲੀ ਅਨਰਿਸਪੋਂਸਿਵ ਹੈ, ਹਾਸਪਿਟਲ ਦੇ ਵਿੱਚ ਹੀ ਆਪਣੀ ਜਾਨ ਦੇ ਲਈ ਲੜ ਰਹੀ ਹੈ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਤਾਂ ਆਪ ਹੀ ਹੈ। ਸੋ ਸ਼ੀ ਇਜ਼ ਨੋ ਹੈਲਪ ਇਨ ਦਿਸ ਕੇਸ ਵਟਸੋਐਵਰ, ਅਤੇ ਇਹ ਇੱਕ ਆਨ ਗੋਇੰਗ ਇਨਵੈਸਟੀਗੇਸ਼ਨ ਹੈ, ਕਿਉਂਕਿ ਹੈਲੋਫੈਕਸ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਹੋਰ ਸ਼ਾਇਦ ਵੈਰੀ ਸੀਰੀਅਸ, ਸ਼ਾਇਦ ਮਰਡਰ ਤੱਕ ਵੀ ਕ੍ਰਿਮੀਨਲ ਚਾਰਜਿਸ ਲਈ ਕੀਤੇ ਜਾ ਸਕਦੇ ਹਨ। ਸੋ ਹਜੇ ਤੱਕ ਤਾਂ ਇਸ ਕੇਸ ਦੇ ਵਿੱਚ ਕੁਛ ਵੀ ਕਲੀਅਰ ਨਹੀਂ ਹੈ, ਨਥਿੰਗ ਵਟਸੋਐਵਰ, ਨਾ ਪਤਾ ਹੈ ਕਿ ਇਸ ਔਰਤ ਨੇ ਕਿੱਥੇ ਬੇਬੀ ਡਿਲੀਵਰ ਕੀਤਾ, ਆਪਦੇ ਘਰ ਜਾਂ ਕਿਸੇ ਹੋਰ ਹਾਸਪਿਟਲ ਵਿੱਚ, ਨਾ ਪਤਾ ਹੈ ਜੇਕਰ ਬੇਬੀ ਡੈਡ ਔਰ ਲਾਈਵ ਬੋਰਨ ਹੋਇਆ ਸੀ, ਨਾ ਪਤਾ ਹੈ ਕਿ ਬੇਬੀ ਨੂੰ ਫੋਰਸਡ ਏਰੀਆ 'ਚ ਸਿੱਟਣ ਦੀ ਕੀ ਕਾਰਨ ਹੋ ਸਕਦਾ ਹੈ। ਸਿਰਫ ਇਹੀ ਪਤਾ ਹੈ ਕਿ ਦੋਸਤੋ ਇਸ ਦੁਨੀਆਂ ਦੇ ਵਿੱਚ ਤਾਂ ਬੜੇ ਬੜੇ ਬੜੇ ਗਿਰੇ ਹੋਏ ਇਨਸਾਨ ਨੇ, ਇਨਸਾਨ ਘੱਟ ਯਾਰ, ਜਾਨਵਰ ਤਾਂ ਜ਼ਿਆਦਾ ਹੀ ਲੱਗਦੇ ਨੇ, ਅਤੇ ਇਹਨਾਂ ਲੋਕਾਂ ਲਈ ਇੱਕੋ ਇੱਕ ਕੰਮ ਹੋਣਾ ਚਾਹੀਦਾ, ਆਏ ਨਹੀਂ ਕਿ ਲੋਕਅਪ ਕਰੋ ਅਤੇ ਚਾਬੀ ਸਿੱਟੋ, ਨੋ ਦੈਟਸ ਟੂ ਗੁੱਡ ਫੋਰ ਦਮ, ਸਜ਼ਾ ਏ ਮੌਤ, ਸਿੱਧੇ ਗੋਲੀ ਮਾਰੋ ਇਹਨਾਂ ਦੇ ਸਿਰ ਦੇ ਵਿੱਚ। ਵੀ ਨੀਡ ਦ ਡੈਥ ਸੈਂਟੈਂਸ ਬੈਕ ਇਨ ਇਸ ਕੰਟਰੀ, ਇਸਪੈਸ਼ਲੀ ਇਸ ਤਰ੍ਹਾਂ ਦੇ ਜਿਹੜੇ ਸਭ ਤੋਂ ਮਾੜੇ ਹੀਨਸ ਕ੍ਰਾਈਮਸ ਨੇ, ਡੈਥ ਸੈਂਟੈਂਸ ਵਿਲ ਓਨਲੀ ਡੂ, ਇਹਨਾਂ ਨੂੰ ਲਿਟਰਲੀ ਗੋਲੀ ਮਾਰ ਕੇ ਹੀ ਕੰਮ ਨਿਬੇੜਨਾ ਚਾਹੀਦਾ ਹੈ ਜਦੋਂ ਇਹ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਕੰਮ ਕਰਦੇ ਨੇ। ਰਿਡੀਕਿਊਲਸ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444. ਗਾਣਾ ਲਾ ਕੇ ਵਾਪਸ ਆਉਂਦੇ ਹਾਂ, ਕੁਛ ਹੋਰ ਵੀ ਖਬਰਾਂ ਪੇਸ਼ ਕਰਦੇ ਹਾਂ ਠੀਕ 6 ਵਜੇ ਤੱਕ, ਜੁੜੇ ਰਹੋ AM 530 ਅਤੇ ਦੇਸ਼ ਪ੍ਰਦੇਸ਼ ਦੇ ਨਾਲ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹਾਂ ਤਾਂ ਦੋਸਤ ਦੱਸਦੀ ਹੈ ਕਿ ਜੇ ਤੁਸੀਂ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ ਫਿਰ ਦਿਓਲ ਟਰੈਵਲ ਦੇ ਨਾਲ ਜ਼ਰੂਰ ਸੰਪਰਕ ਕਰੋ ਜੋ ਕਿ ਬਰੈਂਪਟਨ ਐਂਡ ਅਟੋਬਕੋ ਦੋ ਡਿਫਰੈਂਟ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅਤੇ ਅੱਜ ਹੀ ਦਿਓਲ ਟਰੈਵਲ ਵਾਲਿਆਂ ਨੇ ਸਾਨੂੰ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ ਜੇ ਤੁਸੀਂ ਅਗਲੇ ਮਹੀਨੇ ਟੋਰਾਂਟੋ ਤੋਂ ਲੈ ਕੇ ਦਿੱਲੀ ਜੂਨ ਮਹੀਨੇ ਵਿੱਚ ਅਗਲੇ ਮਹੀਨੇ ਹੀ ਵਨ ਵੇ ਜਾਣਾ ਚਾਹੁੰਦੇ ਹੋ ਫਿਰ ਤੁਹਾਨੂੰ ਟਿਕਟ ਮਿਲ ਜੂਗੀ $950 ਵਿੱਚ $950 ਦੇ ਵਿੱਚ ਜੇ ਤੁਸੀਂ ਜਾਣਾ ਚਾਹੁੰਦੇ ਹੋ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਂ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਦੇ ਵਿੱਚ ਅਤੇ ਵਾਪਸੀ ਅਕਟੋਬਰ ਦੇ ਵਿੱਚ ਰਾਊਂਡ ਟ੍ਰਿਪ ਤੁਹਾਨੂੰ ਮਿਲ ਜੂਗੀ $1699 ਦੇ ਵਿੱਚ ਅਤੇ ਦੋ ਚੈਕਡ ਬੈਗ ਇੰਕਲੂਡਡ ਨੇ ਸੋ ਜਾਓ ਟੋਰਾਂਟੋ ਤੋਂ ਲੈ ਕੇ ਈਦਰ ਅੰਮ੍ਰਿਤਸਰ ਔਰ ਦਿੱਲੀ ਇਨ ਸਪਟੈਂਬਰ ਅਤੇ ਵਾਪਸੀ ਅਕਟੋਬਰ ਦੇ ਵਿੱਚ ਦੋ ਬੈਗ ਇੰਕਲੂਡਡ ਨੇ $1699 ਦੇ ਵਿੱਚ $1699 ਅਤੇ ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਅਕਟੋਬਰ ਦੇ ਵਿੱਚ ਸੱਦਣਾ ਚਾਹੁੰਦੇ ਹੋ ਅਤੇ ਵਾਪਸ ਭੇਜੋ ਅਗਲੇ ਸਾਲ ਜੈਨੁਅਰੀ ਫੈਬਰੀ ਰਾਊਂਡ ਟ੍ਰਿਪ 1300 flat ਦੀ ਟਿਕਟ ਮਿਲ ਜੂਗੀ ਅਤੇ ਜੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਤੁਸੀਂ ਅਕਟੋਬਰ ਜਾਂ ਨਵੰਬਰ ਦੇ ਵਿੱਚ ਕਿਸੇ ਨੂੰ ਵਨ ਵੇ ਸੱਦਣਾ ਹੋਵੇ $840 ਦੇ ਵਿੱਚ $840 ਦੇ ਵਿੱਚ ਵੀ ਤੁਹਾਨੂੰ ਟਿਕਟ ਮਿਲ ਜੂਗੀ ਕਾਲ ਦਿਓਲ ਟਰੈਵਲ ਬਰੈਂਪਟਨ 905-588-4200 ਜਾਂ ਇਟੋਬਕੋ 905-588-5100 ਦੋ ਨੰਬਰ ਨੇ ਬਰੈਂਪਟਨ 905-588-4200 ਜਾਂ ਇਟੋਬਕੋ 905-588-5100 ਜੇ ਦੋਸਤੋ ਤੁਹਾਡੇ ਕੋਲ ਏ ਜ਼ੈਡ ਟਰੱਕ ਦਾ ਲਾਇਸੈਂਸ ਹੈ ਯੂ ਐਸ ਦਾ ਕੰਮ ਕਰਨਾ ਚਾਹੁੰਦੇ ਹੋ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਹਰੇਕ ਦਿਨ ਹੀ ਮੈਂ ਘਰ ਨੂੰ ਵਾਪਸ ਆਵਾਂ ਹਰੇਕ ਸ਼ਾਮ ਹੀ ਮੈਂ ਘਰ ਨੂੰ ਵਾਪਸ ਆਵਾਂ ਸ਼ੋਰਟ ਹਾਲ ਦਾ ਕੰਮ ਕਰਨਾ ਹੋਵੇ ਫਿਰ ਧਿਆਨ ਨਾਲ ਸੁਣੋ ਟੱਟ ਟ੍ਰਾਂਸਫਰ ਵਾਲਿਆਂ ਨੂੰ ਯੂ ਐਸ ਦੇ ਲਈ ਏ ਜ਼ੈਡ ਕੰਪਨੀ ਰੈਫਰ ਚਾਹੀਦੇ ਨੇ ਸ਼ੋਰਟ ਹਾਲ ਐਵਰੀ ਸਿੰਗਲ ਡੇ ਤੁਸੀਂ ਘਰ ਨੂੰ ਵਾਪਸ ਆਓਗੇ ਕੰਮ ਹੀ ਮੰਡੇ ਟੂ ਫਰਾਈਡੇ ਦਾ ਹੈ 5 ਦਿਨਾਂ ਦਾ ਹੈ ਵੀਕਐਂਡ 'ਤੇ ਛੁੱਟੀ ਘੱਟ ਤੋਂ ਘੱਟ 2 ਸਾਲ ਦਾ ਵੇਰੀਫਾਈਏਬਲ ਏ ਜ਼ੈਡ ਤਜ਼ਰਬਾ ਅਤੇ ਕਲੀਨ ਰੈਕਰਡ ਕਲੀਨ ਐਬਸਟ੍ਰੈਕਟ ਚਾਹੀਦਾ ਹੀ ਚਾਹੀਦਾ ਅਤੇ ਡਰਾਈਵਰਸ ਕੰਪਨੀ ਡਰਾਈਵਰਸ ਤੁਸੀਂ ਈਜ਼ਲੀ ਸ਼ੋਰਟ ਹਾਲ ਯੂ ਐਸ ਦਾ ਕੰਮ 2200+ ਹਫ਼ਤੇ ਦਾ ਕਮਾ ਸਕਦੇ ਹੋ ਵੈਰੀ ਈਜ਼ਲੀ 2200+ ਹਫ਼ਤੇ ਦਾ ਪੱਕਾ ਹੀ ਪੱਕਾ ਬਣ ਜੂਗਾ ਅੱਜ ਹੀ ਸੁੱਖੀ ਢੱਟ ਨਾਲ ਸੰਪਰਕ ਕਰੋ 416-666-9520 ਜੇ ਤੁਸੀਂ ਨਵੀਂ ਐਨਕ ਤਿਆਰ ਕਰਵਾਉਣੀ ਆ ਤਾਂ ਉਹ ਵੀ ਸਿਰਫ ਅਤੇ ਸਿਰਫ $99 ਦੇ ਵਿੱਚ $99 ਦੇ ਵਿੱਚ ਕਲੀਅਰ ਵਿਊ ਆਈ ਕੇਅਰ 'ਤੇ ਪਹੁੰਚੋ ਮਿਕਵੀਨ ਅਤੇ ਮੇਫੀਓਲ ਮਿਕਵੀਨ ਅਤੇ ਮੇਫੀਓਲ 'ਤੇ 11615 ਮਿਕਵੀਨ ਡਰਾਈਵ ਬਰੈਂਪਟਨ ਯੂਨਿਟ ਨੰਬਰ 34 ਦੇ ਵਿੱਚ ਹੈ ਕਲੀਅਰ ਵਿਊ ਆਈ ਕੇਅਰ ਜਿੱਥੇ ਕਿ ਦੋ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰਸ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਤੁਹਾਡੀ ਬੋਲੀ ਬੋਲਦੇ ਨੇ ਸੋ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਕੋਈ ਵੀ ਲੈਂਗੁਏਜ ਬੇਰੀਅਰ ਹੋਣੀ ਨਹੀਂ ਆਪ ਵੀ ਜਾਣਾ ਹੋਵੇ ਕੋਈ ਵੀ ਦਿੱਕਤ ਨਹੀਂ ਹੋਣੀ ਇਹ ਪੰਜਾਬੀ ਵੀ ਇੰਗਲਿਸ਼ ਵੀ ਬੋਲਦੇ ਨੇ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਦਾ ਕਹਿਣਾ ਕਿ $99 ਦੇ ਵਿੱਚ ਜਾ ਕੇ ਤੁਸੀਂ ਸ਼ੋਰੂਮ ਦੇ ਵਿੱਚ ਆਪਣਾ ਫਰੇਮ ਪਸੰਦ ਕਰੋ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਲੈਂਸ ਪਾ ਕੇ ਦੇਣਗੇ ਸਿੰਗਲ ਵਿਜ਼ਨ ਦੇ ਖਰਚਾ ਸਿੱਧੇ ਤੁਹਾਡੇ ਇੰਸ਼ੋਰੈਂਸ ਕੰਪਨੀ ਨੂੰ ਬਿੱਲ ਕਰ ਦੇਣਗੇ ਜਾਂ ਤੁਹਾਨੂੰ ਹੀ $99 ਦਾ ਹੀ ਖਰਚਾ $99 ਬਸ 905-913-4545 ਅਪੋਇੰਟਮੈਂਟ ਬੁੱਕ ਕਰਨ ਲਈ ਫੋਨ ਨੰਬਰ ਹੈ 905-913-4545 905-913-4545 Clearview Eye Care ਇਹ ਬਰੈਂਪਟਨ ਦੇ ਵਿੱਚ ਮਿਕਵੀਨ ਐਂਡ ਮੇਫੀਲਡ 11615 ਮਿਕਵੀਨ ਡਰਾਈਵ ਬਰੈਂਪਟਨ ਯੂਨਿਟ ਨੰਬਰ 34 ਦੇ ਵਿੱਚ ਲੋਕੇਟਡ ਹਨ ਅਤੇ ਨਾਲ ਦੇ ਦੋਸਤੋ ਜੇ ਤੁਸੀਂ ਮੈਂ ਦੱਸਦਾ ਕਿ ਆਪਦੇ ਘਰ ਦੇ ਵਿੱਚ ਨਵਾਂ ਬਹੁਤ ਹੀ ਸੋਹਣਾ ਕਿਚਨ ਤਿਆਰ ਕਰਵਾਉਣੀ ਹੈ ਪੀਅਰਸਨ ਕਿਚਨ ਕੈਬਰੇ ਐਂਡ ਰੈਨੋਵੇਸ਼ਨ ਵਾਲੇ 20+ ਸਾਲ ਤੋਂ ਕਿਚਨ ਅਤੇ ਰੈਨੋਵੇਸ਼ਨ ਦਾ ਕੰਪਲੀਟ ਕੰਮ ਕਰਦੇ ਆ ਰਹੇ ਨੇ ਇਹਨਾਂ ਦੀ ਆਪਦੀ ਫੈਕਟਰੀ ਹੈ ਬਰੈਂਪਟਨ ਦੇ ਵਿੱਚ ਜਿੱਥੇ ਕਿ ਵੁੱਡ ਵਰਕਿੰਗ ਦਾ ਸਾਰਾ ਕੰਮ ਆਪਣੀਆਂ ਆਪਦੀਆਂ CNC ਮਸ਼ੀਨਾਂ ਨਾਲ ਕਰਦੇ ਨੇ ਤੁਸੀਂ ਕੰਪਲੀਟ ਕਿਚਨ ਦਾ ਕੰਮ ਕਰਵਾਉਣਾ ਇਹਨਾਂ ਦਾ 20+ ਸਾਲ ਦਾ ਤਜ਼ਰਬਾ ਹੈ ਜਿਹਦੇ ਵਿੱਚ ਇਹ ਖੁਦ

ਪੰਜਾਬ ਏ ਟੂ ਜ਼ੈਡ ਘਰ ਦਾ ਰੈਨੋਵੇਸ਼ਨ ਕੰਮ ਕਰਾਉਣਾ, ਤੁਸੀਂ ਕਸਟਮ ਵੁੱਡ ਵਰਕਿੰਗ, ਮੰਨ ਲਓ ਕਿ ਫਰੰਟ ਡੋਰ ਬਹੁਤ ਵੱਡਾ ਬਹੁਤ ਭਾਰਾ ਸਾਲਿਡ ਲੱਕੜ ਦਾ ਬਹੁਤ ਹੀ ਖੂਬਸੂਰਤ ਤੁਸੀਂ ਫਰੰਟ ਡੋਰ ਵੀ ਕਸਟਮ ਤਿਆਰ ਕਰਵਾਉਣਾ, ਜਾਂ ਤੁਸੀਂ ਕਸਟਮ ਫੁੱਲ ਆਊਟ ਕਲੋਜ਼ਿਟਸ, ਵਾਕ ਇਨ ਕਲੋਜ਼ਿਟਸ, ਬਾਰ ਇਨ ਯੋਰ ਬੇਸਮੈਂਟ, ਜਾਂ ਕੋਈ ਵੀ ਟੀ ਵੀ ਐਂਟਰਟੇਨਮੈਂਟ ਯੂਨਿਟ ਐਕਸੈਟਰਾ, ਵੁੱਡ ਵਰਕਿੰਗ ਦਾ ਜਿਹੜਾ ਮਰਜ਼ੀ ਕੰਮ ਕਰਵਾਉਣਾ ਇਹਨਾਂ ਤੋਂ ਕਰਵਾ ਸਕਦੇ ਹੋ ਅਤੇ ਇੰਸਟਾਲ ਕਰਵਾ ਸਕਦੇ ਹੋ। ਨਾਲ ਦੀ ਨਾਲ ਕਸਟਮ ਇਹ ਕੁਆਰਟਜ਼ ਅਤੇ ਗ੍ਰੈਨਾਈਟ ਅਤੇ ਕਾਊਂਟਰਟੌਪਸ ਵੀ ਆਪ ਤਿਆਰ ਕਰਕੇ ਇੰਸਟਾਲ ਕਰਦੇ ਨੇ, ਅਤੇ ਕਸਟਮ ਵੈਨਿਟੀਜ਼ ਵੀ ਤੁਸੀਂ ਆਪਦੇ ਵਾਸ਼ਰੂਮ ਦੇ ਵਿੱਚ ਚਾਹੁੰਦੇ ਹੋ ਕਿ ਜਿਹੜੀ ਇੱਕ ਇੱਕ ਸਿੰਕ ਹੈ ਵਿੱਚ ਗੈਪ ਹੈ ਉਹਨੂੰ ਪੂਰਾ ਤੋਂ ਪੂਰਾ ਕਨੈਕਟ ਕੀਤਾ ਜਾਵੇ, ਜਾਂ ਬਹੁਤ ਹੀ ਸੋਹਣਾ ਵੁੱਡ ਵਰਕਿੰਗ ਦਾ ਕੰਮ ਅਤੇ ਉੱਪਰ ਕੁਆਰਟਜ਼ ਜਾਂ ਗ੍ਰੈਨਾਈਟ ਅਤੇ ਕਾਊਂਟਰਟੌਪ ਅਤੇ ਸਿੰਕ ਲਾਇਆ ਜਾਵੇ। ਨੰਬਰ ਕਮਾਓ Pearson Kitchen Cabinet and Renovations 6474004550 6474455 Pearson Kitchen Cabinet and Renovation wale naal aaj hi sampark karo। Dosto Mark Carney di Federal Liberal Government keh rahi hai ki India di sarkar ne aaj hi Canada tak apne trade and investment representatives 100 plus di ganti de vich bheje ne। ਇਹ ਸਭ ਤੋਂ ਵੱਡੀ ਟ੍ਰੇਡ ਡੈਲੀਗੇਸ਼ਨ ਐਵਰ ਇਨ ਇੰਡੀਅਨ ਹਿਸਟਰੀ ਹੈ, ਯਾਨੀ ਕਿ ਇੰਡੀਆ ਦੇ ਵੱਲੋਂ ਕਿਸੇ ਵੀ ਮੁਲਕ ਤੱਕ ਸਭ ਤੋਂ ਵੱਡੀ ਡੈਲੀਗੇਸ਼ਨ ਭੇਜੀ ਗਈ ਆ 100+ ਬੰਦਿਆਂ ਦੀ। ਪਰ ਆਪਾਂ ਇਹਨਾਂ 100 ਬੰਦਿਆਂ ਤੋਂ ਕੀ ਕਰਵਾਉਣਾ, ਆਪਾਂ ਦੇਖਣਾ ਹੈ ਕਿ ਦੋਨੇ ਮੁਲਕਾਂ ਦੇ ਆਪਸ ਦੇ ਵਿੱਚ ਕਿਹੜੀ ਟ੍ਰੇਡ ਵਧਾਈ ਜਾਂਦੀ ਹੈ। ਕਿਉਂ? ਕਿਉਂਕਿ ਸਾਨੂੰ ਹੁਣ ਇੱਕ ਤੋਂ ਵੀ ਵੱਧ ਸਾਲ ਤੋਂ ਦੱਸਿਆ ਗਿਆ ਹੈ ਕਿ ਸਾਨੂੰ ਅਮੈਰੀਕਾ ਦੇ ਨਾਲ ਟ੍ਰੇਡ ਘਟਾਉਣ ਦੀ ਲੋੜ ਹੈ, ਡਾਈਵਰਸਫਾਈ ਕਰਨ ਦੀ ਲੋੜ ਹੈ ਹੋਰਾਂ ਮੁਲਕਾਂ ਦੇ ਨਾਲ। ਸੋ ਲੱਗਦਾ ਤਾਂ ਹੈ ਕਿ ਜਸਟਿਨ ਟਰੂਡੋ ਦੇ ਵੱਲੋਂ ਵਿਗਾੜੇ ਹੋਏ ਰਿਸ਼ਤਿਆਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਰਕ ਖਾਣੀ ਦੇ ਵੱਲੋਂ। ਅਤੇ ਇੰਡੀਅਨ ਸਰਕਾਰ ਨੇ ਵੀ ਕਿਹਾ ਹੈ ਕਿ ਜਦੋਂ ਮਾਰਕ ਖਾਣੀ ਖੁਦ ਆਪ ਇਸ ਸਾਲ ਮਾਰਚ ਮਹੀਨੇ ਵਿੱਚ ਇੰਡੀਆ ਗਿਆ ਸੀ, ਉਹਦੇ ਨਾਲ ਹੀ ਇਹ ਜਿਹੜੇ ਰਿਸ਼ਤੇ ਨੇ ਰਿਪੇਅਰ ਹੋਣੇ ਸ਼ੁਰੂ ਹੋਏ ਨੇ। ਸੋ ਭਾਵੇਂ ਜਸਟਿਨ ਟਰੂਡੋ ਸਭ ਤੋਂ ਮਾੜਾ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਸ਼ਾਇਦ ਪ੍ਰਾਈਮ ਮਿਨਿਸਟਰ ਅਤੇ ਪੋਲੀਟੀਸ਼ਨ ਕਦੇ ਰਿਹਾ, ਸਭ ਤੋਂ ਬੇਕਾਰ ਰਿਹਾ, ਜਾਣ ਬੁੱਝ ਕੇ ਹੀ ਉਹਨੇ ਇੱਕ ਮੁਲਕ ਨੂੰ ਅਨਾਇਲੇਟ ਕਰਨ ਦੇ ਲਈ ਏਜੰਡਾ ਪੁਸ਼ ਕੀਤਾ ਆਪਦੇ ਪਪਟ ਮਾਸਟਰਸ ਦੇ ਕਹਿਣ ਕਰਕੇ। ਭਾਵੇਂ ਇੰਨਾ ਮਾੜਾ ਸੀ ਪਰ ਸਟੈਂਡ ਤਾਂ ਭਾਈ ਨੇ ਲਿਆ ਸੀ ਹਾਊਸ ਆਫ ਕਾਮਨਸ ਵਿੱਚ ਖੜ੍ਹ ਕੇ ਕਿ ਇੰਡੀਅਨ ਸਰਕਾਰ ਅਤੇ ਉਹਨਾਂ ਨਾਲ ਲਿੰਕ ਕੀਤੇ ਗਏ ਸਪਾਂਸਰ ਕੀਤੇ ਗਏ ਲੋਕਾਂ ਦੇ ਵੱਲੋਂ ਸ਼ਰੇਆਮ ਕੈਨੇਡੀਅਨ ਧਰਤੀ 'ਤੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ। ਪਰ ਉਹਦੀ ਕੋਈ ਪਰਵਾਹ ਤਾਂ ਹੈ ਨਹੀਂ ਮਿਸਟਰ ਮਾਰਕ ਖਾਰਨੀ ਨੂੰ, ਉਹਨੂੰ ਪਰਵਾਹ ਹੈ ਟੂ ਮੇਕ ਕੈਨੇਡਾ ਮੇਕ ਮਨੀ ਅਗੈਨ। ਸੋ ਇੰਡੀਅਨ ਕਾਮਰਸ ਸੈਕਰਟਰੀ ਐਂਡ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਅਤੇ 100 ਤੋਂ ਵੀ ਜ਼ਿਆਦਾ ਸੀਨੀਅਰ ਬਿਜ਼ਨਸ ਰੈਪ੍ਰਜੈਂਟੇਟਿਵਸ ਇੰਡੀਆ ਤੋਂ ਲੈ ਕੇ ਕੈਨੇਡਾ ਤੱਕ ਅੱਜ ਹੀ ਆ ਚੁੱਕੇ ਨੇ। ਅੱਜ ਤੋਂ ਲੈ ਕੇ ਪਰਸੋਂ ਵੈਨਸਡੇ ਮੇ 27, 2026 ਤੱਕ ਇੱਥੇ ਰਹਿਣਗੇ। ਮਾਈਨਿੰਗ, ਐਨਰਜੀ, ਆਟੋਮੋਟਿਵ, ਏਅਰੋਸਪੇਸ ਅਤੇ ਕਈ ਹੋਰ ਅਹਿਮ ਇੰਡਸਟਰੀਜ਼, ਟ੍ਰੇਡ ਅਤੇ ਇਨਵੈਸਟਮੈਂਟ ਅਤੇ ਖਾਸ ਤਾਂ ਸਾਡੇ ਪੈਨਸ਼ਨ ਫੰਡਸ ਦੇ ਬਾਰੇ ਗੱਲਬਾਤ ਕਰਨਗੇ। ਪਿਊਸ਼ ਗੋਇਲ ਦੀ ਮਿਨਿਸਟਰੀ ਦੇ ਇੱਕ ਰਿਲੀਸ ਦੇ ਮੁਤਾਬਕ ਉਹ ਕੈਨੇਡਾ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਦੇ ਨਾਲ ਮਿਲੂਗਾ ਅਤੇ ਕੰਪ੍ਰਹੈਂਸਿਵ ਇਕਨੋਮਿਕ ਐਂਡ ਪਾਰਟਨਰਸ਼ਿਪ ਅਗਰੀਮੈਂਟ ਯਾਨੀ ਕਿ ਇੱਕ MOU ਨੂੰ ਅੱਗੇ ਵਧਾਉਣ ਦੇ ਬਾਰੇ ਸਲਾਹਾਂ ਕਰਨਗੇ। ਮੇ ਬੀ ਕੋਈ ਰੀਅਲ ਡੀਲ ਬਣਾਉਣਗੇ, ਹਜੇ ਤਾਂ ਕੋਈ ਰੀਅਲ ਡੀਲ ਤਾਂ ਹੈ ਨਹੀਂ, ਪਰ ਰੀਅਲ ਡੀਲ ਕਿਸੇ ਸਪੈਸੀਫਿਕ ਇੰਡਸਟਰੀ ਦੇ ਸ਼ਾਇਦ ਬਣਾਉਣਗੇ। ਪਰ ਮੋਸਟ ਲਾਈਕਲੀ ਤਾਂ ਕੈਨੇਡਾ ਪੈਨਸ਼ਨ ਫੰਡ ਅਤੇ ਡਿਫਰੈਂਟ ਫੰਡਸ ਇੱਥੇ ਜਿਹੇ ਹੈਗੇ ਨੇ ਉਹਦੇ ਨਾਲ ਹੀ ਕੁਛ ਨਾ ਕੁਛ ਕਨੈਕਟਡ ਕੰਟਰੀਬਿਊਸ਼ਨਸ ਅਤੇ ਐਕਸਚੇਂਜਸ ਹੋਣਗੀਆਂ। ਅਤੇ ਲਿਖਿਆ ਹੈ ਇਸ ਰਿਲੀਜ਼ ਦੇ ਵਿੱਚ ਬੋਥ ਕੰਟਰੀਜ਼ ਆਰ ਕਮਿਟਿਡ ਟੂ ਫਾਸਟ ਟਰੈਕਿੰਗ ਦ ਨੈਗੋਸ਼ੀਏਸ਼ਨਸ। ਸੋ ਹਜੇ ਤੱਕ ਤਾਂ ਨੈਗੋਸ਼ੀਏਸ਼ਨ ਫੇਜ਼ ਹੈ, ਆਏ ਨਾ ਸਮਝੋ ਕਿ ਇੱਥੇ ਆਉਣ ਦੇ ਨਾਲ ਤਾਂ ਮੈਜਿਕਲੀ ਕੋਈ ਟੂ ਵੇ ਟ੍ਰੇਡ 'ਚ ਤਰੱਕੀ ਹੋਣ ਲੱਗੀ ਆ। ਪਰ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਵੀ ਮਿਲੂਗਾ। ਮੋਸਟ ਨੋਟੇਬਲੀ ਕੌਣ ਐਬਸੈਂਟ ਹੈ? ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਸ ਡੈਲੀਗੇਸ਼ਨ ਦੇ ਵਿੱਚ ਨਹੀਂ ਪਹੁੰਚਿਆ ਹੈ। ਫਿਰ ਵੀ ਉਹਦੀ ਗੈਰ ਹਾਜ਼ਰੀ ਦੇ ਬਾਵਜੂਦ ਮਾਰਕ ਕਾਰਨੀ ਦੀ ਸਰਕਾਰ ਅੱਜ ਕਲੇਮ ਕਰ ਰਹੀ ਆ ਜਿਵੇਂ ਕਿ ਕੋਈ ਵੱਡੀ ਜਿੱਤ ਹੋ ਗਈ ਆ, ਝੰਡਾ ਹੀ ਲਾਤਾ ਸੀ, ਕਹਿੰਦੇ ਕਿ ਇੰਡੀਆ ਦੇ ਵੱਲੋਂ ਭੇਜਿਆ ਗਿਆ ਕਿਸੇ ਵੀ ਮੁਲਕ ਤੱਕ ਸਭ ਤੋਂ ਵੱਡਾ ਬਿਜ਼ਨਸ ਡੈਲੀਗੇਸ਼ਨ ਹੈ। ਸੋ ਅਸੀਂ ਕੀ ਕਰੀਏ? ਅਸੀਂ ਇਸ ਵੱਡੀ ਡੈਲੀਗੇਸ਼ਨ ਨੂੰ ਤਾਂ ਕਮਾ ਕੇ ਖਾ ਨਹੀਂ ਸਕਦੇ, ਨਾ ਰੜਾਓ, ਵੀ ਕੈਨ ਡੂ ਨਥਿੰਗ ਵਿਦ ਇਟ। ਇਹ ਹੁਣ ਕੋਸ਼ਿਸ਼ ਕਰਨਗੇ ਕੈਨੇਡਾ ਅਤੇ ਇੰਡੀਆ ਦੇ ਟੂ ਵੇ ਟ੍ਰੇਡ ਨੂੰ ਦੁੱਗਣਾ ਕਰਨ ਦੇ ਲਈ 2030 ਤੱਕ
$70 billion per year tak. Ek koshish hai, koi pakki gal nahi hai ki. Inhone aap hi kiya. We will try.

0: ਬਾਏ 2030, ਹੁਣ ਤੋਂ 4 ਸਾਲ ਬਾਅਦ, ਕਿ ਦੋਨਾਂ ਮੁਲਕਾਂ ਦੇ ਆਪਸ ਦੇ ਵਿੱਚ ਜਿੰਨੀ ਟ੍ਰੇਡ ਹੁੰਦੀ ਆ ਉਹ ਟੂ ਵੇ ਟ੍ਰੇਡ ਸਾਲ ਦੀ 70 ਬਿਲੀਅਨ ਹੋਵੇ, ਮੇ ਬੀ ਬਾਏ 2030। ਸਾਡੀ ਫੈਡਰਲ ਗਵਰਨਮੈਂਟ ਜਿੰਨਾ ਮਰਜ਼ੀ ਕਹੀ ਜਾਵੇ, ਅਤੇ ਲੋਕਾਂ ਨੇ ਤਾਂ ਬੇਵਕੂਫਾ ਭੇਡਾਂ ਬੱਕਰੀਆਂ ਵਾਂਗੂ ਤਾਂ ਕਹਿਣਾ, ਦੇਖਿਆ ਮਾਰਕ ਕਰਨੀ ਨੇ ਕਿੰਨੀ ਵੱਡੀ ਜਿੱਤ ਹਾਸਲ ਕੀਤੀ ਆ, ਆਪ ਹੀ ਕਹਿ ਰਹੇ ਨੇ ਕਿ ਇੰਡੀਆ ਤੋਂ ਸਭ ਤੋਂ ਵੱਡੀ ਹਿਸਟਰੀ ਵਿੱਚ ਡੈਲੀਗੇਸ਼ਨ 'ਤੇ ਪਹੁੰਚੀ ਆ। ਪਹੁੰਚੀ ਵੀ ਹੋ, ਉਹਨਾਂ ਨੂੰ ਖਵਾਉਣਾ ਪਿਲਾਉਣਾ ਤਾਂ ਸਾਡਾ ਹੀ, ਟੈਕਸ ਫਿਰ ਤਾਂ ਪੈਸਾ ਹੀ ਬਰਬਾਦ ਕੀਤਾ ਜਾਣਾ, ਪਰ ਨਿਕਲਣਾ ਕੀ ਹੈ? ਨੰਬਰਸ ਸਾਫ਼ ਦਿਖਾਉਂਦੇ ਨੇ ਦੋਸਤੋ ਕਿ ਓਵਰ ਦ ਵੀਕਐਂਡ ਜਿੱਤਿਆ ਕੌਣ ਹੈ? ਅਮੇਰੀਕਾ। US ਸੈਕਰਟਰੀ ਆਫ ਸਟੇਟ ਮਾਰਕੋ ਰੂਬੀਓ, ਉਹ ਅੱਜ ਵੀ ਇੰਡੀਆ ਦੇ ਵਿੱਚ ਹੀ ਆ, ਉੱਥੇ ਤਾਂ ਭਾਈ ਕੇਕ ਕੱਟੀ ਜਾਂਦੇ ਉਹਦੇ ਬਰਥਡੇ ਦੇ ਲਈ, ਕਮਾਲ ਦੀ ਗੱਲ ਆ। ਦੇ ਹੈਵ ਦ ਵਿਲੇਜ ਪੀਪਲ ਡਾਂਸਿੰਗ ਔਨ ਸਟੇਜ, ਅਤੇ ਕੇਕ ਕੱਟੀ ਜਾਂਦੇ ਇੰਡੀਆ ਦੇ ਵਿੱਚ ਮਾਰਕੋ ਰੂਬੀਓ ਦੇ ਲਈ। ਸੋ ਇੰਡੀਆ ਦੇ ਵਿੱਚ ਅਫਿਸ਼ਲ ਟ੍ਰਿਪ ਦੇ ਰਾਹੀਂ ਇੰਡੀਆ ਨੇ US ਤੱਕ ਕਮਿਟਮੈਂਟ ਪੇਸ਼ ਕੀਤੀ ਆ ਕਿ ਉਹ ਅਗਲੇ 5 ਸਾਲਾਂ ਦੇ ਵਿੱਚ US ਤੋਂ $500 billion, ਯਾਨੀ ਕਿ $500 trillion every single year on average, $100 billion one away trade ਕਰਨਗੇ, one away। ਇੰਡੀਆ 100 billion ਦਾ ਇੱਕ ਇੱਕ ਸਾਲ ਦਾ, 5 ਸਾਲ ਦਾ ਕੁੱਲ ਮਿਲਾ ਕੇ $500 billion ਦਾ ਸਮਾਨ ਖਰੀਦੂਗਾ ਇਕੱਲੇ ਅਮਰੀਕਾ ਤੋਂ। ਬਦਲੇ ਦੇ ਵਿੱਚ US ਨੇ ਇੰਡੀਆ ਦੇ ਖਿਲਾਫ ਲਾਏ ਹੋਏ ਟੈਰਿਫਸ 25% ਤੋਂ ਲੈ ਕੇ 18% ਤੱਕ ਘਟਾਉਣੇ ਆ। ਸਾਡਾ ਕੋਈ ਵੀ ਇੱਥੇ ਦੋਸਤੋ ਟੈਰਿਫ ਹਟਾਉਣ ਦਾ ਕੋਈ ਉਮੀਦ ਨਹੀਂ ਹੈਗਾ। ਜੇ ਇੰਡੀਆ 'ਤੇ ਇਕੱਲਾ 25% ਲੈ ਕੇ 18% ਤੱਕ ਘਟਾਇਆ ਜਾ ਰਿਹਾ ਟੈਰਿਫ, 25 to 18 ਤੱਕ ਹੀ ਘਟਾਇਆ ਜਾ ਰਿਹਾ, 500 billion ਦੀ ਪਰਚੇਸ ਕਰਨ ਦੇ ਨਾਲ 5 ਸਾਲ ਦੇ ਵਿੱਚ ਸਾਡੇ ਲਈ ਦੋਸਤੋ, ਤੁਹਾਨੂੰ ਹੁਣੇ ਦੱਸ ਰਿਹਾ, USMCA ਖੁਜ਼ਮਾ ਛੱਡੋ, ਸਾਡੇ ਕੋਲ ਕੋਈ ਉਮੀਦ ਹੈ ਹੀ ਨਹੀਂ ਕੋਈ ਵੀ ਟੈਰਿਫ ਖਾਸ ਕੋਈ ਘਟਾਉਣ ਦੇ ਲਈ, ਦੇਰ ਇਜ਼ 0 chance। ਹੁਣ ਕੈਨੇਡਾ ਅਤੇ ਇੰਡੀਆ ਦਾ ਸਟੇਟਡ ਗੋਲ ਹੈ ਕਿ 2030 ਤੱਕ ਟੂ ਵੇ ਟ੍ਰੇਡ 70 billion ਤੱਕ ਆਪਾਂ ਦੁੱਗਣਾ ਕਰੀਏ। ਉਹਦੇ ਮੁਕਾਬਲੇ ਦੇ ਵਿੱਚ ਤਾਂ ਦੋਸਤੋ ਜੰਗਲ ਦਾ ਸ਼ੇਅਰ ਅਤੇ ਕਾਗਜ਼ੀ ਸ਼ੇਅਰ ਦਾ ਇੰਨਾ ਵੱਡਾ ਫਰਕ ਹੈ ਕਿ ਇੰਡੀਆ ਕਹਿ ਚੁੱਕਿਆ ਕਿ ਅਸੀਂ 500 billion 5 ਸਾਲ ਦੇ ਵਿੱਚ ਇਕੱਲਾ ਅਮਰੀਕਾ ਤੋਂ ਸਮਾਨ ਖਰੀਦਾਂਗੇ, ਇਕੱਲਾ 25 to 18% ਟੈਰਿਫ ਘਟਾਉਣ ਲਈ। ਕ੍ਰੇਜ਼ੀ। ਹੁਣ ਇੰਡੀਅਨ ਗਵਰਨਮੈਂਟ ਦੇ ਇਸ ਡੈਲੀਗੇਸ਼ਨ ਤੋਂ ਬਾਅਦ ਪਰਸੋਂ ਨੂੰ ਵੈਂਸਡੇ May 27, 2026 ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਾ ਰਿਹਾ ਹੈ ਕਿੱਥੇ? ਅਮੇਰੀਕਾ। ਕਾਹਦ ਲਈ? ਨਿਊਯਾਰਕ ਸਿਟੀ US ਤੱਕ ਇਹ ਟਰੈਵਲ ਕਰੂਗਾ, US ਬਿਜ਼ਨਸ ਲੀਡਰਸ ਨੂੰ ਮਿਲਣ ਦੇ ਲਈ, ਨਾ ਕਿ ਕਿਸੇ ਪੋਲੀਟੀਸ਼ੀਅਨ ਨੂੰ ਮਿਲਣ ਲਈ। ਅਨਫੋਰਚੁਨੇਟਲੀ US ਬਿਜ਼ਨਸ ਲੀਡਰ ਨੂੰ ਮਿਲਣ ਦੇ ਲਈ ਜਾਊਗਾ, ਉਹਨਾਂ ਤੋਂ ਹੋਰ ਇਨਵੈਸਟਮੈਂਟ ਇਨ ਕੈਨੇਡਾ ਹਾਸਲ ਕਰਨ ਦੇ ਲਈ। Thursday, May 28, 2026 ਨੂੰ ਮਾਰਕ ਕਾਰਨੀ ਇਕਨੋਮਿਕ ਕਲੱਬ ਆਫ ਨਿਊਯਾਰਕ ਤੱਕ ਸਪੀਚ ਡਿਲੀਵਰ ਕਰੂਗਾ, ਜਿਹਦੇ ਵਿੱਚ ਉਹਦੀ ਗਵਰਨਮੈਂਟ ਦੇ ਕੈਨੇਡਾਜ਼ ਨਿਊ ਇਕਨੋਮਿਕ ਸਟ੍ਰੈਟਜੀ ਦੇ ਪ੍ਰੋਗਰੈਸ ਦੇ ਬਾਰੇ ਵੀ, ਤਰੱਕੀ ਦੇ ਬਾਰੇ ਵੀ ਅਪਡੇਟ ਪੇਸ਼ ਕੀਤੀ ਜਾਊਗੀ। ਸੋ ਦੇਖਦੇ ਹਾਂ ਕਿ ਮਾਰਕ ਕਾਰਨੀ ਹੁਣ ਅਮੇਰੀਕਾ ਤੋਂ ਕੀ ਬਿਜ਼ਨਸਿਸ ਤੋਂ ਇਨਵੈਸਟਮੈਂਟ ਹਾਸਲ ਕਰਦਾ ਹੈ ਅਤੇ ਕਿਹੜੀ ਤਰੱਕੀ ਇੱਥੇ ਕੋਈ ਹੋਈ ਵੀ ਹੈਗੀ ਹੈ, ਸਿਵਾਏ ਇਕੱਲੇ ਅਨਾਊਂਸਡ MOUs ਐਂਡ ਡੀਲਸ ਟੂ ਮੇਕ ਡੀਲਸ ਦੇ ਬਾਰੇ ਕੀ ਇਹ ਅਪਡੇਟ ਪੇਸ਼ ਕਰੂਗਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ। ਦੋਸਤ ਨੂੰ ਦੱਸ ਦਈਏ ਕਿ ਇਸ ਆਉਣ ਵਾਲੇ ਫਰਾਈਡੇ ਨੂੰ ਅਸੀਂ ਇੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਪੰਜਾਬੀ ਬਾਈ ਨੇਚਰ ਦੇ। ਹੁਣੇ ਹੁਣੇ ਮੈਸੇਜ ਆਇਆ ਹੈ ਤਾਂ ਤੁਹਾਨੂੰ ਹੁਣੇ ਦੱਸ ਰਿਹਾ, ਪੰਜਾਬੀ ਬਾਈ ਨੇਚਰ ਦੀਆਂ ਬ੍ਰੈਂਪਟਨ ਦੇ ਵਿੱਚ 4 ਲੋਕੇਸ਼ਨ ਨੇ, ਪਰ ਆਉਣ ਵਾਲੇ ਫਰਾਈਡੇ ਨੂੰ ਅਸੀਂ ਪਹੁੰਚ ਰਹੇ ਹਾਂ ਬੋਵੇਰਡ ਐਂਡ ਹਰਨਸੇਰੀਓ। ਬੋਵੇਰਡ ਐਂਡ ਹਰਨਸੇਰੀਓ, ਬੋਵੇਰਡ ਹਾਈਵੇ 10, 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਜਿਹੜਾ ਵੱਡਾ ਵਾਲਮਾਰਟ ਅਤੇ ਫਰਟੀਨੋ ਵਾਲਾ ਪਲਾਜ਼ਾ, ਉਸ ਲੋਕੇਸ਼ਨ 'ਤੇ ਫਰਾਈਡੇ May 29th ਅਸੀਂ 3 PM to 6 PM ਲਾਈਵ ਲੋਕੇਸ਼ਨ ਪੰਜਾਬੀ ਬਾਈ ਨੇਚਰ ਤੋਂ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਤੋਂ, ਬੋਵੇਰਡ ਐਂਡ ਹਰਨਸੇਰੀਓ ਤੋਂ ਤੁਹਾਨੂੰ ਕਾਫੀ ਕਮਾਲ ਦੇ, ਕਾਫੀ ਜ਼ਬਰਦਸਤ ਟੇਕ ਆਊਟ ਸਪੈਸ਼ਲ, ਵੈੱਜ ਵੀ ਨਾਨ ਵੈੱਜ ਵੀ, ਪੂਰਾ ਦਾ ਪੂਰਾ ਖਾਣ ਪੀਣ ਦਾ ਕਮਾਲ ਦਾ ਹੀ ਪੰਜਾਬੀ ਬਾਈ ਨੇਚਰ ਦਾ ਫੂਡ ਦਾ ਪ੍ਰਬੰਧ ਕਰਾਂਗੇ। ਸੋ ਫਰਾਈਡੇ ਨੂੰ ਪੱਕਾ ਪਹੁੰਚਿਓ ਤੁਸੀਂ ਵੀ ਜ਼ਰੂਰ, ਬੋਵੇਰਡ ਐਂਡ ਹਰਨਸੇਰੀਓ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਫਰਾਈਡੇ May 29th, AC ਫਰਾਈਡੇ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ 3 PM to 6 PM, 3 ਤੋਂ ਲੈ ਕੇ ਸ਼ਾਮ 6 ਵਜੇ ਤੱਕ, ਜੇ ਨਾਲ ਤੁਹਾਨੂੰ ਬਹੁਤ ਹੀ ਕਮਾਲ ਦੇ ਬਾਏ ਵਨ ਗੈਟ ਵਨ ਫਰੀ ਸਪੈਸ਼ਲਸ ਅਤੇ ਹੋਰ ਵੀ ਟੇਕ ਆਊਟ ਸਪੈਸ਼ਲਸ ਵੀ ਜ਼ਰੂਰ ਮਿਲਣਗੇ। ਨਾਲ ਦੀ ਨਾਲ ਦੋਸਤੋ ਫਰਾਈਡੇ ਨੂੰ ਅਸੀਂ ਕੀ ਕਰ ਰਹੇ ਹਾਂ, ਫਰਾਈਡੇ ਨੂੰ ਅਸੀਂ ਤੁਹਾਡੇ ਲਈ ਦਲਜੀਤ ਦੋਸਾਂਝ ਦੀਆਂ ਕੁਛ ਟਿਕਟਾਂ ਵੀ ਫਰੀ ਦੇ ਵਿੱਚ ਕੱਢ ਰਹੇ ਹਾਂ। ਠੀਕ ਸੁਣਿਆ, ਸ਼ੋਅ ਦੇ ਪ੍ਰਬੰਧਾਂ ਨੇ ਕਰਨ ਵਾਲਿਆਂ ਨੇ ਸਾਨੂੰ ਕੁਛ ਟਿਕਟਾਂ ਦਿੱਤੀਆਂ। ਸੋ ਹੁਣ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਦੋਸਾਂਝ ਲਾਈਵ ਇਨ ਕਾਂਸਰਟ ਪਹੁੰਚ ਰਿਹਾ ਹੈ ਰਾਜਰ ਸੈਂਟਰ ਇਸ ਸੰਡੇ ਮੇ 31 ਤਰੀਕ ਨੂੰ। ਅੱਧੀ ਤਾਂ ਜਨਤਾ ਨੇ, ਅੱਧੇ ਤਾਂ ਬ੍ਰੈਂਡ ਨੇ ਟਿਕਟਾਂ ਲੈ ਵੀ ਲਈਆਂ। ਜੋ ਰਹਿ ਗਏ ਨੇ ਤੁਹਾਡੇ ਲਈ ਮੌਕਾ ਹੋਊਗਾ ਇਸ ਆਉਣ ਵਾਲੇ ਫਰਾਈਡੇ 3 PM to 6 PM ਜ਼ਰੂਰ ਟੂਨ ਇਨ ਕਰਿਓ ਸਾਡੇ AM5 ਦੇ ਦੇਸ਼ ਪ੍ਰਦੇਸ਼ ਨੂੰ। ਅਤੇ ਫਰਾਈਡੇ ਵਾਲੇ ਦਿਨ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਲਈ ਅਸੀਂ ਕੁਛ ਦਲਜੀਤ ਦੋਸਾਂਝ ਦੀਆਂ ਸ਼ੋਅ ਦੀਆਂ ਟਿਕਟਾਂ ਲਿਟਰਲੀ ਫਰੀ ਦੇ ਵਿੱਚ, ਐਬਸੋਲੂਟਲੀ ਫਰੀ ਦੇ ਵਿੱਚ ਕੱਢਾਂਗੇ। ਕੁਛ ਨਾ ਕੁਛ ਕੰਟੈਂਟ ਰੱਖਾਂਗੇ, ਉਹ ਵੀ ਤੁਸੀਂ ਟੂਨ ਇਨ ਜ਼ਰੂਰ ਕਰਿਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਣੇ ਆਪ ਲਈ ਇੱਕ ਬਹੁਤ ਹੀ ਸੋਹਣੀ ਐਨਕ ਤਿਆਰ ਕਰਵਾਉਣਾ ਚਾਹੁੰਦੇ ਹੋ ਫਿਰ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲਸ, ਕੈਨੇਡੀ ਐਂਡ ਸਟੀਲਸ ਤੇ ਹੈ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਵਾਲੇ ਤੁਹਾਡੇ ਲਈ ਬਹੁਤ ਹੀ ਸੋਹਣੀਆਂ ਐਨਕਾਂ ਤਿਆਰ ਕਰਦੇ ਨੇ। ਇਹਨਾਂ ਦੇ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਮੇਲ ਅਤੇ ਫੀਮੇਲ ਡਾਕਟਰ ਵੀ ਨੇ। ਨੰਬਰ ਘੁਮਾਓ ਆਪਣੀ ਅਪੋਇੰਟਮੈਂਟ ਬੁੱਕ ਕਰਨ ਦੇ ਲਈ 905-460-8888 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲ ਤੇ ਹੈ ਸਪੈਕਸ ਐਕਸਪ੍ਰੈਸ। ਅਤੇ ਇਹਨਾਂ ਨੇ ਦੱਸਿਆ ਹੈ ਕਿ ਤੁਹਾਨੂੰ ਡਿਜ਼ਾਈਨਰ ਫਰੇਮ ਦੇਵਾਂਗੇ। ਕੋਈ 25-30 ਡਿਫਰੈਂਟ ਕੰਪਨੀਆਂ ਨੇ, ਰੂਟਸ, ਲੀਵਾਈਜ, ਰੈਂਗਲਰ, ਆਈਜ਼ਾਡ, ਲੰਡਨ ਫਾਗ, ਕੋਈ 25-30 ਡਿਫਰੈਂਟ ਕੰਪਨੀਆਂ ਦੇ ਵਿੱਚੋਂ ਤੁਹਾਨੂੰ ਇਹਨਾਂ ਦੇ ਸ਼ੋਅਰੂਮ ਦੇ ਵਿੱਚ ਜਾ ਕੇ ਬਹੁਤ ਹੀ ਵੱਡੀ ਸਲੈਕਸ਼ਨ ਦੇ ਵਿੱਚੋਂ ਫਰੇਮ ਚੂਜ਼ ਕਰਨ ਦਾ ਮੌਕਾ ਮਿਲੂਗਾ। ਵਟਐਵਰ ਸੂਟਸ ਯੂਰ ਫੇਸ, ਉਹਦੇ ਵਿੱਚ ਤੁਹਾਡੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ। ਅਤੇ ਖਰਚਾ ਚਾਹੇ ਤੁਹਾਨੂੰ ਡਾਇਰੈਕਟ ਬਿਲ ਕਰਨ ਜਾਂ ਤੁਹਾਡੇ ਇੰਸ਼ੋਰੈਂਸ ਬਿਲ ਕਰਨ, $129 ਦੇ ਵਿੱਚ ਤੁਹਾਨੂੰ ਡਿਜ਼ਾਈਨਰ ਇਹ ਐਨਕ ਬਹੁਤ ਹੀ ਸੋਹਣੀ ਤਿਆਰ ਕਰਕੇ ਦੇਣਗੇ। ਸੋ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਸਪੈਕਸ ਐਕਸਪ੍ਰੈਸ, ਕੈਨੇਡੀਅਨ ਸਟੀਲਸ, ਜਾਂ ਨੰਬਰ ਘੁਮਾਓ 905-460-8888 ਤੇ। ਨਾਲ ਦਿਓ ਜਾਣਦੇ ਜਾਣਦੇ ਤੁਹਾਨੂੰ ਦੱਸ ਦਵਾਂ ਦੋਸਤੋ, ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਸਕਵੇਸ਼ਨ ਡਿਗਿੰਗ ਜਾਂ ਘਰ ਦਾ ਫਾਊਂਡੇਸ਼ਨ, ਬਿਜ਼ਨਸ ਦਾ ਫਾਊਂਡੇਸ਼ਨ ਜਾਂ ਕੰਕਰੀਟ ਦਾ ਵੀ ਕੰਮ ਕਰਵਾਉਣਾ ਹੋਵੇ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਨੰਬਰ ਘੁਮਾਓ ਪੀਓ ਐਕਸਕਵੇਸ਼ਨ ਸਰਵਿਸ ਦਾ। ਇਹਨਾਂ ਦਾ ਹੀ ਕਿਉਂ? ਕਿਉਂਕਿ ਇਹ ਤੁਹਾਨੂੰ ਗਰੰਟੀ ਕਰਦੇ ਨੇ ਕਿ ਕੋਈ ਵੀ ਰਿਟਨ ਐਸਟੀਮੇਟ ਰਿਟਨ ਪ੍ਰਾਈਸ ਸਾਨੂੰ ਪੇਸ਼ ਕਰੋ, ਉਹਨੂੰ ਮੈਚ ਨਹੀਂ ਬੀਟ ਕਰਾਂਗੇ, ਜ਼ਿਆਦਾ ਬਿਹਤਰ ਕੰਮ ਕਰਾਂਗੇ, ਜ਼ਿਆਦਾ ਛੇਤੀ ਕੰਮ ਕਰਾਂਗੇ। 416-891-1722 ਜਗਤਾਰ ਚੌਹਾਨ ਨਾਲ ਸੰਪਰਕ ਕਰੋ। ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਇਹਨਾਂ ਦੀਆਂ ਸਾਰੀਆਂ ਆਪਦੀਆਂ ਮਸ਼ੀਨਾਂ ਨੇ। ਸੋ ਔਨ ਡਿਮਾਂਡ ਜਦ ਮਰਜ਼ੀ ਸੱਦੋ ਤਾਂ ਤੁਹਾਨੂੰ ਭਾਰਾ ਡਿਸਕਾਊਂਟ ਪੈਸਲ ਕਰਦੇ ਨੇ, ਕਿਉਂਕਿ ਕਿਸੇ ਰੈਂਟ ਨਹੀਂ ਕਰਦੇ। ਟਰੱਕਯਾਰਡ ਦਾ ਕੰਪਲੀਟ ਕੰਮ ਕਰਵਾਉਣਾ, ਗ੍ਰੇਡਿੰਗ, ਗ੍ਰੈਵਲ, ਪੇਵਿੰਗ, ਏ ਟੂ ਜ਼ੈਡ ਫੁੱਲੀ ਫੰਕਸ਼ਨਲ ਟਰੱਕਯਾਰਡ ਤਿਆਰ ਕਰ ਦੇਣਗੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਕਰਵਾਉਣਾ, ਜਿਹੜਾ ਮਰਜ਼ੀ ਕੰਕਰੀਟ ਦਾ ਕੰਮ ਕਰਵਾਉਣਾ, ਹੋਮ ਡੈਮੋਲਿਸ਼ਨ, ਕਮਰਸ਼ੀਅਲ ਡੈਮੋਲਿਸ਼ਨ, ਦੇ ਵਿਲ ਬੀ ਐਨੀ ਪ੍ਰਾਈਸ, ਸਿੰਪਲ ਐਸ ਦੈਟ, ਬੀਟ ਐਨੀ ਪ੍ਰਾਈਸ, ਭਾਵੇਂ ਘੱਟ ਆਈ ਪਏ। 416-891-1722 416-891-1722 ਪੀਓ ਐਕਸਕਵੇਸ਼ਨ ਸਰਵਿਸ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ। ਅਤੇ ਫਿਰ ਦੱਸ ਦਵਾਂ ਦੋਸਤੋ, ਆਉਣ ਵਾਲੇ ਫਰਾਈਡੇ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਲਾਈਵ ਔਨ ਲੋਕੇਸ਼ਨ ਪਹੁੰਚ ਰਹੀ ਹੈ ਪੰਜਾਬੀ ਬਾਈ ਨੇਚਰ ਤੇ 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਬੋਵੇਰਡ ਐਂਡ ਹਰਨ ਥੀਰੀਓ, ਬੋਵੇਰਡ ਹਰਨ ਥੀਰੀਓ ਕਹਿ ਲਓ, ਬੋਵੇਰਡ ਹਾਈਵੇ 10 ਕਹਿ ਲਓ, ਜਿਹੜਾ ਵੱਡਾ ਵਾਲਮਾਰਟ ਅਤੇ ਫਰਟੀਨੋ ਵਾਲਾ ਪਲਾਜ਼ਾ ਹੈ, ਇਹ ਇਹਨਾਂ ਦੀ ਸਭ ਤੋਂ ਨਵੀਂ ਲੋਕੇਸ਼ਨ ਹੈ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਤੇ। ਇਸ ਫਰਾਈਡੇ ਨੂੰ 3 PM to 6 PM ਤਾਂ ਅਸੀਂ ਲਾਈਵ ਲੋਕੇਸ਼ਨ ਹੋਵਾਂਗੇ, ਪਰ ਸਾਰਾ ਹੀ ਦਿਨ, ਸਾਰੇ ਹੀ ਸ਼ਾਮ, ਸਾਰੀ ਹੀ ਰਾਤ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਟੇਕ ਆਊਟ ਸਪੈਸ਼ਲ ਦਿਲਵਾਵਾਂਗੇ। ਸੋ ਅੱਜ ਵੀ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ ਪਹੁੰਚੋ ਵਧੀਆ ਪੰਜਾਬੀ ਪਕਵਾਨ ਖਾਣ ਪੀਣ ਲਈ। ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ ਨੂੰ ਅਸੀਂ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕ ਫਿਰ ਤੋਂ ਹਾਜ਼ਰ ਹੋਵਾਂਗੇ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਦੇ ਵਿੱਚ ਪ੍ਰਮੋਟ ਕਰਨਾ ਚਾਹੁੰਦੇ ਹੋ, ਜਾਂ ਸਾਡੇ ਕਿਸੇ ਵੀ ਐਗਜ਼ਿਸਟਿੰਗ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ, ਸਾਨੂੰ ਕਾਲ, ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381-416-457-3381। ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਇੰਸ਼ੋਰੈਂਸ ਰਿਲੇਟਡ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਬਜ਼ੁਰਗਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਵਿਜ਼ਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਜਾਂ ਤੁਸੀਂ ਆਪਣੇ ਆਪ ਲਈ ਹਜੇ ਤੱਕ ਲਾਈਫ ਇੰਸ਼ੋਰੈਂਸ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਨਹੀਂ ਪਲੈਨਿੰਗ ਕਰਵਾਈ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ 416-457-3381-416-457-3381। ਇੱਥੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: हीट वेव आ गई।
1: की गल इतनी जल्दी?
0: हाँ जी, ते पता है इसका की मतलब?
1: सनस्क्रीन, हाइड्रेशन, एनका ते सेविंग्स भी।
0: क्योंकि होलसेल क्लब हीट वेव आ गया है, होने लगो 3.78 लीटर फ्रैंक्स रेड हॉट सॉस सिर्फ $14.99 च।
1: ओहो,
0: उत्ते तो कीमत 15 जुलाई तक लॉक ने।
1: ओ भाई, इतना गर्मा गर्म डील है।
0: कोई मेंबरशिप फी नहीं। और जानकारी लाई स्टोर विच वेखो जां wholesaleclub.ca ते जाओ।
2: होलसेल क्लब, whole lot of value.
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041555।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: exclusive locations in GTA. For more information, visit rajdhanisweets.ca.
1: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ, 416-655-2000।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-15

ਸਤਿ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ

ਦੀ ਸ਼ਾਮ ਬੜੀ ਪਿਆਰੀ ਬੜੀ ਮਿੱਠੀ ਤੇ ਤੁਹਾਡੇ ਨਾਲ ਜੁੜ ਚੁੱਕੇ ਆ। ਖੂਬਸੂਰਤ ਮੌਸਮ ਲੈ ਕੇ ਧੁੱਪ ਨਿਕਲੀ ਹੋਈ ਹੈ ਤੇ ਵੀਕਐਂਡ ਦੀਆਂ ਕਣੀਆਂ, ਵੀਕਐਂਡ ਦੀ ਬਾਰਿਸ਼ ਤੋਂ ਬਾਅਦ ਹੁਣ ਫਾਈਨਲੀ ਲੱਗਦਾ ਰਿਹਾ ਕਿ ਸਮਰ ਆ ਗਈ ਓਏ। ਸੋ ਅੱਜ 25, ਕੱਲ ਨੂੰ 27, ਫਿਰ 24, ਫਿਰ 19, ਫਿਰ 20, ਫਿਰ 19, ਫਿਰ 22, ਫਿਰ 23। ਸੋ ਬਹੁਤ ਖੂਬਸੂਰਤ ਮੌਸਮ ਆਉਣ ਵਾਲਾ ਬਈ, ਤੇ ਗੇਟ ਰੈਡੀ ਤੇ ਅਸੀਂ ਤੁਹਾਡੇ ਨਾਲ ਰੌਣਕ ਮੇਲਾ ਖੂਬ। ਹੁਣ ਪਤਾ ਕੀ ਹੈ, ਜਦੋਂ ਮੌਸਮ ਜਿਹਾ ਵਧੀਆ ਹੋਵੇ, ਧੁੱਪ ਨਿਕਲੀ ਹੋਵੇ, ਪ੍ਰੋਗਰਾਮ ਕਰਨ ਦਾ ਵੀ ਥੋੜ੍ਹਾ ਹੋਰ ਮਜ਼ਾ ਆਉਂਦਾ, ਸਾਨੂੰ ਵੀ ਹੁੰਦਾ ਤੁਹਾਡੇ ਲਈ ਕੁਝ ਵਧੀਆ ਜੇ ਬਾਉਂਸੀ ਜੇ ਗਾਣੇ ਲਾਈਏ ਤੇ ਖੁੱਲ ਕੇ ਇੰਜੋਏ ਕਰੀਏ। ਸੋ 905-673-3337 ਇਸ ਦੀ ਨੰਬਰ ਟੂ ਕਾਲ ਲਾਉਂਦੇ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ, ਤੇ ਇਸ ਸ਼ਾਮ ਨੂੰ ਹੋਰ ਵੀ ਪਿਆਰੀ ਬਣਾਈਏ। ਯਾਰ ਦੇਖੋ, ਸ਼ਾਮ ਸਵੇਰ ਦਿਨ ਪਿਆਰਾ ਉਦੋਂ ਹੀ ਹੈ ਜਦੋਂ ਸਾਰੇ ਇਕੱਠੇ ਆਪਾਂ ਇੱਕ ਦੂਜੇ ਨਾਲ ਵਧੀਆ ਹੱਸ ਕੇ ਗੱਲਾਂ ਬਾਤਾਂ ਕਰ ਰਹੇ ਹਾਂ, ਵਧੀਆ ਇੱਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਹਾਂ, ਤੇ ਮੇਨ ਗੱਲ ਇਹ ਹੈ ਕਿ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਹਾਂ। ਕਮੀ ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਇਹੀ ਹੈ ਕਿ ਆਪਾਂ ਕਈ ਵਾਰ ਨਾ ਇੱਕ ਦੂਜੇ ਦੀਆਂ ਲੱਤਾਂ ਜ਼ਿਆਦਾ ਖਿੱਚਦੇ ਹਾਂ, ਸਪੋਰਟ ਘੱਟ ਕਰਦੇ ਹਾਂ। ਜੇ ਕਿਤੇ ਆਪਾਂ ਇੱਕ ਦੂਜੇ ਦੀ ਸਪੋਰਟ ਕਰਨ ਲੱਗ ਜਾਈਏ ਨਾ ਕਿ ਕੋਈ ਗੱਲ ਨਹੀਂ, 100 ਇੱਧਰ 100 ਉੱਧਰ, ਬਟ ਇਹਦੀ ਮਦਦ ਕਰਨੀ ਹੈ, ਫਿਰ ਮੈਂ ਕਹਿੰਦਾ ਕਿ ਆਪਣੇ ਵਰਗੀ ਰੀਸ ਹੀ ਕੋਈ ਨਹੀਂ। ਵੈਸੇ ਆਪਣੀ ਕਮਿਊਨਿਟੀ ਦੇਖੋ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਕਿ ਆਪਾਂ ਚਲੋ ਆਪਣਿਆਂ ਦੀ ਤਾਂ ਸਪੋਰਟ ਕਰਦੇ ਕਰਦੇ, ਆਪਾਂ ਤਾਂ ਯਾਰ ਬਗਾਨਿਆਂ ਦੀ ਵੀ ਕਰਦੇ ਹਾਂ। ਕੋਈ ਬੰਦਾ ਰੋਡ 'ਤੇ ਖੜ੍ਹਾ, ਉਹਨੂੰ ਜੇ ਕਿਤੇ ਕੋਈ ਮਦਦ ਦੀ ਲੋੜ ਹੈ, ਹੋਰ ਕੋਈ ਖੜ੍ਹੇ ਨਾ ਖੜ੍ਹੇ, ਪੰਜਾਬੀ ਜ਼ਰੂਰ ਖੜ੍ਹਦੇ ਆ। ਸੋ ਇਹ ਜਿਹੜੀ ਆਪਣੀ ਆਈਡੈਂਟੀ ਹੈ, ਇਹ ਜਿਹੜੀ ਆਪਣੀ ਇੱਕ ਪਹਿਚਾਣ ਹੈ, ਇਹਨੂੰ ਆਪਾਂ ਬਰਕਰਾਰ ਰੱਖੀਏ, ਨਾ ਕਿ ਗਲਤ ਕੰਮਾਂ 'ਚ। ਹੁਣ ਤੁਸੀਂ ਦੇਖ ਹੀ ਲਿਆ ਕਿ ਕਿਹੜੇ ਕਿਹੜੇ ਕੰਮਾਂ ਕਰਕੇ ਆਪਾਂ ਹੁਣ ਜਾਣੇ ਜਾ ਰਹੇ ਹਾਂ, ਉਹ ਨਹੀਂ ਹੋਣਾ ਚਾਹੀਦਾ। ਕਿੱਡਾ ਯਾਰ ਨਾਮ ਹੈ ਆਪਣਾ, ਕਿਵੇਂ ਲੋਕ ਦੁਨੀਆ ਖੜ੍ਹ ਖੜ੍ਹ ਦੇਖਦੀ ਹੈ ਯਾਰ ਕਿ ਇਹ ਜਿਹੜੀ ਕੌਮ ਹੈ ਇਹਨਾਂ ਵਰਗਾ ਹੈ ਹੀ ਕੋਈ ਨਹੀਂ। ਆਪਾਂ ਪਤਾ ਨਹੀਂ ਕਿਹੜੇ ਰਾਹੀ ਪੈ ਜਾਂਦੇ ਹਾਂ, ਬਸ ਇੱਕ ਸ਼ੋਰਟਕੱਟ ਕਰਕੇ, ਰਾਤੋ ਰਾਤ ਅਮੀਰ ਹੋਣ ਕਰਕੇ, ਵੀ ਸਾਡੀ ਬਸ ਬੱਲੇ ਬੱਲੇ ਹੋ ਜਾਵੇ, ਸਾਨੂੰ ਕੰਮ ਨਾ ਕਰਨਾ ਪਵੇ, ਸਾਨੂੰ ਮਿਹਨਤ ਨਾ ਕਰਨੀ ਪਵੇ। ਉਹ 'ਚ ਕੀ ਸਵਾਦ ਹੈ ਯਾਰ, ਮਿਹਨਤ ਕਰੋ ਦੱਬ ਕੇ, ਅਤੇ ਕਲੀਨ ਮਨੀ ਹੈ ਜਿਹੜੀ ਨਾ, ਉਹਦੀ ਰੀਸ ਹੀ ਕੋਈ ਨਹੀਂ। ਜਿਹੜਾ ਬੰਦਾ 2 ਨੰਬਰ ਦਾ ਪੈਸਾ ਕਮਾ ਲੈਂਦਾ, ਉਹਨੂੰ ਕੀ ਰਾਤ ਨੂੰ ਨਹੀਂ ਹੁੰਦੀ, ਹੋ ਹੀ ਨਹੀਂ ਸਕਦਾ। ਰਾਤ ਨੂੰ ਬੰਦਾ ਬਸ ਇੱਕ ਅੱਖ ਖੁੱਲ੍ਹੀ, ਇੱਕ ਅੱਖ ਬੰਦ ਕਰਕੇ ਸੌਂਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਨਾਲ, ਅਤੇ ਆ ਜਾਓ ਲਾਈਏ ਰੌਣਕਾਂ। ਨੰਬਰ ਹੈ ਆਪਣਾ 9056733337, 9056733337 ਆਪਣਾ ਫੋਨ ਨੰਬਰ ਹੈ, ਅਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਗਿੱਲ ਫਾਰਮ ਵੱਲੋਂ। ਸੋ ਗਿੱਲ ਫਾਰਮ ਹੋਈ ਪਈ ਹੈ ਚਾਰੇ ਪਾਸੇ। ਗਿੱਲ ਫਾਰਮ 'ਤੇ ਤੁਸੀਂ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਪਹੁੰਚਣਾ, ਇੱਥੇ ਹਰ ਇੱਕ ਕਿਸਮ ਦੀ ਪਨੀਰੀ, ਸਾਰੀਆਂ ਸਬਜ਼ੀਆਂ ਦੀ ਪਨੀਰੀ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਸਾਰਾ ਕੁਝ ਗਿੱਲ ਫਾਰਮ 'ਤੇ ਮਿਲੂ। ਪਨੀਰੀ ਸਿਰਫ $2.49 ਤੋਂ ਈਚ। ਵਾਹ, ਇੱਥੇ ਤੁਹਾਨੂੰ ਸੋਇਲ ਮਨੂਅਰ, ਔਰਗੈਨਿਕ ਕੰਪੋਸਟ ਚਾਹੀਦਾ, ਫਰੈਸ਼ ਦੇਸੀ ਆਂਡੇ ਫਾਰਮ ਤੋਂ ਲਓ, ਫਰੈਸ਼ ਸ਼ਹਿਦ ਇਹਨਾਂ ਦੇ ਫਾਰਮ ਤੋਂ ਲਓ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਜਿਹਦੇ ਵਿੱਚ ਹੋਰ ਵੀ ਰਾਗੀ, ਬਾਜਰਾ ਅਤੇ ਹੋਰ। ਸੋ ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 905-925-2300। ਹਰ ਰੋਜ਼ 11 ਤੋਂ 7 ਖੁੱਲ੍ਹਦੇ ਨੇ, 905-925-2300 ਹੁਣੇ ਪਹੁੰਚੋ, 9059252300 ਗਿੱਲ ਫਾਰਮ।

ਜਦੋਂ ਕਿਸੇ ਦੇ ਘਰ ਟੈਂਟ ਲੱਗਿਆ ਹੋਵੇ ਨਾ, ਫਿਰ ਪਤਾ ਲੱਗ ਜਾ ਵਾਹ ਵੀ ਵਾਹ ਇਹ ਆ ਵਿਆਹ ਵਾਲਾ ਘਰ। ਸੋ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਫਰੰਟ ਯਾਰਡ 'ਚ ਟੈਂਟ ਲਵਾਉਣਾ ਨੰਬਰ ਵਨ। ਕਈ ਟੈਂਟ ਯਾਰ ਤੁਸੀਂ ਦੇਖਦੇ ਹੋ ਅਤੇ ਕਹਿ ਲਓ ਕਿ ਸਟੇਬਲ ਹੀ ਨਹੀਂ ਹੁੰਦੇ, ਅਸੀਂ ਸਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦਿੰਦੇ ਹਾਂ। ਕੋਈ ਵੀ ਵਿਆਹ ਸ਼ਾਦੀ ਜਾਗੋ, ਕੋਈ ਬਰਥਡੇ ਪਾਰਟੀ, ਕੋਈ ਬਾਹਰ ਤੁਸੀਂ ਫੰਕਸ਼ਨ ਕਰ ਰਹੇ ਹੋ, ਤੁਸੀਂ ਮੱਲੀ ਟੈਂਟ ਕੋਲੋਂ ਇੱਕ ਵਾਰ ਟੈਂਟ ਲਵਾ ਲਿਆ ਨਾ, ਤੁਸੀਂ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਕਹੋਗੇ ਕਿ ਟੈਂਟ ਲਵਾਉਣਾ ਤਾਂ ਮੱਲੀ ਟੈਂਟ ਤੋਂ ਲਵਾਓ, ਨਹੀਂ ਤਾਂ ਰਹਿਣ ਦਿਓ। ਜਿੱਡਾ ਵੀ ਸਾਈਜ਼ ਦਾ ਟੈਂਟ ਚਾਹੀਦਾ, ਮੱਲੀ ਟੈਂਟ ਵਾਲੇ ਹਾਜ਼ਰ ਨੇ। ਅਤੇ ਮੱਲੀ ਟੈਂਟ ਦੀ ਟੀਮ ਦਾ ਨੰਬਰ ਹੈ 6479992569। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਵਧੀਆ ਰੇਟ ਮਿਲ ਜੂਗਾ। ਵਿਆਹ ਸ਼ਾਦੀ ਮੰਗਣਾ ਜਾਗੋ, ਸੰਗੀਤ ਮਾਈਆਂ, ਬਰਥਡੇ ਪਾਰਟੀ, 100 ਸਕੁਏਅਰ ਫੁੱਟ ਤੋਂ ਲੈ ਕੇ 2400 ਸਕੁਏਅਰ ਫੁੱਟ ਤੱਕ ਦੇ ਟੈਂਟ, ਏਡਾ ਟੈਂਟ ਲਾ ਦੇਣਗੇ ਕਿ 2000 ਬੰਦੇ ਨੂੰ ਅੰਦਰ ਬਿਠਾ ਦਿਓ, ਵਾਹ। ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ 6479992569, 6479992569, 647-999-2569, 2599 25 69 2569, 2599 2569, 2599 2569, 2599 2569, 2599 2569, 2599 2569, 2599 2569, 2599 2569, 2599 2569, 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599 2599

0: ਲਾਉਣੇ ਲਾਉਣੇ ਬੜਾ ਖੂਬਸੂਰਤ ਗੀਤ ਹੈ। ਅੱਜ ਯਾਰ NBA ਦਾ ਬੜਾ ਵੱਡਾ ਮੈਚ ਹੈ, ਕਲੀਵਲੈਂਡ ਤੇ ਨਿਊਯਾਰਕ ਦਾ। ਜੇ ਨਿਊਯਾਰਕ ਵਾਲੇ ਜਿੱਤਦੇ ਨੇ ਤਾਂ ਫਿਰ ਉਹ ਫਾਈਨਲਸ ਦੇ ਵਿੱਚ ਚਲ ਜਾਣਗੇ। ਵਾਹ, ਸੋ ਉਹ ਕਾਫੀ ਚਿਰ ਗਿਆ, ਮੈਨੂੰ ਲੱਗਦਾ ਤਕਰੀਬਨ 27 ਸਾਲ ਹੋ ਗਏ ਕਿ ਨਿਊਯਾਰਕ ਵਾਲੇ ਫਾਈਨਲ ਦੇ ਵਿੱਚ ਨਹੀਂ ਪਹੁੰਚੇ। ਤੇ ਨਿਊਯਾਰਕ ਹੁਣ ਦੇਖੋ ਯਾਰ ਕਿੱਡਾ ਵੱਡਾ ਸ਼ਹਿਰ ਹੈ ਦੁਨੀਆ ਭਰ 'ਚ, ਜੇ ਕੋਈ ਸਿਟੀਜ਼ ਮਸ਼ਹੂਰ ਨੇ ਨਾ ਪਹਿਲਿਆਂ 'ਚ ਨਿਊਯਾਰਕ ਦਾ ਨਾਮ ਆਉਂਦਾ, ਫੂਡ ਪੱਖੋਂ ਲੈ ਲਓ, ਨਾਈਟ ਲਾਈਫ ਲੈ ਲਓ, ਵੈਸੇ ਤੁਸੀਂ ਕਿਸੇ ਚੀਜ਼ ਦੀ ਗੱਲ ਕਰੋ ਤਾਂ ਨਿਊਯਾਰਕ ਦੀ ਬੱਲੇ ਬੱਲੇ ਆ। ਸੋ ਹੁਣ ਨਿਊਯਾਰਕ ਨੈਕਸਟ ਅਗਰ ਜਿੱਤਦੇ ਨੇ ਦੇ ਵਿਲ ਮੂਵ ਟੂ ਦ ਨੈਕਸਟ ਰਾਊਂਡ ਐਂਡ ਫਾਈਨਲਸ ਤੱਕ ਪਹੁੰਚਣਗੇ। ਸੋ ਜ਼ਰੂਰ ਤੁਸੀਂ ਅੱਜ ਦਾ ਮੈਚ ਦੇਖਿਓ, 8 ਵਜੇ ਨਿਊਯਾਰਕ ਅਤੇ ਕਲੀਵਲੈਂਡ ਦਾ ਮੈਚ ਹੈ। ਇੱਕ ਨਾ ਮੈਂ ਮੱਲੀ ਟੈਂਟ ਦਾ ਨੰਬਰ ਦਿੱਤਾ, ਮੱਲੀ ਟੈਂਟ ਵਾਲੇ ਨੇ 2-3 ਚੀਜ਼ਾਂ ਐਡ ਕੀਤੀਆਂ। ਇਹਨਾਂ ਕੋਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਨੇ, ਤੁਸੀਂ ਆਪਣੇ ਘਰ ਦੇ ਬਾਹਰ ਇਹਨਾਂ ਦਾ ਪੋਰਟੇਬਲ ਵਾਸ਼ਰੂਮ ਲਗਵਾਓ, ਇੱਕ ਪਾਸੇ ਲੇਡੀਜ਼ ਇੱਕ ਪਾਸੇ ਮੈਨਸ, ਲਗਜ਼ਰੀ ਵਾਸ਼ਰੂਮ, ਕਿਸੇ ਨੂੰ ਤੁਹਾਡੇ ਘਰੇ ਵੜਨ ਦੀ ਲੋੜ ਨਹੀਂ। ਅਤੇ ਜਿਹੜੇ ਉਹ ਯਾਰ ਦੂਜੇ ਪੋਰਟਾ ਪੋਟੀ ਨਹੀਂ ਕਹਿੰਦੇ ਉਹ ਨਾ ਲਾਓ, ਸੋਹਣੇ ਨਹੀਂ ਲੱਗਦੇ। ਵਧੀਆ ਲਗਜ਼ਰੀ ਬਾਥਰੂਮ ਮੱਲੀ ਟੈਂਟ ਵਾਲੇ ਤੁਹਾਡੇ ਘਰ ਮੂਹਰੇ ਲਾਉਣਗੇ, ਅਤੇ ਉਸ ਦੇ ਨਾਲ ਨਾਲ 10x10 ਫੁੱਟ ਦੇ ਟੈਂਟ ਤੋਂ ਲੈ ਕੇ 40x160 ਫੁੱਟ ਦੇ ਕਲੀਅਰ ਟੈਂਟ, ਵਾਈਟ ਟੈਂਟ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰ, ਤੁਹਾਨੂੰ ਚੇਅਰਾਂ ਚਾਹੀਦੀਆਂ, ਸ਼ੈਂਡਲੀਅਰ ਚਾਹੀਦੇ ਆ, ਡੈਕੋਰੇਸ਼ਨ, ਟੈਂਟ ਲਈ ਕਾਰਪੇਟ, ਹੀਟਰ, ਫੈਨ, ਸਾਰਾ ਕੁਛ। 6479-2569 ਮੱਲੀ ਟੈਂਟ, 6479-2569 ਤੇ ਕਾਲ ਕਰੋ। ਲਾਈਏ ਫਿਰ ਛਮ ਛਮ ਛਮ ਛਮ ਛਮ ਕਰਦੀ, ਵਾਹ ਗਾਣਾ ਹੈ ਹੀ ਬੜਾ ਪਿਆਰਾ, ਤੇ ਹੁੰਦੇ ਆ ਨਾ ਵਧੀਆ ਸਮਰ ਵਾਈਬ ਦੇ ਗੀਤ, ਉਦੋਂ ਦਾ ਗਾਣਾ। ਸੋ ਤੁਹਾਡੇ ਲਈ ਜ਼ਰੂਰ ਲਾਉਂਦੇ ਹਾਂ ਅਤੇ ਸ਼ਾਮ ਨੂੰ ਇੰਜੋਏ ਕਰਦੇ ਹਾਂ। ਨੰਬਰ ਹੈ ਸਟੂਡੀਓ ਦਾ 9056733337 9056733337 905-6076733 ਨੰਬਰ ਹੈ ਆਪਣਾ। ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦਕੇ ਕਾਲ ਕਰੋ, ਅਤੇ ਆਪਣੇ ਮਨਪਸੰਦ ਦਾ ਕੋਈ ਵੀ ਗਾਣਾ ਲਗਵਾਓ। 9056733337-905-6073337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਹੁਣ ਗਾਣੇ ਆਈ ਬਹੁਤ ਗਏ ਯਾਰ, ਉੱਧਰੋਂ ਚੀਮਾ ਬਾਈ ਪੱਟੇ ਚੱਕੀ ਜਾ ਰਹੇ ਆ, ਅਰਜੈਂਟ ਲਾਉਂਦੇ ਵੀ ਗਾਣੇ ਬੜੇ ਕਮਾਲ ਦੇ ਨੇ। ਨਿਰਵੈਰ ਪੰਨੂ ਦੀ ਐਲਬਮ ਆਈ, ਉਹ ਮੈਂ ਹਜੇ ਸੁਣੀ ਨਹੀਂ, 17 ਗਾਣੇ ਨੇ, ਬੱਲੇ ਬੱਲੇ ਬੱਲੇ ਯਾਰ। ਅਤੇ ਨਾਲ ਦੀ ਨਾਲ ਮੈਨੂੰ ਲੱਗਦਾ ਅੰਮ੍ਰਿਤ ਮਾਨ ਦੀ ਵੀ ਇੱਕ EP ਆਈ ਹੋਈ ਹੈ। ਇੰਨਾ ਗਾਣਾ ਆਪਾਂ ਸੁਣਾਂਗੇ ਕਿਵੇਂ ਯਾਰ, ਇਹਨਾਂ ਤਾਂ ਦਿਨ 'ਚ ਨਹੀਂ ਟਾਈਮ ਹੁੰਦਾ ਜੀ। 4398 ਹਾਂਜੀ ਵੀਰੇ,
1: ਹੈਲੋ, ਕਿਵੇਂ ਵੀਰੇ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਵਧੀਆ, ਤੁਸੀਂ ਦੱਸੋ?
0: ਅੱਜ ਤਾਂ ਕਮਾਲ ਦਾ ਮੌਸਮ ਹੈ ਯਾਰ, ਤੇ ਜੀ ਲੱਗਿਆ ਹੋਇਆ।
1: ਆਟਾ ਵੀ ਜੀ ਲੱਗਿਆ ਹੋਇਆ ਵੀਰੇ, ਨਰਵੈਰ ਤੇ ਅਰਜਨ ਦਾ ਕੁਝ ਕਰਨਾ ਪੈਣਾ ਯਾਰ, ਇਹ ਖੜਦੇ ਹੀ ਨਹੀਂ, ਇਹ ਕਰ ਮੰਗਦੇ ਖਤਰਨਾਕ ਹੈ।
0: ਨਰਵੈਰ ਤੇ ਅਰਜਨ ਜਾਂ ਚੀਮਾ ਤੇ ਅਰਜਨ?
1: ਨਹੀਂ,
0: ਨਿਰਵੈਰ ਨੇ ਪਾਇਆ ਭੜਾਕਾ। ਮੈਂ ਨਿਰਵੈਰ ਦੀ ਮੈਂ ਐਲਬਮ ਇੱਕ ਵੀ ਗਾਣਾ ਨਹੀਂ ਸੁਣਿਆ, ਕਿਵੇਂ ਆ?
1: ਬਹੁਤ ਜ਼ਿਆਦਾ ਹੀ ਸੈਡ ਹੈ ਜੀ, ਰਵਾਜ਼ ਹੁੰਦਾ ਬੰਦੇ ਨੂੰ ਬਾਹਲਾ ਪਿੱਛੇ ਧੱਕਾ ਮਾਰਦਾ ਨਿਰਵੈਰ, ਸਗੋਂ ਨਿਰਵੈਰ ਭੱਜ ਕੇ ਮਾਰਦਾ ਧੱਕਾ ਹੀ।
0: ਨਹੀਂ, ਸੈਡ ਹੈ ਜਾਂ ਵਧੀਆ ਗਾਣੇ ਨੇ?
1: ਹਾਂਜੀ, ਮੋਸਟਲੀ ਇਹਨੇ ਸੈਡ ਐਡ ਕੀਤੇ।
0: ਨਹੀਂ ਪਰ ਸੈਡ ਹੀ ਕਰਦਾ ਰਹਿੰਦਾ, ਪਤਾ ਨਹੀਂ ਕੀ ਚੱਕਰ ਹੈ ਨਿਰਵੈਰ ਤਾਂ। ਨਿਰਵੈਰ ਦੀ ਇੰਨੀ ਦਮਦਾਰ ਆਵਾਜ਼ ਹੈ ਯਾਰ, ਪਹਿਲਾਂ ਪਹਿਲਾਂ ਹੁਣ ਬੰਦੂਕ ਵਰਗੇ ਗਾਣੇ ਆਏ, ਕਿੱਡੇ ਚੱਲੇ, ਸਿਟੀ ਆਫ ਗੋਲਡ ਵਰਗੇ ਗਾਣੇ ਆਏ, ਕਿੰਨੇ ਚੱਲੇ।
1: ਮੈਂ ਤਾਂ ਯਾਰ ਅੱਜ ਦਿੱਸਾਂ ਬੜਾ ਬੈਟਰ ਗੁੱਡ ਬਾਏ ਆ ਗਾਣਾ ਸੁਣ ਲਿਆ, ਬਹੁਤ ਤਕੜਾ ਗਾਣਾ।
0: ਅੱਛਾ, ਕਿਹੜਾ ਕਿਹੜਾ ਗਾਣਾ?
1: ਅੱਜ ਦਿੱਸਾਂ ਬੜਾ ਬੈਟਰ ਗੁੱਡ ਬਾਏ,
0: ਪਰ ਸੈਡ ਆ ਨਾ, ਮੈਨੂੰ ਸੀਗਾ ਵੀ ਐਤਕੀ ਥੋੜਾ ਆ। ਕਾਫੀ ਖਤਰਨਾਕ ਜਿਹੀਆਂ ਗੱਲਾਂ ਕੀਤੀਆਂ। ਮੈਂ ਵੈਸੇ ਦੇਖੋ 420 ਗਾਣਾ ਬਹੁਤ ਵਧੀਆ, ਪਰ ਏਦਾਂ ਦੇ ਗਾਣੇ ਦੀ ਮੈਨੂੰ ਲੱਗਦਾ ਨੀ ਸੀ ਕਿ ਅਰਜਨ ਕਰੂਗਾ ਏਦਾਂ ਦਾ ਗਾਣਾ। ਜਿਹੜੇ ਹੈਗੇ ਆ ਸ਼ੌਕੀਨ ਉਹਨਾਂ ਲਈ ਵਧੀਆ।
1: ਚਲੋ, ਮਹਿਲਾ ਮਿੱਤਰ ਲਾ ਦੇ ਵੀਰੇ, ਜਦੋਂ ਵੀ ਤੁਹਾਡਾ ਟਾਈਮ ਲੱਗਿਆ।
0: ਕੋਈ ਨਾ, ਲਾਉਣੇ ਜ਼ਰੂਰ। ਕੋਈ ਨਿਰਵੈਰ ਦਾ ਕੋਈ ਚੱਕਵਾਂ ਜਿਹਾ ਹੈਗਾ?
1: ਨਹੀਂ ਆ, ਮੈਂ ਤਾਂ ਸੈਡ ਹੀ ਸਾਰੇ ਆ ਵਰਗੇ।
0: 17 ਦੇ 17 ਸੈਡ ਨੇ?
1: ਹਾਂਜੀ,
0: ਚਲੋ ਠੀਕ ਹੈ, ਕੀ ਕਰ ਸਕਦੇ ਹਾਂ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਨਹੀਂ ਦੇਖੋ ਨਿਰਵੈਰ ਪੰਨੂ ਦੀ ਆਵਾਜ਼ ਯਾਰ, ਹੁਣ ਇੱਕ ਗਾਣਾ ਨਹੀਂ ਸੀ ਕੀਤਾ ਨਿਰਵੈਰ ਨੇ, ਸੀਗਾ ਭੰਗੜੇ ਦੀ ਵਾਈਬ ਵਾਲਾ, ਹੁਣ ਮੈਨੂੰ ਉਸ ਗਾਣੇ ਦਾ ਟਾਈਟਲ ਨਹੀਂ ਪਤਾ, ਬਟ ਬੱਲੇ ਬੱਲੇ ਬੱਲੇ ਕਿਹਾ ਯਾਰ ਗਾਣਾ ਸੀਗਾ, ਹੁਣੇ ਹੁਣੇ ਇੱਕ ਆਏ ਸੀਗੇ ਦਿਲਵਾਰ ਨਾ, ਉਹ ਬੜਾ ਵਧੀਆ ਸੀ। ਇੱਕ ਹੋਰ ਸੀ ਗਾਣੇ ਦਾ ਨਾਮ ਕੀ ਸੀ ਯਾਰ, ਮੈਨੂੰ ਚੇਤੇ ਨਹੀਂ ਆ ਰਿਹਾ, ਬਟ ਸੀਗਾ ਬਹੁਤ ਹੀ ਭੰਗੜੇ ਜਿਹੇ ਵਾਲਾ ਗੀਤ ਸੀਗਾ ਰੀਸੈਂਟਲੀ, ਅਜੇ ਪਿਛਲੇ ਇੱਕ ਸਾਲ ਹੀ ਆ। ਚਲੋ ਖੈਰ ਹੁਣ ਮੈਂ ਟਾਈਮ ਲਾਊਂਗਾ ਲੱਭਣ ਨੂੰ, ਪਹਿਲਾਂ ਤੁਹਾਨੂੰ ਕੁਛ ਨਾ ਕੁਛ ਵਧੀਆ ਜਿਹਾ ਸੁਣਾਉਂਦੇ ਹਾਂ, ਅਤੇ ਨੰਬਰ ਆਪਣਾ 905-673-3337 9056733337। ਮੈਂ ਗੱਲ ਕਰ ਰਿਹਾ ਹਾਈਪ ਗਾਣੇ ਦੀ, ਮਿਲਾਂ ਦਾ ਹਾਈਪ ਹੀ ਸੀ ਹੁਣ ਪਤਾ ਨਹੀਂ, ਚਲੋ ਲੱਭਦੇ ਹਾਂ 8500 ਤੁਹਾਡੀ ਕਾਲ ਕੱਟੀ ਗਈ, ਦੁਬਾਰਾ ਤੋਂ ਕਰ ਲਿਓ 8500 ਲਿਓ, ਕਾਲ ਜ਼ਰੂਰ ਕਰੋ ਬਟ ਥੋੜ੍ਹਾ ਹੋਲਡ ਕਰ ਲਓ। ਪੈਸ਼ਨ ਰੂਫਿੰਗ, ਹੁਣ ਰੂਫ ਨਵੀਂ ਲਵਾਉਣੀ ਹੈ, ਨਵੀਂ ਛੱਤ ਲਵਾਉਣੀ ਹੈ ਨਾ, ਪੈਸ਼ਨ ਰੂਫਿੰਗ ਦੀ ਟੀਮ ਨੂੰ ਇੱਕ ਵਾਰ ਕਾਲ ਕਰੋ, ਬ੍ਰੈਂਡ ਨਿਊ ਰੂਫ ਜਾਂ ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮੈਟਲ ਰੂਫ ਕਰਵਾਉਣੀ ਹੈ, ਤਾਂ ਗੁਰਲਾਲ ਬਾਈ ਜੀ ਨੇ ਪੈਸ਼ਨ ਰੂਫਿੰਗ ਵਾਲੇ, ਗੁਰਲਾਲ ਹੋਣਾ ਤੋਂ ਮੈਂ ਖੁਦ ਕੰਮ ਕਰਾਇਆ, ਮੇਰੀ ਫੈਮਿਲੀ ਨੇ ਕੰਮ ਕਰਾਇਆ, ਮੇਰੇ ਦੋਸਤਾਂ ਨੇ ਵੀ ਨਵੀਂ ਛੱਤ ਲਵਾਈ ਆ, ਸੋ ਗੁਰਲਾਲ ਨੂੰ ਕਾਲ ਕਰੋ, ਨਵੀਂ ਰੂਫ, ਰੂਫ ਦੀ ਰਿਪੇਅਰ 647-919-9413 647-919-9413 ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਫੋਨ ਕਰੋ, ਤੁਹਾਡੇ ਲਈ ਹਾਜ਼ਰ ਨੇ। ਉਸ ਦੇ ਨਾਲ ਨਾਲ ਅਸੀਂ ਨਾ ਇਸ ਵੀਕੈਂਡ, ਵੀਕੈਂਡ ਨਹੀਂ, ਥਰਸਡੇ ਨੂੰ ਇੱਕ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਯੂਨੀ ਗਲੋਬਲ ਐਡਵਾਈਜ਼ਰੀ ਯਾਨੀ ਕਿ ਸਰਾਂਸ਼ ਦੀ ਆਵਾਜ਼ ਤੁਸੀਂ ਰੋਜ਼ ਸੁਣਦੇ ਹੋ, ਅਤੇ ਸਰਾਂਸ਼ ਉਹਨਾਂ ਦੇ ਦਫ਼ਤਰ, ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਸਰਾਂਸ਼ ਨੂੰ ਜੋੜੀਏ ਅਤੇ ਸਰਾਂਸ਼ ਤੋਂ ਪਤਾ ਕਰੀਏ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਕੀ ਅਵੇਲੇਬਲ ਹੋਊਗਾ, ਤੁਸੀਂ ਥੋੜ੍ਹਾ ਟਾਈਮ ਦਿਓ ਅਤੇ ਸਰਾਂਸ਼ ਨੂੰ ਲਾਈਨ 'ਤੇ ਲਿਆਉਂਦੇ ਹਾਂ। 8500 ਹੈਲੋ,
2: ਹਾਂਜੀ ਭਾਅ ਜੀ ਕਿੱਦਾਂ ਜੀ?
0: ਵਧੀਆ ਵੀਰੇ, ਕਿੱਦਾਂ?
2: ਵਧੀਆ ਵਧੀਆ ਜੀ। ਭਾਅ ਜੀ ਸਾਰੇ ਗਾਣੇ ਤਾਂ ਨਹੀਂ ਸੈਡ ਇਹਦਾ ਹੀ ਨਿਰਵੈਰ ਦੇ, ਵਿੱਚ ਵਧੀਆ ਚੱਕਵੇਂ ਵੀ ਗਾਉਂਦਾ ਇਹ।
0: ਠੀਕ ਹੈ, ਗਾਉਂਦਾ ਪਰ ਜ਼ਿਆਦਾਤਰ ਯਾਰ ਲੇਟਲੀ ਸੈਡ ਨੇ।
2: ਹਾਂ ਲੇਟਲੀ ਭਾਅ ਜੀ ਸੈਡ ਦੇ, ਪਰ ਜਿਹੜੇ ਚੱਕਵੇਂ ਗਾਉਂਦਾ ਉਹ ਵੀ ਬਹੁਤ ਵਧੀਆ ਚੱਲਦਾ, ਜਿੱਦਾਂ ਇਹਦਾ ਕਰਫਿਊ ਗਾਣਾ ਇੱਕ ਵਧੀਆ ਆ, ਜਿਹੜਾ ਇਹਨੇ ਆਪਣੇ ਉਹ ਧਰਮ ਗਾਇਆ ਸੀ, ਵਾਰ ਗਾਈ ਸੀ, ਉਹ ਵੀ ਉਹ ਬਹੁਤ ਵਧੀਆ ਸੀ।
0: ਹਾਂ
2: ਮੈਨੂੰ
0: ਲੱਗਦੀ ਹੈ ਕਿ ਮੈਂ ਚਾਹੁੰਦਾ ਹੋਰ ਇੱਦਾਂ ਦੇ ਗਾਣੇ ਹੋਣ।
2: ਹਾਂਜੀ
0: ਯਾਰ, ਬਹੁਤ ਬੜੀ ਬਹੁਤ ਕਮਾਲ ਦੀ ਆਵਾਜ਼ ਹੈ। ਹੋਰ ਸੁਣਾਓ ਕੀ ਬਣਦਾ, ਕਿਵੇਂ ਰਿਹਾ ਵੀਕੈਂਡ ਤੁਹਾਡਾ? ਵੀਕੈਂਡ ਤਾਂ ਐਵੇਂ ਰਿਹਾ ਕਿਉਂਕਿ ਕਣੀਆਂ ਬਹੁਤ ਪਈਆਂ।
2: ਹਾਂ ਬਈ ਸੈਟਰਡੇ ਭਾਈ ਦੇ ਸੀ, ਕੱਲ ਵਧੀਆ ਸੀ, ਕੱਲ ਸੰਡੇ ਠੀਕ ਸੀ।
0: ਹਾਂ
2: ਬਾਈਕ ਚੱਕ ਕੇ
0: ਬਸ ਨਿਕਲ ਗਿਆ ਸੀ ਕੱਲ, ਵੈਸੇ ਨਾ ਭਾਵੇਂ ਧੁੱਪ ਹੈ ਨਹੀਂ ਸੀ ਬਟ ਫਿਰ ਵੀ ਥੋੜ੍ਹਾ ਹਲਕੀ ਜੀ ਇੱਕ ਹਵਾ ਜੀ ਚੱਲ ਰਹੀ ਸੀ, ਬੜਾ ਪਲੇਜ਼ੈਂਟ ਜਿਹਾ ਡੇ ਸੀ ਕੱਲ।
2: ਥੋੜ੍ਹਾ ਉਦਾਂ ਵਾਰਮ ਸੀਗਾ, ਵੈਦਰ ਠੀਕ ਸੀ, ਵਧੀਆ ਸੀ।
0: ਹਾਂ ਨਹੀਂ ਅਸੀਂ ਕੱਲ ਯਾਰ ਮਿੱਤਰ ਸਾਡਾ ਗੋਲਫ ਖੇਡਣ ਦਾ ਪਲਾਨ ਸੀ, ਅਸੀਂ ਗਏ ਸੀ ਕਿ ਯਾਰ ਕਣੀਆਂ ਹੋਣਗੀਆਂ, ਹਲਕੀ ਜੀ ਬਾਰਿਸ਼ ਜੀ ਮਿਸਟ ਜੀ ਪੈ ਰਹੀ ਸੀ ਬਟ ਬੜਾ ਵਧੀਆ ਸੀ।
2: ਹਾਂਜੀ ਹਾਂਜੀ,
0: ਚਲੋ ਹੋਰ ਠੀਕ ਠਾਕ ਹੈ?
2: ਗੁੱਡ ਬਾਈ,
0: ਗੁੱਡ। ਚਲੋ ਬਹੁਤ ਵਧੀਆ, ਇੰਜੋਏ ਕਰੋ।
2: ਓਕੇ ਜੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337 9056733337 ਤੇ ਸਰਾਂਸ਼ ਸਾਡੇ ਨਾਲ ਨੇ। ਸਰਾਂਸ਼ ਵੈਲਕਮ, ਕਿਵੇਂ ਹੋ?
3: ਅਗਸਤ ਕੇ ਬਾਦ ਜੋ ਹਮ ਇਤਨੇ ਟਾਈਮ ਸੇ ਆਪਕੇ ਸਾਥ ਜੁੜੇ ਹੋਏ, ਹਮ ਗ੍ਰਾਂਟ ਵਰਡ ਯੂਜ ਕਰਤੇ ਹੈ, ਹਮ 1 ਅਗਸਤ ਕੇ ਬਾਦ ਹਮ ਲੋਨ ਕਾ ਵਰਡ ਯੂਜ ਕਰਨੇ ਵਾਲੇ ਹੈ, ਤੋ ਹਮ ਨੇ ਸੋਚਾ ਇਸ ਸੇ ਪਹਿਲੇ ਪੰਜਾਬੀ ਲਹਿਰਾ ਕਾ ਲਾਈਵ ਹੋ ਜਾਏ ਕੁਛ ਕਪਲ ਆਫ ਦੇਮ, ਕਿਉਂਕਿ ਅਭੀ ਜ਼ੋਰ ਲਗਾਏਂਗੇ ਤੋ ਲੋਗੋ ਕਾ ਵੀ ਫਾਇਦਾ ਹੈ, ਹਮਾਰਾ ਵੀ ਫਾਇਦਾ।
0: ਬਿਲਕੁਲ, ਸੋ ਦੇਖੋ ਤੁਹਾਨੂੰ ਐਜੂਕੇਸ਼ਨ ਲਈ ਗ੍ਰਾਂਟ ਮਿਲ ਰਹੀ ਹੈ, ਗ੍ਰਾਂਟ ਦਾ ਮਤਲਬ ਇਹ ਪੈਸੇ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ, ਤੁਸੀਂ ਵਾਪਸ ਨਹੀਂ ਕਰਨੇ, ਤੇ 1 ਅਗਸਤ ਤੋਂ ਬਾਅਦ ਲੋਨ ਹੋਊਗਾ ਜਿਹੜਾ ਰਿਟਰਨ ਕਰਨਾ, ਸੋ 1 ਅਗਸਤ ਤੋਂ ਪਹਿਲਾਂ ਪਹਿਲਾਂ ਤੁਸੀਂ ਪੈਸੇ ਲੈ ਲਓਗੇ ਚੰਗੇ ਰਹੋਗੇ। ਇਸ ਵੀਰਵਾਰ ਯਾਨੀ ਕਿ ਇਸ ਥਰਸਡੇ ਸ਼ਾਮ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਸਰਾਸ਼ਣ ਦੇ ਦਫ਼ਤਰ, ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੂਗੀ ਕਿਹਨੂੰ ਕਿਹਨੂੰ ਗ੍ਰਾਂਟਸ ਮਿਲ ਰਹੇ ਨੇ, ਕਿੰਨੇ ਕੁ ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਲਾਈਵ ਤੁਸੀਂ ਉੱਥੇ ਕੰਸਲਟੇਸ਼ਨ ਕਰਕੇ ਆਪਣਾ ਸਿਚੁਏਸ਼ਨ ਦਾ ਪਤਾ ਕਰੋ, ਅਤੇ ਨੰਬਰ ਹੈ ਸਰਾਸ਼ ਦਾ 4372643175। ਇਸ ਥਰਸਡੇ 218 ਐਕਸਪੋਰਟ ਬੁਲੇਵਰਡ ਮਿਸੀ ਸਾਗਾ ਸਵੀਟ 212 ਦੇ ਵਿੱਚ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਸੋ ਸਰਾਸ਼ ਇਸ ਲਾਈਵ ਬਾਰੇ ਹੋਰ ਕੁਛ ਐਡ ਕਰਨਾ ਚਾਹੋਗੇ?
3: ਹਾਂਜੀ, ਇਸਮੇ ਯਹੀ ਹੈ ਕਿ ਲਾਈਕ ਜੋ ਆਲਰੇਡੀ ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਲੈ ਚੁੱਕੇ ਨੇ, ਜਿਸਮੇ ਹਾਫ ਅਮਾਊਂਟ ਅਪਰੋਕਸੀਮੇਟਲੀ ਇਜ਼ ਦਾ ਨਾਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ। ਸਕਿੱਲ ਵੀ ਡਿਵੈਲਪ ਹੋ ਗਈ, ਗਵਰਨਮੈਂਟ ਫੰਡਿਡ ਪ੍ਰੋਗਰਾਮ, ਇਸਮੇ ਗਵਰਨਮੈਂਟ ਨੇ ਫੀਸ ਵੀ ਪੇ ਕਰ ਦੀ ਕਾਲਜ ਕੀ, ਔਰ ਸਾਥ ਮੇਂ ਆਪਕੋ ਲਿਵਿੰਗ ਐਕਸਪੈਂਸਿਸ ਕੇ ਲੀਏ ਪੈਸਾ ਦੀਆ, ਜੋ ਕਿ ਲੋਨ ਐਂਡ ਆਪਸ਼ਨਲ ਲਾਈਕ ਸੋਰੀ ਆਪਸ਼ਨਲ ਲੋਨ ਐਂਡ ਗ੍ਰਾਂਟਸ ਕੇ ਰੂਪ ਮੇਂ ਹੈ। ਗ੍ਰਾਂਟਸ ਜੋ ਪੈਸਾ ਆਪਣੇ ਵਾਪਸ ਨਹੀਂ ਮੋੜਨਾ ਹੋਤਾ, ਤੋ ਮਤਲਬ ਏਕ ਪੰਥ ਦੋ ਕਾਜ, ਇਸੇ ਬੜੀ ਕੋਈ ਓਪਰਚੁਨਿਟੀ ਨਹੀਂ ਹੈ। ਦੋ ਮਹੀਨੇ ਅਭੀ ਰਹਿ ਗਏ ਹੈ, ਜੋ ਲੋਕੀ ਰਹਿ ਗਏ ਨੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਸਕਿੱਲ ਡਿਵੈਲਪ ਕਰੇ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਚ ਡਾਇਰੈਕਟ, ਮੇਰੇ ਨਹੀਂ ਆਪਣੇ ਅਕਾਊਂਟ ਚ ਹਾਸਿਲ ਕਰੇ। ਸੌਖੇ ਜਿਹੇ ਕੋਰਸਿਸ ਨੇ, 2 ਤੋਂ 3 ਘੰਟੇ ਆਪਣੇ ਦੇਣੇ ਮੰਡੇ ਟੂ ਫਰਾਈਡੇ, ਐਂਡ ਦੇਰ ਇਜ਼ ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, 40-50-70 ਸਾਲ ਵੀ ਆਪਕੀ ਏਜ ਹੈ, ਪੈਨਸ਼ਨ ਪੈ ਤੋ ਵੀ ਆਪ ਐਲੀਜੀਬਲ ਹੈ, ਆਫਿਸ ਮੈਂ ਅਭੀ ਵੀ ਬਾਹਰ ਆਫਿਸ ਓਪਨ ਹੈ, ਆਪ ਆ ਸਕਤੇ ਹੈ, ਕਾਲ ਵੀ ਕਰ ਸਕਤੇ ਹੈ।
0: ਓਕੇ, ਥਰਸਡੇ ਨੂੰ ਜ਼ਰੂਰ ਐਂਡ ਸਾਰੇ ਆਪਾਂ ਤਾਂ ਕਹਿੰਦੇ ਕਿ ਥਰਸਡੇ ਨੂੰ ਜ਼ਰੂਰ ਆਉਣ ਐਂਡ ਹੋਰ ਕੁਝ ਸਪੈਸ਼ਲ ਆਪਾਂ ਕਰਦੇ ਹਾਂ ਪਲਾਨ। ਸੋ ਸਰਾਸ਼, ਥੈਂਕ ਯੂ ਸੋ ਮਚ।
3: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। 8260 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ
4: ਭਾਈ? ਮੈਂ ਕਿਹਾ ਸਿਕੰਦਰ ਬਾਸ ਕਿਵੇਂ ਹਾਲ
0: ਹੈ? ਸਿਦਵਾ ਸਾਹਿਬ ਬਹੁਤ ਵਧੀਆ, ਬਹਿ ਜਾ ਬਹਿ ਜਾ। ਪਿਛਲੇ ਹਫਤੇ ਉਸ ਤੋਂ ਉਹ ਤਾਂ ਲਗਾਤਾਰ ਐਵਰੀ ਵੀਕ ਚਲੋ ਕਦੇ ਕਦੇ ਹਾਜ਼ਰੀ ਲਾਉਂਦੇ ਰਹਿੰਦੇ। ਹਾਂ ਬਹੁਤ ਵਧੀਆ, ਬੱਲੇ ਬੱਲੇ ਅੱਜ ਕਹੀਏ ਸਿਦਵਾ ਸਾਹਿਬ ਨੂੰ ਵੀ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰਨ। ਹਾਂ ਕੋਈ ਨਾ, ਫਿਰ ਮੈਂ ਉਹਨਾਂ ਨੂੰ ਕਹਿੰਦਾ ਕਿ ਥੋੜਾ ਸਮਾਂ ਸਾਰੇ ਨਾਲ ਗੱਲਾਂ ਬਾਤਾਂ ਕਰਨ ਆ ਕੇ, ਠੀਕ ਹੈ? ਆਪਣਾ ਫੋਨ ਨੰਬਰ ਹੈ ਤੇ ਵਧੀਆ ਯਾਰ, ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਜੀ ਜਿਹਾ ਲੱਗ ਜਾਂਦਾ ਗੱਲਾਂ ਕਰਕੇ। ਇਹੀ ਹੈ ਜ਼ਿੰਦਗੀ ਦੇ ਵਿੱਚ ਯਾਰ, ਆਪਾਂ ਜਿਹੜਾ ਪਿਆਰ ਹੈ ਉਹੀ ਨਾਲ ਲੈ ਕੇ ਜਾਣਾ। ਮੈਂ ਤਾਂ ਕਹਿੰਦਾ ਹੁੰਦਾ ਕਿ ਸਾਰਿਆਂ ਨਾਲ ਪਿਆਰ ਕਰੋ, ਸਾਰਿਆਂ ਨਾਲ ਵਧੀਆ ਹੱਸ ਖੇਡ ਕੇ ਗੱਲਾਂ ਬਾਤਾਂ ਕਰੋ, ਐਵੇਂ ਨਫ਼ਰਤ ਕਰਕੇ ਕਰਨਾ ਵੀ ਕੀ ਹੈ। ਮੈਂ ਨਾ ਕਈ ਵਾਰ ਦੇਖਦਾ ਹੁੰਦਾ ਐਵੇਂ ਕਈ ਲੋਕ ਹੋਰਾਂ ਬੜੇ ਗੱਲਾਂ ਬਾਤਾਂ ਕਰਦੇ ਰਹਿੰਦੇ, ਇੱਦਾਂ ਦਾ ਉੱਦਾਂ ਦਾ। ਮੈਂ ਕਿਹਾ ਯਾਰ ਤੁਸੀਂ, ਆਪਾਂ ਐਨੀਮੀਜ਼ ਕਿਉਂ ਕ੍ਰੀਏਟ ਕਰਨੇ ਆ? ਹਰੇਕ ਨਾਲ ਜੇ ਵਧੀਆ ਗੱਲਬਾਤ ਕਰਾਂਗੇ, ਹਰੇਕ ਯਾਰ ਤੁਹਾਨੂੰ ਦੇਖ ਕੇ ਖੁਸ਼ ਹੋਊਗਾ, ਉਹਦੇ ਵਰਗੀ ਤਾਂ ਮੈਂ ਕਹਿੰਦਾ ਰੀਸ ਹੀ ਕੋਈ ਨਹੀਂ। ਹੁਣ ਜੇ ਆਪਾਂ ਵੈਰੀ ਕ੍ਰੀਏਟ ਕਰਨੇ, ਉਹਦਾ ਕੀ ਫਾਇਦਾ? ਵਧੀਆ ਯਾਰ ਸਾਰਿਆਂ ਨਾਲ ਪਿਆਰ ਜਿਹਾ ਬਣਾ ਕੇ ਰੱਖਿਆ ਕਰੋ, ਫਿਰ ਜ਼ਿੰਦਗੀ ਵੀ ਕਹਿੰਦੇ ਹੁੰਦੇ ਆ ਕਿ ਰੰਗੀਨ ਜਿਹੀ ਲੱਗਦੀ ਹੈ ਜਦੋਂ ਕੋਈ ਵੀ ਮਿਲਦਾ ਤੁਹਾਨੂੰ। ਅਗਲਾ ਕਹਿੰਦਾ ਵਾਹ ਵੀ ਵਾਹ, ਹਾਂ ਵੀ ਕਿਵੇਂ ਆ, ਬਹੁਤ ਚਿਰ ਹੋ ਗਿਆ ਮਿਲਿਆ ਨਹੀਂ, ਠੀਕ ਠਾਕ ਹੈ, ਖੁਸ਼ ਹੈ, ਅਤੇ ਸਵਾਦ ਤਾਂ ਜ਼ਿੰਦਗੀ ਦਾ ਮਿਲਦਾ ਕਿ ਇਹਨਾਂ ਗੱਲਾਂ 'ਚ ਹੈ। ਖੈਰ, 905-673-3337 ਆਪਣਾ ਨੰਬਰ ਹੈ, 905-673-3337 905-673-3337 905-673-3337 ਅਤੇ ਕੋਈ ਵੀ ਗੀਤ ਸੰਗੀਤ ਸੁਣਨਾ ਦੱਸੋ ਕਿਰਾ, ਤੁਹਾਡੇ ਲਈ ਲਾਉਣੇ ਇਹ ਨਾ ਲੱਗਦੀ ਜਿਹੜਾ ਮੈਂ ਹਰਭਜਨ ਮਾਨ ਜੀ ਦਾ ਹੁਣੇ ਲਾਇਆ ਸੀਗਾ, ਚਮ ਚਮ ਚਮ ਛਮ ਛਮ ਕਰਦੀ ਵਾਹ।

0: वाह यार क्या बात है। 0755 हेलो।
1: हेलो हाँ जी।
0: हाँ जी
1: मल्ली टेंट का नंबर चाहिए।
0: मल्ली टेंट का नंबर है जी 647
1: 999
0: 2569। कह दियो नवी तो मिले नंबर।
1: ओके
0: साड़ी थोड़ी जी बल्ले बल्ले करा दियो। ठीक है जी बहुत शुक्रिया। सो मल्ली टेंट, मल्ली टेंट टेंट लवाना, मल्ली टेंट तो लवाओ नहीं तो कोई फायदा नहीं। ठीक है मल्ली टेंट को एक तो लग्जरी पोर्टेबल वाशरूम भी है, थोड़े घर मूहरे एक वाशरूम लग्जरी ट्रेलर रखे। देखो अगला मेहमान आया यार उन्होंने वधिया लग्जरी वाशरूम दे विच तुसी कह लो कि सर्विस दोगे, अगले कहेंगे वाह भाई वाह ये तो बैंकुट हॉल नालों भी वधिया वाशरूम है। नाले इन्हां कोल हर एक तरह के टेंट ने, तुसी चाहे 2000 बंदे का टेंट लवाना भी ला देंगे। 10x10 फुट तो लैके 40x160 फुट या वे भी इस तो टेंट ने। क्लीयर टेंट, वाइट टेंट, डांस फ्लोर, टेंट फ्लोर, तुसी कोई हीटर लेने हैं, पखे लेने हैं, सारा थोड़ा टेंट का जिहड़ा कह लो कि जिहड़ी सर्विस है करनगे पूरी, नो वरीज। 6479992569 मल्ली टेंट 6479992569। 4914 हेलो
2: सत्या जी
0: किवें हो? चलो टीवी थोड़े ठीक कराने लिखो नंबर
2: 647 622 322 3
0: 647 622 3 प्रदीप भाजी नूं फोन कर लो 647 622 3 प्रदीप भाजी दे नाल गलबात करो ते टीवी दी रिपेयर थोड़े लई कर रहे ने नाले अपलायंसेस दी रिपेयर। मिस्टर प्रदीप कोई भी नंबर चाहिए है साढ़े तो ले लेकर देखा ठा करके तो नंबर दिते कि नहीं इन्नी छेती तो गूगल वाले नहीं नंबर देंगे इन्ना छेती असी नंबर देने की कोशिश करते हैं। सो ट्राई तो रही है यार कोई भी नंबर तुसी पुछो भी असी सानू फटाफट जल्दी तो जल्दी देइए ते कोई भी नंबर चाहिए है सानू स्टूडियो फोन कर लो 9056733337 9056733337 या तुसी सानू टैक्सट मैसेज या वट्सएप कर सकते हो कोई भी नंबर चाहिए 6475041557 6475041557 647 504 1557 ते कोई भी नंबर लेने साढ़े तो लै सकते हो। सो ओके हमने गीत संगीत भी लग गया, मैसेज भी सानू ठा ठा करके दे रहे हैं ते प्रोग्राम भी वधिया है। होप कि तुसी सारे इंजॉय कर रहे हो। कोई भी गीत संगीत लगवाना दस दो अज अज तां मैं कहता धुप निकली है थानू वधिया एंटरटेन करी चलीए गाणियां दे नाल ते 9056733337 अपना फोन नंबर है। थानू लैके चलदे आ ग्रैंड होम फर्नीचर ते 6885 टॉमकन रोड ग्रैंड होम फर्नीचर। घर नवां लिया सारे घर का फर्नीचर चाहिए, जिन्हें च बाहरों कला सोफा मिलता उन्हें सारे घर का फर्नीचर थानू दवा रहे हैं। टॉमकन एंड डेयरी ग्रैंड होम फर्नीचर भाजी वेलकम।
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਵਿੱਚ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਰੱਖਣਾ। ਸੋਫਾ ਐਂਡ ਲਪਸਿਟ, 3 ਸੀਟਰ ਸੋਫਾ, 2 ਸੀਟਰ ਲਪਸਿਟ, ਸੋਲਿਡ ਵੁੱਡ ਫਰੇਮ ਦੇ ਨਾਲ ਕਸਟਮਾਈਜ਼ ਜਿਹੜਾ ਮਰਜ਼ੀ ਕਲਰ ਬਣਾ ਸਕਦੇ ਹੋ, ਫੁੱਲੀ ਕਸਟਮਾਈਜ਼। ਤੇ ਬੈਕ ਦੇ ਉੱਪਰ ਚੈਨਲਸ ਬਣੇ ਹੋਏ ਨੇ, ਵੁਡਨ ਲੈਗਸ ਚਾਹੀਦੀਆਂ, ਸਿਲਵਰ ਚ ਗੋਲਡ ਲੈਗਸ ਚਾਹੁੰਦੇ ਹੋ, ਹਾਰਡ ਫੋਮ ਪਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਚੈਨਲ ਬੈਕ ਦੇ ਨਾਲ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਟ, ਚੋਇਸ ਆਫ ਕਲਰ ਦੇ ਨਾਲ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ 2000-2500 ਡਾਲਰ ਦਾ ਲੈਂਦੇ ਆਏ ਹੋ, ਇਸ ਵੀਕਐਂਡ ਦੇ ਉੱਪਰ ਆ ਜਿਓ 6885 ਟੋਮਕਨ ਰੋਡ ਦੇ ਉੱਪਰ, 6635 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਿਓ। ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਟ, ਚੋਇਸ ਆਫ ਕਲਰ ਦੇ ਨਾਲ, 2500 ਡਾਲਰ ਵਾਲਾ ਸਿਰਫ 899 ਡਾਲਰ ਦੇ ਵਿੱਚ ਤੁਹਾਨੂੰ ਜਿਹੜਾ ਸੋਫਾ ਸੈੱਟ ਦਿੱਤਾ ਜਾਣਾ ਕੈਨੇਡੀਅਨ ਮੇਡ ਤੇ ਪੰਜਾਬੀ ਲਹਿਰੋਂ ਦਾ ਕੇ ਰੈਫਰੈਂਸ ਦੇਣ ਤੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ, ਤੇ ਨਾਲ 43 ਇੰਚ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਕੈਨੇਡੀਅਨ ਮੇਡ ਸੋਫਾ ਐਂਡ ਲਵਸਿਟ ਚੋਇਸ ਆਫ ਕਲਰ ਦੇ ਨਾਲ ਤੁਹਾਨੂੰ ਜਿਹੜਾ 899 ਦਾ ਮਿਲੂਗਾ 899 ਡਾਲਰ ਦਾ ਕਾਫੀ ਟੇਬਲ ਫ੍ਰੀ ਦਿੱਤਾ ਜਾਊਗਾ। ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨਵੀਂ ਪਾ।
0: ਕੀ ਬਾਤ ਹੈ, 6685 ਟੋਮਕਨ ਰੋਡ ਤੇ ਤੁਸੀਂ ਪਹੁੰਚਣਾ ਤੇ ਵਧੀਆ ਟੋਪ ਦੀ ਡੀਲਾਂ ਲਓ ਐਟ ਗ੍ਰੈਂਡ ਹੋਮ ਫਰਨੀਚਰ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3037 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਨਾ ਤੁਸੀਂ ਹਮੇਸ਼ਾ ਪੁੱਛਦੇ ਹੋ ਨਾ ਵੀ ਕੰਕਰੀਟ ਕਿੱਥੋਂ ਪਵਾਈ ਹੈ, ਤੁਸੀਂ TSC ਕੰਸਟਰਕਸ਼ਨ ਦੇ ਬਾਈ ਜੀ ਨੂੰ ਫੋਨ ਕਰੋ। ਮੈਂ ਨਾ ਅੱਜ ਹੀ ਬਾਈ ਜੀ ਨੂੰ ਮਿਲਿਆ, ਬਾਈ ਜੀ ਸਾਡੇ ਨਾਲ ਬਹੁਤ ਚਿਰ ਤੋਂ ਵੈਸੇ ਜੁੜੇ ਨੇ, ਆਈ ਨਹੀਂ ਵੀ ਹੁਣ ਨਵੇਂ ਜੁੜਿਆ ਹੋ ਗਏ, ਇਹਨਾਂ ਨੂੰ 5-7 ਸਾਲ ਸਾਡੇ ਨਾਲ। ਤੇ ਬਾਈ ਜੀ ਨਾ ਹੁੰਦਾ ਨੀ ਵੀ ਤੁਸੀਂ ਕਿਸੇ ਨੂੰ ਸੱਦੋ ਕੰਮ ਲਈ ਤੇ ਤੁਸੀਂ ਕਹੋ ਬਾਈ ਜੀ ਆਏ ਵੀ ਕਰਦੇ ਹੋ, ਕਹਿਣਗੇ ਕੋਈ ਨਾ ਕਰ ਦਿਆਂਗੇ ਜੀ ਗੱਲ ਹੈ ਕੋਈ, ਨਹੀਂ ਤਾਂ ਕਈ ਕੰਪਨੀ ਨੂੰ ਫੋਨ ਕਰੋ, ਨੋ ਜੀ ਸਾਡਾ ਇੰਨਾ ਵੱਧ ਹੋਊਗਾ, ਇੰਨਾ ਆਏ ਹੋਊਗਾ। ਜੇ ਤੁਸੀਂ ਇੱਕ ਫਰੈਂਡਲੀ ਪਰਿਵਾਰਕ ਸਰਵਿਸ ਚਾਹੁੰਦੇ ਹੋ, ਡਰਾਈਵ ਹੀ ਨਵਾਂ ਬਣਵਾਉਣਾ ਨਾ, ਬਾਈ ਜੀ ਦਾ ਕੀਤਾ ਕੰਮ ਦੇਖਿਓ। ਬਾਈ ਜੀ ਕਹਿੰਦੇ ਹੁੰਦੇ ਨਵੀਂ ਸਾਡਾ ਲਾਇਆ ਪੱਥਰ ਹਿੱਲਦਾ ਨਹੀਂ, ਕੁਆਲਿਟੀ ਦੇ ਨਾਲ ਕੰਮ, ਕੁਆਲਿਟੀ ਦੇ ਸਪਲਾਈਜ਼ ਤੇ ਕਹਿੰਦੇ ਹੁੰਦੇ ਕਿ ਕੰਕਰੀਟ ਦਾ ਸਾਰਾ ਸਮਾਨ ਕੁਆਲਿਟੀ ਦਾ ਯੂਜ਼ ਕਰਦੇ ਆ, ਪੱਥਰ ਮਾੜਾ ਮੋਟਾ ਵੀ ਖੱਬੇ ਸੱਜੇ ਹੋ ਗਿਆ, ਤੁਸੀਂ ਬਾਈ ਜੀ ਨੂੰ ਫੋਨ ਕਰਤਾ ਨਾ, ਆ ਕੇ ਮੈਂ ਕਹਿੰਦਾ ਕੋਈ ਵੀ ਇਸ਼ੂ ਹੈ ਤੁਹਾਡਾ ਫਿਕਸ ਕਰਨਗੇ ਰਾਈਟ ਅਵੇ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਬਹੁਤ ਹੀ ਪਿਆਰੀ ਟੀਮ ਹੈ TSC ਕੰਸਟਰਕਸ਼ਨ, 416-930-4238, 416-930-4238। ਨਵਾਂ ਡਰਾਈਵੇ, ਪਲੇਨ ਸਟੈਂਪਡ ਐਕਸਪੋਜ਼ ਕੰਕਰੀਟ, ਕੋਈ ਤੁਸੀਂ ਅਗਰ ਇੰਟਰਲੋਕਿੰਗ ਕਰਵਾਉਣੀ ਹੈ, ਕੋਈ ਪੂਲ ਬਣ ਰਿਹਾ ਪੂਲ ਦੀ ਤੁਸੀਂ ਇੰਟਰਲੋਕਿੰਗ ਆਲੇ ਦੁਆਲੇ ਕਰਾਉਣੀ ਹੈ, ਮੈਂ ਇਹਨਾਂ ਦਾ ਕੰਮ ਬਹੁਤ ਬੜੇ ਲੰਬੇ ਸਮੇਂ ਤੋਂ ਦੇਖ ਰਿਹਾ, ਬਹੁਤ ਸੋਹਣੀ ਜੋਬ ਕਰਦੇ ਨੇ ਭਾਅ ਜੀ ਹੁਣੇ। 416-930-4238 TSC ਕੰਸਟਰਕਸ਼ਨ, ਇੱਕ ਵਾਰ ਨਾ ਤੁਸੀਂ ਇਹਨਾਂ ਨਾਲ ਕੰਮ ਕਰਕੇ ਦੇਖੋ, ਤੁਸੀਂ ਆਪ ਕਹੋਗੇ ਕਿ ਨਾ ਵੀ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਬਾਈ ਜੀ ਦੀ ਰੀਸ ਕਰਨੀ ਔਖੀ ਆ। ਆਪਾਂ ਨਿਰਵੈਰ ਦੀ ਗੱਲ ਕਰ ਰਹੇ ਹਾਂ ਨਾ, ਨਿਰਵੈਰ ਦਾ ਗਾਣਾ ਮੈਂ ਲੱਭ ਲਿਆ ਜਿਹੜਾ ਮੈਂ ਲਾਉਣਾ ਚਾਹੁੰਦਾ ਸੀਗਾ, ਲਾਉਣੇ ਆ ਤੇ ਥੋੜ੍ਹੇ ਇੱਦਾਂ ਦੀ ਵਾਈਬ ਆਵੇ ਨਾ ਗਾਣਿਆਂ ਦੀ ਹੋਰ ਵੀ, ਤਾਂ ਮੈਂ ਕਹਿੰਦਾ ਬੱਲੇ ਬੱਲੇ ਹੋ ਜਾਓ ਨਿਰਵੈਰ ਬਾਈ, ਆ ਜਾ ਫਿਰ।

ਕਹਿਣਾ ਦੇਖਿਆ ਬਹੁਤ ਹੀ ਪਿਆਰ ਨਾਲ ਤੇ ਫੋਕ ਅੰਦਾਜ਼ ਦੇ ਵਿੱਚ ਅੰਦਾਜ਼ ਗਾਣਾ ਗਾਇਆ ਗਿਆ ਨਹੀਂ ਰੀਸਾਂ। ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 9056733337 9056733337 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਮਿਸਟਰ ਸਿੰਘ ਪੀਜ਼ੇ ਨੇ ਡੀਲ ਭੇਜੀ ਹੈ, ਤੁਸੀਂ ਡੀਲ ਸੁਣ ਕੇ ਕਹੋਗੇ ਨਵੀਂ ਹੁਣੇ ਪੀਜ਼ਾ ਆਰਡਰ ਕਰਦੇ ਹਾਂ। 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ ਤੇ 2 ਲੀਟਰ ਕੋਕ ਦੀ ਬੋਤਲ ਵੀ ਬਿਲਕੁਲ ਫਰੀ ਸਿਰਫ $40 ਦੇ ਵਿੱਚ। ਵਾਹ ਮਿਸਟਰ ਸਿੰਘ ਪੀਜ਼ਾ 905-504-1000 ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬ੍ਰੈਂਪਟਨ ਦੇ ਵਿੱਚ, ਨੌਰਥ ਪਾਰਕ ਟੋਰਬਰਮ, ਕੁਈਨ ਮਕਲੋਗਲਿਨ, ਵੈਨਕਿਰਕ, ਮੇਫੀਲਡ ਗੋਰਵੇ, ਮੇਫੀਲਡ ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ ਅਤੇ ਫਾਈਨੈਂਸ਼ੀਅਲ ਤੇ ਮਿਸੀਸਾਗਾ ਰੋਡ, ਬਾਕੀ ਬੋਲਟਨ, ਮਿਸੀਸਾਗਾ, ਟੋਰਾਂਟੋ, ਟੋਬਿਕੋ, ਰੈਕਸਟਿਲ, ਮੋਲਟਨ, ਹਰ ਇੱਕ ਸ਼ਹਿਰ 'ਚ ਹੀ ਲੋਕੇਸ਼ਨ ਹੈ ਕਹਿ ਲਓ। $40 ਦੀ ਡੀਲ ਹੈ, 2 ਲਾਰਜ, 4 ਟੋਪਿੰਗ, 4 ਡਿਪ ਅਤੇ ਨਾਲ 2 ਲੀਟਰ ਡਰਿੰਕ। 905-504-1000 ਮਿਸਟਰ ਸਿੰਘ ਪੀਜ਼ਾ, 905-504-1000, 9055004000 ਮਿਸਟਰ ਸਿੰਘ ਪੀਜ਼ਾ, ਤੇ ਤੁਸੀਂ ਜ਼ਰੂਰ

0: ਚ ਹੋਏ ਸੀ ਤੇ ਵਾਹ ਕਿਆ ਸ਼ੋਅ ਸੀ। ਸੋ ਦਿਲਜੀਤ ਭਾਜੀ ਗੁੱਡ ਲੱਕ ਟੂ ਯੂ ਤੇ ਐਮ ਐਸ ਜੀ ਮੈਡੀਸਨ ਸਕੁਏਅਰ ਗਾਰਡਨ ਨਿਊਯਾਰਕ ਦੇਖ ਕੇ ਖੁਸ਼ੀ ਹੋਈ। ਮੈਂ ਹੈਰਾਨ ਹੋਇਆ ਯਾਰ ਕਿ ਨੈਸ਼ਵਿਲ ਵਰਗੇ ਸ਼ਹਿਰਾਂ ਦੇ ਵਿੱਚ ਵੀ ਸ਼ੋਅ ਹੋਇਆ, ਐਟਲਾਂਟਾ ਦੇ ਵਿੱਚ ਵੀ, ਮੈਨੂੰ ਪਤਾ ਨਹੀਂ ਸੀ ਆਪਣੇ ਲੋਕ ਨੈਸ਼ਵਿਲ ਦੇ ਵਿੱਚ ਵੀ ਬਹੁਤ ਸਾਰੇ ਹੈਗੇ ਆ। ਆਈ ਐਮ ਸ਼ੋਰ ਨੈਸ਼ਵਿਲ ਦੇ ਵਿੱਚ ਤਾਂ ਮਿਕਸ ਕਮਿਊਨਿਟੀਜ਼ ਹੋਣਗੀਆਂ, ਬਹੁਤ ਸਾਰੇ ਸਾਡੇ ਗੁਜਰਾਤ ਤੋਂ ਵੀਰ ਭੈਣ ਅਤੇ ਬਾਕੀ ਹੋਰ ਕਈ ਸਟੇਟਸ ਦੇ ਵਿੱਚੋਂ ਵੀ। ਕਿਉਂਕਿ ਜੇ ਆਪਾਂ ਗੱਲ ਕਰੀਏ ਯਾਰ ਨੈਸ਼ਵਿਲ ਦੇ ਵਿੱਚ ਆਪਣੀ ਕਮਿਊਨਿਟੀ ਆਈ, ਮੈਨੂੰ ਬਿਲਕੁਲ ਨਹੀਂ ਸੀ ਯਾਰ ਆਈਡੀਆ ਕਿ ਇੰਨੇ ਲੋਕ ਇੱਥੇ ਹੈਗੇ ਆ। ਕੋਈ ਹੈਗਾ ਨੈਸ਼ਵਿਲ ਵਾਲਾ ਸਾਨੂੰ ਸੁਣ ਰਿਹਾ ਸਾਨੂੰ ਦੱਸ ਦਿਓ ਅਤੇ ਕਿ ਕਿੰਨੇ ਕੁ ਮਿੱਤਰ ਸੱਜਣ ਉੱਥੇ ਰਹਿਣ ਵਾਲੇ ਨੇ। ਸੋ ਖੈਰ 905-673-33-37 ਆਪਣਾ ਨੰਬਰ ਹੈ, ਯਾਦ ਰੱਖੋ। ਦੁਆਬਾ ਟਰੈਵਲ ਨੂੰ ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਤੁਸੀਂ ਇੱਥੇ ਸੱਦ ਰਹੇ ਹੋ ਕਿਸੇ ਨੂੰ, ਤੁਹਾਡੇ ਪੇਰੈਂਟਸ ਆ ਰਹੇ ਆ, ਤੁਸੀਂ ਆ ਰਹੇ ਹੋ ਇੰਡੀਆ ਤੋਂ ਇੱਥੇ, ਤਾਂ ਯਾਦ ਰੱਖੋ ਤੁਸੀਂ ਜ਼ਰੂਰ ਦੁਆਬਾ ਟਰੈਵਲ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਹਾਜ਼ਰ ਨੇ। 905-796-7800 ਦੁਆਬਾ ਟਰੈਵਲ, ਬਹੁਤ ਵਧੀਆ ਸਰਵਿਸ, ਬਹੁਤ ਹੀ ਕਮਾਲ ਦੇ ਰੇਟ। ਦੁਆਬਾ ਟਰੈਵਲ 905-796-7800 905-796-7800 ਤੇ ਤੁਸੀਂ ਜ਼ਰੂਰ ਦੁਆਬਾ ਟਰੈਵਲ ਨੂੰ ਕਾਲ ਕਰ ਲਓ। ਤੁਹਾਡੀ ਗੱਡੀ ਦਾ ਕੋਈ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ, ਗੱਲ ਕੀ ਕੋਈ ਵੀ ਕਾਰਵੈਨ ਟਰੱਕ ਦੀ ਪ੍ਰੋਬਲਮ ਹੈ, ਤਾਂ ਯਾਦ ਰੱਖੋ ਤੁਸੀਂ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ। ਕੱਲ੍ਹ ਹੀ ਮੈਨੂੰ ਇੱਕ ਮਿੱਤਰ ਦਾ ਫੋਨ ਆਇਆ ਕਿ ਭਾਜੀ ਰਾਜ ਬਾਈ ਜੀ ਦੀ ਬੜੀ ਤੁਸੀਂ ਤਾਰੀਫ ਕਰਦੇ ਹੋ, ਸਾਨੂੰ ਵੀ ਦਿਓ ਨੰਬਰ। ਮੈਂ ਕਿਹਾ ਆਹ ਚੱਕੋ ਬਾਈ। ਸੋ ਦੁਆਬਾ ਆਪਣਾ ਸਾਰੀ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ 905-799-1478 905-799-1478 ਜੀ 9575 ਹੈਲੋ
1: ਸਤਿ ਸ਼੍ਰੀ ਅਕਾਲ ਨਵੀਂ ਭਾਈ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਨਵੀਂ ਜੀ, ਮੈਨੂੰ ਕੋਈ ਲੋਇਰ ਦਾ ਨੰਬਰ ਚਾਹੀਦਾ ਜਿਹੜਾ ਕਿ ਗਾਰਡੀਅਨਸ਼ਿਪ ਲਈ ਕੋਰਟ ਤੋਂ ਲੈ ਕੇ ਦੇ ਸਕੇ। ਮੈਨੂੰ ਆਪਣੇ ਬੇਟੇ ਲਈ ਚਾਹੀਦਾ, ਮੇਰਾ ਬੇਟਾ ਡਿਸੇਬਲ ਹੈ, ਹੀ ਇਜ਼ ਆਟਿਸਟਿਕ ਐਂਡ ਹੀ ਇਜ਼ ਟੋਟਲੀ ਨੋਨ ਵਰਬਲ ਐਂਡ ਇਨਕੈਪੇਬਲ ਆਫ ਡੂਇੰਗ ਐਨੀਥਿੰਗ।
0: ਸੋ ਲੋਇਰ ਫੋਰ ਗਾਰਡੀਅਨਸ਼ਿਪ।
1: ਹਾਂਜੀ
0: ਓਕੇ, ਤੁਸੀਂ ਇੱਕ ਨੰਬਰ ਟਰਾਈ ਕਰੋ
1: 416-655-6552
2: ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਕਿਸੇ ਵੀ ਬਿਰਿਆਨੀ ਤੇ ਪਾਓ ਬਾਏ ਵਨ ਗੈਟ ਵਨ ਫ੍ਰੀ। ਕਰਵਾਓ ਸਿੰਪਲੀ ਇੰਡੀਅਨ ਤੋਂ ਕੇਟਰਿੰਗ ਫ੍ਰੀ ਕਰੀਜ਼ ਦੇ ਨਾਲ, ਉਹ ਵੀ $10.99 ਪਰ ਪਰਸਨ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਰਵਿੰਗ ਯੂ ਫਰੋਮ 3 ਲੋਕੇਸ਼ਨ 15 ਫੈਂਟਰੀ।
0: ਵੈਰੀ ਗੁੱਡ, ਸੋ ਸਿੰਪਲੀ ਇੰਡੀਅਨ ਤੇ ਪਹੁੰਚੋ ਯਾਰ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਤੁਸੀਂ ਨੰਬਰ ਨੋਟ ਕਰੋ ਜ਼ਰੂਰ, ਐਡਰੈਸ ਸਾਰੀ 15 ਫੈਂਟਰ ਵੇ, 275 ਗਾਰਡਨ ਬਰੁਕ ਟ੍ਰੇਲ ਤੇ ਨਾਲ 85 ਮਾਂਟਪਲੀਅਰ ਸਟ੍ਰੀਟ ਮਿਸਾਗਾ ਐਂਡ ਫਾਈਨੈਂਸ਼ੀਅਲ 7200। ਹੈਲੋ ਗੁੱਡ ਸਰ, ਗੁੱਡ। ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਕਲੀਅਰਲੀ। ਹਾਂਜੀ ਹੁਣ ਠੀਕ ਹੈ। ਪਗੜੀ ਸੰਭਾਲ ਜੱਟਾ,
3: ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ
0: ਲਾ ਦਿੰਦੇ ਹਾਂ ਸਰ।
3: ਥੈਂਕ ਯੂ ਭਾਜੀ।
0: ਹੋਰ ਸੁਣਾਓ ਕਿਵੇਂ ਹੋ?
3: ਬਸ ਵਧੀਆ ਭਾਜੀ।
0: ਕਿਵੇਂ ਲੰਘ ਰਿਹਾ ਤੁਹਾਡਾ ਮੰਡੇ ਦਾ ਦਿਨ? ਹਾਂਜੀ ਮੰਡੇ ਬਲੂਜ਼। ਚਲੋ ਤੁਹਾਡੀ ਆਵਾਜ਼ ਨਹੀਂ ਆ ਰਹੀ, ਬਟ ਥੈਂਕ ਯੂ ਭਾਜੀ। ਕਹਿੰਦੇ ਕਿ ਮੰਡੇ ਬਲੂਜ਼, ਮੰਡੇ ਬਲੂਜ਼ ਪਤਾ ਕੀ ਹੁੰਦੇ ਆ? ਸੋ ਮੰਡੇ ਬਲੂਜ਼ ਜਦੋਂ ਬੰਦਾ ਥੋੜ੍ਹਾ ਜਿਹਾ ਡਿਪਰੈਸ਼ਨ ਜੀ ਫੀਲ ਕਰ ਰਿਹਾ ਮੰਡੇ ਵਾਲੇ ਦਿਨ, ਕੋਈ ਮੋਟੀਵੇਸ਼ਨ ਨਹੀਂ, ਇੰਗਜ਼ਾਇਟੀ ਹੈ, ਕਿਉਂਕਿ ਵੀਕਐਂਡ ਜਦੋਂ ਖਤਮ ਹੁੰਦਾ ਨਾ ਤਾਂ ਥੋੜ੍ਹਾ ਜਿਹਾ ਬੰਦਾ ਡਾਊਨ ਜਿਹਾ ਹੁੰਦਾ। ਬਟ ਯਾਰ ਮੰਡੇ ਨੂੰ ਥੋੜ੍ਹਾ ਜਿਹਾ ਆਪਾਂ ਕਿਵੇਂ ਇੱਕ ਪੋਜ਼ਿਟਿਵ ਡੇ ਬਣਾਈਏ ਸਮਝ ਨਹੀਂ ਲੱਗਦੀ, ਕਿਉਂਕਿ ਮੰਡੇ ਵੈਸੇ ਹੈ ਹੀ ਖੂਬਸੂਰਤ ਤਾਂ ਹੈਗਾ ਹੀ ਯਾਰ, ਕੰਮ ਕਾਜ ਕਰ ਰਹੇ ਹਾਂ, ਵਧੀਆ ਬਿਜ਼ੀ ਹਾਂ, ਉੱਤੋਂ ਦੀ ਬੜੇ ਲੋਕ

0: ਡਿਪਰੈਸਡ ਮੋਟੀਵੇਸ਼ਨ ਨਹੀਂ ਹੁੰਦਾ। ਮੈਂ ਵੀ ਨੋਟਿਸ ਕੀਤਾ ਕਈ ਵਾਰ ਨਾ ਪ੍ਰੋਗਰਾਮ ਕਰਦੇ ਕਰਦੇ ਮੈਂ ਨੋਟਿਸ ਕੀਤਾ ਕਿ ਮੰਡੇ ਨੂੰ ਥੋੜ੍ਹੇ ਆ ਸਾਰੇ ਪਤਾ ਨਹੀਂ ਉਹ ਇੱਕ ਐਨਰਜੀ ਅਤੇ ਉਹ ਜੋਸ਼ ਜਿਹਾ ਨਹੀਂ ਹੁੰਦਾ ਜਿਹੜਾ ਹੋਣਾ ਚਾਹੀਦਾ। ਕੌਲਾਂ ਕੁੱਲਾਂ ਦੇ ਹਿਸਾਬ ਨਾਲ ਵੀ ਥੋੜ੍ਹਾ ਨੋਟਿਸ ਕਰੀਦਾ, ਬਟ ਮੰਡੇ ਨੂੰ ਤਾਂ ਸਖਤ ਯਾਰ ਪੂਰੀ ਐਨ। ਮੈਂ ਤਾਂ ਕਹਿੰਦਾ ਹੁੰਦਾ ਕਿ ਇੱਕ ਰੌਣਕ ਜੀ ਵੱਧ ਹੋਣੀ ਚਾਹੀਦੀ ਹੈ, ਨਵਾਂ ਵੀਕ ਹੈ, ਵਧੀਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰ ਰਹੇ ਹਾਂ, ਕੰਮ ਕਰ ਰਹੇ ਹਾਂ। ਦੇਖੋ ਬੜੇ ਲੋਕਾਂ ਨਾਲ ਗੱਲਾਂ ਕਰੀਦੀਆਂ, ਭਾਅ ਜੀ ਕੰਮ ਹੀ ਹੈ ਨਹੀਂ ਗਾ, ਕੀ ਕਰੀਏ। ਤੇ ਜਿਹੜੇ ਕੰਮ ਕਰ ਰਹੇ ਨੇ ਉਹ ਡਿਪਰੈਸਡ ਨੇ, ਮੰਡੇ ਨੂੰ ਵੀ ਕੰਮ ਤੇ ਜਾਣਾ ਪੈ ਰਿਹਾ। ਓਕੇ, ਇੱਕ ਨਾ ਮੈਂ ਤੈਨੂੰ ਨਿਊ ਹਾਈਟਸ ਕਿਚਨ ਦਾ ਵੀ ਨੰਬਰ ਦੇਵਾਂ। ਤੁਸੀਂ ਨਵੀਂ ਕਿਚਨ ਰੈਡੀ ਕਰਾਉਣੀ ਹੈ, ਟੌਪ ਦੀ ਕਿਚਨ, ਜਾਂ ਕੋਈ ਬਾਰ ਰੈਡੀ ਕਰਾਉਣਾ, ਜਾਂ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤੁਸੀਂ ਰੈਡੀ ਕਰਾਉਣੇ ਨੇ, ਕੈਬਨਟ ਆ ਟੀਵੀ ਦੇ ਆਲੇ ਦੁਆਲੇ ਲਵਾਉਣੀਆਂ ਲਾਈਟਾਂ ਦੇ ਨਾਲ, ਤੁਸੀਂ ਇੱਕ ਵਾਰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਫੋਨ ਕਰੋ। ਜਸਪਾਲ ਬਾਈ ਜੀ ਦਾ ਕੰਮ ਦੇਖ ਲਿਆ ਨਾ ਤੁਸੀਂ, ਆਪੇ ਕਹੋਗੇ ਕਿ ਨਵੀਂ ਕਿਆ ਯਾਰ ਕਮਾਲ ਹੈ, ਹਾਈ ਐਂਡ ਟੌਪ ਟੌਪ ਟੌਪ ਦੀ ਜੋਬ ਭਾਅ ਜੀ ਹੁਣੇ ਕਰਦੇ ਆ ਨਿਊ ਹਾਈਟਸ ਕਿਚਨ ਵਾਲੇ। ਵਧੀਆ ਤੁਹਾਨੂੰ ਯਾਰ ਸਾਡੇ ਨਾਮ ਦੇ ਨਾਲ ਡਿਸਕਾਊਂਟ ਵੀ ਦੇਣਗੇ। 416-859-1920, 416-859-1920, 416-859-1920। ਜੀ 3136 ਹੈਲੋ,
1: ਸਤਿ ਸ੍ਰੀ ਅਕਾਲ ਠੀਕ ਠਾਕ
0: ਹੋ? ਬਹੁਤ ਜੀ ਕਿਵੇਂ ਹੋ?
1: ਠੀਕ ਹੈ ਜੀ। ਪਛਾਣ ਲਿਆ ਕਿ ਨਹੀਂ?
0: ਪਛਾਣ ਲਿਆ ਕਿ ਨਹੀਂ?
1: ਜਗਰਾਉਂ ਤੋਂ ਬੋਲ ਰਹੇ
0: ਹਾਂ। ਅੱਛਾ ਜਗਰਾਉਂ ਵਾਲੇ ਬੋਲ ਰਹੇ ਹੋ, ਕੀ ਹਾਲ ਚਾਲ ਹੈ ਜਗਰਾਉਂ ਵਾਲਿਓ?
1: ਚੈਟ ਮਾਰੇ ਹਾਂ ਜੀ, ਸਤਿ ਸ੍ਰੀ ਅਕਾਲ ਵੀਰੇ, ਠੀਕ ਠਾਕ ਹੋ ਤੁਸੀਂ?
0: ਚੈਟ ਵਾਲੇ ਹੋ ਜਾਂ ਜਗਰਾਉਂ ਵਾਲੇ, ਹੁਣ ਇੱਕ ਪਾਸੇ ਹੋ ਜਾਓ
1: ਤੁਸੀਂ, ਫਿਰ ਤੁਹਾਡਾ ਪਿਛੋਕੜ ਤਾਂ ਜਗਰਾਉਂ ਤੋਂ ਹੀ ਹੈ ਨਾ।
0: ਹੈ ਤਾਂ ਹੈ ਜ਼ਰੂਰ, ਬਟ ਜਦੋਂ ਕਈ ਨਾ ਜਦੋਂ ਇੱਥੇ ਆਉਂਦੇ ਕਈ ਕਈ ਜਦੋਂ ਇੱਥੇ ਆਉਂਦੇ ਆ ਭੁੱਲ ਜਾਂਦੇ ਆ ਆਪਣੇ ਜਗਰਾਉਂ ਨੂੰ ਜਾਂ ਲੁਧਿਆਣੇ ਨੂੰ।
1: ਨਹੀਂ ਭੁੱਲ ਸਕਦੇ, ਡਕਟ ਕਲੀਨ ਕਰਾਉਣੇ ਸੀਗੇ ਆਪਣੇ ਏਸੀ ਵਾਲੇ, ਜਿਹੜੇ ਉਹਨਾਂ ਨੇ ਜਿਹਨੂੰ ਫੋਨ ਕੀਤਾ ਉਹ ਦੋ ਤਿੰਨ ਹਫ਼ਤੇ ਬੀਜ਼ੀ ਨੇ, ਤੇ ਆਂਟੀ ਕਹਿੰਦੇ ਤੂੰ ਦੇਖ ਲੈ ਕੋਈ ਆਪਣਾ ਹੈਗਾ। ਮੈਂ ਕਿਹਾ ਹਾਂਜੀ, ਮੈਂ ਸਾਡੇ ਸਿੱਧਮਾਣੇ ਹੈਗੇ ਨੇ ਨਵੀਂ ਵੀਰੇ ਹੋਣੀ ਜਿਹੜੇ ਬ੍ਰਹਮਤਨ ਤੋਂ ਆਪਣੇ ਰੇਡੀਓ ਚਲਾਉਂਦੇ ਨੇ, ਮੈਂ ਉਹਨਾਂ ਤੋਂ ਨੰਬਰ ਲੈ ਕੇ ਤੁਹਾਨੂੰ ਜੋੜ ਦੂੰਗਾ, ਫਿਰ ਕਿ ਆਪਾਂ ਡਾਕਟਰ ਕਲੀਨ ਕਰਾਈਏ। ਹੁਣ ਤੁਸੀਂ ਮੈਨੂੰ ਨੰਬਰ ਦਿਓ ਤੇ ਮੈਂ ਉਹਨਾਂ ਨੂੰ ਦਵਾਂ ਆਪਣੇ ਲੈਂਡਲੋਰਡ ਨੂੰ, ਤੇ ਫਿਰ ਉਹ ਕਰਾਈਏ ਅਸੀਂ ਕਲੀਨ ਆਪਦਾ।
0: ਹਾਂਜੀ ਨੰਬਰ ਹੈ 437,
1: ਹਾਂਜੀ 437, ਹਾਂਜੀ
0: 688 ਜਿੱਥੇ ਤੁਸੀਂ ਕਹੋ ਉੱਥੇ ਪਹੁੰਚ ਜਾਣਗੇ। ਫਾਇਦਾ ਹੀ ਫਾਇਦਾ, ਮੈਂ ਤਾਂ ਕਹਿੰਦਾ ਹੁੰਦਾ ਕਿ ਕੋਈ ਵੀ ਨੰਬਰ ਚਾਹੀਦੇ ਸਾਡੇ ਕੋਲੋਂ ਲੋ, ਹੋਰ ਕਿਤੋਂ ਲੈਣ ਦੀ ਲੋੜ ਹੀ ਨਹੀਂ ਸਾਨੂੰ। ਸਾਨੂੰ ਜ਼ਰੂਰ ਯਾਰ ਕੋਈ ਵੀ ਨੰਬਰ ਚਾਹੀਦੇ ਆ ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਦੱਸਿਆ ਕਰੋ ਕਿ ਅਸੀਂ ਨਵੀਂ ਬਾਈ ਜੀ ਕੋਲੋਂ ਨੰਬਰ ਲਵਾਂਗੇ, ਤੇ ਫਾਇਦਾ ਵੀ ਫਿਰ ਤਾਂ ਹੀ ਹੈ। ਸੋ ਓਕੇ, 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਸੀ ਸਵੇਰੇ, ਉਹਦੇ ਉੱਤੇ ਥੋੜ੍ਹਾ ਜਿਹਾ ਤੁਹਾਡੇ ਨਾਲ ਇੱਕ ਹਲਕੀ ਜਿਹੀ ਮਿੱਠੀ ਜਿਹੀ ਡਿਸਕਸ਼ਨ ਕਰਾਂਗੇ। ਪਹਿਲਾਂ ਅਸੀਂ ਹਰਜਿੰਦਰ ਜੀ ਨੂੰ ਲਾਈਨ 'ਤੇ ਲੈਂਦੇ ਹਾਂ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ, ਅਤੇ ਇਸ ਵੀਕਐਂਡ ਬਹੁਤ ਹੀ ਇੱਕ ਸਕਸੈਸਫੁਲ ਸੈਮੀਨਾਰ ਕਰਵਾਇਆ ਗਿਆ ਬ੍ਰੈਂਪਟਨ ਕ੍ਰੈਮੇਟੋਰੀਅਮ ਹਰਜਿੰਦਰ ਜੀ ਅਤੇ ਟੀਮ ਦੇ ਵੱਲੋਂ। ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਦਿੱਤੀ ਗਈ ਬਹੁਤ ਸਾਰੇ ਲੋਕਾਂ ਨੂੰ। ਸੋ ਹਰਜਿੰਦਰ ਜੀ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਤੇ ਕਿੱਦਾਂ ਰਿਹਾ ਸੈਮੀਨਾਰ ਆਪਣਾ?
2: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਹੀ ਸਕਸੈਸਫੁਲ ਰਿਹਾ ਜੀ ਸੈਮੀਨਾਰ, ਇਟ ਵਾਜ਼ ਏ ਨੋਵਲ ਇਵੈਂਟ ਆਈ ਸ਼ੁੱਡ ਸੇ। ਮਤਲਬ ਸਾਡੇ ਕ੍ਰੈਮਟੋਰੀਅਮ ਵੱਲੋਂ ਇਤਨਾ ਮਤਲਬ ਬਿਗ ਅਟੈਂਡੈਂਸ ਵਾਲਾ ਮੈਂ ਕਹਾਂਗਾ ਇਹ ਪਹਿਲਾ ਹੀ ਸੈਮੀਨਾਰ ਸੀ, ਔਰ ਇਹਦੇ ਵਿੱਚ ਲਗਭਗ 60+ ਅਟੈਂਡੈਂਸ ਸੀ। ਔਰ ਕਾਫੀ ਅਵੇਅਰਨੈਸ ਸਪਰੈਡ ਹੋਈ ਔਰ ਪੀਪਲ ਹੈਡ ਏ ਲੋਟ ਆਫ ਕੁਐਸਚਨਸ ਬੜੇ ਸਾਰੇ ਉਹਨਾਂ ਨੇ ਸਵਾਲ ਪੁੱਛੇ
0: ਵੈਰੀ ਗੁੱਡ
2: ਜਿਹਦੇ ਵੀ ਟ੍ਰਾਈ ਟੂ ਸਾਡੀ ਸਾਰੀ ਟੀਮ ਨੇ ਪੁਨੀਤ ਜੀ ਨੇ ਮੈਂ ਬਲ ਸਾਹਿਬ ਸਭ ਨੇ ਉਹਨਾਂ ਦੇ ਬੜੀ ਅੱਛੀ ਤਰ੍ਹਾਂ ਜਵਾਬ ਦਿੱਤੇ ਔਰ ਵੱਡੀ ਗੱਲ ਇਹ ਕਿ ਲੋਕਾਂ ਦੇ ਮਨ ਚ ਬੜੇ ਡਾਊਟ ਸਨ ਉਹ ਬੜੀ ਅੱਛੀ ਤਰ੍ਹਾਂ ਕਲੀਅਰ ਹੋ ਗਏ ਕਿ ਇਹ ਪਲੈਨਿੰਗ ਦਾ ਕਿਤਨਾ ਫਾਇਦਾ ਹੈ ਮੋਰਟੈਲਿਟੀ ਪ੍ਰੋਡਕਟਸ ਵੀ ਅਵੇਲੇਬਲ ਹਨ ਇੰਸ਼ੋਰੈਂਸ ਵਾਸਤੇ ਵੀ ਵਨ ਕੈਨ ਆਪਟ ਫਾਰ ਇੰਸ਼ੋਰੈਂਸ ਪ੍ਰੋਡਕਟ ਐਸ ਵੈਲ ਸੋ ਇਹ ਸਾਰੀਆਂ ਗੱਲਾਂ ਕਿੱਥੇ ਪੈਸਾ ਇਨਵੈਸਟ ਹੁੰਦਾ ਹੈ ਪ੍ਰੀ ਪਲੈਨਿੰਗ ਦਾ ਕੰਟਰੈਕਟ ਕਿਸ ਤਰ੍ਹਾਂ ਇਟ ਰਿਮੇਨਸ ਸਟਿਲ ਦਾ ਲਾਸਟ ਬ੍ਰੈਥ ਇਹ ਨਹੀਂ ਕਿ ਪੈਸੇ ਦੇ ਦਿੱਤੇ ਤੇ ਕੁਛ ਸਾਲ ਲਈ ਇਹ ਚੱਲੇਗਾ ਨਾਟ ਲਾਈਕ ਅ ਟਰਮ ਪਾਲਿਸੀ ਇਟ ਟਿਲ ਲਾਸਟ ਬ੍ਰੈਥ ਮੀਨਸ ਜੀਵਨ ਦੇ ਅਖੀਰ ਤੱਕ ਔਰ ਫਿਊਨਰਲ ਐਕਸਪੈਂਸਿਸ ਨੂੰ ਸਾਰਾ ਕਵਰ ਕਰੇਗਾ ਚਾਹੇ 20-30 ਸਾਲ ਬਾਅਦ ਵੀ ਹੁੰਦੀ ਹੈ ਕਿਸੇ ਦੀ ਪਾਸਿਸ ਸਮਵਨ ਆਫਟਰ 30-40 ਈਅਰਸ ਦਾ ਸੇਮ ਅੱਜ ਦਾ ਪ੍ਰਾਈਸ 2026 ਦਾ ਇਹ ਵੀ ਗੱਲ ਸਾਹਮਣੇ ਆਈ ਕਿ ਹਿਸਟਰੀ ਕੀ ਦੱਸ ਰਹੀ ਹੈ ਸਾਨੂੰ ਕਿ ਕੋਸਟ ਜਿਹੜੀ ਵੱਧ ਰਹੀ ਹੈ ਉਹ ਪਿਛਲੇ 10 ਸਾਲਾਂ ਚ ਆਲਮੋਸਟ ਡਬਲ ਹੋ ਗਈ ਹੈ ਤੇ ਅਗਲੇ 10 ਸਾਲਾਂ ਚ ਵੀ ਇਨਫਲੇਸ਼ਨ ਦੇ ਨਾਲ 20 ਈਅਰਸ ਡਬਲ ਟ੍ਰਿਪਲ ਹੋ ਸਕਦੀ ਹੈ ਐਗਜੈਕਟ ਤਾਂ ਨਹੀਂ ਕਹੀ ਜਾ ਸਕਦੀ ਬਟ ਉਹ ਜਿਹੜੀ ਡਬਲ ਟ੍ਰਿਪਲ ਹੋਣੀ ਹੈ ਉਸਨੂੰ ਅੱਜ ਅਗਰ ਪਲਾਨ ਕਰ ਲਿਆ ਜਾਏ ਉਹ ਡਿਪੋਜ਼ਿਟ ਕਰਾ ਦਿੱਤਾ ਜਾਏ ਕਿਸ਼ਤਾਂ ਦੇ ਵਿੱਚ ਵੀ ਤਾਂ ਵੀ ਦੇਖੋ ਕਿਤਨਾ ਮਤਲਬ ਅਸੀਂ ਇੱਕ ਸਕੂਨ ਜਿਹਾ ਹੋ ਜਾਂਦਾ ਹੈ ਕਿ ਬਈ ਇਹ ਬਰਡਨ ਜਿਹੜਾ ਫੈਮਿਲੀ ਨੂੰ ਬੇਅਰ ਨਹੀਂ ਕਰਨਾ ਪਏਗਾ ਫਿਰ ਟਰੈਵਲ ਪਲਾਨ ਬਾਰੇ ਬਹੁਤ ਹੀ ਅੱਛਾ ਰਿਸਪੋਂਸ ਆਇਆ ਮੈਨੀ ਆਫ ਦਾ ਪੀਪਲ ਸੈਡ ਕਿ ਬਈ ਅਸੀਂ ਇਹ ਬਹੁਤ ਜਲਦੀ ਸਬਸਕ੍ਰਾਈਬ ਕਰ ਲਾਂਗੇ ਕਿਉਂਕਿ ਅਸੀਂ ਤਾਂ ਟਰੈਵਲ ਕਰਦੇ ਰਹਿੰਦੇ ਹਾਂ ਜਿਹੜੀ ਵਨ ਟਾਈਮ $595 ਦੀ ਪੇਮੈਂਟ ਪਲਾਨ ਹੈ ਜਿਹਦੇ ਵਿੱਚ ਕਿਧਰੇ ਵੀ ਕੋਈ ਇਨਸਾਨ ਗਿਆ ਹੋਵੇ ਤੇ ਉੱਥੇ ਵਿਛੋੜਾ ਦੇ ਜਾਏ ਇਸ ਸੰਸਾਰ ਨੂੰ ਤਾਂ ਉਹਨੂੰ ਵਾਪਿਸ ਲਿਆਉਣ ਦਾ ਪਰਿਵਾਰ ਸਾਰਾ ਇੱਥੇ ਹੁੰਦਾ ਤੇ ਇੱਕ ਫੈਮਿਲੀ ਮੈਂਬਰ ਦੇ ਅਰੇਂਜਮੈਂਟ ਦੇ ਨਾਲ ਤੇ ਨਾਲ ਹੀ ਸਾਰੀ ਲੀਗਲ ਫਾਰਮੈਲਿਟੀਜ਼ ਜਿਹੜੀਆਂ ਉਹ ਵੀ ਸ਼ੇਅਰ ਕੀਤੀਆਂ ਸਾਡੀ ਟੀਮ ਨੇ ਕਿ ਬੜਾ ਹੈਸਲ ਵਾਲਾ ਕੰਮ ਹੁੰਦਾ ਤੇ ਉਹ ਬਿਲਕੁਲ ਹੈਸਲ ਫ੍ਰੀ ਹੋ ਜਾਂਦਾ ਕਿਉਂਕਿ ਇਹ ਸਾਰੀ ਰਿਸਪੋਂਸਿਬਿਲਿਟੀ ਫਿਰ ਇੰਸ਼ੋਰੈਂਸ ਕੰਪਨੀ ਔਰ ਕ੍ਰਿਮੇਟੋਰੀਅਮ ਤੇ ਆ ਜਾਂਦੀ
0: ਹੈ ਵੈਰੀ ਗੁੱਡ
2: ਸੋ ਜਿਸ ਤਰ੍ਹਾਂ ਤੁਸੀਂ ਕਿਹਾ ਥੈਂਕ ਯੂ ਵੈਰੀ ਮੱਚ ਔਰ ਬਹੁਤ ਹੀ ਅੱਛਾ ਮਤਲਬ ਰਿਸਪੋਂਸ ਸਾਨੂੰ ਮਿਲਿਆ ਸੈਮੀਨਾਰ ਚ ਐਂਡ ਪੀਪਲ ਸੈਡ ਕਿ ਇਟ ਸ਼ੁੱਡ ਬੀ ਮਤਲਬ ਦੁਬਾਰਾ ਇਸਨੂੰ ਜਲਦੀ 3 ਮਹੀਨੇ ਦੇ ਵਿੱਚ ਵੀ ਜ਼ਰੂਰ ਕਰਨਾ ਚਾਹੀਦਾ ਤੇ ਸਾਡੀ ਟੀਮ ਕੰਸਿਡਰ ਕਰੇਗੀ ਕਿ ਡਿਫਰੈਂਟ ਲੋਕੇਸ਼ਨ ਤੇ ਹੋਰ ਲੋਕਾਂ ਨੂੰ ਵੀ ਕਿਉਂਕਿ ਕਾਫੀ ਇੱਥੇ ਸੀਨੀਅਰ ਕਲੱਬਸ ਹੈਗੇ ਤੇ ਵੀ ਵਿਲ ਬੀ ਅਰੇਂਜਿੰਗ ਅਗਰ ਕੋਈ ਇਨਵਾਈਟ ਵੀ ਸਾਨੂੰ ਕਰਦਾ ਆਪਣੇ ਕਲੱਬ ਮੀਟਿੰਗ ਦੇ ਵਿੱਚ ਤਾਂ ਅਸੀਂ ਬਿਲਕੁਲ ਆਉਣ ਨੂੰ ਉੱਥੇ ਤਿਆਰ ਹਾਂ ਔਰ
0: ਵੈਰੀ ਗੁੱਡ ਸੋ ਅਸੀਂ ਜਾਣਕਾਰੀ ਦੇ ਰਹੇ ਹਾਂ ਫਿਊਨਰਲ ਦੀ ਪ੍ਰੀ ਪਲੈਨਿੰਗ ਬਾਰੇ ਤੁਸੀਂ ਵੀ ਜਾਣਕਾਰੀ ਲਓ ਤੇ ਫੋਨ ਨੰਬਰ ਹੈ 905-458-2222 ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ 905-458-2222 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ ਬ੍ਰੈਂਪਟਨ ਕ੍ਰੈਮਟੋਰੀਅਮ ਏਜੈਕਸ ਕ੍ਰੈਮਟੋਰੀਅਮ ਬਰਲਿੰਗਟਨ ਕ੍ਰੈਮਟੋਰੀਅਮ ਤੇ ਐਨੀ ਟਾਈਮ ਜਾਣਕਾਰੀ ਲਓ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਪ੍ਰੋਗਰਾਮ ਪੰਜਾਬੀ ਦਾਇਰਾ 905-673-3337 ਨੰਬਰ ਹੈ 905-673-3337 ਤੇ ਗੱਲਬਾਤ ਥੋੜੀ ਤੇ ਸਾਡੀ ਹੋ ਰਹੀ ਹੈ 2276 ਹੈਲੋ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰੇ
3: ਹਾਂਜੀ ਵੀਰੇ ਕਾਰ ਇੰਸ਼ੋਰੈਂਸ ਲਈ ਚਾਹੀਦਾ ਸੀ ਨੰਬਰ
0: ਉਹ ਬੱਲੇ ਕਾਰ ਇੰਸ਼ੋਰੈਂਸ ਲਈ 647
3: ਹਾਂਜੀ 647 ਬਾਈ
0: ਹਾਂਜੀ ਤੇ ਅੱਗੇ ਹੈ 674
3: ਰਾਜਵੰਤ
0: ਕੌਰ
3: ਠੀਕ ਹੈ
0: ਇਹਨਾਂ ਨੂੰ ਕਰ ਲੋ ਫੋਨ ਵਧੀਆ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ ਠੀਕ ਹੈ ਓਕੇ ਵੀਰੇ ਥੈਂਕ ਯੂ ਸੋ ਮਚ ਸੋ ਰਾਜਵੰਤ ਕੌਰ ਨੂੰ ਕਾਲ ਕਰੋ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਇਹ 30% ਤੱਕ ਦਾ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ 647-674-4735 ਹਾਂਜੀ ਬਾਈ ਜੀ
4: ਸਤਿ
0: ਸ਼੍ਰੀ ਅਕਾਲ ਜੀ ਬਾਬੂ ਦੀ ਕਿਵੇਂ ਹੋ
4: ਠੀਕ ਹੈ ਫਸਟ ਕਲਾਸ
0: ਮੌਸਮ ਦਾ ਆਨੰਦ ਮਾਣ ਰਹੇ ਹੋ ਪੂਰਾ
4: ਹਾਂਜੀ ਹਾਂਜੀ ਬਸ ਬਾਹਰ ਬੈਠੇ ਧੁੱਪੇ ਬੈਠੇ
0: ਉਹ ਬੱਲੇ ਧੁੱਪੇ ਬਹਿਣ ਦਾ ਵੀ ਨਜ਼ਾਰਾ ਆਪਣਾ ਹੈ ਨੰਗੇ ਪੈਰੀ ਘਾਹ ਤੇ ਤੁਰਨਾ ਚਾਹੀਦਾ ਜ਼ਰੂਰ
4: ਹਾਂ ਮੈਂ ਸਵੇਰੇ ਸਵੇਰੇ ਤੁਰਦਾ ਹੁੰਦਾ ਇਕਦਮ ਤੇਲ ਪਈ ਹੋਏ ਸਹੀ ਹੁੰਦੀ
0: ਕਿਵੇਂ ਸਿਹਤ ਠੀਕ ਹੈ ਹੁਣ ਚਲੋ ਆਪਣੇ ਆਪਣੇ ਬੰਦੇ ਨਾ ਵੈਸੇ ਸਿਹਤ ਦਾ ਉਦੋਂ ਖਿਆਲ ਰੱਖਣਾ ਸ਼ੁਰੂ ਕਰਦੇ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ, ਪਹਿਲਾਂ ਨਹੀਂ ਕਰਦੇ। ਜਗਮੋਹਨ ਕੌਰ ਤੇ ਕੇ ਦੀਪ ਦਾ ਕਿਹੜਾ ਲਾਈ?
4: ਕਹਿੰਦੇ ਪੱਕੜਾ ਰੋਜ਼ ਰੋਜ਼ ਨੀ ਕਹਿਣਾ, ਪੱਕੜਾ ਨੂੰ ਹਾਂ ਕਰਦੇ। ਕਹਿੰਦੀ ਰੋਜ਼ ਰੋਜ਼ ਤੂੰ ਛੇੜੇ ਤੈਨੂੰ ਪਵੇ ਬਿਮਾਰੀ, ਕਾਹਨ ਭਰੇ ਜੁੱਤੀ ਨਾ ਲਾ ਦੂੰ ਤੇਰੀ ਖਮਾਰੀ, ਮੈਂ ਕੁੜੀ ਬਣ ਤੇ ਵੈਰ ਦੀ ਮਾਰ ਕੇ ਲਫੇੜਾ ਲਾ ਦੂੰ ਬੁਖਾਰ ਸਾਰਾ।
0: ਅੱਛਾ, ਨਹੀਂ ਕੋਈ ਗਾਣੇ ਦਾ ਨਾਂ ਨੂੰ ਦੱਸੋ ਕੀ ਹੈ?
4: ਯਾਰ ਨਾਂ ਨੀ ਯਾਦ ਆਇਆ ਮੈਨੂੰ, ਬੜਾ ਪੁਰਾਣਾ ਗੀਤ ਹੈ ਕੇ ਦੀ ਵਿੱਚ ਗੌਣ ਕੌਰ ਦਾ।
0: ਕਿਉਂਕਿ ਬੋਲ ਮੈਨੂੰ ਫਿਰ ਤੋਂ ਦੱਸੋ ਕੀ ਹੈ?
4: ਉਹ ਕਹਿੰਦਾ ਫੱਕਰਾਂ ਨੂੰ ਪਾ ਦੇ ਖੈਰ ਰੋਜ਼ ਰੋਜ਼ ਨੀ ਕਹਿਣਾ, ਉਹ ਕਹਿੰਦੀ ਰੋਜ਼ ਤੂੰ ਛੇੜੇ ਤੈਨੂੰ ਪਵੇ ਬਿਮਾਰੀ, ਕਾਨਪੁਰੀ ਜੁੱਤੀ ਨਾ ਤੇਰੀ ਲਾ ਦੂ ਨਾਮ ਖੁਮਾਰੀ, ਤੇ ਕਹਿੰਦੀ ਮੈਂ ਕੁੜੀ ਬੰਨ ਤੇ ਵੈਦ ਦੀ ਮਾਰ ਕੇ ਲਫੇੜਾ ਵਖਾਰ ਲਾ ਦੂ ਸਾਰਾ।
0: ਜਦੋਂ ਤੁਸੀਂ ਕਿਹਾ ਤੇ ਮੈਂ ਨਾ ਲਾਵਾਂ ਫਿਰ ਤਾਂ ਗੱਲ ਗਲਤ ਹੈ ਨਾ?
4: ਠੀਕ
0: ਹੈ, ਪੰਗਾ ਪੰਗਾ ਇਹ ਹੈ ਕਿ ਮੈਨੂੰ ਲੱਭਣਾ ਵੀ ਔਖਾ। ਚਲੋ ਕੋਈ ਨਾ ਕੋਈ ਦੱਸ ਦੂਗਾ ਫਿਰ ਲਾ ਦਾਂਗੇ। ਠੀਕ ਹੈ, ਚਲੋ ਬਹੁਤ ਸ਼ੁਕਰੀਆ ਜੀ। ਕਿਸੇ ਨੂੰ ਪਤਾ ਯਾਰ, ਮੈਨੂੰ ਸੱਚੀ ਕੋਈ ਆਈਡੀਆ ਨਹੀਂ ਇਹਨੇ ਕਿਹੜਾ ਗਾਣਾ ਕਿਹਾ। ਕਾਨਪੁਰੀ ਜੁੱਤੀ ਕੁਛ ਲਫੇੜੇ ਮਾਰ ਕੇ ਮੈਂ ਇਹ ਕਰ ਦੂੰ, ਪਤਾ ਨਹੀਂ ਹੁਣ ਕਿਸੇ ਨੂੰ ਜੇ ਪਤਾ ਕਿਹੜਾ ਗੀਤ ਹੈ ਦੱਸ ਦਿਓ ਤੇ ਲਾ ਦਿਆਂਗੇ, ਨਹੀਂ ਤਾਂ ਮੈਨੂੰ ਯਾਰ ਥੋੜ੍ਹਾ ਐਵੇਂ ਲੱਭਣਾ ਔਖਾ। ਬਟ ਕੋਈ ਨਾ, ਕਰਦੇ ਹਾਂ ਹਿੰਮਤ, ਮਾਰਦੇ ਹਾਂ ਥੋੜ੍ਹੀ ਜਿਹੀ। ਨੰਬਰ ਹੈ ਆਪਣਾ 9056733337। ਕਿਸ ਨੂੰ ਪਤਾ ਹੋਇਆ ਦੱਸਿਓ, 9056673337 ਆਪਣਾ ਫੋਨ ਨੰਬਰ ਹੈ। ਇੱਕ ਤਾਂ ਤੁਹਾਨੂੰ ਅਸੀਂ ਮੈਸੇਜ ਦਿੰਦੇ ਹੁੰਦੇ ਹਾਂ ਗਲੋਬਲ ਕੰਫਰਟ ਏਅਰ ਦਾ, ਨਵਾਂ ਏ ਸੀ ਲਵਾਉਣਾ, ਨਵਾਂ ਫਰਨੈਸ, ਤਾਂ ਗਲੋਬਲ ਕੰਫਰਟ ਏਅਰ ਦੀ ਟੀਮ ਦੇ ਨਾਲ ਗੱਲਬਾਤ ਕਰੋ। ਏ ਸੀ ਫਰਨੈਸ ਨਵਾਂ ਲਵਾਓ ਅਤੇ ਤੁਸੀਂ ਡਿਸਕਾਊਂਟ ਪਾਓ, ਬਹੁਤ ਹੀ ਵਧੀਆ $1800 ਤੱਕ ਦਾ ਡਿਸਕਾਊਂਟ ਹੈ ਨਵੇਂ ਫਰਨੈਸ ਨਵੇਂ ਏ ਸੀ 'ਤੇ। ਜਾਂ ਏ ਸੀ ਫਰਨੈਸ ਰਿਪੇਅਰ ਕਰਾਉਣਾ 905-790-9080 905-790-9080 905-790-9080 ਤੇ ਤੁਸੀਂ ਏ ਸੀ ਫਰਨੈਸ ਦੀ ਰਿਪੇਅਰ ਕਰਵਾ ਸਕਦੇ ਹੋ। ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇੱਕ ਇਨਫੋਰਮੇਸ਼ਨ ਦਿੰਦੇ ਹੁੰਦੇ, ਨਵਾਂ ਘਾਹ ਲਗਵਾਉਣਾ, ਸੋਲਡਿੰਗ ਕਰਵਾਉਣੀ ਹੈ ਤਾਂ SS ਲੋਨ ਕੇ ਨਾਲੇ ਬਹੁਤ ਵਧੀਆ ਕੰਮ ਕਰਦੇ ਆ। 437-655-1984 ਤੇ ਕਾਲ ਜ਼ਰੂਰ ਤੁਸੀਂ ਕਰੋ। ਨਵੀਂ ਐਨਕਾਂ ਚਾਹੀਦੀਆਂ ਨੇ ਹੰਬਰ ਵਾਸਤੇ ਗੋਰਵੇ ਦੇ ਕੋਰਨਰ 'ਤੇ, ਬਿਯੋਂਡ ਆਈਵੇਅਰ ਦੇ ਰੋਮੀ ਬਾਈ ਦੀ ਅਤੇ ਟੀਮ ਹੈ, ਆਈ ਡਾਕਟਰ ਇੱਥੇ ਅਵੇਲੇਬਲ ਨੇ। ਨਿਗਾਹ ਚੈੱਕ ਕਰਾਓ, ਸਨਗਲਾਸਿਸ ਲੈਣੀਆਂ ਜਾਂ ਤੁਸੀਂ ਵਿਜ਼ਨ ਦੀ ਐਨਕਾਂ ਲੈਣੀਆਂ ਨੇ ਕੋਈ ਨਿਗਾਹ ਦੀਆਂ, ਨੰਬਰ ਹੈ 9057933937 9057933937। ਕਿਸ ਨੂੰ ਪਤਾ ਯਾਰ ਇਹਨਾਂ ਨੇ ਕਿਹੜਾ ਗਾਣਾ ਕਿਹਾ ਜਗਮੋਹਨ ਕੌਰ ਅਤੇ ਕੇ ਦੀਪ ਦਾ? ਥੋੜ੍ਹੇ ਜਿਹਾ ਜੇ ਦੱਸ ਦੋਗੇ ਤਾਂ ਬੱਲੇ ਬੱਲੇ ਹੋ ਜੂ। ਨੰਬਰ ਹੈ 905 ਆਪਣਾ 6733337 905-673-3337। ਅਤੇ ਇੱਕ ਆਇਆ ਸੀਗਾ ਨਹੀਂ ਤੇਰਾ ਬੜਾ ਕਰਹਾਰਾ, ਉਹਦੇ ਦੋ ਕੁ ਬੋਲ ਲਾਉਣੇ ਆ ਫਿਰ। ਚਲੋ ਐਟਲੀਸਟ ਜਗਮੋਹਨ ਕੌਰ ਕੇ ਦੀਪ ਹੁਣ ਲੱਗ ਤਾਂ ਜਾਣਗੇ, ਅਤੇ ਫਿਰ ਬਾਅਦ ਦੇ ਵਿੱਚ ਜੇ ਦੂਜਾ ਲੱਭ ਗਿਆ ਉਹ ਵੀ ਲਾ ਦੇਗੇ। ਆ ਜਾਓ ਫਿਰ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ।

0: बात है यार, बल्ले बल्ले। 7103, हाँ जी, हाँ जी,
1: पगड़ी से
0: है, थोड़ी जी आवाज कटी जा रही है। पर बाद दे विच भी आया, मतलब सुखविंदर सिंह होना ने गाया सी, अजय देवगन की फिल्म आई सी ओ
1: ਉਹਦਾ ਮੈਨ ਨੀ ਪਤਾ, ਲੇਕਿਨ ਮੈਨ ਮਸੂਦ ਰਹਿਣੇ ਦਾ ਪਗਾ ਪਤਾ, ਪਗੜੀ ਸੰਭਾਲ ਜੱਟਾ।
0: ਠੀਕ ਹੈ, ਤੁਸੀਂ ਮੈਨੂੰ ਇਹ ਦੱਸੋ ਜਿਹੜਾ ਹੁਣੇ ਕੇਦੀਪ ਤੇ ਜਗਮੋਹਨ ਕੌਰ ਹੁਣਾਂ ਦਾ ਦੱਸ ਕੇ ਹਟਿਆ, ਉਹਦਾ ਕੀ ਆਪਣਾ ਗਾਣੇ ਦਾ ਨਾਮ ਹੈ, ਕੁਛ ਪਤਾ?
1: ਨਹੀਂ ਜੀ, ਮੈਨੂੰ ਉਹਦੀ ਨੌਲੇਜ ਨੀ ਇੰਨੀ।
0: ਹਾਂ ਚਲੋ, ਉਹ ਫਿਰ ਲੱਭਦੇ ਆ।
1: ਹਾਂ ਮਸੂਦ ਰਹਿਣਾ ਟਾਈਪ ਕਰੋ ਤੇ ਪਗੜੀ ਸੰਭਾਲ ਜੱਟ ਤੇ ਲੱਭ ਜਾਓ।
0: ਠੀਕ ਹੈ, ਉਹ ਤਾਂ ਮੈਨੂੰ ਲੱਭ ਗਿਆ, ਉਹ ਤਾਂ ਲੱਭ ਗਿਆ, ਥੈਂਕ ਯੂ। ਉਹ ਤਾਂ ਚਲੋ ਸੌਖਾ ਲੱਭ ਜਾਂਦਾ, ਪਰ ਜਿਹੜਾ ਇਹ ਕੀ ਦੀਪ ਹੁਣਾਂ ਦਾ ਵਾਲਾ, ਇਹ ਨਹੀਂ ਮੈਨੂੰ ਲੱਭੇ ਯਾਰ। ਤੇ ਚਲੋ ਕੋਈ ਨਾ, ਹੌਲੀ ਹੌਲੀ ਕਰਦੇ, ਹਿੰਮਤ ਮਾਰਦੇ ਥੋੜ੍ਹੀ ਜੀ। ਤੇ 905-673-3337 ਆਪਣਾ ਫੋਨ ਨੰਬਰ ਹੈ, ਤੁਹਾਨੂੰ ਕੁਝ ਡੀਲਾਂ ਨਾ ਦਵਾ ਦਈਏ ਆਪਾਂ। ਮਿਟਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ ਤਾਂ ਕੈਲੇਡਨ ਮਿਟਸੂਬਿਸ਼ੀ ਤੇ ਜਾਓ, ਤੇ ਜੀਵਨ ਹੁਣੇ ਤੁਹਾਡੇ ਲਈ ਹਾਜ਼ਰ ਨੇ, ਤੇ ਜੀਵਨ ਤੋਂ ਕੁਝ ਡੀਲਾਂ ਦਵਾਉਣੇ ਜੇ ਲਾਈ। ਹਾਂ ਆ ਗਈ ਜੀਵਨ ਜੀ, ਜੀਵਨ ਕਿਵੇਂ ਹੋ? ਲੀਡਿੰਗ ਡੀਲਰਸ਼ਿਪ ਹੈ ਕੈਲੇਡਨ ਮਿਟਸੂਬਿਸ਼ੀ। ਸੋ ਜੀਵਨ ਦੱਸੋ ਫਿਰ ਕੀ ਬਣ ਰਿਹਾ?
2: ਸੋ ਮਈ ਦਾ ਮਹੀਨਾ ਜੀ, ਸਾਰਿਆਂ ਤੋਂ ਲੰਬਾ ਮਹੀਨਾ ਹੁੰਦਾ ਵਾ ਸਾਲ ਦਾ। ਸੋ 15 ਓਇਲ ਚੇਂਜ ਅਸੀਂ ਦੇ ਰਹੇ ਹਾਂ, ਕੋਈ ਵੀ ਬ੍ਰਾਂਡ ਨਿਊ ਗੱਡੀ ਆਪਣੇ ਤੋਂ ਬਾਏ ਕਰਦੇ ਹੋ ਨਾ, 15 ਓਇਲ ਚੇਂਜ ਦਵਾਂਗੇ ਪੰਜਾਬੀ ਲਹਿਰਾਂ ਦੇ ਕੋਈ ਵੀ ਲਿਸਨਰ ਨੂੰ। ਸੋ ਇੰਟਰਸਟ ਰੇਟ ਆਪਣੇ 5 ਸੀਟਰ ਐਸਯੂਵੀ ਤੇ 0.99 ਮਿਲ ਸਕਦਾ, ਜੇ ਤੁਹਾਡਾ ਅਕਾਊਂਟ ਸਕੋਸ਼ੀਆ ਬੈਂਕ 'ਚ ਹੈਗਾ ਵਾ, ਉਹ ਵੀ 7 ਸਾਲਾਂ ਲਈ, ਕੋਈ 3-4-5 ਸਾਲ ਲਈ ਨਹੀਂ, 7 ਸਾਲਾਂ ਦੇ ਲੋਨ ਤੇ 0.9 ਇੰਟਰਸਟ ਮਿਲ ਸਕਦਾ। ਤੇ ਗੱਡੀ ਦੀ ਪ੍ਰਾਈਸ ਸਿਰਫ 24,998 ਤੋਂ ਸ਼ੁਰੂ ਹੋ ਜਾਂਦੀ ਆ। ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਜੀ, 10 ਸਾਲ ਦੀ 1-60 ਦੀ ਵਾਰੰਟੀ ਹੈਗੀ ਆ। ਤੇ ਜੇ ਕਿਸੇ ਨੇ ਆਊਟਲੈਂਡਰ ਲੈਣਾ, ਆਪਣਾ ਟੌਪ ਸੈਲਰ ਹੈਗਾ 7 ਸੀਟਰ ਗੈਸ ਵਾਲਾ ਵਰਜਨ, ਸ਼ੁਰੂ ਹੋ ਜਾਂਦਾ 36,400 ਤੋਂ। ਸੋ ਇੰਨੀ ਪ੍ਰਾਈਸ ਦੇ ਵਿੱਚ ਕਿਸੇ ਬ੍ਰਾਂਡ 'ਚ ਤੁਹਾਨੂੰ ਆਪਸ਼ਨ ਨਹੀਂ ਮਿਲਣਾ 7 ਸੀਟਰ ਦਾ। ਜੇ ਕਿਸੇ ਨੇ ਲੈਣਾ ਪਲੱਗ ਇਨ ਹਾਈਬ੍ਰਿਡ, ਉਹ 50,000 ਤੋਂ ਸ਼ੁਰੂ ਹੋ ਜਾਂਦਾ, ਉਹ ਇਲੈਕਟ੍ਰਿਕ ਵੀ ਆ, ਉਹ ਹਾਈਬ੍ਰਿਡ ਵੀ ਆ, ਤੇ ਉਹ ਗੈਸ ਤੇ ਵੀ ਆ। ਉਹਦੇ ਉੱਤੇ ਜੇ ਤੁਹਾਡਾ ਸਕੋਸ਼ੀਆ 'ਚ ਅਕਾਊਂਟ ਹੈਗਾ ਤਾਂ ਇੰਟਰਸਟ ਮਿਲੂਗਾ ਸਿਰਫ 1.49 ਫੋਰ 84 ਮੰਥ। ਸੋ ਇੰਸ਼ੋਰੈਂਸ ਵੀ ਮਿਟਸੂਬਿਸ਼ੀ ਦੀ ਘੱਟ ਹੈ ਜੀ, ਵਾਰੰਟੀ ਬਾਕੀ ਬ੍ਰਾਂਡਸ ਤੋਂ ਡਬਲ ਦਿੰਦੇ ਹਾਂ ਆਪਾਂ, 10 ਈਅਰਸ 160। ਤੇ ਬਾਕੀ ਕਸਟਮਰ ਸਰਵਿਸ ਦੀ ਆਪਣੀ ਗੱਲ ਕਰੀਏ, ਪੂਰੇ ਕੈਨੇਡਾ ਦੇ ਵਿੱਚ ਸਾਡੀ ਟੀਮ ਤੋਂ ਬੈਟਰ ਸਰਵਿਸ ਕੋਈ ਨਹੀਂ ਦਊਗਾ ਜੀ। ਜਿੱਥੋਂ ਮਰਜ਼ੀ ਪ੍ਰਾਈਸ ਚੈੱਕ ਕਰਕੇ ਆ ਜਾਓ, ਚਾਹੇ ਸਿੱਧਾ ਆ ਜਾਓ, ਪ੍ਰਾਈਸ ਤੇ ਸਰਵਿਸ ਦੇ ਵਿੱਚ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਤੇ ਬਾਕੀ ਕਿਸੇ ਨੇ ਟ੍ਰੇਡ ਕਰਨੀ ਹੈ ਗੱਡੀ, ਪੁਰਾਣੀ ਗੱਡੀ, ਉਹ ਵੀ ਕਰਦੇ ਹਾਂ, ਮਾਰਕੀਟ ਤੋਂ ਬੈਟਰ ਪ੍ਰਾਈਸ ਦੇਵਾਂਗੇ, ਨਾਲ ਦੀ ਨਾਲ ਟੈਕਸ ਸੇਵਿੰਗ ਹੁੰਦੀ ਆ। ਤੇ ਜੇ ਕਿਸੇ ਨੂੰ ਕ੍ਰੈਡਿਟ ਦੀ ਦਿੱਕਤ ਹੁੰਦੀ ਹੈ, ਉਹਦਾ ਵੀ ਆਪਾਂ ਹੱਲ ਕੱਢ ਕੇ ਦੇਵਾਂਗੇ। ਸੋ ਪੂਰੇ ਅੰਟਾਰੀਓ ਦੇ ਵਿੱਚ ਆਹ 26 ਸਾਲ ਦੇ ਵਿੱਚ 5 ਮਹੀਨੇ ਹੋ ਗਏ ਟੌਪ ਤੇ ਚੱਲ ਰਹੇ ਜੀ, ਨੰਬਰ 1। ਸੋ ਕਾਫੀ ਮਿਹਨਤ ਲੱਗੀ ਹੋਈ ਹੈ ਸਾਨੂੰ, ਸਿਰਫ 3 ਸਾਲ ਹੋਇਆ ਮਿਟਸੂਬਿਸ਼ੀ ਆਇਆਂ ਨੂੰ। ਸੋ 3 ਸਾਲਾਂ ਦੇ ਵਿੱਚ ਪੂਰਾ ਅੰਟਾਰੀਓ ਲੀਡ ਕਰਨਾ ਬਹੁਤ ਔਖੀ ਗੱਲ ਆ, ਕਿਉਂਕਿ ਸਾਡਾ ਐਡਰੈਸ ਥੋੜਾ ਜਿਹਾ ਬ੍ਰੈਂਪਟਨ ਦੇ ਨੌਰਥ ਆ। ਸੋ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲੇਡਨ, ਤੇ ਫੋਨ ਨੰਬਰ ਮੇਰਾ ਡਾਇਰੈਕਟ ਹੈਗਾ, ਕਦੇ ਵੀ ਕਾਲ ਕਰ ਲਓ 6476782754 ਜੀ। ਤੇ 7 ਡੇਜ਼ ਆਪਾਂ ਓਪਨ ਹੈਗੇ ਆ, ਚਾਹੇ ਮੰਡੇ ਆਓ ਚਾਹੇ ਸੰਡੇ ਆਓ, ਤੁਹਾਡੇ ਸਕੈਡਿਊਲ ਦੇ ਹਿਸਾਬ ਨਾਲ 7 ਡੇਜ਼ ਆਪਾਂ ਓਪਨ ਹੈਗੇ ਜੀ।
0: ਵੈਰੀ ਗੁੱਡ। ਸੋ ਜੀਵਨ ਦਾ ਇਹ ਡਾਇਰੈਕਟ ਨੰਬਰ ਹੈ, ਕਾਲ ਕਰੋ, ਡੀਲ ਲੈਣੀ ਆ, ਡੀਲ ਤੇ ਮਿਲਣੀ ਮਿਲਣੀ ਹੈ। ਮੈਂ ਕਹਿੰਦਾ ਇੱਕ ਵਾਰ ਜਾ ਕੇ ਟੈਸਟ ਡਰਾਈਵ ਕਰੋ, ਇਹਦੀ ਸਰਵਿਸ ਦੇਖੋ। 6476782754 ਕੈਲੇਡਨ ਮਿਟਸੂਬਿਸ਼ੀ, 6476782754 ਜੀਵਨ, ਥੈਂਕ ਯੂ ਸੋ ਮਚ।
2: ਥੈਂਕ
0: ਯੂ ਜੀ। ਓਕੇ, ਅੱਜ ਨਾ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਅਸੀਂ ਸਵੇਰੇ ਵੀ ਕਰ ਰਹੇ ਸੀ, ਬੜੀ ਹੀ ਇੰਟਰਸਟਿੰਗ ਜੀ ਹੈ, ਯਾਰੀ ਦੋਸਤੀ ਉੱਤੇ। ਤੁਸੀਂ, ਮੈਂ ਥੋੜ੍ਹੇ ਸ਼ੋਰਟ ਦੇ ਵਿੱਚ ਦੱਸਦਾ, 8 ਯਾਰ ਦੋਸਤ ਨੇ, 8 ਯਾਰ ਦੋਸਤ ਵਕੇਸ਼ਨ 'ਤੇ, ਛੁੱਟੀਆਂ 'ਤੇ ਜਾ ਰਹੇ ਆ। ਉਹਨਾਂ ਨੇ ਟਿਕਟਾਂ ਬੁੱਕ ਕਰ ਲਈਆਂ, ਏਅਰਪੋਰਟ 'ਤੇ ਜਾਂਦੇ ਆ, ਅਤੇ 2 ਯਾਰ ਦੋਸਤ ਕਹਿੰਦੇ ਯਾਰ ਅਸੀਂ ਫਸਟ ਬਿਜ਼ਨਸ ਕਲਾਸ, ਫਸਟ ਕਲਾਸ ਦੀਆਂ ਟਿਕਟਾਂ ਬੁੱਕ ਕੀਤੀਆਂ। ਜਿਹੜੇ ਬਾਕੀ ਦੇ 6 ਨੇ ਉਹ ਅਪਸੈਟ ਹੋ ਜਾਂਦੇ, ਕਹਿੰਦੇ ਯਾਰ ਤੁਸੀਂ, ਆਪਾਂ ਇਕੱਠੇ ਜਾ ਰਹੇ ਹਾਂ, ਤੁਸੀਂ, ਤੁਹਾਨੂੰ ਕੀ ਲੋੜ ਸੀਗੀ ਬਿਜ਼ਨਸ ਕਲਾਸ ਦੀਆਂ ਸੀਟਾਂ ਬੁੱਕ ਕਰਨ ਦੀ? ਤੁਹਾਨੂੰ ਪਤਾ ਕਿ ਚਲੋ ਸਾਰਿਆਂ ਨੂੰ ਅਫੋਰਡ ਕਰਨਾ ਔਖਾ ਵੀ ਤੁਸੀਂ ਸਾਡੇ ਨਾਲ ਦੀਆਂ ਟਿਕਟਾਂ ਬੁੱਕ ਕਰ ਲੈਂਦੇ। ਉਹ ਕਹਿੰਦੇ ਫਿਰ ਕੀ ਯਾਰ, ਸਾਡੇ ਪੈਸੇ ਅਸੀਂ ਜੇ ਕੰਫਰਟ ਦੇ ਵਿੱਚ ਜਾਣਾ ਚਾਹੁੰਦੇ ਹਾਂ, ਬਿਜ਼ਨਸ ਕਲਾਸ ਅਸੀਂ ਬੁੱਕ ਕਰ ਲਈ, ਇੱਡੀ ਕਿਹੜੀ ਗੱਲ ਆ, ਜਾਣਾ ਤਾਂ ਆਪਾਂ ਇੱਕੋ ਹੀ ਟਿਕਾਣੇ ਆ। ਉਹ ਕਹਿੰਦੇ ਯਾਰ ਜਾਣਾ ਤਾਂ ਇਕੱਠੇ ਜਾਈਏ ਅਤੇ ਚੰਗਾ ਲੱਗਦਾ, ਤੁਸੀਂ ਅੱਗੇ ਬਿਜ਼ਨਸ ਕਲਾਸ 'ਚ ਬੈਠੇ ਜਾਓਗੇ ਅਤੇ ਅਸੀਂ ਜਿਹੜੇ ਬਾਕੀ ਹਾਂ ਅਸੀਂ ਕਮਲੇ ਵਾਂਗੂ ਪਿੱਛੇ ਬੈਠੇ ਹਾਂ। ਹੈ ਹੁਣ ਅਸੀਂ ਸਵੇਰੇ ਵੀ ਗੱਲ ਕਰ ਸੀ, ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਫਿਰ ਕੀ ਹੋ ਗਿਆ, ਜੇ ਉਹਨਾਂ ਕੋਲ ਪੈਸਾ ਹੈਗਾ ਉਹ ਚਾਹੁੰਦੇ ਸੀਗੇ ਕਿ ਬਿਜ਼ਨਸ ਕਲਾਸ 'ਚ ਟਰੈਵਲ ਕਰਨਾ ਤਾਂ ਉਹਨਾਂ ਦੀ ਆਪਦੀ ਮਰਜ਼ੀ ਆ। ਦੂਜੇ ਪਾਸੇ ਕੁਝ ਕੁ ਸੱਜਣ ਮਿੱਤਰ ਕਹਿੰਦੇ ਨਹੀਂ ਯਾਰ ਬੜੀ ਗਲਤ ਗੱਲ ਹੈ, ਜਾਣਾ ਇਕੱਠੇ ਹੀ ਜਾਓ ਯਾਰ, ਤੁਸੀਂ ਤੇ ਯਾਰ ਦੋਸਤ ਇਕੱਠੇ ਜਾਂਦੇ ਹੋ ਤੇ ਤਾਂ ਸਵਾਦ ਹੀ ਵੱਖਰਾ। ਸੋ ਤੁਹਾਡਾ ਕੀ ਖਿਆਲ ਹੈ, ਜੇ ਹੁਣ ਤੁਸੀਂ ਸੋਚੋ ਯਾਰ ਮਿੱਤਰ ਜਾ ਰਹੇ ਹੋ ਕਿਤੇ ਛੁੱਟੀਆਂ ਤੇ, ਤੇ ਤੁਸੀਂ ਇਕੋਨਮੀ ਜਿਹੜੀਆਂ ਆਮ ਸੀਟਾਂ ਨੇ ਉਹ ਬੁੱਕ ਕਰ ਲਈਆਂ, ਤੇ ਤੁਹਾਡੇ ਦੋ ਚਾਰ ਮਿੱਤਰ ਨੇ, ਦੋ ਕੁ ਮਿੱਤਰ ਨੇ, ਉਹਨਾਂ ਨੇ ਤੁਹਾਨੂੰ ਦੱਸੇ ਬਿਨਾਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਬੁੱਕ ਕਰ ਲਈਆਂ, ਤੁਸੀਂ ਮਾਈਂਡ ਕਰੋਗੇ, ਤੁਹਾਨੂੰ ਕੋਈ ਇਤਰਾਜ਼ ਹੋਊਗਾ ਜਾਂ ਨਾ? ਉਹਨਾਂ ਦੀ ਮਰਜ਼ੀ ਆ, ਉਹਨਾਂ ਦੇ ਪੈਸੇ ਆ, ਜੋ ਮਰਜ਼ੀ ਕਰਨ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਦੇ ਉੱਤੇ ਤੁਹਾਡੀ ਸਾਡੀ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਤੁਹਾਡਾ ਵੀ ਓਪੀਨੀਅਨ ਜਾਣਨਾ ਚਾਹਾਂਗੇ। ਸਵੇਰ ਵਾਲੇ ਸੱਜਣਾ ਮਿੱਤਰਾਂ ਨੇ ਆਪਦਾ ਦਿੱਤਾ ਸੀ, ਮੈਂ ਕਿਹਾ ਸ਼ਾਮ ਵਾਲੇ ਨੂੰ ਪੁੱਛਦੇ। ਸਵੇਰੇ ਇੱਕ ਵੀਰ ਜੀ ਆਏ ਸੀ ਜਿਹੜੇ ਕਹਿੰਦੇ ਸੀ ਨਾ ਵੀ ਐਡੀ ਕਿਹੜੀ ਗੱਲ ਹੋ ਗਈ, ਉਹਨਾਂ ਦਾ ਪੈਸਾ ਉਹ ਜਿਵੇਂ ਮਰਜ਼ੀ ਬੁੱਕ ਕਰਨ। ਬਾਕੀ ਜ਼ਿਆਦਾਤਰ ਕਹਿ ਰਹੇ ਸੀ ਗਲਤ ਗੱਲ ਆ ਯਾਰ। ਇੱਕ ਵੀਰ ਨੇ ਸੋਹਣੀ ਗੱਲ ਕਹੀ ਕਿ ਚਲੋ ਉਹਨਾਂ ਨੇ ਵਧੀਆ ਕਮਾਈ ਕੀਤੀ ਬਟ ਯਾਰੀ ਨਹੀਂ ਕਮਾਉਣੀ ਆਈ ਉਹਨਾਂ ਨੂੰ। ਸੋ 905-673-3337 ਨੰਬਰ ਆਪਣਾ, 905-673-3337, 905-673-3337 ਤੇ ਗੱਲਬਾਤ ਆਪਣੀ ਹੋ ਸਕਦੀ ਹੈ। 6287 ਹੈਲੋ।
3: ਹਾਂਜੀ ਨਵੀਨ ਜੀ, ਸਤਿ ਸ੍ਰੀ ਅਕਾਲ।
0: ਸੋ ਕੀ ਹਾਲ ਚਾਲ ਜੀ?
3: ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ, ਕੀ ਬਣਦਾ?
3: ਗੁੱਡ, ਬਸ ਸਭ ਵਧੀਆ। ਕੁਛ ਥੋੜਾ ਗਾਰਡਨਿੰਗ ਦਾ ਸਮਾਨ ਲੈ ਕੇ ਆਏ ਤੇ ਰੇਡੀਓ ਸੁਣ ਰਹੇ ਸੀ, ਬੜਾ ਜ਼ਬਰਦਸਤ ਟੌਪਿਕ ਰੱਖਿਆ।
0: ਕੀ ਕਹਿਣਾ ਚਾਹੁੰਦੇ ਹੋ?
3: ਉਹ ਜਿਹੜੇ ਦੋ ਬੰਦੇ ਆ ਨਾ, ਉਹ ਇੱਕ ਦੂਜੇ ਦੇ ਦੋਸਤ ਹੈ, ਬਾਕੀ 6 ਦੇ ਨਹੀਂ ਹੈਗੇ।
0: ਅੱਛਾ, ਕਿਉਂ?
3: ਆਈ ਟੈਲ ਯੂ, ਔਰ ਦੋਸਤ ਨਾ ਇੱਕ ਦੋ ਹੀ ਹੁੰਦੇ ਆ, ਸੱਤ ਸੱਤ ਜਾਣੇ ਨਹੀਂ ਹੁੰਦੇ। ਉਹ ਗਰੁੱਪ ਹੁੰਦਾ ਤੁਹਾਡੀ, ਕੋਈ ਵੀ ਜਿਹੜੀ ਚੰਗੀ ਦੋਸਤੀ ਆ ਉਹ ਇੱਕ ਜਾਂ ਇੱਕ ਹੀ ਬੰਦੇ ਨਾਲ ਹੁੰਦੀ ਹੈ, ਫਸਟ ਆਫ ਆਲ, ਜਾਂ ਦੋ ਨਾਲ ਹੋ ਜੂਗੀ ਮੈਕਸਿਮਮ।
0: ਓਕੇ,
3: ਉਹ ਦੋ ਸੀਗੇ, ਉਹਨਾਂ ਨੇ ਇੱਕ ਦੂਜੇ ਨਾਲ ਪਲਾਨ ਬਣਾ ਲਿਆ, ਦੋਨਾਂ ਨੇ ਡਿਸਾਈਡ ਕਰ ਲਿਆ, ਬਾਕੀ ਨੂੰ ਪਤਾ ਨੀ ਬਿਕੋਜ਼ ਦੇ ਆਰ ਫ੍ਰੈਂਡਸ ਵਿਦ ਈਚ ਅਦਰ। ਸੋ ਬਾਕੀ 6 ਨੂੰ ਇਹ ਸਮਝਣਾ ਚਾਹੀਦਾ, ਐਂਡ ਇਟ ਇਜ਼ ਅ ਲੈਸਨ ਫਾਰ ਦੈਮ। ਅਦਰਵਾਈਜ਼ ਜਦੋਂ ਜੈਸੇ ਸੱਚੇ ਦੋਸਤ ਹੁੰਦੇ ਆ, ਉਹ ਸਾਰੇ ਇਕੱਠੇ ਜਾਂਦੇ ਆ। ਉਹ ਗਰੁੱਪ, ਗਰੁੱਪਿਜ਼ਮ ਇਜ਼ ਅ ਗਰੁੱਪਿਜ਼ਮ ਥਿੰਗ, ਇਟਸ ਨਾਟ ਫ੍ਰੈਂਡਸ਼ਿਪ, ਦੈਟਸ ਅ ਗਰੁੱਪ, ਨਾਟ ਅ ਫ੍ਰੈਂਡ, ਫ੍ਰੈਂਡਸ਼ਿਪ ਗਰੁੱਪ।
0: ਪਰ ਤੁਹਾਨੂੰ ਲੱਗਦਾ ਭਾਜੀ ਉਹਨਾਂ ਨੇ ਕੋਈ ਏਡੀ ਵੱਡੀ ਗਲਤੀ ਕੀਤੀ ਹੈ ਜਿਹਨਾਂ ਨੇ ਟਿਕਟਾਂ ਉਹ ਬੁੱਕ ਕਰ ਵੀ ਲਈਆਂ?
3: ਦੇਖੋ ਜਦੋਂ ਗਰੁੱਪ ਵਗੈਰਾ ਬਣੇ ਹੁੰਦੇ ਨਾ, ਜਾਂ ਵਟਸਐਪ ਵਗੈਰਾ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਗਰੁੱਪ ਚੈਟ ਤੇ ਗੱਲ ਕਰ ਰਹੇ ਹੁੰਦੇ, ਉਹਨਾਂ ਨੇ ਸ਼ੇਅਰ ਹੀ ਨਹੀਂ ਕੀਤਾ, ਉਹਨਾਂ ਨੇ ਆਪਣੇ ਵਾਸਤੇ ਇੱਕ ਦੂਜੇ ਵਾਸਤੇ ਗੱਲਬਾਤ ਕਰਕੇ ਉਹਨਾਂ ਨੇ ਆਪਣੀ ਟਿਕਟ ਬੁੱਕ ਕਰ ਲਿਆ। ਦੇ ਆਰ ਫ੍ਰੈਂਡਸ ਵਿਦ ਈਚ ਅਦਰ, ਦੋਸ ਟੂ ਗਾਇਜ਼, ਗ੍ਰੇਟ ਫਾਰ ਦੈਮ, ਬਟ ਆਈ ਡੋਂਟ ਥਿੰਕ ਦੇ ਆਰ ਫ੍ਰੈਂਡਸ ਵਿਦ ਦ ਰੈਸਟ ਆਫ ਦ ਗਰੁੱਪ।
0: ਠੀਕ ਹੈ, ਠੀਕ ਹੈ। ਸੋ ਤੁਸੀਂ,
3: ਕਿਉਂਕਿ ਜੇ ਹੁੰਦਾ ਨਾ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ, ਨਾਟ ਐਟ ਦ ਲਾਸਟ ਮੂਮੈਂਟ। ਬਾਕੀ ਉਹਨਾਂ ਨੇ ਆਪਣੇ ਵਾਸਤੇ ਵਧੀਆ ਕੀਤਾ, ਲੈਟ ਦੈਮ ਗੋ ਵਿਦ, ਯੂ ਨੋ, ਗੋ ਵਿਦ ਇਨ ਦ ਬਿਜ਼ਨਸ ਕਲਾਸ। ਉਹ ਬਾਕੀ ਆਪਣਾ ਆਪੇ ਆਣਗੇ, ਜੋ ਜੋ ਬੰਦਾ ਅਫੋਰਡ ਕਰ ਸਕਦਾ ਕਰ ਸਕਦਾ, ਬਟ ਇਟ ਇਜ਼ ਅਬਾਊਟ ਹੂ ਇਜ਼ ਹੂਜ਼ ਫ੍ਰੈਂਡ।
0: ਠੀਕ ਹੈ, ਠੀਕ ਹੈ, ਚਲੋ ਠੀਕ ਹੈ, ਤੁਹਾਨੂੰ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਕਹਿੰਦੇ ਕਿ ਬਾਕੀਆਂ ਦੇ ਦੋਸਤ ਹੈ ਹੀ ਨਹੀਂ, ਆਪਸ ਵਿੱਚ ਯਾਰ ਦੋਸਤ ਹੈਗੇ ਆ, ਬਾਕੀ ਚਲੋ ਗਰੁੱਪ ਬਾਜ਼ੀ ਜੀ ਹੈਗੀ ਆ। 1887 ਹੈਲੋ
4: ਜੀ, ਬਾਈ ਜੀ ਨਵੀਂ ਕੀ ਹਾਲ ਆ? ਬਾਈ
0: ਵਧੀਆ ਜੀ, ਕਿਵੇਂ ਹੋ?
4: ਵੈਸੇ ਉਹਨਾਂ ਨੇ ਮਾੜੀ ਕਰੀ ਇਹ ਬੰਦੇ ਨੇ, ਦੋ ਨੇ, ਇਹਨਾਂ ਨੂੰ ਇਕੱਠੇ ਜਾਣਾ ਚਾਹੀਦਾ ਸੀ।
0: ਠੀਕ ਹੈ, ਕਿਉਂ? ਤੁਹਾਡੀ ਗੱਲ ਹੁਣ, ਬਾਕੀ ਬੇਚਾਰੇ ਜਾ ਰਹੇ ਆ, ਉਹਨਾਂ ਨੂੰ ਮਨ ਚ ਜ਼ਰੂਰ ਹੋਊਗਾ ਕਿ ਯਾਰ ਸਾਨੂੰ ਇਹਨਾਂ ਨੇ ਥੋੜਾ ਨੀਵਾਂ ਦਿਖਾਇਆ, ਜੇ ਅਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਕੀ ਲੋੜ ਸੀਗੀ ਥੋੜੇ ਆਪਣਾ ਇੱਕ ਸਟੇਟਸ ਦਿਖਾਉਣ ਦਾ। 9181 ਹਾਂਜੀ ਬਾਈ ਜੀ।
5: ਹਾਂਜੀ ਨਵੀਂ, ਸਤਿ ਸ੍ਰੀ ਅਕਾਲ, ਮੈਂ ਦੁਬਾਰਾ ਫੋਨ
0: ਕੀਤਾ। ਹਾਂਜੀ ਹਾਂਜੀ,
5: ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਦੋਸਤੀ ਕਾਹਦੀ ਹੋਈ ਜਿਹੜਾ ਬੰਦਾ ਇਕੱਠੇ ਨਾ ਜਾ ਸਕਾ ਇੱਕ ਜਗ੍ਹਾ ਤੇ।
0: ਹਾਂ ਹਾਂ,
5: ਦੋਸਤ ਹੀ ਨੀ ਉਹਨੂੰ ਤੂੰ ਦੋਸਤ ਨਾ ਗਿਣੋ ਕਿਉਂਕਿ ਇੱਕ ਈਗੋ ਜੀ ਆ ਜਾਂਦਾ ਵੀ ਕਹਿੰਦਾ ਵੀ ਮੈਂ ਜ਼ਿਆਦਾ ਅਮੀਰ ਆ ਉਹ ਗਰੀਬ ਆ ਉਹ ਬੋਰ ਕਰ ਸਕਦੇ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਹਾਂ ਉਹ ਆਪਣੇ ਪੈਸੇ ਦਿਖਾਉਂਦੇ ਯਾਰੇ ਏਦਾਂ ਦੋਸਤੀ ਹੋਣੀ ਚਾਹੀਦੀ ਆ ਕਿ ਇਕੱਠੇ ਜਾਓ ਗਰੁੱਪ ਚ ਗੱਲਾਂ ਬਾਤਾਂ ਕਰਦੇ ਜਾਂਦੇ ਆ ਤੇ ਦੋਸਤੀ ਤੁਹਾਨੂੰ ਉੱਥੋਂ ਪਤਾ ਲੱਗਦੀ ਵੀ ਤੁਸੀਂ ਨਾਲ ਇਕੱਠੇ ਜਾਂਦੇ ਇਕੱਠੇ ਘੁੰਮਣਾ ਇੱਕ ਜਗ੍ਹਾ ਜਾਣਾ ਉਹ ਮੈਨੂੰ ਉਸ ਕਾਲ ਬੈਠੇ ਹੋ ਪਿੱਛੇ ਬੈਠੇ ਆ ਇਹ ਤਾਂ ਟੋਟਲੀ ਰੋਂਗ ਯਾਰੇ
0: ਪਰ ਦੇਖੋ ਜਾ ਤਾਂ ਇੱਕ ਜਗ੍ਹਾ ਹੀ ਰਹੇ ਆ ਚਲੋ ਕੋਈ ਬਿਜ਼ਨਸ ਕਲਾਸ ਚ ਜਾ ਰਹੇ ਆ ਦੂਜੇ ਪਿੱਛੇ ਬੈਠੇ ਜਾ ਰਹੇ ਆ
5: ਉਹੀ ਕਹਿ ਰਿਹਾ ਬਾਈ ਜੇ ਬਿਜ਼ਨਸ ਕਲਾਸ ਜੇ ਤੁਸੀਂ ਪੱਕੇ ਉਹਨੂੰ ਦੋਸਤ ਮੰਨਦੇ ਆ ਪਰ ਦੋਸਤ ਬਾਈ ਦਾ ਕਹਿ ਕੇ ਦੋਸਤ ਮੰਨਦਾ ਹੀ ਨੀ ਦੋਸਤ ਮੰਨਦਾ ਹੀ ਨੀ ਉਹਨਾਂ ਨੂੰ ਉਹ ਦੋਸਤ ਮੰਨਦਾ ਹੀ ਨੀ ਉਹਨਾਂ ਨੂੰ ਉਹ ਤਾਂ ਉਹ ਆਪਣੇ ਪੈਸੇ ਦਿਖਾਉਂਦੇ ਆ ਬੀ ਜੇ ਜੇ ਤੱਕ ਤੁਹਾਡੇ ਕੋਲ ਪੈਸੇ ਵੀ ਹੈਗੇ ਆ ਤੁਸੀਂ ਆਪਣੇ ਦੋਸਤ ਨਾਲ ਬਹਿ ਕੇ ਜਾਓ
0: ਚਲੋ ਦੇਖਦੇ ਆ ਬਾਕੀ ਕੀ ਕਹਿੰਦੇ ਆ ਸੋ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ ਹੁਣ ਕਈ ਕਹਿਣਗੇ ਕਿ ਯਾਰ ਜੇ ਉਹਨਾਂ ਕੋਲ ਹੈ ਅਫੋਰਡੇਬਿਲਿਟੀ ਤੇ ਉਹ ਚਾਹੁੰਦੇ ਆ ਕਿ ਅਸੀਂ ਦੇਖੋ ਵਧੀਆ ਲੰਮੇ ਪੈ ਕੇ ਜਾਈਏ ਤਾਂ ਫਿਰ ਇਹਦੇ ਵਿੱਚ ਬੁਰਾ ਵੀ ਕੀ ਆ ਚਲੋ ਜਾ ਤਾਂ ਇੱਕ ਜਗ੍ਹਾ ਹੀ ਰਹੇ ਆ ਹੁਣ ਐਂ ਥੋੜ੍ਹਾ ਵੀ ਉਹ ਕੋਈ ਪ੍ਰਾਈਵੇਟ ਜਹਾਜ਼ ਲੈ ਕੇ ਕਿਤੇ ਹੋਰ ਚੱਲੇ ਆ ਚੱਲੇ ਤਾਂ ਉਸੇ ਹੀ ਲੋਕੇਸ਼ਨ 'ਤੇ ਨੇ ਸੋ ਖੈਰ 905-673-3337 ਨੰਬਰ ਹੈ ਆਪਣਾ 905-673-3337 ਮੈਂ ਤੁਹਾਨੂੰ ਇੱਕ ਤਾਂ ਜਾਣਕਾਰੀ ਦਵਾਂ ਮਾਸਟਰ ਜੂਲਰਸ ਬੋਵੇਰਡ ਐਂਡ ਮਾਊਂਟਨ ਐਸ਼ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਬਹੁਤ ਹੀ ਲਗਜ਼ੂਰੀਅਸ 3000 ਸਕੁਅਰ ਫੁੱਟ ਦਾ ਸ਼ੋਰੂਮ ਮਾਸਟਰ ਜੂਲਰਸ ਨੇ ਖੋਲ੍ਹਿਆ ਏਅਰਪੋਰਟ 'ਤੇ ਮੇਫੀਲਡ ਨਵੇਂ ਪਲਾਜ਼ੇ 'ਚ ਵਿਆਹਾਂ ਦੀ ਜੂਲਰੀ ਕੋਈ ਸੋਨੇ ਦਾ ਰਾਣੀ ਹਾਰ ਲੈਣਾ ਪੂਰੇ ਸੈੱਟ ਲੈਣੇ ਆ ਤਾਂ ਮਾਸਟਰ ਜੂਲਰ ਦੀ ਨਵੀਂ ਲੋਕੇਸ਼ਨ 6231 ਮੇਫੀਲਡ ਰੋਡ 2938 ਹੈਲੋ
5: ਜਾਣਾ ਤਾਂ ਸਾਨੂੰ ਰਲ ਮਿਲ ਕੇ ਉਹ ਚੀਜ਼ ਬੁੱਕ ਕਰਨੀ ਚਾਹੀਦੀ ਜਿਹੜੀ ਕਿ ਅਗਲੇ ਦੇ ਬਜਟ ਦੇ ਅੰਡਰ ਹੋਵੇ ਠੀਕ ਹੈ ਤੇ ਜੇ ਅਸੀਂ ਬਿਜ਼ਨਸ ਕਲਾਸ ਅਫੋਰਡ ਕਰ ਸਕਦੇ ਹਾਂ ਤਾਂ ਸਾਨੂੰ ਆਪਣਾ ਪਰਸਨਲ ਜਾਣਾ ਚਾਹੀਦਾ ਆਪਣੀ ਫੈਮਿਲੀ ਦਾ
0: ਵੈਸੇ ਕਹਿੰਦੇ ਵੀ ਆ ਕਿ ਯਾਰ ਤੁਸੀਂ ਜੇ ਚੱਲੇ ਹੋ ਨਾ ਛੁੱਟੀਆਂ ਤੇ ਉਹਨਾਂ ਨਾਲ ਹੀ ਜਾਓ ਜਿਹਨਾਂ ਨਾਲ ਤੁਹਾਡੀ ਮੱਤ ਮਿਲਦੀ ਆ
5: ਬਿਲਕੁਲ ਜੀ ਬਿਲਕੁਲ ਜਿੱਥੇ ਤੁਹਾਡੀ ਮੱਤ ਮਿਲਦੀ ਆ ਤਾਂ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਨਾ ਕਿ ਉਹ ਬੰਦਾ ਕਿਸ ਲੈਵਲ ਤੱਕ ਹੈਗਾ
0: ਬਿਲਕੁਲ ਬਿਲਕੁਲ
5: ਹੁਣ ਜੇ ਆਪਾਂ ਚਾਰ ਗਰੁੱਪ ਚ ਦੋ ਨਾ ਕਈ ਵਾਰੀ ਇਦਾਂ ਹੁੰਦਾ ਬੰਦੇ ਦਾ ਜਾਂਦੇ ਪਿਆਰ ਹੁੰਦਾ ਦੋ ਨਾ ਕਈ ਵਾਰੀ ਘੱਟ ਵੀ ਹੁੰਦਾ ਬਟ ਕਈ ਵਾਰੀ ਇਕੱਠੇ ਚੱਲ ਜਾਂਦੇ ਬਟ ਸਟਿਲ ਸਾਨੂੰ ਸੋਚਣਾ ਚਾਹੀਦਾ ਨਾ ਕਿ ਯਾਰ ਉਹ ਵੀ ਚੱਲੇ ਆ ਆਪਾਂ ਬਿਜ਼ਨਸ ਕਰ ਲੈਣੀ ਉਹਨਾਂ ਨੇ ਕਹਿਣਾ ਥੋੜੀ ਥੋੜੀ ਡਿਫਰੈਂਸ ਜੇ ਨੀ ਹੋ ਜਾਣ ਡਿਫਰੈਂਸੀਏਸ਼ਨ ਹੋ
0: ਜਾਣੀ
5: ਤੇ ਬੰਦੇ ਨੂੰ ਜਿਹੜਾ ਬੰਦਾ ਮੈਚਿਓਰ ਹੁੰਦਾ ਬਾਈ ਉਹ ਸੋਚਦਾ ਬਸ ਜਿਹੜੇ ਬੰਦੇ ਥੋੜੇ ਹੁੰਦੇ ਇੱਦਾਂ ਉਹ ਨਹੀਂ ਸੋਚਦੇ
0: ਨਹੀਂ ਬਿਲਕੁਲ ਕਿਉਂਕਿ ਆਪਾਂ ਚੱਲੇ ਵੀ ਆ ਨਾ ਬੜਾ ਕੁਝ ਦੇਖਣਾ ਪੈਂਦਾ ਕਿੱਦਾਂ ਦੇ ਹੋਟਲ ਤੇ ਰਹਿਣਾ ਕਿੱਥੇ ਖਾਣਾ ਪੀਣਾ ਕਿੰਨਾ ਖਰਚਾ ਕਰਨਾ ਨਹੀਂ ਤਾਂ ਦੇਖੋ ਇੱਕ ਬੰਦਾ ਹੋਵੇ ਪੂਰਾ ਐਨ ਖਰਚਣ ਵਾਲਾ ਦੂਜਾ ਕਹਿੰਦਾ ਯਾਰ ਮੈਂ ਥੋੜਾ ਜਿਹਾ ਬਜਟ ਦੇ ਵਿੱਚ ਰਹਿਣਾ ਫਿਰ ਸਵਾਦ ਹੀ ਨਹੀਂ ਹੁੰਦਾ ਜਾਣ ਦਾ
5: ਅਸੀਂ ਨਾ ਜਦੋਂ ਇੱਕ ਵਾਰੀ ਬਰਗਰ ਖਾਣ ਗਏ ਆਪਾਂ ਤਿੰਨ ਕੁ ਜਣੇ ਸੀਗੇ ਤਿੰਨ ਚਾਰ ਜਣੇ ਮੈਂ ਕਾਫੀ ਸਾਲਾਂ ਦੀ ਗੱਲ ਆ
0: ਜੀ
5: ਤੇ ਉਸ ਮੇਰੇ ਨਾਲ ਦੇ ਫਰੈਂਡ ਨੇ ਕੀ ਕੀਤਾ ਆਪਣੇ ਯਾਰ ਮੇਰੇ ਲਈ ਜਿਹੜਾ ਬਰਗਰ ਕਰਾਇਆ ਉਹਨੇ ਉਹ ਕਰਾ ਲਿਆ ਪਨੀਰ ਵਾਲਾ ਤੇ ਜਿਹੜੇ ਦੋ ਨਾਲ ਸਾਡੇ ਹੋਰ ਸੀਗੇ ਉਹਨਾਂ ਨੂੰ ਸਿੰਪਲ ਬਰਗਰ ਕਰਾਤਾ ਟਿੱਕੀ ਵਾਲਾ ਤੇ ਜਦੋਂ ਬਰਗਰ ਆਇਆ ਤੇ ਮੈਂ ਕਿਹਾ ਯਾਰ ਸਾਡਾ ਡਿਫਰੈਂਟ ਉਹਦਾ ਉਹਨਾਂ ਦਾ ਕਹਿੰਦਾ ਕੋਈ ਨੀ ਖਾ ਲਾ ਖਾ ਲਾ ਉਹਨਾਂ ਨੂੰ ਪਤਾ ਲੱਗ ਗਿਆ ਕਹਿੰਦਾ ਉਹਨੇ ਕਿਹਾ ਵੀ ਸਾਨੂੰ ਸੁਣ ਵੀ ਗਿਆ ਮੈਨੂੰ ਬੜੀ ਮਾਰੋ ਬੇਇੱਜ਼ਤੀ ਮੈਂ ਕਿਹਾ ਯਾਰ ਜਦੋਂ ਆਪਾਂ ਇਕੱਠੇ ਆ ਇਕੱਠੀ ਇੱਕੋ ਚੀਜ਼ ਲੈਣੀ
0: ਸੀ
5: ਆਪਾਂ ਦੋਨੋਂ ਹੈਗੇ ਤੂੰ ਜਿਹੜੀ ਮਰਜ਼ੀ ਲੈ ਲੈ ਇਹ ਮਤਲਬ ਕਿ ਸਾਡੇ ਨਾਲ ਖੁਦ ਹੀ ਹੋਈ ਹੈ ਤਾਂ ਮੈਨੂੰ ਇਹ ਸਾਨੂੰ ਪਤਾ ਵੀ ਇੱਦਾਂ ਨਹੀਂ ਚਾਹੀਦਾ ਮੈਂ ਇਸ ਮਤਲਬ ਇਸ ਹੱਕ ਚ ਨਹੀਂ ਹੈਗਾ
0: ਠੀਕ ਹੈ ਨਹੀਂ ਬਿਲਕੁਲ ਥੈਂਕ ਯੂ ਭਾਜੀ ਤੇ ਇਹਨਾਂ ਗੱਲਾਂ ਕਰਕੇ ਫਿਰ ਫਿੱਕ ਵੀ ਪੈ ਜਾਂਦੀ ਹੈ ਇੱਕ ਤੁਸੀਂ ਯਾਦ ਰੱਖੋ ਜ਼ਰੂਰ ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਬਿਲਕੁਲ ਨਾਲ ਕੈਨੇਡੀ ਅਤੇ ਮੇਫਿਲ ਦੇ ਨਜ਼ਦੀਕ ਫਰੈਸ਼ ਫੂਡ ਸੈਂਟਰ 7220 ਹੈਲੋ
6: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੋਈ ਗੱਲ ਨੀ ਸਾਰੇ ਵਧੀਆ ਫਿੱਟ ਫਾਟ ਨੇ ਇੱਕੋ ਉਮਰ ਦੇ ਨੇ
6: ਬਿਲਕੁਲ ਕਬੱਡੀ ਖੇਡਦੇ ਗਲਤ
0: ਆ ਜੀ ਕੋਈ ਗੱਲ ਅੱਛਾ ਫਿਰ ਗਲਤ ਕਿਉਂ ਹੈ
6: ਇੱਕ ਬੰਦਾ ਕਹਿੰਦਾ ਕਿ ਮੈਂ ਫਲਾਣੇ ਰੈਸਟੋਰੈਂਟ ਤੇ ਜਾਣਾ ਜਿੱਥੇ ਕਿ ਐਕਸਪੈਂਸਿਵ ਹੋਊਗਾ ਇਹਦਾ ਹੁਣ ਨੇਮ ਹੈ ਨੀ ਤੇ ਹਨਾ ਇੱਕ ਦੂਜਾ ਬੰਦਾ ਆਪਣੇ ਜੇਬ ਵੱਲ ਵੇਖਦਾ ਨਹੀਂ ਯਾਰ ਇੱਥੇ ਤੇ ਤੁਹਾਡੀ ਇੰਨੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਮੇਰੀ ਕਿ ਭਾਈ ਮੈਂ ਤੁਸੀਂ ਕਹੋ ਵੀ ਫਲਾਣੇ ਤੇ ਜਾਣਾ ਜੀ ਮਹਿੰਗੇ ਵਾਲੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਯਾਰ ਉਹ ਬੰਦੇ ਦਾ ਨਹੀਂ ਜੇਬ ਜਾਇਜ਼ ਦਿੰਦੀ ਚੱਲ ਆਪਾਂ ਅੱਜ ਇੱਧਰ ਚੱਲ ਜਾਂਦੇ ਹਾਂ
0: ਬਿਲਕੁਲ
6: ਜੇ ਤੁਹਾਡੀ ਇੰਨੀ ਹੁੰਦੀ ਹੈ ਕਿ ਤੁਸੀਂ ਨਾ ਜਾਓ
0: ਬਿਲਕੁਲ ਬਿਲਕੁਲ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਤਾਂ ਥੈਂਕ ਯੂ ਭਾਜੀ ਵੀ ਕਿਤੇ ਵੀ ਰੈਸਟੋਰੈਂਟ ਤੇ ਜਾਣਾ ਹੋਟਲ 'ਚ ਰਹਿਣਾ ਨਿੱਕੀ ਨਿੱਕੀ ਚੀਜ਼ ਦਾ ਮੈਂ ਕਹਿੰਦਾ ਕਿ ਯਾਰੀ ਦੋਸਤੀ 'ਚ ਖਿਆਲ ਰੱਖਣਾ ਪੈਂਦਾ ਸੋ ਕੁਝ ਕਾਲਾਂ ਤੁਹਾਡੀਆਂ ਕੱਟੀਆਂ ਗਈਆਂ ਪਲੀਜ਼ ਥੋੜ੍ਹਾ ਹੋਲਡ ਕਰ ਲਓ ਸਭ ਨਾਲ ਗੱਲਬਾਤ ਕਰ ਰਹੇ ਹਾਂ ਬਟ ਨੰਬਰ ਹੈ ਆਪਣਾ 9056733337 ਸਾਡੇ ਨਾਲ ਸੁੱਖ ਭਾਜੀ ਇੱਕ ਵਾਰ ਫਿਰ ਤੋਂ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਭਾਜੀ ਵੈਲਕਮ
7: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ 6685 ਟੌਮਕਰ ਰੋਡ ਦਾ ਇਸ ਵੀਕਐਂਡ ਲਈ ਤੁਹਾਨੂੰ ਸੱਦਾ ਦੇ ਰਹੇ ਹਾਂ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ ਵਾਈਟ ਟੌਪ ਤੇ ਥੱਲੇ ਤੁਸੀਂ ਗੋਲਡਨ ਬੇਲ ਐਕਸ ਚਾਹੁੰਦੇ ਹੋ ਸਿਲਵਰ ਲੈਕਸ ਚਾਹੁੰਦੇ ਹੋ ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ ਪਰ ਇਸ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਸਾਡੇ ਕੋਲ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਪਹੁੰਚਣਗੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ ਸਿਰਫ 399 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ 399 ਡਾਲਰ ਦਾ ਮਿਲੂਗਾ ਪਹੁੰਚਣਾ ਕਿੱਥੇ ਜੀ 6085 ਟੌਮਕਨ ਰੋਡ ਦੇ ਉੱਪਰ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ ਸਿਰਫ 399 ਦਾ ਤੇ ਨਾਲ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ ਏਅਰ ਫਰਾਇਰ ਬਿਲਕੁਲ ਫ੍ਰੀ ਫ੍ਰੀ ਫ੍ਰੀ ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ 399 ਦਾ ਮਿਲੂਗਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਸੋਫਾ ਸੈੱਟ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਵੱਡੇ ਵੱਡੇ ਤੋਹਫੇ ਇਸ ਵੀਕ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਜ਼ਰੂਰ ਤੁਸੀਂ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੌਮਕਨ ਰੋਡ ਬਥੇਰੇ ਜਾਣਕਾਰੀ ਲਈ ਸਾਨੂੰ ਕਾਲ ਵੀ ਕਰ ਸਕਦੇ ਹੋ 647-262-00 647-262-00 ਜਾਂ ਪਹੁੰਚ ਸਕਦੇ ਹੋ 6085 ਟੌਮਕਨ ਰੋਡ ਦੇ ਉੱਪਰ ਥੈਂਕ ਯੂ ਵੈਰੀ ਮਚ
0: ਕੀ ਬਾਤ ਹੈ ਵੈਰੀ ਗੁੱਡ 6085 ਟੌਮਕਨ ਰੋਡ 8981 ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਕਿਵੇਂ ਹੋ
8: ਵਧੀਆ ਵਧੀਆ ਜੀ ਅੱਛਾ ਜੀ ਮੈਂ ਇਹ ਗੱਲ ਕਰਨੀ ਹੈ ਜੇ ਅਗਰ ਉਹਨਾਂ ਦੀ ਜਿੱਦਾਂ ਪਹਿਲਾਂ ਕਾਲਰ ਦੱਸ ਕੇ ਗਿਆ ਹੈ ਕਿ ਉਹਨਾਂ ਦੀ ਦੋਸਤੀ ਦੋ ਬੰਦਿਆਂ ਦੀ ਹੈਗੀ ਆਪਸੇ ਬਾਕੀ ਦਾ ਨਹੀਂ ਹੈਗੀ ਇਹ ਗੱਲ ਹੈ ਕਿ ਜੇ ਉਹ ਇੰਨਾ ਹੀ ਪੈਸਾ ਉਹਨਾਂ ਕੋਲ ਹੈਗਾ ਉਹਨਾਂ ਨੂੰ ਕਹਿੰਦੇ ਕਿ ਆਪਾਂ ਸਾਰੇ ਪੈਸੇ ਇਕੱਠੇ ਕਰਦੇ ਹਾਂ ਸਾਨੂੰ ਪੈਸੇ ਦੇ ਦਿਓ ਜੋ ਵੀ ਐਕਸਟਰਾ ਉਹ ਇਕੱਠੇ ਸਾਰੇ ਇਕੱਠੀ ਟਿਕਟ ਕਰਾਉਂਦੇ ਸਾਰੇ ਬਿਜ਼ਨਸ ਕਲਾਸ
0: ਜੀ
8: ਜਾਂ ਉਹ ਜਾਂਦੇ ਉੱਧਰ ਹੁੰਦੀ ਦੋਸਤੀ ਅਦਰਵਾਈਜ਼ ਉਹਦੀ ਦੋਸਤੀ ਨਹੀਂ ਹੈਗੀ
0: ਠੀਕ ਹੈ ਤੁਸੀਂ ਵੀ ਇਸ ਲੈਵਲ ਤੱਕ ਜਾ ਰਹੇ ਹੋ ਕਿ ਜੇ ਉਹਨਾਂ ਨੇ ਦੋਵਾਂ ਨੇ ਆਪਣੀ ਮਨ ਮਰਜ਼ੀ ਕੀਤੀ ਤਾਂ ਫਿਰ ਉਹ ਬਾਕੀਆਂ ਦੇ ਨਾਲ ਕੋਈ ਦੋਸਤੀ ਹੈ ਨੀ ਉਹਨਾਂ ਦੀ ਹੈ ਸੋ ਤੁਸੀਂ ਜੇ ਜਾਂਦੇ ਤੇ ਤੁਹਾਡੇ ਦੋ ਮਿੱਤਰ ਆਏ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਸੀ ਵਰਤਣਾ ਬਾਅਦ ਦੇ ਵਿੱਚ ਨਹੀਂ ਚਲੋ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਉਹੀ ਤਾਂ ਹੈ ਨਾ ਵੀ ਯਾਰੀ ਮਿਲ ਤਾਂ ਜਾਂਦੀ ਬੜੀ ਨਿਭਾਉਣੀ ਕਿਸੇ ਕਿਸੇ ਨੂੰ ਆਉਂਦੀ ਹੈ ਸੋ 905-673-3337 ਨੰਬਰ ਹੈ ਆਪਣਾ ਐਂਡ ਜਿਹਨਾਂ ਸੱਜਣਾ ਮਿੱਤਰਾਂ ਦੀਆਂ ਕਾਲਸ ਕੱਟੀਆਂ ਗਈਆਂ ਸੀ ਦੁਬਾਰਾ ਤੋਂ ਕਰ ਲਓ 9056733337 ਆਪਣਾ ਨੰਬਰ ਹੈ ਏਰੀਨ ਮਿਲਸ ਐਕੀਰਾ ਦਾ ਮੈਸੇਜ ਇੱਕ ਨੋਟ ਕਰੋ ਆ ਲਓ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ 4946 ਹੈਲੋ
9: ਹੈਲੋ ਹਾਂਜੀ ਨਵੀ ਭਾਜੀ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ ਜੀ
9: ਵਧੀਆ ਜੀ ਵਧੀਆ ਰੋਜ਼ ਤੁਹਾਡਾ ਪ੍ਰੋਗਰਾਮ ਸੁਣਨੇ ਆ ਟਾਈਮ ਕਰ ਵਧੀਆ ਜੀ ਵਧੀਆ ਰੋਜ਼ ਤੁਹਾਡਾ ਪ੍ਰੋਗਰਾਮ ਸੁਣਨੇ ਆ ਟਾਈਮ ਕਰ ਜਾਂਦੇ ਹੁੰਨੇ ਆ
0: ਥੈਂਕ ਯੂ ਸਰ
9: ਤੇ
0: 4946 ਹੈਲੋ
9: ਹੈਲੋ ਹਾਂਜੀ ਨਵੀ ਭਾਜੀ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ ਜੀ
9: ਵਧੀਆ ਜੀ ਵਧੀਆ ਰੋਜ਼ ਤੁਹਾਡਾ ਪ੍ਰੋਗਰਾਮ ਸੁਣਨੇ ਆ ਟਾਈਮ ਕਰ ਜਾਂਦੇ ਹੁੰਨੇ ਆ
0: ਥੈਂਕ ਯੂ ਸਰ
10: ਦੇਖੋ ਤੁਸੀਂ ਸੁਣੀ ਰਹੇ ਹੋ ਸਾਰੇ ਕਹਿੰਦੇ ਯਾਰ ਜੇ ਤੁਸੀਂ ਜਾ ਰਹੇ ਹੋ ਤਾਂ ਐਵੇਂ ਥੋੜਾ ਵੀ ਤੁਸੀਂ ਆਪਣੀ ਸਟੇਟਸ ਦਿਖਾਉਣ ਲਈ ਜਾ ਰਹੇ ਹੋ ਇਕੱਠੇ ਜਾਓ ਇਕੱਠੇ ਆਰਾਮ ਨਾਲ ਤੁਸੀਂ ਯੂ ਨੋ ਕੀ ਲੋੜ ਹੈ ਤੁਹਾਨੂੰ ਪੈਸੇ ਕਰਕੇ ਬਿਜ਼ਨਸ ਦਾ ਸਾਰੇ ਫਲਾਈਟ ਦਾ ਆਪਦਾ ਆਪਦਾ ਖਰਚਾ ਕਰ ਰਹੇ ਆ ਆਈ ਨੀ ਵੀ ਪੂਲ ਕੀਤੇ ਹੋਏ
9: ਹਾਂਜੀ ਜੇ ਆਪਦਾ ਆਪਦਾ ਖਰਚਾ ਕਰ ਰਹੇ ਨੇ ਦੈਨ ਡਜ਼ਨਟ ਮੈਟਰ ਜੇ ਅਗਲਾ ਅਫੋਰਡ ਕਰ ਸਕਦਾ ਤਾਂ ਵਾਈ ਨਾਟ
10: ਠੀਕ ਹੈ
9: ਇਹਦੇ ਵਿੱਚ ਦੂਜਿਆਂ ਨੂੰ ਮਾਈਨ ਕਰਨ ਦੀ ਤਾਂ ਕੋਈ ਲੋੜ ਨਹੀਂ ਵੀ ਉਹ ਆਪਦਾ ਐਕਸਟਰਾ ਪੇ ਕਰ ਰਹੇ ਨੇ ਤਾਂ ਆਪਣੇ ਕਰ ਰਹੇ ਨੇ ਉਹਦੇ ਵਿੱਚ ਮਾਈਨ ਕਰਨ ਵਾਲੀ ਤਾਂ ਗੱਲ ਨਹੀਂ
10: ਠੀਕ ਹੈ ਚਲੋ ਲੈਟਸ ਸੀ ਥੈਂਕ ਯੂ ਵੈਰੀ ਮਚ ਹਾਂਜੀ
9: ਇੱਕ ਭਾਜੀ ਆਪਣੇ ਕੋਲ ਕੋਈ ਗਾਰਡਨਿੰਗ ਵਾਲੇ ਬੰਦੇ ਦਾ ਨੰਬਰ ਹੈਗਾ ਉਹ ਦੇ ਦੋਗੇ ਤੁਸੀਂ
10: ਹਾਂਜੀ ਹਾਂਜੀ 437
11: Six double five one nine eight four four three seven six double five one nine eight four. Can you navi to mera number? Theek hai, thank you so much. No problem ji, anytime. Koi bhi number lene ya ji sahab ke. The views and opinions of the guests and sponsors are solely theirs and not that of the hosts or management of Punjabi Dhana, Punjabi Dhana is not responsible for any interactions our listeners have with any businesses advertised on our shows. ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ 'ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
12: This is AM 530, CHLO AM, an Evidoc communication station serving Brent, Mississauga, Toronto, the GTA, and the world at am530.ca.
10: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557

0: masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
4: ਕੋਈ ਮੰਗ ਨਹੀਂ ਥਾ ਕੋਈ ਕਰੇ ਨਮਕੀ ਇੱਕ ਬਾਤ ਤੋਂ ਪੱਕੀ ਹੈ ਮੈਂ ਇਸ ਕੇ ਸ਼ੌਕੀ ਯੇ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ
2: Honey Sweets and Restaurant के प्योर वेजिटेरियन लजीज खाने इसके स्वाद के सभी हेल्दी बने फैमिली और फ्रेंड्स के साथ आकर खाइए या फिर केटरिंग करवाइए मिठाइयाँ ऐसे की मजा आ जाए मल्टीपल लोकेशन इन GTA फॉर मोर इन्फॉर्मेशन विजिट rajdhanisweets.ca
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਵਾਹ ਬਈ ਵਾਹ ਓਕੇ ਜੀ 9923 ਹਾਂਜੀ
5: ਹਾਂਜੀ ਪਹਿਲੇ ਆ ਨਵੇ ਬਈ ਜਿਹੜੇ ਫਰੈਂਡ ਇਕੱਠੇ ਹੋ ਕੇ ਜਾਂਦੇ ਨੇ ਚਾਰ ਉਹ ਜਾਂਦੇ ਤਾਂ ਹੈਗੇ ਆ ਟਾਈਮ ਸਪੈਂਡ ਕਰਨੇ ਇੱਕ ਦੂਜੇ ਨਾਲ ਕੰਪਨੀ ਕਰਨਾ ਤੇ ਕੰਪਨੀ ਤਾਂ ਇੱਥੇ ਖਤਮ ਹੋ ਗਈ ਉਹਨਾਂ ਦੀ ਸ਼ੁਰੂ ਤੋਂ ਹੀ
3: ਸਹੀ ਗੱਲ
5: ਤੇ ਬਾਕੀ ਗੱਲ ਜੇ ਉਹਨਾਂ ਕੋਲ ਇੰਨਾ ਪੈਸਾ ਤਾਂ ਫਿਰ ਇਹ ਕਹਿ ਸਕਦਾ ਪੈਸਾ ਵਾਲਾ ਫਰੈਂਡ ਹੈ ਜਿਹੜਾ ਵੀ ਟੈਟਾ ਛੁੱਟ ਦੇ ਸਾਰਿਆਂ ਦਾ ਮੈਂ ਰਹੂੰਗਾ
3: ਹਾਂ ਫਿਰ ਬਣਦੇ ਆ
5: ਅੱਛਾ ਜੇ ਉਹ ਇਹ ਵੀ ਕਰਦਾ ਬਈ ਮੈਂ ਤੁਹਾਡੀ ਇਕਨੋਮੀ ਕਲਾਸ ਟੈਟ ਲਊਂਗਾ ਆਪਦੀ ਉਹ ਲਊਂਗਾ ਮੈਂ ਫਿਰ ਵੀ ਨਾ ਜਮਾ ਨਾਲ ਉਹਦੇ
3: ਅੱਛਾ
5: ਕਿਉਂਕਿ ਉਹ ਪੈਸਾ ਜਿਹੜਾ ਉਹਦਾ ਮਤਲਬ ਹੈਗਾ ਨਾ ਉਹ ਸ਼ੋਅ ਅਪ ਕਰ ਰਿਹਾ ਮਤਲਬ ਉਹਦੇ ਨਾਲ ਅੱਜ ਵੀ ਨਹੀਂ ਜਾਣਾ ਤੇ ਨੈਵਰ ਫਿਰ ਵੀ ਨਹੀਂ ਕਦੇ ਜਾਣ ਦੀ ਲੋੜ
3: ਅੱਛਾ ਕਦੇ ਨਾ ਹੀ ਜਾਣ ਉਹਦੇ ਨਾਲ
5: ਜੇ
3: ਜਾਣਾ ਹੋਵੇ ਤਾਂ ਫਿਰ ਸਾਰਿਆਂ ਦੀ ਬੁੱਕ ਕਰੋ ਸਾਰਿਆਂ ਨੂੰ ਦੋ ਟਿਕਟਾਂ ਉਹ ਬਿਜ਼ਨਸ ਕਲਾਸ ਵਾਲੀਆਂ
5: ਕੰਪਨੀ ਕਿੱਥੇ ਰਹਿ ਗਈ ਅਸੀਂ ਜਾਂਦੇ ਜੀ ਗਰੀਬ ਨਹੀਂ ਕੱਢ ਰਹੇ ਹੈ ਜਾਂਦੇ ਅਸੀਂ ਅਸੀਂ ਫਰੈਂਡ ਇਕੱਠੇ ਹੋ ਕੇ ਜਾਂਦੇ ਹਾਂ ਬਟ ਕਦੇ ਵੀ ਇੱਕ ਦੂਜੇ ਨਾਲ ਸਹਿਜ ਆ ਰਿਹਾ ਇੱਕ ਦੂਜੇ ਨਾਲ ਫਨ ਕਰਦੇ ਆ ਤੁਸੀਂ ਇਕੱਠੇ ਹੁੰਦੇ ਆ ਇਕੱਠੇ ਤੁਸੀਂ ਇੱਕੋ ਸਾਰੇ ਟ੍ਰੀਟ ਕਰਦੇ ਇੱਕ ਦੂਜੇ ਨੂੰ ਇੱਕੋ ਜੇ ਆ ਇਹ ਕੰਮ ਚੱਲਦਾ ਨੀ ਬਾਈ ਏਦਾਂ ਕਿੰਨੇ ਕੋਲ ਦੱਸ ਰਾਈਟ ਇਹ ਮੇਰੇ ਵਿਚਾਰ ਆ
3: ਠੀਕ ਹੈ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਗੱਲ ਬਣੂਗੀ ਬਾਕੀ ਤਾਂ ਯਾਰ ਜੇ ਤੁਸੀਂ ਸਾਰਿਆਂ ਨੂੰ ਕਹੋ ਕਿ ਆਹ ਚੱਕੋ ਤੁਹਾਡੀਆਂ ਟਿਕਟਾਂ ਮੈਂ ਦਿੰਦਾ ਬਹਿਣਾ ਤਾਂ ਆਪਾਂ ਸਾਰੇ ਬਿਜ਼ਨਸ ਕਲਾਸ 'ਚ ਬੈਠਾਂਗੇ ਟੌਰ ਨਾਲ ਲਾਉਂਜ 'ਚ ਜਾਵਾਂਗੇ ਟੌਰ ਨਾਲ ਜਾਵਾਂਗੇ ਹੈ ਇਕੱਲੇ ਬੰਦੇ ਦਾ ਵੈਸੇ ਸਵਾਦ ਵੀ ਕੀ ਹੈ ਚਲੋ ਚੱਲਦੇ ਹਾਂ ਸੁਜੋਗ ਹੋਮੀ ਕਲੀਨਿਕ ਪਰਮਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਜੀ ਵੈਲਕਮ ਕੀ ਹਾਲ ਹੈ
6: ਥੈਂਕ ਯੂ ਸੋ ਮਚ ਨਵੀਨ ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ
3: ਜੀ ਵੈਲਕਮ ਸੋ ਸੁਜੋਗ ਹੋਮੀ ਕਲੀਨਿਕ ਬ੍ਰੈਂਟਨ ਮਿਸਾਗਾ ਤੋਂ ਸਰਵ ਕਰਦੇ ਨੇ ਨੰਬਰ ਹੈ 6 4 7 8 5 6 2 5 1 6 ਕਰੋਨਿਕ ਕੌਫ ਬਹੁਤ ਲੋਕ ਨੇ ਪਰਮਿੰਦਰ ਜੀ ਆਪਣੀ ਕਮਿਊਨਿਟੀ 'ਚ ਖਾਸ ਤੌਰ 'ਤੇ ਜਿਹੜੇ ਕਈ ਬਜ਼ੁਰਗ ਹੁੰਦੇ ਨੇ ਐਂਡ ਆਪਾਂ ਦੇਖਦੇ ਹਾਂ ਕਿ ਖੰਘ ਨਹੀਂ ਹਟਦੀ ਉਹ ਵੀ ਕਹਿੰਦੇ ਯਾਰ ਖੰਘ ਹੀ ਨਹੀਂ ਹਟ ਰਹੀ ਸਾਰੀਆਂ ਦਵਾਈਆਂ ਖਾ ਲਈਆਂ ਇੰਨੀ ਖੰਘ ਪਹਿਲੀ ਗੱਲ ਤਾਂ ਹੁੰਦੀ ਕਿਉਂ ਹੈ
6: ਦੇਖੋ ਸਭ ਤੋਂ ਪਹਿਲਾਂ ਤਾਂ ਨਵੀਂ ਸਮਝਣਾ ਜ਼ਰੂਰੀ ਹੈ ਕਫ ਹੈ ਕੀ ਚੀਜ਼ ਖੰਘ ਕੀ ਚੀਜ਼ ਹੈ ਖੰਘ ਅਸਲ ਦੇ ਵਿੱਚ ਸਾਡੇ ਸਰੀਰ ਦਾ ਕਲੈਂਜ਼ਿੰਗ ਮੈਕਨਿਜ਼ਮ ਹੈ A forceful air is produced by our lungs. ਸਾਡੀ ਜਿਹੜੇ ਲੰਗਸ ਨੇ ਇੱਕ ਫੋਰਸਫੁਲ ਏਅਰ ਪੈਦਾ ਕਰਦੇ ਨੇ ਜਿਹਦੇ ਨਾਲ ਲੰਗਸ ਸਕੂਈਜ਼ ਹੁੰਦੇ ਆ ਤੇ ਉਹਨਾਂ ਦੇ ਅੰਦਰ ਕੁਛ ਵੀ, ਚਾਹੇ ਉਹ ਡਸਟ ਹੈ, ਕੁਛ ਇਨਫਲੇਮੇਸ਼ਨ ਹੈ, ਮਿਊਕਸ ਹੈ, ਰੇਸ਼ਾ ਹੈ, ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਲੰਗਸ ਆਪਣੇ ਆਪ ਨੂੰ ਸਾਫ਼ ਕਰ ਸਕਣ। ਸੋ ਕਫ ਬਿਮਾਰੀ ਨਹੀਂ, ਸਰੀਰ ਦਾ ਡਿਫੈਂਸ ਮੈਕਨਿਜ਼ਮ ਹੈ, ਸਫਾਈ ਮੁਹਿੰਮ ਹੈ। ਪਰ ਕਈ ਵਾਰੀ ਐਸਾ ਹੁੰਦਾ ਕਿ ਇਨਵਾਇਰਮੈਂਟ ਦੀਆਂ ਕੁਝ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੰਗਸ ਦੇ ਅੰਦਰ ਕੁਛ ਇਸ ਤਰ੍ਹਾਂ ਦੇ ਚੇਂਜਸ ਪੈਦਾ ਕਰ ਦਿੰਦੀਆਂ ਨੇ ਜਿਹੜੀਆਂ ਕਿ ਸਾਫ਼ ਹੀ ਨਹੀਂ ਹੋ ਸਕਦੀਆਂ। ਜਿਵੇਂ ਕਿ ਜੇ ਕੋਈ ਇਨਸਾਨ ਡਸਟ ਤੋਂ ਐਲਰਜਿਕ ਹੈ ਅਤੇ ਉਹ ਘੱਟੇ ਦੇ ਇਨਵਾਇਰਮੈਂਟ 'ਚ ਕੰਮ ਕਰਦਾ ਹੈ ਜਾਂ ਉਹਦਾ ਇਨਵਾਇਰਮੈਂਟ ਇੱਦਾਂ ਦਾ ਹੈ ਕਿ ਹਰ ਵੇਲੇ ਉਹ ਡਸਟ ਨੂੰ ਐਕਸਪੋਜ਼ ਰਹਿੰਦਾ ਹੈ, ਚਾਹੇ ਉਹ ਕੰਸਟਰਕਸ਼ਨ ਵਰਕਰ ਨੇ ਜਾਂ ਫਿਰ ਉਹ ਕੋਈ ਪੇਂਟਰ ਨੇ ਜਾਂ ਕੁਛ ਇੱਦਾਂ ਦਾ ਕੰਮ ਕਰ ਕੀਤਾ ਹੈ, ਤਾਂ ਫਿਰ ਹਰ ਵੇਲੇ ਉਹ ਡਸਟ ਉਹਨਾਂ ਦੇ ਲੰਗਸ 'ਚ ਅੰਦਰ ਜਾ ਕੇ ਸੋਜਿਸ਼ ਪੈਦਾ ਕਰਦੀ ਹੈ। ਸੋ ਲੰਗਸ ਦੇ ਅੰਦਰ ਐਲਵੇਲਾਈਜ਼ ਨੇ ਜਿਹੜੇ ਕਿ ਸੋਜ ਨਾਲ ਭਰ ਜਾਂਦੇ ਨੇ। ਸੋਜ ਨੂੰ ਲੰਗਸ ਇਸ ਤਰ੍ਹਾਂ ਡਿਟੈਕਟ ਕਰਦੇ ਨੇ ਕਿ ਜਿਵੇਂ ਅੰਦਰ ਕੁਝ ਹੈ, ਔਰ ਉਸਨੂੰ ਐਕਸਪੈਲ ਕਰਨ ਲਈ ਕਫ ਸ਼ੁਰੂ ਹੋ ਜਾਂਦੀ ਹੈ। ਸੋ ਐਲਰਜਿਕ ਕਫ ਇਜ਼ ਦ ਮੋਸਟ ਕਾਮਨ ਕਫ ਦੈਟ ਵੀ ਐਕਸਪੀਰੀਅੰਸ ਹੈ ਇਹਨਾਂ ਮੁਲਕਾਂ ਦੇ ਅੰਦਰ, ਬਟ ਇਟਸ ਨੋਟ ਲਿਮਿਟਡ ਓਨਲੀ ਟੂ ਦੈਟ। ਪੋਸਟ ਨੇਜ਼ਲ ਡ੍ਰਿਪ ਨਵੀਂ ਬਹੁਤ ਕਾਮਨ ਹੈ ਕਿ ਸਾਨੂੰ ਇਹੀ ਚੀਜ਼ ਜਿਹੜਾ ਹਵਾ ਦਾ ਘੱਟਾ ਮਿੱਟੀ ਤੰਗ ਕਰਦਾ ਸੀ, ਸਾਈਨਸਿਸ 'ਚ ਜਾ ਕੇ ਉਹ ਸੋਜਿਸ਼ ਪੈਦਾ ਕਰਕੇ ਰੇਸ਼ਾ ਪੈਦਾ ਕਰ ਰਿਹਾ। ਉਹ ਰੇਸ਼ਾ ਗਲੇ 'ਚ ਡਿੱਗ ਕੇ ਅਪਰ ਰੈਸਪੀਰੇਟਰੀ ਟ੍ਰੈਕ ਨੂੰ ਇਰੀਟੇਟ ਕਰਦਾ ਅਤੇ ਅਸੀਂ ਕੀ ਕਰਦੇ ਹਾਂ, ਗੱਲ ਕਰਨ ਤੋਂ ਪਹਿਲਾਂ ਖੰਗਾਰਨਾ ਪੈਂਦਾ, ਗੱਲ ਕਲੀਅਰਲੀ ਹੁੰਦੀ ਨਹੀਂ। ਮਰੀਜ਼ ਕਹਿੰਦਾ ਪਤਾ ਨਹੀਂ ਹੈ ਮੇਰੀ ਖਾਂਸੀ ਕਦੋਂ ਜਾਏਗੀ। ਵੇਅਰ ਐਜ਼ ਉਹ ਕਫ ਨਹੀਂ ਹੈ, ਉਹ ਪੋਸਟ ਨੇਜ਼ਲ ਡ੍ਰਿਪ ਹੈ। ਅਤੇ ਪੋਸਟ ਨੇਜ਼ਲ ਡ੍ਰਿਪ ਕਿਉਂ ਹੈ? ਕਿਉਂਕਿ ਇਨਵਾਇਰਮੈਂਟਲ ਐਲਰਜੀ ਹੈ। ਬਹੁਤ ਸਾਰੇ ਪੇਸ਼ੈਂਟ ਨੂੰ ਐਸਿਡ ਰਿਫਲੈਕਸ ਪੈਂਦਾ ਹੈ,
7: ਗਰਡ
6: ਥੱਲਿਓਂ ਤੇਜ਼ਾਬ ਤਾਂ ਨੂੰ ਆਉਂਦਾ। ਉਹ ਰੀਫਲੈਕਸ ਨਾਲ ਤੁਹਾਡੇ ਅਪਰ ਰੈਸਪੀਰੇਟਰੀ ਟ੍ਰੈਕ ਨੂੰ ਫਿਰ ਆ ਕੇ ਉਹ ਇਰੀਟੇਟ ਕਰਦਾ ਅਤੇ ਫਿਰ ਇਸੇ ਤਰ੍ਹਾਂ ਇਹ ਕਦੋਂ ਹੁੰਦੀ ਹੈ? ਰਾਤ ਨੂੰ ਪੈਂਦੀ ਹੈ। ਕਿਉਂ? ਕਿਉਂਕਿ ਰੀਫਲੈਕਸ ਰਾਤ ਨੂੰ ਲੰਮੇ ਪਿਆਂ ਅਗੇਂਸਟ ਦ ਗ੍ਰੈਵਿਟੀ ਤੇਜ਼ਾਬ ਥੱਲੇ ਨਹੀਂ ਰਹਿ ਪਾਉਂਦਾ ਤਾਂ ਨੂੰ ਆਉਂਦਾ ਕਿ ਮਰੀਜ਼ ਨੂੰ ਇਹੀ ਕਰੋਨਿਕ ਕਫ ਰਾਤ ਨੂੰ ਹੁੰਦੀ ਹੈ। ਬਜ਼ੁਰਗਾਂ 'ਚ ਬਹੁਤ ਕਾਮਨ ਹੈ ਗਰਡ, ਜਿਹੜਾ ਕਿ ਉਹਨਾਂ ਨੂੰ ਰਾਤ ਨੂੰ ਕਫ ਦਿੰਦਾ। ਦੈਨ ਦੇਰ ਕੁਡ ਬੀ ਯੈਸ ਲੰਗ ਰਿਲੇਟਡ ਕਰੋਨਿਕ ਕੰਡੀਸ਼ਨ ਜਿਵੇਂ ਕਿ ਯੂ ਨੋ ਕਰੋਨਿਕ ਸੀ ਓ ਪੀ ਡੀ, ਜਿਹਦੇ 'ਚ ਤੁਹਾਡੀ ਲੰਗ ਦੇ ਅੰਦਰ ਪੁਰਾਣੀ ਕੋਈ ਜਿਵੇਂ ਕਿ ਟੀ ਬੀ ਹੋ ਗਈ ਜਾਂ ਫਿਰ ਤੁਹਾਨੂੰ ਕੋਈ ਚੈਸਟ ਇਨਫੈਕਸ਼ਨ ਨਮੂਨੀਆ ਹੋਇਆ ਸੀਗਾ, ਉਹਦੇ ਨਾਲ ਕੋਈ ਸਕਾਰ ਟਿਸ਼ੂ ਬਣ ਗਿਆ, ਮਤਲਬ ਗੰਢ ਬਣ ਗਈ ਹੈ। ਸਰੀਰ ਉਸ ਗੰਢ ਨੂੰ ਹਮੇਸ਼ਾ ਡਿਟੈਕਟ ਕਰਦਾ ਅਤੇ ਉਸਨੂੰ ਕੱਢਣ ਦੀ ਕੋਸ਼ਿਸ਼ ਕਰਦਾ। ਉਸਨੂੰ ਇੰਝ ਲੱਗਦਾ ਵੀ ਇਹ ਚੀਜ਼ ਬਲੋਕ ਕਰ ਰਹੀ ਹੈ ਮੇਰੇ ਇੰਨੇ ਐਲਵੋਲਾਈਜ਼ ਨੂੰ। ਐਲਵੋਲਾਈਜ਼ ਮਤਲਬ ਉਹ ਪਕਾਨੇ ਜਿਹਨਾਂ 'ਚ ਹਵਾ ਜਾਂਦੀ ਹੈ। ਸੋ ਉਹ ਜੇ ਸਕਾਰ ਟਿਸ਼ੂ ਨਾਲ ਚਿਪਕ ਗਏ, ਬੰਦ ਹੋ ਗਏ, ਤਾਂ ਸਰੀਰ ਉਹਨਾਂ ਨੂੰ ਖੋਲ੍ਹਣ ਵਾਸਤੇ ਹਰ ਵੇਲੇ ਕੌਂਸਟੈਂਟ ਕਫ ਪੈਦਾ ਕਰਦਾ। ਦੈਨ ਵੀ ਹੈਵ ਲਾਰਿੰਜਾਈਟਿਸ, ਜਿਵੇਂ ਕਿ ਸਿੰਗਰਸ ਓਵਰ ਯੂਜ਼ ਆਫ ਵੋਇਸ, ਉੱਚੀ ਪਿੱਚ 'ਚ ਰਿਆਜ਼ ਕਰਨ ਦੀ ਕੋਸ਼ਿਸ਼ ਕਰਦੇ। ਆਈ ਹੈਵ ਕਪਲ ਸਿੰਗਰਸ ਰਾਗੀ ਜਿਹੜੇ ਇੱਦਾਂ ਪ੍ਰੈਕਟਿਸ ਕਰਦੇ ਨੇ ਫਿਰ ਗਲਾ ਬਹਿ ਜਾਂਦਾ ਕਿਉਂਕਿ ਉਹਨਾਂ ਦਾ ਵੋਇਸ ਬਾਕਸ ਸੁੱਜ ਜਾਂਦਾ ਰਿਆਜ਼ ਕਰ ਕਰਕੇ। ਸੋ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਮੇਰੀ ਏਅਰਵੇਜ਼ ਦੇ ਅੰਦਰ ਜਾ ਕੇ ਸੋਜ, ਰੇਸ਼ਾ, ਇਰੀਟੇਸ਼ਨ ਪੈਦਾ ਕਰੇਗੀ, ਉਹ ਸਾਡਾ ਸਰੀਰ ਡਿਟੈਕਟ ਕਰਕੇ ਕਫ ਪੈਦਾ ਕਰੇਗਾ। ਸੋ ਉੱਥੇ ਨਵੀਂ ਕਫ ਨੂੰ ਟ੍ਰੀਟ ਨਹੀਂ ਕਰਨਾ। ਕਿਸ ਚੀਜ਼ ਨੂੰ ਟ੍ਰੀਟ ਕਰਨਾ? ਦ ਰੂਟ ਕਾਜ਼ ਬਿਹਾਈਂਡ ਦੈਟ ਇਰੀਟੇਸ਼ਨ, ਇਨਫਲੇਮੇਸ਼ਨ ਔਰ ਮਿਊਕਸ ਪ੍ਰੋਡਕਸ਼ਨ।
7: ਬਿਲਕੁਲ, ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਹਰ ਇੱਕ ਬੰਦਾ ਕਹਿੰਦਾ ਯਾਰ ਖੰਘ ਨੂੰ ਟ੍ਰੀਟ ਕਰੋ, ਖੰਘ ਨੂੰ ਟ੍ਰੀਟ ਕਰੋ, ਬਟ ਰੇਕਰ ਤਾਂ ਹੁੰਦੀ ਹੈ ਕਿਉਂਕਿ ਜੋ ਰੂਟ ਕਾਜ਼ ਉਹਨੂੰ ਆਪਾਂ ਟ੍ਰੀਟ ਕਦੇ ਨਹੀਂ ਕਰਦੇ। ਸੋ ਫਿਰ ਟ੍ਰੀਟਮੈਂਟ ਕੀ ਹੈ ਪਰਮਿੰਦਰ ਜੀ?
6: ਯੈਸ, ਸੋ ਨਵੀਂ ਹੋਮਿਓਪੈਥੀ, ਵੀ ਫੋਕਸ ਔਨ ਵਟ ਇਜ਼ ਗੋਇੰਗ ਔਨ ਵਿਦ ਯੂ। ਸੋ ਵੀ ਗੋਇੰਗ ਟੂ ਦਾ ਪਾਸਟ ਹਿਸਟਰੀ, ਕਦੋਂ ਤੋਂ ਆ ਰਹੀ ਹੈਗੀ ਹੈ, ਤੁਹਾਡਾ ਕੰਮ ਕਰ ਕਿੱਦਾਂ ਦਾ ਹੈਗਾ, ਜਾਂ ਫਿਰ ਮੈਨੂੰ ਜਦੋਂ ਤੋਂ ਕੋਵਿਡ ਹੋਇਆ ਉਦੋਂ ਹੋਇਆ ਸੀ, ਜਦੋਂ ਨਮੂਨੀਆ ਹੋਇਆ ਉਦੋਂ ਦੀ ਕਫ ਚੱਲ ਰਹੀ ਹੈ, ਐਂਡ ਦੈਨ ਵਟ ਆਰ ਦਾ ਟ੍ਰਿਗਰਸ ਫੋਰ ਇਟ, ਵਿਚ ਮੀਨਸ ਐਗਰੇਵੇਸ਼ਨ ਐਂਡ ਐਮਲੋਰੇਸ਼ਨ ਪੁਆਇੰਟ। ਜਿਵੇਂ ਮੈਂ ਗੱਲਾਂ ਕਰਦੀ ਹਾਂ ਖਾਂਸੀ ਚੜ ਜਾਂਦੀ ਹੈ, ਹੱਸਦੀ ਹਾਂ ਖਾਂਸੀ ਛਿੜਦੀ ਹੈ, ਠੰਡੀ ਹਵਾ 'ਚ, ਗਰਮ ਹਵਾ 'ਚ, ਹਿਊਮਿਡ ਏਅਰ 'ਚ, ਇਸ ਤਰ੍ਹਾਂ ਕਿਹੜੇ ਟ੍ਰਿਗਰਸ ਨੇ ਅਤੇ ਐਮਲੋਰੇਸ਼ਨ ਕਿੱਦਾਂ ਦੀ ਹੈ, ਜੇ ਰੇਸ਼ਾ ਆਉਂਦਾ ਕਿੱਦਾਂ ਦਾ, ਹਰਾ, ਚਿੱਟਾ, ਪੀਲਾ। ਸੋ ਵੈਨ ਵੀ ਆਈਡੈਂਟੀਫਾਈ ਐਂਡ ਬਾਇਫਰਕੇਟ ਦ ਸਿੰਪਟਮਸ ਐਂਡ ਗੋ ਟੂ ਦ ਪਿੰਨ ਪੁਆਇੰਟ ਵੀ ਆਹ ਸਾਡੇ ਪੇਸ਼ੈਂਟ ਨੂੰ ਹੋ ਰਿਹਾ ਹੈਗਾ, ਇੱਥੋਂ ਸ਼ੁਰੂ ਹੋਇਆ ਸੀ, ਦੈਨ ਵੀ ਕੈਨ ਟ੍ਰੇਸ ਬੈਕ ਐਂਡ ਰਿਵਰਸ ਦੈਟ ਇਨਫੋਰਮੇਸ਼ਨ ਵਿਦ ਹੋਮਿਓਪੈਥਿਕ ਮੈਚਿੰਗ ਰੈਮਡੀਜ਼, ਜਿਹਦੇ ਨਾਲ ਤੁਸੀਂ ਕੰਪਲੀਟਲੀ ਇਹ ਚੀਜ਼ ਨੂੰ ਰਿਵਰਸ ਕਰ ਸਕਦੇ ਹੋ ਅਤੇ ਕਫ ਮੁਕਤ ਹੋ ਸਕਦੇ ਹੋ।
7: ਤੁਸੀਂ ਪਰਮਿੰਦਰ ਜੀ ਨੂੰ ਕਾਲ ਕਰੋ ਅਗਰ ਤੁਸੀਂ ਸਫ਼ਰ ਕਰ ਰਹੇ ਹੋ ਅਤੇ ਚਾਹੁੰਦੇ ਹੋ ਯਾਰ ਕਿ ਸਾਨੂੰ ਵੀ ਇਸ ਕਫ ਤੋਂ, ਖੰਘ ਤੋਂ ਛੁਟਕਾਰਾ ਮਿਲੇ, ਤਾਂ 647-856-2516 647-856-2516 'ਤੇ ਕਾਲ ਕਰੋ। ਪਰਮਿੰਦਰ ਜੀ ਬਹੁਤ ਸ਼ੁਕਰੀਆ,
6: ਥੈਂਕ ਯੂ ਸੋ ਮਚ।
7: ਥੈਂਕ ਯੂ ਜੀ। 1981 ਹੈਲੋ। ਵਧੀਆ ਬਾਈ ਜੀ, ਕੀ ਹਾਲ ਹੈ? ਠੀਕ ਹੈ, ਲਾ ਦਿੰਦੇ ਹਾਂ
8: ਕਲਚਰ
7: ਲੈ ਕੇ ਰੱਖੋ, ਜਿੰਨੇ ਮਰਜ਼ੀ ਚੈਨਲ ਫਿਲਮਾਂ ਸਾਰਾ ਕੁਝ ਦੇਖੋ। ਵਧੀਆ ਹੀ ਆ, ਤੁਹਾਨੂੰ ਫਾਇਦਾ ਹੀ ਆ, ਤੁਹਾਨੂੰ ਫਾਇਦਾ ਹੀ ਆ।
8: ਠੀਕ ਹੈ, ਹਾਂ ਮੈਨੂੰ ਪਤਾ ਲੋਕੇਸ਼ਨ ਉਹਨਾਂ ਦੀ,
7: ਹਾਂ
8: ਲਿਖੀ ਦੀ ਹੈਗੇ ਨੇ ਦੋਸਤਾਂ ਨਾਲ ਹੁੰਦਾ ਉਹ ਚੋਬਲ।
7: ਹਾਂ ਬਿਲਕੁਲ, ਉੱਥੇ ਤੁਸੀਂ ਵਧੀਆ ਲੈ ਆਓ ਤੇ ਫਾਇਦਾ ਹੀ ਹੋਊਗਾ ਤੁਹਾਨੂੰ।
8: ਹਾਂਜੀ ਹਾਂਜੀ, ਠੀਕ ਹੈ
7: ਠੀਕ ਹੈ ਵੀਰੇ, ਚਲੋ ਬਹੁਤ ਸ਼ੁਕਰੀਆ ਗਾਣਾ ਲਾਉਂਦੇ ਆ। ਤੇ ਅੱਜ ਦੇ ਟੌਪਿਕ ਤੇ ਤੁਸੀਂ ਦੱਸਤਾ ਸੀ ਤੁਹਾਡਾ ਕੀ ਵਿਚਾਰ?
8: ਹਾਂਜੀ ਸੁਬਹ ਦੱਸਤਾ ਸੀ।
7: ਅੱਛਾ ਸੁਬਹ ਦੱਸਤਾ ਸੀ, ਠੀਕ ਹੈ, ਵੈਰੀ ਗੁੱਡ, ਫਿਰ ਚੱਕ ਤੇ ਫੱਟੇ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਸੋ ਨੰਬਰ ਹੈ ਆਪਣਾ 9056733337905673333, ਆਪਣਾ ਫੋਨ ਨੰਬਰ ਹੈ ਅਤੇ ਗੱਲਬਾਤ ਤੁਹਾਡੇ ਨਾਲ ਖੂਬ ਹੋ ਰਹੀ ਹੈ। ਇੱਕ ਤਾਂ ਮੈਨੂੰ ਤੇਰੀ ਚਾਪ ਨਹੀਂ, ਮੈਂ ਸ਼ੇਰੋ ਸ਼ੇਰੀ ਥੋੜ੍ਹੀ ਕਰਨੀ ਹੈ। ਸੋ ਮੈਂ ਤੁਹਾਨੂੰ ਇੱਕ ਤਾਂ ਨੰਬਰ ਦੇਣਾ ਚਾਹੁੰਦਾ, ਤੁਸੀਂ ਨੋਟ ਕਰ ਲਓ ਅਤੇ ਫੈਸ਼ਨ ਆਈਕੀ 'ਤੇ ਪਹੁੰਚੋ। ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਤੁਸੀਂ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਇੱਕ ਲਓ ਅਤੇ ਦੂਜਾ 25% ਡਿਸਕਾਊਂਟ ਦੇ ਉੱਤੇ ਮਿਲ ਰਿਹਾ। ਕੁੜਤਾ ਪਜਾਮਾ ਲੈ ਲਓ, ਕੋਟ ਪੈਂਟ ਲੈ ਲਓ, ਲੇਡੀਜ਼ ਸੂਟ ਅੱਧੀ ਪ੍ਰਾਈਸ ਤੱਕ ਮਿਲ ਰਹੇ ਨੇ। ਕਿਸ ਨੇ ਬੈੱਡ ਸ਼ੀਟਾਂ ਲੈਣੀਆਂ, 5 ਬੈੱਡ ਸ਼ੀਟ $50 ਨੂੰ, ਹੈਵੀ ਕੰਬਲ ਅਤੇ ਰਜਾਈ 1 ਕਿਲੋ, ਦੂਜਾ 25% ਔਫ, 3 ਕੰਬਲ ਕੁਇਲਟ ਸੈੱਟ ਕੰਫਰਟਰ ਸੈੱਟ $100 ਨੂੰ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ, 9054532225 ਫੈਸ਼ਨ ਆਈ ਕਿਊ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਾਲ ਕਰ ਲਓ। ਉਸ ਦੇ ਨਾਲ ਨਾਲ ਗੁਰਕਰਮ ਢੀਂਡਸਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੁਸੀਂ ਘਟਾਉਣਾ ਚਾਹੁੰਦੇ ਹੋ ਨਾ, ਤਾਂ ਨੰਬਰ ਲਿਖ ਲਓ ਗੁਰਕਰਮ ਦਾ। ਪਿਛਲੇ ਬੜੇ ਲੰਬੇ ਸਮੇਂ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਨੇ। 416 800

0: ਵੀ ਤੁਸੀਂ ਸਾਡੇ ਤੋਂ ਉੱਠੇ ਹੋ ਵੀ ਤੁਹਾਨੂੰ ਬਿਜ਼ਨਸ ਕਲਾਸ ਦੀ ਲੋੜ ਸੀਗੀ। ਸੋ ਤੁਹਾਡਾ ਕੀ ਖਿਆਲ ਹੈ, ਕੀ ਉਹਨਾਂ ਨੇ ਕੁਝ ਗਲਤ ਕੀਤਾ ਜਾਂ ਨਹੀਂ? ਅੱਜ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਕੁਝ ਇੱਕ ਸੱਜਣ ਮਿੱਤਰ ਕਹਿ ਰਹੇ ਨਵੀਂ ਬੜੀ ਗਲਤ ਗੱਲ ਹੈ, ਅਰੇ ਯਾਰੀ ਦੋਸਤੀ ਕਾਹਦੀ ਹੋਈ ਹੈ, ਚਾਹੀਦਾ ਕਿ ਸਾਰੇ ਇਕੱਠੇ ਜਾਓ। ਐਵੇਂ ਯਾਰ ਤੁਸੀਂ ਜੇ ਬਿਜ਼ਨਸ ਕਲਾਸ ਵਿੱਚ ਇਕੱਲਿਆਂ ਨੇ ਜਾਣਾ ਤਾਂ ਉਦੋਂ ਜਾਓ ਜਦੋਂ ਤੁਸੀਂ ਫੈਮਿਲੀ ਨਾਲ ਜਾ ਰਹੇ ਹੋ ਜਾਂ ਕਿਤੇ ਇਕੱਲੇ ਟਰੈਵਲ ਕਰ ਰਹੇ ਹੋ। ਹੁਣ ਐਵੇਂ ਵਿਚਾਰੇ ਜਿਹੜੇ ਇਕੋਨਮੀ 'ਚ ਬੈਠੇ ਆ ਉਹਨਾਂ ਨੂੰ ਐਂ ਲੱਗੇਗਾ ਕਿ ਅਸੀਂ ਇੰਨਾ ਅੱਗੇ ਹੈ ਹੀ ਕੱਖ ਨਹੀਂ। ਕੁਝ ਕੁ ਦੋਸਤ, ਕੁਝ ਕੁ ਸੱਜਣ ਮਿੱਤਰ ਕਾਲ ਕਰਕੇ ਕਹਿ ਰਹੇ ਨਾ ਵੀ ਉਹ ਯਾਰ ਦੋਸਤ ਨਹੀਂ ਹੈਗੇ ਜਿਹੜੇ ਇੰਜ ਕਰ ਰਹੇ ਆ, ਉਹ ਆਪਸ ਵਿੱਚ ਦੋ ਜਣੇ ਜਿਹੜੇ ਬਿਜ਼ਨਸ ਕਲਾਸ 'ਚ ਬੈਠੇ ਉਹ ਯਾਰ ਦੋਸਤ ਹੋਣਗੇ ਪਰ ਬਾਕੀ ਇਹਨੂੰ ਕੁਛ ਨਹੀਂ ਸਮਝਦੇ। ਕਹਿੰਦੇ ਇਹੋ ਜਿਹੇ ਯਾਰਾਂ ਤੋਂ ਲੈਣਾ ਵੀ ਕੀ ਹੈ, ਕਿ ਸਾਡੇ ਲਿਸਨਰਸ ਦਾ ਇੰਨਾ ਓਪੀਨੀਅਨ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337-9056733। ਆਪਣਾ ਨੰਬਰ ਹੈ। ਤੁਹਾਡਾ ਕੀ ਖਿਆਲ ਹੈ, ਅੱਜ ਇਹ ਡਿਸਕਸ਼ਨ ਹਲਕੀ ਫੁਲਕੀ ਹੋ ਰਹੀ ਹੈ। ਯਾਦ ਰੱਖੋ ਕੁਲਵਿੰਦਰ ਧਾਲੀਵਾਲ ਬਾਈ ਜੀ ਨੂੰ, ਤੁਸੀਂ ਨਵਾਂ ਡਰਾਈਵਵੇ ਬਣਵਾਉਣਾ, ਕੌਂਕ੍ਰੀਟ ਪਵਾਉਣੀ ਆ, ਬੈਕਹੇਡ ਪੱਕੀ ਕਰਾਉਣੀ ਚਾਹੁੰਦੇ ਹੋ, ਏ ਟੂ ਜ਼ੈਡ ਕੋਈ ਵੀ ਕੰਮ ਹੋਵੇ ਤਾਂ ਯਾਦ ਰੱਖੋ ਤੁਸੀਂ ਕੁਲਵਿੰਦਰ ਧਾਲੀਵਾਲ, ਟੀ ਰੈਕਸ ਕੌਂਕ੍ਰੀਟ, 400-647-526-2372, 6475262372। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।

0: locations in GTA. For more information, visit RoyalHoneySuites.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333। ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ

ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565। ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਆ।
1: ਬਸ ਸਵਰ ਸ਼ਾ ਇਹ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 6475041557, 6475041557, ਔਰ ਵਿਜ਼ਿਟ ਪੰਜਾਬੀ ਲਹਿਰਾ.com।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਵੈਰੀ ਗੁੱਡ। ਸੋਰੀ ਯਾਰ ਥੋੜੀ ਜਿਹੀ ਬ੍ਰੇਕ ਦੇ ਲਈ। 1349 ਹਾਂਜੀ,
3: ਕਿੱਦਾਂ ਭਾਜੀ?
2: ਵਧੀਆ ਭਾਈ ਜੀ, ਕਿੱਦਾਂ?
3: ਵਧੀਆ ਵਧੀਆ। ਮੈਂ ਉਹੀ ਗੱਲ ਕਰਦਾ ਸੀ, ਮੈਂ ਕਿਹਾ ਬਈ ਜਿੱਦਾਂ ਹੁਣ ਜਿਹੜੇ ਦੋ ਜਾਣੇ ਆ ਉਹਨਾਂ ਦਾ ਕੀ ਹਿਸਾਬ ਕਿਤਾਬ, ਜੇ ਤਾਂ ਕੋਈ ਪ੍ਰੋਬਲਮ ਕਈਆਂ ਨੂੰ ਹੁੰਦੀ ਪਈ, ਕਹਿਣਾ ਸੀਟ ਟਾਈਟ ਆ, ਵੀ ਸਾਤੋਂ ਬੈਠ ਨੀ ਹੁੰਦਾ, ਤਾਂ ਤਾਂ ਉਹ ਜਾਇਜ਼ ਆ, ਉਹਨਾਂ ਦਾ ਕੋਈ ਚੱਕਰ ਨੀ।
2: ਜਿੱਦਾਂ
3: ਉਹਨਾਂ ਦੇ ਫਰੈਂਡਾਂ ਦੀ ਸਹਿਮਤੀ ਆ, ਰਾਈਟ, ਫੇਰ ਤਾਂ ਕੋਈ ਚੱਕਰ ਨੀ, ਜਿੱਦਾਂ ਮਰਜ਼ੀ ਬੈਠਣ। ਬਟ ਆਪਾਂ ਨੂੰ ਜਦੋਂ ਆਪਾਂ ਕਿਸੇ ਕੰਪਨੀ ਚ ਜਾਣੇ ਆ, ਮੰਨ ਲਓ ਆਪਾਂ 8 ਜਾਣੇ ਆ, ਤਾਂ ਆਪਾਂ ਨੂੰ ਉਹ ਕੰਪਨੀ ਵਰਗੇ ਬਣ ਕੇ ਜਾਣਾ ਚਾਹੀਦਾ। ਕਈ ਸਾਡੇ ਫਰੈਂਡ ਰਿਚ ਹੁੰਦੇ ਆ, ਕਈ ਸਾਡੇ ਫਰੈਂਡ, ਜੇ ਤੁਸੀਂ ਰਿਚ ਆ, ਜੇ ਦੂਜੇ ਫਰੈਂਡ ਠੀਕ ਆ, ਤਾਂ ਸਾਨੂੰ ਉਹਨਾਂ ਵਰਗੇ ਬਣ ਕੇ ਉਹਨਾਂ ਨਾਲ ਵਿਚਰਨਾ ਚਾਹੀਦਾ।
2: ਬਿਲਕੁਲ ਸਹੀ ਗੱਲ ਹੈ, ਬਿਲਕੁਲ। ਉਹੀ ਨਾ, ਹੁਣ ਤੁਸੀਂ ਆਪਦੇ ਆਪ ਨੂੰ ਥੋੜੇ ਕਹਿ ਲਓ ਇੱਕ ਲਗਜ਼ਰੀ ਲਾਈਫ ਸਟਾਈਲ ਦੇਣਾ, ਉਹ ਨਹੀਂ ਠੀਕ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਵੈਲਕਮ।
4: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਰਿਨਿਊਲ ਆ ਰਹੀ ਆ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰੀਫਾਈਨਾਂਸ ਕਰਨਾ ਚਾਹੁੰਦੇ ਆ, ਜਾਂ ਪਰਚੇਜ਼ ਦੀ ਮੋਰਗੇਜ, ਜਾਂ ਕੋਈ ਵੀ ਕੌਂਡੋ ਆ, ਜਾਂ ਕੋਈ ਵੀ ਤੁਹਾਡਾ ਘਰ ਆ ਬਾਏ ਕੀਤਾ ਰੀਸੇਲ ਦਾ, ਜਾਂ ਤੁਹਾਡਾ ਕਿਤੇ ਵੀ ਆਟੋਵਾ ਦੇ ਵਿੱਚ, ਜਾਂ ਕਿਤੇ ਵੀ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਹੋਈ ਹੈ, ਤੇ ਕਾਲ ਕਰ ਲਓ। ਤੇ ਕਾਲ ਕਰਨ ਲਈ ਨੰਬਰ ਹੈ ਜੀ 6477-988-8731। ਬਹੁਤ ਵਧੀਆ ਰੇਟ ਆਏ ਹੋਏ ਆ ਇਸ ਵੇਲੇ ਜੀ, ਫਿਕਸ ਰੇਟ ਜਿਹੜੇ ਆ, ਇਹਦੇ ਨਾਲ ਵੇਰੀਏਬਲ ਰੇਟ ਵੀ ਪ੍ਰਾਈਮ ਮਾਈਨਸ 0.1 ਤੱਕ ਮਿਲ ਰਿਹਾ ਜੀ ਇਸ ਵੇਲੇ ਆਪਾਂ ਨੂੰ, 1.00 ਮਿਲ ਰਿਹਾ ਉਹਦੇ ਵਿੱਚੋਂ 3.45 ਤੱਕ। ਅਗਰ ਕੋਈ ਵੀ ਪਿੰਡ ਭਰਾ ਲੈਣਾ ਚਾਹੁੰਦਾ ਤੇ ਮੈਨੂੰ ਕਾਲ ਕਰ ਸਕਦੇ ਆ ਜੀ, ਕਾਲ ਕਰਨ ਲਈ ਨੰਬਰ ਹੈ 6477-988-8731। ਤੇ ਦੂਜੀ ਗੱਲ ਇਹ ਹੁੰਦੀ ਆ ਕਿ ਕਈ ਦਫ਼ਾ ਇਹ ਹੁੰਦਾ ਕਿ ਸਾਡੀ ਜਿਹੜੀ ਮੋਰਗੇਜ ਲੋਕ ਹੁੰਦੀ ਆ, ਤੇ ਪਰ ਆਪਾਂ ਮੋਰਗੇਜ ਤੋੜਨੀ ਨੀ ਚਾਹੁੰਦੇ, ਪੈਸੇ ਤੇ ਲਈ ਲੋੜ ਸਾਨੂੰ ਪੈ ਗਈ ਆ, ਉਦੋਂ ਫਿਰ ਖੜੇ ਪੈਰ ਆਪਾਂ ਕਿਸੇ ਕੋਲ ਪੈਸਾ ਮੰਗਦੇ ਆ, ਜਿਹਦੇ ਕੋਲ ਵੀ ਮੰਗਾਂਗੇ ਉਹਦਾ ਮੋੜਨਾ ਪੈਂਦਾ ਆ ਸਾਨੂੰ। ਇਸ ਕਰਕੇ ਘਰ ਦੇ ਉੱਤੇ ਹੋਮ ਇਕੁਇਟੀ ਲਾਈਨ ਜ਼ਰੂਰ ਲਾ ਕੇ ਰੱਖੋ, ਜਦੋਂ ਉਹਦੇ ਜਿੰਨੀ ਯੂਜ਼ ਕਰੋਗੇ ਉਦੋਂ ਹੀ ਉਹਦੇ 'ਤੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ, ਪੇ ਆਫ ਹੋਣ ਤੋਂ ਬਾਅਦ ਵੀ ਬਣੀ ਰਹਿੰਦੀ ਆ ਲਾਈਨ ਆਫ ਕ੍ਰੈਡਿਟ, ਖਤਮ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਘਰ ਨੂੰ ਹੋਲਡ ਕਰਦੇ ਆ ਜੀ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ 6477-988-8731, 6479-88-8731। ਇਸ ਤੋਂ ਇਲਾਵਾ ਕੋਈ ਵੀ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਆਪਾਂ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਤਾਂ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479-88-8731, 6479-88-8731। ਤੇ ਹਮੇਸ਼ਾ ਗੱਲ ਕਹੀਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਜਾਈ। ਬਹੁਤ ਬਹੁਤ ਧੰਨਵਾਦ ਜੀ।
2: ਬਹੁਤ ਸ਼ੁਕਰੀਆ ਪਵਾਰ ਸਾਹਿਬ। 6479-88-8731 ਸਟੂਡੀਓ ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਨੰਬਰ ਹੈ ਆਪਣਾ 9056733337। ਵੀਰ ਨੇ ਕਿਹਾ ਕਿ ਅਰਜਨ ਦਾ ਗਾਣਾ ਲਾ ਦੋ ਕਲਚਰ, ਆ ਜਾਓ ਫਿਰ।
5: Yo Arjun, guess what?

0: ਬੱਲੇ ਯਾਰੀਆਂ ਨਿਭਾਉਣ ਦਾ ਕਲਚਰ ਇਹ ਮੁੰਡਿਆਂ ਨੇ ਫਿਰ ਨਹੀਂ ਮੈਨੂੰ ਲੱਗਦਾ ਕਿ ਅਪਣਾਇਆ ਹੈ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। 0777 ਹੈਲੋ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰੇ, ਮੈਂ ਇਸ ਬਾਰੇ ਕਹਿਣਾ ਚਾਹੁੰਦਾ ਕਿ ਬਈ ਉਹਨਾਂ ਨੂੰ ਪਹਿਲਾਂ ਤਾਂ ਡਿਸਕਸ ਕਰਨਾ ਚਾਹੀਦਾ ਸੀਗਾ ਕਿ ਆਪਾਂ ਬਈ ਆਪਾਂ ਬਿਜ਼ਨਸ ਕਲਾਸ ਕਰਾਉਣ ਲੱਗੇ ਤੇ ਇੰਨਾ ਕੁ ਫਰਕ ਹੈਗਾ ਟਿਕਟ ਦੇ ਪ੍ਰਾਈਸ 'ਚ, ਜੇ ਤੁਸੀਂ ਦੇਖ ਲਓ ਜੇ ਸਾਰਿਆਂ ਨੇ ਕਰਵਾਉਣੀ ਤੇ ਨਹੀਂ ਤੇ ਆਪਾਂ ਕਰਵਾਉਣ ਲੱਗੇ ਰਹੇ। ਜਿਹੜਾ ਹੁਣ ਬਿਨਾਂ ਦੱਸੇ ਉਹਨਾਂ ਨੂੰ ਕਰਵਾਉਣੀ ਉਹ ਸੈਂਸ ਨੀ ਬਣਦੀ ਕੋਈ, ਹੈਨਾ? ਇੱਕਦਮ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਇਹ ਬਿਜ਼ਨਸ 'ਚ ਜਾ ਰਹੇ ਹੋ, ਬੜਾ ਐਂਬੈਰਸਿੰਗ ਜਿਹਾ ਮੂਮੈਂਟ ਹੁੰਦਾ ਬੰਦੇ ਵਾਸਤੇ।
0: ਬਿਲਕੁਲ ਬਿਲਕੁਲ।
1: ਬਾਕੀ ਬਈ ਆਪਣਾ ਸਰਕਲ ਜਿੱਦਾਂ ਹੁਣ ਮੈਂ ਸ਼ੁਰੂ ਤੋਂ ਮੇਰਾ ਇੰਨੀ ਫਾਈਨੈਂਸ਼ੀਅਲ ਕੰਡੀਸ਼ਨ ਹੈ, ਸਾਡੀ ਫੈਮਿਲੀ ਵੀ ਠੀਕ ਨਹੀਂ ਸੀ, ਪਰ ਮੇਰਾ ਜਿਹੜਾ ਸਰਕਲ ਹੈ ਬਾਕੀ ਮੁੰਡੇ ਉਹ ਸਾਰੇ ਮਤਲਬ ਵਧੀਆ ਕਲਾਸ ਹੋਣਾ ਤੇ ਉਹਨਾਂ ਨੇ, ਪਰ ਮੈਨੂੰ ਭਾਈ ਅੱਜ ਤੱਕ ਕਦੀ ਮਹਿਸੂਸ ਨੀ ਹੋਣ ਦਿੱਤਾ ਇਹ ਗੱਲ। ਕਈ ਵਾਰੀ ਆਪਾਂ ਜਿੱਦਾਂ ਬਰਥਡੇ ਪਾਰਟੀ ਉਹਨਾਂ ਨੇ ਕਰਨੀ ਤੇ ਉਹਨਾਂ ਨੇ ਵਧੀਆ ਕਿਤੇ ਜਗ੍ਹਾ ਕਰਨੀ, ਹਨਾ, ਤੇ ਨਾ ਉਹਨਾਂ ਨੇ ਮੈਨੂੰ ਕਦੀ ਪਰ ਫੋਰਸ ਨੀ ਕੀਤਾ। ਜਦੋਂ ਮੇਰੀ ਵਾਰੀ ਉਹਨਾਂ ਨੇ ਕਹਿਣਾ ਜਿੱਥੇ ਤੇਰਾ ਦਿਲ ਕਰਦਾ ਉੱਥੇ ਕਰ ਲੈ, ਆਪਾਂ ਉੱਥੇ ਚੱਲ ਪੈਂਦੇ
0: ਹਾਂ।
1: ਉਹ 16-17 ਸਾਲ ਹੋ ਗਏ ਭਾਈ ਸਾਡਾ ਹਜੇ ਤੱਕ ਵੀ ਉੱਥੇ ਆਪਾਂ ਸਾਰੇ ਇਕੱਠੇ ਹੋਣ
0: ਫਿਰ ਕੀ ਤੇਰਾ 100-200 ਲੱਗ ਜੂਗਾ, ਉਹ ਗੱਲ ਨੀ ਨਾ ਠੀਕ ਹੈਗੀ।
1: ਹਾਂਜੀ ਉਹੀ ਨਾ, ਹੁਣ ਉਹਨਾਂ ਨੇ ਮਤਲਬ ਟੋਪ ਦੇ ਰੈਸਟੋਰੈਂਟਾਂ 'ਚ ਪਾਰਟੀ ਕਰਨੀ ਚੰਡੀਗੜ੍ਹ, ਪਰ ਮੇਰੇ ਕੋਲ ਜਦੋਂ ਵੀ ਉਹਨਾਂ ਨੇ ਕਹਿਣਾ ਮੈਨੂੰ, ਉਹਨਾਂ ਨੇ ਕਦੀ 16-17 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ, ਕਦੀ ਉਹਨਾਂ ਨੇ ਫੋਰਸ ਨੀ ਕੀਤਾ ਕਿ ਸਾਨੂੰ ਇੱਥੇ ਪਾਰਟੀ ਕਰ ਆਪਾਂ ਤੈਨੂੰ ਕੀਤਾ। ਤੇ ਉਹੀ ਗੱਲ ਹੈ ਕਿ ਹੁਣ ਭਰਾਵਾਂ ਵਾਂਗੂ ਵਰਤੀ ਦੇ 16-17 ਸਾਲ ਹੋ ਗਏ,
0: ਨਹੀਂ ਚਾਹੀਦਾ ਜਿੱਦਾਂ ਸਬਜ਼ੀ ਮਾਰਕੀਟ ਵਾਲਿਆਂ ਦਾ ਨੰਬਰ ਦਿੰਦਾ, ਤੁਸੀਂ ਨਾ ਵਿਆਹ ਦਾ ਸਮਾਨ ਲੈਣਾ, ਇਹ ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ, ਇੱਥੇ ਵਿਆਹਾਂ ਵਾਸਤੇ ਜਾਗੋ ਪੱਖੀਆਂ ਨਾਨਕੇ ਦਾਦਕੇ ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ ਪੱਖੀਆਂ, ਛੱਜ ਤੇ ਬਾਕੀ ਤੁਹਾਨੂੰ ਕੋਈ ਵੀ ਖਰੀਦ ਚਾਹੀਦਾ ਸਮਾਨ ਚਾਹੀਦਾ ਨਾ ਵਿਆਹਾਂ ਲਈ, ਉਹ ਅਵੇਲੇਬਲ ਹੈ ਸਬਜ਼ੀ ਮਾਰਕੀਟ।